0: opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਕਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

0: कॉल करो 6475041557 या मैसेज करो पंजाबी लहरां दे इंस्टाग्राम पेज ते।
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ।

0: farmhouse.com.
1: Aaj hi call karo 437-655-1984. ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ

0: locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478 ਰੋਇਲ ਆਟੋ ਸੈਂਟਰ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਵਾਹ ਨਹੀਂ ਨਹੀਂ ਨਹੀਂ ਨਹੀਂ ਨਹੀਂ ਹਜੇ ਨਹੀਂ ਹੱਸਣਾ ਆਪਾਂ ਪ੍ਰੋਗਰਾਮ ਹੈ ਪੰਜਾਬੀ ਦਲਾਂ ਦੇ ਵਿੱਚ ਸਾਰੇ ਹੀ ਸਰੋਤੇ ਨੇ ਨਵਰੀਤ ਸਿੱਧੂ ਅਤੇ ਪੰਜਾਬੀ ਦਲਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ।

ਮੁੰਡੇ ਨੂੰ ਬਲੇਮ ਕਰਨਾ ਹੈ, ਇਹ ਕਈ ਕੁੜੀਆਂ ਦੀ ਗਲਤੀ ਹੁੰਦੀ ਆ। ਕਈ ਕੁੜੀਆਂ ਐਵੇਂ ਮੁੰਡੇ ਨੂੰ ਬਿਨਾਂ ਕਿਸੇ ਗੱਲੋਂ ਬਲੇਮ ਕਰੀ ਜਾਂਦੀਆਂ ਹੈ ਵੀ ਮੈਂ ਤੇਰੇ ਨਾਲ ਹੱਸੀ ਹਾਂ ਪਰ ਤੂੰ ਮਗਰ ਪੈ ਗਿਆ, ਤੂੰ ਵੀ ਜੇ ਹੱਸੀ ਆ ਕੁੜੀਏ ਤਾਂ ਤੂੰ ਵੀ ਫਿਰ ਮੁੰਡੇ ਦੇ ਮਗਰ ਹੀ ਪਈ ਆ, ਹੋਰ ਕੀ ਹੋਇਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ, ਹੱਸ ਰਿਹਾ ਕਰੋ। ਅਤੇ ਜੇ ਕੋਈ, ਮੈਂ ਨਹੀਂ ਕਹਿੰਦਾ ਵੀ ਮਗਰ ਪਾਓ, ਪਰ ਜੇ ਕੋਈ ਪਿਆਰ ਨਾਲ ਤੁਹਾਡਾ ਨੰਬਰ ਪੁੱਛ ਲਵੇ ਤਾਂ ਐਡੀ ਕਿਹੜੀ ਗੱਲ ਹੈ, ਜੇ ਹਾਂ ਕਰਨੀ ਆ ਹਾਂ ਕਰ ਦਿਓ, ਜੇ ਨਾ ਕਰਨੀ ਹੈ ਨਾ ਕਰ ਦਿਓ, ਠੀਕ ਹੈ ਨਾ ਗੱਲ। ਸੋ ਓਕੇ, ਗੀਤ ਸੰਗੀਤ ਲਾਉਂਦੇ ਹਾਂ ਤੁਹਾਡੇ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ। ਨੰਬਰ ਹੈ ਆਪਣਾ 9050657333337। ਇਹ ਮੇਰਾ ਬੜਾ ਪਸੰਦੀਦਾ ਗੀਤ ਹੈ ਯਾਰ, ਅਤੇ ਗੁਰਕਿਰਪਾਲ ਸੂਰਾਪੁਰੀ, ਬੜੇ ਯਾਰ ਵਧੀਆ ਆਰਟਿਸਟ ਅਤੇ ਗੁਰਕਿਰਪਾਲ ਸੂਰਾਪੁਰੀ। ਇਹਨਾਂ ਦਾ ਹੋਰ ਨਹੀਂ ਯਾਰ ਮੈਨੂੰ ਲੱਗਦਾ ਮੈਂ ਕੋਈ ਗਾਣਾ ਸੁਣਿਆ, ਜੇ ਕੋਈ ਹੋਰ ਇਹਨਾਂ ਦਾ ਹੋਇਆ ਦੱਸਿਓ ਜ਼ਰੂਰ।

ਵਾਹ ਵੀ ਵਾਹ ਓਕੇ ਸੋ ਗੱਲਾਂ ਬਾਤਾਂ ਵੀ ਕਰਦੇ ਹਾਂ ਇੱਕ ਤੁਹਾਨੂੰ ਦੋ ਮੈਸੇਜ ਦੇ ਦੀ ਇੱਕ ਤਾਂ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖਣਾ ਮੈਸੇਜ ਸਬਜ਼ੀ ਮਾਰਕੀਟ ਦਾ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ ਬਟ ਜਿਹੜੀ ਲੋਕੇਸ਼ਨ ਦੀ ਗੱਲ ਮੈਂ ਕਰ ਰਿਹਾ ਇੱਥੇ ਇਹਨਾਂ ਨੇ ਸਿਰਫ ਰੈਸਟੋਰੈਂਟ ਖੋਲਿਆ ਵਿਲੀਅਮਸ ਪਾਰਕਵੇ ਅਤੇ ਆਪਣੇ ਟੋਰਬਰਮ ਦੇ ਕੋਰਨਰ ਤੇ 1650 ਵਿਲੀਅਮਸ ਪਾਰਕਵੇ ਦੇ ਉੱਤੇ ਲੋਕੇਟਡ ਨੇ ਤੁਸੀਂ ਜਾਓ ਤੇ 24 ਘੰਟੇ ਖੁੱਲੇ ਨੇ 24/7 ਸਬਜ਼ੀ ਮਾਰਕੀਟ ਇੱਥੇ ਗੰਨੇ ਦਾ ਰਸ 1 ਕਿਲੋ 1 ਫਰੀ ਪਾਓ ਭਾਜੀ 1 ਕਿਲੋ 1 ਫਰੀ ਤੇ ਨਾਲ ਆਪਣਾ ਜਲੇਬੀ 1 ਪਾਉਂਡ ਫਰੀ 24 ਘੰਟੇ ਖੁੱਲੇ ਆ ਰਾਤ ਨੂੰ ਜੀ ਕਰਦਾ ਕਿ ਨਵੀਂ ਯਾਰ ਪਹਿਲਾਂ ਗੰਨੇ ਦਾ ਰਸ ਪੀਵਾਂਗੇ ਇੱਕ ਪੀ ਕੇ ਇੱਕ ਵਾਈਫ ਨੂੰ ਦੇਵਾਂਗੇ ਫਿਰ ਪਾਓ ਭਾਜੀ ਲਵਾਂਗੇ ਇੱਕ ਸਾਡੀ ਇੱਕ ਵਾਈਫ ਦੀ ਫਿਰ ਜਲੇਬੀ 1 ਪਾਉਂਡ ਮੈਂ ਖਾਊਂਗੇ 1 ਪਾਉਂਡ ਵਾਈਫ ਖਾਊਗੀ ਕੋਈ ਨਾ ਫਿਰ ਕੀ ਹੈ ਕੱਲ ਨੂੰ ਜੋਗ ਜੁਗ ਤੇ ਜਾ ਫਿਰ ਰਨਿੰਗ ਕਰ ਰਹੇ ਥੋੜ੍ਹੀ ਬਹੁਤੀ ਬਟ ਪਾਓ ਭਾਜੀ ਗੰਨੇ ਦਾ ਰਸ ਤੇ ਨਾਲ ਜਲੇਬੀ 1 ਨਾਲ 1 ਬਿਲਕੁਲ ਮੁਫਤ ਬਿਲਕੁਲ ਫਰੀ ਸਬਜ਼ੀ ਮਾਰਕੀਟ ਵਿਲੀਅਮਸ ਪਾਰਕਵੇ ਐਂਡ

0: ਸੋ ਗੀਤ ਤੁਹਾਡੇ ਲਈ ਜ਼ਰੂਰ ਜ਼ਰੂਰ ਪੇਸ਼ ਕਰਦੇ ਹਾਂ। ਤੁਸੀਂ ਹੋਰ ਕੁਛ ਵੀ ਸੁਣਨਾ ਚਾਹੋਗੇ ਤਾਂ ਮੈਨੂੰ ਦੱਸਿਓ ਜ਼ਰੂਰ। ਤੇ ਕਾਫੀ ਯਾਰ ਨਵੇਂ ਗਾਣੇ ਆ ਰਹੇ ਆ, ਸੋ ਨਵੇਂ ਜਿਹੜੇ ਆ ਰਹੇ ਆ ਤੁਹਾਨੂੰ ਸੁਣਾਵਾਂਗੇ ਕੁਝ। ਤੇ ਕਰਨ ਔਜਲਾ ਕੀ ਹੈ, ਔਜਲਾ ਦੀ ਐਲਬਮ ਸੀਜ਼ਨ ਜਾਂ ਕੁਛ ਇੱਦਾਂ ਦਾ। ਸੋ ਕਰਨ ਔਜਲੇ ਦੀ ਕੀ ਸੀ ਚੇਂਜ, ਮੈਂ ਇੱਕ ਮਿੰਟ ਮੈਨੂੰ ਲੱਭ ਲੈਣ ਦਿਓ ਕਿਹੜੀ ਸੀ, ਮੈਂ ਨਾ ਹੀ ਭੁੱਲ ਗਿਆ। ਔਜਲੇ ਦੀ ਐਲਬਮ ਸੀਜ਼ਨ ਹੀ ਆ ਨਾ, ਮੈਂ ਕਿਵੇਂ ਭੁੱਲ ਗਿਆ ਯਾਰ ਸੀਜ਼ਨ ਔਜਲਾ, ਲੈਟਸ ਸੀ। ਹਾਂ ਔਜਲਾ ਸੀਜ਼ਨ ਇਹੀ ਹੈ ਨਾ। ਸੋ ਔਜਲਾ ਸੀਜ਼ਨ 1 & 2 ਐਲਬਮ ਆ, ਕੱਲ੍ਹ ਨੂੰ 25 ਤਰੀਕ ਨੂੰ ਰਿਲੀਜ਼ ਹੋ ਰਹੀਆਂ ਨੇ, ਦੇਖਦੇ ਹਾਂ ਜੇ ਹਜੇ ਰਿਲੀਜ਼ ਹੋਈ ਹੈ ਜਾਂ ਨਹੀਂ। ਬਟ ਕਰਨ ਔਜਲਾ ਫਿਰ ਜਦੋਂ ਕੁਛ ਕਰਦਾ ਵੱਡਾ ਹੀ ਕਰਦਾ। ਔਜਲੇ ਦੀਆਂ ਜਿੰਨੀਆਂ EP ਆਈਆਂ, ਜਿੰਨੀਆਂ ਐਲਬਮ ਆਈਆਂ, ਸਾਰੀਆਂ ਸੁਪਰ ਡੁਪਰ ਹਿੱਟ। ਅਤੇ ਮੁੰਡਾ ਯਾਰ ਟੈਲੈਂਟਡ ਆ, ਇਹ ਮੰਨਣਾ ਪਊਗਾ, ਮੰਨੋ ਚਾਹੇ ਨਾ ਮੰਨੋ, ਬਟ ਮੈਨੂੰ ਲੱਗਦਾ ਕਿ ਜ਼ਿਆਦਾਤਰ ਸਾਰੇ ਮੰਨਦੇ ਹੀ ਇਸ ਚੀਜ਼ ਨੂੰ। ਸੋ ਜ਼ਰੂਰ ਔਜਲੇ ਦੀ ਐਲਬਮ ਜਦੋਂ ਮਿਲੀ ਤੁਹਾਡੇ ਲਈ ਪੇਸ਼ ਕਰਦੇ ਹਾਂ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਵੈਰੀ ਗੁੱਡ। ਸੋ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557।
1: ਵੈਰੀ ਗੁੱਡ, ਕਿਆ ਬਾਤ ਹੈ ਯਾਰ। ਇਹਨੂੰ ਕਹਿੰਦੇ ਆ ਗਾਣਾ ਦੁਗਾਣਾ ਨਾ ਹੋਵੇ ਤਾਂ ਇੱਦਾਂ ਦਾ ਹੋਵੇ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਤੇ ਲੈ ਕੇ ਚੱਲਦੇ ਅਸੀਂ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਕੱਲ ਨੂੰ ਸ਼ਾਮ ਨੂੰ 6 ਤੋਂ 9 ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ। ਗ੍ਰੈਂਡ ਹੋਮ ਫਰਨੀਚਰ ਦੇ ਸੁਖ ਭਾਜੀ ਸਾਡੇ ਨਾਲ ਨੇ। ਸੁਖ ਜੀ ਵੈਲਕਮ ਸਰ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਆਉਣਗੇ, ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਜੇ ਚ ਹਾਈ ਐਂਡ ਫਰਨੀਚਰ ਦੀ ਗੱਲਬਾਤ ਕਰੀਏ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਟਰਕੀ ਦੇ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਗੱਲਬਾਤ ਕਰ ਲਈਏ, ਜਾਂ ਤੁਸੀਂ ਮੈਟਰਸ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਕੜਾਕੇ ਕੱਢਵੀਆਂ ਪ੍ਰਾਈਸ ਜਿਹੜੀਆਂ ਤੁਸੀਂ ਆਪਣੇ ਘਰ ਲੈ ਕੇ ਜਾਣੇ, ਤੇ ਨਾਲ ਹਰੇਕ ਪਰਚੇਸ ਦੇ ਚਾਹੇ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰਨਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਹਰੇਕ ਪਰਚੇਸ ਨਾਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਨ੍ਹਾਂ ਪਰਿਵਾਰਾਂ ਨੇ ਬਾਈ ਜੀ ਬੈਡਰੂਮ ਸੈੱਟ ਲੈਣਾ, ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ, ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਲੈਕਰ ਫਿਨਿਸ਼ ਦਾ ਬੈੱਡ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਤੁਸੀਂ ਆ ਕੇ ਕਹਿਣਾ ਫੱਟੇ ਵਾਲਾ ਬੈਡਰੂਮ ਸੈੱਟ ਲੈਣਾ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟਾਂ, ਨਾਈਟ ਸਟੈਂਡ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਜਿਹਦੀ ਫਲੋਰ ਦੀ ਪ੍ਰਾਈਸ $4,500 ਲੱਗੀ ਆ। ਜਿੰਨੇ ਵੀ ਸਾਡੇ ਲਿਸਨਰ ਸਾਡੇ ਪਰਿਵਾਰ ਸਾਡੇ ਕੋਲ ਕੱਲ੍ਹ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1,999 ਦੇ ਵਿੱਚ, ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮੇਰੇ ਨਾਲ, ਸਾਈਡ ਟੇਬਲ, ਤੇ ਜਦੋਂ ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਪੰਜਾਬੀ ਲਹਿਰਾਂ ਦੇ ਪਰਿਵਾਰਾਂ ਨੂੰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ। ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਨ ਦਾ ਮੈਟਰਸ, ਉਹ ਵੀ ਫ੍ਰੀ ਮਿਲੂਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਜਿਹੜਾ ਤੁਸੀਂ ਫ੍ਰੀ ਲੈ ਕੇ ਜਾਣਾ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਨਵੀ ਬਾਜੀ।
1: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ 6685 ਟੋਮਕਨ ਰੋਡ ਤੇ ਕੱਲ ਨੂੰ ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਪੰਜਾਬੀ ਲਹਿਰਾਂ ਦੇ ਵਿੱਚ ਪੰਜਾਬੀ ਲਹਿਰਾਂ ਦੇ CEO ਸਤਿੰਦਰਪਾਲ ਸਿੱਧਵਾ ਜੀ ਸਾਡੇ ਨਾਲ ਜੁੜੇ ਹੈ। ਸਿੱਧਵਾ ਸਾਹਿਬ ਵੈਲਕਮ।
3: ਬਹੁਤ ਬਹੁਤ ਸਾਰੇ ਹੀ ਸਰੋਤਿਆਂ ਨੂੰ ਇਸ ਖੂਬਸੂਰਤ ਸ਼ਾਮ ਦੀਆਂ ਸ਼ੁਭ ਇੱਛਾਵਾਂ। ਦੇਖੋ ਨਵੀਂ, ਇੱਕ ਦੂਜੇ ਨੂੰ ਸ਼ੁਭ ਇੱਛਾਵਾਂ ਦੇਣੀਆਂ, ਕਮਿਊਨੀਕੇਸ਼ਨ ਕਰਨਾ ਇੱਕ ਦੂਸਰੇ ਨਾਲ, ਔਰ ਕਹਿੰਦੇ ਨੇ ਕਿ ਗੱਲਾਂ ਬਾਤਾਂ ਦਾ ਆਦਾਨ ਪ੍ਰਦਾਨ ਕਰਨਾ, ਕੁਛ ਕਹਿਣਾ ਕੁਛ ਸੁਣਨਾ ਬੜਾ ਜ਼ਰੂਰੀ ਹੈ। ਔਰ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਅਕਾਲ ਪੁਰਖ ਗੋਡ ਭਗਵਾਨ ਨੇ ਕੇਵਲ ਇਨਸਾਨ ਨੂੰ ਇਹ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਕੇਵਲ ਇਨਸਾਨ ਨੂੰ ਹੀ ਇਹ ਮੌਕਾ ਦਿੱਤਾ ਕਿ ਉਹ ਬੋਲ ਕੇ ਆਪਣੀ ਗੱਲ ਦੂਜਿਆਂ ਨਾਲ ਕਰ ਸਕਦਾ।
1: ਕੋਈ ਆਈ ਥਿੰਕ ਕੋਈ ਸ਼ੇਅਰ ਤੁਸੀਂ ਕਹਿੰਦੇ ਹੁੰਦੇ ਹੋ ਜਾਂ ਕੋਈ ਗਜ਼ਲ ਹੈ, ਮੇ ਬੀ ਕੁਝ ਸੁਣਾ ਕਰੋ ਹਮਸੇ।
3: ਬੜਾ ਖੂਬਸੂਰਤ ਜਗਜੀਤ ਸਿੰਘ ਉਹਨਾਂ ਦੀ ਗਜ਼ਲ ਹੈ ਇੱਕ, ਮੈਨੂੰ ਉਹਦੇ ਲੇਖਕ ਦਾ ਵੀ ਪਤਾ ਕਰਨਾ ਚਾਹੀਦਾ, ਤੇ ਬੜੀ ਖੂਬਸੂਰਤ ਗੱਲ ਹੈ ਉਹ ਕਿ ਮੁਸਕੁਰਾ ਕਰ ਮਿਲਾ ਕਰੋ ਹਮਸੇ, ਮੁਸਕੁਰਾ ਕਰ ਮਿਲਾ ਕਰੋ ਹਮਸੇ, ਕੁਛ ਕਹਾ ਔਰ ਸੁਣਾ ਕਰੋ ਹਮਸੇ, ਬਾਤ ਕਰਨੇ ਸੇ ਬਾਤ ਬੜਤੀ ਹੈ, ਰੋਜ਼ ਬਾਤੇ ਕੀਆ ਕਰੋ
1: ਹਮਸੇ।
3: ਬੜੀ ਖੂਬਸੂਰਤ ਗੱਲ ਹੈ, ਤੇ ਗੁਰੂ ਨਾਨਕ ਸਾਹਿਬ ਨੇ ਬੜਾ ਖੂਬਸੂਰਤ ਕਿਹਾ, ਕਹਿੰਦੇ ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣਾ ਤੇ ਸੁਣਨਾ ਇੱਕ ਨਵੀਂ ਬੜੀ ਜ਼ਰੂਰੀ ਗੱਲ ਆ ਕਿ ਜਿੱਥੇ ਬੰਦਾ ਬੁਲਾਰਾ ਬੋਲਣਾ ਚੰਗਾ ਹੋਣਾ ਚਾਹੀਦਾ, ਉੱਥੇ ਬੰਦੇ ਨੂੰ ਸਰੋਤਾ ਵੀ ਚੰਗਾ ਬਣਨਾ ਚਾਹੀਦਾ।
1: ਸਹੀ ਗੱਲ ਆ,
3: ਜਿਹੜੇ ਚੰਗੇ ਸਰੋਤੇ ਆ ਉਹ ਵੀ, ਕਿਉਂਕਿ ਕਿਸੇ ਦੀ ਗੱਲ ਨੂੰ ਸੁਣਨਾ, ਫਿਰ ਉਹਨੂੰ ਗ੍ਰੈਬ ਕਰਨਾ, ਫਿਰ ਉਸਦੀ ਗੱਲ ਤੇ ਅਮਲ ਕਰਨਾ, ਇਹ ਬਹੁਤ ਜ਼ਰੂਰੀ ਆ। ਤੋ ਖੈਰ, ਇਹ ਤਾਂ ਸਾਡੇ ਸਰੋਤਿਆਂ ਨਾਲ ਇੱਕ ਸਾਂਝ ਪਾਉਣ ਵਾਲੀ ਗੱਲ ਹੈ। ਤੋ ਮੌਸਮ ਜਿਹੜਾ ਉਹ ਦਿਨ ਬ ਦਿਨ ਬਦਲ ਰਿਹਾ, ਸੁਬਹਾ ਹੋਤੀ ਹੈ ਸ਼ਾਮ ਹੋਤੀ ਹੈ, ਜ਼ਿੰਦਗੀ ਯੂੰ ਹੀ ਤਮਾਮ ਹੋਤੀ ਹੈ, ਤੋ ਇਹ ਚੱਲਦਾ ਰਹਿਣਾ। ਤੇ ਤੁਸੀਂ ਹਰ ਮੌਸਮ ਨੂੰ ਇੰਜੋਏ ਕਰੋ, ਹਰ ਸਮੇਂ ਨੂੰ ਇੰਜੋਏ ਕਰੋ, ਹਰ ਉਮਰ ਨੂੰ ਇੰਜੋਏ ਕਰੋ। ਕੁਝ ਲੋਕ ਕਹਿੰਦੇ ਯਾਰ ਥੋੜਾ ਜਿਹਾ ਕੰਮ ਖੱਟ ਕਮਾ ਲਈਏ ਫਿਰ ਇੰਜੋਏ ਕਰਾਂਗੇ। ਤੇ ਇਹ ਜੀਵਨ ਜਿਹੜਾ ਨਾ ਇਹਨੂੰ ਬਹੁਤਾ ਇਹ ਨਹੀਂ ਮਹਿਸੂਸ ਕਰਨਾ ਚਾਹੀਦਾ ਕੋਈ ਪੱਕੀ ਗਰੰਟੀ ਵਾਲੀ ਗੱਲ ਆ। ਜੋ ਵੀ ਹੈ ਬਸ ਇਹੀ ਇੱਕ ਪਲ ਹੈ, ਹਿੰਦੀ ਦਾ ਇੱਕ ਬੜਾ ਖੂਬਸੂਰਤ ਗਾਣਾ। ਤੋ ਹਰ ਪਲ ਨੂੰ ਹਰ ਸਮੇਂ ਨੂੰ ਆਨੰਦ ਨਾਲ ਜਿਉ ਤੇ ਆਨੰਦ ਨਾਲ ਬਤੀਤ ਕਰੋ। ਤੇ ਮੈਂ ਥੋੜਾ ਜਿਹਾ ਤਾਂ ਕਿਉਂਕਿ ਗੱਲਾਂ ਬਾਤਾਂ ਆਪਾਂ ਕਰਨ ਲੱਗ ਪਏ, ਸਾਡੇ ਸਪੋਂਸਰਸ ਨੂੰ ਵੀ ਬਹੁਤ ਬਹੁਤ ਸ਼ੁਭ ਇੱਛਾਵਾਂ। ਬਹੁਤ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਨੇ ਉਹ ਵੱਖ ਵੱਖ ਜਿਹੜੇ ਸਾਡੇ ਵਾਰਡਸ ਨੇ ਉਹਨਾਂ ਵਿੱਚੋਂ ਆਪਣੀਆਂ ਮਿਊਂਸੀਪਲ ਇਲੈਕਸ਼ਨਸ ਲੜ ਰਹੇ ਆ। ਸਾਡੀਆਂ ਸਭ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ ਨੇ। ਔਰ ਤੁਸੀਂ ਵੀ ਅਗਰ ਆਪਣਾ ਮੈਸੇਜ, ਤੁਹਾਡਾ ਕੋਈ ਮਿੱਤਰ ਦੋਸਤ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਉਹਨਾਂ ਦਾ ਜੋ ਪਲੈਟਫਾਰਮ ਆ ਜੋ ਸਿਟੀ ਲਈ ਕਰਨਾ ਚਾਹੁੰਦੇ ਆ ਉਹ ਲੋਕਾਂ ਤੱਕ ਪਹੁੰਚੇ ਤਾਂ ਤੁਸੀਂ ਪੰਜਾਬੀ ਲਹਿਰਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਤੋ ਉਹਦੇ ਲਈ ਤੁਹਾਨੂੰ ਸਾਡੇ ਹੈੱਡ ਆਫਿਸ ਨੂੰ 604-1557 'ਤੇ ਕਾਲ ਕਰਨੀ ਚਾਹੀਦੀ ਆ ਜਾਂ ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰ ਦਿਓ। ਅਤੇ ਨਵੀਂ ਇੱਕ ਸ਼ੋਕ ਸਮਾਚਾਰ ਆ, ਸਾਡੇ ਇੱਕ ਬਹੁਤ ਹੀ ਹਰਮਨ ਪਿਆਰੇ ਕਰੀਬੀ ਮਿੱਤਰ ਨੇ ਸੁਰਿੰਦਰ ਸਿੰਘ ਧਾਮੀ ਉਰਫ ਛਿੰਦਾ ਧਾਮੀ। ਛਿੰਦਾ ਧਾਮੀ ਹੁਸ਼ਿਆਰਪੁਰ ਦੇ ਨਜ਼ਦੀਕ, ਇਹਨਾਂ ਦਾ ਬੜਾ ਵਧੀਆ ਖੂਬਸੂਰਤ ਪਿੰਡ ਹੈ। ਉਹਨਾਂ ਦੇ ਪਿਤਾ ਜੀ ਛਿੰਦਾ ਧਾਮੀ ਦੇ ਡੈਡੀ ਸਰਦਾਰ ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਏ ਨੇ ਔਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਸਾਰੇ ਪਰਿਵਾਰ ਨੇ ਬੜੀ ਉਹਨਾਂ ਦੀ ਤਿਵਾਰਦਾਰੀ, ਉਹਨਾਂ ਦੀ ਖਾਤਰਦਾਰੀ, ਉਹਨਾਂ ਦੀ ਸੇਵਾ ਕੀਤੀ। ਅਤੇ ਆਪਣੇ ਪਿੱਛੇ ਉਹ ਘੁੱਗ ਵਸਦਾ ਪਰਿਵਾਰ ਛੱਡ ਗਿਆ, ਦੋ ਭਰਾ ਨੇ ਸੁਰਿੰਦਰ ਅਤੇ ਉਹਨਾਂ ਦਾ ਬ੍ਰਦਰ। ਤੋ ਮੈਂ ਪੂਰੇ ਸਾਡੇ ਪਰਿਵਾਰਾਂ ਵੱਲੋਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਛਿੰਦਾ ਧਾਮੀ ਜੀ ਦੇ ਪਿਤਾ ਜੀ ਦੇ ਸਰਦਾਰ ਕੇਵਲ ਸਿੰਘ ਧਾਮੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ, ਵਿਸ਼ੇਸ਼ ਤੌਰ 'ਤੇ ਦਾਲੀ ਗਿੱਲ ਭਾਅ ਜੀ ਵੱਲੋਂ ਅਤੇ ਜਗਦੇਵ ਧਾਲੀਵਾਲ ਅਤੇ ਕੁਲਦੀਪ ਬਾਸੀ, ਜੋਗਿੰਦਰ ਬੈਂਸ, ਸਰਦਾਰ ਜੌਲ ਅਤੇ ਬਹੁਤ ਸਾਰੇ ਹੋਰ ਮਿੱਤਰ ਦੋਸਤ ਛਿੰਦਾ ਧਾਮੀ ਜੀ ਦੇ ਕਰੀਬੀ ਨੇ। ਤੋ ਅਸੀਂ ਇਹ ਸ਼ੋਕ ਸਮਾਚਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਿਆ ਔਰ ਉਹਨਾਂ ਦੇ ਫਿਊਨਰਲ ਦੀਆਂ ਸਰਵਿਸਿਜ਼ ਬੜੀ ਜਲਦ ਬ੍ਰੈਂਪਟਨ ਕ੍ਰੈਮੇਟੋਰੀਅਮ ਵਿੱਚ ਉਹਦੀ ਜਾਣਕਾਰੀ ਅਸੀਂ ਦੇਵਾਂਗੇ। ਅਤੇ ਤੁਸੀਂ ਛਿੰਦਾ ਧਾਮੀ ਦੇ ਪਰਿਵਾਰ ਨਾਲ ਉਹਨਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ 'ਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ 416-936-4400 'ਤੇ ਕਾਲ ਕਰ ਸਕਦੇ ਹੋ। 416-936-4400। ਬਹੁਤ ਮਿਹਰਬਾਨੀ ਨਵੀ, ਪ੍ਰੋਗਰਾਮ ਨੂੰ ਸੁਣਦੇ ਹਾਂ ਅਤੇ ਇੰਜੋਏ ਕਰਦੇ ਹਾਂ।
1: ਇੱਕ ਨਾ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਬੜਾ ਕੂਲ ਅਤੇ ਕੌਮ ਰਹਿਣਾ ਕਿੰਨਾ ਜ਼ਰੂਰੀ ਆ। ਸੋ ਇੱਕ ਮੈਂ ਸਵੇਰੇ ਵੀ ਸ਼ੇਅਰ ਕਰ ਰਿਹਾ ਸੀ, ਇੱਕ ਲੇਡੀ ਹੈ
3: ਜੀ,
1: ਅਤੇ ਇਹ ਇੰਸੀਡੈਂਟ ਹੋਇਆ ਸੀਗਾ 2024 'ਚ, ਪਰ ਹੁਣ ਕੱਲ੍ਹ ਇਹਨੇ ਕਿਹਾ ਵੀ ਹਾਂ ਮੈਂ ਗਿਲਟੀ ਹਾਂ। ਔਰੇਂਜਵਿਲ ਦੀ ਰਹਿਣ ਵਾਲੀ 40 ਸਾਲ ਦੀ ਔਰਤ, ਅਤੇ ਉਹਨੇ ਹੁਣ ਗਿਲਟੀ ਪਲੀਡ ਕੀਤਾ ਡੇਂਜਰਸ ਡਰਾਈਵਿੰਗ ਕੌਜ਼ਿੰਗ ਡੈਥ। ਇੱਕ ਰੋਡ ਰੇਜ ਇੰਸੀਡੈਂਟ ਹੋਇਆ 2024 'ਚ ਜਿਹਦੇ ਵਿੱਚ ਇੱਕ 21 ਸਾਲਾਂ ਮੁੰਡਾ ਉਹਦੀ ਡੈਥ ਹੋ ਗਈ। ਇਹ ਲੇਡੀ ਕਰੈਕਸ਼ਨਲ ਆਫਿਸਰ ਰਹੀ ਆ ਜੇਲਾਂ ਵਿੱਚ,
3: ਖੁਦ
1: ਜਿਹੜੀ ਖੁਦ ਕ੍ਰਿਮੀਨਲਸ ਨਾਲ ਡੇਲੀ ਡੀਲ ਕਰਦੀ ਰਹੀ ਆ। ਤੇ ਹੋਇਆ ਕੀ, ਆਪਣੀ ਗੱਡੀ ਚਲਾ ਰਹੀ ਤੇ ਇਹ ਮੁੰਡਾ ਜਿਹੜਾ 21 ਸਾਲ ਦਾ ਉਹਨੇ ਕਿਤੇ ਕੱਟ ਆਫ ਕਰਤਾ ਕੁੜੀ ਨੂੰ, ਤੇ ਕੁੜੀ ਵੀ ਗੁੱਸੇ 'ਚ ਆ ਗਈ।
3: ਚਲੋ,
1: ਤੇ ਦੋਨੋਂ ਜਾਣੇ 6 ਕਿਲੋਮੀਟਰ ਡਰਾਈਵ ਕਰਦੇ ਰਹੇ 140 ਦੀ ਸਪੀਡ ਤੇ। ਤੇ ਚਲੋ ਉਹਨੇ ਫਿਰ ਟਰਾਈ ਕੀਤਾ ਕਿ ਮੈਂ ਇਹਨੂੰ ਕੁੜੀ ਨੂੰ ਓਵਰਟੇਕ ਕਰਾਂ, ਕੁੜੀ ਨੇ ਵੀ ਨਹੀਂ ਅਲਾਓ ਕੀਤਾ, ਉਹ ਆਵੇ ਉਧਰ ਨੂੰ ਹੋ ਜਾਵੇ, ਉਹ ਆਵੇ ਉਧਰ ਨੂੰ ਹੋ ਜਾਵੇ। ਤੇ ਐਂਡ ਤੇ ਕੀ ਹੋਇਆ,
3: ਡੌਜ ਮਾਰਦੇ ਇੱਕ ਦੂਜੇ ਨੂੰ,
1: ਇੱਕ ਮੁੰਡੇ ਦੀ ਜਿਹੜਾ 21 ਸਾਲ ਦਾ ਸੀ ਉਹਦੀ ਗੱਡੀ ਜਾ ਕੇ ਸੈਂਟਰ ਦੇ ਬੈਰੀਅਰ 'ਚ ਵੱਜੀ, ਓਵਰਟਰਨ ਹੋ ਕੇ ਨੌਰਥ ਬਾਉਂਡ ਦੀਆਂ ਲੇਨਸ ਚਲੀ ਗਈ, 6 ਗੱਡੀਆਂ ਇਨਵੋਲਵ ਹੋ ਗਈਆਂ ਐਕਸੀਡੈਂਟ ਦੇ ਵਿੱਚ, ਤੇ 21 ਸਾਲ ਦਾ ਮੁੰਡਾ ਸੀਗਾ ਉਹਦੀ ਡੈਥ ਹੋ ਗਈ। ਤੇ ਇਹ ਜਿਹੜੀ 40 ਸਾਲ ਦੀ ਕੁੜੀ ਹੁਣ ਇਹਨੂੰ ਚਾਰਜ ਕੀਤਾ ਜਾ ਰਿਹਾ ਡੇਂਜਰਸ ਡਰਾਈਵਿੰਗ ਕੌਜ਼ਿੰਗ ਡੈਥ। ਤੇ ਦੇਖੋ
3: ਗਿਲਟੀ ਪਲੀਡ ਕੀਤਾ,
1: ਉਹਨੇ ਗਿਲਟੀ ਪਲੀਡ ਕੀਤਾ, ਦੇਖੋ ਕੀ ਹੁੰਦਾ ਹੁਣ ਇੱਕ ਵਾਰ ਫਿਰ ਤੋਂ ਸਾਰੀ ਚਾਰਜ ਨਹੀਂ ਕੀਤੀ ਗਈ ਬਟ ਗਿਲਟੀ ਪਲੀਡ ਕੀਤਾ ਹੁਣ ਨਵੰਬਰ ਦੇ ਵਿੱਚ ਇਹਦਾ ਕੋਰਟ ਕੇਸ ਹੈ ਹਜੇ ਸੈਂਟੈਂਸ ਡਿਟਰਮਿਨ ਨਹੀਂ ਕੀਤੀ ਗਈ ਬਟ ਦੇਖੋ ਕਰੈਕਸ਼ਨਲ ਆਫਿਸਰ
3: ਆਫਿਸਰ ਆ ਕਿੱਡੇ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਆ
1: ਉਹ ਤਾਂ ਹੈ
3: ਹਾਂ
1: ਸੋ
3: ਔਰ ਫਿਰ ਦੂਸਰੇ ਪਾਸੇ ਉਹ ਜਿਹੜਾ ਨੌਜਵਾਨ ਯੰਗ ਬੱਚਾ ਹੈ ਤੇ ਉਹਦੇ ਨਾਲ ਤੁਸੀਂ ਇੰਨਾ ਇਸ ਤਰੀਕੇ ਨਾਲ ਤੁਸੀਂ ਉਹਨੂੰ ਡੌਜ ਕਰਦੇ ਹੋ ਉਹਨੂੰ ਹੈਰਾਸ ਕੀਤਾ ਇਹਨੇ ਤੋ ਮੈਂ ਖਿਆਲ ਕਿ ਨਵੀਂ ਪਤਾ ਕੀ ਹੈ ਇਹ ਤੁਹਾਡੀ ਗੱਲ ਠੀਕ ਹੈ ਕਿ ਇਨਸਾਨ ਜਿਹੜਾ ਨਾ ਬੜੀ ਛੇਤੀ ਗੁੱਸੇ ਵਿੱਚ ਆਉਂਦਾ ਔਰ ਗੁੱਸਾ ਜਿਹੜਾ ਭਾਂਬੜ ਬਣ ਜਾਂਦਾ ਕਹਿੰਦੇ ਜਿਹੜੇ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਗੁੱਸਾ ਜਿਹੜਾ ਨਾ ਇਹ ਚੰਡਾਲ ਹੁੰਦਾ ਚੰਡਾਲ ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ ਕਿ ਵੈਸੇ ਤਾਂ ਹੀ ਤਾਂ ਆਪਾਂ ਨੂੰ ਲੋਕ ਸਿਖਾਉਂਦੇ ਆ ਕਿ ਜੇ ਤੁਹਾਨੂੰ ਗੁੱਸਾ ਆਉਂਦਾ ਤਾਂ 10 ਗਿਣੋ ਲੰਬੇ ਲੰਬੇ ਸਾਹ ਲਓ ਬਹੁਤ ਸਾਰੇ ਹੋਰ ਵੀ ਮੈਡੀਟੇਸ਼ਨ ਕਰਨ ਦੀਆਂ ਲੋਕ ਗੱਲਾਂ ਦੱਸਦੇ ਆ ਪਰ ਇਹ ਜਿਹੜਾ ਰੋਡ ਰੇਜ ਆ ਨਾ ਇਹ ਤਾਂ ਨਾ ਉਹ ਬੰਦੇ ਨੂੰ ਆਪਾਂ ਜਾਣਦੇ ਹੁੰਦੇ ਆ ਦੇਖੋ ਕਿਸੇ ਨੂੰ ਮਾਰਨਾ ਜਾਂ ਕਿਸੇ ਦੇ ਗਲ ਪੈਣਾ ਗਾਲ ਗਲੋਚ ਕੱਢਣਾ ਉਹਦੇ ਨਾਲ ਤਾਂ ਹੋ ਸਕਦਾ ਜਿਹਦੇ ਨਾਲ ਤੁਹਾਡਾ ਕੋਈ ਵੰਡ ਵਿਹਾਰ ਆ ਜਿਹਦੇ ਨਾਲ ਜਿਹਨੇ ਤੁਹਾਡੀ ਕੋਈ ਬੇਇੱਜ਼ਤੀ ਕੀਤੀ ਹੈ ਜਾਂ ਜਿਹਨੇ ਕੋਈ ਤੁਹਾਡੇ ਨਾਲ ਜਿਹੜੀ ਦਗਾ ਕਮਾਇਆ ਪਰ ਸੜਕ ਤੇ ਜਾਂਦੇ ਤੁਹਾਨੂੰ ਰਾਹ ਨਹੀਂ ਦਿੱਤਾ ਤੁਹਾਨੂੰ ਇੰਡੀਕੇਟਰ ਨਹੀਂ ਦਿੱਤਾ ਤੁਹਾਨੂੰ ਮੇਰਾ ਮਤਲਬ ਹੈ ਕਿ ਇਹ ਬਹੁਤ ਹੀ ਬਚਪਨਾ ਹੈ ਔਰ ਇਹ ਇੱਕ ਸਿਕਨੈਸ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਬਿਮਾਰ ਨੇ ਕਿ ਇਸ ਤਰੀਕੇ ਨਾਲ ਜਿਹੜਾ ਸੜਕਾਂ ਤੇ ਜਾ ਕੇ ਲੜਦੇ ਆ ਸਿਰਫ ਗੱਡੀ ਨੂੰ ਭਜਾਉਣ ਲਈ ਤੋ ਬਹੁਤ ਹੀ ਦੁਖਦਾਈ ਘਟਨਾ
1: ਨਹੀਂ ਇਹਨਾਂ ਚੋਂ ਦੇਖੋ ਇੱਕੋ ਹੀ ਬੰਦਾ ਸਿਆਣਾ ਹੋਣਾ ਚਾਹੀਦਾ ਮੁੰਡਾ ਹਟ ਜਾਂਦਾ ਉਹਨੇ ਵੱਜ ਜਾਣਾ ਸੀ ਜਿਹੜੀ ਲੇਡੀ ਆ ਜੇ ਉਹ ਥੋੜਾ ਜਿਹਾ ਠੰਡ ਰੱਖਦੀ ਤਾਂ ਮੁੰਡੇ ਨੇ ਵੱਜਣਾ ਸੀ ਸੋ
3: ਬਹੁਤ ਸਿਆਣੇ ਲੋਕ ਇਹੀ ਗੱਲ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ ਕਿਉਂਕਿ ਦੂਜੇ ਤੇ ਤਾਂ ਤੁਹਾਡੀ ਕੋਈ ਤੁਹਾਡਾ ਕਮਾਂਡ ਚੱਲਦੀ ਨਹੀਂ ਸੋ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਕਰੋ ਕਿ ਜੇ ਕੋਈ ਤੁਹਾਨੂੰ ਉਹ ਮਹਾਤਮਾ ਗਾਂਧੀ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਤੁਹਾਡੀ ਇੱਕ ਗੱਲ ਤੇ ਕੋਈ ਚਪੇੜ ਮਾਰਦਾ ਤਾਂ ਤੁਸੀਂ ਦੂਜੀ ਗੱਲ ਵੀ ਉਹਦੇ ਅੱਗੇ ਕਰ ਦਿਓ ਇਹ ਮੇਰਾ ਭਾਵ ਇਹ ਨਹੀਂ ਕਿ ਇੱਦਾਂ ਹੀ ਕਰੋ ਕਈ ਵਾਰ ਕੋਈ ਕਹਿਣਗੇ ਜੀ ਮੇਰੇ ਤਾਂ ਮਾੜੀ ਜਿਹੀ ਹੱਥ ਲਾਵੇ ਮੈਂ ਤਾਂ ਜਾੜਾਂ ਕੱਢ ਦੂੰ ਉਹ ਜਾੜਾਂ ਕਈ ਵਾਰੀ ਬਹੁਤ ਮਹਿੰਗੀਆਂ ਪੈ ਜਾਂਦੀਆਂ ਇਸ ਲਈ ਆਪਣੇ ਆਪ ਨੂੰ ਕਾਮ ਰੱਖਣਾ ਆਪਣੇ ਆਪ ਨੂੰ ਸਹਿਣਸ਼ੀਲਤਾ ਇਹਨੂੰ ਸਹਿਣਸ਼ੀਲਤਾ ਕਹਿੰਦੇ ਆ ਪੇਸ਼ੈਂਸ ਔਰ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਕਹਿੰਦੇ ਨੇ ਕਿ ਧਰਤੀ ਨਵਾਬ ਪੇਸ਼ੈਂਸ ਹੋਣੀ ਚਾਹੀਦੀ ਹੈ ਧਰਤੀ ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬੰਦੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਤਰ੍ਹਾਂ ਤਰ੍ਹਾਂ ਦੇ ਪੰਛੀ ਤੁਰੇ ਫਿਰਦੇ ਆ ਔਰ ਭਾਈ ਗੁਰਦਾਸ ਦੀਆਂ ਵਾਰਾਂ 'ਚ ਆਉਂਦਾ ਕਿ ਅਕਿਰਤ ਕਣ ਜਿਹੜੇ ਨੇ ਜਿਹੜੇ ਲੋਕ ਕਿਸੇ ਦਾ ਕੀਤਾ ਵਿਸਾਰ ਜਾਂਦੇ ਆ ਉਹਨਾਂ ਨੂੰ ਵੀ ਧਰਤੀ ਜਿਹੜੀ ਆ ਉਹ ਥਾਂ ਦੇ ਦਿੰਦੀ ਆ ਇਸ ਲਈ ਸਾਨੂੰ ਧਰਤੀ ਵਾਂਗ ਜਿਹੜਾ ਹੈਗਾ ਪੇਸ਼ੈਂਸ ਰੱਖਣੀ ਚਾਹੀਦੀ ਹੈ ਔਰ ਸਬਰ ਰੱਖਣਾ ਚਾਹੀਦਾ ਸੰਤੋਖ ਰੱਖਣਾ ਚਾਹੀਦਾ ਸਬਰ ਸੰਤੋਖ ਸ਼ਾਂਤੀ ਇਹ ਬਹੁਤ ਜ਼ਰੂਰੀ ਆ ਕਿਉਂਕਿ ਉਹ ਇੱਕ ਉਰਦੂ ਦਾ ਛੋਟਾ ਜਿਹਾ ਸ਼ੇਅਰ ਹੈ ਉਹ ਕਹਿੰਦਾ ਹੈ ਕਿ ਲਮਹੋਂ ਨੇ ਖਤਾ ਕੀ ਸਦੀਓਂ ਨੇ ਸਜ਼ਾ ਪਾਈ ਗੁੱਸਾ ਤਾਂ ਇੱਕ ਸਕਿੰਟ ਦਾ ਹੁੰਦਾ ਔਰ ਉਹ ਸਾਰੀ ਉਮਰ ਦਾ ਜਿਹੜਾ ਹੈਗਾ ਉਹ ਤੁਹਾਨੂੰ ਬਿਪਤਾ ਪਾ ਜਾਂਦਾ ਸੋ ਬਹੁਤ ਬਹੁਤ ਮੈਂ ਇੱਕ ਵਾਰੀ ਫਿਰ ਆਪਣੇ ਆਪ ਤੇ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਕੇਵਲ ਲੋਕਾਂ ਵਾਸਤੇ ਨਹੀਂ ਹੈ ਇਹ ਸਾਡੇ ਵਾਸਤੇ ਵੀ ਆ ਔਰ ਸਾਨੂੰ ਵੀ ਪੇਸ਼ੈਂਸ ਵਧਾਉਣੀ ਚਾਹੀਦੀ ਆ ਜੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਗੁੱਸਾ ਵਗੈਰਾ ਆਉਂਦਾ ਜਾਂ ਹੈਂਕੜ ਆਉਂਦੀ ਆ ਹੰਕਾਰ ਆਉਂਦਾ ਉਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਮੈਡੀਟੇਸ਼ਨ ਕਰਨਾ ਚਾਹੀਦਾ ਆਮ ਨਹੀਂ ਨੇ ਗਾਣੇ ਵਾਲੇ ਕਹਿੰਦੇ ਆ ਕਿ ਰੱਬ ਤੋਂ ਡਰ ਸੱਜਣਾ ਰੱਬ ਤੋਂ ਡਰਨਾ ਚਾਹੀਦਾ ਔਰ ਮਨੁੱਖਤਾ ਜਿਹੜੀ ਹੈ ਉਹਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ ਸਮੁੱਚੀ ਮਨੁੱਖਤਾ ਨੂੰ ਤੁਸੀਂ ਪਿਆਰ ਕਰਨਾ ਤੋ ਇਹ ਕਈ ਵਾਰੀ ਨਾ ਆਪਣੇ ਆਪ 'ਚ ਬੰਦੇ ਨੂੰ ਹੁੰਦਾ ਕਿ ਮੈਂ ਪਤਾ ਨਹੀਂ ਕੀ ਹਾਂ ਹਨਾ ਮੈਂ ਜਿਹੜੀ ਮੈਂ ਆ ਉਹ ਮਾਰਦੀ ਆ ਉਹ ਤੁਸੀਂ ਗੀਤ ਵੀ ਲਾਉਂਦੇ ਹੁੰਦੇ
1: ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
3: ਹਾਂ ਈਗੋ ਇਹ ਹਉਮੈ ਆ ਚਾਹੇ ਉਹ ਰੋਡ ਰੇਜ ਤੇ ਆ ਚਾਹੇ ਪਰਿਵਾਰਾਂ ਵਿੱਚ ਹੈ ਚਾਹੇ ਰਿਸ਼ਤਿਆਂ ਵਿੱਚ ਹੈ ਤੋ ਜ਼ਰੂਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਅਤੇ ਆਪਣੀ ਪੇਸ਼ੈਂਸ ਵਧਾਉਣੀ ਚਾਹੀਦੀ ਹੈ ਔਰ ਆਪਣੀ ਜਿਹੜੀ ਆਪਣੇ ਆਪ ਨੂੰ ਕਾਮ ਰੱਖਣਾ ਆਪਣੇ ਆਪ ਨੂੰ ਕਹਿੰਦੇ ਨੇ ਕਿ ਧਰਤੀ ਤੇ ਰੱਖਣਾ
1: ਉਹ ਨਾ ਉਹ ਜਿਹੜਾ ਗੇਰੀ ਦਾ ਗਾਣਾ
3: ਹਾਂ
1: ਉਹ ਚ ਬੜੀਆਂ ਵਧੀਆ ਲਾਈਨਾਂ ਕਿ ਆਖੇ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਹੈ ਕਦੇ ਵੇਖਦੀ ਨਾ ਇੱਜ਼ਤ ਵੇ ਪੱਕੇ ਯਾਰ ਦੀ ਉਹ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
3: ਇਹ ਵੈਸੇ ਤਾਂ ਹਰ ਧਰਮ ਜਿਹੜਾ ਸਾਨੂੰ ਸਿਖਾਉਂਦਾ ਕਿ ਹਉਮੈ ਹੰਕਾਰ ਕ੍ਰੋਧ ਉਹ ਨੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੰਟਰੋਲ ਚ ਹੋਣੇ ਚਾਹੀਦੇ ਆ ਇਹ ਚੀਜ਼ਾਂ ਹੈਂਕੜ ਮੈਂ ਤਾਂ ਉਹਨਾਂ ਨੂੰ ਫੱਕੀਆਂ ਮੈਂ ਤਾਂ ਮੋਢਿਆਂ ਤੋਂ ਉਹਦੇ ਥੁੱਕਦੇ ਫਿਰਦੇ ਆ ਕਈ ਪਰ ਕਹਿੰਦੇ ਨੇ ਕਿ ਪਤਾ ਨੀ ਹੁੰਦਾ ਕਿਸ ਵਕਤ ਕੋਈ ਵੀ ਗੱਲ ਵਾਪਰ ਸਕਦੀ ਆ ਤੇ ਇਸ ਲਈ ਤੁਸੀਂ ਤਕੜੇ ਹੋਵੋ ਆਪਣੇ ਆਪ ਨੂੰ ਬਹੁਤ ਸਾਰੇ ਲੋਕ ਜਿਹੜੇ ਵੱਡੇ ਵੱਡੇ ਭਲਵਾਨ ਵੱਡੇ ਵੱਡੇ ਜਿਹੜੇ ਦਾਨਸ਼ਵਰ ਉਹ ਇਹੀ ਉਹਨਾਂ ਕੋਲ ਗੁਣ ਸੀ ਕਿ ਉਹਨਾਂ ਚ ਸਹਿਣਸ਼ੀਲਤਾ ਬਹੁਤ ਸੀ ਬਹੁਤ ਸਾਰੀਆਂ ਗੱਲਾਂ ਮਿਸਾਲਾਂ ਦੇ ਸਕਦੇ ਹਾਂ ਆਉਣ ਵਾਲੇ ਦਿਨਾਂ ਚ ਕਿਤੇ ਫਿਰ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਹੁਣ ਤੁਸੀਂ ਪ੍ਰੋਗਰਾਮ ਨੂੰ ਅੱਗੇ ਵਧਾਓ
1: ਥੈਂਕ ਯੂ ਤੇ ਬਹੁਤ ਹੀ ਕੁਇਕਲੀ ਆਪਾਂ ਮੁਬਾਰਕਬਾਦ ਦਿੰਦੇ ਹਾਂ ਅੱਜ ਹਰਭਜਨ ਮਾਨ ਜੀ ਨੂੰ
3: ਜੀ
1: ਆਕਾਸ਼ਮਾਨ ਬੜੀ ਵੱਡੀ ਲੈਵਲ ਤੇ ਉਹਨਾਂ ਨੇ ਆਪਣੇ ਜੱਦੀ ਪਿੰਡ ਖੇਮੋਆਣੇ ਵਿਖੇ ਟ੍ਰੇਲਰ ਰਿਲੀਜ਼ ਕੀਤਾ ਤੇ ਬੜੀ
3: ਮੈਗਰਾ ਦੁਨੀਆ ਪਹੁੰਚੀ ਅਸੀਂ ਵੀ ਬਹੁਤ ਖਾੜੇ ਲਾਏ ਆ ਪਾਪਾ ਜੀ ਬਾਪੂ ਪਾਰਸ ਹੋਣਾ ਨੇ ਪਾਪਾ ਜੀ ਰਣਜੀਤ ਸਿੰਘ ਸਿੱਧਵਾ ਮੈਂ ਵੀ ਤੇ ਹਰਭਜਨ ਹੋਣਾ ਦੇ ਬਹੁਤ ਸਾਰੇ ਫੰਕਸ਼ਨਾਂ ਤੇ ਵੀ ਤੇ ਬੜੇ ਬੜੀਆਂ ਸ਼ਾਮਾਂ ਵੀ ਉੱਥੇ ਗੁਜ਼ਾਰੀਆਂ ਤੇ ਇਹ ਦਿਨ ਰੋਜ਼ ਨਹੀਂ ਆਉਣੇ ਬੜਾ ਖੂਬਸੂਰਤ ਉੱਥੇ ਮੇਲੇ ਵਰਗਾ ਮਾਹੌਲ ਬਣ ਗਿਆ ਉਹਨਾਂ ਦੀ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਇਹ ਦਿਨ ਰੋਜ਼ ਨਹੀਂ ਆਉਣੇ 9 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਤੇ ਨਾਲ ਦੇ ਨਾਲ ਉੱਥੇ ਵਿਸ਼ੇਸ਼ ਤੌਰ ਉੱਤੇ ਜਸਬੀਰ ਜੱਸੀ ਹਰਜੀਤ ਹਰਮਨ ਤੇ ਇੱਕ ਮੁੰਡਾ ਜੀ ਦੀ ਮੈਂ ਤੁਹਾਨੂੰ ਦੱਸਦਾ ਨਾ ਧੂਤਾ ਹੈ
1: ਫਿਲਮ ਦੇ ਵਿੱਚ ਕਾਫੀ ਵੱਡਾ ਰੋਲ ਆ ਉਹਦਾ
3: ਬਿਲਕੁਲ ਬਹੁਤ ਵੱਡਾ ਰੋਲ ਆ ਧੂਤਾ ਉਹ ਵੀ ਪਹੁੰਚਿਆ ਤੇ ਨਾਲ ਨਿਰਮਲ ਰਿਸ਼ੀ ਮੈਡਮ ਨਿਰਮਲ ਰਿਸ਼ੀ ਜੋ ਕਿ ਪੰਜਾਬੀ ਫਿਲਮਾਂ ਦੀ ਬਹੁਤ ਹੀ ਸਰਕਰਦਾ
1: ਬਾਬੂ ਸਿੰਘ ਮਾਨ ਜੀ ਪਹੁੰਚੇ ਮਨਪ੍ਰੀਤ ਟਿਵਾਣਾ
3: ਹਾਂ ਮਨਪ੍ਰੀਤ ਟਿਵਾਣਾ ਸੋ ਬਹੁਤ ਸਾਰੇ ਹੋਰ ਸੱਜਣ ਮਿੱਤਰ ਦੂਰੋਂ ਨੇੜਿਓ ਇੱਕ ਮੇਲੇ ਵਰਗਾ ਮਾਹੌਲ ਬਣ ਗਿਆ ਤੇ ਪਹਿਲੀ ਵਾਰੀ ਕਿਸੇ ਫਿਲਮ ਦਾ ਟ੍ਰੇਲਰ ਜਿਹੜਾ ਉਹ ਇੱਕ ਪਿੰਡ ਵਿੱਚ ਬਠਿੰਡੇ ਦੇ ਭਗਤਾ ਭਾਈ ਦੇ ਕੋਲੇ ਖੇਮੋਆਣਾ ਪਿੰਡ ਹੈ ਉੱਥੇ ਇਹ ਰਿਲੀਜ਼ ਕੀਤਾ ਗਿਆ ਆਉਣ ਵਾਲੇ ਦਿਨਾਂ 'ਚ ਇਸ ਫਿਲਮ ਦੀ ਹੋਰ ਜਾਣਕਾਰੀ ਵੀ ਆਪਾਂ ਪੰਜਾਬੀ ਲਹਿਰਾਂ ਤੇ ਸਰੋਤਿਆਂ ਨੂੰ ਦੇਵਾਂਗੇ
1: ਬਹੁਤ ਸ਼ੁਕਰੀਆ ਜੀ ਥੈਂਕ ਯੂ
3: ਸਰ ਥੈਂਕ ਯੂ
1: ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ ਮੈਂ ਸਵੇਰੇ ਵੀ ਕਹਿ ਰਿਹਾ ਸੀ ਰੋਡ ਰੇਜ ਜਿਹੜੀ ਕਿ ਮੈਂ ਕਹਿੰਦਾ ਕਿਸੇ ਪਿਸਤੌਲ ਜਿੰਨੀ ਖਤਰਨਾਕ ਹੈ ਰੋਡ ਰੇਜ ਬਹੁਤ ਹੀ ਖਤਰਨਾਕ ਚੀਜ਼ ਜਿਹੜਾ ਬੰਦਾ ਪੈ ਗਿਆ ਨਾ ਇਸ ਜੱਬ 'ਚ ਤਾਂ ਮੈਂ ਕਹਿੰਦਾ ਤੁਸੀਂ ਸੁਣਿਆ ਹੀ ਆ ਵੀ ਕੀ ਕੁਛ ਹੋ ਸਕਦਾ ਸੋ ਥੋੜ੍ਹੀ ਜਿਹੀ ਇਹਦੇ ਬਾਰੇ ਗੱਲਬਾਤ ਕਰਾਂਗੇ ਅਨਾਜ ਮਾਰਟ ਗਰੋਸਰੀ ਸਟੋਰ ਨਵਾਂ ਖੁੱਲ੍ਹਿਆ ਬਈ ਅਤੇ ਧੂੜਾਂ ਪੱਟ ਰਿਹਾ ਅਨਾਜ ਮਾਰਟ ਏਅਰਪੋਰਟ ਮੇਫੀਅਰ ਨਵੇਂ ਪਲਾਜ਼ੇ 'ਚ ਹਰ ਇੱਕ ਕਿਸਮ ਦੀ ਆਪਣੀ ਗਰੋਸਰੀ ਦਾਲਾਂ ਸਬਜ਼ੀਆਂ ਕੋਈ ਵੀ ਇੰਡੀਅਨ ਹਾਊਸ ਹੋਲਡ ਦਾ ਸਮਾਨ ਅਨਾਜ ਮਾਰਟ ਏਅਰਪੋਰਟ ਮੇਫੀਅਲਡ ਅਨਾਜ ਮਾਰਟ ਏਅਰਪੋਰਟ ਮੇਫੀਅਲਡ ਅਨਾਜ ਮਾਰਟ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਜੇ ਤੁਸੀਂ ਕੋਈ ਵੀ ਏ ਟੂ ਜ਼ੈਡ ਰੈਨੋਵੇਸ਼ਨ ਕਰਾਉਣੀ ਆ ਤਾਂ ਰੈਨੋਵੇਸ਼ਨ ਦਾ ਟੌਪ ਦਾ ਨਾਮ ਹੈ ਪੀ ਐਂਡ ਜੇ ਰੈਨੋਵੇਸ਼ਨ ਪ੍ਰਸ਼ਾਂਤ ਨੂੰ ਯਾਦ ਰੱਖੋ ਪ੍ਰਸ਼ਾਂਤ ਹੁਣੇ ਹੀਰੇ ਬੰਦੇ ਨੇ ਰੈਨੋਵੇਸ਼ਨ ਦੀ ਦੁਨੀਆ 'ਚ ਲੀਡਰ ਨੇ ਬਹੁਤ ਸੋਹਣਾ ਕੰਮ ਕਰਦੇ ਆ ਬੜੀ ਮਿਹਨਤ ਨਾਲ ਕਰਦੇ ਆ ਕੋਈ ਸ਼ੋਰਟਕੱਟ ਨਹੀਂ ਫੁੱਲੀ ਇੰਸ਼ੋਰਡ ਕੰਪਨੀ ਹੈ ਅਤੇ ਨੰਬਰ ਤੁਸੀਂ ਯਾਦ ਰੱਖਣਾ ਜ਼ਰੂਰ ਪ੍ਰਸ਼ਾਂਤ ਦਾ ਪੀ ਐਂਡ ਜੇ ਰੈਨੋਵੇਸ਼ਨ 437-318-0400 437-318-0400 ਦੇ ਉੱਤੇ ਗੱਲਬਾਤ ਤੁਸੀਂ ਕਰਨੀ ਹੈ ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਕਰੋ ਗੱਲਬਾਤ ਅਤੇ ਲਓ ਬਾਕੀ ਦੀ ਸਾਰੀ ਦੀ ਸਾਰੀ ਜਾਣਕਾਰੀ ਸੁਣਦੇ ਹਾਂ ਦੋ ਬੋਲ ਫਿਰ ਆਉਂਦੇ ਹਾਂ ਵਾਪਸ

0: ਵਾਹ ਯਾਰ ਕਿਆ ਬਾਤ ਹੈ ਓਕੇ ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਬੋਲਟਨ ਕੀਆ ਤੇ ਅੱਜ ਕੱਲ ਪਰਸੋਂ ਬਹੁਤ ਹੀ ਕਮਾਲ ਦਾ ਇਵੈਂਟ ਚੱਲ ਰਿਹਾ ਸੇਲਸ ਇਵੈਂਟ ਸੋ ਸਪੈਸ਼ਲ ਡੈਮੋ ਇਵੈਂਟ ਹੈ ਤੇ ਮੈਂ ਕਹਿੰਦਾ ਜਿਹੜੀਆਂ ਡੀਲਾਂ ਨੇ ਕਮਾਲ ਦੀਆਂ ਨੇ ਸਾਡੇ ਨਾਲ ਜੁੜ ਚੁੱਕੇ ਨੇ ਜੀਵਨ ਬੋਲਟਨ ਕੀਆ ਦੇ ਸੀਈਓ ਜੀਵਨ ਕਿਵੇਂ ਹੋ
1: ਬਹੁਤ ਵਧੀਆ ਜੀ ਤੁਸੀਂ ਦੱਸੋ
0: ਬਹੁਤ ਵਧੀਆ ਜੀ ਬੱਲੇ ਬੱਲੇ ਆ ਸੋ ਕੀ ਚੱਲ ਰਿਹਾ ਫਿਰ ਆਪਣੇ ਸਪੈਸ਼ਲ ਸੇਲਸ ਇਵੈਂਟ ਤੇ
1: ਸੋ ਜਿੰਨੀਆਂ ਜੀ ਗੱਡੀਆਂ ਆਪਣੇ ਕੋਲ ਸਟਾਕ ਤੇ ਖੜੀਆਂ ਹਰੇਕ ਗੱਡੀ ਦੇ ਆਪਾਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਚਾਰ ਟਾਇਰ ਚਾਰ ਸਟੀਲ ਰਿਮਸ ਵਿਦ ਸੈਂਸਰਸ ਵਿਦ ਇੰਸਟਾਲੇਸ਼ਨ ਕੋਈ ਵੀ ਗੱਡੀ ਕੀ ਆ ਦੀ ਸਾਡੇ ਤੋਂ ਲੈਣੇ ਹੋ ਥਰਸਡੇ ਫਰਾਈਡੇ ਸੈਟਰਡੇ ਵਿੰਟਰ ਟਾਇਰ ਹਰੇਕ ਗੱਡੀ ਦੇ ਫ੍ਰੀ ਦਿੰਦੇ ਹਾਂ ਜੀ ਸੋ ਕੀ ਆ ਦੀਆਂ ਗੱਡੀਆਂ ਜਾਣੀਆਂ ਜਾਂਦੀਆਂ ਟੈਕਨੋਲੋਜੀ ਦੇ ਲਈ ਸੋ ਪ੍ਰਾਈਸ ਆਪਣਾ ਗੱਲ ਕਰੀਏ ਬਹੁਤ ਅਫੋਰਡੇਬਲ ਹੈਗਾ ਵਾ ਸੈਡਾਨ ਆਪਣੀ 26 ਦੀ ਬ੍ਰੈਂਡ ਨਿਊ ਸ਼ੁਰੂ ਹੋ ਜਾਂਦੀ ਹੈ 24,295 24,295 ਤੋਂ ਸੋ ਇੰਨੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਸੇ ਬ੍ਰਾਂਡ 'ਚ ਗੱਡੀ ਨਹੀਂ ਮਿਲਣੀ ਤੇ ਜੇ ਤੁਸੀਂ ਆ ਕੇ ਗੱਡੀ ਦੇਖ ਲਈ ਜਿੰਨੀ ਫੀਚਰ ਦਾ ਜਿੰਨੀ ਸੋਹਣੀ ਉਹਦੀ ਸਕਰੀਨ ਆ 30 ਇੰਚ ਦਾ ਉਹਦਾ ਡਿਸਪਲੇ ਨਾਲ ਲੱਗਿਆ ਹੋਇਆ ਜੀ ਸੋ ਕਾਫੀ ਲੋਡਡ ਗੱਡੀ ਹੈ ਚਾਹੇ ਉਹ ਬੇਸ ਟ੍ਰਿਮ ਆ ਐਂਡ ਬਾਕੀ ਸਾਡੇ ਕੋਲੇ ਕੰਪੈਕਟ SUV ਵੀ ਹੈਗੇ ਆ ਜਿਹੜਾ ਪ੍ਰਾਈਸ ਸਿਰਫ 31,000 ਤੋਂ ਸ਼ੁਰੂ ਹੋ ਜਾਂਦਾ ਉਹਦੇ ਤੋਂ ਬਾਅਦ ਫੁੱਲ ਸਾਈਜ਼ SUV ਲੈਣਾ ਸਾਡੇ ਕੋਲ ਕੀਆ ਸਰੈਂਟੋ ਵੀ ਆਉਂਦਾ ਵਾ 6-ਸੀਟਰ SUV ਆਉਂਦਾ ਐਂਡ ਜੇ ਕਿਸੇ ਨੇ ਕੀਆ ਦੀ ਵੈਨ ਲੈਣੀ ਆ ਨੰਬਰ 1 ਤੇ ਚੱਲ ਰਹੀ ਹੈ ਕੀਆ ਦੀ ਕਾਰਨੀਵਲ 7-ਸੀਟਰ ਵੀ ਆਉਂਦੀ ਹੈ ਜੀ ਤੇ ਉਹ 8-ਸੀਟਰ ਵੀ ਆਉਂਦੀ ਆ ਸੋ ਕਾਫੀ ਵੱਡਾ ਲਾਈਨਅਪ ਹੈਗਾ ਕੀਆ ਦਾ ਸੋ ਪ੍ਰਾਈਸ ਸਾਡਾ ਜਿੱਥੋਂ ਮਰਜ਼ੀ ਚੈੱਕ ਕਰਕੇ ਆ ਜਾਓ ਤੁਹਾਨੂੰ ਸਾਰਿਆਂ ਤੋਂ ਬੈਟਰ ਮਿਲੂ ਨਾਲ ਦੀ ਨਾਲ ਅਸੀਂ ਤੁਹਾਨੂੰ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਆਹ ਥਰਸਡੇ ਫਰਾਈਡੇ ਤੇ ਸੈਟਰਡੇ ਸੋ ਬਾਕੀ ਕਿਸੇ ਨੇ ਕੀਆ ਦੀ ਗੱਡੀ ਦੀ ਸਰਵਿਸ ਵੀ ਕਰਾਉਣੀ ਆ ਜਿਹਦੇ ਕੋਲ ਪਹਿਲਾਂ ਕੀਆ ਹੈਗੀ ਆਪਾਂ ਉਹ ਵੀ ਕਰਦੇ ਹਾਂ ਬਿਕੋਜ਼ ਹੁਣ ਆਪਣੀ ਲੋਕੇਸ਼ਨ ਹੈਗੀ ਹੈ ਜੀ ਹਾਈਵੇ 50 ਐਂਡ ਮੇਫੀਲਡ ਤੇ ਬ੍ਰੈਂਪਟਨ ਦੇ ਜਮਾਂ ਹੀ ਲਾਗੇ ਆ ਗਏ ਆ ਸੋ ਜਦੋਂ ਮਰਜ਼ੀ ਕਾਲ ਕਰ ਲਓ ਸੈੱਲ ਨੰਬਰ ਮੇਰਾ ਡਾਇਰੈਕਟ ਹੈਗਾ ਜੇ ਚਾਹੇ ਸਰਵਿਸ ਦੀ ਵੀ ਅਪੁਆਇੰਟਮੈਂਟ ਬੁੱਕ ਕਰਨੀ ਆ ਤੁਹਾਡੀ ਉਹ ਵੀ ਆਪਾਂ ਫੋਨ ਤੇ ਕਰਵਾ ਦਾਂਗੇ ਸੋ ਨੰਬਰ ਹੈਗਾ ਜੀ ਆਪਣਾ 6478-2754-647-678-2754 ਤੇ ਫਾਈਨੈਂਸ ਦੀ ਜੇ ਆਪਾਂ ਗੱਲ ਕਰੀਏ ਕੀਆ ਦੇ ਹੁਣ ਆਪਦੇ ਫਾਈਨੈਂਸ ਹੁੰਦੇ ਆ ਸੋ ਕਈ ਵਾਰੀ ਬੰਦੇ ਦਾ ਕ੍ਰੈਡਿਟ ਸਕੋਰ ਘੱਟ ਹੁੰਦਾ ਉਹਦੇ ਤੇ ਵੀ ਤੁਹਾਨੂੰ ਲੋ ਇੰਟਰਸਟ ਤੇ ਅਪਰੂਵਲ ਮਿਲ ਜਾਂਦੀ ਆ ਕਿਉਂਕਿ ਕੀਆ ਦਾ ਆਪਦਾ ਫਾਈਨੈਂਸ ਆਪਦਾ ਪੈਸਾ ਸੋ ਉਹਨਾਂ ਨੇ ਆਪਦੀ ਗੱਡੀ ਤੇ ਵੱਧ ਫੋਕਸ ਕਰਦੇ ਆ ਸੈਲ ਕਰਨ ਨੂੰ ਸੋ ਐਡਰੈਸ ਆਪਣਾ ਹੈਗਾ ਜੀ 12080 LBN ਵਾਨ ਰੋਡ ਬੋਲਟਨ ਤੇ ਨੰਬਰ ਮੇਰਾ ਸੈੱਲ ਨੰਬਰ ਡਾਇਰੈਕਟ ਹੈਗਾ ਜੀ 6476782754 ਸੋ ਸੈਟਰਡੇ ਵੀ ਆਪਾਂ ਖੁੱਲੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ ਜੀ
0: ਸੋ ਤੁਸੀਂ ਬ੍ਰੈਂਪਟਨ ਤੋਂ ਜਾ ਰਹੇ ਹੋ ਤਾਂ ਬ੍ਰੈਂਪਟਨ ਤੋਂ ਸਿਰਫ 10-12 ਮਿੰਟ ਦੀ ਡਰਾਈਵ ਹੈ ਬੋਲਟਨ ਕੀ ਆ ਵਾਕਈ ਜੀਵਨ ਦੀ ਗੱਲ ਸਹੀ ਹੈ ਇੱਕ ਵਾਰ ਤੁਸੀਂ ਗੱਡੀ ਦੇਖ ਲਈ ਨਾ ਤੁਸੀਂ ਉੱਥੇ ਹੀ ਪੇਪਰ ਸਾਈਨ ਕਰੋਗੇ ਉੱਥੇ ਹੀ ਗੱਡੀ ਲਓਗੇ ਉੱਥੋਂ ਹੀ ਚਾਬੀ ਲੈ ਕੇ ਨਿਕਲੋਗੇ ਹੋਰ ਕਿਤੇ ਜਾਣਾ ਨਹੀਂ ਬਾਅਦ ਚੋਂ ਨੰਬਰ ਹੈ 6476782754 ਜੀਵਨ
1: ਥੈਂਕ ਯੂ ਜੀ
0: ਤੇ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ KD ਹੋਮਿਓਪੈਥੀ ਹੋਮਿਓਪੈਥ ਦੇ ਜਾਦੂਗਰ ਡਾਕਟਰ ਕੁਲਦੀਪ ਜੀ ਕਿਵੇਂ ਹੋ ਸਰ
2: ਹਾਂਜੀ ਥੈਂਕ ਯੂ ਨਵੀ ਜੀ ਮੈਂ ਕੋਸ਼ਿਸ਼ ਕਰਨਾ ਹੋਣਾ ਕਿ ਹਰ ਬੰਦਾ ਠੀਕ ਹੋਵੇ ਦੇਖੋ ਸ਼ਾਇਦ ਮੇਰਾ ਕੋਈ ਪੇਸ਼ੈਂਟ ਕਹੇ ਕਿ ਮੈਂ ਠੀਕ ਨਹੀਂ ਹੈਗਾ ਦੇਖੋ ਪੂਰੀ ਜ਼ਿੰਦਗੀ ਇਹੀ ਕੰਮ ਕਰਦੇ ਨੂੰ ਹੋ ਗਏ ਨੇ ਲਗਭਗ 50 ਸਾਲ ਹੋ ਰਹੇ ਨੇ ਪੜਿਆ ਹੋਇਆ ਮੈਂ ਡਾਕਟਰ ਹੈ ਅਨਪੜ੍ਹ ਨਹੀਂ ਹੈਗਾ ਜਿਵੇਂ ਲੇਕਿਨ ਮੈਂ ਪੜਿਆ ਹੋਇਆ ਜਿਹੜੀ ਡਾਕਟਰਾਂ ਦੀ ਪੜ੍ਹਾਈ ਹੋਈ ਮੇਰੀ ਪੜ੍ਹਾਈ ਹੈਗੀ ਹੈ ਤੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ 5 ਮਿੰਟ ਦੇ ਅੰਦਰ ਮੇਰੇ ਕੋਲ ਆਉਂਦਾ ਮੈਂ ਦੱਸ ਦਿੰਦਾ ਇਹ ਤੁਹਾਨੂੰ ਪ੍ਰੋਬਲਮ ਹੋ ਗਿਆ ਚਲੋ ਟੈਸਟ ਕਰਾਉਂਦੇ ਰਹੋ ਸਭ ਕੁਝ ਕਰਾਉਂਦੇ ਰਹੋ ਲੇਕਿਨ ਮੋਸਟ ਆਫ ਦੀ ਬਿਮਾਰੀਆਂ ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ ਜੋ ਵੀ ਕਿਸੇ ਨੂੰ ਪਰੇਸ਼ਾਨੀ ਹੈ ਪੇਟ ਦਾ ਇਸ਼ੂ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਡਾਇਬਟੀ ਐਲਰਜੀ ਹੈ ਐਸਦਮਾ ਹੈ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਆਰਥਰਾਈਟਿਸ ਹੈ ਤੁਹਾਨੂੰ ਐਗਜ਼ਮਾ ਹੋ ਗਿਆ ਸਰਾਈਸਿਸ ਸਲੀਪ ਐਪਨੀਆ ਬੱਚਿਆਂ ਦਾ ਆਟਿਜ਼ਮ ਪੂਰੀ ਦੁਨੀਆਂ ਤੋਂ ਨਵੇਂ ਜੀ ਮੇਰੇ ਕੋਲ ਬੱਚੇ ਨੇ ਬਹੁਤ ਬੱਚੇ ਠੀਕ ਹੋ ਚੁੱਕੇ ਜਿਹਨਾਂ ਵਿਸ਼ਵਾਸ ਨਾ ਆ ਕੇ ਮੇਰੇ ਕੋਲ ਦੇਖ ਸਕਦੇ ਨੇ ਠੀਕ ਹੈ ਆਟੋਮੋਬਾਈਲ ਡਿਜ਼ੀਜ਼ ਹੈਗੀਆਂ ਨੇ ਕੋਈ ਵੀ ਹੁਣ ਮੈਂ ਥੋੜਾ ਜਿਹਾ ਪੇਨ ਬਾਰੇ ਦੱਸਦਾ ਆਰਥਰਾਈਟਿਸ ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ ਅਰਥ ਮੀਨ ਜੁਆਇੰਟ ਆਰਥਰਾਈਟਿਸ ਮੀਨ ਇਨਫਲੇਮੇਸ਼ਨ ਦੇਖੋ ਇਹ ਤੁਹਾਡਾ ਕੁਛ ਵੀ ਹੋ ਸਕਦਾ ਲਿਗਾਮੈਂਟ ਟੈਂਡਨ ਚੋ ਪ੍ਰੋਬਲਮ ਹੋ ਸਕਦੀ ਹੈ ਇਨਫਲਾਮੇਸ਼ਨ ਹੋ ਸਕਦਾ ਬਾਡੀ ਚ ਆਇਰਨ ਦੀ ਕਮੀ ਕਰਕੇ ਵੀ ਬਾਡੀ ਚ ਪੇਨ ਹੋ ਜਾਂਦੀ ਹੈ ਬੈਕ ਪੇਨ ਜਿਵੇਂ ਬੈਕ ਪੇਨ ਹੈ ਜਿਵੇਂ ਉਹਦੇ ਸਾਡੇ ਹੱਡੀਆਂ ਦੇ ਕਰਕੇ ਹੋ ਸਕਦੀ ਹੈ ਤੁਹਾਡੇ ਜੇ ਨਰਵ ਦਾ ਪੇਨ ਹੋ ਸਕਦਾ ਸਿਆਟਕਾ ਪੇਨ ਜਿਵੇਂ ਆਮ ਲੋਕ ਸਫ਼ਰ ਕਰਦੇ ਰਹਿੰਦੇ ਨੇ ਕਿਸੇ ਅੱਡੀਆਂ ਚ ਪੇਨ ਹੈ ਪੈਰਾਂ ਚ ਗੋਡਿਆਂ ਚ ਪੇਨ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਆਰਥਰਾਈਟਿਸ ਹੈ ਹੋਮਿਓਪੈਥੀ ਦਾ ਬੈਸਟ ਠੀਕ ਹੈ, ਪੇਨ ਕਿਲਰ ਖਾ ਖਾ ਕੇ ਆਪਣਾ ਟਾਈਮ ਵੇਸਟ ਨਾ ਕਰੋ, ਹੋਮਿਓਪੈਥੀ ਟ੍ਰੀਟਮੈਂਟ ਕਰੋ, ਜ਼ਰੂਰ ਤੁਸੀਂ ਠੀਕ ਹੋਵੋਗੇ। ਮੇਰਾ ਨੰਬਰ 6478-0055-647-818-0055 ਤੱਕ ਵੀ ਕਾਲ ਕਰਕੇ ਆ ਸਕਦੇ ਹੋ। ਔਰ ਖਾਸ ਕਰਕੇ ਰਿਮੋਟਡ ਅਰਥਰਾਈਟਿਸ ਬਹੁਤ ਜ਼ਿੰਦਗੀ ਭਰ, ਡਾਕਟਰ ਕਹਿੰਦੇ ਜ਼ਿੰਦਗੀ ਭਰ ਠੀਕ ਨਹੀਂ ਹੁੰਦੀ, ਲੇਕਿਨ ਤੁਸੀਂ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ।
3: 6478-0055-647-818-0055-647-818-0055-647-818-0055-647-818-0055-647-818-0055-647-818-0055-647-818-0055-647-818-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648-0055-648
0: ਐਲਬਮ ਸੁਣੋਗੇ ਤੁਸੀਂ ਕਹੋਗੇ ਕਿ ਇੰਨੀ ਵਧੀਆ ਐਲਬਮ ਮੈਂ ਕਦੇ ਪਿਛਲੇ ਕੁਝ ਕੁ ਮਹੀਨਿਆਂ ਸਾਲਾਂ ਚ ਸੁਣੀ ਵੀ ਨੀ, ਬਹੁਤ ਸੋਹਣੀ ਐਲਬਮ ਆ।
3: ਮੈਂ ਸੁਣਦਾ, ਤੁਸੀਂ ਉਦਣ ਵੀ ਇੱਕ ਤਾਂ ਦੋਸਤਾਂ ਵਾਲਾ ਗਾਣਾ ਲਾਇਆ ਸੀ, ਮੈਂ ਸੁਣਿਆ ਹੀ ਨਹੀਂ ਉਸ ਤੋਂ ਬਾਅਦ ਨਾ। ਆਈ ਥਿੰਕ ਤੁਸੀਂ ਨਾ ਯਾਰਾਂ ਵਾਲਾ ਗਾਣਾ ਵੀ,
0: ਤੁਸੀਂ ਉਹ ਦੋਸਤਾਂ ਵਾਲਾ ਗਾਣਾ ਸੁਣ ਲਿਆ ਸੀ?
3: ਉਹ ਮੈਂ ਸੁਣ ਲਿਆ ਸੀ ਹਾਂਜੀ,
0: ਉਹ ਵੀ ਵਧੀਆ। ਇੱਕ ਨਾ ਜੇ ਟਾਈਮ ਲੱਗਿਆ ਕਿ ਤਾਂ ਸੈਡ ਸੌਂਗ ਹੈ, ਉਹ ਵੀ ਮੈਂ ਲਾਉਂਗਾ, ਉਹ ਵੀ ਬਹੁਤ ਵਧੀਆ।
3: ਓਕੇ,
0: ਸੋ ਮੁੰਡੇ ਦਾ ਨਾਮ ਹੈ ਦੁੱਲਾ ਤੇ ਐਲਬਮ ਦਾ ਨਾਮ ਹੈ ਅਪੋਲੋ।
3: ਠੀਕ ਹੈ, ਮੈਂ ਸੁਣ ਲਾਂਗਾ।
0: ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ।
3: ਥੈਂਕ ਯੂ ਵੀਰੇ,
0: ਥੈਂਕ ਯੂ। ਨਹੀਂ ਬਾਕੀ ਯਾਰ ਦੇਖੋ, ਇਹ ਨਾ ਮੁੰਡੇ ਦੇ ਪਹਿਲਾਂ ਵੀ ਗਾਣੇ ਬੜੇ ਸੋਹਣੇ ਆਏ ਆ। ਪਹਿਲਾਂ ਹੁਣ ਇਹਦੀ ਇੱਕ EPIC ਐਂਟਰੀ ਟਾਈਮ, ਉਹਦੇ ਵਿੱਚ ਬਰੋਜ਼ ਗਾਣਾ, ਸਾਡਾ ਔਰਾ ਗਾਣਾ, ਮੈਂ ਕਹਿੰਦਾ ਕਿਆ ਗੀਤ ਨੇ ਯਾਰ। 4398 ਹੈਲੋ,
4: ਕਿਵੇਂ ਵੀਰੇ?
0: ਠੀਕ ਵੀਰੇ, ਕੀ ਹਾਲ ਆ?
4: ਉਦੋਂ
0: ਗੱਲਾਂ ਹੋਰ ਸੀ। ਕਦੋਂ ਗੱਲਾਂ ਹੋਰ ਸੀ?
4: ਬਸ ਉਦੋਂ ਗੱਲਾਂ ਹੋਰ ਸੀ, ਉਦੋਂ।
0: ਇਹ ਨਾ ਅੱਜ ਕੱਲ ਇਦਾਂ ਦੇ ਗਾਣੇ ਵੈਸੇ ਆਉਂਦੇ ਬਹੁਤ ਘੱਟ ਨੇ, ਹਨਾ,
4: ਕਿਉਂਕਿ ਸਾਨੂੰ ਪਤਾ ਨਾ ਹੀ ਹੁਣ ਹੁਣ ਇਹ ਟਾਈਮ ਆ, ਹੁਣ ਬੰਦੇ ਦਾ ਗਾਂ ਵਾਲੇ ਬੰਦੇ ਦਾ ਵੀ ਗੱਡੀ ਜੀ ਚੱਲਦਾ ਹੋਊਗਾ।
0: ਚਲੋ ਲਾ ਦਿੰਦੇ ਜ਼ਰੂਰ, ਠੀਕ ਆ। ਥੈਂਕ ਯੂ। ਸੋ ਗੀਤ ਹੁਣ ਦੋਵਾਂ ਦੀ ਰਿਕੁਐਸਟ ਆਈ ਹੈ, ਇੱਕ ਮੈਂ ਲਾਉਣਾ ਸੀਗਾ, ਇੱਕ ਮੈਂ ਪਹਿਲਾਂ ਹੁਸਿੰਦਰ ਦਾ ਵੀਰ ਲਈ ਲਾਉਣਾ, ਤੇ ਫਿਰ ਮੈਂ ਨਾ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਆ। ਸੋ ਜੁੜੇ ਰਹੋ, ਜਲਦੀ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਇੱਕ ਤੁਸੀਂ ਜ਼ਰੂਰ ਯਾਦ ਰੱਖਣਾ ਪੈਸ਼ਨ ਰੂਫੀ ਨੂੰ।
5: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਫਲਿਪ ਹੋ ਕੇ ਨੋਰਥ ਬਾਉਂਡ ਲੇਨਸ ਦੇ ਵਿੱਚ ਆ ਗਈ, ਐਂਡ ਮੁੰਡੇ ਦੀ ਮੌਤ ਹੋ ਗਈ, 21 ਸਾਲ ਦੇ ਮੁੰਡੇ ਦੀ। ਤੇ ਉਸ ਤੋਂ ਬਾਅਦ ਹੁਣ 2 ਸਾਲ ਬਾਅਦ ਇਸ ਕੁੜੀ ਨੇ ਗਿਲਟੀ ਪਲੀਡ ਕੀਤਾ, ਤੇ ਹੁਣ ਦੇਖਦੇ ਇਹਨੂੰ ਕਿੰਨੀ ਕੁ ਸਜ਼ਾ ਮਿਲੂਗੀ, ਕਿਉਂਕਿ ਉਹਦੀ ਯਾਰ ਅਕਸਰ ਮੌਤ ਹੋ ਗਈ। ਸੋ ਤੁਸੀਂ ਕਦੇ ਵੀ ਰੋਡ ਰੇਜ ਦੇ ਵਿੱਚ ਇਨਵੋਲਵ ਹੋਏ ਹੋ ਜੇ, ਸਾਡੇ ਨਾਲ ਸ਼ੇਅਰ ਕਰੋ ਵੀ ਕੀ ਹੋਇਆ, ਕਿੰਨਾ ਕੁ ਖਤਰਨਾਕ ਇੰਸੀਡੈਂਟ ਹੋਇਆ, ਅਗਲਾ ਤੁਹਾਡੇ ਮਗਰ ਆਇਆ, ਤੁਸੀਂ ਮਗਰ ਗਏ, ਜੇ ਤੁਹਾਡੇ ਤੋਂ ਗਲਤੀ ਹੋਈ ਹੈ ਤਾਂ ਵੀ ਸ਼ੇਅਰ ਕਰ ਦਿਓ। ਸੋ ਤੁਹਾਡੇ ਰੋਡ ਰੇਜ ਦੇ ਨਾਲ ਕੋਈ ਵੀ ਐਕਸਪੀਰੀਅੰਸਿਸ ਹੋਏ ਹੋਣ ਤਾਂ ਅੱਜ ਤੁਸੀਂ ਸ਼ੇਅਰ ਕਰਨੇ ਨੇ। ਤੇ ਚਲੋ ਇੱਕ ਅਵੇਅਰਨੈਸ ਦੀ ਤੌਰ ਤੇ ਆਪਾਂ ਨੂੰ ਇਹ ਹੈ ਕਿ ਰੋਡ ਰੇਜ ਆਪਾਂ ਜਿੰਨੀ ਖਤਮ ਕਰ ਸਕੀਏ ਖਤਮ ਕਰੀਏ। ਸੋ ਨੰਬਰ ਹੈ ਆਪਣਾ 905-673-3337 905-673-3337 905-673-3337 ਹਾਂਜੀ ਲੱਕੀ ਵੀਰ, ਕੀ ਹਾਲ ਆ?
6: ਵਧੀਆ ਨਵੀ ਵੀਰ, ਬ੍ਰਦਰ ਜਿਹੜਾ ਤਾਂ ਅੱਜ ਇਹ ਗਿਲਟੀ ਪਲੀ ਕੀਤੀ ਹੈ ਕੁਰੈਕਸ਼ਨ ਆਫਿਸਰ ਨੇ, ਇਹ ਤਾਂ ਬਹੁਤ ਬਿਯੋਂਡ ਕੰਮ ਹੈ, ਬਹੁਤ ਉੱਪਰ ਤਾਂ ਅੱਗੇ ਤੱਕ ਲੈ ਗਈ ਸੀ ਤਾਂ ਰੇਂਜ ਰੋਡ ਨੂੰ ਨਾ ਆਪਣੀ। ਤੇ ਮੈਂ ਤੁਹਾਨੂੰ ਇੰਸੀਡੈਂਟ ਦੱਸਦਾ, ਆਈ ਥਿੰਕ ਇਟ ਵਾਸ ਅਬਾਊਟ ਸਿਨਸਿਨਾਟੀ ਓਹਾਇਓ ਹੈ, ਸੁਣਿਆ ਹੋਣਾ ਤੁਸੀਂ ਸ਼ਾਇਦ ਨਾ। ਤੇ ਉੱਥੇ ਨਾ ਕੰਸਟਰਕਸ਼ਨ ਚੱਲਦੀ ਸੀਗੀ ਤੇ ਨਾ ਤਿੰਨ ਲੇਨਾਂ ਸੀਗੀਆਂ, ਤੇ ਉਹ ਜਦੋਂ ਕੰਸਟਰਕਸ਼ਨ ਜਿੱਥੋਂ ਬਿਗਿਨਿੰਗ ਹੁੰਦੀ ਹੈ ਨਾ ਉੱਥੇ ਸਾਈਨ ਲਾ ਦਿੰਦੇ ਆ ਵੀ ਯੂਜ਼ ਬੋਥ ਲੇਨ ਅੰਟਿਲ ਮਰਜ ਸਾਈਨ, ਵੀ ਉਦੋਂ ਤੱਕ ਬੋਥ ਯਾਨੀ ਮਿਡਲ ਲੇਨ ਤੇ ਰਾਈਟ ਲੇਨ ਯੂਜ਼ ਕਰੋ ਜਦੋਂ ਤੱਕ ਮਤਲਬ ਆਪਾਂ ਮਰਜ ਵਾਲੇ ਤੱਕ ਪੁਆਇੰਟ ਤੱਕ ਨਹੀਂ ਪਹੁੰਚਦੇ। ਚਲੋ ਜੀ ਆਪਾਂ ਚਲੀ ਜਾਂਦੇ ਸੀ ਆਪਣੀ ਮਿਡਲ ਲੇਨ ਚ, ਉਹ ਪਤਾ ਨੀ ਉਹ ਕੀ ਹੋਇਆ ਕੀ ਨਹੀਂ ਹੋਇਆ, ਉਹ ਬਾਈ ਨੂੰ ਕੀ ਖਿੱਚ ਚੜੀ ਕੀ ਹੋਇਆ, ਉਹਨੇ ਨਾ ਬ੍ਰਦਰ ਬਨਾਨੇ ਦਾ ਬਨਾਨਾ ਮਾਰਿਆ ਨਾ, ਪਤਾ ਨੀ ਵੀ ਕਵਰ ਬਨਾਨੇ ਦਾ ਛਿਲਕਾ ਸੀਗਾ ਜਾਂ ਕਿਸੇ ਨੇ ਮਾਰਿਆ ਸੀਗੇ ਨਾ, ਤੇ ਬੜੀ ਜ਼ੋਰ ਦੀ ਆਵਾਜ਼ ਆਈ ਤੇ ਮੈਂ ਇਹਨੂੰ ਲੱਗ ਗਿਆ ਮੈਂ ਕਿਹਾ ਇਹ ਬਾਈ ਨੇ ਮਾਰਿਆ। ਤੇ ਮੈਂ ਨਿਕਲਦਾ ਗਿਆ ਸੀਗਾ ਨਾ, ਮੈਂ ਕਿਹਾ ਚੱਲ ਛੱਡ ਯਾਰ ਇਹਨੂੰ ਕੀ ਜਵਾਬ ਦੇਣਾ, ਫੇਰ ਮੋਹਰੇ ਫੇਰ ਆ ਗਿਆ, ਫੇਰ ਗਰਮ ਹੋ ਗਏ ਨਾ ਹੋਰਨ ਛੱਡੀ ਜਾਵੇ ਬਈ ਇਹ ਉਹ ਬਈ ਉਹ ਮਤਲਬ ਜਦੋਂ ਕਰਦੇ ਹੀ ਜਿਹੜੇ ਜਦੋਂ ਬੰਦੇ ਗਰਮ ਹੋ ਜਾਂਦੇ ਆ। ਫਿਰ ਮੈਂ ਵਿੰਡੋ ਡਾਊਨ ਕੀਤੀ, ਮੈਂ ਕਿਹਾ ਵੀ ਤੂੰ ਮੈਂ ਕਿਹਾ ਡਿਡ ਯੂ ਮਿਸ ਦਿਸ ਸਾਈਨ, ਮੈਂ ਕਿਹਾ ਉੱਥੇ ਲਿਖਿਆ ਹੋਇਆ ਸੀਗਾ ਕਿ ਇਹ ਮਰਜ਼ ਲਿਖ ਨਾ ਤੁਸੀਂ ਬੋਥ ਲੇਨ ਯੂਜ਼ ਕਰ ਸਕਦੇ ਹੋ, ਜੇ ਉਹ ਕਰ ਕਰਕੇ ਚਲੋ ਮੈਂ ਇੰਨਾ ਕੁ ਕਰਕੇ ਤਾਂ ਮੈਂ ਕਿਹਾ ਚੱਲ ਹੁਣ ਦਿੱਤਾ ਇਹਨੇ, ਮੈਂ ਕਿਹਾ ਇੰਨਾ ਮੈਂ ਬਹਿਸ ਕਰਾਂਗਾ ਆਪਣਾ ਵੀ ਕਿਉਂਕਿ ਠੰਡੇ ਦਿਮਾਗ ਦਾ ਕੰਮ ਹੈ ਡਰਾਈਵਰੀ ਨਾ। ਤੇ ਅੱਛਾ ਸਰ ਕੀ ਹੋਇਆ, ਉਹ ਜਦੋਂ ਮਰਜ਼ ਸਾਈਨ ਤੱਕਰ ਪਹੁੰਚਿਆ ਉਹਨੇ ਟਰੱਕ ਮਾਰਤਾ ਗੱਡੀ ਚ ਪਿੱਛੇ ਕਿਸੇ ਦੀ,
0: ਬੱਲੇ ਬੱਲੇ ਬੱਲੇ।
6: ਹਾਂ ਠੀਕ ਆ, ਆਈ ਡੋਨਟ ਨੋ ਇੰਨਾ ਕੁ ਗਰਮ ਹੋ ਗਿਆ ਸੀਗਾ ਨਾ ਉਹ ਬੰਦਾ, ਆਈ ਡੋਨਟ ਨੋ ਉਹਨੇ ਨਾ ਕੋਈ ਟੋਯੋਟਾ ਕਰੋਲਾ ਸੀ ਜਾਂ ਵਟਐਵਰ, ਉਹ ਪਿੱਛੋਂ ਹੀ ਇੰਨਾ ਗਰਮ ਆਇਆ ਉਹਨੇ ਗੱਡੀ ਚ ਮਾਰਤਾ। ਤੇ ਬ੍ਰੋ ਯੂ ਵੋਂਟ ਇਮੈਜਿਨ ਕਿ ਮੈਂ ਵੀ ਉਹ ਚ ਸਟੱਕ ਹੋ ਗਿਆ ਤੇ 3.5 ਘੰਟੇ ਬਾਅਦ ਸਾਰਾ ਟ੍ਰੈਫਿਕ ਤੁਰਿਆ ਉਹ ਤੋਂ ਬਾਅਦ।
0: ਚਲੋ ਜੀ, ਉਹਦੇ ਇੱਕ ਮੁੰਡੇ ਦੇ ਗੁੱਸੇ ਕਰਕੇ ਹੈ,
6: ਗੁੱਸੇ ਕਰਕੇ ਰਾਈਟ, ਕਿਉਂਕਿ ਟ੍ਰੈਫਿਕ ਮਰਜ ਨੀ ਹੋ ਰਿਹਾ ਸੀ, ਕੋਲੀਜਨ ਹੋ ਗਿਆ ਮਿਡਲ ਉੱਥੇ, ਤੇ ਉਹ ਜਿਹਨੇ ਉਹਨੇ ਮਾਰਿਆ ਨਾ ਇਹਨੇ ਮੈਨੂੰ ਲੱਗਦਾ ਕਿਉਂਕਿ ਉਹਦੇ ਕੋਲ ਪੀਟਰ ਬੈਲਟ ਸੀ ਤੇ ਪੀਟਰ ਬੈਲਟ ਦੇ ਨਾ ਨੀਚੇ ਮੈਟਲ ਵਾਲਾ ਬੰਪਰ ਹੁੰਦਾ, ਉਹ ਜੇ ਤੁਹਾਡੇ 20 ਮਾਈਲ ਦੀ ਸਪੀਡ ਤੇ ਵੀ ਵੱਜ ਪਏ ਨਾ ਤੁਹਾਡੀ ਗੱਡੀ ਉਹ ਸਾਬਣਦਾਨੀ ਤਰ੍ਹਾਂ ਇਕੱਠੀ ਕਰ ਦਿੰਦਾ। ਉਹ ਬੀਬੀ ਦਾ ਉਹੀ ਹੋਇਆ, ਸੋ ਉੱਥੇ ਪੂਰਾ ਟ੍ਰੈਫਿਕ ਸਟੱਕ ਰਿਹਾ 3.5-4 ਘੰਟੇ। ਪਹਿਲਾਂ ਤਾਂ ਮੈਂ ਸੋਚਿਆ, ਮੈਂ ਕਿਹਾ ਯਾਰ ਮੈਂ ਜਾ ਕੇ ਨਾ ਕੋਪ ਨੂੰ ਜਾ ਕੇ ਕਮਾ ਆਇਆ ਸੀ ਉੱਥੇ ਉਹ ਇੰਟਰਸਟੇਟ ਉੱਪਰ ਹਨਾ, ਤੇ ਮੈਂ ਕਿਹਾ ਮੈਨੂੰ ਦੱਸਾਂ ਵੀ ਇਹਨੇ ਇੱਦਾਂ ਮੇਰੇ ਵੀ ਮਾਰਿਆ ਇਹਨੇ, ਮੈਂ ਕਿਹਾ ਫਿਰ ਕੋਣੇ ਕਹਿਣਾ ਤੂੰ ਕੋਰਟ ਚ ਆ ਜਾਈਏ ਉਹ, ਮੈਂ ਕਿਹਾ ਛੱਡ ਯਾਰ ਕੀ ਜੱਬ ਚ ਪੈਣਾ। ਮੈਂ ਕਿਹਾ
0: ਨਹੀਂ ਪਰ ਯਾਰ ਲੋਕਾਂ ਨੂੰ ਡਰਾਈਵਿੰਗ ਵਾਲੇ ਇੰਨਾ ਗੁੱਸਾ ਕਿਵੇਂ ਆ ਜਾਂਦਾ?
6: ਚੱਕਰ ਪਤਾ ਕੀ ਹੈ ਬ੍ਰਦਰ, ਇਹਦੇ ਚ ਨਾ ਬਹੁਤ ਚੀਜ਼ਾਂ ਆਪਾਂ ਇਹ ਚੀਜ਼ਾਂ ਸੋਚਦੇ ਨਹੀਂ ਹੈ, ਇਹ ਬੜਾ ਸੋਚਣ ਦਾ ਕੰਮ ਹੈ। ਤੁਸੀਂ ਤੁਸੀਂ ਘਰੋਂ ਨਿਕਲੇ ਹੋ, ਤੁਸੀਂ ਲੇਟ ਨਿਕਲੇ ਹੋ, ਤੁਸੀਂ ਰਸ਼ ਕਰਦੇ ਹੋ, ਯੂ ਕੁਡ ਬੀ ਹਿਟ ਐਨੀਬਡੀ ਕੋਈ ਰੋਚੀ ਹੋ ਨਾ, ਉਹ ਹੋਜੂਗਾ। ਤੁਹਾਡੇ ਤੁਹਾਡੀ ਲਾਈਫ ਚ ਕੋਈ ਤੁਹਾਡਾ ਐਕਸਾਈਟਮੈਂਟ ਦਾ ਵੀਕ ਹੈ, ਲੈਟਸ ਸੇ ਯੂ ਗੈਟਿੰਗ ਮੈਰਿਡ ਦਿਸ ਵੀਕ, ਤੁਸੀਂ ਐਕਸਾਈਟਮੈਂਟ ਜੀ ਭਜਾਈ ਜਾਣੀ ਗੱਡੀ, ਕੋਈ ਐਕਸਾਈਟਮੈਂਟ ਕੁਛ ਵੀ ਆ ਤੁਹਾਡੇ ਕੋਲ, ਤੋ ਤੁਸੀਂ ਇਮੋਸ਼ਨਸ ਕਈ ਕੰਟਰੋਲ ਨਹੀਂ ਕਰ ਪਾਉਂਦੇ ਆਪਣੇ, ਬਹੁਤ ਚੀਜ਼ਾਂ ਹੁੰਦੀਆਂ। ਤੇ ਆਈ ਥਿੰਕ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ, ਇੱਕ ਡਰਾਈਵਿੰਗ ਇਜ਼ ਲਾਈਕ ਅ ਪ੍ਰਿਵਿਲੇਜ ਹੈ ਨਾ, ਆਪਾਂ ਨੂੰ ਮਿਲਦਾ ਇਟ ਕੈਨ ਬੀ ਟੇਕ ਅਵੇ ਐਨੀ ਟਾਈਮ ਫਰੋਮ ਅਸ, ਲਾਇਸੈਂਸ ਵਗੈਰਾ ਕਦੇ ਵੀ ਇਹ ਲੈ ਸਕਦੇ ਆ। ਸੋ ਬਟ ਜਿਹੜਾ ਇਹ ਹੋਇਆ ਗਿਲਟੀ ਪਲੀ ਕੀਤੀ ਤਾਂ ਯਾਰ ਬਹੁਤ ਬਿਯੋਂਡ ਹੋ ਗਿਆ ਨਾ, ਉਹ ਮੁੰਡਾ ਵੀ ਮੈਂ ਨਿਊਜ਼ ਪੜ੍ਹੀ ਸੀ, ਉਹ ਮੈਨੂੰ ਲੱਗਦਾ ਉਹ ਸ਼ੋਲਡਰ ਤੇ ਡਰਾਈਵ ਕਰਦਾ ਰਿਹਾ ਹੈ ਨਾ ਜਦੋਂ
0: ਕਲੀਅਰ ਹੋਇਆ, ਉਹ ਸ਼ੋਲਡਰ ਤੇ ਜਾਂਦਾ ਰਿਹਾ ਬਿਲਕੁਲ।
6: ਉਹ ਇਹ ਬ੍ਰਦਰ ਹੈਗਾ, ਇਹ ਬੜੀ ਕਾਮਨ ਚੀਜ਼ ਆ ਨਾ, ਆਈ ਡੋਂਟ ਤੁਸੀਂ ਕਦੇ ਈਸਟ ਵੈਸਟ ਨੂੰ ਨਾ ਜਿੱਦਾਂ ਹੁਣ ਸਮਰ ਦਾ ਟਾਈਮ ਹੈ ਨਾ, 7 ਵਜੇ ਤੋਂ ਬਾਅਦ ਨਾ ਵੁੱਡਸਟਾਕ ਤੋਂ ਅੱਗੇ ਲੰਡਨ ਨੂੰ ਜਾਓ ਨਾ, ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਆ ਆਨ ਰੋਡ ਟੱਪਣ ਤੋਂ ਬਾਅਦ ਨਾ 7 ਵਜੇ ਤੋਂ ਬਾਅਦ, ਜਿਹੜਾ ਆਪਣੀ 3 ਲੇਨ ਨਾ 401 ਦੀਆਂ ਉਹ ਮਰਜ ਹੋ ਕੇ ਨਾ 1 ਚ ਆ ਜਾਂਦੀ ਆ। ਲੋਕੀ ਬ੍ਰਦਰ ਇਹ ਕਰਦੇ ਆ, ਲੋਕੀ ਆਰ ਓਨ ਸ਼ੋਲਡਰ ਤੇ ਡਰਾਈਵ ਕਰਦੇ ਆ ਰਾਈਟ, ਤੇ ਇਹ ਫਿਰ ਇਹ ਬਹੁਤ ਬਹੁਤ ਵਾਸਟ ਟੋਪਿਕ ਆ, ਇੱਥੇ ਗੱਲਬਾਤ ਕਰਨੀ ਬਣਦੀ ਆ, ਤੁਸੀਂ ਲਿਆਏ ਹੋ, ਬਟ ਆਪਾਂ ਟੇਕ ਇਟ ਈਜ਼ੀ ਚੱਲੀਏ ਯਾਰ ਤਾਂ ਵਧੀਆ ਹਨ।
0: ਬਿਲਕੁਲ ਬਿਲਕੁਲ, ਦੇਖਦੇ ਆ। ਥੈਂਕ ਯੂ ਵੀਰੇ, ਮੈਂ ਜ਼ਰੂਰ ਸਾਰਿਆਂ ਤੋਂ ਸੁਣਨਾ ਚਾਹੁੰਦਾ ਤੁਹਾਡੀਆਂ ਸਟੋਰੀਜ਼। ਤੁਸੀਂ ਜੇ ਕਿਤੇ ਰੋਡ ਤੇ ਜਾਂਦੇ ਹੋਏ, ਚਲੋ ਗਲਤੀ ਹੋ ਜਾਂਦੀ ਹੈ, ਕੋਈ ਤੁਹਾਨੂੰ ਡਰਾਈਵਰ ਟੱਕਰਿਆ ਜਿਹੜਾ ਤੁਹਾਨੂੰ ਗਾਲਾਂ ਕੱਢੇ, ਤੁਹਾਡੇ ਮਗਰ ਆਵੇ, ਵੀ ਐਂ ਕਹਿ ਲਓ ਵੀ ਤੁਹਾਡੇ 'ਚ ਗੱਡੀ ਮਾਰਨ ਤੱਕ ਜਾਵੇ। ਅੱਜ ਸਵੇਰੇ ਭਾਅ ਜੀ ਦਾ ਫੋਨ ਆਇਆ, ਕਹਿੰਦੇ ਨਵੀਂ ਮੈਂ ਨਵਾਂ ਸੀਗਾ, ਮੈਨੂੰ ਪਤਾ ਨਹੀਂ ਸੀ ਮੇਰੇ ਤੋਂ ਕਿਤੇ ਗਲਤੀ ਹੋ ਗਈ, ਮੁੰਡੇ 4 ਆਏ, ਰੈੱਡ ਲਾਈਟਾਂ ਹੋ ਗਈਆਂ, 4 ਆ ਕੇ ਮੇਰੀ ਵਿੰਡੋ ਖੜਕਾਉਣ ਲੱਗ ਗਏ ਵੀ ਤੂੰ ਨਿਕਲ ਬਾਹਰ, ਸਹੀ ਦੇਖੀ ਸੀ ਅਸੀਂ ਤੇਰਾ ਕੀ ਬਣਾਉਂਦੇ ਸਾਂ। ਉਹ ਕਹਿੰਦਾ ਯਾਰ ਸੌਰੀ, ਵੀ ਮੈਂ ਨਵਾਂ ਆਇਆ, ਮੈਨੂੰ ਪਤਾ ਨਹੀਂ ਸੀਗਾ ਇਸ ਚੀਜ਼ ਦਾ, ਪਰ ਹੁਣ ਅਗਲੇ ਕਿੱਥੇ ਯਾਰ ਟਲਦੇ ਨੇ। ਸੋ ਓਕੇ, ਹੋਲਡ ਕਰੋ, 7220 HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ। ਨਵਾਂ ਕਰ ਲਿਆ ਮੂਵ ਹੋ ਰਹੇ ਹੋ ਤਾਂ 416-524-6704 ਲੀਡਿੰਗ ਮੂਵਿੰਗ ਕੰਪਨੀ HK ਮੂਵਰਸ, 416-524-6704। ਉਸੇ ਨਾਲ ਰਾਜਵੰਤ ਕੌਰ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ, ਜਾਂ ਤੁਸੀਂ ਕਿਹਨੇ ਨਵੀਂ ਆ ਰਹੇ, ਸਾਨੂੰ ਤਾਂ ਬਹੁਤ ਹਾਈ ਕੁਓਟ ਮਿਲ ਰਿਹਾ। ਸੋ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਘਟਾਉਣ ਲਈ ਰਾਜਵੰਤ ਕੌਰ 30 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਦਿੰਦੇ ਆ, 30-35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਨੰਬਰ ਹੈ 6746744-4735, 6746746745 ਰਾਜਵੰਤ ਕੌਰ 7220। ਹੈਲੋ
7: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
7: ਕਈ ਵਾਰੀ ਜੀ ਤੁਹਾਨੂੰ ਰੋਡ ਤੇ ਇਹ ਨੀ ਪਤਾ ਲੱਗਦਾ ਕਿ ਤੁਸੀਂ ਗਲਤੀ ਕੀ ਕੀਤੀ ਸੀ ਜੀ। ਮੇਰੇ ਨਾਲ ਕੀ ਹੋਇਆ, ਕਾਫੀ ਸਾਲ ਪਹਿਲਾਂ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਮੈਂ ਪਿਕਅਪ ਟਰੱਕ ਤੇ ਆ ਰਿਹਾ, ਤੇ ਮਤਲਬ ਕੁਈਨ ਐਂਡ ਕਿੰਗ ਦੇ ਲਾਗੇ ਬੰਨੇ, ਕਿਤੇ ਮੈਨੂੰ ਐਗਜ਼ੈਕਟ ਨਹੀਂ ਪਤਾ, ਤੁਸੀਂ ਕਹਿ ਲਓ ਕੁਈਨ, ਡਫਰਨ ਜਾਂ ਬਾਥਸ ਦੈਟ ਏਰੀਆ, ਕਿ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਬਿਜ਼ੀ ਹੁੰਦਾ ਉੱਥੇ, ਤੇ ਸਾਈਕਲ ਵਾਲਾ ਆ ਕੇ ਮੈਨੂੰ ਕਹਿੰਦਾ ਕਿ ਯੂ ਕੱਟ ਮੀ ਆਫ। ਮੈਂ ਪਿਕਅਪ ਟਰੱਕ ਤੇ, ਮੈਂ ਸਾਈਕਲ ਵਾਲੇ ਤੇ ਅੱਗੋਂ ਲੰਘੂਗਾ ਹੀ ਨਾ, ਮੈਨੂੰ ਦੱਸੋ ਮੈਂ ਕੀ ਕਰੂੰਗਾ। ਅੱਛਾ ਮੈਂ ਉਹਨੂੰ ਕੁਛ, ਮੈਂ ਉਹਨੂੰ ਕੁਛ ਨੀ ਕਿਹਾ ਜੀ, ਮੈਂ ਮੁਸਕਰਾ ਦਿੱਤਾ ਮਾੜਾ ਜਿਹਾ, ਜਿੱਦਾਂ ਤੁਸੀਂ ਹੱਥ ਕਰਕੇ ਵੀ ਯਾਰ ਕੋਈ ਨੀ। ਉਹ ਬੰਦਾ ਜੀ ਇੰਨੇ ਗੁੱਸੇ ਦੇ ਵਿੱਚ, ਮੈਂ ਹੀ, ਮੇਰਾ ਹਾਲ ਉਦੋਂ ਥੋੜਾ ਜਿਹਾ ਜਵਾਨ ਵੀ ਸੀ ਪਰ ਮੈਂ ਕਦੇ ਜਾਲੀ ਮੂਡ ਚ ਹੀ ਸੀਗਾ। ਉਹ ਬੰਦਾ ਸਾਈਕਲ ਚੁੱਕ ਕੇ, ਜਿਹੜੇ ਸਾਈਕਲਿਸਟ ਨੇ ਉਹ ਸਾਈਕਲ ਵੀ ਉਹਨਾਂ ਦੇ ਹੌਲੇ ਨੇ, ਉਹ ਬਿਲਕੁਲ ਜੀ ਮੇਰੀ ਵਿੰਡੋ ਦੇ ਆਣ ਕੇ ਮਾਰਨ ਲੱਗਾ ਜੀ। ਆਣ ਕੇ ਮੈਨੂੰ ਪਹਿਲਾਂ ਚੰਗੀ ਤਰ੍ਹਾਂ ਫਸਾਣਾ ਮਾਰਿਆ, ਸਾਈਕਲ ਲੈ ਕੇ ਮੇਰੇ ਉੱਤੇ ਆ
0: ਗਿਆ।
7: ਤੁਸੀਂ ਦੱਸੋ ਕਿ ਸਾਈਕਲ ਵਾਲਾ ਤੁਹਾਨੂੰ ਕਹਿਣ ਦਿਆ ਯੂ ਕੱਟ ਮੀ ਆਫ, ਤੁਸੀਂ ਸਾਈਕਲ ਵਾਲੇ ਨੂੰ ਓਵਰਟੇਕ ਕਰੋਗੇ ਹੀ ਨਾ।
0: ਬਿਲਕੁਲ।
7: ਹੁਣ ਕਈ ਵਾਰੀ ਜਦੋਂ ਤੁਹਾਨੂੰ ਗੁੱਸਾ ਆ ਜਾਂਦਾ ਯਾਰ ਰੀਲੀ, ਕਿ ਮੈਂ ਤੈਨੂੰ ਕਿੱਥੇ, ਵੀ ਮੈਂ ਪਿਕਅਪ ਟਰੱਕ ਦੇ ਵਿੱਚ ਜਾ ਰਿਹਾ, ਤੂੰ ਸਾਈਕਲ ਤੇ ਜਾ ਰਿਹਾ, ਹਨਾ ਠੀਕ ਹੈ ਜੀ, ਹਾਂ ਉੱਥੇ ਸਾਈਕਲ ਲੇਨ ਜਾਂ ਇਹ ਉਹ ਆਈਆਂ, ਪਰ ਕਈ ਵਾਰੀ ਤੁਹਾਨੂੰ ਇਹ ਨੀ ਪਤਾ ਲੱਗਦਾ ਵੀ ਭਾਈ ਮੈਂ ਗਲਤੀ ਕੀਤੀ ਕੀ ਆ।
0: ਨਹੀਂ ਹੁਣ ਯਾਰ ਸਾਈਕਲ ਵਾਲਾ ਵੀ ਥੋੜਾ ਜਿਹਾ ਸਿਆਣਾ ਹੋਵੇ, ਵੀ ਗੱਡੀ ਵਾਲਾ ਇਹਨੇ ਲੰਘਣਾ ਹੀ ਆ।
7: ਮੈਂ ਤੁਹਾਨੂੰ ਦੱਸਣ ਦਿਆਂ ਜੀ, ਮੈਨੂੰ ਹਾਲੇ ਤੱਕ ਨੀ ਉਹ ਭੁੱਲਦਾ, ਹੋਰ ਤੇ ਚਲੋ ਜਿਹੜੀਆਂ ਸੜਕ ਦੇ ਉੱਤੇ ਕਈ ਵਾਰੀ ਇੱਧਰ ਉੱਧਰ ਹੋ ਜਾਂਦਾ ਉਹਦੇ ਵਿੱਚ, ਤੇ ਮੈਨੂੰ ਲੱਗਦਾ ਜਦੋਂ ਆਪਾਂ ਗੱਡੀ ਦੇ ਨਾਲ ਗੱਡੀ ਦੇ ਉਹਦੇ ਵਿੱਚ, ਤੇ ਫਿਰ 50-50 ਹੁੰਦਾ ਆ ਜੀ ਦੋਵਾਂ ਦਾ ਹੀ। ਅਗਲੇ ਦੀ ਵੀ ਮਜਬੂਰੀ ਹੋਵੇ ਕੋਈ, ਹਾਂਜੀ, ਤੇ ਉਹ ਡਰਾਈਵਿੰਗ ਕਰਦਿਆਂ ਵੀ ਕਈ ਵਾਰੀ ਤੁਹਾਨੂੰ ਧਿਆਨ ਦੇਣਾ ਚਾਹੀਦਾ ਕਿ ਜੇ ਕੋਈ ਬੰਦਾ ਤੁਹਾਨੂੰ ਇੰਡੀਕੇਟਰ ਦਿੰਦਾ, ਹੋ ਸਕਦਾ ਨਵਾਂ ਹੋਵੇ ਉਸ ਏਰੀਆ ਦੇ ਵਿੱਚ, ਉਹਨੇ ਅੱਗੇ ਤੁਹਾਡੇ ਆਉਣਾ ਹੋਵੇ, ਉਹਨੇ ਐਗਜ਼ਿਟ ਲੈਣਾ ਹੋਵੇ, ਜਾਂ ਅਗਲੀ ਜੇ ਆਪਾਂ ਨਾਰਮਲ ਸਪੀਡ ਤੇ ਵੀ ਜਾਂਦੇ, ਉਹਨੇ ਰਾਈਟ ਮੁੜਨਾ ਹੋਵੇ ਜਾਂ ਲੈਫਟ ਮੁੜਨਾ ਹੋਵੇ, ਥੋੜੀ ਜਿਹੀ ਬ੍ਰੇਕ ਦੱਬ ਲਓ ਯਾਰ, ਉਹਨੂੰ ਆ ਲੈਣ ਦਿਓ ਵਿੱਚ, ਤੁਸੀਂ ਧੱਕੀ ਜਾਓ। ਹਾਂ ਉਹਦੇ ਵਿੱਚ ਇਹ ਹੁੰਦਾ ਮੇਰੇ ਨਾਲ ਸਾਈਕਲਿਸਟ ਦੇ ਆ ਕੇ ਜੀ, ਤੁਸੀਂ ਐ ਚੁੱਕ ਕੇ ਉਹਨੇ ਮੇਰੇ ਮਾਰਿਆ ਹੀ ਨੀ ਜੀ, ਮੈਨੂੰ ਮਤਲਬ ਉੱਥੇ ਤੁਹਾਨੂੰ ਇਹ ਨੀ, ਮੈਨੂੰ ਇਹ ਨੀ ਪਤਾ ਲੱਗਾ ਕਿ ਯਾਰ ਮੈਂ ਗਲਤੀ ਹੀ ਕੀਤੀ ਆ। ਪਰ ਜਿਹੜੀ ਰੋਡ ਰੇਂਜ ਦੇ ਵਿੱਚ ਨਾ ਹਮੇਸ਼ਾ ਤੁਹਾਡਾ 50-50 ਹੁੰਦਾ, ਤੁਸੀਂ ਅਗਲੇ ਦੀ ਮਜਬੂਰੀ ਨੂੰ ਸਮਝੋ। ਮੈਂ ਟਰੱਕ ਡਰਾਈਵਰ ਨੀਗਾ ਜੀ, ਮੈਂ ਤੇ ਹੀਟਿੰਗ ਹੂਟਿੰਗ ਦਾ ਕੰਮ ਕਰਦਾ, ਪਰ ਮਤਲਬ ਮਸਲਾ ਇਹ ਆ ਕਿ ਹੁਣ ਟਰੱਕਾਂ ਵਾਲੇ ਨੇ ਉਹਨਾਂ ਦੀ ਮਜਬੂਰੀ ਸਮਝਣੀ ਚਾਹੀਦੀ ਆ, ਟਰੱਕਾਂ ਵਾਲਿਆਂ ਨੂੰ ਕਾਰਾਂ ਵਾਲੇ ਦੀ ਸਮਝਣੀ ਚਾਹੀਦੀ ਆ, ਪਰ ਹਰ ਇੱਕ ਬੰਦੇ ਨੂੰ, ਪਰ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ, ਜਦੋਂ ਵੀ ਮਤਲਬ ਆਪਣੇ ਇੱਕੋ ਜਿਹੀਆਂ ਕਾਰਾਂ ਦੇ ਵਿੱਚ, ਉਹਦਾ ਦੋਵਾਂ ਦਾ ਹੀ ਕਸੂਰ ਹੁੰਦਾ ਆ ਜੀ।
0: ਚਲੋ ਨਹੀਂ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ ਵੀ, ਧੰਨਵਾਦ। ਤੇ ਇੱਕ ਮੈਂ ਫਰੈਸ਼ ਫੂਡ ਸੈਂਟਰ ਦਾ ਮੈਸੇਜ ਦੇ ਦਵਾਂ। ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਡੂਗਲ ਦੇ ਕੋਰਨਰ ਤੇ, ਕੈਨੇਡੀ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹੈ। ਆਪਣੀ ਮਨਪਸੰਦ ਦੀ ਗਰੋਸਰੀ ਕਰੋ, ਸਾਫ਼ ਸੁਥਰਾ ਪੂਰਾ ਸਟੋਰ ਹੈ ਫਰੈਸ਼ ਫੂਡ ਸੈਂਟਰ ਕੈਨੇਡੀ ਐਂਡ ਡੂਗਲ। 2825 ਹੈਲੋ।
8: ਹੈਲੋ ਨਵੀਂ, ਸਤਿ ਸ਼੍ਰੀ ਅਕਾਲ ਬਈ।
0: ਸਤਿ ਸ਼੍ਰੀ ਅਕਾਲ, ਠੀਕ ਕਿਵੇਂ ਹੋ?
8: ਹੈ ਠੀਕ ਹੈ, ਠੀਕ ਹੈ। ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
8: ਹਾਂ ਠੀਕ ਆ, ਵਧੀਆ। ਆਪਣੇ ਮਤਲਬ ਵਿੱਚ ਵਾਲਮਾਰਟ ਆਏ ਸੀਗੇ ਤੇ ਫਿਰ ਰੇਡੀਓ ਸੁਣ ਕੇ, ਟੌਪਿਕ ਕਾਫੀ ਇੰਟਰਸਟਿੰਗ, ਵਧੀਆ, ਹਰੇਕ ਬੰਦੇ ਨਾਲ ਜੁੜਿਆ ਹੋਇਆ ਆ ਤੇ ਸੋਹਣਾ ਲੱਗਿਆ ਸੁਣ ਕੇ। ਤੇ ਆਪਾਂ ਵੀ ਜਿੱਦਾਂ, ਮੈਂ ਵੀ ਟਰੱਕ ਡਰਾਈਵਰ ਆ, ਮੈਂ ਅੱਗੇ ਦੱਸਿਆ ਹੋਇਆ ਤੁਹਾਨੂੰ, ਹੈ ਨਾ
0: ਜੀ।
8: ਤੇ ਇਹ ਜਾਣੀ ਕਿ ਚੀਜ਼ਾਂ ਹੁੰਦੀਆਂ ਰਹਿੰਦੀਆਂ ਆਪਣੇ ਹਾਈਵੇ ਦੇ ਉੱਪਰ, ਰੋਡ ਦੇ ਉੱਪਰ, ਐਵਰੀ ਡੇ ਆਪਣੇ ਡਿਫਰੈਂਟ ਐਕਸਪੀਰੀਅੰਸ ਹੁੰਦੇ ਐਵਰੀ ਵਰਡ ਸਾਰਿਆਂ ਦੇ। ਤੇ ਇਹਦੇ ਵਿੱਚ ਮੈਂ ਵੀ ਇਨਕਲੂਡ ਇਹੀ ਕਰੂੰਗਾ ਵੀ ਇਹ ਜਿੱਦਾਂ ਭਾਜੀ ਹੋਣੀ ਦੱਸ ਕੇ ਗਏ, ਓਹਾਇਓ ਵਾਲੀ ਖਬਰ ਵੀ ਸੁਣੀ ਹੋਣੀ ਭਾਜੀ ਤੋਂ ਮੈਂ, ਹਨਾ। ਫਿਰ ਆਪਣੇ ਇੱਥੇ ਲੰਡਨ ਵਾਲੀ ਵੀ ਇੱਦਾਂ ਵੀ ਜਦੋਂ ਸੜਕਾਂ ਬੰਦ ਹੁੰਦੀਆਂ ਉਹਦੇ ਵਿੱਚ ਟਿਕਟ ਈਜੀ ਨੀ ਕਰਦੇ ਵੀ ਉਹ, ਮੈਂ ਤਾਂ ਏਦਾਂ ਕਰਦਾ ਹੁੰਦਾ ਉਹ ਆਪਣੇ ਜਿੱਦਾਂ ਲੈਣ ਨੂੰ ਦੱਬ ਲੈਂਦਾ ਹੁੰਦਾ ਕਹਿੰਦੇ ਹੁੰਦੇ ਆ, ਹਨਾ
0: ਜੀ,
8: ਕਿਉਂਕਿ ਉਹ ਪਿੱਛੋਂ ਕਾਰਾਂ ਆਈ ਜਾਂਦੀਆਂ, ਉਹ ਤੁਹਾਨੂੰ ਲਾਓ ਨੀ ਕਰ ਰਿਹਾ ਵੀ ਬਿਗਰ ਬਿਗਰ ਟਰੱਕ ਜਾ ਰਿਹਾ ਬਾਈ, ਤੁਹਾਨੂੰ ਜਾਣ ਦਈਏ, ਹਨਾ। ਫਿਰ ਮੈਂ ਉਹ ਲੈਣ ਨੂੰ ਦੱਬ ਲੈਣਾ ਉਹਨਾਂ ਵੀ ਉਹਦੇ ਵਿੱਚ ਉਹ ਪਿੱਛੇ ਓਦਾਂ ਤਾਂ ਆਪਣੇ ਇੰਨਾ ਫਿਰ ਡਰੀਦਾ ਨੀ ਉਹ, ਜਿੱਦਾਂ ਤੁਸੀਂ ਅੰਡਰਸਟੈਂਡ ਕਰ ਗਏ ਹੋਣੇ, ਉਹ ਲੈਣ ਫਿਰ ਦੱਬ ਲਈ ਦੀ ਆ, ਮਤਲਬ ਪਿੱਛੇ ਹੋਰ ਕੋਈ ਐਂਟਰੀ ਨਾ ਕਰ ਸਕੇ ਤੁਹਾਨੂੰ, ਹਨਾ। ਏਦਾਂ ਗੱਲ ਨਾ ਹੁੰਦਾ। ਮੈਂ ਆਮ ਹੀ ਜਿੱਦਾਂ ਦੇਖਦੇ ਹਾਂ ਇੱਥੇ ਵੀ ਕੈਨੇਡਾ ਵਿੱਚ ਵੀ ਯੂ ਐਸ ਏ ਵਿੱਚ ਵੀ ਏਦਾਂ ਹੀ ਆ ਵੀ ਉਹ ਉੱਥੇ ਥੋੜਾ ਜਿਹਾ ਟਿਕਟ ਈਜ਼ੀ ਆ, ਮੈਂ ਨੋਟ ਕੀਤਾ ਉੱਥੇ ਰਸ਼ ਨਹੀਂ ਕਰਦੇ ਡਰਾਈਵਰ। ਆਈ ਡੋਂਟ ਨੋ ਇੱਥੇ ਓਨਟਾਰੀਓ ਵਾਲੇ ਜਿੱਦਾਂ ਗੱਡੀਆਂ ਆਪਾਂ ਤੇਜ਼ ਚਲਾਉਂਦੇ ਹਾਂ ਉੱਥੇ ਥੋੜੀ ਜਿਹੀ ਸਲੋਲੀ ਆ ਸਪੀਡਿੰਗ, ਉੱਥੇ ਮੈਂ ਨੋਟ ਕੀਤੀ ਜਿਹੜੀ ਚੀਜ਼ ਹੈ ਨਾ।
0: ਵੈਸੇ ਤੁਹਾਡੇ ਨਾਲ ਕੋਈ ਲੜਾਈ, ਕੋਈ ਬੰਦਾ ਤੁਹਾਡੇ ਮਗਰ ਪਿਆ ਹੋਵੇ ਡਰਾਈਵਿੰਗ ਵੇਲੇ?
8: ਡਰਾਈਵਿੰਗ ਵੇਲੇ ਏਦਾਂ ਆ, ਅੱਜ ਤੋਂ 20 ਸਾਲ ਪੁਰਾਣੀ ਗੱਲ ਆ। ਮੈਂ ਤੇ ਵਾਈਫ ਆਪਣੇ ਮੈਨੂੰ ਲੱਗਦਾ ਵੀਕਐਂਡ ਸੈਟਰਡੇ ਸੀਗਾ, ਅਸੀਂ ਗੁਰਦੁਆਰੇ ਚੱਲੇ ਸੀਗੇ ਤਾਂ ਉਹ ਬੰਦੇ ਨੂੰ ਪਤਾ ਨੀ ਉਹ ਕੀ ਕਹਿੰਦੇ, ਇੱਕ ਤਾਂ ਮਾਰਨਿੰਗ ਸੀਗੀ 8:30-9 ਦਾ ਟਾਈਮ ਸੀਗਾ ਸਵੇਰ ਦਾ, ਤੇ ਉਹਨੇ ਕੀ ਕੀਤਾ ਉਹ ਪਤਾ ਨੀ ਉਹਨੂੰ ਕੀ ਗੁੱਸਾ ਹੋਇਆ ਵੀ ਘਰੋਂ ਪ੍ਰੋਬਲਮ ਸੀ ਜਿੱਦਾਂ ਉਹਨੇ ਉਹਨੇ ਮਤਲਬ ਆਪਣੇ ਮੈਨੂੰ ਕੱਟ ਆਫ ਕਰਕੇ ਤਾਂ ਮੈਨੂੰ ਕਹਿੰਦਾ ਵੀ ਆ ਜਾ ਬਾਹਰ, ਜਿੱਦਾਂ ਭਾਜੀ ਹੁਣ ਦੱਸ ਕੇ ਗਿਆ ਤੁਸੀਂ ਦੱਸਿਆ ਵੀ ਸ਼ੀਸ਼ਾ ਵੀ
0: ਆ ਜਾ ਬਾਹਰ ਹੈ ਵੀ ਜਿਵੇਂ ਜਿਵੇਂ ਕੋਈ ਮੈਦਾਨ ਚੋਣਾ ਹੁੰਦਾ।
8: ਹਾਂ ਜਿੱਦਾਂ ਕਿ ਜੰਗ ਜਿੱਤਣੀ ਹੁੰਦੀ ਆ
0: ਨਾ,
8: ਤੇ ਕਰਕੇ ਕੀ ਹੋਇਆ ਮੈਂ ਪਤਾ ਨੀ ਕਈਆਂ ਗੱਲਾਂ ਆਪਣੇ ਗਾਈਡ ਕਰਦੀ ਆ, ਮੈਂ ਕਈਆਂ ਗੱਲਾਂ ਹਾਈਪਰ ਹੋ ਜਾਂਦਾ ਹਨਾ। ਉਹ ਕਹਿੰਦੀ ਵੀ ਟੇਕ ਡੀ ਜੀ ਵੀ ਤੈਨੂੰ ਹੁਣ ਤੈ ਉਮਰ ਹੁਣ 50 ਦੋ ਕਿੰਨੇ ਕਿੰਨੇ ਦਾ ਹੋ ਗਿਆ ਹੁਣ ਅਕਲ ਕਦੋਂ ਸਿੱਖਣੀ।
0: ਨਹੀਂ ਵਾਈਫ ਨੇ ਤੁਹਾਨੂੰ ਕਿਉਂ ਕਿਹਾ ਵੀ ਬਾਹਰ ਨਿਕਲ?
8: ਜਾਣੀ ਕਿ ਉਹ ਮੈਂ ਜਿੱਦਾਂ ਮੈਂ ਗੱਲ ਕੀਤੀ ਆ ਵੀ ਸ਼ਾਇਦ ਮੈਨੂੰ ਲੱਗਦਾ ਮੈਂ ਵੀ ਕਿਤੇ ਉਂਗਲ ਪਤਾ ਨੀ ਮੈਂ ਵੀ ਕਰਦੀ, ਉਹ ਪਤਾ ਨੀ ਮੈਨੂੰ ਉਹਨੇ ਖੱਟ ਕੀਤਾ ਹੁਣ ਜਿੱਦਾਂ ਮੈਂ ਦੱਸਿਆ ਪੁਰਾਣੀ ਗੱਲ ਸੀ।
0: ਨਹੀਂ ਸੋ ਤੁਹਾਡੀ ਵਾਈਫ ਨੇ ਕਿਹਾ ਵੀ ਜੇ ਤੂੰ ਬਾਹਲਾ ਹੀ ਦਲੇਰ ਬਣਦਾ ਹੁਣ ਨਿਕਲ ਬਾਹਰ। ਅੱਛਾ ਚੱਲ ਠੀਕ।
8: ਹਾਂ ਵੀ ਕਹਿੰਦੀ ਵੀ ਤੂੰ ਆਪਣੇ ਪਹਿਲਾਂ ਉਂਗਲਾ ਏਦਾਂ ਤੂੰ ਵੀ ਕਰਨਾ ਵੀ ਤੂੰ ਪੰਗੇ ਵੀ ਕੱਢ ਲੈਣਾ ਮੈਨੂੰ ਇਹਨੂੰ ਸੁਝਾਇਆ ਜਾਂਦਾ ਹਨਾ।
0: ਠੀਕ
8: ਕਿਉਂ ਸਮ ਟਾਈਮ ਇੱਦਾਂ ਹੋ ਜਾਂਦਾ ਜਾਣੀ ਕਿ ਕਹਿੰਦਾ ਮਤਲਬ ਜਿੱਦਾਂ ਭਾਜੀ ਉਹਨੂੰ ਦੱਸਦੇ ਗਏ ਆ ਜਾਂ ਆਪਣੇ ਨਵੀ ਇਹ ਗੱਲਾਂ ਬਹੁਤ ਹੀ ਇਨਕਲੂਡ ਕਰਦੀਆਂ ਐਵਰੀ ਡੇ ਆਪਣਾ ਵਾਹ ਪੈਂਦਾ ਡਰਾਈਵਿੰਗ ਨਾਲ।
0: ਬਿਲਕੁਲ ਬਿਲਕੁਲ।
8: ਹੁਣ ਜਿਹੜੇ ਟਰੱਕਾਂ ਵਾਲੇ ਆ ਵੱਡੇ ਕਮਰਸ਼ੀਅਲ ਵਾਲੇ ਉਹਨਾਂ ਦਾ ਤਾਂ ਭਰਾਵਾ ਜ਼ਿੰਦਗੀ ਕਹਿੰਦੇ ਹੁੰਦੇ ਆ ਵੱਲੀ ਵੱਖਰੀ ਜ਼ਿੰਦਗੀ ਕਹਿ ਲਓ ਹਨਾ।
0: ਚਲੋ ਸ਼ੁਕਰੀਆ ਭਾਜੀ, ਥੈਂਕ ਯੂ ਸੋ। ਨਹੀਂ ਤਾਂ ਹੀ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਸ਼ੇਅਰ ਕਰੋ। ਸੋ ਕੁਝ ਇੱਕ ਸੱਜਣ ਆਈ ਸੀ, ਤੁਹਾਡੀ ਕਾਲ ਕੱਟੇਗੀ, ਦੁਬਾਰਾ ਤੋਂ ਕਰ ਲਿਓ। ਤੇ ਮੈਂ ਤੁਹਾਨੂੰ ਬੈਲੀਮੋਰ ਹੋਮਸ ਦਾ ਨੰਬਰ ਦਿੰਦਾ, ਡੇਰੀ ਤੇ ਹਰਨ ਡੇਰੀ ਤੇ ਜਿਹੜੇ ਘਰ ਆ ਰਹੇ ਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਵੈਰੀ ਗੁੱਡ। 4398 ਹੈਲੋ।
9: ਹੈਲੋ, ਥੈਂਕ ਯੂ ਵੀਰੇ ਗਾਣੇ ਲਈ।
0: ਓ ਵੀਰੇ ਕੋਈ ਗੱਲ ਨਹੀਂ,
9: ਨਿੱਕੀ ਗੱਲ ਹੀ ਕਹਿਣੀ ਸੀ। ਮੈਂ ਨਾ ਇੱਕ ਮੈਂ ਤੁਹਾਨੂੰ ਇੰਸੀਡੈਂਟ ਦੱਸਦਾ। ਗਾਂ ਵਾਲੇ ਬੰਦੇ ਦੇ ਇੰਡੀਕੇਟਰ ਖਰਾਬ, ਮੈਂ ਉਹਨੂੰ ਹੋਰਨ ਮਾਰਿਆ ਟੋਰਾਂਟੋ ਸਾਡੇ ਤੋਂ ਬਾਹਲੀ ਤੇਜ਼ ਨਿਕਲੇ ਤੇ ਉਹ ਖੱਬੀ ਸਾਈਡ ਹੋਰਨ ਮੈਂ ਉਹਨੂੰ ਤਾਂ ਮਾਰਿਆ ਦੱਸਣ ਲਈ ਕਿ ਬਈ ਤੇਰੇ ਇੰਡੀਕੇਟਰ ਖਰਾਬ, ਰਾਤ ਦਾ ਟਾਈਮ 9 ਵਜੇ ਦਾ ਟਾਈਮ। ਉਹ ਮੁੰਡੇ ਸੀਗੇ ਆਪਣੇ ਪੰਜਾਬੀ, ਉਹਨਾਂ ਨੇ ਦੇਖੋ ਅੱਗੇ ਸਲੋ ਕਰਕੇ, ਅਸੀਂ ਵੀ ਮੁੰਡੇ ਬੈਠੇ ਸੀ ਦੋ, ਉਹਨੇ ਬਰਾਬਰ ਲਾ ਕੇ ਨਾ ਸਾਨੂੰ ਮਿਡਲ ਫਿੰਗਰ ਤੇ ਗਾਲਾਂ ਕੱਢੀਆਂ ਪੰਜਾਬੀ ਜੀ ਸ਼ੁਰੂ ਕਰਤੀਆਂ। ਉਹਨਾਂ ਨੂੰ ਮੈਨੂੰ ਲੱਗਦਾ ਕੁਛ ਖਾਧਾ ਹੋਏ। ਉਹਨਾਂ ਨੂੰ ਮੈਂ ਪਿਆਰ ਨਾਲ ਹੱਥ ਜੋੜ ਕੇ ਕਹੀ ਜਾਂਦਾ ਕਿ ਇਟਸ ਓਕੇ ਬ੍ਰੋ, ਮੈਂ ਉਹਨਾਂ ਨੂੰ ਥੰਬਸ ਅਪ ਕਰਤਾ, ਮੈਂ ਕਿ ਜਾਪ ਦੋ ਗੱਲ ਕਿ ਮੈਂ ਤੁਹਾਨੂੰ ਕੀ ਦੱਸ ਰਿਹਾ, ਤੁਸੀਂ ਮੇਰੀ ਪਹਿਲਾਂ ਸੁਣੀ ਆਪਣੀ ਗੱਲ ਸੁਣੀ, ਤੁਸੀਂ ਮੈਨੂੰ ਪਹਿਲਾਂ ਹੀ ਰਿਐਕਸ਼ਨ ਦੇਣਾ ਸ਼ੁਰੂ ਕਰਤਾ। ਮੈਂ ਤਾਂ ਬਸ ਉਹੀ ਇੱਕ ਮੈਂ ਨਿੱਕੀ ਗੱਲ ਕਹੂੰਗਾ ਕਿ ਮੇਰੇ ਘਰ ਬਾਪੂ ਦੇ ਕਹਿਣ ਵਾਂਗੂ, ਜਦੋਂ ਵੀ ਗੱਡੀ ਚ ਬਹਿਣਾ ਇਹ ਸੋਚਣਾ ਕਿ ਤੇਰੀ ਇਕੱਲੇ ਦੇ ਅੱਖਾਂ ਦੇ ਦਿਮਾਗ ਆ, ਬਾਕੀ ਤਾਂ ਨਹੀਂ ਫਿਰਦੀ ਆ ਦੁਨੀਆਂ।
0: ਸਹੀ ਗੱਲ। ਤੁਸੀਂ ਦੇਖੋ ਯਾਰ ਆਪਣੇ, ਮੈਨੂੰ ਅੱਜ ਸਵੇਰੇ ਇੱਕ ਭਾਈ ਦੀ ਕਾਲ ਆਈ, ਚਲੋ ਉਹ ਐਟਲੀਸਟ ਸੱਚੀ ਗੱਲ ਦੱਸ ਰਹੀ ਸੀ। ਉਹ ਕਹਿੰਦੇ ਨਵੀਂ ਮੇਰੀ ਕਿਤੇ ਰੋਡ ਤੇ ਕਿਸ ਤਰ੍ਹਾਂ ਲੜਾਈ ਹੋ ਗਈ, ਤੇ ਕਹਿੰਦੇ ਸੀਗਾ ਗੋਰਾ, ਕਹਿੰਦੇ ਮੈਂ ਉਹਨੂੰ ਪੰਜਾਬੀ ਚ ਮਾਂ ਭੈਣ ਦੀ ਇੰਨੀਆਂ ਗਾਲਾਂ ਕੱਢੀਆਂ ਵਿੰਡੋ ਥੱਲੇ ਕਰਕੇ,

0: ਪੁੱਛਿਆ ਨੀ ਹਾਂਜੀ ਉਹ ਉਵੇਂ ਸਾਨੂੰ ਮਿਡਲ ਫਿੰਗਰ ਉਹਨਾਂ ਨੂੰ ਇੱਕ ਤਾਂ ਮਿਡਲ ਫਿੰਗਰ ਆਮ ਕੀਤੀ ਪਈ ਆ ਮੈਂ ਕਹਿੰਦਾ ਆਪਣੇ ਪੰਜਾਬੀਆਂ ਦੀ ਤਾਂ ਵਾਲੀ
1: ਸਹੋਰੇ
0: ਨੀ ਇੰਨੀ ਕੱਢਦੇ ਸਾਨੂੰ ਜਿਹਦੀ ਪੰਜਾਬੀ ਚੱਕਣ ਲੱਗ ਗਏ
1: ਸਹੀ ਗੱਲ ਆ ਗੱਡੀ ਲੈਣੀ ਹੈ ਨਾ ਐਕੂਰਾ ਦੀ ਗੱਡੀ ਸਾਡੇ ਦੋ ਵੀਰ ਇੱਥੇ ਮੈਨੇਜਰ ਨੇ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ ਬਿਲਕੁਲ ਐਂਡ ਗੱਡੀ ਦਾ ਕੋਈ ਕੰਮ ਕਰਾਉਣਾ ਉਹਦੇ ਲਈ ਰੋਇਲ ਆਟੋ ਸੈਂਟਰ ਬੜੀ ਵਧੀਆ ਟੀਮ ਹੈ ਯਾਰ ਮਕੈਨਿਕ ਸ਼ੋਪ ਦੀ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 543 ਹੈਲੋ
2: ਹੈਲੋ
1: ਜੀ ਵੈਲਕਮ
2: ਹਾਂਜੀ ਨਵੀਂ ਜੀ ਕੀ ਹਾਲ ਹੈ ਆਜ਼ਾਦ ਬੋਲ ਰਹਾ ਪਿਆ
1: ਜੀ ਆਜ਼ਾਦ ਜੀ ਕੀ ਹਾਲ ਹੈ
2: ਬਸ ਵਧੀਆ ਵਧੀਆ ਸਾਡਾ ਪ੍ਰੋਗਰਾਮ ਰੋਜ਼ ਸੁਣਦਾ ਤਾਂ ਬਾਕੀ ਹੈ ਕਿ ਅਸੀਂ ਕਾਲ ਬਹੁਤ ਘੱਟ ਕਰੀ ਦੀ ਸਾਨੂੰ
1: ਥੈਂਕ ਯੂ ਸਰ ਥੈਂਕ ਯੂ
2: ਨਹੀਂ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸਾਡਾ ਸਾਡਾ ਵੀ ਸਾਡੇ ਡੈਡੀ ਦਾ ਜਦੋਂ ਉਹਦਾ ਕੈਨੇਡਾ ਆਇਆ ਨਾ ਬੜੀ ਦੇਰ ਦਾ ਸੁਣਦਾ ਪੰਜਾਬੀ ਚੈਨਲ ਜਿਹੜੇ ਖਾਸ ਕਰ ਸਾਡੇ ਡੈਡੀ ਨੂੰ ਧਿਆਨਾ ਜਦੋਂ ਤੁਸੀਂ ਵੀ ਕਰ ਰਹੇ
1: ਹੋ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ
2: ਬੜਾ ਖਤਰਨਾਕ ਹੁੰਦਾ ਅਕਸਰ ਉੱਥੇ ਹੁੰਦਾ ਖਤਰਾ ਇਹ ਮੈਂ ਰਾਈਟ ਸਾਈਡ ਨੂੰ ਮੋੜਿਆ ਤੇ ਯਕਦਮ ਨਾ ਕਿਸੇ ਨੇ ਪੈਦਲ ਚੱਲਣੇ ਉਹਨੇ ਵੀ ਜੰਪ ਕਰ ਲਿਆ ਅੱਗੇ ਨੂੰ ਨਾ ਚੱਲਣੇ ਵਾਸਤੇ ਖੜੇ ਖੜੇ ਕਾਲੇ ਕੱਪੜੇ ਪਾਏ ਰਾਤ ਦਾ ਟਾਈਮ ਮੈਂ ਯੂ ਹੀ ਮਹਿਸੂਸ ਕੀਤਾ ਮੈਂ ਹਾਲਾਂਕਿ ਬਿਲਕੁਲ ਸਲੋ ਸਪੀਡ ਚ ਮੈਂ ਰੋਕ ਲਿਆ ਫਟਾਫਟ ਨਾ ਮੈਂ ਦੇਖ ਲਿਆ ਕਿ ਇਹਦੇ ਵਿਚ ਨਾ ਲੱਗ ਜਾਏ ਫਿਰ ਵੀ ਉਹਨੂੰ ਹਲਕਾ ਜਿਹਾ ਨਾ ਮੇਰਾ ਰਾਈਟ ਸਾਈਡ ਦਾ ਮਿਰਰ ਜਿਹੜਾ ਟੱਚ ਹੋ ਗਿਆ ਤੇ ਹਲਕਾ ਜਿਹਾ ਨੀ ਉਹਨੇ ਯਕਦਮ ਨਵੀਂ ਜੀ ਮੇਰੀ ਸਕਰੀਨ ਤੇ ਮੁੱਕੇ ਮਾਰਨੇ ਸ਼ੁਰੂ ਕਰਤੇ ਮੇਰੀ ਸਕਰੀਨ ਤੋੜ ਦਿੱਤੀ ਉਹਨੇ ਮੁੱਕੇ ਏਡੇ ਜ਼ੋਰ ਨਾਲ ਮਾਰੇ ਪਤਾ ਨੀ ਕਾਹਦੇ ਮੁੱਕੇ ਸੀ ਉਹਦੇ ਕੀ ਤਰੀਕਾ ਸੀ ਉਹਨੂੰ ਮੇਰੀ ਸਕਰੀਨ ਸੱਜੇ ਪਾਸੇ ਟੁੱਟ ਗਈ ਮੇਰੇ ਨਾਲ ਦੋਸਤ ਬੈਠਾ ਸੀ ਕਹਿੰਦਾ ਗੱਡੀ ਕਾਢੇ ਯਾਰ ਫਟਾਫਟ ਰੋਕ ਨਾ ਹੁਣ
1: ਨਹੀਂ ਤੁਸੀਂ ਦੇਖੋ ਭਾਜੀ ਡਰਾਈਵਿੰਗ ਵੇਲੇ ਇੰਨਾ ਗੁੱਸਾ ਕਿ ਜਾ ਕੇ ਬੰਦੇ ਦੀ ਵਿੰਡੋ ਤੇ ਮੁੱਕੇ ਮਾਰਦੇ ਹੋ
2: ਮੁੱਕੇ ਮਾਰਦੇ ਹੋ ਸ਼ੀਸ਼ਾ ਟੁੱਟ ਗਿਆ ਬਾਅਦ ਚ ਆ ਕੇ ਮੈਂ ਫਿਰ ਨਵਾਂ ਪਵਾਇਆ ਸ਼ੀਸ਼ਾ
1: ਲੈ ਦੱਸ ਉਹ ਤੋਂ ਪਵਾਉਣਾ ਸੀ ਉੱਥੇ ਤੁਸੀਂ
2: ਮੈਨੂੰ ਸਮਝ ਨਹੀਂ ਆਈ ਮੈਨੂੰ ਸਮਝ ਦੋਸਤ ਮੈਨੂੰ ਕਹਿੰਦਾ ਚੱਲ ਤੂੰ ਕੱਢ ਲੈ ਗੱਡੀ ਹੁਣ ਬਸ ਦਫਾ ਮਾਰੇ ਤੂੰ ਕੱਢ ਲੈ ਯਾਰ ਮੈਂ ਫਟਾਫਟ ਗੜੋਲ ਮੈਨੂੰ ਕੋਈ ਸਮਝ ਨਹੀਂ ਆਈ ਮੈਂ ਫਟਾਫਟ ਗੱਡੀ ਕੱਢ ਲਈ ਉੱਥੋਂ
1: ਦੇਖ ਲਓ ਹੈ ਸਮਝ ਨੀ ਆਉਂਦੀ ਵੀ ਇੰਨਾ ਗੁੱਸਾ ਆਉਂਦਾ ਕਿੱਥੋਂ ਆ
2: ਪਤਾ ਨੀ ਯਾਰ ਲੋਕਾਂ ਦਾ ਯਕੀਨ ਕਰੋ ਕੋਈ ਸਮਝ ਨੀ ਆਉਂਦੀ ਛੋਟਾ ਜਿਹਾ ਸਾਨੂੰ ਪਾਕਿਸਤਾਨ ਵੀ ਏਦਾਂ ਹੁੰਦਾ ਸਾਡੇ ਪਾਕਿਸਤਾਨ ਤੋਂ ਆ ਮੈਂ
1: ਅੱਛਾ
2: ਪਾਕਿਸਤਾਨ ਇੱਕ ਹੋਇਆ ਸੀ ਮੇਰਾ ਮੈਂ ਗੱਡੀ ਲਈ ਤੇ ਨਵੀਂ ਗੱਡੀ ਲਈ ਤੇ ਮੈਂ ਨਾ ਸੜਕ ਤੇ ਜਾ ਰਿਹਾ ਬੜਾ ਈਜ਼ੀ ਜਾ ਰਿਹਾ ਆਪਣੀ ਲੇਨ ਦੇ ਵਿੱਚ ਪਿੱਛੋਂ ਇੱਕ ਡਾਲਾ ਜੇ ਆਇਆ ਉਹਨੇ ਮੇਰੇ ਅਗਲੇ ਫਰੰਟ ਦੇ ਨਾਲ ਉਹਨੇ ਐ ਕਿਸੇ ਦਿੱਤੀ ਗੱਡੀ ਮੈਨੂੰ ਪਤਾ ਲੱਗ ਗਿਆ ਗੱਡੀ ਨੇ ਮੇਰੇ ਵਿੱਚ ਮਾਰਤੀ
1: ਸਾਈਡ
2: ਤੇ ਮੈਂ ਕਿਹਾ ਯਾਰ ਹੈਰਾਨ ਆ ਮੈਂ ਤਾਂ ਆਪਣੀ ਲੇਨ ਚ ਜਾ ਰਿਹਾ ਪਿੱਛੋਂ ਆ ਕੇ ਇਹਨੂੰ ਕੀ ਹੋਇਆ ਮੇਰੀ ਸਾਈਡ ਤੋਂ ਮਾਰਤਾ ਅਗਲੇ ਬੰਪਰ ਜਿਹਾ ਚ ਅੱਗੇ ਜਾ ਕੇ ਉਹਦੇ ਪਿੱਛੇ ਮੈਂ ਲਾਈ ਤੇ ਅੱਗੇ ਜਾ ਕੇ ਪੈਟਰੋਲ ਪੰਪ ਚੋਂ ਚੱਲ ਗਿਆ ਸੀ ਉਹਦੇ ਪਿੱਛੇ ਚੱਲ ਗਿਆ ਮੇਰੇ ਨਾਲ ਦੋਸਤ ਸੀ ਮੇਰਾ ਜਾ ਕੇ ਉਹਦੇ ਪਿੱਛੇ ਜਾ ਕੇ ਉਤਰਿਆ ਤੈਨੂੰ ਪੁੱਛਿਆ ਤੇ ਅੱਗੇ ਸਾਨੂੰ ਨਵੀਂ ਜੀ ਪਤਾ ਕੀ ਕਹਿੰਦਾ ਆਪਣੇ ਕੰਟਰੀਆਂ ਦੀ ਮੌਤ ਹੀ ਹੋਰ ਮੈਨੂੰ ਕਹਿੰਦਾ ਸਾਨੂੰ ਕਹਿੰਦਾ ਜੀ ਜਦੋਂ ਸੜਕਾਂ ਤੇ ਚੜੀਆਂ ਨਾ ਦਿਨ ਵੱਡੇ ਰੱਖੀ ਦੇ ਏਦਾਂ ਦਾ ਹੁੰਦਾ ਰਹਿੰਦਾ
1: ਮੇਰਾ ਦੋਸਤ ਚਲੋ ਉੱਥੇ ਨਾ ਇਹੀ ਗੱਲ ਹੈ ਉੱਥੇ ਜੇ ਕੋਈ ਗੱਡੀ ਮਾਰ ਵੀ ਦਿੰਦਾ ਉਹ ਕਹਿੰਦੇ ਕੋਈ ਨਾ ਘਰ ਦੀ ਗੱਲ ਆ ਫਿਰ ਕੀ ਹੋ ਗਿਆ

0: ਕੋਈ ਨੀ, ਚਲੋ ਸੜਕਾਂ ਤੇ ਚੜੀ ਹੈ ਨਾ, ਦਿਨ ਵੱਡੀ ਰੱਖੀ ਤੇ ਏਦਾਂ ਹੁੰਦੀ ਰਹਿੰਦੀ ਹੈ।
1: ਚਲੋ ਠੀਕ ਹੈ, ਚਲੋ ਸਰ ਥੈਂਕ ਯੂ।
0: ਓਕੇ ਜੀ, ਥੈਂਕ ਯੂ, ਥੈਂਕ ਯੂ।
1: ਇੱਕ ਵਾਰ ਫਿਰ ਸੁੱਖ ਭਾਜੀ ਸਾਡੇ ਨਾਲ ਨੇ, ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਜੀ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਦਾ ਕੱਲ ਦਾ ਸੱਦਾ ਪੱਤਰ ਦੇਣ ਜਾ ਰਹੇ ਹਾਂ ਪਰਿਵਾਰਾਂ ਨੂੰ, ਕਿਉਂਕਿ ਲਾਈਵ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਸਾਡੇ ਨੇ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਤਾਂ ਕੜਾਕੇ ਅਕੈਡਮੀਆਂ ਪ੍ਰਾਈਸ ਤੁਸੀਂ ਲੈ ਕੇ ਜਾਣੀ ਹੈ ਫਰਨੀਚਰ ਦੇ ਉੱਪਰ, ਲੋਐਸਟ ਪ੍ਰਾਈਸ ਪਰ ਹਾਈ ਐਂਡ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਇਹ ਚ ਹਾਈ ਐਂਡ ਬੈਡਰੂਮ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ ਦੀ ਗੱਲਬਾਤ ਕਰ ਲਈਏ, ਜਾਂ ਕਸਟਮਾਈਜ਼ ਤੁਸੀਂ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ, ਤੇ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ। ਤੇ ਨਾਲ ਦੀ ਨਾਲ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਰਿਕਲਾਈਨਰ ਸੋਫਾ ਸੈੱਟ ਦੀ ਗੱਲਬਾਤ ਕਰੀਏ, 3 ਸੀਟਰ ਸੋਫਾ 2 ਸੀਟਰ ਲੈਫਟ, ਜੀ ਹਾਂ 3 ਸੀਟਰ ਸੋਫਾ 2 ਸੀਟਰ ਲੈਫਟ, 4 ਰਿਕਲਾਈਨਰ ਦੇ ਨਾਲ, 4 ਰਿਕਲਾਈਨਰ ਦੇ ਨਾਲ ਫੁੱਲੀ ਫੁੱਲੀ ਫੁੱਲੀ ਲੋਡਰ ਰਿਕਲਾਈਨਰ ਸੋਫਾ ਸੈੱਟ, ਜਿਹਦੀ ਮਾਰਕੀਟ ਵੈਲਿਊ $2500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, 2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ, ਜੀ ਹਾਂ $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ, ਜੀ ਹਾਂ $1000 ਦੇ ਵਿੱਚ ਤੁਸੀਂ ਆਪਣੇ ਘਰ ਸੋਫਾ ਸੈੱਟ ਰਿਕਲਾਈਨਰ ਲੈ ਕੇ ਜਾਓਗੇ, ਤੇ ਨਾਲ ਇਹਦੇ ਵੱਡੇ ਸਾਈਜ਼ ਦਾ ਜਿਹੜਾ ਟੈਲੀਵਿਜ਼ਨ ਟੀਵੀ ਤੁਸੀਂ ਬਿਲਕੁਲ ਫ੍ਰੀ ਗਿਫਟ ਲੈ ਕੇ ਜਾਓਗੇ, ਤੇ ਨਾਲ ਦੂਜਾ ਤੋਹਫਾ ਜਿਹੜਾ ਹਰੇਕ ਪਰਚੇਜ਼ ਦੇ ਨਾਲ ਮਿਲਣਾ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਲੈਣਾ ਨਹੀਂ ਭੁੱਲਣਾ। ਸੋ ਹਰੇਕ ਪਰਚੇਜ਼ ਦੇ ਨਾਲ ਤੋਹਫਾ ਤੇ ਨਾਲ ਡਿਸਕਾਊਂਟ ਇਸ ਵੀਕਐਂਡ ਦੇ ਉੱਪਰ ਪਹੁੰਚਣੇ ਆ। ਸੋ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ। ਨਵੀ ਭਾਜੀ
1: ਥੈਂਕ ਯੂ ਸਰ, ਬਹੁਤ ਸ਼ੁਕਰੀਆ। 5144 ਹੈਲੋ।
3: ਹੈਲੋ ਭਾਜੀ।
1: ਜੀ ਭਾਜੀ।
3: ਭਾਜੀ ਕਦੀ ਸਰੀ ਨੰਬਰ 1 ਹੁੰਦਾ ਸੀਗਾ ਇੰਸ਼ੋਰੈਂਸ ਪ੍ਰੀਮੀਅਮ ਚ, ਹੁਣ ਬ੍ਰੈਂਟਨ ਨੰਬਰ 1 ਆ, ਸਰੀ ਨੂੰ ਦੂਜੇ ਨੰਬਰ ਤੇ ਕਰਤਾ ਹੈ। ਉਹਦਾ ਰੀਜ਼ਨ ਕੋਈ ਤਾਂ ਇਹੀ ਆ ਨਾ ਕਿ ਲੋਕਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਤੇ ਜਦੋਂ ਘਰੇ ਬੈਠਿਆਂ ਲਾਇਸੈਂਸ ਮਿਲਦੇ ਰਹਿੰਦੇ ਆ, ਆਮ ਹੀ ਰੋਜ਼ ਹੀ ਕੋਈ ਨਾ ਕੋਈ ਇੰਸੀਡੈਂਟ ਹੋਏ ਹੁੰਦੇ ਆ ਕਿਸੇ ਵੀ ਰੋਡ ਤੇ, ਐਂਡ ਤੁਸੀਂ ਆਪਣੇ ਆਪ ਨੂੰ ਵੀ ਬਚਾਉਣਾ ਤੇ ਦੂਜੇ ਨੂੰ ਵੀ ਬਚਾ ਕੇ ਚੱਲਦੇ ਹੋ ਕਿ ਇੰਸ਼ੋਰੈਂਸ ਦਾ ਐਵੇਂ ਕੋਈ ਪੰਗਾ ਨਾ ਪੈ ਜੇ। ਤੇ ਘਰੇ ਬੈਠਿਆਂ ਲੋਕਾਂ ਨੂੰ ਲਾਇਸੈਂਸ ਮਿਲੇ ਆ, G1 G2 ਇਹ ਜੀ ਵੀ ਘਰੇ ਬੈਠਿਆਂ ਮਿਲੇ ਹੋਏ ਆ, ਕਿਉਂਕਿ ਕਰਪਸ਼ਨ ਇੰਨੀ ਆ ਤੇ ਉਹਦੇ ਕਰਕੇ ਹੀ ਆ ਸੜਕਾਂ ਤੇ ਸਾਰਾ ਕੁਛ ਹੋ ਰਿਹਾ ਆ। ਜਿਹੜੇ ਲੋਕਾਂ ਨੂੰ ਸਾਈਕਲ ਨੀ ਚਲਾਉਣਾ ਆਉਂਦਾ ਉਹਨੂੰ ਗੱਡੀ ਦਾ ਲਾਇਸੈਂਸ ਆ, ਜਿਹਨੂੰ ਗੱਡੀ ਨੀ ਚਲਾਉਣੀ ਆਉਂਦੀ ਉਹਨੂੰ ਟਰੱਕ ਦਾ ਲਾਇਸੈਂਸ ਮਿਲਿਆ ਹੋਏਗਾ। ਕੋਈ ਆਉਂਦਾ ਕਿ ਚੀਜ਼ ਬੰਦ ਨੀ ਹੁੰਦੀ, ਇਹ ਚੱਲਦਾ ਹੀ ਰਹਿਣਾ ਆ।
1: ਨਹੀਂ ਪਰ ਭਾਜੀ ਇਹ ਕਿਹੜਾ ਰੋਡ ਰੇਜ ਅੱਜ ਤੋਂ ਹੀ ਚੱਲ ਰਹੀ ਹੈ, ਕਿਹੜਾ ਸਿਰਫ ਸਰੀ ਬ੍ਰੈਂਪਟਨ ਚ ਆ, ਇਹ ਦੁਨੀਆਂ ਭਰ ਚ ਤੁਸੀਂ ਅਮੈਰੀਕਾ ਚਲ ਜਾਓ, ਉੱਥੇ ਲੋਕ ਜਿਹੜੇ ਚਲੋ ਅਮੈਰੀਕਾ ਦੇ ਜੰਮ ਪੜ ਨੇ ਉਹ ਬਥੇਰੀਆਂ ਗਲਤੀਆਂ ਕਰਦੇ ਆ,
3: ਉਹ ਕਰਦੇ ਆ, ਪਰ ਇੱਥੇ ਜ਼ਿਆਦਾ ਕਿਉਂ ਹੋ ਰਹੀਆਂ ਨੇ ਕਿਉਂਕਿ ਗੱਡੀ ਚਲਾਉਣੀ ਨਹੀਂ ਆਉਂਦੀ ਬਿਲਕੁਲ ਵੀ। ਇੱਥੇ ਜ਼ਿਆਦੀਆਂ ਹਾਈਲਾਈਟ ਕਿਉਂ ਹੋ ਰਹੀਆਂ ਨੇ ਕਿਉਂਕਿ ਗੱਡੀ ਚਲਾਉਣੀ ਨਹੀਂ ਆਉਂਦੇ। ਹੁਣ ਰੋਡ ਰੇਜ ਜਾਂ ਤੇ ਉਤਰ ਕੇ ਉੱਥੇ ਅਮੈਰੀਕਾ ਚ ਵੀ ਹੁੰਦੀ ਆ, ਪਰ ਉਹ ਸਟਕੇ ਹੋਏ ਕਈ ਹੁੰਦੇ ਆ। ਹੁਣ ਇੱਥੇ ਵੀ ਉਹੀ ਚੀਜ਼ ਹੋ ਰਹੀ ਆ, ਉੱਥੇ ਮਾਪਿਆਂ ਕੋਲੋਂ ਸਾਹਮਣੇ ਨਹੀਂ ਜਾਂਦੇ ਸੀਗੇ, ਇੱਥੇ ਭੇਜਦੇ, ਜੇ ਰਾਸ਼ਨ ਦੇ ਵੀ ਵੈਰੀ ਸੀਗੇ ਪੈਸੇ ਦੇ ਵੀ, ਉਹ ਇੱਥੇ ਆ ਕੇ ਵੀ ਵੈਰੀ ਬਣੇ ਹੋਏ ਇੱਕ ਦੂਜੇ ਦੇ, ਇਹ ਚੀਜ਼ ਹੋ ਰਹੀ ਆ। ਜਦੋਂ ਤੱਕ ਲਾਇਸੈਂਸ ਸਹੀ ਬੰਦਿਆਂ ਨੂੰ ਨਹੀਂ ਮਿਲੂਗਾ ਆਹ ਕੁਛ ਚੱਲਦਾ ਹੀ ਰਹਿਣਾ। ਇਟਸ ਨਾਟ ਓਨਲੀ ਅਬਾਊਟ ਰੋਡ ਰੇਜ, ਰੋਡ ਰੇਜ ਹੁੰਦੀ ਹੀ ਉਦੋਂ ਜਦੋਂ ਕੋਈ ਗਲਤੀ ਕਰਦਾ ਆ, ਕਿ ਕਿਸੇ ਨੂੰ ਹੌਲ ਮਾਤਾ ਵੀ ਤੂੰ ਗਲਤ ਜ਼ਿਆਦਾ ਆ, ਅਗਲੇ ਨੂੰ ਲੱਗਦਾ ਮੈਨੂੰ ਹੌਲ ਕਿਉਂ ਮਾਤਾ, ਮੈਂ ਤਾਂ ਸਹੀ ਹਾਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਉਹ ਗਲਤ ਆ।
1: ਤੁਸੀਂ ਵੈਸੇ ਕਦੇ ਰੋਡ ਰੇਜ ਐਕਸਪੀਰੀਅੰਸ ਕੀਤੀ ਆ?
3: ਹਾਂਜੀ, ਮੈਂ ਸਟੋਪ ਸਾਈਨ ਤੇ ਖੜਾ ਸੀਗਾ, ਮੇਰੀ ਕੋਈ ਗਲਤੀ ਨਹੀਂ, ਮੈਂ 3 ਸੈਕਿੰਡ ਵੇਟ ਕਰਦਾ ਉਹ ਵਧਾਉਣ ਦਾ, ਪਿੱਛੋਂ ਲੈ ਕੇ ਸਿੱਧੀ ਮੇਰੇ ਗੱਡੀ ਚ ਮਾਰੀ ਗੱਡੀ ਉਹਨੇ ਪਿੱਛੋਂ, ਤੇ ਮੈਂ ਉਤਰੇ ਕੇ ਪੁੱਛਿਆ ਵੀ ਆ ਕੀ ਕੀਤਾ, ਕਹਿੰਦਾ ਮੈਨੂੰ ਨੀਂਦ ਆ ਗਈ ਸੀਗੀ, ਤੇ ਉਹ ਅੱਗੋਂ ਲੜਨ ਨੂੰ ਆਵੇ ਕਿ ਮੇਰੀ ਗਲਤੀ ਨੀ ਆਈ, ਮੈਂ ਸਿੱਧੀ ਲੈ ਕੇ ਤੂੰ ਗੱਡੀ ਮਾਰਿਆ, ਮੈਨੂੰ ਤੇ ਕੁਛ ਨੀ ਚਾਹੀਦਾ, ਫੋਟੋ ਖਿੱਚੀ ਵੀਡੀਓ ਬਣਾਈ ਉਹਦੇ ਲਾਇਸੈਂਸ ਜਾਂ ਵੀਡੀਓ ਦੀ, ਬਾਅਦ ਚੋਂ ਉਹਦੇ ਭਰਾ ਦਾ ਫੋਨ ਆਈ ਜਾਵੇ, ਨਾ ਨਾ ਇੰਸ਼ੋਰੈਂਸ ਤੇ ਨੀ ਆਪਾਂ ਜਾਣਾ ਆਪੇ ਕਰ ਲਾਂਗੇ।
1: ਅੱਛਾ,
3: ਤੇ ਮੈਂ ਕਿਹਾ ਠੀਕ ਆ, ਆ ਕੇ ਮਕੈਨਿਕ ਕੋਲ ਮਿਲ ਲਓ। ਮਕੈਨਿਕ ਕੋਲ ਗਿਆ ਤੇ ਮਕੈਨਿਕ ਕਹਿੰਦਾ ਤੁਸੀਂ ਰਿਵਰਸ ਕਰਕੇ ਮਾਰੀ ਸੀ ਨਾ, ਉੱਥੋਂ ਹੀ ਬਾਅਦ ਹੋ ਗਿਆ, ਮੈਂ ਹੁਣ ਇਹ ਜਿਹੜਾ ਝੂਠ ਬੋਲ ਰਿਹਾ ਇਹ ਬਾਅਦ ਚੋਂ ਹੀ ਕਰੂਗਾ, ਮੈਂ ਜਾ ਕੇ ਸਿੱਧਾ ਇੰਸ਼ੋਰੈਂਸ ਚ ਕਲੇਮ ਪਾਇਆ।
1: ਚਲੋ ਠੀਕ ਆ। ਨਹੀਂ ਫਿਰ ਪਤਾ ਕੀ ਹੈ, ਕਈ ਤਾਂ ਇਸ ਲੈਵਲ ਤੱਕ ਵੀ ਜਾਣਗੇ ਤੁਹਾਡਾ ਨੰਬਰ ਲੈ ਕੇ ਬਾਅਦ ਵਿੱਚ ਧਮਕੀਆਂ ਦੇਣਗੇ ਕਿ ਤੂੰ ਦੇਖੀ ਜਾਈ ਦੇ ਸਾਡੇ ਤੇ, ਤੂੰ ਨਾ ਤੂੰ ਇੰਸ਼ੋਰੈਂਸ ਦਾ ਕਲੇਮ ਪਾ ਦੇ, ਅਸੀਂ ਤੇਰੇ ਮਗਰ ਆਵਾਂਗੇ।
3: ਕਿਉਂਕਿ ਉਹਨਾਂ ਨੂੰ ਪਤਾ ਆ ਧਮਕੀਆਂ ਦੇਣ ਜੋ ਮਰਜ਼ੀ ਗੱਲ, ਹੁਣ ਕੱਖ ਨੀ ਆ, ਹੁਣ ਪਿੱਛੇ ਜਿਹੜੇ MP ਸਾਹਿਬ ਪੜੇ ਗਏ ਆ, ਹੁਣ ਕੱਖ ਨੀ ਆ, ਰੂਲਸ ਵੀ ਇੰਨੇ ਲੀਨੀਅੰਟ ਆ। ਉਹ 100 ਸਾਲ ਪਹਿਲਾਂ ਰੂਲਸ ਰੈਗੂਲੇਸ਼ਨਸ ਲਿਖੇ ਹੋਏ ਆ ਉਹ ਉਦੋਂ ਦੇ ਬੰਦਿਆਂ ਦੇ ਹਿਸਾਬ ਨਾਲ ਸੀਗੇ। ਮਾਈ ਬ੍ਰਦਰ ਇਜ਼ ਅ ਲਾਇਰ ਬਟ ਜਿਹੜੇ ਹੁਣ ਬੰਦੇ ਆਏ ਨੇ ਪਿਛਲੇ 10 ਸਾਲਾਂ ਚ 5 ਸਾਲਾਂ ਚ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਬਦਲਣ ਦੀ ਲੋੜ ਹੈਗੀ ਆ ਕਿ ਲੋਕਾਂ ਚ ਡਰ ਹੋਵੇ। ਡਰ ਹੀ ਨੀ ਹੈਗਾ, ਲੋੜ ਦੇ ਚ ਹੁੰਦੀ ਤਾਂ ਹੀ ਉਹ ਡਰ ਹੋਵੇ ਕਿ ਹਾਂ ਮੈਂ ਜੇ ਕੁਛ ਕਰਤਾ। ਉਹ ਮੁੱਕੇ ਮਾਰੇ ਜਿੰਨੇ ਵਿੰਡਸ਼ੀਲਡ ਤੇ ਜਿਹਨੂੰ ਡਰ ਹੁੰਦਾ ਕਿ ਮੇਰੇ ਤੇ ਕੋਈ ਕੇਸ ਪੈ ਜੂ ਜਾਂ ਮੈਂ ਫੜਿਆ ਜਾਊਂਗਾ, ਸਾਲ 2 ਸਾਲ ਅੰਦਰ ਰਹੂੰਗਾ ਮੈਂ ਕਿਸੇ ਨੂੰ ਮਾਰਨ ਤੱਕ ਜਾ ਰਿਹਾ, ਤੇ ਉਹਨੇ ਇਹੋ ਜਿਹਾ ਕੁਛ ਨੀ ਕਰਨਾ ਸੀਗਾ।
1: ਚਲੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਮਨਜੀਤ ਸਾਡੇ ਨਾਲ ਨੇ ਅਪਲਾਈਅੰਸ ਜੰਕਸ਼ਨ ਤੋਂ। ਜੀ ਮਨਜੀਤ ਵੈਲਕਮ।
4: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਸਟੇਨਲੈਸ ਸਟੀਲ ਕਲਰ ਦਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $4500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ $1599 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਦੇ 4 ਅਪਲਾਈਸਿਸ ਦਾ ਸੈੱਟ ਹੈ ਜਿਹਦੇ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਸਿਸ ਨੇ ਜਿਹੜੇ ਕਿ ਸਿਰਫ $2599 ਚ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ ਦਾ ਮਿੰਨੀ LED 4K ਟੀਵੀ ਹੈ, ਸੈਮਸੰਗ ਬ੍ਰਾਂਡ ਦੇ ਵਿੱਚ ਹੈ ਜਿਹੜਾ ਕਿ $1500 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਤੁਸੀਂ ਵਿਜ਼ਿਟ ਕਰਨਾ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ
1: ਜੀ। ਥੈਂਕ ਯੂ ਮਨਜੀਤ। 905-450-0054 ਦੁਆਬਾ ਟਰੈਵਲ, ਜਿਨ੍ਹਾਂ ਨੇ ਵੀ ਇੰਡੀਆ ਜਾਣਾ ਤਾਂ ਦੁਆਬਾ ਟਰੈਵਲ ਦੀ ਇੱਕ ਡੀਲ ਸੁਣੋ। ਟੋਰਾਂਟੋ ਟੂ ਅੰਮ੍ਰਿਤਸਰ, ਟੋਰਾਂਟੋ ਟੂ ਅੰਮ੍ਰਿਤਸਰ ਨਵੰਬਰ ਦੇ ਦੂਜੇ ਵੀਕ ਜਾਓ। ਇੱਕ ਸਟੋਪ ਹੈ, ਦੋ ਟੈਚੀ ਹੈ, 1295 ਦੇ ਵਿੱਚ। ਵਾਹ, ਦੁਆਬਾ ਟਰੈਵਲ 905-796-7800, 905-796-7800 ਦੁਆਬਾ ਟਰੈਵਲ। ਜੀ 0777 ਹੈਲੋ।
5: ਹਾਂਜੀ ਵੀਰੇ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
5: ਜਿਹੜੇ ਟੋਪਿਕ ਸੁਣ ਲਿਆ ਸੀ ਤੇ ਬਾਈ ਜਿੱਦਾਂ ਕਹਿ ਰਹੇ ਸੀਗੇ ਕਿ ਨਹੀਂ ਆਪਣੇ ਜ਼ਿਆਦਾ ਆ, ਪਰ ਏਦਾਂ ਦਾ ਵੀਰੇ ਕੁਛ ਨੀ ਹੈਗਾ। ਫਰੈਂਡ ਨੂੰ ਨਾ ਇੰਨਾ ਬਦਨਾਮ ਕਰਿਆ ਕਰੋ। ਮੈਂ ਇੱਧਰ ਮੰਡੇਲ ਮਾਲਕ ਤੋਂ ਵੀ ਕੰਮ ਕਰਦਾ ਵੀਰੇ, ਤੇ ਇੱਧਰ ਵੀ ਵੀਰੇ ਉਹੀ ਹਾਲ ਹੈ ਜਿਹੜਾ ਆਪਣੇ ਹਲੇ ਪਾਸੇ ਆ, ਏਦਾਂ ਦਾ ਕੋਈ ਡਿਫਰੈਂਸ ਨੀ ਮੈਨੂੰ ਲੱਗਦਾ।
1: ਨਹੀਂ ਨਹੀਂ, ਹੁਣ ਇੱਕ ਨਾ ਕੈਨੇਡੀਅਨ ਹੈ ਕੰਪਨੀ ਹੈ ਮਾਈ ਚੋਇਸ, ਉਹਨਾਂ ਨੇ ਇੱਕ ਸਟੱਡੀ ਕੀਤੀ ਤੇ ਬ੍ਰੈਂਪਟਨ ਅੰਟੇਰੀਓ ਦੇ ਵਿੱਚ ਸਭ ਤੋਂ ਟੌਪ ਤੇ ਹੈ ਰੋਡ ਰੇਜ ਕਰਕੇ।
5: ਅੱਛਾ ਜੀ, ਉਹ ਪਰ ਹੋ ਸਕਦਾ ਭਾਜੀ ਉਹ ਜਿੱਦਾਂ ਪੇਪਰਾਂ ਚ ਦੇਖਿਆ ਜਾਵੇ ਤੇ ਹੋ ਸਕਦਾ, ਪਰ ਇੱਧਰ ਵੀ ਕਾਫੀ ਹੱਦ ਤੱਕ ਜਿੱਦਾਂ ਇੱਕ ਨਾ ਇੱਕ ਤਾਂ ਹਰ ਹਫਤੇ ਚ 2-3 ਵਾਰ ਤਾਂ ਇੱਦਾਂ ਐਕਸਪੀਰੀਅੰਸ ਹੋ ਹੀ ਜਾਂਦਾ, ਕੋਈ ਨਾ ਕੋਈ ਮਤਲਬ ਧੱਕਾ ਕਰ ਜਾਂਦਾ ਕੰਸਟਰਕਸ਼ਨ ਜ਼ੋਨ ਚ ਜਾਂ ਕੁਛ। ਤੇ ਉਹ ਮੈਂ ਤਾਂ ਇੱਧਰ ਹੀ ਜ਼ਿਆਦਾ ਡਰਾਈਵ ਕਰਦਾ, ਮੈਨੂੰ ਇੱਧਰ ਦੇ ਹਿਸਾਬ ਨਾਲ। ਹੁਣ ਮੈਂ ਪਰਸੋਂ ਦੀ ਗੱਲ ਦੱਸਦਾ, ਅੱਗੋਂ ਨਾ 2 ਲੇਨਾਂ ਸੀਗੀਆਂ, ਇਹਨਾਂ ਨੇ ਨਾ ਵਾਰੀ ਵਾਰੀ ਬੰਦ ਕੀਤੀ, ਇੱਦਾਂ ਇੱਕ ਮੰਨ ਲਓ ਇੱਕ ਟਾਈਮ ਤੇ ਰਾਈਟ ਬੰਦ ਕੀਤੀ, ਮੈਂ ਲੈਫਟ ਚ ਜਾਣ ਦਿਆ, ਠੀਕ ਹੈ। ਤੇ ਮੈਂ ਪਹਿਲਾਂ ਰਾਈਟ ਵਾਲੀ ਬੰਦ ਸੀ ਤੇ ਮੈਂ ਉਹਨੇ ਜਗ੍ਹਾ ਮੰਗੀ, ਹੋਰ ਕੋਈ ਜਗ੍ਹਾ ਮੰਗੀ ਟਰੱਕ ਸੀ ਮੇਰੇ ਕੋਲ ਛੋਟਾ, ਤੇ ਉਹਨੇ ਨਾ ਦਿੱਤੀ ਨੀ ਜਗ੍ਹਾ, ਪਹਿਲਾਂ ਗੈਪ ਬਣ ਗਿਆ ਕਾਫੀ, ਫਿਰ ਉਹਨੇ ਜਾਣ ਕੇ ਰੇਸ ਦੇ ਕੇ ਨਾ ਕਵਰ ਕਰ ਲਈ ਉਹ ਜਗ੍ਹਾ। ਮੈਂ ਕਿਹਾ ਠੀਕ ਹੈ ਬਈ, ਅੱਗੇ ਜਾ ਕੇ ਥੋੜੀ 200-300 ਮੀਟਰ ਤੇ ਜਾ ਕੇ ਉਹਦੇ ਵਾਲੀ ਬੰਦ ਹੋ ਗਈ ਬਾਜੀ, ਉਹ ਮੇਰੇ ਵਾਲੀ ਜਗ੍ਹਾ ਮੰਗਣ ਦਾ ਖੜਾ ਰਿਹਾ। ਮੈਂ ਬਸ ਨਵੀਂ ਜਗ੍ਹਾ ਦਿੰਦਾ, ਮੈਂ ਵੀ ਕਾਫੀ ਦੇਰ ਨੂੰ ਖੱਜਲ ਕੀਤਾ ਮਾਰਨ ਲੱਗ ਪਿਆ। ਤੇ ਮੈਂ ਕਿਹਾ ਠੀਕ ਹੈ, ਕੋਈ ਮੈਨੂੰ ਨੀ ਨਾ ਪਤਾ ਅੱਗੇ ਵੀ ਬੰਦ ਆ, ਆਪਣੀ ਵਾਰੀ ਆਈ ਤਾਂ ਫਿਰ ਚੀਕਾਂ ਮਾਰ ਗਿਆ।
1: ਚਲੋ ਠੀਕ ਹੈ, ਗੱਲ ਮੈਂ ਇਹ ਕਹਿ ਰਿਹਾ ਕਿ ਕਿਸੇ ਨਾਲ ਬਾਹਲੀ ਕੋਈ ਬਹਿਸਬਾਜ਼ੀ ਜਾਂ ਕੋਈ ਅਗਲਾ ਆ ਰਿਹਾ ਉਹਨੂੰ ਦੇ ਦਿਓ ਰਸਤਾ ਯਾਰ ਆਪਣਾ ਕੀ ਲੈਣਾ ਦੇਣਾ, ਠੀਕ ਹੈ ਨਾ। ਸੋ ਬਿਯੋਂਡ ਆਈਵਰਡ ਦੀਆਂ ਕੁਝ ਡੀਲਾਂ ਦਿੰਦੇ ਹਾਂ ਤੁਹਾਨੂੰ ਅਤੇ ਆ ਲਓ ਸਾਡੇ ਨਾਲ। ਬਿਯੋਂਡ ਆਈਵਰਡ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ ਵਨ ਲੋਕੇਸ਼ਨ ਬਿਯੋਂਡ ਆਈ ਵੇਅਰ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ ਪੰਜ ਨੰਬਰ ਜਾਂਦੇ ਆ ਵੀ। ਔਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈ ਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
6: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਮਰ ਨਹੀਂ ਆ ਰਹੀ ਨਵੀਂ ਸਪਰਿੰਗ, ਸੋਰੀ ਆਪਣਾ ਨਵੀਂ ਨੇ ਕਹਿਣਾ ਸੀਗਾ ਕਿ ਵਿੰਟਰ ਆ ਰਹੀ ਹੈ। ਹਾਂਜੀ ਨਵੀਂ ਸਪੈਸ਼ਲਸ ਆਪਣੇ ਚੱਲ ਰਹੇ ਨੇ
6: ਜੀ? ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇੰਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, ਵੀ ਆਰ ਆਫਰਿੰਗ ਇਟ ਫੋਰ $249, ਫਰੇਮ ਐਂਡ ਪ੍ਰੋਗਰੈਸਿਵ ਡਿਜੀਟਲ ਪ੍ਰੋਗਰੈਸਿਵ ਲੈਂਸਿਸ, ਇਹ ਐਸਲਰ ਦੇ ਬ੍ਰਾਂਡਡ ਲੈਂਸਿਸ ਹੈਗੇ ਆ, ਇਹ $249 ਦਾ ਪੈਕੇਜ ਹੈਗਾ ਕੰਪਲੀਟ।
1: ਵੈਰੀ ਗੁੱਡ।
6: ਐਂਡ ਬੱਚਿਆਂ ਵਾਸਤੇ ਅੱਜ ਕੱਲ੍ਹ ਬਲੂ ਲਾਈਟ ਗਲਾਸਿਸ ਇਹ ਪੈਕੇਜ ਅਸੀਂ ਬਣਾਇਆ ਹੈਗਾ ਸਪੈਸੀਫਿਕਲੀ ਫੋਰ ਬੱਚਿਆਂ ਵਾਸਤੇ ਜਿਹਨਾਂ ਦਾ ਸਕਰੀਨ ਟਾਈਮ ਜ਼ਿਆਦਾ ਹੈਗਾ। ਸੋ ਫਰੇਮ ਵਿਦ ਲੈਂਸਿਸ ਐਂਡ ਬਲੂ ਕੋਡਿੰਗ ਇਹ $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫੋਰ $149 ਨਵੀਂ।
1: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਤਕੀ?
6: Yes.
1: Very good. And ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ। ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕੀ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ, ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 9057933937 ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
6: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
1: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937 ਬਿਯੋਂਡ ਆਈਵਰ, 9057933937 ਰੋਮੀ ਥੈਂਕ ਯੂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਓਕੇ, ਸੋ ਤੁਹਾਡੀਆਂ ਕੁਝ ਕਾਲਸ ਕੱਟੀਆਂ ਗਈਆਂ ਸੀ, ਨੰਬਰ ਹੈ 9056733337905-600-7373 37। ਮੈਂ ਅਪਡੇਟ ਕਰਦਾ ਕੀ ਗੱਲਬਾਤ ਹੋ ਰਹੀ ਹੈ, ਪਹਿਲਾਂ ਦੋ ਕ ਬੋਲ ਸੁਣ ਲਈ ਹੈ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337 9056733337 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: Guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: GTA de home buyers miss na kar jayo. Paradise Developments sell kar rahe ne. Town home ate detached kar Milton, Brampton, Seaton ate Whitby de vich. Keemat sirf 6,29,990 dollar ton. Te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: Wow, Mom. Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Viva. 4984, hello.
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ, ਕਿਵੇਂ ਹੋ?
4: ਬਸ ਠੀਕ ਠਾਕ ਠੀਕ ਠਾਕ ਭਾਜੀ, ਗਾਣਾ ਬਹੁਤ ਵਧੀਆ ਲਾਇਆ ਸੀ।
3: ਅੱਛਾ,
4: ਹਾਂਜੀ,
3: ਦੇਖੋ ਗਾਣੇ ਜਿਹੜੇ ਪਿਆਰ ਵਾਲੇ ਹੁੰਦੇ ਆ ਵਧੀਆ ਹੁੰਦੇ ਆ ਕਿ ਨਹੀਂ?
4: ਇਹ ਗਾਣਾ ਲੱਗਾ ਹੋਏ ਤੇ ਰੋਡ ਰੇਜ ਹੋ ਜਾਏ ਤੇ ਹੋ ਹੀ ਨਹੀਂ ਸਕਦਾ।
3: ਨਹੀਂ, ਕਈ ਯਾਰ ਜਿਹੜੇ ਬੇਚਾਰੇ ਕੋਈ ਕੁੜੀ ਛੱਡ ਛੁੱਟ ਗਈ ਉਹਨਾਂ ਨੂੰ ਤਾਂ ਸਗਾਂ ਤੇ ਰੋਡ ਰੇਜ ਵੱਧ ਹੋਊਗਾ।
4: ਨਹੀਂ ਭਾਜੀ, ਨਹੀਂ ਮੈਨੂੰ ਲੱਗਦਾ ਨੀ, ਉਹ ਸਾਈਡ ਤੇ ਤੁਰੇ ਜਾਂਦੇ ਚੁੱਪ ਚਾਪ
3: ਵਿਚਾਰੇ।
4: ਹਾਲਾਂਕਿ ਅਗਲਾ ਬੰਦਾ ਕੁੜੀ ਦੇ ਪਿੰਡੋਂ ਨਾ ਹੋਏ ਬਸ।
3: ਯਾਰ ਮੁੰਡੇ ਵੈਸੇ ਨਾ ਮੁੰਡੇ ਕੁੜੀਆਂ ਲਈ ਬਾਹਲੇ ਹੀ ਪਾਗਲ ਹੋ ਜਾਂਦੇ ਆ ਕਿ ਨਹੀਂ?
4: ਹਾਂਜੀ ਹਾਂਜੀ, ਹੁਣ ਜਮਾਨਾ ਥੋੜਾ ਜਿਹਾ ਚੇਂਜ ਹੋ ਗਿਆ। ਈਵਨ ਕਿ ਸਾਡੇ ਵਾਰੀ ਵੀ ਭਾਜੀ ਬਹੁਤ ਜ਼ਿਆਦਾ ਸੀ ਕੰਮ,
3: ਹੁਣ ਵੀ ਬਹੁਤ ਹੈ ਯਾਰ। ਹੁਣ ਜੇ ਕੋਈ ਕੁੜੀ ਛੱਡ ਛੁੱਟ ਜਾਂਦੀ ਹੈ ਮੁੰਡੇ ਤੇ ਉਹ ਚਲੋ ਨਵੇਂ ਮੁੰਡੇ ਨਾਲ ਫਿਰ ਉਹ ਬਥੇਰਾ ਕੁਛ ਕਰਨ ਤੱਕ ਜਾਂਦੇ ਆ।
4: ਅੱਛਾ ਜੀ, ਚਲੋ ਆਪਾਂ ਫਿਰ ਲੰਘ ਗਏ ਫਿਰ, ਮੇਰੇ ਖਿਆਲ ਨਾਲ ਮੈਂ ਆਪਾਂ ਖਿਆਲ ਨਹੀਂ ਕਰਦੇ ਫਿਰ ਤਾਂ ਨਹੀਂ ਪਤਾ ਲੱਗਦਾ। ਹਾਂਜੀ,
3: ਵੈਸੇ ਇੰਡੀਆ ਦੇ ਕਾਲਜਾਂ ਕੁਲਜਾਂ ਚ ਤਾਂ ਬਹੁਤ ਹੁੰਦਾ ਹੋਊਗਾ ਹਨਾ?
4: ਬਹੁਤ ਜ਼ਿਆਦਾ ਭਾਜੀ, ਉਦੋਂ ਤੇ ਬਹੁਤ ਜ਼ਿਆਦਾ ਹੁੰਦਾ ਸੀਗਾ। ਉਦੋਂ ਭਾਵੇਂ ਗੱਲ ਬਣੀ ਹੋਵੇ ਨਾ ਹੋਵੇ, ਪਰ ਪਤਾ ਹੁੰਦਾ ਸੀ ਕਿ ਇਹਦੇ ਵਾਲੀ ਆ ਜਾਂ ਇਹਨੂੰ ਲਾਈਕ ਕਰਦਾ, ਇਹਦੇ ਪਿੱਛੇ ਨਹੀਂ ਆਣਾ ਕਿਸੇ ਨੇ ਹੋਰ ਨੇ।
3: ਅੱਛਾ,
4: ਹਾਂਜੀ, ਜੇ ਫਿਰ ਅਗਲਾ ਫਿਰ ਦੋ ਜਾਣੇ ਦੋ ਪਾਰਟੀਆਂ ਦਾ ਕਲੈਸ਼ ਹੋ ਜਾਂਦਾ ਸੀ ਫਿਰ ਪੰਗਾ ਬਹੁਤ ਪੈਂਦਾ ਸੀ ਭਾਜੀ ਮੁੰਡਿਆਂ ਮੁੰਡਿਆਂ ਦਾ ਆਪਸ ਚ, ਕੁੜੀ ਨੂੰ ਪਤਾ ਵੀ ਨਹੀਂ ਹੁੰਦਾ ਸੀਗਾ।
3: ਸਹੀ ਗੱਲ, ਸਹੀ ਗੱਲ,
4: ਹਾਂਜੀ, ਉੱਥੇ ਏਦਾਂ ਦੀ ਅਰੇਂਜ ਹੋ ਜਾਂਦੀ ਸੀ ਆਲੀ ਫਿਰ ਬ੍ਰੇਕਾਂ ਜੀ ਮਾਰਦੇ ਗਾੜੀ ਆਣ ਕੇ ਤੇ ਮਤਲਬ ਏਦਾਂ ਵਾ ਰਾਹ ਰੂਹ ਜੇ ਦੋ ਤਿੰਨ ਵਾਰੀ ਬਲੌਗ ਕੀਤੇ ਆ ਮੇਰੇ ਲੋਕਾਂ ਨੇ ਤੇ ਮਤਲਬ ਇਹ ਆ ਭਾਜੀ
3: ਬਸ
4: ਮੈਂ ਫਿਰ ਭਾਜੀ ਹਾਂ ਏਦਾਂ ਹੀ ਆ ਭਾਜੀ ਫਿਰ ਅਵੋਇਡ ਕਰ ਦੋ ਸੀਨ ਨੂੰ ਇਹੀ ਆ ਬਸ।
3: ਹਾਂ ਚਲੋ, ਤੁਸੀਂ
4: ਉਤਰ ਗਏ ਤੇ
3: ਤੁਸੀਂ ਫਿਰ ਜ਼ਿਆਦਾਤਰ ਬਚੇ ਹੋਏ ਹੋ
4: ਭਾਜੀ, ਬਚਣਾ ਪੈਂਦਾ ਫਿਰ ਆਪਣਾ ਕੰਮ ਉਦਾਂ ਦਾ ਵਾ। ਜੇ ਭਾਜੀ ਉਹ ਪੁਲਿਸ ਇਨਵੋਲਵ ਹੋਏਗੀ ਵਿੱਚ ਫਿਰ ਲਾਇਸੈਂਸ ਤੇ ਗੱਲ ਹੋਏਗੀ, ਭਾਵੇਂ ਗਲਤ ਨਾ ਵੀ ਹੋਈਏ ਇੱਥੇ ਪੰਗਾ ਪੈ ਜਾਂਦਾ ਜੀ।
3: ਸਹੀ ਗੱਲ, ਸਹੀ ਗੱਲ,
4: ਹਾਂਜੀ, ਤੇ ਇਹ ਬਹੁਤਿਆਂ ਨੂੰ ਵੈਸੇ ਭਾਜੀ ਨਹੀਂ ਆਉਂਦੀ ਚਲਾਉਣੀ ਗੱਡੀ, ਮੈਂ ਜੋ ਹਿਸਾਬ ਲਾਇਆ ਭਾਜੀ ਹਾਈਵੇ ਤੇ ਵੀ ਕਈਆਂ ਨੇ ਸੀਟ ਲੰਮੇ ਪਾਈ ਹੁੰਦੀ ਆ, ਫਾਸਟ ਲੇਨ ਤੇ 90-100 ਤੇ ਜਾਂਦੇ ਆ, ਰਾਹ ਨੀ ਦਿੰਦੇ ਭਾਜੀ ਨੰਗਾਂ ਨੂੰ, ਬੰਦਾ ਕੀ ਕਰੇ, ਕਿੰਨੇ ਘੰਟਾ ਲੱਗ ਲੂਗਾ ਨਾਲ ਇੱਕ ਦਿਨ ਚ ਭਾਜੀ।
3: ਸਹੀ ਗੱਲ ਆ, ਸਹੀ ਗੱਲ,
4: ਹਾਂਜੀ, ਤੇ ਉਹ ਇਹੀ ਸੋਚਿਆ ਕਿ ਆਪਣਾ ਹਾਈ ਬੀਪੀ ਹਾਈ ਕਿਉਂ ਕਰਨਾ, ਲੰਘ ਜਾਓ ਦੂਜੀ ਲੇਨ ਚੋਂ ਜੇ ਰਾਹ ਮਿਲਦਾ ਤੇ, ਇਹ ਤੇ ਪਾਗਲ ਹੀ ਆ।
3: ਨਹੀਂ ਦੇਖੋ, ਜੇ ਨਾ ਹਰੇਕ ਬੰਦਾ ਤੁਹਾਡੇ ਵਾਂਗੂ ਸੋਚਣ ਲੱਗ ਜਾਵੇ ਵੀ ਇਹ ਤਾਂ ਪਾਗਲ ਹੈ ਆਪਾਂ ਕਾਹਨੂੰ ਪੰਗੇ ਚ ਪੈਣਾ, ਫਿਰ ਤਾਂ ਕਿਤੇ ਹੋ ਵੀ ਨਾ ਰੋਡ ਰੇਜ।
4: ਹਾਂਜੀ, ਤੇ ਮੋਸਟਲੀ ਭਾਜੀ ਦੂਜੀ ਗੱਲ, ਇਹ ਜੇ ਮੈਂ 10 ਘੰਟੇ ਚਲਾਉਣਾ 8 ਘੰਟੇ ਮੇਰੇ ਨਾਲ ਸਵਾਰੀ ਹੁੰਦੀ, ਮੈਨੂੰ ਉਹਦੇ ਬਾਰੇ ਵੀ ਸੋਚਣਾ ਪੈਂਦਾ ਭਾਜੀ। ਹਾਂਜੀ, ਜੇ ਬੰਦਾ ਇਕੱਲਾ ਹੋਏ ਫਿਰ ਤੇ ਬੰਦਾ ਵੇਖ ਲੇ, ਹੁਣ ਪਤਾ ਨੀ ਮੈਂ ਸਹੀ ਲੜਨ ਲੱਗ ਜਾ ਸਵਾਰੀ ਮੇਰੀ ਕੰਪਲੇਂਟ ਕਰਦੇ, ਮੇਰਾ ਤੇ ਭਾਜੀ ਕੰਮ ਬੰਦ ਹੋ ਜਾਣਾ ਨਾ।
3: ਸਹੀ ਗੱਲ, ਸਹੀ ਗੱਲ,
4: ਤੇ ਉਹ ਥੋੜਾ ਜਿਹਾ ਰੱਖਣਾ ਪੈਂਦਾ ਪੇਸ਼ੈਂਸ ਜਿਹਾ, ਪਰ ਹੈ ਨੀ ਔਖਾ ਜਿਹਾ ਹੀ ਲੱਗਦਾ। ਤੇ ਮੈਨੂੰ ਮੈਨੂੰ ਵੈਸੇ ਮੈਨੂੰ ਬੀ ਫੀਲਡ ਤੋਂ ਪਰਾਂ ਪਰਾਂ ਭਾਜੀ ਡਰਾਈਵ ਕਰਨਾ ਜ਼ਿਆਦਾ ਵਧੀਆ ਲੱਗਦਾ, ਜਦੋਂ ਮੈਂ ਇੱਧਰ ਆ ਜਾਂਦਾ ਫਿਰ ਮੈਨੂੰ ਪਤਾ ਜੇ ਕੋਈ ਨਾ ਕੋਈ ਪੰਗਾ ਪਊਗਾ ਹੀ।
3: ਚਲੋ ਠੀਕ ਹੈ। ਨਹੀਂ ਵੈਸੇ ਕਿਹੜੇ ਸ਼ਹਿਰਾਂ ਚ ਇਹ ਚੀਜ਼ਾਂ ਨਹੀਂ ਹੁੰਦੀਆਂ ਵਾਲੀਆਂ?
4: ਭਾਜੀ ਮੇਨ ਫੀਲਡ ਤੋਂ ਪਰਾਂ ਲੰਘ ਜਾਓ ਨਾ, ਥੋੜੀ ਟ੍ਰੈਫਿਕ ਵੀ ਘੱਟ ਜਾਂਦੀ ਆ, ਹੁੰਦੀ ਹੈਗੇ ਆ, ਉਹ ਜ਼ਰੂਰੀ ਨਹੀਂ ਭਾਜੀ ਕਿ ਆਪਣੇ ਬੰਦੇ ਹੀ ਸਾਰੇ ਇਨਵੋਲਵ ਆ, ਪਰ ਮੋਸਟਲੀ ਆਪਣੇ ਬੰਦੇ ਥੋੜੀ ਜੀ ਉਹਨਾਂ ਨੂੰ ਜਾਰਜ ਜਾਂ ਰੂਲ ਫੋਲੋ ਕਰਨ ਦੀ ਜ਼ਿਆਦਾ ਲੋੜ ਆ ਭਾਜੀ।
3: ਸਹੀ ਗੱਲ,
4: ਨਾ ਪਰਲੇ ਬੰਨੇ ਹੋਊਗਾ ਭਾਜੀ, 100 ਪਿੱਛੇ ਇੱਕ ਹੋਊਗਾ, ਇੱਥੇ ਦੇ ਭਾਜੀ ਜਿੰਨਾ ਵੀ ਪੰਗਾ ਲੈ ਜਾਓ ਪਹਿਲਾਂ ਸ਼ੋ ਕਰਦੇ ਆ ਕਿ ਅਸੀਂ ਬਹੁਤ ਉਹਦੇ ਵਿੱਚ ਕਾਹਲੀ ਚ ਆ, ਫਿਰ ਭਾਜੀ ਸਾਰਾ ਦਿਨ ਭਾਵੇਂ ਲੜਨ ਨੂੰ ਖੁੱਲਾ ਟਾਈਮ ਹੈਗਾ ਉਹਨਾਂ ਦਾ।
3: ਚਲੋ ਠੀਕ ਹੈ ਵੀਰੇ, ਹੋਰ ਸੁਣਾਓ, ਸਭ ਕੋਈ ਹੁਕਮ?
4: ਬਸ ਭਾਜੀ ਤੁਸੀਂ ਲਾਦਾ, ਮੈਂ ਵਾਰ ਸੁਣਾ ਦਾ ਗਾਣਾ ਪਹਿਲਾਂ ਹੀ,
3: ਕਿਆ ਬਾਤ,
4: ਦਿੱਲੀ ਜਿੱਤ ਲਿਆ।
3: ਚਲੋ ਥੈਂਕ ਯੂ ਵੀਰੇ, ਥੈਂਕ ਯੂ, ਬਹੁਤ ਧੰਨਵਾਦ।
4: ਥੈਂਕ ਯੂ ਜੀ।
3: ਓਕੇ, ਸੋ ਮੈਂ ਤੁਹਾਨੂੰ ਦੋ ਕੁ ਨੰਬਰ ਦਵਾਂ, ਇੱਕ ਤਾਂ ਪ੍ਰਦੀਪ ਭਾਜੀ ਤੁਹਾਡੇ ਕੋਈ ਵੀ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਲਈ 647-622-3203 ਇੱਕ ਅਸੀਂ ਫੈਸ਼ਨ ਆਈ ਕਿਊ ਨੂੰ ਮੁਬਾਰਕਬਾਦ ਦੇ ਰਹੇ ਹਾਂ। ਫੈਸ਼ਨ ਆਈ ਕਿਊ ਦੀ ਟੀਮ ਨੇ ਤੁਸੀਂ ਦੇਖੋ ਹੁਣ ਪਾਰਟਨਰ ਕੀਤਾ ਐਮੀ ਵਿਰਕ ਨਾਲ। ਫੈਸ਼ਨ ਆਈ ਕਿਊ ਦੇ ਕੈਨੇਡੀਅਨ ਬ੍ਰਾਂਡ ਐਮਬੈਸਡਰ ਬਣੇ ਐਮੀ ਵਿਰਕ, ਵਾਹ। ਸੋ ਬਹੁਤ ਬਹੁਤ ਮੁਬਾਰਕਾਂ ਹੁਣ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ। ਅਤੇ ਹੁਣ ਤੁਸੀਂ ਜਾਓ ਲੇਡੀਜ਼ ਦੇ ਲਈ, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਚ। ਇੰਡੀਆ ਜਾ ਰਹੇ ਹੋ, ਤਿੰਨ ਪੀਸ ਟੈਚੀ ਦਾ ਸੈੱਟ 149 'ਚ। ਸੋ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ। ਮੇਰਾ ਕੱਲ੍ਹ ਮਿੱਤਰ ਗਿਆ, ਕਹਿੰਦਾ ਨਵੀਂ ਇੰਨਾ ਸੋਹਣਾ ਕੁੜਤਾ ਪਜਾਮਾ ਮਿਲਿਆ, ਪੂਰਾ ਫਿੱਟ। ਸੋ ਫੈਸ਼ਨ ਆਈ ਕਿਊ 905-453-2225 ਜੀ 9181 ਹੈਲੋ ਥੋੜੇ ਨਾਲ ਕੋਈ ਪੰਗਾ ਪੰਗਾ ਪਿਆ
5: ਬਾਈ? ਹੁਣ ਤਾਂ ਥੋੜਾ ਹੋ ਗਏ 50-60 ਪਿੰਡਾਂ ਦੇ, ਤਾਂ ਹੁਣ ਤਾਂ ਜੇ ਕੋਈ ਕਹਿ ਵੀ ਜਾਵੇ ਤਾਂ ਜਾਣ ਦੇਈਦਾ।
3: ਪਹਿਲਾਂ
5: ਫੜ ਲਈਦਾ ਸੀ।
3: ਅੱਛਾ, ਪਹਿਲਾਂ ਫੜ ਲਈਦਾ ਸੀ।
5: ਸੱਚੀ ਮੈਂ ਤਾਂ ਇੱਕ ਵਾਰੀ ਡਾਊਨਟਾਊਨ ਮੈਂ ਚਲਾਉਣਾ ਸੀ ਤੇ ਇੱਕ ਮੇਰਾ ਐਵੇਂ ਪਿੱਛੇ ਆ ਰਿਹਾ ਜਿੱਦਾਂ ਬਾਈ ਕਹਿੰਦਾ ਮੇਰੇ ਟਰੱਕ ਚ ਟਿੱਕਾ ਟਰੱਕ ਚਲਾਉਣੀ ਸਾਈਕਲ ਵਾਲਾ, ਉਹ ਮੇਰੇ ਉੱਤੇ ਚੜੀ ਜਾਵੇ ਨਾ, ਕਿਹਾ ਵੀ ਆਵੇ ਡੋਰ। ਫਿਰ ਮੈਂ ਤਾਂ ਫਿਰ ਡੋਰ ਖੋਲ ਕੇ ਬਾਹਰ ਹੀ ਆ ਗਿਆ, ਮੈਂ ਕਿਹਾ ਤੂੰ ਆ ਹੀ ਜਾ। ਚਲੇ ਮੈਂ ਨਿਕਲਿਆ ਬਾਹਰ ਦਾ, ਉਹ ਕਾਲ ਲੱਗ ਗਏ ਪਿੱਛਣ ਦੌੜੇ, ਜਿੱਦਾਂ ਕੁੱਤਾ ਪੈਰ ਖਿੱਚਦਾ ਹੁੰਦਾ ਪਿੱਛਣ ਨੂੰ
3: ਨਾ। ਅੱਛਾ,
5: ਫੇਰ ਦੌੜੇ ਰਹੇ।
3: ਓ ਵਾਹ ਵੇ ਵਾਹ, ਥੋੜੀ ਇੰਨੀ ਠੋਕ ਕਹਿ ਕੇ ਬੰਦਾ ਭਾਜੀ ਗਿਆ ਹੈ।
5: ਉਹ ਮੈਂ ਤਾਂ ਫਿਰ ਗੁੱਸੇ ਚ ਨਿਕਲਿਆ, ਮੈਂ ਕਿਹਾ ਤੂੰ ਆ ਹੀ ਜਾ, ਦੇਖ ਲਾ ਪਿਆ ਹੱਥ ਕਰਕੇ ਇੱਕ ਨਾ ਜਰਾ। ਉਹ ਮੇਰੇ ਕਿਤੇ ਕੰਮ ਤੇ ਪੁੱਛਿਓ ਨਾ, ਇੰਨੀ ਤਾਕਤ ਸੀਗੀ ਤਾਂ ਆਈ ਆ। 300 pounds ਦੀ ਡੋਰ ਹੁੰਦੀ ਸੀ ਨਾ, ਕਮਰਸ਼ਲ ਡੋਰ ਜਿਹੜੀ ਹੁੰਦੀ ਸੀ, ਆਹ ਲੱਗਦੀਆਂ ਹੁੰਦੀਆਂ ਸੀਗੀਆਂ ਆਫਿਸ ਡੋਰਾਂ ਚ, ਭਾਰੀਆਂ ਡੋਰਾਂ ਹੁੰਦੀਆਂ, ਮੋਢੇ ਰੱਖ ਕੇ 7th floor ਤੇ ਲੈ ਜਾਂਦੀ ਸੀ।
3: ਕਿਆ ਬਾਤ ਹੈ।
5: ਆਹੋ, ਜੇ ਕਦੇ ਤੁਸੀਂ ਤੁਹਾਨੂੰ ਕਦੇ ਗੱਲ ਕਰਾਉਣ ਯਕੀਨ ਨੀ ਆਉਂਦਾ ਤਾਂ ਉਹਨਾਂ ਪੁੱਛ ਕੇ ਦੇਖਿਓ।
3: ਨਹੀਂ ਨਹੀਂ, ਤੁਸੀਂ ਤੁਸੀਂ ਕਹਿਤਾ ਸੀ, ਤੁਹਾਡੀ ਗੱਲ ਮੰਨ ਲਈ,
5: ਲਾਗੇ ਹੀ ਨੀ ਆਇਆ ਰਾਈਟ। ਬੰਦਾ ਪੁਰਾਣੇ ਜਮਾਨੇ ਚ ਇੱਕ ਹੋਰ ਵੀ ਚੀਜ਼ ਆ, ਪਹਿਲਾਂ ਅਸੀਂ ਨਵਾਂ ਨਵਾਂ 90 ਚ ਲਾਇਸੈਂਸ ਲਿਆ ਸੀ ਮੈਂ, ਉਦੋਂ ਜ਼ਿਆਦਾ ਏਦਾਂ ਉਂਗਲੀਆਂ ਮਿਡਲ ਫਿੰਗਰ ਨਹੀਂ ਦਿਖਾਉਂਦੇ ਸੀਗੇ ਰਹੀ ਜ਼ਿਆਦਾ। ਅੱਜ ਕੱਲ ਤਾਂ ਬਾਲਾ ਹੋਰਨ ਬਹੁਤ ਮਾਰਦੇ ਪਾ। ਫਿਰ ਮੈਂ ਬਰੈਂਪਟਨ ਜਾਣਾ ਹੁੰਦਾ ਕਈ ਵਾਰ, ਇੱਥੇ ਮਿਲਟਨ ਤੋਂ ਅਸੀਂ ਬਰੈਂਪਟਨ ਕਹਿੰਦੇ ਸੀ ਉਦੋਂ ਦਾ, ਉਹ ਬਈ ਉੱਥੇ ਗੱਡੀ ਚਲਾਉਣੀ ਹੈ, ਨਾ ਕੋਈ ਸਿਗਨਲ ਦਿੰਦੇ ਨਾ ਆਵਾਜ਼। ਤਾਂ
3: ਆਪਣੇ ਬੰਦੇ ਵੈਸੇ ਨਾ ਜਦੋਂ ਸਿੱਖੇ ਆ ਵੀ ਉਂਗਲ ਕਿਵੇਂ, ਮਿਡਲ ਫਿੰਗਰ ਕਿਵੇਂ ਦਿਖਾਈ ਦਾ, ਉਹ ਤਾਂ ਫਿਰ ਜ਼ਿਆਦਾ ਹੀ ਦਿਖਾਉਂਦੇ ਆ।
5: ਉਹ ਜ਼ਿਆਦਾ ਹੀ ਦਿਖਾਉਂਦੇ, ਬਹੁਤ ਬਹੁਤ ਹੁਣ ਤਾਂ ਬਹੁਤ ਚੱਲਦਾ, ਪਹਿਲਾਂ ਤਾਂ ਹੈ ਨਹੀਂ ਸੀ, ਪਹਿਲਾਂ ਮਾਰਦੇ ਨੀ ਏਦਾਂ। ਜੇ ਕਿਸੇ ਤੁਸੀਂ ਸਾਈਡ ਦੇ ਸੀ ਤੁਹਾਨੂੰ ਹੱਥ ਖੜਾ ਕਰਕੇ ਜਾਂਦੇ ਸੀ, ਥੈਂਕ ਯੂ ਬਈ, ਸਾਰਾ ਕੁਛ ਹੀ ਕਰਦੇ ਸੀ। ਅੱਜ ਕੱਲ ਤਾਂ ਹੱਥ ਵੀ ਨੀ ਕਰਦੇ, ਉਹ ਜੇ ਨਾ ਸਿਗਨਲ ਦੇ ਤਾਂ ਮੇਰੇ ਉਂਗਲ ਦਿਖਾ ਦਿੰਦੇ।
3: ਚਲੋ ਕੋਈ ਨਾ, ਤੁਹਾਡੇ ਅੱਜ ਜ਼ੋਰ ਕਿੰਨਾ ਥੋੜੇ ਵਿੱਚ ਹੁੰਦਾ ਸੀ ਉਹਦਾ ਪਤਾ ਲੱਗ ਗਿਆ। ਕੋਈ ਗਾਣਾ ਕਿਹੜਾ ਸੁਣਨਾ
5: ਇਹਨਾਂ ਨੂੰ ਨਾ, ਉਹ ਪੰਜਾਬੀ ਵੀ ਸੀ ਨਾਲ ਲੈ ਆਉਣੀ ਚਾਹੀਦੀ ਸੀ।
3: ਕੋਈ ਨਾ, ਗਾਣਾ ਦੱਸੋ ਕਿਹੜਾ ਸੁਣਨਾ।
5: ਉਹ ਗਾਣਾ ਤੁਸੀਂ ਗਾਣਾ ਫੇਰ ਉਹ ਹੀ ਦੱਸਦਾ ਕੱਲ ਵਾਲਾ ਹੀ।
3: ਨਹੀਂ, ਕੱਲ ਵਾਲਾ ਮੈਂ ਲਾਇਆ ਨੀ।
5: ਨਹੀਂ ਨਹੀਂ, ਉਹ ਨਰਿੰਦਰ ਬੀਬਾ ਦਾ ਗਾਣਾ ਆ, ਜੇ ਲਾ ਸਕਦਾ ਲਾ ਲਓ ਅੱਜ ਫੇਰ।
3: ਚਲੋ ਲੱਭਦੇ ਆ ਫਿਰ, ਥੈਂਕ ਯੂ। 6205 ਹੈਲੋ।
6: ਬਿਲਕੁਲ ਸਹੀ ਕਹਿ, ਆਪਣੇ ਬੰਦੇ 80-90% ਰੋਂਗ ਡਰਾਈਵਿੰਗ ਕਰਦੇ, ਸਟੋਪ ਸੈਂਡ ਵੀ ਨੀ ਲੈਂਦੇ। ਮੈਂ ਆਪ ਦੇਖਿਆ ਜੇ ਤੁਸੀਂ ਬਚ ਗਏ ਮੈਂ ਰਾਤ ਨੂੰ ਵੀ ਜਦੋਂ ਕੰਮ ਕਰਨਾ ਡਿਲੀਵਰੀ ਦਾ ਮੈਂ ਰਾਤ ਨੂੰ ਵੀ ਸਟੋਪ ਸੈਲ ਲੈ ਕੇ ਚੱਲਦਾ ਸਵੇਰੇ ਵੀ ਕਈ ਵਾਰ ਚਾਰਜ ਸ਼ੁਰੂ ਕਰਦਾ ਬਿਲਕੁਲ ਸਟੋਪ ਖੜ ਕੇ ਸਟੋਪ ਸੈਲ ਲੈ ਕੇ ਤੁਰਦਾ ਹੈ
3: ਬਟ ਮੈਂ ਇਹ ਪੁੱਛਦੇ ਆ ਸੜਕ ਤੇ ਤੁਹਾਡੇ ਨਾਲ ਕਦੇ ਕਿਸੇ ਹੋਰ ਡਰਾਈਵਰ ਨੇ ਲੜਨ ਦੀ ਕੋਈ ਕਦੇ ਤੁਹਾਨੂੰ ਗਾਲਾਂ ਗੁਲਾਂ ਕੱਢੀਆਂ ਡਰਾਈਵਿੰਗ ਵੇਲੇ ਨਹੀਂ ਪਰ ਦੇਖੋ ਤੁਸੀਂ ਸਿਆਣੇ ਹੋ ਐਵੇਂ ਕਿਸੇ ਨਾਲ ਬਹਿਸ ਕਰੋਗੇ ਫਿਰ ਅਗਲਾ ਖਬਰਾਂ ਕਿੱਦਾਂ ਦੇ ਸਵਾਲ
6: ਹੁਣ ਗੱਲ ਸੁਣ ਇੱਕ ਮਿੰਟ ਇੱਕ ਉਹ ਬਦਮਾਸ਼ੀ ਦਿਖਾਉਂਦਾ ਸੀ ਬਦਮਾਸ਼ੀ ਫਿਰ ਮੈਂ ਥੱਲੇ ਸ਼ੀਸ਼ਾ ਲਾਇਆ ਮੈਂ ਕਿਹਾ ਉਹ ਗੱਲ ਸੁਣ ਇੱਧਰ ਕੱਢ ਜਿਹੜਾ ਭੱਜ ਗਿਆ ਫਿਰ ਗੱਡੀ ਲੈ ਕੇ
3: ਆਪਣੇ
6: ਬੰਦੇ ਨਾਲ ਬਹੁਤਾ ਕਰਦੇ ਇਹ ਮੈਂ ਤਾਂ ਫਿਰ ਪੈ ਗਿਆ ਉਹਨੂੰ ਭੱਜ ਗਿਆ ਉੱਥੇ ਗੱਡੀ ਲੈ ਕੇ ਦੇਖਿਆ ਜੇ ਤਾਂ ਆਪਣੇ ਬੰਦਾ ਨਿਕਲਿਆ ਭੱਜ ਗਿਆ ਗੱਡੀ
3: ਲੈ ਕੇ ਚਲੋ ਠੀਕ ਹੈ ਭਾਈ ਜੀ ਥੈਂਕ ਯੂ
6: ਓਕੇ ਜੀ
3: ਥੈਂਕ ਯੂ ਨਹੀਂ ਪਰ ਦੇਖੋ ਮੈਂ ਇਹ ਗੱਲ ਕਹਿ ਰਿਹਾ ਮੈਂ ਨਹੀਂ ਕਹਿੰਦਾ ਤੁਹਾਡੇ 'ਚ ਤਾਕਤ ਹੈ ਨਹੀਂ ਮੈਂ ਬਸ ਇਹ ਕਹਿ ਰਿਹਾ ਕਿ ਯਾਰ ਅਗਲਾ ਮੂਰਖ ਹੋਵੇ ਉਹਦੇ ਕੋਲ ਕੋਈ ਹਥਿਆਰ ਹੋਵੇ ਆਪਾਂ ਕਾਹਨੂੰ ਪੰਗਾ ਲੈਣਾ ਆਪਾਂ ਸਿਆਣੇ ਹਾਂ ਕੋਈ ਵੀ ਠੀਕ ਹੈ ਮੂਰਖ ਹੈ ਆਪਾਂ ਮੂਰਖਾਂ ਨਾਲ ਥੋੜ੍ਹਾ ਲੜੀ ਜਾਵਾਂਗੇ ਸੋ ਖੈਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਚਨਾ ਭਟੂਰਾ ਇੱਕ ਕਿਲੋ ਇੱਕ ਫਰੀ ਵੈਜ ਬਿਰਿਆਨੀ ਇੱਕ ਕਿਲੋ ਇੱਕ ਫਰੀ ਅੰਮ੍ਰਿਤਸਰੀ ਕੁਲਚਾ ਇੱਕ ਕਿਲੋ ਇੱਕ ਫਰੀ ਚਾਟ ਪਾਪੜੀ ਇੱਕ ਕਿਲੋ ਇੱਕ ਫਰੀ ਵਾਹ ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲਮੋਰ 85 ਮੌਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਜਾਂ 15 ਫੈਂਡਰਵੇ ਬਵੇਡ ਐਂਡ ਚਿੰਗ ਕਿਊਜ਼ੀ ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਬਿਲਕੁਲ ਸੋ ਅੱਜ ਰੋਡ ਰੇਜ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਡੀ ਕਦੇ ਸੜਕ ਤੇ ਕਿਸੇ ਨਾਲ ਲੜਾਈ ਹੋਈ ਹੋਵੇ ਕੋਈ ਤੁਹਾਡੇ ਮਗਰ ਪਿਆ ਹੋਵੇ ਜਾਂ ਤੁਸੀਂ ਕਿਸੇ ਦੇ ਮਗਰ ਪਏ ਹੋ ਤਾਂ ਅੱਜ ਸ਼ੇਅਰ ਕਰੋ ਨੰਬਰ ਹੈ ਆਪਣਾ 905-673-3337 ਹੁਣ ਬਾਈ ਜੀ ਕਹਿੰਦੇ ਨਵੀਂ ਜੇ ਕੋਈ ਬਦਮਾਸ਼ੀ ਕਰਦਾ ਤਾਂ ਆਪਾਂ ਘਰੇ ਥੋੜ੍ਹਾ ਬਹਿ ਜਾਣਾ ਤੁਸੀਂ ਸਹਿਮਤ ਹੋ ਇਹਨਾਂ ਨਾਲ ਕਿ ਰੋਡ ਤੇ ਜੇ ਕੋਈ ਬਦਮਾਸ਼ੀ ਕਰਦਾ ਤਾਂ ਤੁਸੀਂ ਵੀ ਆਪਣਾ ਜ਼ੋਰ ਦਿਖਾਓ ਕੀ ਕਹਿੰਦੇ ਹੋ ਨੰਬਰ ਹੈ ਆਪਣਾ 905-673-3337 905-673-3337 ਆਪਣਾ 101 ਫੋਨ ਨੰਬਰ ਹੈ ਤੇ ਗਲੋਬਲ ਕੰਫਰਟ ਏਅਰ ਮੈਨੂੰ ਹੁਣੇ ਤੇਜਪਾਲ ਭਾਅ ਜੀ ਨੇ ਦੱਸਿਆ ਕਿ ਨਵੀਂ ਲੈਨਕਸ ਕੰਪਨੀ ਨੇ ਫਰਨਸ ਏਸੀ ਏਅਰ ਪਿਊਰੀਫਿਕੇਸ਼ਨ ਸਿਸਟਮ ਅਤੇ ਥਰਮੋਸਟੈਟਸ ਦੇ ਉੱਤੇ ਰੀਬੇਟ ਸ਼ੁਰੂ ਕਰਤੇ ਰੀਬੇਟ ਚੱਲਣੇ ਆ 4 ਤਰੀਕ ਤੱਕ ਦਸੰਬਰ $350 ਤੋਂ ਲੈ ਕੇ $1800 ਤੱਕ ਦੇ
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬੱਦੀ ਤੇ ਕੱਟਦੀ ਹੈ। ਇਹ ਡਾਂਸ ਕੀਤਾ ਜਾਂਦਾ ਹੈ ਇੱਕ ਸਪੈਸ਼ਲ ਤਰ੍ਹਾਂ ਦੇ ਜੋ ਡੋਗਰੀ ਇੰਸਟਰੂਮੈਂਟਸ ਹੁੰਦੇ ਨੇ ਉਹਦੇ ਕੰਨੇ ਅਤੇ ਕੰਨੇ ਕੇ ਕੰਨੇ ਬਾਂਸੁਰੀ ਦੀ ਅਤੇ ਡਰਮ ਦੀ ਆਵਾਜ਼, ਢੋਲ ਦੀ ਆਵਾਜ਼ ਵੀ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ। ਬੜਾ ਕਿ ਅਲੱਗ ਤਰ੍ਹਾਂ ਦਾ ਕੁੱਡ ਡਾਂਸ ਦਾ ਮਿਊਜ਼ਿਕ ਹੁੰਦਾ ਜੋ ਕੰਨੇ ਹੀ ਸੁਣਨੇਗੀ, ਬੜਾ ਅੱਛਾ ਲੱਗਦਾ ਹੈ ਅਤੇ ਇਹਦੇ ਪਰ ਬੜੀ ਮਿੱਠੀ ਮਿੱਠੀ ਡਾਂਸ ਦੀ ਲੈਅ ਬਣਦੀ ਹੈ। ਤੁਸੀਂ ਸੁਣੋ ਅਗਲਾ ਗੀਤ।

0: 76478355294
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਨਾਨਕ ਚਿੰਤਾ।

0: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
1: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
0: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
1: ਕਾਲ 6476068110
0: ਔਰ ਵਿਜ਼ਿਟ sharmamortgages.com।
2: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251
3: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
4: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
5: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
6: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
5: 416-717-2929,
6: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
7: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
8: ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
8: 647-706-6640।
9: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
10: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
11: ਪਹੁੰਚੋ 5330 ਬ੍ਰਿਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਕਸਨ।
12: ਇੱਥੇ ਟੂ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
10: ਕਾਲ ਕਰੋ JN ਗੈਰੀ ਨੂੰ
12: 905-459-5533,
10: 905-459-5533 ਤੇ।
13: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕਹਿੰਦਾ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਜਜ਼ਬਾਤੋਂ ਸੇ, ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਜਜ਼ਬਾਤੋਂ ਸੇ, ਅਗਰ ਮੈਂ ਇਸ਼ਕ ਵੀ ਲਿਖਣਾ ਚਾਹੂੰ ਤੋ ਇਨਕਲਾਬ ਲਿਖਤਾ ਹੂੰ।

0: Ja, na, men mot to kyon dara? Main mot to kyon dara? Jad main ha mot nahi. Ate jad mot hovegi us vele main nahi hovanga. Main us cheez to kyon dara jis di hond hi nahi jis vele meri hond hai. Kya baat hai? ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਤੇ ਦੋਸਤ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੀਆਂ ਪਿਆਰੀਆਂ ਸਤਰਾਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਦੀ ਕਲਮ ਤੋਂ ਜਿਹੜੀਆਂ ਮੈਂ ਪੜ੍ਹੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਨੇ, ਕਿਉਂਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਦਾ 119ਵਾਂ ਜਨਮ ਦਿਹਾੜਾ ਹੈ ਅਤੇ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਸਤਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਮੀਦ ਕਰਦੇ ਹਾਂ ਵੀ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਅੱਜ ਦਿਨ ਸ਼ੁੱਕਰਵਾਰ 28 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਮੈਂ ਰਮਨਦੀਪ ਸੈਣੀ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ, ਸਾਡਾ ਸਾਥ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵੀ ਪ੍ਰੋਗਰਾਮ ਪਸੰਦ ਆਵੇਗਾ। ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਦਾ ਨੰਬਰ ਹੈ 905-673-3337 9-905-673-3337। ਜਾਂ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ, ਕੋਈ ਮੈਸੇਜ ਭੇਜਣਾ, ਕੋਈ ਪਿਆਰ ਦਾ ਸੁਨੇਹਾ ਭੇਜਣਾ, ਕੋਈ ਵੈਰੀ ਗੁੱਡ ਕਹਿਣੀ ਆ, ਹੈ ਨਾ, ਗੁੱਡ ਮਾਰਨਿੰਗ ਕਹਿਣੀ ਆ, ਤਾਂ ਤੁਸੀਂ ਮੇਰੇ ਨਾਲ 647-237-3123 6472373 ਦੇ ਉੱਤੇ ਮੈਸੇਜ, ਟੈਕਸਟ ਮੈਸੇਜ, ਵਟਸਐਪ ਕਰਕੇ ਆਪਣੀ ਸਾਂਝ ਜਿਹੜੀ ਹੈ ਪਾ ਸਕਦੇ ਹੋ। ਅੱਜ ਦਾ ਟੈਂਪਰੇਚਰ ਗੱਲ ਕਰੀਏ ਤਾਂ ਇਸ ਵੇਲੇ ਮਿਸੀਸਾਗਾ ਮਾਲਟਨ ਦੇ ਵਿੱਚ 16 ਡਿਗਰੀ ਟੈਂਪਰੇਚਰ ਫੀਲ ਲਾਈਕ 16, ਦੁਪਹਿਰ ਤੱਕ 19, ਸ਼ਾਮ ਨੂੰ 21 ਅਤੇ ਰਾਤ ਨੂੰ 17 ਡਿਗਰੀ ਟੈਂਪਰੇਚਰ ਦੇ ਕੋਲ ਰਹੇਗਾ। ਸੋ ਹਜੇ ਠੰਡ ਜ਼ਿਆਦਾ ਵਧੀ ਨਹੀਂ ਹੈ, ਫਿਰ ਵੀ ਆਪਣੀ ਹਲਕੀ ਜਿਹੀ ਜੈਕਟ ਨਾਲ ਰੱਖਿਆ ਕਰੋ, ਕਈ ਵਾਰੀ ਹਵਾ ਚੱਲਣ ਲੱਗ ਪੈਂਦੀ ਆ ਅਤੇ ਫਿਰ ਮੇਰੇ ਵਾਂਗੂ ਐਵੇਂ ਗਲਾ ਗੁਲਾ ਖਰਾਬ ਕਰਾ ਕੇ ਫਿਰੂੰਗੇ ਕਿਉਂ। ਸੂਰਜ ਦੇਵਤਾ ਜੀ ਅੱਜ 7:12 'ਤੇ ਦਰਸ਼ਨ ਦੇਣਗੇ ਅਤੇ ਰਾਤ ਨੂੰ 7:04 'ਤੇ ਛਪਨ ਹੋ ਜਾਣਗੇ। ਸੋ ਦਿਨ ਜਿਹੜਾ ਹੈ ਘਟਦਾ ਜਾ ਰਿਹਾ, 12 ਘੰਟਿਆਂ ਤੋਂ ਥੱਲੇ ਆ ਗਈ ਗੱਲ। ਅਤੇ ਸਟੂਡੀਓ ਦਾ ਨੰਬਰ ਤੁਹਾਨੂੰ ਇੱਕ ਵਾਰੀ ਫੇਰ ਦੇ ਦਈਏ, 905-673-3337। ਪ੍ਰੋਗਰਾਮ ਨੂੰ ਲਾਈਵ ਲਿਸਨ ਕਰਨ ਦੇ ਲਈ ਫੋਨ ਤੋਂ ਤੁਸੀਂ ਲਾਈਵ ਲਿਸਨ ਕਰਨਾ ਤਾਂ 416-477-2040 ਦੇ ਉੱਤੇ ਤੁਸੀਂ ਸੁਣ ਸਕਦੇ ਹੋ, ਜਾਂ ਫਿਰ ਵੱਖ ਵੱਖ ਐਪਾਂ ਦੇ ਉੱਤੋਂ ਪੰਜਾਬੀ ਵਿਰਸਾ ਦੀ ਐਪ ਡਾਊਨਲੋਡ ਕਰ ਲਓ। 530 AM ਗੂਗਲ 'ਤੇ ਸਰਚ ਕਰੋਗੇ, ਉੱਥੇ ਵੀ ਤੁਸੀਂ ਵੱਖ ਵੱਖ ਔਨਲਾਈਨ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨਾਲ ਜੁੜਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਪ੍ਰੋਗਰਾਮ 'ਚ ਪਨੇਸਰ ਜੀ ਦਾ ਸਵਾਗਤ ਕਰਦੇ ਹਾਂ ਸਵੇਰੇ ਸਵੇਰੇ। ਪਨੇਸਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ, ਅੱਜ ਸਨੋ ਪੈਣੀ ਆ, ਅੱਜ ਆਵਾਜ਼ ਸੁਣੀ ਆ ਬਾਬਿਆਂ ਦੀ,
0: ਅੱਜ ਮੀਂਹ ਪਾਵਾਂਗੇ,
1: ਅੱਜ ਬਹੁਤ ਚਿਰ ਤੋਂ ਬਾਅਦ ਸੁਣੀ ਆ।
0: ਬਿਲਕੁਲ ਬਿਲਕੁਲ, ਬਿਲਕੁਲ ਠੀਕ ਠਾਕ, ਠੀਕ ਠਾਕ, ਵਧੀਆ ਜੀ, ਤੁਸੀਂ ਸੁਣਾਓ?
1: ਚਲੋ ਤੁਸੀਂ ਆ ਜਾਂਦੇ ਹੋ, ਸਾਨੂੰ ਇੰਨਾ ਸ਼ੁਕਰ ਹੋ ਜਾਂਦਾ ਵੀ ਅੱਜ ਪਰਮਿੰਦਰ ਜੀ ਤੋਂ ਖਬਰਾਂ ਜ਼ਿਆਦਾ ਸੁਣਾਂਗੇ ਤੇ ਜਲਦੀ ਆਉਣਗੇ।
0: ਅੱਛਾ ਜੀ, ਲੈ ਆਉਂਦੇ ਪਰਮਿੰਦਰ ਜੀ ਨੂੰ ਨਾਲ ਦੇ ਨਾਲ, ਪਰਮਿੰਦਰ ਜੀ ਤਿਆਰ ਨੇ,
1: ਬਹੁਤ ਖਬਰਾਂ ਜੀ ਪੰਜਾਬ ਦੀ।
0: ਬਿਲਕੁਲ
1: ਬਿਲਕੁਲ, ਇੱਕ ਬੀਬੀ ਨੇ ਰੌਲਾ ਪਾਇਆ ਪਿਆ, 3 ਕਰੋੜ 4 ਕਰੋੜ ਪਤਾ ਨੀ ਕੀ ਕੀ ਕਰੋੜ। ਓਕੇ ਜੀ, ਲਿਆਓ, ਥੈਂਕ ਯੂ।
0: ਓਕੇ, ਥੈਂਕ ਯੂ ਮਨੀਸ਼ ਸਾਹਿਬ। ਬਿਲਕੁਲ ਜੀ, ਜਿੱਥੇ ਅਸੀਂ ਕੈਨੇਡਾ ਦੀਆਂ ਲੋਕਲ ਕੁਝ ਖਬਰਾਂ ਸਾਂਝੀਆਂ ਕਰਦੇ ਹਾਂ, ਸਪੋਂਸਰਾਂ ਦੇ ਸੰਦੇਸ਼ ਦਿੰਦੇ ਹਾਂ, ਉੱਥੋਂ ਪਰਮਿੰਦਰ ਜੀ ਸਾਡੇ ਨਾਲ ਪੰਜਾਬ ਤੋਂ ਜੁੜਦੇ ਨੇ, ਪੰਜਾਬ ਦੀਆਂ ਇੰਡੀਆ ਦੀਆਂ ਜਿਹੜੀਆਂ ਤਾਜ਼ਾ ਖਬਰਾਂ ਨੇ ਉਹ ਸਾਨੂੰ ਸਾਡੇ ਨਾਲ ਸਾਂਝੀਆਂ ਕਰਦੇ ਨੇ। ਸੋ ਭਗਵੰਤ ਆਪਣੇ ਭਗਵੰਤ ਮਾਨ ਹੋਣਾ ਦੀਆਂ, ਹੋਰ ਸਾਰੇ ਕਾਂਗਰਸ, ਅਕਾਲੀ ਦਲ, ਹਰੇਕ ਜੋ ਵੀ ਹਲਚਲ ਹੋ ਰਹੀ ਹੈ, ਪਰਮਿੰਦਰ ਜੀ ਨੂੰ ਜਲਦੀ ਨਾਲ ਜੋੜ ਕੇ ਉੱਥੇ ਹੀ ਅਪਡੇਟ ਲਵਾਂਗੇ। ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਜੀ ਅੱਜ ਜਨਮਦਿਨ, ਅਸੀਂ ਕੁਝ ਸਤਰਾਂ ਵੀ ਸਾਂਝੀਆਂ ਕੀਤੀਆਂ ਉਹਨਾਂ ਦੀ ਯਾਦ ਵਿੱਚ, ਇਹ ਪਿਆਰਾ ਜਿਹਾ ਸੌਂਗ ਅਸੀਂ ਸੁਣਦੇ ਹਾਂ।

0: ਕਿਆ ਬਾਤਾਂ ਜੀ, ਕਿਆ ਬਾਤਾਂ ਜੀ। ਭਗਤ ਸਿੰਘ ਹੋਣਾ ਦੀ ਜਿਹੜੀ ਸ਼ਹੀਦੀ ਆ ਨਾ ਭੁੱਲਣ ਯੋਗ ਹੈ। ਬਾਸੀ ਸਾਹਿਬ ਆ ਗਏ ਲਾਈਨ ਤੇ। ਬਾਸੀ ਸਾਹਿਬ ਸਤਿ ਸ੍ਰੀ ਅਕਾਲ, ਲੰਘਿਆ ਕੀ ਹਾਲ ਚਾਲ?
1: ਸੈਣੀ ਸਾਹਿਬ ਦੀ ਗ੍ਰੇਟ ਸਤਿਕਾਰ ਯੋਗ ਸਰੋਤਿਓ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਰਹੇ?
1: ਵਾਹਿਗੁਰੂ ਚਾਲ ਹੈ ਜੀ, ਕਿੱਥੇ ਰਹਿੰਦੇ
0: ਆ? ਅੱਜ ਬੜੇ ਦਿਨਾਂ ਬਾਅਦ ਡਿਊਟੀ ਲੱਗੀ ਆ ਸਾਡੀ।
1: ਕਿਉਂ?
0: ਜੰਜੂਆ ਸਾਹਿਬ ਕਹਿੰਦੇ ਮੈਨੂੰ ਕੋਈ ਚੱਕਰ ਹੀ ਨੀ, ਮੈਂ ਸਵੇਰੇ 2:30 ਉੱਠ ਕੇ ਮੰਡੇ ਆ ਜਾ ਕਰਨਾ। ਕਹਿੰਦੇ ਕੋਈ ਗੱਲ ਨੀ,
1: ਉਹਨੂੰ ਭੇਜ ਦਿੰਦੇ ਇੰਡੀਆ ਨੂੰ,
0: ਕਰਦੇ ਆ ਕੁਛ। ਮੇਰਾ ਤਾਂ ਅੱਗੇ ਫਲੋ ਜਿਹਾ ਟੁੱਟ ਜਾਂਦਾ ਜਦੋਂ 2-3 ਵੀਕਾਂ ਬਾਅਦ ਆਉਣਾ ਨਾ, ਫਿਰ ਪਤਾ ਨੀ ਲੱਗਦਾ ਵੀ ਕਿੱਧਰੋਂ ਬਟਨ ਦੱਬਣਾ, ਕਿੱਧਰੋਂ ਕੀ ਕਰਨਾ। ਪਰ ਚਲਾ ਦਿੱਤਾ ਸੀ ਕੰਮ ਅੱਜ।
1: ਇਹ ਬਹੁਤ ਆਦਾ ਭਗਵਾਨ ਦਮਾਨ ਦੇ ਮਗਰ ਪਏ ਪਏ, ਇਹਨਾਂ ਨੂੰ ਕੀ ਭੇਜ ਦਿੰਦੇ ਵੀ ਜਾ ਦੇਖ ਲਓ ਦੋ ਹੱਥ।
0: ਸਹੀ ਗੱਲ ਜੀ।
1: ਚਲੋ ਬੇਨਤੀ ਏਦਾਂ ਵੀ ਸਾਡੇ ਪਰਮ ਸ਼ਹੀਦ ਆਦਮ ਸਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।
0: ਹਾਂਜੀ,
1: ਤੇ ਨਾਲ ਹੀ ਬੇਨਤੀ ਹੈ ਵੀ ਭਗਤ ਸਿੰਘ ਦਾ ਬਹੁਤਾ ਨਾਂ ਲੈ ਕੇ ਫਾਇਦਾ ਨੀ, ਉਹਦੇ ਬਾਰੇ ਉਹਦੇ ਬਣਾਏ ਵੇ ਅਸੂਲਾਂ ਦੇ ਚੱਲੋ।
0: ਬਿਲਕੁਲ ਬਿਲਕੁਲ,
1: ਕਰਕੇ ਦਿਖਾਓ। ਅਸੀਂ ਇੱਥੇ ਕੋਈ ਰੌਲਾ ਪਾਈ ਜਾਂਦੇ, ਫਲਾਣਾ ਖਾ ਗਿਆ, ਫਲਾਣਾ ਪੀ ਗਿਆ, ਸਾਨੂੰ ਕੋਈ ਲੋੜ ਨੀ ਖਾਈ ਜਾਣ, ਆਪਣੇ ਵਿੱਚ ਢਿੱਡ ਦੂਗਾ ਉਹਨਾਂ ਦਾ।
0: ਬਿਲਕੁਲ,
1: ਬਾਕੀ ਬੇਨਤੀ ਇਹ ਹੈ ਵੀ ਆ ਜਿਹੜੀ ਤੁਹਾਡੇ ਹੋ ਰਹੀ ਹੈ ਆਪਣੀ ਡਿਬੇਟ
0: ਜੀ,
1: ਇੱਥੇ ਵੀ ਗੱਲ ਕਰੋ ਤੁਸੀਂ ਵੀ ਤੁਹਾਡੇ ਇੱਥੇ ਕਿਆ ਹੋ ਰਿਹਾ, ਤੁਹਾਡੀ ਮਹਿੰਗਾਈ ਦਾ ਕਿਆ ਹਾਲ ਹੈ, ਲੋਕਾਂ ਦਾ ਕਿਆ ਹਾਲ ਹੈ।
0: ਆ ਗਈ ਇਲੈਕਸ਼ਨ, ਹੁਣ ਮਹੀਨਾ ਇੱਕ, ਇੱਥੇ ਚੱਕ ਲਓ, ਚੱਕ ਲਓ ਹੀ ਹੋਣੀ ਹੈ।
1: ਵੀ ਜਿਹੜਾ ਥੋੜਾ ਤੇ ਗਰਮੀ ਦੇ ਢੇਰ ਲੱਗ ਰਹੇ ਦਿੱਲੀ ਵਾਲੇ, ਉਹਨੂੰ ਸਾਂਭਣ ਵਾਸਤੇ ਕੌਣ ਬੋਲਦਾ ਹੈ?
0: ਜੀ ਜੀ ਜੀ,
1: ਉਹ ਬੰਦੇ ਕੱਢੋ। ਸਾਡੇ ਖਿਆਲ ਦਾ ਮੈਂ ਤਾਂ ਜਿਹੜਾ ਦੇਖਿਆ ਹੁਣ ਇਹਨੇ 10-12 ਸਾਲ ਹੋ ਗਏ ਮੈਨੂੰ ਵਿਚਰਦੇ ਨੂੰ ਇਹਨੇ ਕੰਮਾਂ ਚ, ਵੀ ਜਿਹੜਾ ਗੁਰਪ੍ਰੀਤ ਹੈ ਉਹ ਇਕੱਲੇ ਬੰਦੇ ਨੇ ਸਟੈਂਡ ਲਿਆ ਹੈ ਇਹਦੇ ਗਾਰਵੇ ਦੇ ਖਿਲਾਫ਼।
0: ਅੱਛਾ ਜੀ,
1: ਯੂਨੀਵਰਸਿਟੀ ਦੇ ਹੱਕ ਵਿੱਚ, ਹਸਪਤਾਲ ਦੇ ਹੱਕ ਚ, ਠੀਕ ਹੈ, ਬੱਚੇ ਦੇ ਖੇਡਾਂ ਪਾਰਕਾਂ ਮਾਰੇ, ਆਮ ਲੋਕਾਂ ਮਾਰੇ, ਬੁੱਢਿਆਂ ਮਾਰੇ, ਸਭ ਤੋਂ ਵੱਧ ਮੈਂ ਤਾਂ ਨੋਟ ਜੋ ਕਰਿਆ ਇਹਨੇ ਬੰਦੇ ਨੇ ਕਰਿਆ, ਜੇ ਹੋ ਸਕੇ ਇਹਨੂੰ ਵੱਧ ਤੋਂ ਵੱਧ ਵੋਟਰ ਪਾ ਕੇ ਇਹਨੂੰ ਚਿਤਾਓ, ਤਾਂ ਕਿ ਤੁਸੀਂ ਆਪਣੇ ਹਜੇ ਕੰਮ ਹੈ ਉਹ ਕਰਾ ਸਕੋ ਤੇ ਆਪਣੇ ਲੋਕਾਂ ਦੀ ਆਮ ਜਿਹੜੀ ਜ਼ਰੂਰਤ ਹੈ ਉਹ ਪੂਰੀ ਹੋ ਸਕਣ, ਇਹੀ ਸਾਨੂੰ ਲੋੜ ਹੈ।
0: ਜੀ ਜੀ ਬਿਲਕੁਲ। ਬਾਸੀ ਸਾਹਿਬ, ਤੁਹਾਡਾ ਬਾੜ ਕਿਹੜਾ ਪੈਂਦਾ?
1: ਮੇਰਾ ਜੀ,
0: ਹਾਂਜੀ,
1: ਮੇਰਾ ਤਾਂ ਪਿੰਡ ਆ, ਮੇਰਾ ਖਿਆਲ 3-4 ਪਿੰਡ ਆਉਣਾ ਮੇਰਾ,
0: ਮੈਂ 3-4 ਪਿੰਡ ਆ। ਮੈਂ ਤਾਂ ਪੁੱਛਿਆ ਕਿਉਂਕਿ ਸਾਨੂੰ ਪਤਾ ਵੀ ਆਪਣੇ ਸਿਟੀ ਕੌਂਸਲਰ ਜਾਂ ਰੀਜਨਲ ਕੌਂਸਲਰ ਦੇ ਕਿਹੜੇ ਕਿਹੜੇ ਬੰਦੇ ਜਾਂ ਕੈਂਡੀਡੇਟ ਖੜੇ ਨੇ।
1: ਦੇਖੋ ਜੀ, ਮੈਨੂੰ ਇੰਨਾ ਕੇ ਪਤਾ ਵੀ 9-10 ਵਾਰਡ ਜੇ ਸਭ ਤੋਂ ਜ਼ਿਆਦਾ ਕਰਵਾਉਣ ਪਿਆ ਵਾ,
0: 9-10 ਚ ਤਾਂ ਪਿਆ ਸਾਰਾ ਕਰਵਾਉਣ। ਕਿਉਂਕਿ ਨਾ ਮੈਂ ਵੀ ਕੱਲ ਪ੍ਰੇਮਪਾਲ ਹੋਣਾ ਜੀ ਦੀ ਕੈਂਪੇਨ ਲਾਂਚ ਦੇ ਉੱਤੇ ਗਏ, ਤੇ ਉੱਥੇ ਜਾ ਕੇ ਫਿਰ ਮੈਨੂੰ ਪਤਾ ਲੱਗਾ ਕਿਉਂਕਿ ਕੈਂਡੀਡੇਟ ਹੋਰ ਵੀ ਬਹੁਤ ਆਏ ਸੀ। ਫਿਰ ਅਸੀਂ ਦੇਖਿਆ ਵੀ ਮੇਅਰ ਦੇ ਕਿੰਨੇ ਕੈਂਡੀਡੇਟ ਨੇ, 8-9 ਕੈਂਡੀਡੇਟ ਮੇਅਰ ਦੇ ਖੜੇ ਨੇ, ਤੇ ਸਿਟੀ ਕੌਂਸਲਰ ਰੀਜਨਲ ਕੌਂਸਲਰ ਦੇ ਵੀ ਵੱਖਰੇ ਵੱਖਰੇ ਮੈਂਬਰ ਖੜੇ ਨੇ, ਪਰ ਪ੍ਰੋਬਲਮ ਇਹ ਪੈ ਜਾਂਦੀ ਵੀ ਸਾਨੂੰ ਪਤਾ ਹੀ ਨਹੀਂ ਵੀ ਕਿਹੜਾ ਬੰਦਾ ਖੜਾ ਤੇ ਕਿਹੜਾ ਵਧੀਆ ਕਿਹੜਾ ਘਟੀਆ, ਤਾਂ ਕਰਕੇ ਚਲੋ ਕੋਈ ਨਹੀਂ, ਕਰਦੇ ਹਾਂ ਕੁਛ, ਆਪਣੇ ਬੰਦਿਆਂ ਨੂੰ ਜ਼ੋਰ ਲਾ ਕੇ ਜਿਤਾਉਂਦੇ ਹਾਂ ਜੀ।
1: ਦੇਖੋ ਜੇ ਬੰਦਾ ਆਪਣਾ, ਦੇਖੋ ਆਪਾਂ ਨੀ ਕਹਿੰਦੇ ਵੀ ਆ ਮੇਰਾ ਇਹ ਆਪਣਾ, ਸਾਡਾ ਆਪਣਾ ਤਾਂ ਹੋਇਆ ਜਿਹੜਾ ਸਾਡੇ ਕੰਮ ਕਰੇ।
0: ਬਿਲਕੁਲ ਬਿਲਕੁਲ,
1: ਉਹਦੇ ਲੋਕ
0: ਸ਼ੱਕ ਨੀ, ਬਿਲਕੁਲ
1: ਇਹੋ ਜਿਹੇ ਬੰਦੇ ਚਾਹੀਦੇ ਜਿਹੜੇ ਤੁਹਾਡਾ ਆਪਣਾ ਬਣ ਗਿਆ ਤੁਹਾਡੇ ਵੱਲੋਂ ਕੰਮ ਕਰਨ, ਉਹ ਬੰਦਾ ਸਾਨੂੰ ਲੋੜ ਹੈ।
0: ਜੀ ਜੀ,
1: ਤੇ ਉਹਨਾਂ ਚੋਂ ਮੈਂ ਜਿਹੜਾ ਦੇਖਿਆ ਹੈ ਬੰਦੇ ਬਥੇਰੇ ਮਨ ਰੋਟੀ ਕੰਮ ਕਰਨ ਜੋਗੇ, ਪਰ ਗੁਰਪ੍ਰੀਤ ਨੇ ਜਿਹੜਾ ਕੰਮ ਕਰਿਆ, ਜਿਦਾ ਕਿ ਮੈਂ ਜਸਟਿਸ ਪੁਆਇੰਟ ਡੁਗਤਾ ਪ੍ਰੋਗਰਾਮ ਵੀ ਆਇਆ ਹੈ, ਉਹਦੇ ਪੁਆਇੰਟ ਪੜ੍ਹ ਕੇ ਵੀ ਇਹ ਪਤਾ ਲੱਗਦਾ ਵੀ ਇਹ ਲੋਕਾਂ ਬਾਰੇ ਕੁਛ ਨਾ ਕੁਛ ਕਰਨ ਵਾਲਾ ਬੰਦਾ।
0: ਠੀਕ ਹੈ ਬਾਸੀ ਸਾਹਿਬ,
1: ਸਾਰੇ ਸਿਆਣੇ ਆਪਾਂ ਤਾਂ ਗੱਲ ਆਏ ਜੇ ਪੁਰਾਣੇ ਬੰਦੇ ਨੂੰ ਸਾਰਾ ਪਤਾ ਹੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਹੋ ਤੁਹਾਨੂੰ ਵਧਾਈਆਂ ਭਾਈ, ਆਪਣਾ ਡਟੇ ਰਹੋ, ਜਿੰਨਾ ਰੱਬ ਨੇ ਹੁੰਦਾ ਦਿੱਤਾ ਕੰਮ ਕਰਨ ਦੀ ਸਮਰੱਥਾ ਬਖਸ਼ੀ ਹੈ, ਤਾਕਤ ਬਖਸ਼ੀ ਹੈ, ਉਹਨੂੰ ਉੱਥੇ ਲਾ ਦਿਓ, ਆਪੇ ਲੋਕ ਸੁਣਗੇ, ਆਪੇ ਸਿਆਣੇ ਲੋਕ ਹੈ। ਥੈਂਕ ਯੂ ਵੈਰੀ ਮੱਚ।
0: ਓਕੇ, ਥੈਂਕ ਯੂ ਬਾਸੀ ਸਾਹਿਬ,
1: ਜੀ ਜੈ ਰੋ, ਜੀ ਜੈ ਰੋ।
0: ਥੈਂਕ ਯੂ ਜੀ ਜੀ, ਬਿਲਕੁਲ। ਦੇਖੋ ਹੁਣ ਆਪਣੀਆਂ ਸਿਟੀ ਦੀਆਂ ਇਲੈਕਸ਼ਨਾਂ ਆ ਰਹੀਆਂ, ਤੇ ਪਹਿਲਾਂ ਤਾਂ ਇਹ ਪਤਾ ਕਰੀਏ ਵੀ ਆਪਣੇ ਵਾਰਡ 'ਚ ਖੜਾ ਕਿਹੜਾ ਕਿਹੜਾ ਬੰਦਾ, ਪਹਿਲਾਂ ਸਾਨੂੰ ਤਾਂ ਇਹੀ ਨਹੀਂ ਪਤਾ ਹੋਣਾ, ਅਤੇ ਉਸ ਤੋਂ ਬਾਅਦ ਦੇਖੀਏ ਵੀ ਉਹਨਾਂ ਵਿੱਚੋਂ ਬੰਦਾ ਵਧੀਆ ਕਿਹੜਾ ਆ। ਅੱਛਾ, ਜਦੋਂ ਕੱਲ੍ਹ ਅਸੀਂ ਪ੍ਰੇਮਪਾਲ ਭਾਅ ਜੀ ਦੀ
2: ਕੈਂਪਿੰਗ
0: ਤੇ ਗਏ, ਸਤਿ ਸ਼੍ਰੀ ਅਕਾਲ ਗੁਰਦੇਵ ਭਾਅ ਜੀ, ਮੈਂ ਨਾ ਭੂਮਿਕਾ ਜੀ ਮੰਨਣੀ ਸੀ ਹਜੇ ਪਹਿਲਾਂ। ਅੱਛਾ, ਜਦੋਂ
2: ਬਹੁਤ ਜ਼ਰੂਰੀ,
0: ਸਹੀ ਗੱਲ, ਜਦ ਮੈਂ ਅਸੀਂ ਜਦੋਂ ਪ੍ਰੇਮਪਾਲ ਭਾਅ ਜੀ ਦੀ ਕੈਂਪੇਨ ਤੇ ਗਏ ਤੇ ਉੱਥੇ ਬੰਦੇ ਮਿਲੇ ਬੜੇ ਆਪਣੇ, ਸਾਰੇ ਸੱਜਣ ਬੰਦੇ ਮਿਲੇ ਸਾਰਿਆਂ ਨੇ ਮੈਨੂੰ ਵਾਅਦਾ ਕੀਤਾ, ਕਹਿੰਦੇ ਕੋਈ ਗੱਲ ਨਹੀਂ, ਸੋਮਵਾਰ ਦਾ ਸਵੇਰ ਦਾ ਪ੍ਰੋਗਰਾਮ ਜੰਜੂਆ ਸਾਹਿਬ ਨੂੰ ਦਿਓ ਛੁੱਟੀ, ਤੇ ਤੁਸੀਂ ਜਾਓ ਨਾਲ, ਮੈਂ ਕਰੂੰਗਾ ਤੁਹਾਨੂੰ ਜੁਆਇਨ। ਅੱਛਾ, ਉਹਨਾਂ ਤੋਂ ਆਪਣੇ ਸੰਧੂ ਸਾਹਿਬ ਵੀ ਇੱਕ ਸੀ, ਹਨਾ ਆਪਣੇ ਜੱਜ ਸਾਹਿਬ ਵੀ ਇੱਕ ਸੀ ਤੇ ਗੁਰਦੇਵ ਸੱਜਣ ਭਾਜੀ ਵੀ ਸੀ ਉੱਥੇ ਸਾਡੇ ਤੇ ਮੈਂ ਨਾ ਸਵੇਰੇ ਇਹ ਦੇਖਦਾ ਸੀ ਵੀ ਕਿਹੜਾ ਬੰਦਾ ਸਾਰ ਲੈਂਦਾ ਸੋ ਸੱਜਣ ਭਾਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਟੂਡੀਓ ਤੇ ਆਉਂਦੇ ਜੀ ਇਹਨਾਂ ਦਾ ਸਵਾਗਤ ਕਰਦੇ ਹਾਂ ਗੁਰਦੇਵ ਸੱਜਣ ਜੀ ਸੱਜਣੀ ਸਵੇਰ ਵਿੱਚ ਛੱਬੀ ਭਾਜੀ ਹੋਣਾ ਨਾਲ ਤੁਹਾਡੇ ਨਾਲ ਹਾਜ਼ਰੀ ਲਾਉਂਦੇ ਨੇ ਅੱਜ ਸਾਡਾ ਵੀ ਸਾਥ ਦੇਣਗੇ ਜੀ ਆਇਆਂ ਨੂੰ
2: ਥੈਂਕ ਯੂ ਸੋ ਮੱਚ ਜੀ ਤੁਸੀਂ ਸਾਨੂੰ ਸਟੂਡੀਓ ਤੇ ਸਾਡੀ ਜਿਹੜੀ ਆਵਾਜ਼ ਦੂਰ ਦੂਰ ਤੱਕ ਪਹੁੰਚਾਉਂਦੇ ਆ ਤੇ ਅਸੀਂ ਤੁਹਾਡਾ ਥੈਂਕ ਯੂ ਕਰਦੇ ਹਾਂ
0: ਠੀਕ ਹੈ ਜੀ ਬਿਲਕੁਲ ਸੋ ਭਾਜੀ ਹੋਣਾ ਨਾਲ ਇੰਸ਼ੋਰੈਂਸ ਦੀ ਬਾਬਤ ਕੋਈ ਗੱਲਬਾਤ ਕਰਨੀ ਤਾਂ ਤੁਸੀਂ ਗੁਰਦੇਵ ਸੱਜਣ ਭਾਜੀ ਹੋਣਾ ਨੂੰ ਸੰਪਰਕ ਕਰ ਸਕਦੇ ਹੋ ਐਵੇਂ ਨਹੀਂ ਅਸੀਂ ਲੈ ਆਉਣੀ ਹੌਲੀ ਹੌਲੀ
2: ਥੈਂਕ ਯੂ ਸੋ ਮੱਚ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਹੀ ਹਾਂ
0: ਜੀ ਜੀ ਬਿਲਕੁਲ ਤੇ ਅਸੀਂ ਪੀ ਐਨ ਜੇ ਸਪਰਿੰਗ ਵਾਲਿਆਂ ਦਾ ਮੈਸੇਜ ਤੁਹਾਨੂੰ ਦੇ ਦਈਏ ਬੁਸ਼ਿੰਗ ਅਲਾਈਨਮੈਂਟ ਕਿੰਗ ਪਿੰਨ ਗ੍ਰੈਵਲ ਟਰੱਕਾਂ ਦਾ ਕੋਈ ਵੀ ਕੰਮ ਕਰਾਉਣਾ ਤਾਂ ਤੁਸੀਂ ਪੀ ਐਨ ਜੇ ਸਪਰਿੰਗ ਤੋਂ ਜੇ ਐਂਡ ਗੈਰੀ ਭਾਜੀ ਹੋਣਾ ਨਾਲ ਸੰਪਰਕ ਕਰ ਸਕਦੇ ਹੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਡਿਕਸੀ ਐਂਡ ਮੈਥਸਨ ਦੇ ਏਰੀਏ ਤੇ ਇਹ ਜਿਹਨਾਂ ਦੀ ਸ਼ੋਪ ਹੈਗੀ ਹੈ 905-459-5533 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ ਪਲੰਬਰਿੰਗ ਦਾ ਕੋਈ ਵੀ ਕੰਮ ਹੈ ਤਾਂ ਤੁਸੀਂ ਜਗਤਾਰ ਰੋਕੇ ਭਾਜੀ ਹੋਣਾ ਨਾਲ ਸੰਪਰਕ ਕਰ ਲਿਓ ਕੋਈ ਡਰੇਨ ਬੰਦ ਹੈ ਟੁੱਟੀ ਢਿੱਲੀ ਹੈ ਟੋਇਲਟ ਚੇਂਜ ਕਰਾਉਣੀ ਹੈ ਤਾਂ ਜਗਤਾਰ ਰੋਕੇ ਭਾਜੀ 416-820-9346 ਪਨੇਸਰ ਜੀ ਆ ਜਾਓ ਨੰਗੇ ਹੋ ਲੈ ਆਉਂਦੇ ਹਾਂ ਪਰਵਿੰਦਰ ਜੀ ਉਹਨਾਂ ਨੂੰ ਹਾਂਜੀ
1: ਨਹੀਂ ਨਹੀਂ ਹਾਂਜੀ ਮੈਂ ਤਾਂ ਤੁਹਾਡੇ ਆਉਣ ਦੀ ਖੁਸ਼ੀ ਚ ਭੁੱਲੇ ਗਏ

0: ਤਾਂ ਉਹ ਆਪਾਂ ਇਹ ਤੁਹਾਡੇ ਇੱਕ ਦੇ ਪੱਖ 'ਚ ਨਹੀਂ ਜਾਂਦੇ, ਆਪਾਂ ਸਰੋਤਿਆਂ 'ਤੇ ਛੱਡਿਆ। ਜਿਹੜਾ ਕੈਂਡੀਡੇਟ ਉਹਨੂੰ ਲੱਗਦਾ ਵੀ ਸਾਡੇ ਬਰੈਂਪਟਨ ਦਾ ਕੋਈ ਵਧੀਆ ਕੰਮ ਕਰੂਗਾ, ਅੱਗੇ ਲੈ ਕੇ ਜਾਊਗਾ, ਉਹਨੂੰ ਜਿਤਾਓ।
1: ਜਾ ਬਿਲਕੁਲ, ਕਿਉਂਕਿ ਕਹਿੰਦੇ ਪੋਲਿੰਗ ਸਿਰਫ 25% ਹੀ ਹੁੰਦੀ ਆ ਆਪਣੇ ਸਿਟੀ, ਜਦੋਂ ਕੌਂਸਲ ਦੀ ਮੀਟਿੰਗ ਹੁੰਦੀ ਆ 25% ਹੀ ਲੋਕ ਹੀ ਬਾਹਰ ਨਿਕਲਦੇ ਆ ਜਿਹੜੇ ਆਪਣੇ ਵੋਟਾਂ ਪਾਉਣ ਜਾਂਦੇ ਆ। ਸੋ 75% ਤਾਂ ਅੰਦਰ ਬੈਠੇ ਰਹਿੰਦੇ ਹੋ, ਮੇਰੇ ਵਰਗੇ ਉਹੀ ਹੁੰਦੇ ਜਿਹੜੇ ਕਰੀ ਜਾਂਦੇ ਵੀ ਚੇਂਜ ਆਉਣੀ ਚਾਹੀਦੀ ਹੈ, ਚੇਂਜ ਆਉਣੀ, ਨਵਾਂ ਕੈਂਡੀਡੇਟ ਲਿਆਓ, ਪਰ ਚੇਂਜ ਤਾਂ ਵੋਟਾਂ ਪਾਉਣ ਨਾ ਆਉਣੀ ਹੈ। ਸੋ ਪ੍ਰੇਮਪਾਲ ਭਾਜੀ ਹੋਣੀ ਰੀਜਨਲ ਕੌਂਸਲਰ ਵਾਰਡ ਨੰਬਰ 2 ਤੋਂ 6 ਤੋਂ ਖੜ੍ਹੇ ਨੇ, ਅਤੇ ਉਹਨਾਂ ਨੂੰ ਜ਼ਰੂਰ ਸਹਿਯੋਗ ਦੇਣਾ। ਇਸੀ ਤਰ੍ਹਾਂ ਆਪਣੇ ਡਾਕਟਰ ਆਜ਼ਾਦ ਗੋਇਤ ਜੀ, ਉਹ ਸਿਟੀ ਕੌਂਸਲਰ ਵਜੋਂ ਖੜ੍ਹੇ ਨੇ ਵਾਰਡ 9 ਅਤੇ 10 ਤੋਂ, ਅਤੇ ਉਹਨਾਂ ਦਾ ਵੀ ਸਾਥ ਦਈਏ। ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਉਹਨਾਂ ਦਾ ਸਾਥ ਦਿਓ। ਹਾਂਜੀ, ਅਤੇ
0: ਇੱਦਾਂ ਨਾ ਰਮਨ ਜੀ, ਜਿਹਦੀ ਵੀ ਕੈਂਪਿੰਗ ਹੁੰਦੀ ਜਾਓ
1: ਜੀ,
0: ਆਪਣੇ ਜੋ ਤੁਹਾਡੇ ਕੁਐਸਚਨ ਉਹਨਾਂ ਨੂੰ ਰੱਖੋ,
1: ਰੱਖੋ,
0: ਫਿਰ ਉਹ ਦੇਖੋ ਚੂਜ਼ ਕਰੋ ਬਈ ਇਸ ਕੈਂਪਿੰਗ 'ਚ ਆ ਸੀ, ਇਸ ਕੈਂਪਿੰਗ 'ਚ ਆਇਆ, ਤੁਹਾਨੂੰ ਕੀ ਡਿਫਰੈਂਸ ਲੱਗਦਾ, ਅਤੇ ਜਿਹੜਾ ਤੁਹਾਨੂੰ ਕੈਂਡੀਡੇਟ ਵਧੀਆ ਲੱਗਦਾ ਉਹਨੂੰ ਚੂਜ਼ ਕਰੋ, ਭਾਵੇਂ ਕਿਸੇ ਵੀ ਵਾਰਡ 'ਚ ਆ। ਅਸੀਂ ਸਾਰਿਆਂ ਦੀ ਹਮਾਇਤ ਵਿੱਚ ਹਾਂ, ਕਿਸੇ ਇੱਕ ਦੇ 'ਚ ਨਹੀਂ ਹੈਗੇ। ਪਹਿਲਾਂ ਦੇਖੋ, ਜਾਓ, ਗੱਲਬਾਤ ਕਰੋ, ਤੁਹਾਨੂੰ ਵਧੀਆ ਲੱਗਦਾ ਉਹਨੂੰ ਤੁਸੀਂ ਆਪਣੀ ਜਿਹੜੀ ਪੋਲ ਕਰ ਸਕਦੇ ਹੋ, ਅਤੇ ਅੱਗੇ ਪੁੱਛ ਵੀ ਕਰੋ ਆਪਣੇ ਆਲੇ ਦੁਆਲੇ ਜਿੰਨੇ ਤੁਹਾਡੇ ਫਰੈਂਡ
1: ਸਰਕਲ ਗੱਲਬਾਤ ਤੋਂ ਪਤਾ ਲੱਗ ਜਾਂਦਾ। ਕਈ ਵਾਰ ਮੈਂ ਸੋਚਦਾ ਵੀ ਜੇ ਬੰਦਾ ਚੂਜ਼ ਹੋ ਗਿਆ, ਮਤਲਬ ਬਣ ਗਿਆ ਕੌਂਸਲਰ, ਫੇਰ ਕੀ ਕਰੂਗਾ, ਤਾਂ ਖੜੇ ਹੋ ਕੇ ਕਈਆਂ ਦੇ ਧੌਣ 'ਚ ਕਿੱਲਾ ਆ ਜਾਂਦਾ, ਚੈੱਕ ਕਰੋ ਵੀ ਕਹਿੰਦੇ ਕਿੱਲਾ, ਉਹ ਕਹਿੰਦਾ ਵੀ ਅਸੀਂ ਖੜ ਗਏ ਬਸ ਹੁਣ ਤਾਂ ਜੀ ਹੋ ਗਿਆ। ਅਤੇ ਚਲੋ ਕੋਈ ਗੱਲ ਨਹੀਂ, ਇੱਕ ਅਸੀਂ ਪਿਆਰਾ ਜਿਹਾ ਗੀਤ ਸੁਣਿਆ ਦਿਦਾਰ ਸੰਧੂ ਹੋਣਾ ਦੀ ਆਵਾਜ਼ ਦੇ ਵਿੱਚ, ਨਾਲ ਜਿਹੜੀ ਫੀਮੇਲ ਸਿੰਗਰ ਨੇ ਉਹ ਤੁਸੀਂ ਗੈਸ ਕਰਕੇ ਮੈਨੂੰ ਦੱਸ ਦਿਓ ਜੇ ਪਤਾ ਲੱਗੇ ਤਾਂ ਕੌਣ ਨੇ। ਅਤੇ ਨਾਲ ਹੀ ਨਾਲ ਮੈਂ ਪਰਵਿੰਦਰ ਜੀ ਨੂੰ ਵੀ ਲੈ ਲੈਂਦਾ, ਕਿਉਂਕਿ ਪਨੇਸਰ ਸਾਹਿਬ ਦਾ 2 ਵਾਰੀ ਫੋਨ ਆ ਗਿਆ, ਹੁਣ 3ਵਾਰੀ ਨਹੀਂ ਆਪਾਂ ਆਉਣ ਦੇਣਾ। ਆਹ ਚੱਕੋ ਫਿਰ, ਚਲੋ ਨਹੀਂ ਫਿਰ ਟੂਟੋ ਹੀ ਵੱਜੀ ਜਾਂਦੀ ਹੈ ਲੱਗਦਾ, ਨਹੀਂ ਕਈ ਹੋਈ ਹੈ, ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ। ਦੇਖਿਆ ਇਸ
2: ਮੈਂ ਸੁਣਿਆ ਤੂੰ ਨਾ ਕਰਵਾ ਲੈ ਨਾ ਨੌਕਰ ਕਈ ਕਰਦੀ ਨੇ,
1: ਜੰਜੂਆ ਸਾਹਿਬ ਐਵੇਂ ਹੁੰਦੀ ਹੈ ਜਦੋਂ ਫਿਰ 2-3 ਹਫ਼ਤੇ ਭੇਜੋ ਨਾ, ਹੈ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਹ ਵਾਲਾ ਬਟਨ ਵੀ ਚੱਲਣਾ ਹੁੰਦਾ। ਲੈ ਸ਼ੁਰੂ ਤੋਂ ਲਾਉਣਾ ਮੈਂ ਦੁਬਾਰਾ, ਫਿਰ ਇੱਦਾਂ ਕਰੋ, ਹੁਣ ਨਹੀਂ ਆਪਾਂ ਗਾਹ ਪਾਣ ਦੇਣਾ।

ਸੁਣਿਆ ਗਾਣਾ ਕਦੀ ਪਹਿਲਾਂ ਤੁਸੀਂ? ਦੇਖੋ ਕਿਉਂਕਿ ਆਪਣੇ ਨਾਲ ਕਈ ਸੀਨੀਅਰ ਸਿਟੀਜ਼ਨ ਬੰਦੇ ਵੀ ਜੁੜੇ ਹੁੰਦੇ ਨੇ ਸਵੇਰੇ ਸਵੇਰੇ, ਸੋ ਆਪਣੇ ਦੀਦਾਰ ਸੰਧੂ ਹੋਣਾ ਦਾ ਗਾਣਾ ਆ, ਫੀਮੇਲ ਜਿਹੜੀ ਸਿੰਗਰ ਆ ਉਹ ਕਿਹੜੀ ਆ ਜੇ ਤੁਸੀਂ ਸਾਨੂੰ ਕਾਲ ਕਰਕੇ ਦੱਸੋਗੇ ਤਾਂ 905-673-3337 ਸਟੂਡੀਓ ਦਾ ਨੰਬਰ ਹੈ, ਅਤੇ ਆਪਣੇ ਦਲਵੀਰ ਭਾਅ ਜੀ ਹੋਣਾ ਦਾ ਵੀ ਮੈਸੇਜ ਆਇਆ, ਵਾਹਿਗੁਰੂ ਜੀ ਥੈਂਕਸ ਐਂਡ ਗੁੱਡ ਮੋਰਨਿੰਗ ਰਮਨਵੀਰ ਜੀ, ਗੁੱਡ ਮੋਰਨਿੰਗ ਦਲਵੀਰ ਭਾਅ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਹਾਡੀ ਕਾਲ ਵੀ ਆਉਂਦੀ ਸੀ ਉਸਲੇ ਐਡਵਰਟਾਈਜ਼ਮੈਂਟ ਚੱਲ ਰਹੀਆਂ ਸੀ ਤਾਂ ਮੈਂ ਚੱਕ ਨਹੀਂ ਹੋਈ, ਦੁਬਾਰਾ ਕਾਲ ਕਰਕੇ ਤੁਸੀਂ ਸਾਂਝ ਪਾ ਲਿਓ। ਕੱਲ੍ਹ ਦਲਵੀਰ ਭਾਅ ਜੀ ਨਾਲ ਸਾਡਾ ਉੱਥੇ ਕੈਂਪੇਨ ਦੇ ਉੱਤੇ ਵੀ ਮਿਲਣ ਦਾ ਮੌਕਾ ਮਿਲਿਆ, ਸੋ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਬੰਦੇ ਸਾਰੇ ਮਿਲ ਜੁਲ ਕੇ ਸਪੋਰਟ ਕਰਦੇ ਨੇ। ਸੋ ਇੱਕ ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਹੋਣਾ ਦਾ ਮੈਸੇਜ ਦੇ ਦਈਏ, ਕਹਿੰਦੇ ਤੁਸੀਂ ਕੋਈ ਵੀ ਕਸਟਮ ਸਾਈਜ਼ ਦਾ ਸੋਫਾ

0: ਬਣਾਉਣਾ ਹੋਵੇ, ਯੂ ਸ਼ੇਪ, ਪਾਈ ਸ਼ੇਪ, ਐਲ ਸ਼ੇਪ, ਕੋਈ ਵੀ ਤੁਹਾਡੇ ਘਰ ਆ ਕੇ ਕਿਸੇ ਵੀ ਤਰ੍ਹਾਂ ਦੀ ਸ਼ੇਪ ਦਾ ਤੁਸੀਂ ਸੋਫਾ ਬਣਾਉਣਾ, ਤਾਂ ਉਹ ਉਸ ਡਿਜ਼ਾਈਨ ਦੇ ਹਿਸਾਬ ਨਾਲ ਕੈਨੇਡੀਅਨ ਮੇਡ ਸੋਫਾ ਬਣਾਉਂਦੇ ਨੇ। ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ 8550 ਟੋਰਨਮ ਰੋਡ 'ਤੇ ਇਹਨਾਂ ਦੇ ਜਿਹੜਾ ਸ਼ੋਰੂਮ ਹੈਗਾ 905-799-8877 ਦੇ ਉੱਤੇ ਗੱਲਬਾਤ ਜਿਹੜੀ ਆ ਕੀਤੀ ਜਾ ਸਕਦੀ ਹੈ। ਦੇਸੀ ਸਿਨੇ ਫਿਲਮ ਤੋਂ ਜਗਜੀਤ ਸਿੰਘ ਹੋਣਾ ਨਾਲ 416-930-1251 'ਤੇ ਸੰਪਰਕ ਕਰ ਲਿਓ। ਵੀਡੀਓ ਕੋਈ ਵੀ ਸੇਵਾਵਾਂ ਲੈਣੀਆਂ, ਪ੍ਰੀ ਵੈਡਿੰਗ ਈਵੈਂਟ, ਐਨੀਵਰਸਰੀ, ਬਰਥਡੇ ਵੈਡਿੰਗ, ਈ ਸ਼ੂਟ ਦੇ ਲਈ ਤੁਸੀਂ ਜਗਦੀਸ਼ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ 416-930-1251 'ਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ। ਸੱਜਣ ਸਾਹਿਬ, ਆਪਣੇ ਪੰਜਾਬ ਦੀ ਪੋਲੀਟਿਕਸ 'ਚ ਹੈਗਾ ਇੰਟਰਸਟ ਕਿ ਨਹੀਂ?
1: ਦੇਖੋ, ਅਸੀਂ ਉੱਥੋਂ ਆਏ ਹਾਂ, ਉੱਥੇ ਜੰਮੇ ਪਲੇ ਹਾਂ, ਪੰਜਾਬ ਦੀ ਧਰਤੀ ਨਾਲ ਸਾਡਾ ਪਿਆਰ ਹੈਗਾ, ਪਰ ਜਿਹੜੀ ਪੋਲੀਟਿਕਸ ਆ ਉਹਨੂੰ ਉੱਥੇ ਸੁਧਾਰ ਕਰਨਾ ਚਾਹੀਦਾ। ਉੱਥੇ ਬਹੁਤ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਕਿ ਨਹੀਂ ਹੋ ਪਾਈਆਂ
0: ਜੀ,
1: ਉਹਨਾਂ ਦੇ ਲਈ ਵਧੀਆ ਕੋਈ ਬੰਦਾ ਜਿੱਦਾਂ ਮੋਹਰੇ ਆਉਣਾ ਚਾਹੀਦਾ ਤਾਂ ਕਿ ਜਿਹੜੀਆਂ ਚੀਜ਼ਾਂ ਮਿਸਿੰਗ ਆ ਉਹਨੂੰ ਕੰਪਲੀਟ ਕੀਤਾ ਜਾਵੇ। ਪਰ ਜਿਹੜਾ ਹੁਣ ਯੂਨੀਵਰਸਿਟੀਆਂ ਦਾ ਰੌਲਾ ਪੈਂਦਾ, ਤੁਹਾਨੂੰ ਪਤਾ ਪਹਿਲਾਂ ਤਾਂ ਇੱਦਾਂ ਦੀਆਂ ਚੀਜ਼ਾਂ 'ਤੇ ਨੱਥ ਪਾਉਣੀ ਚਾਹੀਦੀ ਆ, ਅਤੇ ਆ ਜਿਹੜਾ ਦੋ ਯੂਨੀਵਰਸਿਟੀਆਂ ਦਾ ਰੌਲਾ ਪਿਆ ਆ ਇਹ ਤਾਂ ਸ਼ੋਅ ਆਫ ਹੋ ਗਿਆ। ਕਈ ਛੋਟੀਆਂ ਇੰਸੀਡੈਂਟ ਇੱਦਾਂ ਦੇ ਜਿਹੜੇ ਦੱਬੇ ਹੀ ਲੈਂਦੇ, ਪਤਾ ਹੀ ਨਹੀਂ ਲੱਗਣ ਦਿੰਦੇ।
0: ਬਿਲਕੁਲ,
1: ਸਮਝ ਗਏ ਹੁਣ ਇਸ ਰੋਤੇ ਆਪਾਂ ਕਿਸ ਟੋਪਿਕ 'ਤੇ ਗੱਲ ਕਰਦੇ ਪਏ ਹਾਂ। ਇੱਦਾਂ ਦਾ ਸੁਧਾਰ ਲਿਆਉਣ ਦੇ ਲਈ
0: ਲੈਂਦੇ ਹਾਂ ਖਬਰ, ਅਸੀਂ ਪਰਮਿੰਦਰ ਜੀ ਉਹਨਾਂ ਨੂੰ ਨਾਲ ਜੋੜਦੇ ਹਾਂ ਅਤੇ ਦੇਖਦੇ ਹਾਂ। ਪਹਿਲਾਂ ਸਤਨਾਮ ਭਾਅ ਜੀ ਉਹਨਾਂ ਦੀ ਕਾਲ ਲੈ ਲਈ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ, ਲੰਘਿਓ, ਕੀ ਹਾਲ ਚਾਲ?
2: ਦਰਦਾਰ ਸਿੱਧੂ ਲੋਰੀਆ ਜੀ, ਜਦੋਂ ਇਹ ਗਾਣਾ ਨਿਕਲਿਆ ਮੇਰੇ ਫਰੈਂਡ ਦਾ ਵਿਆਹ ਸੀਗਾ, ਪਹਿਲੀ ਵਾਰ ਆ ਕੇ ਲਾਇਆ ਸੀ।
0: ਆਹਾਹਾ, ਕੀ ਬਾਤਾਂ! ਬਿਲਕੁਲ ਜੀ, ਅਮਰ ਨੂਰੀਆ, ਮੈਂ ਵੀ ਗਾਣਾ ਨਾ ਸੁਣਦਾ ਸੀ ਰਾਤੀ, ਮੈਂ ਤਾਂ ਪਛਾਣਿਆ ਨਹੀਂ ਗਿਆ ਵੀ ਅਮਰ ਨੂਰੀ ਗਾਉਂਦੇ ਨੇ ਜਾਂ ਕੌਣ ਗਾਉਂਦੇ ਨੇ। ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਨਾਲੇ ਰੇਡੀਓ 'ਤੇ ਲਾਵਾਂਗੇ, ਦੇਖਦੇ ਹਾਂ ਸਰੋਤਿਆਂ ਨੂੰ ਹੁੰਦਾ ਕਿ ਨਹੀਂ। ਧੰਨਵਾਦ ਤੁਹਾਡਾ।
2: ਸਾਨੂੰ ਸਾਡੇ ਕੈਂਡੀਡੇਟ ਬਾਰੇ ਪਤਾ ਨਹੀਂ ਅਤੇ ਨੌ ਦਸ ਦਾ ਸਾਨੂੰ ਵੱਧ ਫਿਕਰ ਪਿਆ, ਆਖਿਰ ਕੀ ਗੱਲ ਹੈ?
0: ਉੱਥੇ ਨਾਮ ਵੱਡੇ ਵੱਡੇ ਆ ਨਾ 9-10 ਦੇ ਉੱਤੇ।
2: ਨਹੀਂ ਨਹੀਂ, ਇੱਕ ਮਿੰਟ,
0: ਹਾਂਜੀ,
2: ਤਿੰਨ ਕਹਿੰਦਾ ਨਵੇਂ ਹਸਪਤਾਲ ਦੇ ਹੋਣੇ, ਗੁਰਪ੍ਰੀਤ ਢਿੱਲੋਂ ਨੇ ਬਣਾਈ ਹੈ ਜੀ, ਚੌਥੀ ਕਹਿੰਦਾ ਸ਼ਰਾਧ ਕਰਕੇ ਰੁਕੀ ਹੋਈ ਹੈ।
0: ਬਿਲਕੁਲ ਬਿਲਕੁਲ, ਚਲੋ ਕੋਈ ਗੱਲ ਨਹੀਂ, ਅਸੀਂ ਤਾਂ ਕਹਿੰਦੇ ਹਾਂ
2: ਵੀ ਆਪਾਂ ਵੈਸੀ ਗੱਲ ਕਰ ਰਹੇ ਵੀ ਤਿੰਨ ਕਹਿੰਦਾ ਜਿਹੜੀ ਮਗਰਲੀਆਂ ਬਣਾਈ ਨਵੇਂ ਹਸਪਤਾਲ ਦੀ, ਉਹ ਢਿੱਲੋਂ ਢਿੱਲੋਂ ਗੁਜਰਾਤ 'ਚ ਬਣੀਆਂ ਨੇ।
0: ਜੀ ਜੀ ਜੀ, ਬਿਲਕੁਲ, ਦੇਖਦੇ ਦੇਖੋ ਬੰਦੇ ਸਾਰੇ, ਕਿਸੇ ਨੂੰ ਕੋਈ ਪਸੰਦ ਆ, ਕਿਸੇ ਨੂੰ ਕੋਈ ਬੰਦਾ ਪਸੰਦ ਆ, ਤੇ ਅਸੀਂ ਤਾਂ ਕਹਿੰਦੇ ਆ ਵੀ ਕੋਈ ਨੀ ਸਤਨਾਮੀ, ਚਲੋ ਲਾਈਨ ਡਰੋਪ ਹੋ ਗਈ ਤੇ ਠੀਕ ਹੈ, ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾਓ, ਤੇ ਪਰ ਜਾਂ ਉਹਦੇ ਬਾਰੇ ਜਾਣ ਜ਼ਰੂਰ ਲਵੋ ਕਿ ਉਹਨਾਂ ਨੇ ਕੀ ਕੁਛ ਕੀਤਾ ਸਿਟੀ ਦੇ ਲਈ ਪਹਿਲਾਂ, ਜੇ ਉਹ ਕੈਂਡੀਡੇਟ ਰਹਿ ਚੁੱਕੇ ਨੇ, ਜਾਂ ਫਿਰ ਜੇਕਰ ਜਿਹੜੇ ਨਵੇਂ ਨੇ ਉਹਨਾਂ ਨੂੰ ਮੌਕਾ ਦੇਣ ਤੋਂ ਪਹਿਲਾਂ ਜਾਣ ਲਈਏ ਵੀ ਉਹਨਾਂ ਦੇ ਕੀ ਕਰਨਾ ਉਹ ਚਾਹੁੰਦੇ ਨੇ। ਤੇ ਪਰਮਿੰਦਰ ਜੀ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ
3: ਜੀ। ਰਮਨ ਜੀ, ਸਾਂਝਾ ਦਰਸਾਂ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਪਨੇਸਰ ਸਾਹਿਬ ਦਾ ਨਾ 2 ਮਿੰਟ ਬਾਅਦ ਕਾਲ ਆ ਗਿਆ ਪ੍ਰੋਗਰਾਮ ਜਦੋਂ ਮੈਂ ਚਾਲੂ ਕੀਤਾ, ਕਹਿੰਦੇ ਪਰਮਿੰਦਰ ਜੀ ਨੂੰ ਲੈ ਆਓ ਫਟਾਫਟ। ਮੈਂ ਕਿਹਾ ਪਰਮਿੰਦਰ ਜੀ ਨੂੰ ਲੈ ਆਉਂਦੇ ਆ,
3: ਸਾਨੂੰ ਵੀ ਸੁਣਨ ਵਾਲੇ ਤਾਂ ਮਤਲਬ ਰਮਨ ਜੀ, ਆਪਾਂ ਨੂੰ ਵੀ ਸੁਣਨ ਵਾਲੇ ਬੰਦੇ ਹੈਗੇ ਆ,
0: ਐਵੇਂ ਨਾ ਅਸੀਂ ਜੰਜੂਆ ਜੰਜੂਆ ਸਾਹਿਬ ਕਰੀ ਜਾਈਏ,
3: ਐਵੇਂ ਮਤਲਬ ਦਿਲ, ਆਪਾਂ ਵੀ ਦਿਲ ਛੋਟਾ ਨਾ ਕਰੀਏ, ਮਤਲਬ ਸਾਡੀ ਵੀ ਮਤਲਬ
4: ਸਾਡੇ ਲੋਕ ਤੁਸੀਂ ਇਤੋਂ ਸੋਚ ਲੋ, ਜਦੋਂ ਇਹ ਇਕੱਠੇ ਨੀ ਹੋ ਸਕਦੇ ਇਹ ਜਿੱਤਣਗੇ ਸਵਾ, ਉਹ ਤੁਹਾਡੀ ਉਹ ਭਾਜੀ ਸਰਾਮ ਕਹਿ ਜਿੱਦਾਂ ਨਾ ਵੀ ਸਾਡੇ ਬੰਦਿਆਂ ਦਾ ਇੱਕ ਦੂਜੇ ਨੂੰ ਇਹ ਜ਼ਿਆਦਾ ਜਿੱਤਣਾ ਨੀ ਹੁੰਦਾ
0: ਜੀ ਜੀ,
4: ਇੱਕ ਦੋ ਇੱਕ ਕਈ ਵਾਰੀ ਹੈਰਾਨੀ ਨੂੰ ਦੂਜੇ ਨੂੰ ਖੜੇ, ਮੈਂ ਕਿਸੇ ਦਾ ਪਰਸਨਲੀ ਨਾਂ ਨਹੀਂ ਲੈਂਦਾ, ਤੇ ਇਹ ਸਾਡੇ ਬੰਦਿਆਂ ਦਾ ਕੰਮ ਆ, ਕਿਉਂਕਿ ਆਪਾਂ ਛੋਟੇ ਹੁੰਦੇ ਦੇਖਦੇ ਹੀ ਆਏ ਆ, ਇਹ ਸਾਡੇ ਬੰਦਿਆਂ ਦਾ ਇਹੀ ਚਾਜਾ, ਨਾ ਖੇਲਣਾ ਨਾ ਖੇਲਣ ਦੇਣਾ, ਖੁੱਤੀ ਚ ਪਾਣੀ ਪਾ ਦੂ, ਤੇ ਉਹ ਕੰਮ ਸਾਡਿਆਂ ਦਾ ਆ, ਤੇ ਇਹਨਾਂ ਨੇ ਕਈਆਂ ਨੇ ਲੱਤਾਂ ਹੀ ਖਿੱਚਣੀਆਂ ਆਉਂਦੀਆਂ, ਇਹਦੇ ਕਰਕੇ ਜਦ ਇਕੱਠੇ ਨੀ ਸਾਡੇ ਲੋਕਾਂ ਦਾ ਹੈਗਾ, ਕਿਸੇ ਪਾਸੇ ਵੀ ਦੇਖ ਲੋ, ਅਸੀਂ ਲੋਕ ਰਲ ਕੇ ਨੀ, ਰਲ ਕੇ ਕੁਛ ਨੀ ਕਰ ਸਕਦੇ। ਹੁਣ ਇੱਕ ਬੰਦਾ ਇੱਕ ਪਾਸੇ ਇਕੱਲਾ ਖੜਾ, ਇੱਕ ਪਾਸੇ ਤੁਸੀਂ 9 ਮੇਅਰਲੀ ਬੰਦੇ ਖੜੇ ਆ, ਤੁਹਾਨੂੰ ਕਾਮਨ ਸੈਂਸ ਇੰਨੀ ਹੈ ਨੀ, ਤੁਸੀਂ ਕਹਿੰਦੇ ਅਸੀਂ ਪੜ੍ਹੇ ਲਿਖੇ ਆ, ਅਸੀਂ ਸਿਟੀ ਦੇ ਇਹ ਕੰਮ ਕਰਾਂਗੇ, ਤੁਹਾਨੂੰ ਇੰਨੀ ਸੈਂਸ ਨੀ ਹੈਗੀ ਕਿ ਜੇ 8-9 ਜਾਣੇ ਅਸੀਂ ਖੜੇ ਆ, ਕੌਣ ਜਿੱਤੂਗਾ? ਉੱਥੇ 8-9 ਜਗ੍ਹਾ ਵੋਟਾਂ ਡਿਵਾਈਡ ਹੋ
0: ਜਾਣੀਆਂ,
4: ਇੱਕ ਬੰਦੇ ਕੋਲ ਵੋਟਾਂ ਆ, ਤੇ ਜਾਂ ਤੁਸੀਂ ਇੰਨਾ ਹੀ ਨੀ ਕਰ ਸਕਦੇ, ਤਾਂ ਤੁਸੀਂ ਕਾਹਦੇ ਪੜ੍ਹੇ ਲਿਖੇ ਆ? ਕਿਆ ਤੁਸੀਂ ਜਿੰਨੇ ਵੀ ਕੈਂਡੀਡੇਟ ਆ, ਚਲੋ ਕੋਈ ਗੁੱਸਾ ਨਾ ਕਰੇ, ਤੇ ਮੈਂ ਪਰਸਨਲੀ ਨਹੀਂ ਕਿਸੇ ਨੂੰ ਕਹਿੰਦਾ, ਪਰ ਜਦੋਂ ਤੁਸੀਂ ਰਲੇ ਨਹੀਂ ਸਕਦੇ ਤਾਂ ਤੁਸੀਂ ਕਰੋਗੇ ਕੀ?
0: ਹਾਂਜੀ, ਕਿਉਂਕਿ
4: ਸਾਡਿਆਂ ਦਾ ਬਸ ਇਹੀ ਸ਼ੌਂਕ ਆ ਕਿ ਅਸੀਂ ਪੋਲੀਟੀਸ਼ੀਅਨਾਂ ਦੇ ਵਿੱਚ ਵੜਨਾ ਆ, ਪਤਾ ਕਿਸੇ ਨੂੰ ਕੱਖ ਹੈ ਨਹੀਂ ਇੱਥੇ, ਕਿਸੇ ਦੇ ਵੀ ਹੱਥ 'ਚ ਕੁਝ ਹੈ ਨਹੀਂ ਗਾ, ਕੋਈ ਵੀ ਨਹੀਂ ਕੁਝ ਕਰ ਸਕਦਾ, ਜੇ ਕੰਨਯੋਗ ਉਹ ਵੀ ਨਹੀਂ ਕਰਦਾ
0: ਜਾਂ ਇੰਨਾ ਸੌਖਾ ਨਹੀਂ, ਕਿਉਂਕਿ ਜਿਹੜਾ ਐਗਜ਼ਿਸਟਿੰਗ ਮੇਅਰ ਹੁੰਦਾ ਨਾ ਉਹਨਾਂ ਨੂੰ ਹਰਾਉਣਾ ਜਾਂ ਜਿਹੜਾ ਵੀ ਕੈਂਡੀਡੇਟ ਕੋਈ ਵੀ ਹੈਗਾ ਕੌਂਸਲਰ, ਇੰਨਾ ਸੌਖਾ ਨਹੀਂ। ਪਹਿਲਾਂ ਤੁਹਾਨੂੰ ਗਰਾਊਂਡ ਲੈਵਲ 'ਤੇ ਕੰਮ ਕਰਨਾ ਪੈਂਦਾ, ਆਪਣਾ ਨਾਮ ਬਣਾਉਣਾ ਪੈਂਦਾ। ਹੁਣ ਅਸੀਂ ਮੈਂ ਵੀ ਕੱਲ੍ਹ ਲਿਸਟ ਪੜ੍ਹਦਾ ਸੀ ਵੀ ਕਿਹੜੇ ਕਿਹੜੇ ਮੇਅਰ ਲਈ ਖੜੇ, ਸਾਨੂੰ ਪਤਾ ਹੀ ਨਹੀਂ ਦੂਜੇ ਬੰਦੇ ਦਾ ਵੀ ਕੌਣ
4: ਹੈਗਾ। ਕਹਿੰਦਾ ਨਾ ਉਹੀ ਆਪਣੇ ਕਹਿੰਦੇ ਆ ਜੀ, ਬਹੁਤੀਆਂ ਚੀਜ਼ਾਂ ਦਾ ਸਾਨੂੰ ਸੈਕਿਉਰਿਟੀ 'ਚ ਪਤਾ ਹੀ ਨਹੀਂ ਹੁੰਦਾ, ਅਸੀਂ ਐਵੇਂ ਇੱਕ ਦੂਜੇ ਪਾਸ। ਫਿਰ ਇੱਕ ਗੱਲ ਹੋਰ ਆ, ਮੈਂ ਕਿਤੇ ਜਨੀਵਾ ਭਾਜੀ ਵੀ ਪੁੱਛਣਾ ਸੀ, ਇਹ ਦੋ ਦੋ ਵਾਰਡਾਂ 'ਚੋਂ ਬੰਦੇ ਕਿਉਂ ਖੜੇ ਆ, ਇੱਕ ਇੱਕ ਵਾਰਡ 'ਚੋਂ ਕਿਉਂ ਨਹੀਂ ਖੜੇ, ਇਹ ਦੂਜੇ ਪਾਸੇ ਟੰਗਾਂ ਕਿਉਂ ਉਡਾਈਆਂ ਜਾ ਕੇ ਕਿ ਇਹ ਦੁਆਇਆ ਤੁਸੀਂ ਇੱਕ ਇੱਕ ਵਾਰਡ 'ਚੋਂ ਖੜ ਜਾਓ?
0: ਹੈਗਾ ਕੋਈ ਇਦਾਂ ਦਾ? ਮੈਨੂੰ ਕੱਲ ਕੋਈ ਨੀ, ਮੈਂ
4: ਕਈਆਂ ਦਾ ਦੇਖਿਆ ਵਾਰਡ ਨੰਬਰ 3 ਜੋ ਵੀ ਖੜੇ ਆ, 5 ਜੋ ਵੀ ਖੜਾ,
0: ਨਹੀਂ ਕਈ ਜਿੱਦਾਂ ਨਾ ਉਹਦੇ ਉਹ ਤਾਂ ਉਹ ਹੋਣਾ ਜਿਵੇਂ ਵਾਰਡ ਨੰਬਰ 1 ਤੇ 5 ਉਹ ਇਕੱਠੇ ਆ ਉਹਨਾਂ ਦੇ ਕੈਂਡੀਡੇਟ,
4: ਅੱਛਾ ਇਕੱਠੇ ਇਦਾਂ ਆ,
0: ਹਾਂਜੀ ਇਦਾਂ ਆ, 9 ਤੇ 10 ਉਹ
4: ਇਕੱਠੇ। ਨਹੀਂ ਗੱਲ ਕਲੀਅਰ ਕਰਨਾ ਸੀ,
0: ਨਹੀਂ ਨਹੀਂ
4: ਚੱਕਰ ਕੀ ਆ,
0: ਕਿਉਂਕਿ 10 ਵਾਰਡ ਆਪਣੇ ਬ੍ਰੈਂਪਟਨ ਦੇ ਵਿੱਚ ਤੇ ਦੋ ਦੋ ਵਾਰਡਾਂ ਦੇ ਜੁਆਇੰਟ ਹੁੰਦੇ ਸਿਟੀ ਕਾਉਂਸਲਰ। ਹਾਂਜੀ ਜਿਵੇਂ
4: ਹਾਂ 10 ਵਾਰਡ ਦਾ ਇਹ ਹਾਲ ਹੋਇਆ ਕਿ ਇੱਕ ਦੂਜੇ ਦੇ ਸਿਰੇ ਨਹੀਂ ਪਾੜਨ ਲੱਗ ਜਾਂਦੇ ਕਿਸੇ ਸਾਡੇ ਬੰਦੇ।
0: 9 ਦਾ ਚਲੋ ਦੇਖਦੇ ਆ, ਕੋਈ ਗੱਲ ਨਹੀਂ, ਥੈਂਕ ਯੂ ਜੀ,
4: ਠੀਕ ਹੈ ਜੀ, ਓਕੇ ਜੀ,
0: ਥੈਂਕ ਯੂ ਸੋ ਮਚ। ਅਗਲੀ ਕਾਲ ਵੀ ਲੈਂਦੇ ਆ 9345 ਤੋਂ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਲੰਘ ਜਾਓ
5: ਭਾਈ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ,
5: ਤੇ ਪਹਿਲਾਂ ਤਾਂ ਸਾਡੇ ਸ਼ਹੀਦਾਂ ਨੂੰ ਪ੍ਰਣਾਮ
0: ਜੀ। ਬਿਲਕੁਲ ਪ੍ਰਣਾਮ,
5: ਬਲਦੇਵ ਦਾਲ ਬੋਲਦਾ।
0: ਹਾਂਜੀ ਬਲਦੇਵ ਭਾਜੀ,
5: ਬਾਕੀ ਬਾਈ ਜੀ ਦੇਖੋ ਆਪਾਂ ਉੱਥੋਂ ਆਏ ਹਾਂ, ਆਪਾਂ ਨੂੰ ਉੱਥੋਂ ਦੀ ਚਿੰਤਾ ਵੀ ਲੱਗੀ ਜਾਂਦੀ ਹੈ, ਬਟ ਹੁਣ ਜਿਹੜਾ ਸਿੱਧੀ ਦਾ ਚੱਲਿਆ ਨਾ ਇੱਥੇ, ਹੁਣ ਆਪਣਾ ਜ਼ਰੂਰੀ ਹੈ ਕਿ ਆਪਾਂ ਉੱਥੇ ਫੋਰਸ ਕਰਨੀ ਜੀ ਹੁੰਦਾ। ਜਿਹੜਾ ਬੰਦਾ ਤੁਹਾਡੇ ਨੂੰ ਲੱਗਦਾ ਵਧੀਆ ਉਹਨੂੰ ਵੋਟ ਪਾਓ। ਵੈਸੇ ਮੈਂ ਤਾਂ ਬ੍ਰਾਂਚ 'ਚ ਰਹਿੰਦਾ ਨੀਗਾ
0: ਹਨਾ,
5: ਅਸੀਂ ਤਾਂ ਕੈਲਡਨ ਦੇ ਵਿੱਚ ਪੂਰੀ ਧੱਕ ਪਾ ਕੇ ਰੱਖੀ ਆ, ਸਾਡੇ ਆਪਣੇ ਬੰਦੇ ਜਿਹੜੇ ਆਪਣੇ ਹੀ ਖੜੇ ਉਹਨੂੰ ਵੋਟ ਪਾਉਣੇ, ਉਹ ਆਪਣੇ ਇੱਕ ਇੱਕ ਹੀ ਬੰਦਾ ਬਸ। ਅਸੀਂ ਲਾਸਟ ਈਅਰ ਬਾਈ ਜੀ ਇੱਕ ਕੌਂਸਲਰ ਵਾਸਤੇ 2 ਬੰਦੇ ਆਪਣੇ ਖੜੇ ਸੀ, ਅਸੀਂ ਉਹਨਾਂ ਨੂੰ ਟਰਾਈ ਕੀਤੀ ਵੀ ਤੁਸੀਂ ਇੱਕ ਕਰੋ ਯਾਰ, ਜਿਹੜੇ ਗੋਰੇ ਨੇ ਜਿੱਤਣਾ ਸਾਡੀਆਂ ਵੋਟਾਂ ਡਿਵਾਈਡ ਹੋਣਗੀਆਂ ਤੇ ਗੋਰਾ ਜਿੱਤ
0: ਗਿਆ, ਡਿਵਾਈਡ ਹੋ ਜਾਂਦਾ। ਪਤਾ ਕੀ ਆਪਣੇ ਪੰਜਾਬੀਆਂ ਨੂੰ ਹੁਣ ਦਿਲ ਵੀ ਅਸੀਂ ਬੋਲ ਦੇਈਦਾ ਬਥੇਰਾ ਕੁਛ, ਪਰ ਦਿਲ ਸਾਡੇ ਸੌਫਟ ਹੀ ਆ, ਕਿਉਂਕਿ ਹੁਣ ਜੇ ਕੋਈ ਘਰੇ ਆ ਗਿਆ ਸਾਡੇ, ਉਹਨੇ ਕਹਿਣਾ ਵੀ ਹੁਣ ਜੇ ਗੁਰਦੇਵ ਭਾਜੀ ਦੇ ਕੋਲ ਮੈਂ ਗਿਆ ਨਾ ਗੁਰਦੇਵ ਭਾਜੀ, ਤੇ ਮੈਂ ਕਿਹਾ ਵੀ ਆ ਸਾਡਾ ਬੰਦਾ ਇਹਨੂੰ ਵੋਟ ਪਾਉਣਾ ਤੇ ਤੁਸੀਂ ਪਾ ਦੇਣੀ, ਮੈਨੂੰ ਪਤਾ ਸਾਡੇ ਕਹੇ ਤੇ। ਤੇ ਉਹ ਜਦੋਂ 3-4 ਪੰਜਾਬੀ ਖੜੇ, ਕਈਆਂ ਨੇ ਅੱਧੇ ਅੱਧੀਆਂ ਵੋਟਾਂ ਵੰਡੀਆਂ ਜਾਣੀਆਂ, ਜਿੱਤਣਾ ਫੇਰ ਨਹੀਂ ਕਿਸੇ ਨੇ। ਹਾਂਜੀ ਕੀ ਕਹਿੰਦੇ ਗੁਰਦੇਵ ਭਾਜੀ?
5: ਸਾਡੀ ਕਲੱਬਾਂ ਨੇ ਪਹਿਲਾਂ ਹੀ ਬਈ ਪਹਿਲਾਂ ਦੋਨਾਂ ਬੰਦਿਆਂ ਨੇ ਜਿਹੜੇ ਖੜੇ ਸੀ ਨਾ ਪਿਛਲੇ ਸਾਲ, ਦੋਨੇ ਹਰ ਗਏ, ਅਸੀਂ ਦੋਨਾਂ ਨੂੰ ਸੱਦ ਕੇ ਕਿਹਾ ਵੀ ਇੱਕ ਜਣਾ ਖੜੋ ਬਾਈ, ਜਿਹੜਾ ਮਰਜ਼ੀ ਖੜ੍ਹ, ਤੇ ਜਿਹੜਾ ਬੰਦਾ ਖੜਾ ਉਹ ਜਗਰਾਜ ਸਿੰਘ ਖੜਾ, ਦੋਨੋਂ ਵੀ ਸਪੋਰਟ ਤੇ ਹੈਗੇ ਆ। ਤੇ ਅਸੀਂ ਮੈਨੂੰ ਲੱਗਦਾ ਅਸੀਂ ਇੱਥੇ ਅਨਾਊਂਸ ਅਸੀਂ ਇਹ ਵੀ ਕੀਤਾ ਸੀ ਵੀ ਜੇ ਅਸੀਂ ਹੁਣ ਉਹਨਾਂ ਨੂੰ ਜਿੱਤ ਕਦੇ ਵੀ ਜਿੱਤ ਸਕਦੇ।
0: ਠੀਕ ਹੈ, ਹਾਂਜੀ ਹਾਂਜੀ ਠੀਕ ਹੈ, ਥੈਂਕ ਯੂ ਭਾਈ।
5: ਜਗਵੀਰ ਸਾਹਿਬ ਦੀ ਗੱਲ ਹਾਜ਼ਰੀ ਚ ਤੁਸੀਂ ਕਰ ਰਹੇ ਆ ਤੇ ਬਹੁਤ ਵਧੀਆ ਕਰ ਰਹੇ ਆ ਬਾਈ, ਲੱਖੋ ਕੱਟ ਕੇ ਆਉਣੇ ਆ।
0: ਥੈਂਕ ਯੂ ਭਾਜੀ, ਥੈਂਕ ਯੂ ਭਾਜੀ। ਪਨੇਸਰ ਸਾਹਿਬ ਕੀ ਗੱਲ ਹੋ ਗਈ, ਕੋਈ ਗਲਤੀ ਹੋ ਗਈ? ਆ ਜਾਓ।
6: ਮੇਰੇ
0: ਨੀ ਹੋਈ, ਮੇਰੇ ਟੂਟੂ ਨੀ ਹੁੰਦੀ, ਸਾਡੇ ਲਈ ਹੈ ਨੀ ਕੁਛ, ਬੀਬੀਆਂ ਲਈ ਆ। ਐਵੇਂ ਨਾ ਕਰੀਏ,
6: ਚਲੋ ਉਹ ਤਾਂ ਆਪਾਂ ਗੱਲਾਂ ਤਾਂ ਬਹੁਤ ਕਰਦੇ ਆ,
0: ਬਹੁਤ ਖਬਰਾਂ ਹਾਂਜੀ ਕੀ ਹਾਲ ਚਾਲ? ਕੀ ਹਾਲ ਚਾਲ, ਠੀਕ ਠਾਕ ਹੋ?
7: ਗੱਲ ਇਉਂ ਹੈ ਜੀ, ਆਪਣੇ ਬੰਦੇ ਜਿੰਨੀ ਮਰਜ਼ੀ ਕਾਵਾਂ ਰੌਲੀ ਪਾਈ ਜਾਣ, ਪੈਟ੍ਰਿਕ ਨੇ ਜਿੱਤਣਾ, ਆਪਣਾ ਕੋਈ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਚਾਹੇ ਅੰਬਰੋਂ ਉਤਰਿਆ ਹੋਵੇ, ਸਭ ਬਕਵਾਸ ਹੈ
0: ਜੀ।
7: ਕਿਸੇ ਨੇ ਨੀ ਜਿੱਤਣਾ, ਦੇਖ ਲਿਓ ਤੁਸੀਂ, ਉਹਨੇ ਜਿੱਤਣਾ ਜਿਹੜਾ ਲੋਕਾਂ ਦਾ ਢੂਹਾ ਚੰਗੀ ਤਰ੍ਹਾਂ ਕੁੱਟਦਾ ਨਾ, ਉਹੀ ਜਿੱਤਦਾ ਆ।
0: ਬਿਲਕੁਲ ਬਿਲਕੁਲ, ਨਾਲੇ ਜਿੱਤਣ ਲਈ ਨਾ
7: 6% ਟੈਕਸ ਤਿਆਰ ਰੱਖੋ, ਵਧਣ ਜਾ ਰਿਹਾ।
0: ਵਾਹਿਗੁਰੂ ਵਾਹਿਗੁਰੂ,
7: ਇਹੀ ਲੋਕਾਂ ਨੂੰ ਫਿਕਰ ਹੋਣਾ ਚਾਹੀਦਾ। ਕੋਈ ਜਿੱਤ ਵੀ ਜਾਊਗਾ, ਕਿਸੇ ਦਾ ਕੋਈ ਫਾਇਦਾ ਨਹੀਂ ਹੋਣਾ।
0: ਦੇਖੋ ਟੈਕਸ ਨੇ ਤਾਂ ਵਧਾ ਵਧਾ ਕੇ ਇਹਨਾਂ ਨੇ ਬੁਰਾ ਹਾਲ ਕਰਤਾ। ਮੈਂ ਤਾਂ ਆਪਣਾ ਟੈਕਸ ਬਿੱਲ ਹਰ ਸਾਲ ਦੇ, ਐਤਕੀ ਨਹੀਂ ਕਹਿੰਦੇ ਵਧਾਉਣਾ, ਹਜੇ ਕਹਿੰਦੇ ਵੋਟਾਂ ਆ ਗਈਆਂ, ਐਤਕੀ ਕਹਿੰਦੇ ਅਸੀਂ ਇੰਨਾ ਹੀ ਰੱਖਾਂਗੇ।
7: ਬਹੁਤ ਬੁਰਾ ਹਾਲ ਹੈ ਜੀ, ਬਹੁਤ ਬੁਰਾ ਹਾਲ ਹੈ। ਇਹ ਲੋਕ ਰਾਜ ਨਹੀਂ, ਲੋਕਤੰਤਰ ਹੈ ਜੀ, ਠੋਕਤੰਤਰ ਆ
0: ਜੀ ਜੀ ਜੀ।
7: ਹੁਣ ਇੱਕ ਜਦੋਂ ਦੂਜੀ ਗੱਲ ਹੈ ਵੀ ਜਦੋਂ ਵੀ ਕਿਸੇ ਦਾ ਕੋਈ ਸ਼ਹੀਦੀ ਦਿਨ ਆਉਂਦਾ, ਫਰਜ਼ ਕਰੋ ਹੁਣ ਭਗਤ ਸਿੰਘ ਦਾ, ਸਾਰੇ 1-2 ਦਿਨ ਸਭ ਨੇ ਗੱਲ ਕਰਨੀ ਹੈ, ਰਸਮ ਨਹੀਂ ਬਣ ਗਈ ਹੁੰਦੀ ਆ, ਉਹੀ ਰਟੀਆਂ ਰਟਾਈਆਂ ਗੱਲਾਂ, ਉਹੀ ਹਰ ਸਾਲ ਉਹਨਾਂ ਦਾ ਆਹ ਸੁਪਨਾ ਸੀ, ਉਹਦਾ ਉਹ ਸੁਪਨਾ ਸੀ। ਇੱਕ ਬੰਦੇ ਦਾ ਸੁਪਨਾ ਕਦੀ ਪੂਰਾ ਹੁੰਦਾ? ਸੁਪਨੇ ਤਾਂ ਮੇਰੇ ਵੀ ਬਥੇਰੇ ਆ, ਉਹ ਨੀ ਪੂਰੇ ਹੋਣੇ। ਅੱਛਾ, ਉਹ ਜਦੋਂ ਲੜਦੇ ਸੀ ਕੋਈ ਆਪਣੀ ਜੇ ਦੀ ਵੀ ਬਿਉਂਤ ਨਾਲ, ਉਹਨਾਂ ਨਾਲ 10-20-50 ਬੰਦੇ ਹੋਣਗੇ, ਹੁਣ ਸਾਨੂੰ ਸਾਰਿਆਂ ਨੂੰ ਪਤਾ ਉਹਨਾਂ ਦਾ ਕੀ ਸੁਪਨਾ ਸੀ, ਤੇ ਹੁਣ ਸਾਨੂੰ ਲੱਖਾਂ ਚ ਪਤਾ, ਤੇ ਅਸੀਂ ਪੂਰਾ ਕਰ ਲਈਏ? ਉਹਨੇ ਤਾਂ ਹੁਣ ਮੁੜ ਕੇ ਆਉਣਾ ਨੀ, ਫਿਰ ਜਾਓ ਗੱਲਾਂ ਨਾ ਕਰੋ ਫਿਰ।
0: ਜੀ ਜੀ ਜੀ ਬਿਲਕੁਲ।
7: ਨਹੀਂ, ਉਹ ਵੀ ਬੰਦਾ ਹੀ ਸੀ, ਉਹਨੂੰ ਫਾਂਸੀ ਲੱਗ ਗਈ, ਜੇ ਅਸੀਂ ਕਰਾਂਗੇ ਸਾਨੂੰ ਵੀ ਫਾਂਸੀ ਲੱਗਣੀ ਆ, ਬਸ ਅਸੀਂ ਉਹ ਰੱਟੇ ਲਾਏ ਹੋਏ ਆ, ਬਸ ਉਹੀ ਉਹੀ ਗੱਲਾਂ ਕਰੀ ਜਾਣੀਆਂ।
0: ਬਿਲਕੁਲ ਬਿਲਕੁਲ।
7: ਹਕੂਮਤ ਦੇ ਮੋਹਰੇ ਕਿਸੇ ਦਾ ਕੋਈ ਸੁਪਨਾ ਨੀ ਚੱਲਦਾ।
0: ਸਹੀ ਗੱਲ ਆ ਜੀ।
7: ਹੁਣ ਸਾਰਿਆਂ ਦਾ ਸੁਪਨਾ ਹੈ ਕਿ ਸਾਡੇ ਟੈਕਸ ਘੱਟ ਜਾਣ, ਕੋਈ ਆਮਦਨ ਵੱਧ ਜਾਏ, ਨਹੀਂ ਹੋਣਾ।
0: ਬਿਲਕੁਲ ਬਿਲਕੁਲ।
7: ਹਕੂਮਤ ਚਾਹੇ, ਹਕੂਮਤ ਦੇ 50-100 ਬੰਦੇ ਹੁਣ ਉੱਤੇ ਬੈਠੇ, ਥੱਲੇ ਭਾਵੇਂ ਕਰੋੜਾਂ, ਜੋ ਕੱਖ ਨੀ ਕਰ ਸਕਦੇ, ਉਹ ਮੇਰੀਆਂ ਲਾਸ਼ਾਂ ਤੁਰੀਆਂ ਫਿਰ।
0: ਇਹ ਤਾਂ ਆਪ ਹੀ ਦੇਖੋ ਉੱਠਣਾ ਪੈਣਾ। ਦੇਖੋ ਜਦੋਂ RRL ਦਾ ਭਾਜੀ ਮੁੱਦਾ ਆਇਆ ਨਾ, ਤੇ ਬੜੇ ਪ੍ਰੋਟੈਸਟ ਹੋਏ ਆਜ਼ਾਦ ਗੋਇਤ ਜੀ ਹੁਣਾਂ ਦੀ, ਮੈਂ ਤਾਂ ਹੀ, ਕਿਉਂਕਿ ਮੈਂ ਜ਼ਿਆਦਾ ਕੋਈ ਐਂਡੋਰਸ ਕਰਦਾ ਨਹੀਂ, ਕਿਉਂਕਿ ਉਹਨਾਂ ਨੇ ਬੜਾ ਜ਼ੋਰ ਲਾਇਆ ਵੀ RRL ਦੇ ਕਰੋ। ਚਲੋ ਠੀਕ ਹੈ ਵੀ ਐਕਟ ਕੋਈ ਹੋਣਾ ਚਾਹੀਦਾ, ਪਰ ਉਹਦੇ ਵਿੱਚ ਸਾਰਾ ਕੁਛ ਤਾਂ ਲੈਂਡਲੋਰਡ ਤੇ ਪਾਤਾ, ਜਿੱਥੇ ਤੱਕ ਸਾਨੂੰ ਟੈਨਟ ਦੀ ਕੋਈ ਤੱਕ ਅਕਾਊਂਟੇਬਿਲਟੀ ਰੱਖੀ ਨਹੀਂ, ਤੇ ਅਸੀਂ ਉਹਨਾਂ ਨਾਲ ਜਾਂਦੇ ਰਹੇ, ਉਹਨਾਂ ਨੇ ਕਈ ਪ੍ਰੋਟੈਸਟ ਕੀਤੇ। ਦੁਬਾਰਾ ਜਦੋਂ ਸਿਟੀ ਹਾਲ 'ਚ ਜਾਣਾ ਸੀ ਤੇ ਬੰਦੇ ਸਾਰੇ ਭਾਅ ਕੋਈ ਜਾਣ ਨੂੰ ਤਿਆਰ ਨਹੀਂ ਹੁੰਦੇ, ਉੱਥੇ ਜਾ ਕੇ ਕਿਹੜਾ ਖੜੇ ਕਿਹੜਾ ਰੌਲਾ ਪਾਵੇ। ਸੋ ਅਸੀਂ ਕਰਦੇ ਨਹੀਂ ਕੁਛ, ਮਤਲਬ ਕਰੀਏ ਉਹਨਾਂ 'ਤੇ ਕੋਈ ਪ੍ਰੈਸ਼ਰ ਸਿਟੀ 'ਤੇ ਪਾਵੇ, ਤਾਂ ਹੀ ਆ ਉਹ ਕਹਿੰਦੇ ਕੋਈ ਚੱਕਰ ਨਹੀਂ, ਉਹ ਕੋਈ ਬੋਲਦਾ ਤਾਂ ਹੈ ਨਹੀਂ, ਚੱਲੀ ਜਾਣ ਦੋ ਕੰਮ ਨੂੰ।
7: ਸੈਣੀ ਸਾਹਿਬ, ਵੋਟਾਂ ਨਾਲ ਕੁਛ ਨਹੀਂ ਬਦਲਣਾ, ਤੁਸੀਂ 4-5 ਸਾਲ ਪਾਉਂਦੇ ਹੋ, ਉਹ ਮੈਂ ਤਾਂ ਪਿਛਲੇ 30-35 ਸਾਲਾਂ ਨੂੰ ਦੇਖ ਰਿਹਾ, ਇੱਕ ਡੱਕਾ ਵੀ ਇੱਧਰ ਉੱਧਰ ਨਹੀਂ ਹੋਇਆ ਵੋਟਾਂ ਨਾਲ। ਵੋਟਾਂ ਨਾਲ ਤੁਸੀਂ ਕੁਛ ਵੀ ਨਹੀਂ ਬਦਲ ਸਕਦੇ।
0: ਜੀ ਜੀ ਜੀ।
7: ਚਿਹਰਾ ਬਦਲ ਸਕਦੇ ਆ, ਮੈਨੂੰ ਲੈ ਜਾਂਦਾ, ਤੁਹਾਨੂੰ ਲੈ ਜਾਂਦਾ, ਉਹਨੂੰ ਲੈ ਜਾਂਦਾ, ਫਲਾਣੇ ਨੂੰ ਲੈ ਜਾਂਦਾ।
0: ਬਿਲਕੁਲ ਠੀਕ ਹੈ ਭਾਜੀ।
7: ਕੁਛ ਬਦਲਣਾ, ਇਨਕਲਾਬ ਨਾਲ ਬਦਲਦਾ ਹੁੰਦਾ ਹਮੇਸ਼ਾ।
0: ਬਿਲਕੁਲ ਬਿਲਕੁਲ।
7: ਉਹ ਕਦੀ ਆਉਣਾ ਨਹੀਂ ਇੱਥੇ,
0: ਉਹ ਨਹੀਂ ਆਉਣਾ ਇੱਥੇ, ਨਹੀਂ ਆਉਣਾ ਇੰਨੀ ਜਲਦੀ ਆਉਣਾ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਤੁਸੀਂ ਆਪਣੇ ਵਿਚਾਰ ਸ਼ੇਅਰ ਕਰ ਰਹੇ ਹੋ। ਸਟੂਡੀਓ ਦਾ ਨੰਬਰ 905-673-3373। ਦਲਵੀਰ ਭਾਜੀ, ਹਾਂਜੀ, ਸਤਿ ਸ਼੍ਰੀ ਅਕਾਲ, ਲੰਘਿਆ, ਸੋਰੀ ਤੁਹਾਡੀ ਕਾਲ ਨਹੀਂ ਚੱਕ ਹੋਈ ਪਹਿਲਾਂ। ਛੋਟਾ ਜਿਹਾ ਗੀਤ ਸੁਣ ਕੇ ਨਾ, ਗੀਤ ਨਾਲ, ਕਿਉਂਕਿ ਗੀਤ ਢੁਕਦਾ ਮੈਨੂੰ ਲੱਗਦਾ ਇਹ ਖਬਰ ਦੇ ਉੱਤੇ।

0: ਸੁਰ ਗਈ ਨਿਰੰਜਣਾ ਰੋਵੇਗਾ। ਪਰਵਿੰਦਰ ਜੀ ਕੀ ਹੋ ਗਿਆ, ਆ ਗਾਣਾ ਮੈਨੂੰ ਸਵੇਰੇ ਸਵੇਰੇ ਕਾਹਤੇ ਲਾਉਣਾ ਪੈ ਗਿਆ?
1: ਦੇਖੋ ਜੀ, ਨਿਰੰਜਣ ਨੂੰ ਬੜਾ ਅਲਾਂਭਾ ਦਿੱਤਾ ਜਾ ਰਿਹਾ ਕਿ ਨਿਰੰਜਣ ਜਿਵੇਂ ਤੁਰ ਗਈ ਨਿਰੰਜਣਾ ਰੋਵੇਗਾ, ਪਰ ਆਪਣੀ ਖਬਰ ਕਰਨੀ ਆ ਉਹ ਮਤਲਬ ਨਿਰੰਜਣ ਦੇ ਤੁਰ ਜਾਣ ਦੀ ਖਬਰ ਆ। ਸੋ ਨਿਰੰਜਣ ਸਿੰਘ ਕੌਣ ਨੇ ਸਾਰੇ ਜਾਣਦੇ ਆ। ਨਿਰੰਜਣ ਸਿੰਘ ਜੇ ਪੰਜਾਬ ਚ ਕਿਸੇ ਨਿਰੰਜਣ ਦੀ ਗੱਲ ਹੁੰਦੀ ਆ ਤਾਂ ਉਹ ਉਸ ਨਿਰੰਜਣ ਦੀ ਗੱਲ ਹੁੰਦੀ ਆ ਜਿਹੜੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੇ, ਜਿਹੜੇ ਉਸ ਵੇਲੇ ਚ ਚਰਚਾ ਚ ਆਏ ਸੀ ਜਦੋਂ ਵਿਕਰਮ ਮਜੀਠੀਆ ਦੀ ਪੇਸ਼ੀ ਸੀ, ਤੇ ਉਹਨਾਂ ਦੀ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਇਸੇ ਨਿਰੰਜਣ ਸਿੰਘ ਦੀ ਦਿੱਲੀ ਬਦਲੀ ਹੋ ਗਈ ਸੀ ਜਲੰਧਰ ਤੋਂ। ਸੋ ਤਾਜ਼ਾ ਮਾਮਲਾ ਜਿਹੜਾ ਇਹ ਆ ਕਿ ਨਿਰੰਜਣ ਸਿੰਘ ਪੰਜਾਬ ਦੇ ਵਾਰਸਾਂ ਨਾਲ ਰਲੇ ਸੀ ਚਾਰ ਕੁ ਦਿਨ ਪਹਿਲਾਂ। ਰਮਨ ਜੀ, ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਔਰ ਉਹਨਾਂ ਦਾ ਸਵਾਗਤ ਹੋਇਆ ਸੀ ਮਨਪ੍ਰੀਤ ਆਲੀ ਔਰ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ ਸੀ। ਸੋ ਚਾਰ ਦਿਨ ਦੇ ਬਾਅਦ ਕੀ ਭਾਣਾ ਵਾਪਰਿਆ ਉਹਦੀ ਆਪਾਂ ਗੱਲ ਕਰਨੀ ਆ। ਅਸਲ ਦੇ ਵਿੱਚ ਨਿਰੰਜਣ ਸਿੰਘ ਜਦੋਂ ਪੰਜਾਬ ਦੇ ਵਾਰਸਾਂ ਨਾਲ ਰਲਦੇ ਨੇ ਤਾਂ ਇੱਕ ਇੰਟਰਵਿਊ ਹੁੰਦੀ ਆ, ਉਸ ਇੰਟਰਵਿਊ ਦੇ ਵਿੱਚ ਜਿਹੜਾ ਪੱਤਰਕਾਰ ਆ ਨਿਰੰਜਣ ਸਿੰਘ ਨੂੰ ਇਹ ਸਵਾਲ ਕਰਦਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਉੱਪਰ ਇੱਕ ਟੈਗ ਲੱਗਦਾ ਕਿ ਉਹ ਖਾਲਿਸਤਾਨ ਪੱਖੀ ਨੇ। ਨਿਰੰਜਣ ਸਿੰਘ ਜੀ ਤੁਸੀਂ ਦੱਸੋ ਤੁਸੀਂ ਖਾਲਿਸਤਾਨ ਪੱਖੀ ਹੋ ਕਿ ਨਹੀਂ ਹੋ? ਉਹ ਕਹਿੰਦਾ ਨਹੀਂ, ਬਿਲਕੁਲ ਨਹੀਂ, ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਔਰ ਸਾਡੀ ਪਾਰਟੀ ਵੀ ਜਿਹੜੀ ਆ ਭਾਰਤੀ ਸੰਵਿਧਾਨ ਨੂੰ ਮੰਨੇਗੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪੂਰੀ ਕਾਨੂੰਨ ਦੀ ਪ੍ਰਕਿਰਿਆ ਚ ਉਸ ਤੋਂ ਬਾਅਦ ਇਹ ਰਫੜ ਪੈਣਾ ਸ਼ੁਰੂ ਹੁੰਦਾ, ਸੋਸ਼ਲ ਮੀਡੀਆ ਤੇ ਨਿਰੰਜਣ ਸਿੰਘ ਦੀਆਂ ਰੀਲਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਪੰਜਾਬ ਦੇ ਵਾਰਸ ਜਿਹੜੇ ਹੁਣ ਜ਼ਿਆਦਾ ਮਤਲਬ ਉਹਨਾਂ ਦੇ ਵਿੱਚ ਸਾਰੇ ਆਗੂ ਆ ਰਹੇ ਨੇ ਆਲੇ ਦੁਆਲਿਓ, ਇਲੈਕਸ਼ਨ ਦੀ ਤਿਆਰੀ ਹੋ ਰਹੀ ਆ, ਤਾਂ ਮਜਬੂਰੀ ਬਸ ਨਿਰੰਜਣ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ। ਔਰ ਇੱਥੇ ਹੀ ਬਸ ਨਹੀਂ ਆ, ਨਿਰੰਜਣ ਸਿੰਘ ਦੇ ਨਾਲ ਚਾਰ ਦਿਨ ਪਹਿਲਾਂ ਇੱਕ ਸਾਬਕਾ ਐਸ ਪੀ ਬਲਵਿੰਦਰ ਸਿੰਘ ਸੇਖੋ ਲੁਧਿਆਣੇ ਵਾਲੇ ਤੁਹਾਨੂੰ ਯਾਦ ਹੋਣਾ, ਜਿਹੜੇ ਪਹਿਲਾਂ ਭਾਜਪਾ ਚਲੇ ਗਏ ਸੀ ਨਿਵਾਦਾ ਚ ਰਹਿੰਦੇ ਨੇ, ਉਹ ਵੀ ਆਏ ਸੀ। ਹੁਣ ਰਮਨ ਜੀ ਇਲਜ਼ਾਮ ਉਹਨਾਂ ਤੇ ਵੀ ਲੱਗ ਗਏ ਨੇ। ਕੀ ਇਲਜ਼ਾਮ ਲੱਗੇ ਨੇ? ਕਿ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੱਟ ਤੇ ਗੋਲੀ ਮਾਰੀ ਸੀ। ਕੀ ਹੁਣ ਸਵਾਲ ਤਾਂ ਨਿਰੰਜਣ ਸਿੰਘ ਦੇ ਨਾਂ ਨਾਲ ਸਾਬਕਾ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ ਦਾ ਵੀ ਤੁਰ ਪੈਣਾ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਉਹਨਾਂ ਨੂੰ ਲੈ ਕੇ ਟ੍ਰੋਲਿੰਗ ਹੋ ਰਹੀ ਆ ਅਕਾਲੀ ਦਲ ਵਾਪਸ ਪੰਜਾਬ ਦੀ ਔਰ ਇਹਨਾਂ ਦੀ ਲੀਡਰਸ਼ਿਪ ਦੀ ਕਿ ਕਿਹੜੇ ਕਿਹੜੇ ਬੰਦੇ ਇਹ ਆਪਣੀ ਪਾਰਟੀ ਸ਼ਾਮਿਲ, ਕੀ ਹੁਣ ਬਲਵਿੰਦਰ ਸਿੰਘ ਸੇਖੋਂ ਵੀ ਬਾਹਰ ਜਾਣਗੇ? ਇੱਕ ਬਹੁਤ ਵੱਡਾ ਸਵਾਲ ਆ। ਸੋ ਨਿਰੰਜਣ ਸਿੰਘ ਤਾਂ ਤੁਰ ਗਏ ਨੇ, ਉਹਨਾਂ ਦੇ ਗੀਤ ਵੀ ਇੱਦਾਂ ਹੀ ਚੱਲਦੇ ਰਹਿਣਗੇ, ਹੁਣ ਵਾਰੀ ਬਲਵਿੰਦਰ ਸਿੰਘ ਸੇਖੋਂ ਦੀ ਆ, ਦੇਖਦੇ ਹਾਂ ਕਿ ਇਹਨਾਂ ਦਾ ਕੀ ਬਣਦਾ। ਜੀ
0: ਜੀ ਪਨੇਸਰ ਸਾਹਿਬ ਬੜੀ ਦੇਰ ਤੋਂ ਹੋਲ ਨੇ, ਹੁਣ ਪਨੇਸਰ ਸਾਹਿਬ ਲੰਘ ਜਾਓ।
2: ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ ਨੇ, ਸਤਿ ਸ੍ਰੀ ਅਕਾਲ ਪਰਮਿੰਦਰ ਜੀ। ਇਹ ਮੈਨੂੰ ਤੁਹਾਨੂੰ ਪਤਾ ਹੀ ਆ ਭਾਜਪਾ ਨੂੰ ਜਿੱਤਣ ਵਾਲੀ ਪਾਰਟੀ ਚਾਹੀਦੀ ਸੀ, ਆ ਜਦ ਦਾ ਚਾਵਲਾ ਕਾਂਡ ਹੋਇਆ ਭਾਜਪਾ ਚੁੱਪ ਆ ਹਨਾ ਬਾਦਲ ਦਲ ਤੇ, ਤੁਹਾਨੂੰ ਨੀ ਲੱਗਦਾ ਵੀ ਜੇ ਅੰਮ੍ਰਿਤਪਾਲ ਨਾਲ ਇਹਨਾਂ ਦੀ ਗੱਲ ਹੋ ਜਾਏ, ਮੋਦੀ ਸਾਹਿਬ ਕਹਿਣ ਅੰਮ੍ਰਿਤਪਾਲ ਨੂੰ ਮੈਂ ਤੈਨੂੰ ਛੱਡਦਾ ਬਾਹਰ, ਪਰ ਤੈਨੂੰ ਇੱਕ ਗੱਲ ਤੇ ਛੱਡਦਾ ਵੀ ਤੂੰ ਸਾਡੇ ਨਾਲ ਸਮਝੌਤਾ ਕਰ ਦੇ,
0: ਮੈਨੂੰ ਲੱਗਦਾ ਅਕਾਲੀ ਦਲ ਬਾਦਲ ਵਾਲੇ ਪਏ ਆ ਵੀ ਹੁਣ ਗੱਠਜੋਟ ਕਰ ਲਈਏ ਜਾਂ ਨਹੀਂ ਕਰ ਲਈਏ, ਕਿਉਂਕਿ ਹੋਰ ਨਾ ਵੀ ਜਿਹੜੀਆਂ ਵੋਟਾਂ ਪੈਣੀਆਂ ਭਾਜਪਾ ਨਾਲ ਜੁੜ ਕੇ ਉਹ ਵੀ ਜਾਂਦੀਆਂ ਲੱਗਣਗੀਆਂ। ਉਹ ਪਰਮਿੰਦਰ ਜੀ ਕੀ ਵਿਚਾਰ ਆ?
1: ਦੇਖੋ ਜੀ, ਭਾਜਪਾ ਪੂਰੀ ਪੱਬਾਂ ਭਾਰ ਹੋਈ ਪਈ ਆ ਪੰਜਾਬ ਚ ਸਿਆਸੀ ਤੌਰ ਤੇ ਪੈਰ ਲਾਉਣ ਲਈ, ਔਰ ਇੱਕ ਦਿਨ ਬਾਅਦ 30 ਤਰੀਕ ਨੂੰ ਕੇਂਦਰੀ ਗ੍ਰਹਿ ਮੰਤਰੀ ਵੀ ਜਿਹੜੇ ਆ ਰਹੇ ਨੇ ਪੰਜਾਬ ਦੇ ਵਿੱਚ ਜਲੰਧਰ ਚ ਰੈਲੀ ਕਰਨ ਆ ਰਹੇ ਨੇ। ਚਾਰ ਯਾਤਰਾਵਾਂ ਤੋਰੀਆਂ ਸੀ ਰਮਨ ਜੀ, ਚਾਰ ਯਾਤਰਾਵਾਂ ਤੋਰੀਆਂ ਸੀ ਨਸ਼ਿਆਂ ਦੇ ਖਿਲਾਫ, ਇੱਕ ਵੱਡਾ ਮੁਹਿੰਮ ਬਣਾ ਕੇ ਜਿਹੜੀ ਆ ਭਾਜਪਾ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਮਤਲਬ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਆ, ਇਹਦੇ ਵਿੱਚ ਪੰਜਾਬ ਪੁਲਿਸ ਸ਼ਾਮਿਲ ਆ, ਇਹਦੇ ਵਿੱਚ ਮੌਕੇ ਦੀ ਸਰਕਾਰ ਦੇ ਮੰਤਰੀ ਸੰਤਰੀ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਸ਼ਾਮਿਲ ਆ। ਸੋ ਇੱਕ ਵੱਡਾ ਹਊਆ ਬਣਾ ਕੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈਣੀ ਚਾਹੁੰਦੀ ਹੈ ਭਾਜਪਾ, ਪਰ ਹਕੀਕਤ ਹਜੀ ਰਮਨ ਜੀ ਪਤਾ ਕੀ ਆ, ਭਾਜਪਾ ਦੀਆਂ ਚਾਰ ਯਾਤਰਾਵਾਂ ਜਿਹੜੀਆਂ ਵੱਖ ਵੱਖ ਥਾਵਾਂ ਤੋਂ ਤੁਰੀਆਂ ਸੀ, 50 ਤੋਂ ਵੱਧ ਬੰਦੇ ਇੱਕ ਵੇਲੇ ਇਕੱਠੇ ਨਹੀਂ ਹੋਏ, ਉਹ ਯਾਤਰਾ ਬੁਰੀ ਤਰ੍ਹਾਂ ਫੇਲ ਹੋ ਗਈ ਆ। ਔਰ ਜਿਹੜਾ ਗਮਾਡਾ ਵਾਲਾ ਰੌਲਾ ਪਿਆ, ਜਿਹੜੀ ਗਮਾਡਾ ਦੇ ਵਿੱਚ 3 ਦਿਨ ਉਹ ਭਾਜਪਾ ਦਾ ਏਜੰਡਾ 2 ਸੀ, ਸੋ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਪੰਜਾਬ ਦੇ ਲੋਕ ਭਾਜਪਾ ਨੂੰ ਚਿਮਟੀ ਨਾਲ ਚੁੱਕਦੇ। ਹਾਂ, ਵੱਖ ਵੱਖ ਪੋਕਟਾਂ ਚ 1-2 ਸੀਟਾਂ ਜ਼ਰੂਰ ਭਾਜਪਾ ਲੈ ਜਾਂਦੀ ਆ, ਕੁਝ ਸ਼ਹਿਰਾਂ ਦੇ ਵਿੱਚੋਂ ਕੁਝ ਸਪੋਰਟ ਮਿਲ ਜਾਂਦੀ ਆ, ਪਰ ਮੈਨੂੰ ਨੀ ਲੱਗਦਾ ਕਿ ਅੰਮ੍ਰਿਤਪਾਲ ਵਾਲੀ ਧਿਰ ਜੇ ਭਾਜਪਾ ਨਾਲ ਰਲ ਜਾਂਦੀ ਆ ਕਿ ਬਹੁਤ ਆ ਕੋਈ ਕੱਦੂ ਚ ਤੀਰ ਮਾਰ ਲਓਗੇ। ਅਕਾਲੀ ਦਲ ਦੀ ਮਜਬੂਰੀ ਹੋਰ ਆ ਹਰਜੀਤ ਜੀ, ਰਮਨ ਜੀ, ਅਕਾਲੀ ਦਲ ਦੀ ਮਜਬੂਰੀ ਇਹ ਆ ਕਿ ਜਿਹੜਾ ਅਮਰਜੀਤ ਚਾਵਲਾ ਵਾਲਾ, ਉਹ ਜਿਹੜਾ ਗੁਰੂ ਘਰ ਦੀ ਸਰਾਂ ਦੇ ਵਿੱਚ ਜੋ ਕੁਝ ਕਾਲੀਆਂ ਕਰਤੂਤਾਂ ਹੋ ਗਈਆਂ, ਔਰ ਵੱਡੇ ਵੱਡੇ ਅਹੁਦੇਦਾਰ SGPC ਦੇ ਇਹਦੇ ਵਿੱਚ ਸ਼ਾਮਲ ਆ, ਔਰ ਉਹਨਾਂ ਦੀਆਂ ਤਸਵੀਰਾਂ ਅੱਜ ਵੀ ਆਪਾਂ ਖਬਰ ਕਰਨੀ ਸੀ, ਨਾਲ ਲੱਗਦੀ ਖਬਰ ਕਰ ਲੈਂਦੇ ਹਾਂ ਕਿ ਉਹ ਵਿਵਾਦਗ੍ਰਸਤ ਬੀਬੀ ਦੀਆਂ ਤਸਵੀਰਾਂ ਸੁਖਬੀਰ ਬਾਦਲ ਨਾਲ ਵੀ ਆ ਗਈਆਂ। ਹੁਣ ਏਦਾਂ ਦੇ ਟੈਗ ਏਦਾਂ ਵਿਵਾਦਾਂ ਚ ਘਿਰੇ ਅਕਾਲੀ ਦਲ ਨੂੰ ਭਾਜਪਾ ਆਪਣੇ ਨਾਲ ਰਲਾਉਣ ਤੋਂ ਵੀ ਪਰਹੇਜ਼ ਕਰ ਰਹੀ ਆ, ਇਹ ਆ ਗੱਠਜੋੜ ਨਾ ਹੋਣ ਦਾ ਇੱਕ ਬਹੁਤ ਵੱਡਾ ਕਾਰਨ। ਸੋ ਕੁੱਲ ਮਿਲਾ ਕੇ ਭਾਜਪਾ ਦਾ ਕੋਈ ਬਹੁਤਾ ਗਰਾਫ ਨਹੀਂ, ਹਾਂ ਜ਼ੋਰ ਪੂਰਾ ਲੱਗ ਰਿਹਾ ਭਾਜਪਾ ਦਾ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਵਿੱਚ ਜਿਹੜਾ ਇੱਕ ਘੱਟੋ ਘੱਟ ਜੇ ਸਰਕਾਰ ਨਹੀਂ ਬਣਦੀ ਤਾਂ ਓਪੋਜੀਸ਼ਨ ਦੇ ਤੌਰ ਤੇ ਤਾਂ ਭਾਜਪਾ ਮੋਹਰੇ ਆ ਜਾਵੇ। ਸੋ ਰੱਸੇ ਪੈੜੇ ਵੱਟੇ ਜਾ ਰਹੇ ਨੇ, ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਪੰਜਾਬੀਆਂ ਦਾ ਹਾਲੇ ਤੱਕ ਦਾ ਇੱਕ ਰਵਾਇਤ ਰਹੀ ਆ, ਇੱਕ ਸੋਚਣੀ ਰਹੀ ਆ, ਭਾਜਪਾ ਨੂੰ ਕੋਈ ਬਹੁਤੀ ਸਫਲਤਾ ਮਿਲਦੀ ਹਾਲ ਦੀ ਘੜੀ ਜਾਪ ਨਹੀਂ ਰਹੀ ਜੀ।
0: ਜੀ ਬਿਲਕੁਲ, ਤੁਸੀਂ ਸਾਡੇ ਪ੍ਰੋਗਰਾਮ ਸਾਂਝਾ ਵਿਰਸਾ ਸਟੂਡੀਓ ਦੇ ਨੰਬਰ 905-673-3337 ਤੇ 2 ਕਾਲਾਂ ਐਕਚੁਅਲੀ ਡਰੋਪ ਹੋ ਗਈਆਂ। ਗਿੱਲ ਭਾਅ ਜੀ ਦੀ ਕਾਲ ਸੀ, 1-54-86 ਤੋਂ ਕਾਲ ਸੀਗੀ, ਕਿਉਂਕਿ ਜਦੋਂ ਪਰਮਿੰਦਰ ਜੀ ਹੁਣੀ ਖਬਰ ਕਰਦੇ ਨੇ ਤਾਂ ਉਹਨਾਂ ਦੀ ਖਬਰ ਪੂਰੀ ਕਰਕੇ ਹੀ ਮੈਂ ਜਿਹੜੀ ਕਾਲ ਲੈਂਦਾ ਹੁੰਦਾ। ਸੋ ਗੁਰਦੇਵ ਭਾਅ ਜੀ, ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਰਹੇ ਇੰਡੀਆ 'ਚ?
3: ਇੰਡੀਆ ਜੀ,
0: ਹਾਂਜੀ,
3: ਮੈਂ ਥੋੜ੍ਹਾ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ, ਮੈਂ ਥੋੜ੍ਹਾ ਪੋਲੀਟਿਕਸ ਨੂੰ ਘੱਟ ਹੀ ਮੇਰਾ ਰੁਝਾਨ ਹੁੰਦਾ ਤੇ, ਪਰ ਵੋਟਿੰਗ ਮੈਂ ਕਦੀ ਨਹੀਂ ਛੱਡੀ, ਆਪਣੀ ਵੋਟਿੰਗ ਜ਼ਰੂਰ ਕੀਤੀ ਆ, ਕਿਉਂਕਿ ਮੈਂ ਆਪਣੇ ਪੋਸਟ ਗ੍ਰੈਜੂਏਟ ਕਰਕੇ ਆਪਾਂ ਇੱਥੇ ਆ ਗਏ ਹਾਂ, ਤੇ ਉਸ ਤੋਂ ਬਾਅਦ ਥੋੜ੍ਹਾ ਪੋਲੀਟਿਕਸ ਵੱਲ ਨੂੰ ਰੁਝਾਨ ਘੱਟ ਹੁੰਦਾ ਸੀ।
0: ਦੇਖੋ ਆ ਤਾਂ ਅਸੀਂ ਵੀ ਇੱਥੇ ਹੀ ਗਏ, ਪਰ ਸਾਨੂੰ ਜਿੱਦਾਂ ਪਤਾ ਵੀ ਜਦੋਂ ਮੇਰੇ ਮੰਮੀ ਸੀ ਉਹ ਕਹਿੰਦੇ ਅਕਾਲੀਆਂ ਨੂੰ ਵੋਟ ਪਾਉਣੀ ਆ,
3: ਉਹ ਇਦਾਂ ਹੁੰਦਾ ਸੀ ਸਾਨੂੰ ਵੀ ਕਹਿੰਦੇ ਸੀ,
0: ਤੇ ਸਾਡੇ ਮੇਰੇ ਡੈਡੀ ਸੀ ਉਹਨਾਂ ਦੇ ਦੋਸਤ ਬੜੇ ਚੰਗੇ ਸੀ, ਕਾਂਗਰਸੀ ਸੀ ਪੁਰਾਣੇ, ਉਹ ਕਹਿੰਦੇ ਕਾਂਗਰਸ ਨੂੰ ਹੀ ਪਾਉਣੀ ਆ, ਤੇ ਬੰਦੇ ਪੱਕੇ ਹੁੰਦੇ ਸੀ ਖੁਦ, ਕਿਉਂਕਿ ਜਿਹੜੇ ਪੁਰਾਣੇ ਪੋਲੀਟੀਸ਼ੀਅਨ ਉਹਨੇ ਨਾਲ ਜੋੜੇ ਹੁੰਦੇ ਸੀ, ਹੁਣ ਤਾਂ ਪਤਾ ਹੀ ਨਹੀਂ ਲੱਗਦਾ, ਕਾਵਾ ਰੌਲੀ ਪਈ ਜਾਂਦੀ
3: ਹੈ। ਰਮਨ ਜੀ, ਜਦੋਂ ਆਪਾਂ ਛੋਟੇ ਹੁੰਦੇ ਸੀ, ਛੋਟੇ ਹੁੰਦੇ ਉਦੋਂ ਆਪਾਂ ਦੇਖੋ ਮੈਰਿਜ ਵੀ ਹੋ ਗਈ, ਬੱਚੇ ਵੀ ਹੋ ਗਏ, ਪਰ ਪਿੰਡਾਂ ਦੇ ਵਿੱਚ ਹਜੇ ਵੀ ਉਹ ਸਰੋਤੇ ਨੇ ਪਤਾ ਰੌਲਾ ਪਈ ਜਾਂਦਾ, ਗਲੀਆਂ ਨਹੀਂ ਪੱਕੀਆਂ ਹੋਈਆਂ, ਨਾਲੀਆਂ ਦੀਆਂ ਗਰੰਟਾਂ ਆਈ ਜਾਂਦੀਆਂ, ਉਹ ਕਿੰਨੇ ਲੀਡਰ ਆ ਕੇ ਚੱਲ ਗਏ, ਉਹ ਜਿਹੜਾ ਸਿਸਟਮ ਹੈ ਉਹ ਸੈੱਟ ਨਹੀਂ ਹੋ ਸਕਿਆ, ਕੀ ਜੇ ਇੰਨੀਆਂ ਗਰੰਟਾਂ ਮਿਲਦੀਆਂ ਉਹ ਗਰਾਂਟ ਲੈ ਕੇ ਇੱਕ ਸੀਵਰੇਜ ਨਹੀਂ ਪਾ ਸਕਦੇ, ਪਿੰਡ ਵਿੱਚ ਕਿੰਨੀਆਂ ਖੁੱਲ੍ਹੀ ਜਗ੍ਹਾ ਪਈ ਆ, ਆਪਣਾ ਸੀਵਰ ਪਾ ਕੇ ਪਿੰਡ ਵਿੱਚ ਕਿਤੇ ਬਾਹਰ ਕੱਢ ਦਿਓ, ਇਹ ਇੱਦਾਂ ਦੇ ਕੰਮ ਜਿਹੜੇ ਹੋਣ ਵਾਲੇ ਆ ਉਹ ਉੱਦਾਂ ਹੀ ਵਿੱਚ ਹੀ ਪਏ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕੋਈ ਇਹ ਕੰਮ ਕਿਸੇ ਲੀਡਰ ਨੇ ਕੀਤਾ ਹੋਵੇਗਾ, ਮੇਰੇ ਤਾਂ ਇਹੀ ਵਿਚਾਰ ਹੈ।
0: ਮੁੱਦੇ ਮੁਕਾਉਣਾ ਨਹੀਂ ਚਾਹੁੰਦੇ, ਕਹਿੰਦੇ ਮੁੱਦੇ ਭੱਖੇ ਰਹਿਣਗੇ ਤਾਂ ਫਿਰ ਕੁਛ ਨਾ ਕੁਛ ਚੱਲੀ ਜਾਊਗਾ। ਜੀ ਬਿਲਕੁਲ, ਡਾਕਟਰ ਰਜਿੰਦਰ ਗਰਾਇਆ ਹੋਣਾ ਜੀ ਦਾ ਤੁਹਾਨੂੰ ਮੈਸੇਜ ਦੇ ਦਈਏ, ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿੱਪ ਪੇਨ ਜਾਂ ਮਾਈਗ੍ਰੇਨ ਦੀ ਪੇਨ ਹੈਗੀ ਆ ਤਾਂ ਤੁਸੀਂ ਡਾਕਟਰ ਰਜਿੰਦਰ ਗਰਾਇਆ ਜੀ ਉਹਨਾਂ ਨਾਲ ਸੰਪਰਕ ਕਰ ਲਿਓ, ਕਹਿੰਦੇ ਤੁਹਾਨੂੰ ਪਹਿਲੀਆਂ 2-3 ਸੀਟਿੰਗ 'ਚ ਹੀ ਪਤਾ ਲੱਗ ਜਾਣਾ ਵੀ ਤੁਹਾਨੂੰ ਕੋਈ ਫਰਕ ਪੈ ਰਿਹਾ ਜਾਂ ਨਹੀਂ, ਅਤੇ ਜੇ ਪੈ ਰਿਹਾ ਤਾਂ ਜ਼ਰੂਰ ਉਹਨਾਂ ਦੀ ਸੇਵਾਵਾਂ ਕੰਟੀਨਿਊ ਕਰਿਓ। 416-864-8486 ਉਹਨਾਂ ਦਾ ਫੋਨ ਨੰਬਰ ਹੈਗਾ, ਅਤੇ ਮੈਨੂੰ ਲੱਗਦਾ 5484 ਤੋਂ ਹੀ ਸੀਗਾ, ਮੈਂ ਗੁਰਾਇਆ ਸਾਹਿਬ ਦੀ ਕਾਲ ਹੀ ਮਿਸ ਕਰ ਗਿਆ। ਸੋ ਹੁਣ 9445 ਤੋਂ ਕਾਲ ਆਉਂਦੀ। ਸਤਿ ਸ਼੍ਰੀ ਅਕਾਲ ਭਾਅ ਜੀ ਨੰਗਿਓ, ਕੀ ਹਾਲ ਚਾਲ? ਹਾਂਜੀ ਹਾਂਜੀ, ਏਅਰ ਤੇ ਹੋ, ਅਸੀਂ ਸਿੱਧਾ ਏਅਰ ਤੇ ਲਈਦਾ ਬੰਦਾ ਅਸੀਂ।
4: ਦੇਖੋ ਜੀ, ਮੈਂ ਇਕਬਾਲ ਸਿੰਘ ਬੋਲਦਾ, ਹਾਂਜੀ ਹਾਂਜੀ, ਸੁਣ ਰਿਹਾ ਸੀ
0: ਜੀ ਜੀ ਕੈਪਟਨ ਸਾਹਿਬ।
4: ਇਸ ਧਰਤੀ ਤੇ ਆ ਕੇ ਜਦੋਂ ਕੋਈ ਝੂਠ ਬੋਲਦਾ ਬੜਾ ਅਫਸੋਸ ਹੁੰਦਾ
0: ਜੀ।
4: ਹੁਣੇ ਇੱਕ ਬੰਦਾ ਕਹਿ ਕੇ ਗਿਆ ਸੀ ਕਿ ਬੁਰਕੀ ਪਾਉਂਦੇ, ਬਈ ਸਤਪਾਲ ਜੌਲ ਨੂੰ ਪੁੱਛ ਲਓ, ਜਦੋਂ ਸਕੂਲ ਟੈਸਟ ਜੇ ਪਹਿਲੀ ਦਫਾ ਖੜਾ ਹੋਇਆ ਨਾ, ਮੈਂ ਇਹਦੀ ਬੜੀ ਸਪੋਰਟ ਕੀਤੀ, ਉੱਥੇ ਮੇਰੀ ਰਿਸ਼ਤੇਦਾਰੀ ਹੈ, ਇੱਕੇ ਦਾ ਬੰਦਾ ਹੋਰ ਸੀ, ਉਹਨੂੰ ਮੈਂ 2 ਟਾਈਮ ਉੱਥੇ ਚਾਹ ਪਿਆਈ, ਮੇਰੇ ਗੋਡੇ ਵੀ ਦੁਖਦੇ ਸੀ, ਚੈਨਲ ਦੀ ਗੋਲੀ ਖਾ ਕੇ ਮੈਂ ਇਸ ਵਿਅਕਤੀ ਦੀ ਮਦਦ ਕੀਤੀ, ਉਹ ਹਾਰ ਗਿਆ, ਜਦੋਂ ਦੂਸਰੀ ਦਫਾ ਖੜਾ ਹੋਇਆ ਇਹ ਜਿੱਤ ਗਿਆ
0: ਜੀ।
4: ਜਦੋਂ ਮੈਂ ਇੱਥੋਂ ਇਹਨੂੰ ਵਧਾਈ ਦਿੰਦਾ, ਮੈਂ ਜੌਲ ਸਾਹਿਬ ਵਧਾਈਆਂ ਹੋਣ, ਅੱਗੋਂ ਆਵਾਜ਼ ਆਉਂਦੀ ਹੈ, ਤੂੰ ਸੀਗਾ ਮੈਂ ਹਾਰ ਗਿਆ, ਤੂੰ ਹੁਣ ਨਹੀਂ ਮੈਂ ਜਿੱਤ ਗਿਆ। ਮੈਂ ਕਿਹਾ ਜੋਲ ਸਾਹਿਬ ਮੇਰੀ ਦੋਹਤੀ ਗੁਜਰ ਗਈ ਸੀ,
0: ਹਾਂਜੀ ਹਾਂਜੀ,
4: ਮੈਂ ਤਾਂ ਮਦਦ ਨਹੀਂ ਕਰ ਸਕਿਆ। ਮੈਂ ਇਹ ਗੱਲ ਨੂੰ ਇਹ ਤੇ ਬੋਲਣਾ ਨਹੀਂ ਸੀ ਚਾਹੁੰਦਾ, ਲੇਕਿਨ ਲੋਕਾਂ ਦੀ ਹੱਦ ਹੋ ਗਈ ਅਸੀਂ ਬੁਰਕੀ ਲਵੀ ਉਹਨੂੰ ਪੁੱਛ ਲਓ ਚਾਹ ਤਾਂ ਮੈਂ ਘਰੋਂ ਪਿਆ ਉਹਦੇ ਬੰਦੇ ਨੂੰ, ਯਾਰ ਕਾਹਦੀ ਬੁਰਕੀ ਖਾਣੀ ਸੀ, ਤੁਸੀਂ ਆਪਦੇ ਅਰਗਾ ਨਾ ਸਮਝੋ ਸਾਰਿਆਂ ਨੂੰ, ਉਹ ਪੁੱਛੋ ਜਦੋਂ
0: ਪਰਮਿੰਦਰ ਜੀ, ਲਵਲੀ ਯੂਨੀਵਰਸਿਟੀ ਚ ਕਹਿੰਦੇ ਉਥਲ ਫੁਥਲ ਮਚੀ ਹੋਈ ਹੈ, 3 ਜ਼ਿਲ੍ਹਿਆਂ ਦੀ ਪੁਲਿਸ ਲਾਤੀ ਪਿਛੇ 24 ਘੰਟੇ ਚ।
1: ਬਿਲਕੁਲ ਜੀ, ਲਵਲੀ ਯੂਨੀਵਰਸਿਟੀ ਚ ਹੀ ਉਥਲ ਪੁਥਲ ਨਹੀਂ ਮਚੀ, ਪੰਜਾਬ ਦੀਆਂ 2 ਯੂਨੀਵਰਸਿਟੀਆਂ ਚ ਉਥਲ ਪੁਥਲ ਮਚੀ ਆ। ਜਿਹੜੀ ਰਾਜਪੁਰਾ ਨੇੜੇ ਜਿਹੜੀ ਇੱਕ ਚਤਕਾਰਾ ਯੂਨੀਵਰਸਿਟੀ ਆ ਉਹਦੇ ਵਿੱਚ ਵੀ ਉਸੇ ਤਰੀਕੇ ਦਾ ਮਾਹੌਲ, ਪਰ ਉਹ ਹਾਲਾਤ ਛੇਤੀ ਕਾਬੂ ਚ ਆ ਗਏ। ਪਰ ਜੋ ਭਾਣਾ ਲਵਲੀ ਯੂਨੀਵਰਸਿਟੀ ਚ ਵਾਪਰਿਆ, 24 ਘੰਟੇ ਹਾਲਾਤ ਇੱਦਾਂ ਦੇ ਸੀ ਕਿ ਗੱਲਾਂ ਹੀ ਛੱਡ ਦੋ, ਵੱਡੇ ਪੱਧਰ ਤੇ ਲੁੱਟਮਾਰ ਹੋਈ ਆ, ਸਾੜ ਫੂਕ ਹੋਈ ਆ, ਭੰਨ ਤੋੜ ਹੋਈ ਆ, ਔਰ 3 ਜ਼ਿਲ੍ਹਿਆਂ ਦੀ ਪੁਲਿਸ ਨੇ 24 ਘੰਟੇ ਜੱਦੋਜਹਿਦ ਕੀਤੀ ਆ ਹਾਲਾਤ ਨੂੰ। ਔਰ ਜੀ ਟੀ ਰੋਡ ਜਿਹੜਾ ਆਪਣਾ ਜਲੰਧਰ ਤੋਂ ਫਗਵਾੜਾ ਲੁਧਿਆਣਾ ਨੂੰ ਜਾਂਦਾ 17 ਘੰਟੇ ਬੰਦ ਰਿਹਾ, ਵੱਡੀ ਪੱਧਰ ਤੇ ਵਾਹਨ ਫੂਕੇ ਗਏ ਨੇ। ਔਰ ਇਹ ਕਿਉਂ ਪਾਣਾ ਵਾਪਰਿਆ, ਕਿਉਂਕਿ ਲਵਲੀ ਯੂਨੀਵਰਸਿਟੀ ਚ ਐਤਵਾਰ ਦੀ ਤੜਕੇ ਇੱਕ ਖਬਰ ਨਿਕਲ ਕੇ ਆਉਂਦੀ ਆ ਕਿ ਕਿਸੇ ਬਾਹਰਲੇ ਬੰਦੇ ਨੇ ਉੱਥੇ ਹੀ ਵਿਦਿਆਰਥਣ ਅੰਦਰ ਜਾ ਕੇ ਵਿਦਿਆਰਥਣ ਦਾ ਰੇਪ ਕਰਤਾ। ਹਾਲਾਂਕਿ ਇਹ ਖਬਰ ਦੀ ਪੁਸ਼ਟੀ ਹਾਲੇ ਤੱਕ ਨਹੀਂ ਆ, ਪਰ ਵਿਦਿਆਰਥੀ ਸੜਕ ਤੇ ਆ ਜਾਂਦੇ ਨੇ ਤੇ ਇੱਕ ਤਰੀਕੇ ਨਾਲ ਗਦਰ ਮੱਚ ਜਾਂਦਾ। ਔਰ ਸੀਐਮ ਭਗਵੰਤ ਮਾਨ ਦੇ ਹੁਕਮਾਂ ਦੇ ਹੁਣ ਤੋਂ ਥੋੜੀ ਦੇਰ ਪਹਿਲਾਂ ਡੀਜੀਪੀ ਪੰਜਾਬ ਪੁਲਿਸ ਗੌਰਵ ਜਾਧਵ ਯੂਨੀਵਰਸਿਟੀ ਕੈਂਪਸ ਪਹੁੰਚੇ ਨੇ। ਔਰ ਹਾਲਾਂਕਿ ਪ੍ਰਬੰਧਕ ਇਹ ਕਹਿ ਰਹੇ ਨੇ ਕਿ ਕਿਸੇ ਕਿਸਮ ਦਾ ਜਬਰ ਜਨਾਹ ਜਿਹੜੀ ਆ ਹੋਣ ਦੀ ਪੁਸ਼ਟੀ ਨਹੀਂ ਆ, ਇਸ ਤਰੀਕੇ ਦੀ ਕੋਈ ਘਟਨਾ ਨਹੀਂ ਵਾਪਰਦੀ। ਪਰ ਮੈਂ ਜਾਣਦਾ ਰਮਨ ਜੀ ਕਿ 2005 ਦੇ ਵਿੱਚ ਯੂਨੀਵਰਸਿਟੀ ਬਣੀ ਸੀ, ਪਿਛਲੇ 20-21 ਸਾਲਾਂ ਦੇ ਵਿੱਚ ਜਿਹੜੀਆਂ ਕੰਪਲੈਕਸ ਦੇ ਅੰਦਰ ਜਿਹੜੀਆਂ ਘਟਨਾਵਾਂ ਆਉਂਦੀਆਂ ਨੇ ਉਹ ਚਾਹੇ ਚੰਗੀਆਂ ਹੋਣ ਮਾੜੀਆਂ ਹੋਣ, ਬਾਹਰ ਕੰਨੋ ਕੰਨ ਖਬਰ ਨਹੀਂ ਪੈਂਦੀ। ਹੋ ਵੀ ਸਕਦਾ ਕੋਈ ਏਦਾਂ ਦਾ ਮਤਲਬ ਮਾੜੀ ਘਟਨਾ ਵਾਪਰੀ ਹੋਵੇ, ਤੇ ਇਸੇ ਕਰਕੇ ਅੱਜ ਇਸ ਯੂਨੀਵਰਸਿਟੀ ਔਰ ਚਤਕਾਰਾ ਯੂਨੀਵਰਸਿਟੀ ਨੂੰ ਲੈ ਕੇ ਪੰਜਾਬ ਰਾਜ ਵੁਮਨ ਕਮਿਸ਼ਨ ਨੇ ਵੀ ਨੋਟਿਸ ਲਿਆ, FIR ਦੀਆਂ ਕਾਪੀਆਂ ਵੀ ਮੰਗੀਆਂ ਨੇ, CCTV ਫੁਟੇਜ ਵੀ ਮੰਗੀ ਆ, ਔਰ ਜਿਹੜੀ ਸਿੱਟ ਬਣੀ ਆ ਉਹਦੀ ਜਾਂਚ ਰਿਪੋਰਟ ਵੀ ਮੰਗੀ ਆ। ਪਰ ਕੁੱਲ ਮਿਲਾ ਕੇ ਇਸ ਸਾਰੇ ਪ੍ਰਕਰਨ ਦਾ ਰਮਨ ਜੀ ਇੱਕ ਪੋਲੀਟੀਕਲ ਐਂਗਲ ਵੀ ਬਣਦਾ, ਉਹ ਪੋਲੀਟੀਕਲ ਇਹ ਐਂਗਲ ਬਣਦਾ ਕਿ ਲਵਲੀ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਡਾਕਟਰ ਅਸ਼ੋਕ ਮਿੱਤਲ, ਉਹ ਰਾਜ ਸਭਾ ਮੈਂਬਰ ਨੇ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਣਾਇਆ ਸੀ, ਬਾਅਦ ਦੇ ਵਿੱਚ ਜਦੋਂ 7 MP ਜਿਹੜੇ ਭਾਜਪਾ ਚਲੇ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਅਸ਼ੋਕ ਮਿੱਤਲ ਵੀ ਨੇ। ਕੀ ਇਹ ਸਿਆਸਤ ਵਜੋਂ ਇਹ ਸਾਰਾ ਕੁਝ ਜਿਹੜਾ ਹੋ ਵਾਪਰ ਰਿਹਾ, ਇਹ ਕਹਿਣਾ ਮੁਸ਼ਕਲ ਆ। ਪਰ ਹਾਲ ਦੀ ਘੜੀ ਹਾਲਾਤ ਕਾਬੂ ਚ ਨੇ, ਪਰ 40,000 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਉਹ ਘਰਾਂ ਨੂੰ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ। ਵਿਦਿਆਰਥੀਆਂ ਦੇ ਵਿੱਚ ਇੱਕ ਸਹਿਮ ਔਰ ਦੁਆਬੇ ਦਾ ਮਾਣ ਮੰਨੀ ਜਾਂਦੀ ਜਿਹੜੀ ਲਵਲੀ ਯੂਨੀਵਰਸਿਟੀ ਆ, ਇਸ ਵੇਲੇ ਜਿਹੜੀ ਆ ਆਪਣੇ ਮੈਨੂੰ ਲੱਗਦਾ ਹੰਝੂ ਜਿਵੇਂ ਰੋ ਰਹੀ ਆ ਕਿ ਉੱਥੋਂ ਜਿਹੜੀਆਂ ਸੜੀਆਂ ਹੋਈਆਂ ਗੱਡੀਆਂ, ਮੋਟਰਸਾਈਕਲ, ਕਾਰਾਂ ਜਾਂ ਹੋਰ ਅੰਦਰ ਜਿਹੜੀ ਭੰਨ ਤੋੜ ਹੋਈ ਆ ਸ਼ੋਰੂਮਾਂ ਦੀ, ਉਹਨੂੰ ਜਿਹੜਾ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਹਾਲਾਤ ਕੰਟਰੋਲ ਚ ਜ਼ਰੂਰ ਨੇ, ਪਰ ਕਿੰਨੀ ਕੁ ਦੇਰ ਕੰਟਰੋਲ ਚ ਰਹਿੰਦੇ ਨੇ ਕੁਝ ਨਹੀਂ ਕਿਹਾ ਜਾ ਸਕਦਾ ਜੀ।
0: ਜੀ ਬਿਲਕੁਲ, ਕਿਊਬੈਕ ਚ ਕਹਿੰਦੇ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ, 4 ਮੌਤਾਂ ਹੋ ਗਈਆਂ, ਮਾੜੀ ਖਬਰ ਆ। ਅਤੇ ਇਵੇਂ ਇੱਕ ਮੋਂਟਰੀਅਲ ਤੋਂ ਹੀ ਖਬਰ ਆ, ਕਹਿੰਦੇ CRA ਦੀ ਇੱਕ ਕਰਮਚਾਰੀ ਔਨਲਾਈਨ ਮੀਟਿੰਗ ਕਰ ਰਹੀ ਸੀ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ, ਅਤੇ ਔਨਲਾਈਨ ਮੀਟਿੰਗ ਦੇ ਚੱਲਦੇ ਚੱਲਦੇ ਅਤੇ ਕੋਈ ਉਹਦੇ ਅੰਦਰ ਵੜ ਗਿਆ ਘਰ 'ਚ ਜਿੱਥੇ ਵੀ ਉਹ ਮੀਟਿੰਗ ਕਰ ਸੀ, ਅਤੇ ਉਹਨੂੰ ਉਹ ਕਤਲ ਕਰ ਦਿੱਤਾ ਬੇਰਾਮੀ ਦੇ ਨਾਲ। ਦੇਖੋ ਇੱਥੇ ਹੀ ਨਹੀਂ, ਅਸੀਂ ਕਹਿੰਦੇ ਬ੍ਰੈਂਪਟਨ ਨਾ, ਪੂਰੇ ਕਨੇਡਾ ਦਾ ਇਹ ਹਾਲ ਹੋਇਆ ਪਿਆ, ਸੋ ਬੜੀ ਮਾੜੀ ਖਬਰ ਆ।
3: ਮੈਨੂੰ ਲੱਗਦਾ ਵੀ ਟੈਕਸ ਤੋਂ ਇੰਨੇ ਲੋਕ ਫਰਸਟ੍ਰੇਟਡ ਆ, ਉਹ ਦੇਖੋ CRA ਨਾਲ ਔਨਲਾਈਨ ਕਾਲ ਚੱਲਦੀ ਆ, ਉਹਨਾਂ ਨੂੰ ਪਤਾ ਬੰਦਾ ਕਿੱਥੇ ਬੈਠਾ, ਕਿੰਨਾ ਟਰੈਕ ਕੀਤਾ ਹੋਊ ਉਹਨਾਂ ਨੇ, ਜਿਹਨੂੰ ਜਾ ਕੇ ਉਹਨਾਂ ਨੇ ਔਨਲਾਈਨ ਗੱਲ ਕਰਦੇ ਕਰਦੇ
0: ਅਣਪਛਾਤੇ ਕਹਿੰਦੇ ਹਮਲਾਵਰ ਸੀਗੇ, ਘਰ 'ਚ ਦਾਖਲ ਹੋ ਕੇ ਤਿੱਖੀ ਨੋਕ ਵਾਲੇ ਹਥਿਆਰ ਦੇ ਨਾਲ ਉਹਨਾਂ ਤੇ ਕਈ ਵਾਰ ਕੀਤੇ, ਤੇ ਮੀਟਿੰਗ ਵੀਡੀਓ ਦੇ ਵਿੱਚ ਸਾਰਾ ਕੁਝ ਰਿਕਾਰਡ ਹੈ।
3: ਦੇਖੋ ਜਿਹੜੀ ਪਬਲਿਕ ਇੰਨੀ ਫਰਸਟ੍ਰੇਟਡ ਹੈ ਟੈਕਸ ਤੋਂ, ਇਹ ਸਾਰਾ ਟੈਕਸ ਦਾ ਇਸ਼ੂ ਆ, ਤੇ ਇਹ ਤੇ ਗਵਰਨਮੈਂਟਾਂ ਨੂੰ ਕੰਨ ਖੋਲ ਕੇ ਅੱਖਾਂ ਖੋਲ ਕੰਨਾਂ ਨਾਲ ਸੁਣ ਕੇ ਅੱਖਾਂ ਖੋਲ ਕੇ ਕੰਮ ਕਰਨਾ ਚਾਹੀਦਾ।
0: ਜੀ ਜੀ ਬਿਲਕੁਲ, ਸੋ ਲਾਈਨਾਂ ਆਪਣੀਆਂ ਸਾਰੀਆਂ ਫਲੈਸ਼ ਕਰ ਰਹੀਆਂ, ਕਿਉਂਕਿ ਜਦੋਂ ਅਸੀਂ ਖਬਰਾਂ ਲੈਂਦੇ ਹਾਂ ਤਾਂ ਥੋੜ੍ਹੀ ਜਿਹੀ ਤੁਹਾਨੂੰ ਹੋਲਡ ਰੱਖਣਾ ਪੈਂਦਾ। ਪਹਿਲਾਂ ਪ੍ਰੇਮ ਗਿੱਲ ਭਾਜੀ ਸਾਡੇ ਨਾਲ ਜੁੜ ਗਏ ਨੇ, ਵਾਰਡ 2 ਤੇ 6 ਵਿੱਚੋਂ ਰੀਜਨਲ ਕੌਂਸਲਰ ਖੜ੍ਹੇ ਨੇ, ਮੇਰੇ ਵਾਲੇ ਵਾਰਡ ਪੈਂਦਾ, ਅਤੇ ਅਸੀਂ ਕੱਲ੍ਹ ਇਹਨਾਂ ਦੀ ਕੰਪੇਨ ਲਾਂਚ ਦੇ ਉੱਤੇ ਵੀ ਭਾਜੀ ਹੁਣਾਂ ਨੂੰ ਮਿਲੇ ਸੀ, ਅਤੇ ਬਹੁਤ ਵਧੀਆ ਪ੍ਰੋਗਰੈਸਿਵ ਗੱਲਾਂ ਬਾਤਾਂ ਹੋਈਆਂ। ਪ੍ਰੇਮ ਭਾਜੀ ਸਤਿ ਸ਼੍ਰੀ ਅਕਾਲ ਲੰਘਿਓ, ਕੀ ਹਾਲ ਚਾਲ?
5: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਰਮਨ ਜੀ
0: ਜੀ।
5: ਗੱਲ ਤਾਂ ਕਿ ਮੈਂ ਸਿਰਫ ਧੰਨਵਾਦ ਹੀ ਕਰਨਾ ਚਾਹੁੰਦਾ ਜੀ ਸਾਰੀ ਕਮਿਊਨਿਟੀ ਦਾ, ਜਿੰਨਾ ਵੀ ਪੈਦਾ ਚੱਲ ਕੇ ਆਏ ਤੁਹਾਡੇ ਬਜ਼ੁਰਗ ਭੈਣ ਭਰਾ ਹੈ ਨਾ
0: ਜੀ ਜੀ,
5: ਵਧੀਆ ਲੱਗਾ ਜੀ। ਤੇ ਕਿਉਂਕਿ ਕੱਲ ਵੀਕਐਂਡ ਤੇ ਉਹਦਾ ਸ਼ਾਮ ਸੀਗੀ ਤੇ ਕਈ ਰੀਜਨ ਵੀ ਹੋ ਸਕਦੇ ਨਾ
0: ਬਿਲਕੁਲ,
5: ਪਰ ਫਿਰ ਵੀ ਉਹਦੇ ਬਾਵਜੂਦ ਵੀ ਬਹੁਤ ਭਰਮਾ ਹੰਗਾਰਾ ਮਿਲਿਆ, ਤੇ ਮੈਂ ਬਸ ਥੈਂਕਸ ਹੀ ਕਰਨਾ ਚਾਹੁੰਦਾ ਜੀ ਸਾਰਿਆਂ ਦਾ,
0: ਜਿਹੜੇ ਨਹੀਂ ਵੀ ਆਏ ਜੀ ਉਹਨਾਂ ਨੂੰ
5: ਵੀ ਕੋਈ
0: ਨਾ
5: ਕੋਈ ਕੰਮ ਹੋ ਸਕਦਾ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਵਧੀਆ ਲੱਗਾ ਜੀ, ਬਸ ਮੈਂ
0: ਬਿਲਕੁਲ ਬਿਲਕੁਲ। ਦੇਖੋ ਕੱਲ ਅਸੀਂ ਵੀ ਜਿੰਨੇ ਵੀ ਆਪਣੇ ਬੁਲਾਰੇ ਬੋਲੇ ਨੇ ਤੇ ਕਿਸੇ, ਚਲੋ ਪ੍ਰੇਮ ਗਿੱਲ ਹੋਣਾ ਜੀ ਬਾਰੇ ਤਾਂ ਵਧੀਆ ਸ਼ਬਦ ਬੋਲੇ, ਪਰ ਸਾਰਿਆਂ ਨੇ ਇਹੀ ਕਿਹਾ, ਮੇਨ ਜਿਹੜੇ ਮੀਡੀਆ ਤੋਂ ਵੀ ਸੱਜਣ ਸਾਡੇ ਆਏ ਹੋਏ ਸਨ, ਸੋਢੀ ਨਾਗਰਾ ਭਾਜੀ ਆਏ ਹੋਏ ਸਨ ਅਤੇ ਥਾਪਰ ਭਾਜੀ ਵੀ ਸਨ, ਅਜੀਤ ਜੰਜੂਆ ਭਾਜੀ ਵੀ, ਸਾਰੇ ਕਹਿੰਦੇ ਵੀ ਵੋਟਾਂ ਪਾਉਣ ਜ਼ਰੂਰ ਨਿਕਲੋ, ਕਿਉਂਕਿ ਜੇ ਤੁਸੀਂ ਵੋਟਾਂ ਅਸੀਂ ਪਾਉਣ ਹੀ ਨਹੀਂ ਨਿਕਲਾਂਗੇ ਤੇ ਫਿਰ ਫਿਰ ਚੇਂਜ ਨਹੀਂ ਹੋ ਸਕਦਾ, ਵੋਟਾਂ ਦੇ ਨਾਲ ਹੀ ਚੇਂਜ ਹੋਣਾ। ਸੋ ਮੈਨੂੰ ਵੀ ਵਧੀਆ ਗੱਲ ਲੱਗੀ ਵੀ ਹਾਂ ਵੋਟ ਦੀ ਪਰਸੈਂਟੇਜ ਸਾਨੂੰ ਵਧਾਉਣੀ ਪੈਣੀ ਆ, ਕਿਉਂਕਿ ਉਹੀ ਜਿੰਨੇ ਕੁ ਬੰਦਿਆਂ ਨੂੰ ਕਹਿਤਾ ਬਾਈਕ ਪਰ ਆ ਜਾਓ ਵੀ ਵੋਟ ਪਾ ਲਓ ਵੀ ਆਹ ਮੇਰਾ ਮਿੱਤਰ ਖੜਾ, ਤੇ ਉਹਨੇ ਹੀ ਪਾਉਂਦੇ ਨੇ ਤਾਂ ਫਿਰ ਉਹਨਾਂ ਗੱਲ ਨਹੀਂ ਬਣਦੀ। ਬਿਲਕੁਲ ਪ੍ਰੇਮ ਭਾਅ ਜੀ ਤੁਹਾਡੇ ਨਾਲ ਹਾਂ,
5: ਬਸ ਇਹੀ ਕਹਿਣਾ ਚਾਹੁੰਦਾ ਜੀ ਕਿ ਦੇਖੋ ਅਸੀਂ ਗੱਲਾਂ ਬਹੁਤ ਕਰਦੇ ਹਾਂ
0: ਜੀ ਜੀ,
5: ਉਹਨਾਂ ਨੂੰ ਜੇ ਗੱਲਾਂ ਨੂੰ ਵੋਟਾਂ ਦੇ ਵਿੱਚ ਬਦਲਦਾ ਜਾਵੇ ਤੇ ਜ਼ਿਆਦਾ ਵਧੀਆ ਆ।
0: ਬਿਲਕੁਲ ਜੀ,
5: ਤੇ ਆਪਾਂ ਇੱਥੇ ਧਿਆਨ ਕੇ ਅਲੱਗ ਅਲੱਗ ਚੈਨਲ ਤੇ ਜ਼ਰੂਰ ਕਹਿੰਦੇ ਹਾਂ ਜੀ ਬਾਅਦ ਵਿੱਚ ਸਾਡਾ ਆਹ ਕੰਮ ਨਹੀਂ ਹੋਇਆ ਜਾਂ ਇੰਨੀ ਕਰਪਸ਼ਨ ਫੈਲ ਗਈ ਆ ਜਾਂ ਸਾਡੇ ਕੰਮ ਨਹੀਂ ਹੁੰਦੇ ਹੈ ਨਾ, ਸੁਣੋ ਨਹੀਂ ਚੱਕਦੇ, ਬੜਾ ਕੁਛ ਹੈ ਜੀ
0: ਜੀ।
5: ਮਤਲਬ ਹੁਣ ਵੀ ਜਦੋਂ ਡੋਰ ਚਾਹੀਦਾ ਕੰਪਲੇਂਟ ਬੜੀਆਂ ਹੁੰਦੀਆਂ, ਪਰ ਉਹਨਾਂ ਨੂੰ ਜੇ ਅਸੀਂ ਅਸਲੀ ਰੂਪ ਦੇਣਾ ਤੇ ਫਿਰ ਵੋਟਾਂ ਪਾ ਕੇ ਬਦਲਾ ਸਕਦਾ ਜੀ।
0: ਬਿਲਕੁਲ ਬਿਲਕੁਲ, ਥੈਂਕ ਯੂ ਪ੍ਰੇਮ ਭਾਜੀ, ਥੈਂਕ ਯੂ। ਓਕੇ ਜੀ, ਵਾਰਡ 2 ਤੇ 6 ਵਿੱਚੋਂ ਰੀਜਨਲ ਕੌਂਸਲ ਦੇ ਉਮੀਦਵਾਰ ਨੇ ਪ੍ਰੇਮਪਾਲ ਗਿੱਲ ਹੋਣੀ, ਤੇ ਤੁਸੀਂ ਜ਼ਰੂਰ ਵੋਟਾਂ ਪਾ ਕੇ ਉਹਨਾਂ ਦਾ ਸਾਥ ਦਿਓ। ਬਲਦੇਵ ਭਾਜੀ ਸਤਿ ਸ਼੍ਰੀ ਅਕਾਲ ਲੰਘਿਓ, ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ ਭਾਈ, ਪ੍ਰੇਮ ਬਾਈ ਦੇ ਮੈਥੋਂ ਗਿਆ ਜਾ ਨਹੀਂ ਗਿਆ, ਗਲਤ ਸੌਰੀ ਲਾਉਂਦੇ ਆ, ਇਹਨਾਂ ਨੇ ਮੈਨੂੰ 2 ਵਾਰ ਫੋਨ ਕੀਤਾ ਮੈਥੋਂ ਚੱਕਿਆ ਨਹੀਂ ਗਿਆ ਨਾ।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜੀ, ਕਿਉਂਕਿ ਬੰਦੇ ਦੇ ਰੁਝੇਵੇਂ ਹੁੰਦੇ ਆ,
6: ਇਹ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ, ਵੋਟਾਂ ਵੱਧ ਤੋਂ ਵੱਧ ਪਾਉਣੀਆਂ ਚਾਹੀਦੀਆਂ, ਪਰ ਅੱਗੇ ਤੋਂ ਵੱਧ ਬ੍ਰਾਊਨ ਕੋਲ ਤਾਂ ਵੋਟਾਂ ਹੀ ਹੈ ਨੀ, ਸਿਟੀਜ਼ਨ ਹੀ ਹੈ ਨੀ, ਜਿਹੜੇ ਕਹਿੰਦੇ ਅਸੀਂ ਉਹ ਕਰਾਂਗੇ ਨਿਜ਼ਾਮ ਚੇਂਜ ਕਰਾਂਗੇ, ਸਿਟੀਜ਼ਨ ਬਣੋ ਵੋਟਾਂ ਪਾਓ। ਬਾਕੀ ਹਰਜੀਤ ਮੈਨੂੰ ਪਤਾ ਕਾਹਦੋ ਨੇ ਆਇਆ ਅੱਜ,
0: ਅੱਛਾ ਕੀ ਹੋ ਗਿਆ?
6: ਉਹ ਵੀਕਐਂਡ ਤੇ ਖਾ ਲੈਂਦਾ ਬਾਹਲਾ, ਹੁਣ ਰਜਾਈ ਲੈ ਕੇ ਸੁੱਤਾ ਪਿਆ।
0: ਵੀਕਐਂਡ ਤੇ ਪ੍ਰੋਗਰਾਮ ਬਹੁਤ ਹੁੰਦੇ ਨਾ ਤੇ ਭਾਜੀ ਦੇ, ਪ੍ਰੋਗਰਾਮ ਬਹੁਤ ਖਾਣੇ ਹੁੰਦੇ ਸੰਡੇ ਸੰਡੇ
6: ਦੇ, ਹੁਣ ਜਿੱਥੇ ਫ੍ਰੀ ਰੱਖਣ ਖੜਦੇ ਨਹੀਂ ਕਿਤੇ ਉਹ ਬੰਦੇ। ਧੰਨਵਾਦ,
0: ਥੈਂਕ ਯੂ ਸੋ ਮਚ ਬਲਦੇਵ ਭਾਜੀ। ਤੇ ਯਾਰ ਸਾਡਾ ਤਾਂ ਅੱਗੇ ਰਾਤੀ 11 ਵਜੇ ਤੱਕ ਨਹੀਂ ਪਤਾ ਹੁੰਦਾ ਵੀ ਕਿਹਨੇ ਪ੍ਰੋਗਰਾਮ ਕਰਨ ਜਾਣਾ, ਕਹਿੰਦੇ ਹੁੰਦੇ ਜਿਹਦੇ ਪਹਿਲਾਂ 2 ਲੱਗ ਗਏ ਉਹ ਸੌਂ ਜਾਊਗਾ, ਦੂਜਾ ਚੱਲਿਆ ਰਵੇ। ਪਰਮਿੰਦਰ ਜੀ 3 ਕਮਿੰਟ ਬਾਕੀ ਨੇ, ਕੋਈ ਖਬਰ ਕਰਨੀ ਜਾਂ ਹੈਡਲਾਈਨ ਆਉਣ ਦੀ ਹੈ?
1: ਜੀ ਹੈਡਲਾਈਨ ਕਰ ਦਿੰਦੇ
0: ਜੀ। ਬਿਲਕੁਲ,
1: ਬੇਅਦਬੀ ਸੰਬੰਧੀ ਨਵੇਂ ਕਾਨੂੰਨ ਨੂੰ ਲੈ ਕੇ ਹੋਰ ਤੇਜ਼ ਹੋਈ ਸਰਗਰਮੀ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਕਾਰ ਐਕਟ 1926 ਸੰਬੰਧੀ ਭਗਵੰਤ ਮਾਨ ਸਰਕਾਰ ਵੱਲੋਂ ਗਠਿਤ 7 ਮੈਂਬਰੀ ਕਮੇਟੀ ਦੀ ਹੋਈ ਪਹਿਲੀ ਮੀਟਿੰਗ। ਮੁੱਖ ਮੰਤਰੀ ਮਾਨ ਨੇ ਕਮੇਟੀ ਨੂੰ ਦਿੱਤਾ ਹੁਕਮ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੈਨਲ ਨਾਲ ਸਹਿਮਤੀ ਦੇ ਆਧਾਰ ਤੇ ਲੋੜੀਂਦੀਆਂ ਸੋਧਾਂ ਦਾ ਖਰੜਾ ਜਲਦ ਹੋਵੇ ਤਿਆਰ। ਚੱਲ ਗਈ ਭਾਰਤ ਭਰ ਦੀਆਂ ਬੈਂਕਾਂ ਦੀ 3 ਦਿਨ ਹੜਤਾਲ, ਬੈਂਕ ਯੂਨੀਅਨਾਂ ਦੀ ਮੋਦੀ ਸਰਕਾਰ ਨਾਲ ਗੱਲ ਹੋਰ ਅੱਗੇ ਵਧੀ। ਐਤਵਾਰ ਨੂੰ ਕਾਲੇ ਕੱਪੜੇ ਪਾ ਕੇ ਬੈਂਕਾਂ ਚ ਕੰਮ ਕਰਦੇ ਦੇਖੇ ਗਏ ਬੈਂਕ ਮੁਲਾਜ਼ਮ ਤੇ ਅਧਿਕਾਰੀ। ਅੰਮ੍ਰਿਤਸਰ ਚ ਹਾਰਨ ਵਜਾਉਣੋਂ ਰੋਕਣ ਤੇ ਹਵਾਈ ਫਾਇਰਿੰਗ, ਫੈਮਿਲੀ ਪਾਰਟੀ ਦੌਰਾਨ ਭੰਗੜੇ ਪਾ ਰਹੇ ਲੋਕਾਂ ਦੀ ਪਈ ਭਾਜੜ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭੀ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ SGPC ਪ੍ਰਧਾਨ ਨੇ ਸਰੋਪਾ ਪਾ ਕੇ ਕੀਤਾ ਸਵਾਗਤ। ਏਸ਼ੀਆਈ ਖੇਡਾਂ 2026 ਅਥਲੈਟਿਕ ਚ ਭਾਰਤ ਉੱਤੇ ਵਰਿਆ ਚਾਂਦੀ ਰਾਮੀ, ਸਵਰੇਸ਼ ਕੁਸ਼ਾਰੇ ਅਤੇ NC ਜੋਸ਼ਨ ਨੂੰ ਸਿਲਵਰ, ਹਰਿਤਾ ਪਾਰੋਲ ਨੇ ਜਿੱਤਿਆ ਬਰਾਊਨ ਮੈਡਲ, ਸਿੰਗਾਪੁਰ ਨੂੰ 7-0 ਨਾਲ ਭਾਰਤੀ ਮਹਿਲਾ ਹਾਕੀ ਟੀਮ ਆਖਰੀ 4 ਚ ਦਾਖਲ।
0: ਜੀ ਬਿਲਕੁਲ, ਥੈਂਕ ਯੂ ਸੋ ਮੱਚ ਪਰਮਿੰਦਰ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ। ਅਤੇ ਜੀ ਬਿਲਕੁਲ, ਇਹ ਸੀ ਅੱਜ ਦਾ ਪ੍ਰੋਗਰਾਮ ਸਾਂਝਾ ਵਿਰਸਾ। ਸੋ ਹਰਮਨ ਬਾਈ ਦਾ ਵੀ ਮੈਸੇਜ ਆਇਆ, ਗੁੱਡ ਮਾਰਨਿੰਗ ਦਾ, ਥੈਂਕ ਯੂ ਸੋ ਮੱਚ। ਇੰਸ਼ੋਰੈਂਸ ਦਾ ਕੋਈ ਵੀ ਕੁਐਸਚਨ ਆਉਂਦਾ ਤੁਸੀਂ ਹਰਜੀਤ ਜੰਜੂਆ ਭਾਅ ਜੀ ਨਾਲ ਕਾਲ ਕਰ ਲਿਓ, 647-835-5994। ਅਤੇ ਜੇ ਕੋਈ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਤਾਂ ਤੁਸੀਂ ਮੇਰੇ ਨਾਲ 647-237-3331 'ਤੇ ਸੰਪਰਕ ਕਰ ਸਕਦੇ ਹੋ। ਅਤੇ ਕਿਵੇਂ ਫਿਰ ਸੱਜਣ ਭਾਅ ਜੀ, ਲਈਏ ਜਾ ਜਾਓ?
3: ਹਾਂਜੀ ਹਾਂਜੀ
0: ਭਾਅ ਜੀ, ਪਹੁੰਚ ਗਏ ਮੈਨੂੰ ਲੱਗਦਾ,
3: ਵਧੀਆ
0: ਜਿਹਾ ਗਾਣਾ ਲਾ ਦਿੰਦੇ ਹਾਂ, ਟਾਈਮ ਤਾਂ ਜਾਂਦਾ ਭੱਜਿਆ। ਹਰਜੀਤ ਭਾਈ ਨੇ ਕਹਿਣਾ ਸਪੌਂਸਰਾਂ ਦੀ ਐਡਾਂ ਬੋਲੀਆਂ ਨਹੀਂ, ਚਲੋ ਕੋਈ ਗੱਲ ਨਹੀਂ, ਚੱਲੀ ਜਾਓ ਹੁਣ ਇੱਦਾਂ।
7: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
1: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ।
2: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3297 647-504-3297 20 Maritime Ontario Boulevard, Unit 210, Brampton or visit www.smartfinancialgroup.com
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ ਜੇ ਐਂਡ ਗੈਰੀ ਨੂੰ
6: 905-459-5533
4: 905-459-5533
6: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: Du bist ein Job, Assas, du Assas, Hebbises, Nadet, Hose, Bises, Bole, Sony Hall, Sassia Karl.
1: ਕਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਭੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਹਫ਼ਤੇ ਦੀ ਸ਼ੁਰੂਆਤ ਹੈ, ਪਰਮਾਤਮਾ ਅੱਗੇ ਅਰਦਾਸ ਹੈ ਹਫ਼ਤਾ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਅਤੇ ਤੁਹਾਡੇ ਤੁਸੀਂ ਤਰੱਕੀਆਂ ਕਰੋ ਆਪਣੇ ਕਾਰੋਬਾਰਾਂ ਦੇ ਵਿੱਚ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ, ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦੇ ਆ। ਦੋਸਤੋ ਆਓ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਨਾ ਵੱਡੇ ਘਰਾਂ ਵਿੱਚ ਮਿਲਦੀ, ਨਾ ਮਹਿੰਗੀਆਂ ਚੀਜ਼ਾਂ ਵਿੱਚ ਮਿਲਦੀ, ਅਸਲੀ ਖੁਸ਼ੀ ਤਾਂ ਉੱਥੇ ਹੀ ਹੁੰਦੀ ਹੈ ਜਿੱਥੇ ਦਿਲੋਂ ਵਰਤਿਆ ਜਾਵੇ। ਨਾ ਕੋਈ ਦਿਖਾਵਾ ਹੋਵੇ, ਨਾ ਕੋਈ ਲਾਲਚ ਹੋਵੇ, ਜਿੱਥੇ ਦਿਲ ਸਾਫ਼ ਹੋਵੇ ਉੱਥੇ ਹੀ ਅਸਲ ਸਕੂਨ ਮਿਲਦਾ ਹੈ। ਸਾਡੇ ਕੋਲ ਜੋ ਕੀਮਤੀ ਵਸਤਾਂ ਹਨ ਉਹ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ, ਪਰ ਸਾਡੇ ਕੋਲ ਜੋ ਕਦਰਾਂ ਕੀਮਤਾਂ ਹਨ ਉਹ ਦੂਜਿਆਂ ਨੂੰ ਪ੍ਰੇਰਿਤ ਕਰਨਗੀਆਂ। ਤੇਰੀ ਮਿਹਰ ਨਾਲ ਹੀ ਮਿਲੇ ਸੁੱਖ ਸਾਰੇ, ਮੇਰਾ ਹਰ ਦੁੱਖ ਮਿਟਾਉਣ ਵਾਲਾ ਤੂੰ ਹੈ। ਔਗਣ ਮੇਰੇ ਵਿੱਚ ਬੇਅੰਤ ਨੇ, ਮੇਰੇ ਪਰਮਾਤਮਾ ਮੇਰੀ ਹਰ ਭੁੱਲ ਬਖਸ਼ਾਉਣ ਵਾਲਾ ਤੂੰ ਹੀ ਹੈ। ਕਿਆ ਬਾਤ ਹੈ ਜੀ। ਇਸ ਟਾਈਮ ਪੀਅਰਸਨ ਏਅਰਪੋਰਟ 'ਤੇ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 21 ਡਿਗਰੀ ਅਤੇ ਮਹਿਸੂਸ 22 ਡਿਗਰੀ ਕੀਤਾ ਜਾਵੇਗਾ। ਸੋ ਕੁੱਲ ਮਿਲਾ ਕੇ ਇੱਕ ਖੁਸ਼ਖਬਾਰ ਜਿਹੜਾ ਦਿਨ ਅੱਜ ਹੋਵੇਗਾ, ਵਧੀਆ ਮੌਸਮ ਹੋਵੇਗਾ ਅਤੇ ਸੂਰਜ ਦੇਵਤਾ ਵੀ ਖੂਬ ਦਰਸ਼ਨ ਦੇਣਗੇ। ਭਗਤ ਸਿੰਘ ਜੀ, ਸ਼ਹੀਦ ਆਜ਼ਮ ਭਗਤ ਸਿੰਘ ਜੀ, ਉਹਨਾਂ ਦਾ ਅੱਜ ਜਨਮ ਦਿਹਾੜਾ 28 ਸਪਟੰਬਰ ਕੁਝ ਕੁ 17। ਕਹਿੰਦੇ ਜਨਮ ਦਿਨ ਮੁਬਾਰਕ ਹੋ ਮਿੱਟੀ ਦੇ ਸ਼ੇਰਾ, ਤੇਰੀ ਯਾਦ ਵਿੱਚ ਅੱਖਾਂ ਹੋ ਗਈਆਂ ਨਮ। ਬੰਗੇ ਪਿੰਡ ਦਾ ਤੂੰ ਮਾਨ ਬਣਿਆ, ਪੂਰੇ ਹਿੰਦੁਸਤਾਨ ਦੀ ਸ਼ਾਨ ਬਣਿਆ। ਜਨਮ ਦਿਨ ਤੇ ਫੁੱਲ ਚੜਾਉਂਦੇ ਹਾਂ, ਤੇਰੀ ਤਸਵੀਰ ਨੂੰ ਸੀਸ ਝੁਕਾਉਂਦੇ ਹਾਂ। ਤੂੰ ਜਿਉਂਦਾ ਹੈ, ਤੂੰ ਮਰਿਆ ਨਹੀਂ, ਤੇਰਾ ਇਨਕਲਾਬ ਹਾਲੇ ਰੁਕਿਆ ਨਹੀਂ। ਮੈਨੂੰ ਲੱਗਦਾ ਇਹ ਸਿਰਫ ਹੁਣ ਕਿਤਾਬੀ ਸਤਰਾ ਹੀ ਰਹਿ ਗਿਆ। ਜੋ ਅਸੀਂ ਆਲੇ ਦੁਆਲੇ ਮਾਹੌਲ ਦੇਖਦੇ ਹਾਂ ਉਹ ਕਿੰਨਾ ਜ਼ਿਆਦਾ ਉਸ ਤੋਂ ਵਿਪਰੀਤ ਹੈ। ਜੋ ਮਿਲਿਆ ਹੈ ਉਸ ਲਈ ਸ਼ੁਕਰਾਨਾ ਕਰੋ, ਜੋ ਸਾਡੇ ਵੱਸ ਦੇ ਵਿੱਚ ਨਹੀਂ ਉਸ ਨੂੰ ਰਜ਼ਾ ਵਿੱਚ ਸਵੀਕਾਰ ਕਰੋ, ਆਪਣੀ ਕੋਸ਼ਿਸ਼ ਪੂਰੀ ਕਰੋ, ਪਰ ਨਤੀਜਾ ਰੱਬ ਉੱਤੇ ਛੱਡੋ। ਕੋਈ ਕੋਈ ਜੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ਼ ਨਹੀਂ ਹੁੰਦਾ। ਧਰਤੀ 'ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨਹੀਂ ਹੁੰਦਾ। ਟੱਕਰ ਜਾਂਦੇ ਨੇ ਦੁਨੀਆ 'ਤੇ ਚਿਹਰੇ ਸੋਹਣੇ ਤੋਂ ਵੀ ਸੋਹਣੇ, ਪਰ ਹਰ ਇਨਸਾਨ ਦਾ ਦਿਲ ਸ਼ੀਸ਼ੇ ਵਾਂਗ ਸਾਫ਼ ਨਹੀਂ ਹੁੰਦਾ। ਪਾਤਰ ਸਾਹਿਬ ਦੀ ਇਹ 17 ਅਤੇ ਆਓ ਜੀ, ਸਾਡੀਆਂ ਤਾਰਾਂ ਜਿਹੜੀਆਂ ਨੇ ਉਹ ਪੰਜਾਬ ਜੁੜ ਚੁੱਕੀਆਂ ਨੇ, ਜਿੱਥੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਭਾਅ ਜੀ ਹੈ ਅਤੇ ਰੇਡੀ ਨੇ ਉੱਥੇ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਗੁਰਦੇਵ ਭਾਅ ਜੀ, ਤੁਹਾਡਾ ਵੀ ਵੈਲਕਮ ਜੀ, ਬਹੁਤ ਬਹੁਤ ਧੰਨਵਾਦ ਜੀ ਇਹ ਨੂੰ।
1: ਹਾਂਜੀ, ਪਹਿਲਾਂ ਤਾਂ ਸੁਣਨ ਵਾਲੇ ਸਰੋਤਿਆਂ ਨੂੰ ਗੁਰਦੇਵ ਸੱਜਣ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਨੂੰ ਵੀਕਐਂਡ 'ਤੇ ਸ਼ੰਮੀ ਭਾਅ ਜੀ ਨਾਲ 'ਤੇ ਕੈਂਪਿੰਗ ਦੇ ਮੌਕਾ ਮਿਲਿਆ, ਬਹੁਤ ਵਧੀਆ ਟਾਈਮ ਨਿਕਲਿਆ ਉੱਥੇ। ਅਤੇ ਕਿਸੇ ਨੇ ਕੋਈ ਵੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਆ 416-8843-56-23। ਕੋਈ ਲਾਈਫ ਪਲੈਨ ਆ ਤਾਂ ਰਿਵਿਊ ਕਰਾਉਣਾ, ਸੁਪਰਵਾਈਜ਼ਰ ਟਰੈਵਲ ਵਿਜ਼ਟਰ ਪਲੈਨ ਆ ਜਾਂ ਬੱਚਿਆਂ ਦੇ ਪਲੈਨ ਆ, ਜੇ ਤੁਸੀਂ ਸੇਵਿੰਗ ਅਕਾਊਂਟ ਖੋਲ੍ਹਣਾ ਚਾਹੁੰਦੇ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-8843-56-23। ਹੁਣ ਅਸੀਂ ਪੰਜਾਬ ਹੁਸ਼ਿਆਰਪੁਰ ਤੋਂ ਰਮੇਸ਼ ਜੀ ਨਾਲ ਜੁੜਨ ਜਾ ਰਹੇ ਹਾਂ। ਧੰਨਵਾਦ ਜੀ।
0: ਜੀ ਬਿਲਕੁਲ ਜੀ, ਜਲੰਧਰ ਖਾਸ ਤੌਰ 'ਤੇ ਉੱਥੇ ਲਵਲੀ ਯੂਨੀਵਰਸਿਟੀ ਹੈ, ਉੱਥੋਂ ਦੀਆਂ ਕੱਲ੍ਹ ਦੀਆਂ ਬੜੀਆਂ ਮਾੜੀਆਂ ਖਬਰਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਕੀ ਪੂਰਾ ਮਾਮਲਾ, ਇਸ 'ਤੇ ਵੀ ਆਪਾਂ ਝਾਤ ਮਾਰਾਂਗੇ।
1: ਮੈਂ ਵੀ ਹਾਂ ਜੀ, ਉੱਥੇ ਮੇਰਾ ਵੀ ਕੋਈ ਲਿੰਕ ਸੀਗਾ, ਮੈਂ ਗੱਲਬਾਤ ਕੀਤੀ ਸੀ ਉੱਥੇ।
0: ਅੱਛਾ ਜੀ।
1: ਅਤੇ ਇਹ ਤਾਂ ਵਿਸ਼ਾ ਜਿਹੜਾ ਭੜਕ ਗਿਆ, ਉੱਥੇ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਉਹ ਅੰਡਰ ਦੀ ਖਾਤਰ ਹਾਈਡ ਕੀਤੀਆਂ ਜਾਂਦੀਆਂ, ਬਾਹਰ ਆਉਣ ਹੀ ਨਹੀਂ ਦਿੰਦੇ। ਤੇ ਉੱਥੇ ਮੇਰੀ ਬਹੁਤ ਚਿਰ 30-40 ਮਿੰਟ ਗੱਲਬਾਤ ਹੁੰਦੀ ਰਹੀ।
0: ਅੱਛਾ ਜੀ।
1: ਕਿਹੋ ਜਿਹੇ ਦਿਨ ਗੱਲਾਂ ਆ ਜਿਹੜੀਆਂ ਕੁੜੀਆਂ ਨੂੰ ਬਹੁਤ ਚੀਜ਼ਾਂ ਉੱਤੇ ਫੇਸ ਕਰਨੀਆਂ ਪੈਂਦੀਆਂ, ਹੋਸਟਲ ਜਾਂਦੇ ਆ, ਮੈਸ ਆ,
0: ਮੈਸ ਦੇ ਵਿੱਚ ਕਹਿੰਦੇ
1: ਮੈਸ ਦੇ ਵਿੱਚ ਦੇਖੋ, ਕਹਿੰਦੇ ਸਾਰਾ ਸਟਾਫ ਮੇਲ ਦਾ। ਤੇ ਉਹ ਮੇਲ ਦਾ ਸਟਾਫ ਆ, ਹੈ ਵੀ ਜੰਗ ਮੁੰਡੇ ਸਾਰੇ, ਤੇ ਉਹ ਇੱਦਾਂ ਦੇ ਕਈ ਚੀਜ਼ਾਂ ਜਿਹੜੀਆਂ ਅੰਦਰ ਹਾਈਡ ਕੀਤੀਆਂ ਜਾਂਦੀਆਂ,
0: ਦੁਰਵਿਵਹਾਰ ਹੋ ਰਿਹਾ,
1: ਦੁਰਵਿਵਹਾਰ ਹੋ ਰਿਹਾ, ਉਹ ਬਾਹਰ ਨਹੀਂ ਆਉਣ ਦਿੰਦੇ।
0: ਜੀ ਭਾਜੀ, ਹੁਣ ਤੋਂ ਵੀ ਆਪਾਂ ਲੈਂਦੇ ਹਾਂ ਤੇ ਆਪਾਂ ਬਾਅਦ ਦੇ ਵਿੱਚ ਵੀ ਭਾਜੀ ਇਸ ਤੇ ਇਹਨੂੰ ਕੰਟੀਨਿਊ ਕਰਾਂਗੇ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕੀਤਾ ਜਾ ਰਿਹਾ ਟਲਵਿੰਦਰ ਜੱਜ ਜੀ। ਤੁਸੀਂ ਟਰੱਕ ਲੋਨ ਲੈਣਾ, ਲਾਈਨ ਬਣਾਉਣਾ ਚਾਹੁੰਦੇ ਹੋ, ਜਾਂ ਫਿਰ ਘਰ ਦੇ ਵਿੱਚ ਕੋਈ ਇਕੁਇਟੀ ਪਈ ਹੋਈ ਹੈ ਉਹਨੂੰ ਐਕਸੈਸ ਕਰਾਉਣਾ ਚਾਹੁੰਦੇ ਹੋ ਬਿਨਾਂ ਮੌਰਗੇ ਤੋੜੇ, ਤਾਂ ਤਲਵਿੰਦਰ ਜੱਜ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 647-5497-97 ਤੇ 647-504-3297 ਤੇ, ਅਤੇ ਉੱਥੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟਰੇਲਾਂ ਦੇ ਕਮਾਣੀਆਂ ਦੇ ਬੁਸ਼ਿੰਗ ਦਾ ਕੰਮ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਿੰਗ ਪਿੰਨ ਦਾ ਕੰਮ ਕੋਈ ਕਰਵਾਉਣਾ, ਤਾਂ 53 1930 ਬ੍ਰੈਡਕੋ ਬੁਲੇਵਰਡ ਮੈਥੇਸਨ ਤੇ ਡਿਕਸੀ ਮੇਜਰ ਇੰਟਰਸੈਕਸ਼ਨ ਹੈ। ਤੁਸੀਂ ਜਾ ਸਕਦੇ ਹੋ, ਪ੍ਰੋਗਰਾਮ ਦਾ ਹਵਾਲਾ ਦੇ ਦਿਓ। 10-15% ਲੇਬਰ ਤੇ ਡਿਸਕਾਊਂਟ ਦਿੱਤਾ ਜਾਂਦਾ। 9054595533 ਤੇ ਸੰਪਰਕ ਕਰ ਸਕਦੇ ਹੋ। ਤੇ ਉੱਥੇ ਹੀ ਤੁਸੀਂ ਹੋਮ ਆਟੋ ਇੰਸ਼ੋਰੈਂਸ ਬਾਬਤ ਸ਼ਾਪ ਅਰਾਊਂਡ ਜ਼ਰੂਰ ਕਰੋ। ਇੱਕ ਵਾਰ ਮਨਵੀਰ ਹੋਣਾ ਨੂੰ ਵੀ ਇਹ ਕਾਲ ਕਰ ਦਿਓ, ਉਹਨਾਂ ਦਾ ਫਿਰ ਕਮਾਲ ਦੇਖਿਓ। ਸੋ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ। ਰਿਨਿਊਲ ਆ ਰਹੀ ਹੈ ਤਾਂ 647-2192870 6472192870 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਲਿਸਟਿੰਗ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਲਾ ਬੱਧੀ ਸਾਡਾ ਤਜਰਬਾ, ਸੋ ਇੰਨੇ ਪਰਿਵਾਰਾਂ ਨੇ ਜਿਹੜਾ ਸਾਨੂੰ ਬਿਜ਼ਨਸ ਦਿੱਤਾ ਸੀ ਉਹਨਾਂ ਦੇ ਬੜੇ ਧੰਨਵਾਦੀ ਹਾਂ। ਸੋ ਨੰਬਰ ਮੇਰਾ 416-963-4169177763। ਤੇ ਆਓ ਫਿਰ ਹੁਣ ਚੱਲਦੇ ਆ ਜੀ ਪੰਜਾਬ, ਜਿੱਥੋਂ ਦੀਆਂ ਤਾਜ਼ਾ ਤਰੀਨ ਤੇ ਚੋਣਵੀਆਂ ਖਬਰਾਂ ਲੈ ਕੇ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਹਾਜ਼ਰ ਨੇ। ਸੋ 3 ਕੁ ਖਬਰਾਂ ਮੈਨੂੰ ਪੂਰੀਆਂ ਕਰ ਲੈਂਦਿਆਂ ਕਰੋ, ਉਸ ਤੋਂ ਬਾਅਦ ਫਿਰ ਤੁਹਾਡੇ ਲਈ ਲਾਈਨਸ ਹੈ ਜਿਹੜੀ ਉਹ ਓਪਨ ਕਰ ਦਿੰਦੇ ਹਾਂ। ਸਟੂਡੀਓ ਦਾ ਇੱਕ ਵਾਰ ਫਿਰ ਨੰਬਰ, ਉੱਦਾਂ ਤਾਂ ਤੁਹਾਡੇ ਦਿਲਾਂ ਉੱਤੇ ਲਿਖਿਆ ਪਿਆ ਇਹ ਨੰਬਰ, ਪਰ ਫਿਰ ਨਿੱਤ ਨਵੇਂ ਸਰੋਤੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ। ਸੋ ਸਟੂਡੀਓ 'ਚ ਕਾਲ ਕਰਨੀ ਹੈ ਜੀ, ਨੰਬਰ ਹੈ 905-673-3337 9056733337 ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਭਾਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਚੰਨੀ ਪੱਥਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਨੂੰ ਤੇ ਗੁਰਦੀਪ ਜੀ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਜਿਹੜੇ ਸਜਰੀ ਸਮੇਤ ਦੇ ਨਾਲ ਇਸ ਵੇਲੇ ਜੁੜ ਕੇ ਬੈਠੇ ਆ, ਉਹਨਾਂ ਨੂੰ ਢੇਰ ਸਾਰਾ ਦਿਲ ਤੋਂ ਸਤਿਕਾਰ
0: ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਰੁੱਖ ਕਰਦੇ ਆ ਜਲੰਧਰ ਕੋਲ ਲਵਲੀ ਯੂਨੀਵਰਸਿਟੀ ਦੇ ਵਿੱਚ ਜੋ ਹੰਗਾਮਾ ਹੋਇਆ ਉਹਦਾ ਪੂਰਾ ਮਾਮਲਾ ਕੀ ਹੈ ਜੀ?
2: ਮਸਲਾ ਬੜਾ ਵੱਡਾ ਮਸਲਾ ਹੈ ਤੇ ਬਹੁਤ ਸਾਰੀਆਂ ਤੰਦਾਂ ਤਾਰਾਂ ਇਹਦੀਆਂ ਅਜੇ ਢੱਕੀਆਂ ਲਪੇਟ ਕੇ ਆਈਆਂ। 2 ਦਿਨ ਬੀਤ ਚੁੱਕੇ ਆ ਕਰੀਬ ਕਰੀਬ, ਅਸੀਂ ਕਹਿ ਸਕਦੇ ਹਾਂ ਬਹੁਤ ਲੰਬਾ ਚੌੜਾ ਤੇ ਲਗਾਤਾਰ ਕਈ ਘੰਟੇ ਉੱਥੇ ਪ੍ਰਦਰਸ਼ਨ ਚੱਲਿਆ, ਪ੍ਰਦਰਸ਼ਨ ਨਹੀਂ ਕਹਿ ਸਕਦੇ ਹੰਗਾਮਾ ਚੱਲਿਆ। ਪੁਲਿਸ ਨੇ ਵੀ ਆਪਣੀ ਤਾਕਤ ਦੀ ਵਰਤੋਂ ਕੀਤੀ, ਯੂਨੀਵਰਸਿਟੀ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਤੋੜ ਫੋੜ ਹੋਈ। ਤੋੜ ਫੋੜ ਤੋਂ ਇਲਾਵਾ ਜਿਹਨੂੰ ਆਪਾਂ ਲੁੱਟਮਾਰ ਆਖਦੇ ਹਾਂ, ਲੁੱਟਮਾਰ ਦੀਆਂ ਵੀ ਕੁਛ ਤਸਵੀਰਾਂ, ਕੁਛ ਘਟਨਾਵਾਂ, ਕੁਛ ਖਬਰਾਂ ਸਾਹਮਣੇ ਆਈਆਂ। ਵਾਪਰਿਆ ਬਹੁਤ ਕੁਛ ਹੈ, ਬਹੁਤ ਕੁਛ ਅਜੇ ਉਹਦਾ ਢੱਕਿਆ ਲਪੇਟਿਆ। ਕਿਸੇ ਰੂਪ ਵਿੱਚ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਈ ਵੀ ਸਿੱਧੀ ਤੇ ਸਪਸ਼ਟ ਗੱਲ ਅਜੇ ਨਹੀਂ ਆਖੀ ਜਿਹਦੇ ਵਿੱਚ ਉਹਨਾਂ ਨੇ ਕੋਈ ਇਹ ਖੁਲਾਸਾ ਕੀਤਾ ਹੋਵੇ ਕਿ ਭਾਈ ਸਾਡਾ ਆਹ ਨੁਕਸਾਨ ਫਲਾਨਾ ਕਰ ਗਿਆ, ਜਾਂ ਸਾਡੇ ਵਿਦਿਆਰਥੀ ਜ਼ਿੰਮੇਵਾਰ ਹੈ, ਜਾਂ ਸਾਡੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਕੁਛ ਚੰਗਾ ਮਾੜਾ ਵਾਪਰਿਆ, ਉਹਨਾਂ ਨੇ ਬਿਲਕੁਲ ਨਹੀਂ ਕਿਹਾ। ਜਿੰਨਾ ਕੁ ਬੋਲਿਆ ਉਹ ਬੜਾ ਸੀਮਤ ਹੈ। ਉਹਨਾਂ ਨੇ ਸਿਰਫ ਇੰਨਾ ਆਖਿਆ ਕਿ ਭਾਈ ਜਿਹੜੀਆਂ ਅਫਵਾਹਾਂ ਨੇ ਉਹਨਾਂ ਤੇ ਯਕੀਨ ਨਾ ਕਰੋ, ਯੂਨੀਵਰਸਿਟੀ ਵਿੱਚ ਸਾਰਾ ਕੁਛ ਠੀਕ ਹੈ। ਹੁਣ ਲਵਲੀ ਯੂਨੀਵਰਸਿਟੀ ਚ ਕੀ ਹੋਇਆ, ਉਸ ਤੋਂ ਪਹਿਲਾਂ ਮੈਂ ਇਹ ਦੱਸਦਾ ਕਿ ਇਹੋ ਜਿਹਾ ਘਟਨਾਕ੍ਰਮ ਜਿਹੜਾ ਕੁਝ ਘੰਟਿਆਂ ਵਿੱਚ ਜਿਸਨੂੰ ਠੱਲ ਪਾ ਲਈ ਗਈ, ਰੋਕ ਲਿਆ ਗਿਆ, ਇਹ ਅੱਜ ਤੋਂ ਇੱਕ 5-4 ਦਿਨ ਪਹਿਲਾਂ ਚਿਤਕਾਰਾ ਯੂਨੀਵਰਸਿਟੀ ਬਣਦੀ ਹੈ, ਚਿਤਕਾਰਾ ਯੂਨੀਵਰਸਿਟੀ ਵਿੱਚ ਵੀ ਭੱਠਲ ਸਾਹਿਬ ਏਦਾਂ ਦਾ ਘਟਨਾਕ੍ਰਮ ਹੀ ਹੋਇਆ ਸੀ
0: ਜੀ।
2: ਏਦਾਂ ਦੇ ਤੋਂ ਭਾਵ ਕਿ ਉੱਥੇ ਇੱਕ ਰੌਲਾ ਰੱਪਾ ਪੈਂਦਾ ਕਿ ਇੱਕ ਲੜਕੀ ਵਿਦਿਆਰਥਣ ਜਿਹੜੀ ਯੂਨੀਵਰਸਿਟੀ ਦੀ ਪੜ੍ਹੂ ਹੈ ਚਿਤਕਾਰਾ ਦੀ, ਉਹ ਲਾਪਤਾ ਹੋ ਗਈ। ਉਸ ਤੋਂ ਬਾਅਦ ਵਿਦਿਆਰਥੀ ਰੋਸ ਵਿੱਚ ਯੂਨੀਵਰਸਿਟੀ ਕੈਂਪਸ 'ਚ ਆ ਜਾਂਦੇ ਆ, ਬਹੁਤ ਹੰਗਾਮਾ ਹੋਇਆ, ਪੁਲਿਸ ਪਹੁੰਚੀ, ਪਰੰਤੂ ਕੁਝ ਘੰਟਿਆਂ 'ਚ ਉਸ ਮਸਲੇ ਦੇ ਵਿੱਚ ਜਿਹੜਾ ਕੁਛ ਸਾਹਮਣੇ ਨਹੀਂ ਆਇਆ, ਚਾਹੇ ਉਹ ਕਿਸੇ ਢੰਗ ਦੀ ਗੱਲਬਾਤ ਸੀ, ਚਾਹੇ ਲੜਕੀ ਨਾਲ ਜੁੜੀ ਸੀ, ਜਾਂ ਕੋਈ ਹੋਰ ਕਿਸੇ ਢੰਗ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਤੇ ਉਹ ਮਸਲਾ ਪੁਲਿਸ ਨੇ ਕੰਟਰੋਲ 'ਚ ਕਰ ਲਿਆ, ਯੂਨੀਵਰਸਿਟੀ ਪ੍ਰਸ਼ਾਸਨ ਨੇ ਕੰਟਰੋਲ 'ਚ ਕਰ ਲਿਆ। ਇਹ ਗੱਲ 5-4 ਦਿਨ ਪਹਿਲੀ ਹੈ। ਹੁਣ ਤਾਜ਼ਾ ਤਰੀਨ ਤੁਸੀਂ ਲਵਲੀ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਜਿੱਥੋਂ ਪਵਾੜਾ ਸ਼ੁਰੂ ਹੋਇਆ, ਉਹ ਪਵਾੜਾ ਇੱਥੋਂ ਸ਼ੁਰੂ ਹੋਇਆ ਕਿ ਲੜਕੇ ਇਹ ਦੱਸਦੇ ਨੇ, ਬਹੁਤ ਸਾਰੇ ਹੋਸਟਲ ਹੈ, ਜਿਸ ਲਵਲੀ ਯੂਨੀਵਰਸਿਟੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਭਾਰਤ ਦੀ ਨਾਮੀ ਯੂਨੀਵਰਸਿਟੀ, ਭਾਰਤ ਦੀ ਕਦੋਂ ਦੁਨੀਆਂ ਦੀ ਵੀ ਅਸੀਂ ਕਹਿ ਸਕਦੇ ਹਾਂ, ਇਹ ਇੱਕ ਅਜਿਹੀ ਯੂਨੀਵਰਸਿਟੀ ਹੈ ਜਿੱਥੇ ਦੂਸਰੇ ਸੂਬਿਆਂ ਤੋਂ ਬਹੁਤ ਸਾਰੇ ਵਿਦਿਆਰਥੀ ਇੱਥੇ ਆ ਕੇ ਵੱਖ ਵੱਖ ਪੜ੍ਹਾਈ ਪੜ੍ਹਦੇ ਹੈ, ਔਰ ਇਕੱਲਾ ਦੂਸਰੇ ਸੂਬੇ ਨਹੀਂ, ਦੂਸਰੇ ਮੁਲਕਾਂ ਚੋਂ ਆ ਕੇ ਇਸ ਯੂਨੀਵਰਸਿਟੀ ਚ ਪੜ੍ਹਾਈ ਪੜ੍ਹਦੇ ਆ। ਜਲੰਧਰ ਤੋਂ ਜਦੋਂ ਅਸੀਂ ਫਗਵਾੜੇ ਵਾਲੇ ਪਾਸੇ ਨੂੰ ਜਾਈਏ ਤੇ ਫਗਵਾੜੇ ਦੇ ਵਿੱਚ ਅਸਲ ਵਿੱਚ ਇਹਦੀ ਲੋਕੇਸ਼ਨ ਪੈਂਦੀ ਹੈ, ਇਹ ਲਵਲੀ ਯੂਨੀਵਰਸਿਟੀ ਜਿਹਨਾਂ ਨੇ ਬਣਾਈ ਸੀ ਇਹਦਾ ਵੀ ਇੱਕ ਆਪਣੇ ਆਪ ਚ ਇਤਿਹਾਸ ਹੈ। ਲਵਲੀ ਯੂਨੀਵਰਸਿਟੀ ਲਵਲੀ ਮਠਿਆਈ ਵਾਲਿਆਂ ਦੀ ਯੂਨੀਵਰਸਿਟੀ ਹੈ। ਅਸ਼ੋਕ ਮਿੱਤਲ ਜਿਹੜੇ ਥੋੜਾ ਕੁ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੀ, ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਵਿੱਚ ਹੈ, ਇਹ ਅਸ਼ੋਕ ਮਿੱਤਲ ਦੀ ਯੂਨੀਵਰਸਿਟੀ ਹੈ, ਉਹ ਇਸ ਯੂਨੀਵਰਸਿਟੀ ਦੇ ਚੇਅਰਮੈਨ ਹੈ। 40,000 ਵਿਦਿਆਰਥੀ ਕਹਿੰਦੇ ਕੈਂਪਸ ਵਿੱਚ ਸੀ ਜਦੋਂ ਇਹ ਹੰਗਾਮਾ ਸ਼ੁਰੂ ਹੋਇਆ, ਜਿੱਥੋਂ ਪਵਾੜਾ ਸ਼ੁਰੂ ਹੋਇਆ, ਜਿਹੜੇ ਵਿਦਿਆਰਥੀ ਹੋਸਟਲ 'ਚ ਬੈਠੇ ਸੀ, ਵਿਦਿਆਰਥੀ ਆਖਰੇ ਕਿ ਕੁਛ ਸੁਨੇਹੇ ਮਿਲੇ, ਕੁਛ ਆਵਾਜ਼ਾਂ ਕੰਨਾਂ 'ਚ ਇੱਧਰੋਂ ਉੱਧਰੋਂ ਭਾਰਤ 'ਚ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਉਹ ਪਈਆਂ, ਕੁਝ ਸੋਸ਼ਲ ਮੀਡੀਆ 'ਤੇ ਪਤਾ ਲੱਗਾ ਕਿ ਲੜਕੀਆਂ ਦੇ ਹੋਸਟਲ ਵਿੱਚ ਕੁਛ ਲੜਕੀਆਂ ਦੇ ਨਾਲ ਮਾੜਾ ਹੋਇਆ, ਰੇਪ ਦੀ ਗੱਲ ਸਾਹਮਣੇ ਆਈ, ਬਲਾਤਕਾਰ ਦੀ ਗੱਲ ਸਾਹਮਣੇ ਆਈ, ਉਹਦੇ ਰੋਸ ਵਿੱਚ, ਕਿਉਂਕਿ ਨਾਲ ਕਦੀ ਰੇਪ ਦੀ ਨਹੀਂ ਗੱਲ ਸਾਹਮਣੇ ਆਈ, ਇਹ ਆਈ ਜੀ ਉਹਨਾਂ ਨੂੰ ਲੜਕੀਆਂ ਨੂੰ ਅੰਦਰ ਖੁੜਿਆ ਹੈ, ਉੱਥੇ ਤੇ ਵਾਰਡਨ ਅੰਦਰ ਨਹੀਂ ਜਾਣ ਦੇ ਰਹੇ, ਫਿਰ ਇੱਕ ਹੋਸਟਲ ਤੋਂ ਦੂਜੇ ਹੋਸਟਲ ਬਲਾਕ ਵਿੱਚ, ਫਿਰ ਤੀਜੇ 'ਚ ਲੜਕੇ ਇਕੱਠੇ ਹੋ ਕੇ ਬਾਹਰ ਨਿਕਲੇ, ਲੜਕੀਆਂ ਦੇ ਹੋਸਟਲ ਵਾਲੇ ਪਾਸੇ ਨੂੰ ਵਧੇ, ਜਦੋਂ ਤੱਕ ਲੜਕੀਆਂ 'ਚ ਗਏ ਗੱਲ ਪੁੱਛ ਪਤਾ ਨਾ ਲੱਗੇ, ਪਰੰਤੂ ਜਦੋਂ ਭੀੜ ਹੁੰਦੀ ਹੈ, ਭੀੜ ਦਾ ਇੱਕ ਵਿਗਿਆਨ ਹੈ ਕਿ ਭੀੜ, ਮਾਫ ਕਰਨਾ ਮੈਂ ਸ਼ਬਦ ਵਿਗਿਆਨ ਵਰਤਿਆ ਤਾਂ ਕਿਉਂਕਿ ਇਹ ਵਿਗਿਆਨ ਹੀ ਹੈ ਕਿ ਭੀੜ ਫਿਰ ਕਈ ਵਾਰ ਦਿਮਾਗ ਖੋ ਬੈਠਦੀ ਹੈ, ਭੀੜ ਫਿਰ ਕੰਟਰੋਲ ਖੋ ਬੈਠਦੀ, ਭੀੜ ਦਾ ਕੰਟਰੋਲ ਨਹੀਂ ਹੁੰਦਾ, ਉਹ ਭੀੜ ਇੱਦਾਂ ਦੀ ਵਧੀ ਅੱਗੇ ਨੂੰ ਕਿ ਉਹ ਅਫਵਾਹ ਕਿਹਨੇ ਫੈਲਾਈ ਸੀ, ਮੈਸੇਜ ਭੇਜਣ ਵਾਲਾ ਕੌਣ ਸੀ, ਕਿਹੜੀਆਂ ਲੜਕੀਆਂ ਸੀ, ਕੁਝ ਨਹੀਂ ਪਤਾ ਲੱਗਾ, ਬਸ ਫਿਰ ਤੇ ਹੱਲਾ ਗੁੱਲਾ ਹੀ ਹੋਇਆ। ਬਹੁਤ ਵੱਡੀ ਤਾਦਾਦ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਜਿਹੜਾ ਮੇਨ ਗੇਟ ਹੈ ਜਿੱਥੋਂ ਦੀ ਜੀ ਟੀ ਰੋਡ ਲੰਘਦਾ, ਜਿਹਨੂੰ ਆਪਾਂ ਸ਼ੇਰ ਸ਼ਾਹ ਸੂਰੀ ਮਾਰਗ ਵੀ ਆਖਦੇ ਹਾਂ, ਜਿਹਨੂੰ ਆਪਾਂ ਅੰਮ੍ਰਿਤਸਰ ਤੋਂ ਦਿੱਲੀ ਜੀ ਟੀ ਰੋਡ ਵੀ ਆਖਦੇ ਹਾਂ, ਉਹ ਜੀ ਟੀ ਰੋਡ ਨੂੰ ਜਾ ਕੇ ਵਿਦਿਆਰਥੀਆਂ ਨੇ ਜਾਮ ਕਰ ਦਿੱਤਾ ਔਰ ਕਰੀਬ ਕਰੀਬ 18 ਘੰਟੇ ਉੱਥੇ ਜਿਹੜੀ ਹੈ ਪੂਰੀ ਔਂਦਕ ਚਾਂਦਕ ਪ੍ਰਭਾਵਿਤ ਹੋਈ। ਉਹ ਇੱਕ ਮੁੱਖ ਰੋਡ ਹੈ ਜਿਹੜਾ ਕਹਿ ਲਈਏ ਕਿ ਜੰਮੂ ਕਸ਼ਮੀਰ ਸ਼੍ਰੀਨਗਰ ਤੇ ਇੱਧਰ ਅੰਮ੍ਰਿਤਸਰ ਤੇ ਦੂਜੇ ਪਾਸੇ ਦਿੱਲੀ, ਉਹ ਮੁੱਖ ਮਾਰਗ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉੱਥੇ ਹੰਗਾਮਾ ਇੰਨਾ ਹੋਇਆ ਕਿ ਫਿਰ ਅੰਦਰ ਕੀ ਤੇ ਬਾਹਰ ਕੀ, ਜਿਹੜੀਆਂ ਤਸਵੀਰਾਂ ਅਸੀਂ ਵੇਖੀਆਂ, ਜਿਹੜੀਆਂ ਸਾਡੇ ਕੋਲ ਪੁਲਿਸ ਰਾਹੀਂ ਰਿਪੋਰਟਾਂ ਨੇ, ਬਹੁਤ ਵੱਡੇ ਪੱਧਰ ਤੇ ਹੜਦੁੰਗ ਮਚਿਆ। ਹੁਣ ਉਹ ਹੜਦੁੰਗ ਮਚਾਉਣ ਵਾਲੇ ਵਿਦਿਆਰਥੀ ਸੀ, ਕੋਈ ਸ਼ਰਾਰਤੀ ਸੀ, ਇਹ ਅਜੇ ਤੱਕ ਕੋਈ ਖੁਲਾਸਾ ਨਹੀਂ ਕਿ ਉਹ ਬਾਹਰਲੇ ਸੀ, ਉਹ ਅੰਦਰਲੇ ਸੀ, ਉਹ 'ਚ ਕਿੰਨੀਆਂ ਕੁੜੀਆਂ ਸੀ, ਕਿੰਨੇ ਮੁੰਡੇ ਸੀ, ਕੋਈ ਖੁਲਾਸਾ ਨਹੀਂ ਅਜੇ ਤੱਕ। ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਹੜਦੁੰਗ ਬਹੁਤ ਮਚਿਆ। ਯੂਨੀਵਰਸਿਟੀ ਦਾ ਸ਼ਾਇਦ ਕੋਈ ਟਾਵਾਂ ਹੀ ਸ਼ੀਸ਼ਾ ਹੋਵੇਗਾ ਜਿਹੜਾ ਬਚਿਆ ਹੋਵੇ। ਯੂਨੀਵਰਸਿਟੀ 'ਚ ਜਿਹੜੀ ਕੋਈ ਚੀਜ਼ ਬਹੁਤ ਮਜ਼ਬੂਤ ਲੋਹੇ ਦੀ ਸੀ ਜਾਂ ਕੰਕਰੀਟ ਦੀ ਸੀ, ਉਹੀ ਬਚੀ ਹੈ, ਬਹੁਤ ਵੱਡੇ ਪੱਧਰ 'ਤੇ ਤੋੜ ਫੋੜ ਹੋਈ ਹੈ। ਯੂਨੀਵਰਸਿਟੀ ਦੇ ਅੰਦਰ ਜਿਹੜੇ ਛੋਟੇ ਮੋਟੇ ਮੌਲ ਜਾਂ ਕੰਟੀਨਾਂ ਨੇ, ਉਹਨਾਂ ਦੀ ਤੋੜ ਫੋੜ ਵੀ ਹੋਈ ਹੈ ਅਤੇ ਉੱਥੇ ਲੁੱਟਮਾਰ ਵੀ ਹੋਈ ਹੈ। ਔਰ ਉਹਦੇ ਵਿੱਚ ਤੋਂ ਇਲਾਵਾ ਜਿਹੜਾ ਜੀ ਟੀ ਰੋਡ ਜਿੱਥੇ ਵਿਦਿਆਰਥੀ ਲਗਭਗ 17-18 ਘੰਟੇ ਬੈਠੇ ਨੇ ਜਾਮ ਲਾ ਕੇ, ਇਨਸਾਫ ਚਾਹੀਦਾ, ਪਰੰਤੂ ਉਹ ਇਨਸਾਫ ਕਿਹੜਾ ਚਾਹੀਦਾ, ਉਹ ਲੱਭ ਹੀ ਨਹੀਂ ਸਕਿਆ ਅਜੇ ਤੱਕ। ਉਹ 17-18 ਘੰਟੇ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਈ ਗਈ, ਉਹ 17 ਘੰਟਿਆਂ ਦੇ ਵਿੱਚ ਪੱਥਰਬਾਜ਼ੀ ਵੀ ਵਿਦਿਆਰਥੀਆਂ ਵਾਲੇ ਪਾਸਿਓਂ ਕੀਤੀ ਗਈ, ਬਹੁਤ ਵੱਡੇ ਪੱਧਰ ਦੇ ਹੰਗਾਮਾ। ਹਾਲਾਂਕਿ ਇਹ ਵੀ ਇੱਕ ਸੱਚ ਹੈ ਕਿ ਫਿਰ ਪੁਲਿਸ ਨੇ ਆਖਿਰਕਾਰ ਬਲ ਦਾ ਪ੍ਰਯੋਗ ਕੀਤਾ, ਤਾਕਤ ਦੀ ਵਰਤੋਂ ਕੀਤੀ, ਹੱਥੋਂ ਗਏ ਸੀ, ਗੋਲੇ ਵੀ ਸਿੱਟੇ ਹੈ, ਲਾਠੀਆਂ ਵੀ ਮਾਰੀਆਂ, ਕੁਝ ਇੱਕ ਗ੍ਰਿਫਤਾਰੀਆਂ ਵੀ ਕੀਤੀਆਂ। ਫਿਰ ਜਾ ਕੇ ਆ ਭਾਰਤੀ ਸਮੇਂ ਦੀ ਜਿਹੜੀ ਲੰਘੀ ਰਾਤ ਕਹਿ ਸਕਦੇ ਹਾਂ, ਫਿਰ ਜਾ ਕੇ ਜਿਹੜਾ ਇਹਨੂੰ ਸਾਰੇ ਨੂੰ ਕੰਟਰੋਲ 'ਚ ਲਿਆ। ਹੁਣ ਤਾਜ਼ਾ ਸਥਿਤੀ ਇਹ ਆ ਕਿ ਭਾਰਤੀ ਸਮੇਂ ਦੇ ਚੜ੍ਹਦੇ ਦਿਨ ਪੰਜਾਬ ਦੇ DGP ਪਹੁੰਚ ਜਾਂਦੇ ਨੇ ਉੱਥੇ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਭੇਜਿਆ, DGP ਨੇ ਆ ਕੇ ਸਾਰਾ ਮੁਆਇਨਾ ਕੀਤਾ, ਤੇ DGP ਜਾਂ ਪੁਲਿਸ ਵਾਲੇ ਪਾਸਿਓਂ ਅੱਜ ਤੱਕ ਅਧਿਕਾਰਤ ਪੁਸ਼ਟੀ ਕੋਈ ਨਹੀਂ ਹੈ ਕਿ ਕੋਈ ਗੱਲ ਹੋਈ ਜਾਂ ਨਹੀਂ ਹੋਈ, ਉਵੇਂ ਪਰਚੇ ਦਰਜ ਹੋ ਗਏ ਹੈ। ਉਵੇਂ ਪੁਲਿਸ ਨੇ ਆਖਿਆ ਕਿ ਅਸੀਂ ਇੱਕ ਜਾਂਚ ਟੀਮ

0: ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਤੇ ਇਸ਼ਾਰਾ ਇੱਧਰ ਨੂੰ ਕਰ ਦਿੱਤਾ ਸੀ ਕਿ ਗੱਲ ਇਹ ਆ ਕਿ ਜਿਹੜਾ ਅਸ਼ੋਕ ਮਿੱਤਲ ਹੈ ਉਹ ਆਮ ਆਦਮੀ ਪਾਰਟੀ ਸੀਗਾ, ਉਹ ਭਾਜਪਾ ਚਲਾ ਗਿਆ ਤੇ ਉਹਨੂੰ ਭਾਜਪਾ ਵਿੱਚ ਜਾਣ ਦੀ ਕਹਿੰਦੇ ਇਹ ਕੀਮਤ ਚੁਕਾਉਣੀ ਪਈ ਹੈ। ਬਾਕੀ ਸਿੱਧਾ ਦੋਸ਼ ਉਹਨਾਂ ਨੇ ਪੰਜਾਬ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਲਾਇਆ ਕਿ ਉਹਨਾਂ ਨੇ ਇਹ ਸਾਰਾ ਕੁਛ ਕਰਾਇਆ। ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਹੈ ਹੀ ਮੰਦਾ ਹਾਲ ਹੈ। ਇਸ ਤੋਂ ਇਲਾਵਾ ਹੋਰ ਵੱਖ ਵੱਖ ਸਿਆਸੀ ਪਾਰਟੀਆਂ ਨੇ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਆ। ਔਰ ਭਾਰਤੀ ਜਨਤਾ ਪਾਰਟੀ ਵੀ ਕਹਿੰਦੀ ਵੀ ਯਾਰ ਕਾਨੂੰਨ ਵਿਵਸਥਾ ਤੁਹਾਡੀ ਕਾਹਦੀ ਰੱਖਿਆ ਨੀ ਤੁਸੀਂ ਕਰ ਸਕਦੇ। ਹੁਣ ਬਲਤੇਜ ਪੰਨੂ ਹੁਣੀ ਤਾਜ਼ਾ ਤਰੀਨ ਕਹਿ ਕੇ ਹਟਿਆ ਕਿ ਅਸੀਂ ਦਿੱਲੀ ਵਾਂਗ ਦਿੱਲੀ ਦੀ ਪੁਲਿਸ ਵਾਂਗ ਅਸੀਂ ਆਪਣੀ ਪੁਲਿਸ ਨੂੰ ਜਿਹੜੀਆਂ ਕਿੱਲਾਂ ਤੇ ਮੇਖਾਂ ਵਾਲੀਆਂ ਡਾਂਗਾਂ ਨੀ ਫੜਾਈਆਂ ਸੀ। ਉਹਨਾਂ ਨੇ ਉੱਥੇ ਗੱਲ ਕੀਤੀ ਜਦੋਂ ਕਾਂਗਰਸ ਜਨਤਾ ਪਾਰਟੀ ਨੇ ਪ੍ਰਦਰਸ਼ਨ ਕੀਤਾ ਸੀਗਾ ਕਿਉਂਕਿ ਉਹਨਾਂ ਦੇ ਉੱਪਰ ਲਾਠੀਚਾਰਜ ਹੋਇਆ। ਉਹ ਕਹਿੰਦੇ ਨਾ ਸਾਡੀ ਪੁਲਿਸ ਨੇ ਪੈਲਟ ਗੰਨ ਦਾ ਪ੍ਰਯੋਗ ਕੀਤਾ, ਸਾਡੀ ਪੁਲਿਸ ਨੇ ਬੜੇ ਸਿਆਣਪ ਦੇ ਨਾਲ ਸਥਿਤੀ ਹੈਂਡਲ ਕੀਤੀ ਹੈ। ਔਰ ਐਲਾਨ ਇਹ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਸਿੱਟ ਬਣਾ ਦਿੱਤੀ ਹੈ। ਪੰਜਾਬ ਦੀ ਸਰਕਾਰ ਨੇ ਕਹਿੰਦੇ ਇਸ ਮਸਲੇ 'ਚ ਸਿੱਟ ਬਣਾ ਦਿੱਤੀ ਹੈ, ਜਿਹੜਾ ਵੀ ਮਾੜਾ ਅਨਸਰ ਹੋਵੇਗਾ ਬਖਸ਼ਿਆ ਨਹੀਂ ਜਾਵੇਗਾ। ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਆਖ ਕੇ ਗਏ ਹੈ, ਕਿਉਂਕਿ ਇੱਕ ਚੀਜ਼ ਲਗਾਤਾਰ ਸਾਹਮਣੇ ਆ ਰਹੀ ਸੀ ਬੀਤੀ ਰਾਤ ਤੋਂ, ਭਾਰਤੀ ਸਮੇਂ ਦੀ ਬੀਤੀ ਰਾਤ ਤੋਂ, ਕਿ ਕੁਝ ਲੋਕ ਗ੍ਰਿਫਤਾਰ ਕੀਤੇ ਹੈ ਜਿਹਨਾਂ ਕੋਲ ਬਾਕੀ ਟਾਕੀ ਸੈੱਟ ਸੀ, ਜਿਹਨਾਂ ਕੋਲ ਕਿਰਪਾਨਾਂ ਵਗੈਰਾ ਸੀ, ਜਿਹਨਾਂ ਦੇ ਕੋਲ ਦਫ਼ਤਰ ਵਗੈਰਾ ਸੀ। ਹੁਣ ਬਲਤੇਜ ਪੰਨੂ ਹੁਣੀ ਕਹਿ ਕੇ ਗਏ ਕਿ ਜਿਹੜੇ ਵਾਕੀ ਟਾਕੀ ਵਾਲਾ ਮਸਲਾ ਆ ਜਾਂ ਕੋਈ ਹੋਰ ਹੈ, ਉਹ ਅਸਲ ਵਿੱਚ ਬੱਚਿਆਂ ਦੇ ਮਾਪੇ ਸੀ ਔਰ ਉਹਦੇ ਵਿੱਚ ਕੋਈ ਫੌਜੀ ਹੁਣ ਸੇਵਾ ਮੁਕਤ ਸੀ ਜਾਂ ਨੌਕਰੀ ਤੇ ਤਾਂ ਨੀ ਉਹਨਾਂ ਦੱਸਿਆ, ਕਹਿੰਦੇ ਕੁਛ ਫੌਜੀ ਸੀ। ਉਹ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਆਏ ਸੀ, ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਕਹਿ ਸਕਦੇ ਕਿ ਉਹ ਕੋਈ ਮਾੜੇ ਅਨਸਰ ਸੀ। ਹੁਣ ਇਸ ਮਸਲੇ ਤੇ ਵੀ ਬ੍ਰੇਕ ਲੱਗ ਗਈ ਹੈ। ਰੇਪ ਦੀ ਘਟਨਾ ਦੇ ਮਾਮਲੇ ਚ ਮੈਂ ਪਹਿਲਾਂ ਦੱਸਿਆ, ਨਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਪੁਸ਼ਟੀ ਕੀਤੀ ਹੈ, ਨਾ ਕੋਈ ਵਿਦਿਆਰਥਣ ਸਾਹਮਣੇ ਆਈ ਹੈ, ਨਾ ਕੋਈ ਮਾਪੇ ਸਾਹਮਣੇ ਆਏ ਹੈ। ਤੇ ਪੰਜਾਬ ਦੀ ਸਰਕਾਰ ਵੀ ਹੁਣ ਕਹਿ ਗਈ ਪ੍ਰੈਸ ਕਾਨਫਰੰਸ ਵਿੱਚ ਕਿ ਇੱਦਾਂ ਦੀ ਕੋਈ ਘਟਨਾ ਨਹੀਂ ਹੈ। ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਗੱਲ ਤੇ ਬੜੀ ਸਾਫ਼ ਹੈ ਕਿ ਘਟਨਾ ਬਹੁਤ ਵੱਡੀ ਹੈ। ਕੋਈ ਇਹ ਨਹੀਂ ਅਸੀਂ ਕਹਿ ਸਕਦੇ ਕਿ ਜਾਣੇ ਅਣਜਾਣੇ 'ਚ ਹੋ ਗਈ ਜੀ, ਐਵੇਂ ਹੀ ਅਫਵਾਹ ਫੈਲ ਗਈ, ਇੱਦਾਂ ਨਹੀਂ ਹੈ। ਅਸਲ ਵਿੱਚ ਇਹਦੀਆਂ ਵੀ ਤੰਦਾਂ ਤਾਰਾਂ ਕਿਤੇ ਨਾ ਕਿਤੇ ਇਹਦਾ ਪਿਛੋਕੜ ਹੈ। ਮੰਗ ਕਰਨਾ ਸੱਚ ਹੈ ਕਿ ਪੰਜਾਬ ਦੇ ਬਹੁਤ ਸਾਰੇ ਅਦਾਰੇ, ਖਾਸ ਕਰਕੇ ਨਿੱਜੀ ਅਦਾਰੇ ਜਿਹਦੇ ਵਿੱਚ ਲਵਲੀ ਯੂਨੀਵਰਸਿਟੀ ਵੀ ਹੈ, ਇਹਨਾਂ ਅਦਾਰਿਆਂ ਤੇ ਪਹਿਲਾਂ ਵੀ ਕਦੇ ਤਾਈਂ ਕੋਈ ਨਾ ਕੋਈ ਉਂਗਲ ਉੱਠ ਜਾਂਦੀ ਹੈ। ਕਦੇ ਉਂਗਲ ਇਹ ਉੱਠ ਜਾਂਦੀ ਜੀ ਕਿ ਅੰਦਰ ਵਿਦਿਆਰਥਣਾਂ ਦਾ ਸ਼ੋਸ਼ਣ ਹੋ ਗਿਆ, ਕਦੇ ਇਹ ਉੱਠ ਜਾਂਦੀ ਜੀ ਇੱਥੇ ਤੇ ਨਸ਼ਾ ਵੀ ਵਿਦਿਆਰਥੀ ਕਰਦੇ ਹੈ। ਜਦੋਂ ਵਿਦਿਆਰਥੀ ਨਸ਼ਾ ਕਰਦੇ ਆ ਤੇ ਇਹਦਾ ਮਤਲਬ ਕਿ ਨਸ਼ਾ ਤਸਕਰ ਵੀ ਕੋਈ ਨਾ ਕੋਈ ਉਹਨਾਂ ਨੂੰ ਸਪਲਾਈ ਕਰਦਾ ਹੋਵੇਗਾ। ਇੱਦਾਂ ਦੀਆਂ ਘਟਨਾ ਵੀ ਬੀਤੇ ਸਮੇਂ 'ਚ ਸਾਹਮਣੇ ਆਈਆਂ ਕਿ ਵਿਦੇਸ਼ੀ ਵਿਦਿਆਰਥੀ ਤੇ ਭਾਰਤੀ ਵਿਦਿਆਰਥੀਆਂ 'ਚ ਹਲਕੇ ਫੁਲਕੇ ਝਗੜੇ ਵੀ ਹੋਏ ਆ, ਵੱਖ ਵੱਖ ਸੂਬਿਆਂ ਦੇ ਵਿਦਿਆਰਥੀਆਂ 'ਚ ਕਈ ਵਾਰ ਝਗੜਾ ਹੋ ਜਾਂਦਾ। ਉਹ ਗੱਲਾਂ ਦੱਬੀਆਂ ਘੁੱਟੀਆਂ ਰਹਿ ਜਾਂਦੀਆਂ ਕਈ ਵਾਰ, ਪ੍ਰੰਤੂ ਹੋ ਸਕਦਾ ਕਿ ਉਹ ਦੱਬੀਆਂ ਘੁੱਟੀਆਂ ਗੱਲਾਂ ਹੌਲੀ ਹੌਲੀ ਹੌਲੀ ਅੱਜ ਇੱਥੇ ਪਹੁੰਚ ਗਈਆਂ। ਬਾਕੀ ਤੇ ਜਾਂਚ ਪੜਤਾਲ ਦਾ ਹਿੱਸਾ ਆ, ਘਟਨਾ ਵੱਡੀ ਹੈ, ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ, ਜਿੱਡੀ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੀ ਭੀੜ ਸੀ, ਯੂਨੀਵਰਸਿਟੀ ਦਾ ਮਾਲੀ ਨੁਕਸਾਨ ਬਹੁਤ ਹੋਇਆ, ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਮਾਨਸਿਕ ਪਰੇਸ਼ਾਨੀ ਝੱਲਣੀ ਪਈ, ਕਿਉਂਕਿ 17-18 ਘੰਟੇ ਜਿਹੜੀ ਟ੍ਰੈਫਿਕ ਪ੍ਰਭਾਵਿਤ ਰਹਿਣੀ ਉਸ ਮਾਰਗ ਦੇ ਉੱਪਰ, ਬਹੁਤ ਵੱਡੀ ਘਟਨਾ ਇੱਥੇ ਤੇ 10 ਮਿੰਟ ਦੀ ਟ੍ਰੈਫਿਕ ਪ੍ਰਭਾਵਿਤ ਹੋ ਜਾਏ ਤੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ, ਇਹ 17-18 ਘੰਟੇ ਪ੍ਰਭਾਵਿਤ ਰਹੀ ਹੈ। ਸੋ ਘਟਨਾ ਵੱਡੀ ਹੈ, ਅਜੇ ਤੱਕ ਕੋਈ ਖੁਲਾਸਾ ਬਹੁਤ ਵੱਡਾ ਨਹੀਂ ਹੋਇਆ, ਕੇਵਲ ਜਾਂਚ ਜਾਂਚ ਜਾਂਚ ਸ਼ਬਦ ਹੀ ਕੰਨਾਂ 'ਚ ਪੈ ਰਿਹਾ। ਹੁਣ ਉਹ ਜਾਂਚ ਵਿੱਚੋਂ ਕੀ ਨਿਕਲਦਾ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੀ ਹੁਣ ਗੱਲ ਹੈ
1: ਜੀ। ਕਹਿੰਦੇ ਈਡੀ ਦੇ ਸਾਬਕਾ ਅਫਸਰ ਨੇ ਵਾਰਸ ਪੰਜਾਬ ਦੀ ਪਾਰਟੀ ਨੂੰ ਝਟਕਾ ਦਿੱਤਾ ਹੈ ਜੀ।
0: ਪਹਿਲਾਂ ਤੇ ਜਿਸ ਅਫਸਰ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਵਾਰਸ ਪੰਜਾਬ ਪਾਰਟੀ 'ਚ ਜਾਣਾ ਹੀ ਬਹੁਤ ਹੈਰਾਨੀਜਨਕ ਸੀ। ਦੇਖੋ ਬੜੀ ਗੱਲ ਸਾਫ਼ ਤੇ ਸਪਸ਼ਟ ਹੈ, ਵਾਰਸ ਪੰਜਾਬ ਪਾਰਟੀ ਪੰਜਾਬ ਦੇ ਉਹਨਾਂ ਵਿਅਕਤੀਆਂ ਵੱਲੋਂ ਬਣਾਈ ਗਈ ਪਾਰਟੀ ਹੈ ਜਿਹੜੇ ਅੱਜ ਦੇ ਸਮੇਂ ਆਪਣੇ ਆਪ ਨੂੰ ਪੰਥ ਤੇ ਅਸੀਂ ਵਾਰਕ ਪਖਵਾਉਂਦੇ ਕਿ ਅਸੀਂ ਪੰਥ ਤੇ ਵਾਰਸ ਹਾਂ, ਜਿਹੜੇ ਸਿੱਖ ਵਿਚਾਰਧਾਰਾ ਤੇ ਅਸਲ ਵਿੱਚ ਪਹਿਰਾ ਦੇਣ ਦੀ ਗੱਲ ਕਰਦੇ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹ ਗਰਮ ਖਿਆਲੀ ਹੈ ਜਾਂ ਜੀ ਉਹ ਤੇ ਖਾਲਿਸਤਾਨੀ ਹੈ, ਮੈਂ ਇਹ ਸ਼ਬਦ ਨਹੀਂ ਕਹਿੰਦਾ, ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਇਹ ਪਾਰਟੀ ਉਹਨਾਂ ਲੋਕਾਂ ਦੀ ਪਾਰਟੀ ਹੈ ਜਿਹੜੇ ਇਹ ਦਾਅਵਾ ਕਰਦੇ ਹੈ ਕਿ ਜੇ ਕੋਈ ਪੰਥ ਕਰਵੈਤਾਂ ਤੇ ਪਹਿਰਾ ਦੇ ਰਿਹਾ ਉਹ ਸਾਡੀ ਪਾਰਟੀ ਹੈ, ਜੇ ਕੋਈ ਸਿੱਖੀ ਅਸੂਲਾਂ ਦੀ ਗੱਲ ਕਰ ਰਿਹਾ ਤਾਂ ਉਹ ਸਾਡੀ ਪਾਰਟੀ ਹੈ।

0: ਉਹ ਸਿੱਖੀ ਲਹਿਰ ਦੇ ਵਿੱਚ ਰਵਾਇਤਾਂ ਨੇ ਜੇ ਉਹ ਤੇ ਪਹਿਰਾ ਦੇ ਰਿਹਾ ਸਾਡੀ ਪਾਰਟੀ ਇਹ ਅੰਮ੍ਰਿਤਪਾਲ ਤੋਂ ਲੈ ਕੇ ਸਾਰੇ ਕਹਿੰਦੇ ਆ। ਹੁਣ ਉਸ ਪਾਰਟੀ ਦੇ ਵਿੱਚ ਨਿਰੰਜਨ ਸਿੰਘ ਦਾ ਜਾਣਾ ਹੈਰਾਨੀਜਨਕ ਸੀ ਤੇ ਹੋਇਆ ਵੀ ਉਹੀ। ਮਸਾ ਹੀ ਮੈਨੂੰ ਲੱਗਦਾ ਕਿ 3 ਦਿਨ ਕੱਢੇ ਹੋਣੇ ਆ ਨਿਰੰਜਨ ਸਿੰਘ ਹੋਰਾਂ ਨੇ, ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਅਧਿਕਾਰੀ ਵੱਡੇ ਅਫਸਰ ਰਹਿ ਚੁੱਕੇ ਆ, ਜਿਹੜੇ ਬੜੇ ਚਰਚਿਤ ਅਫਸਰ ਰਹਿ ਚੁੱਕੇ ਆ, ਬਿਕਰਮ ਸਿੰਘ ਮਜੀਠੀਏ ਤੋਂ ਨਸ਼ਾ ਤਸਕਰੀ ਦੀ ਪੁੱਛ ਪੜਤਾਲ ਕਰਨ ਵਾਲੇ ਅਫਸਰ ਜਿਹੜੇ, ਉਹ ਨਿਰੰਜਨ ਸਿੰਘ ਨੇ ਹੁਣ ਵਾਪਸੀ ਕੀਤੀ ਹੈ। ਨਿਰੰਜਨ ਸਿੰਘ ਨੇ ਜਿਹੜੀਆਂ ਗੱਲਾਂ ਆਖੀਆਂ ਉਹ ਵੀ ਆਪਣੇ ਆਪ 'ਚ ਇੱਕ ਵੱਡਾ ਇਸ਼ਾਰਾ ਕਰਦੀਆਂ। ਜਦੋਂ ਉਹਨਾਂ ਨੇ ਹੁਣ ਯੂ ਟਰਨ ਲਿਆ ਪਾਰਟੀ ਛੱਡੀ, ਉਹ ਕਹਿੰਦੇ ਮੈਂ ਇਸ ਕਰਕੇ ਗਿਆ ਸੀ ਕਿ ਨਸ਼ਿਆਂ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ, ਗੈਂਗਸਟਰਵਾਦ ਦੇ ਖਿਲਾਫ, ਜੋ ਪੁਲਿਸ ਦੀ ਮਿਲੀ ਭੁਗਤ ਹੈ ਨਸ਼ਾ ਤਸਕਰਾਂ ਦੀ, ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਮੈਂ ਵਾਰਸ ਪੰਜਾਬ ਪਾਰਟੀ ਦਾ ਸਮਰਥਨ ਕੀਤਾ। ਸਿਆਸੀ ਵਿਅਕਤੀ ਕਹਿੰਦੇ ਮੈਂ ਸਿਗਾ ਨਹੀਂ ਨਾ ਹੈਗਾ। ਹੁਣ ਕਹਿੰਦੇ ਮਸਲਾ ਇੱਥੇ ਆ ਗਿਆ, ਕੁਝ ਮੁੱਦਿਆਂ ਨੂੰ ਲੈ ਕੇ ਮੇਰੇ ਮਤਭੇਦ ਹੈ। ਹੁਣ ਸਵਾਲ ਜਦੋਂ ਨਿਰੰਜਨ ਸਿੰਘ ਨੂੰ ਪੁੱਛਿਆ ਕਿ ਭਾਈ 3 ਦਿਨਾਂ 'ਚ ਹੀ ਮਤਭੇਦ ਬਣ ਗਏ, ਦੱਸ ਤਾਂ ਸਹੀ ਕਿਹੜੀਆਂ ਗੱਲਾਂ ਨੂੰ ਲੈ ਕੇ ਮਤਭੇਦ ਆ ਤੇਰੇ ਵਾਰਸ ਪੰਜਾਬ ਪਾਰਟੀ ਨਾਲ? ਉਹਨਾਂ ਨੇ ਸਿੱਧਾ ਤੇ ਕੁਛ ਨਹੀਂ ਆਖਿਆ, ਪਰੰਤੂ ਜਿਹੜੀ ਗੱਲ ਆਖੀ, ਕਹਿੰਦੇ ਗੱਲ ਇਹ ਕਿ ਜਨਤਕ ਜੀਵਨ ਦੇ ਵਿੱਚ ਜਿਹੜੇ ਵੀ ਵਿਅਕਤੀ ਰਹਿੰਦੇ ਆ, ਬਾਕੀ ਜਿਹੜੇ ਲੋਕਾਂ 'ਚ ਵਿਚਰਦੇ ਨੇ, ਉਹਨਾਂ ਦਾ ਆਚਰਣ, ਉਹਨਾਂ ਦਾ ਸੁਭਾਅ ਭਾਰਤੀ ਸੰਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ। ਜਿਹੜੀ ਮੈਂ ਹੁਣੇ ਗੱਲ ਕਹਿ ਕੇ ਹਟਿਆ ਕਿ ਉਹ ਪਾਰਟੀ ਹੈ ਜਿਹੜੀ ਕਹਿੰਦੀ ਜੀ ਕਿ ਅਸੀਂ ਸਿੱਖੀ ਅਸੂਲਾਂ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਹੈ, ਅਸੀਂ ਹੈ, ਦੂਜਾ ਕੋਈ ਨਹੀਂ ਹੈ, ਅਸੀਂ ਦੱਸਾਂਗੇ ਕਿਵੇਂ ਕਰਨਾ ਹੈ। ਯਾਦ ਹੋਏਗਾ ਸਰੋਤਿਆਂ ਨੂੰ, ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਇਸ ਪਾਰਟੀ ਦੇ ਮੁਖੀ ਹੈ, ਸਮਾਂ ਜੇਲ੍ਹ 'ਚ ਬੰਦ ਹੈ, ਭਾਈ ਅੰਮ੍ਰਿਤਪਾਲ ਸਿੰਘ ਨੇ ਜਦੋਂ ਪੰਜਾਬ ਦੇ ਵਿੱਚ ਖਾਲਸਾ ਵਹੀਰ ਦੀ ਆਰੰਭਤਾ ਕੀਤੀ, ਬੜੇ ਲੰਬੇ ਸਮੇਂ ਬਾਅਦ ਉਹ ਸ਼ਬਦ ਲੋਕਾਂ ਦੇ ਕੰਨਾਂ 'ਚ ਪਿਆ ਸੀ ਖਾਲਸਾ ਵਹੀਰ, ਚਲੋ ਚੱਲ ਤੇ ਹੁਣ ਵੀ ਰਹੀ ਹੈ ਖਾਲਸਾ ਵਹੀਰ, ਪਰੰਤੂ ਭਾਈ ਅੰਮ੍ਰਿਤਪਾਲ ਸਿੰਘ ਨੇ ਉਸ ਖਾਲਸਾ ਵਹੀਰ ਨੂੰ ਦੁਬਾਰਾ ਇੱਕ ਵਾਰੀ ਉਹ ਸ਼ਬਦ ਲਿਆਂਦਾ ਸੀ। ਔਰ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੇ ਕੇਵਲ ਉਹ ਵਹੀਰ ਐ ਨਹੀਂ ਕਹਿ ਸਕਦੇ ਕਿ ਐਵੇਂ ਕੱਢੀ ਹੈ, ਉਹਨਾਂ ਨੇ ਉਹ ਸਿੱਖੀ ਅਸੂਲਾਂ ਸਿਧਾਂਤਾਂ ਦੇ ਪਹਿਰੇ ਦੇਣ ਦੀ ਗੱਲ ਵੀ ਕੀਤੀ ਸੀ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜੇ ਲੋਕਾਂ ਨੇ ਟੇਬਲ ਕੁਰਸੀਆਂ ਲਾਏ ਹੁੰਦੇ ਆਪਣੀ ਸਹੂਲਤ ਲਈ, ਚੁੱਕ ਚੁੱਕ ਕੇ ਬਾਹਰ ਮਾਰੇ ਭਾਈ ਅੰਮ੍ਰਿਤਪਾਲ ਸਿੰਘ ਨੇ, ਬਹੁਤ ਚਰਚਾ 'ਚ ਆਏ ਸੀ। ਅੱਜ ਜਿਹੜਾ ਗੱਲ ਨਿਰੰਜਨ ਸਿੰਘ ਨੇ ਕਹੀ ਹੈ ਕਿ ਭਾਈ ਭਾਰਤੀ ਸੰਵਿਧਾਨ ਦੇ ਮੁਤਾਬਕ, ਹੁਣ ਭਾਰਤੀ ਸੰਵਿਧਾਨ ਦੇ ਮੁਤਾਬਕ ਗੱਲ ਕੀ ਹੈ, ਉਹਨਾਂ ਨੇ ਖੁਲਾਸਾ ਨਹੀਂ ਕੀਤਾ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਨਿਰੰਜਨ ਸਿੰਘ ਇਹ ਗੱਲ ਦੱਸ ਗਏ ਹੁਣ ਕਿ ਜਿਹੜੀ ਇਹ ਪਾਰਟੀ ਹੈ ਇਹਦਾ ਕਿਤੇ ਨਾ ਕਿਤੇ ਭਾਰਤੀ ਸੰਵਿਧਾਨ ਦੇ ਨਾਲ ਟਕਰਾਅ ਹੈਗਾ। ਹੁਣ ਉਹ ਟਕਰਾਅ ਕਿਹੜੀ ਕਿਹੜੀ ਗੱਲ ਨੂੰ ਹੈ ਨਿਰੰਜਨ ਸਿੰਘ ਜਾਣੇ, ਜਾਂ ਬਾਪੂ ਤਰਸੇਮ ਹੋਣੀ, ਜਾਂ ਮਨਪ੍ਰੀਤ ਆਲੀ ਹੋਣੀ ਦੱਸ ਸਕਦੇ ਹੈ। ਇਹ ਗੱਲ ਹੁਣ ਜਿਹੜੀ ਸਾਹਮਣੇ ਆ ਗਈ ਹੈ ਕਿ ਭਾਈ ਜਿਹੜੇ ਨਿਰੰਜਨ ਸਿੰਘ 5-4 ਦਿਨ ਪਹਿਲਾਂ ਵਾਰਸ ਪੰਜਾਬ ਪਾਰਟੀ ਦਾ ਹਿੱਸਾ ਬਣੇ ਸੀ, ਉਹ ਪਾਰਟੀ ਨਾਲ ਤੋੜ ਵਿਛੋੜਾ ਕਰ ਗਏ ਨੇ।
1: ਜੀ ਕਹਿੰਦੇ ਅਮਰਜੀਤ ਸਿੰਘ ਚਾਵਲਾ ਮਾਮਲੇ ਜਿਹੜੇ ਆ ਖੁੱਲਣਗੇ ਤੇ ਵੱਡੇ ਭੇਦ ਆ ਜਿਹੜੇ ਹੁਣ ਨਿਕਲਣਗੇ। ਜੀ
0: ਇਹ ਉਹੀ ਅਮਰਜੀਤ ਸਿੰਘ ਚਾਵਲਾ ਜੀ ਜਿਹਨੂੰ ਅਸੀਂ ਲਗਾਤਾਰ ਬੀਤੇ ਦਿਨਾਂ ਤੋਂ ਸਰੋਤਿਆਂ ਨਾਲ ਸਾਂਝਾਂ ਵੀ ਪਾਈਆਂ ਕਿ ਅਮਰਜੀਤ ਸਿੰਘ ਚਾਵਲਾ ਜਿਹੜੇ SGPC ਦੇ ਮੈਂਬਰ ਸੀ, ਖੈਰ ਹੁਣ ਤੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਚੁੱਕਾ ਤੇ ਪੰਥ ਵਿੱਚੋਂ ਵੀ ਛਿੱਕੇ ਜਾ ਚੁੱਕੇ ਆ, ਕਿਉਂਕਿ ਦੋਸ਼ ਬੜਾ ਵੱਡਾ ਉਹਨਾਂ ਤੇ ਲੱਗ ਚੁੱਕਾ ਹੈ, ਬੜੀ ਵੱਡੀ ਉਂਗਲ ਉੱਠ ਚੁੱਕੀ, ਬੜਾ ਵੱਡਾ ਗੁਨਾਹ ਜਿਹੜਾ ਇੱਕ ਬੀਬੀ ਦੇ ਅਮਿਤਾਬ ਕੌਰਾਂ ਨੇ ਕੀਤਾ, ਜਿਹਨੂੰ ਅਸੀਂ ਬਹਿਰੀਨ ਵਾਲੀ ਬੀਬੀ ਕਹਿੰਦੇ ਹਾਂ, ਬਲਾਤਕਾਰ ਤੇ ਦੋਸ਼ ਲੱਗੇ ਅਮਰਜੀਤ ਸਿੰਘ ਚਾਵਲਾ ਦੇ। ਹੁਣ ਉਹ ਅਮਰਜੀਤ ਸਿੰਘ ਚਾਵਲਾ ਦੇ ਜਿਹੜੇ ਖੁਲਾਸਿਆਂ ਦੀ ਗੱਲ ਹੈ, ਪੰਜਾਬ ਦੀ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ, SGPC ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਆਪਣੇ ਢੰਗ ਦੇ ਨਾਲ ਜਾਂਚ ਕਮੇਟੀ ਬਣਾਈ ਹੈ। ਹੁਣ ਉਹ ਜਿਹੜੀ ਜਾਂਚ ਕਮੇਟੀ ਬਣਾਈ 22 ਤਰੀਕ ਨੂੰ ਬਣਾਈ ਸੀ SGPC ਨੇ, 15 ਦਿਨ ਦਾ ਸਮਾਂ ਸੀ, 22 ਤਰੀਕ ਤੇ ਸਮਝ ਲਓ 6-7 ਦਿਨ ਹੋ ਗਏ ਹੈ, ਹੋਰ 8-10 ਦਿਨਾਂ ਦੇ ਵਿੱਚ SGPC ਕੀ ਖੁਲਾਸਾ ਕਰਦੀ ਹੈ, 8-10 ਦਿਨਾਂ ਬਾਅਦ ਪਤਾ ਲੱਗਣਾ ਹੈ। ਪੰਜਾਬ ਦੀ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਚੁੱਕੀ ਹੈ, ਬੀਤੇ ਕੱਲ ਵੀ, ਉਹ ਤੋਂ ਹੋਰ ਇੱਕ ਦਿਨ ਪਿੱਛੇ ਚਲੇ ਜਾਈਏ ਤੇ ਅੱਜ ਵੀ, ਜਿਹੜੇ ਇਸ ਮਸਲੇ ਦੇ ਵਿੱਚ ਮਲਕੀਤ ਸਿੰਘ ਨਾਂ ਦਾ ਵਿਅਕਤੀ ਵਧੀਕ ਹੈੱਡ ਗ੍ਰੰਥੀ, ਜਿਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾ ਚੁੱਕਾ ਹੈ, ਮਲਕੀਤ ਸਿੰਘ ਨੂੰ ਪੁੱਛ ਪੜਤਾਲ ਲਈ ਸੱਦਿਆ ਪੁਲਿਸ ਨੇ, ਇੱਕ ਕਮਿਸ਼ਨਰ ਨੇ ਮੇਜਰ ਸਿੰਘ ਉਹਨਾਂ ਨੂੰ ਸੱਦਿਆ, ਇਸ ਤੋਂ ਇਲਾਵਾ ਜਿਹੜਾ ਭਾਈ ਅਮਰਜੀਤ ਸਿੰਘ ਚਾਵਲਾ ਦਾ ਡਰਾਈਵਰ ਸੀ ਮੋਹਨ ਸਿੰਘ, ਉਹ ਤੋਂ ਪੁੱਛ ਪੜਤਾਲ ਹੋਈ ਹੈ। ਇਸ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਚਾਵਲਾ ਦੀ ਧਰਮ ਪਤਨੀ ਬੀਬੀ ਭੁਪਿੰਦਰ ਕੌਰ, ਉਹਨਾਂ ਦੇ ਕੋਲੋਂ ਵੀ ਜਿਹੜੀ ਪੁੱਛ ਪੜਤਾਲ ਕਹਿੰਦੇ ਹੋਈ ਹੈ। ਹੁਣ ਉਸ ਪੁੱਛ ਪੜਤਾਲ ਤੋਂ ਬਾਅਦ ਆਮ ਆਦਮੀ ਪਾਰਟੀ ਇਹ ਕਹਿੰਦੀ ਜੀ ਕਿ ਨਵੀਆਂ ਚੀਜ਼ਾਂ ਕੁਛ ਸਾਹਮਣੇ ਆ ਰਹੀਆਂ, ਉਹ ਨਵੀਆਂ ਚੀਜ਼ਾਂ ਕੀ ਹੈ ਪਤਾ ਇਹ ਲੱਗਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਭਾਰਤੀ ਸਮੇਂ ਦੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਕਰਨ ਦੇ ਤੇ ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਵੱਡੇ ਖੁਲਾਸੇ ਹੋਣਗੇ। ਹੁਣ ਗੱਲ ਇਹ ਹੈ ਪਟਲ ਸਾਹਿਬ ਕਿ ਜੋ ਅਸੀਂ ਆ ਬੀਤੇ ਦਿਨਾਂ ਚ ਵੇਖ ਰਹੇ ਹਾਂ
1: ਜੀ,
0: ਲਵਲੀ ਯੂਨੀਵਰਸਿਟੀ ਦਾ ਮਸਲਾ ਅਸੀਂ ਹੁਣੇ ਛੂ ਕੇ ਵੇਖਿਆ ਕਿ ਕਿਸ ਢੰਗ ਦੇ ਨਾਲ ਉੱਥੇ ਹੜਦੁੰਗ ਮਚਿਆ, ਪਤਾ ਹੈ ਹੀ ਨਹੀਂ ਕਿ ਹੋਇਆ ਕੀ ਹੈ। ਉੱਥੋਂ ਤਿੰਨ ਚਾਰ ਦਿਨ ਪਿੱਛੇ ਚਲੇ ਜਾਈਏ ਤੇ ਚਿਤਕਾਰਾ ਯੂਨੀਵਰਸਿਟੀ, ਇਹਦੇ ਵਿਚਲੀ ਗੱਲ ਕਰੀਏ ਤੇ ਇੱਕ ਰਾਜਸਥਾਨ ਵਾਲੀ ਬੀਬੀ ਵੀ ਚਰਚਾ ਚ ਆਈ, ਜਿਹੜੀ ਰਾਜਸਥਾਨ ਵਾਲੀ ਬੀਬੀ ਕਹਿੰਦੀ ਕਿ ਮੈਂ ਸੁਖਪਾਲ ਸਿੰਘ ਖਹਿਰੇ ਨੂੰ ਛੱਡਣਾ ਹੀ ਨਹੀਂ, ਖਾ ਜਾਣਾ ਵਿੱਚ ਝੂਠੇ ਦੋਸ਼ ਲਾਏ ਹੈ। ਜਿਹੜੀ ਇੱਕ ਸੈਕਟਰ 39 ਦੇ ਵਿੱਚ ਡਾਕਟਰ ਬਲਵੀਰ ਸਿੰਘ ਦੀ ਕੋਠੀ ਚ ਰਹਿੰਦੀ ਹੈ, ਜਿੱਥੇ ਡਾਕਟਰ ਬਲਵੀਰ ਸਿੰਘ ਕਹਿੰਦੇ ਕਿ ਨਾ ਪਾਈਏ ਤੇ ਸਾਡੀ ਵਰਕਰ ਹੈ, ਮੇਰਾ ਪੁੱਤਰ ਵੀ ਆਮ ਆਦਮੀ ਪਾਰਟੀ ਦਾ ਵਰਕਰ ਹੈ, ਦੋਵੇਂ ਦੋਸਤ ਹੈ, ਇਸ ਕਰਕੇ ਮੇਰੀ ਕੋਠੀ ਚ ਰਹਿੰਦੀ ਹੈ। ਇੱਦਾਂ ਦੀਆਂ ਚੀਜ਼ਾਂ ਵੀ ਸਾਹਮਣੇ ਆਈਆਂ। ਆ ਉੱਤੋਂ ਪਿੱਛੇ ਚਲੇ ਜਾਈਏ ਤੇ ਅਮਰਜੀਤ ਸਿੰਘ ਚਾਵਲਾ ਦਾ ਮਸਲਾ ਹੈ। ਪਾਰਟੀ ਇੱਥੇ ਨਾ ਏਦਾਂ ਦੇ ਮਸਲਿਆਂ ਦੀ ਭਰਮਾਰ ਹੈ, ਪਤਾ ਹੀ ਨਹੀਂ ਲੱਗਦਾ ਕਿ ਗੱਲ ਕਿੱਥੋਂ ਸ਼ੁਰੂ ਹੁੰਦੀ, ਕਿੱਧਰ ਨੂੰ ਮੁੱਕਦੀ, ਕੌਣ ਚੰਗਾ ਤੇ ਕੌਣ ਮਾੜਾ। ਗੱਲ ਜਿਹੜੀ ਹੈਗੀ ਹੈ ਬਹੁਤ ਮਾੜੇ ਪਾਸੇ ਵਾਲੇ ਨੂੰ ਪੰਜਾਬ ਚ ਤੁਰ ਪਈ ਹੈ। ਰੱਬ ਸੁਖੀ ਰੱਖੇ, ਬਸ ਇਹੀ ਕਹਾਂ
1: ਜੀ। ਬਿਲਕੁਲ ਜੀ ਭਾਜੀ, ਆਪਾਂ ਕੁਛ ਕੁ ਜਿਹੜੀਆਂ ਕਾਲਸ ਜਿਹੜੀਆਂ ਫਲੈਸ਼ ਕਰ ਰਹੀਆਂ ਨੇ ਬੜੀ ਦੇਰ ਤੋਂ, ਉਹ ਵੀ ਆਪਾਂ ਏਅਰ ਤੇ ਕਰਦੇ ਹਾਂ, ਤੇ ਚੱਲਦਾ ਜੀ ਮੈਂ ਪਹਿਲੀ ਕਾਲ ਵੱਲ। 5764 ਜੀ ਸਵਾਗਤ ਹੈ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਜੀ 5764 ਜੀ ਤੁਸੀਂ ਆਉਂਦੀ ਏਅਰ ਹੋ, ਮੈਨੂੰ ਲੱਗਦਾ ਫੋਨ ਕਰ ਗਿਆ, ਅਗਲੀ ਕਾਲ ਤੇ ਚੱਲਦਾ। ਕੈਪਟਨ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਾਰਿਆਂ ਨੂੰ ਸਤਿ ਅਮਰਜੀਤ ਚਾਵਲਾ ਜੋ ਹੈ ਉਹ ਸਾਨੂੰ ਓਦਾਂ ਹੀ ਪਤਾ ਲੱਗ ਗਿਆ ਸੀ ਕਿ ਸਰੀ ਚ ਪਹੁੰਚ ਗਿਆ, ਅਖਬਾਰ ਵਿੱਚ ਆ ਚੁੱਕਾ। ਕੱਲ ਜਦੋਂ ਗੱਡੀ ਚੋਂ ਉਤਰਿਆ ਉਹਦੇ ਮਾਸਕ ਪਾਇਆ ਹੋਇਆ ਸੀ ਬੜਾ ਲੰਬਾ, ਅੱਧੀ ਗਦਾੜੀ ਤਾਂ ਕਿ ਉਹਦੀ ਢਹੀ ਆਏ। ਸਮੇਂ ਅਨੁਸਾਰ ਪਹਿਲਾਂ ਦੇਖੋ ਉਹੀ ਦਾੜੀ ਪ੍ਰਕਾਸ਼ ਕਰਕੇ ਰੱਖਦਾ ਸੀ, ਵਿਦੇਸ਼ਾਂ ਚ ਬੈਠੇ ਅਸੀਂ ਬੜੇ ਖੁਸ਼ ਹੁੰਦੇ ਸੀਗੇ, ਤੇ ਹੁਣ ਉਸਨੇ ਅੱਧੀ ਦਾੜੀ ਢਕੀ ਹੋਈ ਹੈ। ਜਦੋਂ ਕਾਰ ਚ ਉਤਰਦਾ ਉਹਨੂੰ ਕੋਈ ਫਤਿਹ ਬੁਲਾਉਂਦਾ, ਲੰਮਾ ਕਦਮ ਰੱਖ ਕੇ ਇਕਦਮ ਦੌੜ ਜਾਂਦਾ। ਇਸ ਵਿੱਚ ਤਾਂ ਕੋਈ ਸ਼ੱਕ ਨੀ, ਉਹਦਾ ਆਪਦਾ ਕੋਈ ਰਿਸ਼ਤੇਦਾਰ ਹੋਊਗਾ ਉੱਥੇ ਠਹਿਰੂਗਾ, ਵਿਦੇਸ਼ਾਂ ਦੇ ਵਿੱਚ ਕੋਈ ਚਾਰ ਦਿਨ ਨੀ ਰੋਟੀ ਦੇ ਸਕਦਾ। ਹੁਣ ਸਵਾਲ ਇਹ ਹੈ ਵੀ ਜੇ ਤੂੰ ਇੱਥੇ ਵਿਦੇਸ਼ਾਂ ਚ ਆ ਕੇ ਇਹ ਗੱਲ ਕਹਿਣਾ ਕਿ ਮੈਂ ਸੁੱਚਾ ਸਿੰਘ ਲਗਾ ਨਹੀਂ ਹੈਗਾ, ਉਹ ਭਾਈ ਸੁੱਚਾ ਸਿੰਘ ਲਗਾ ਤਾਂ ਭੱਜਿਆ ਨੀ ਸੀ, ਇਲਜ਼ਾਮ ਤਾਂ ਉਹਦੇ ਵਿੱਚ ਸੀ, ਤੇ ਤੁਸੀਂ ਉੱਥੇ ਰਹਿ ਕੇ ਆਪਦਾ ਪੱਖ ਪੇਸ਼ ਕਰਦੇ ਹੋ, ਭੱਜਣ ਦੀ ਕੀ ਜ਼ੋਰ ਸੀ? ਸੁੱਚਾ ਸਿੰਘ ਲਗਾ ਦੇ ਤਾਂ ਆਮਦਨ ਵੱਧਦਾ, ਕੇਸ ਵੀ ਚੱਲਿਆ ਸੀ, ਉਹ ਮੈਂ ਸਾਹਮਣੇ ਵੇਖ ਰਿਹਾ ਜਿਸ ਵੇਲੇ ਉਹਦੇ 1 ਕਰੋੜ ਦੀ ਜ਼ਮਾਨਤ ਦਿੱਤੀ ਹੈ, ਦਿੱਲੀ ਚੋਂ 1 ਕਰੋੜ ਕੱਢਦਾ ਵੇਖਿਆ। ਇਹ ਸਵਾਲ ਮੈਂ ਤੁਹਾਨੂੰ ਵੀ ਪੁੱਛਿਆ ਸੀਗਾ ਇੱਕ ਦਿਨ, ਤੁਸੀਂ ਕਿਹਾ ਸੀ ਉਹਦਾ ਕੇਸ ਰਫਾ ਦਫਾ ਹੋ ਗਿਆ, ਹੁਣ ਇਹਨੇ ਜਾਣਾ ਤਾਂ ਵਾਪਸ ਹੈ ਨੀ, 12 ਸਾਲ ਲੱਗਣਗੇ ਇੱਥੋਂ ਜੇ ਇਹਨੂੰ ਵਾਪਸ ਬੁਲਾਉਣਾ, ਉਹਨਾਂ ਚ ਇਹਨੂੰ ਧਰਮਰਾਜ ਖਾਤਾ ਖੋਲ ਕੇ ਬਹਿ ਜੂਗਾ। ਦੇਖੋ ਕਿੱਡੇ ਕਿੱਡੇ ਅਹੁਦਿਆਂ ਤੇ ਰਹਿ ਕੇ ਹੁਣ ਇਹ ਵਿਦੇਸ਼ਾਂ ਨੂੰ ਭੱਜਿਆ ਹੈਗੇ, ਭਾਈ ਸਾਹਮਣਾ ਕਰੋ ਉੱਥੇ ਭਾਰਤ ਦੇ ਵਿੱਚ ਰਹਿ ਕੇ, ਸਵਾਦ ਤਾਂ ਹੈਗਾ ਨਾ, ਆ ਵੇਖੋ ਇਹਨਾਂ ਦੀ ਕੀ ਹਾਲਤ ਹੈ। ਉਹ ਸੰਸਥਾ ਸਾਡੀ ਜਿਹਨੇ ਸਾਨੂੰ ਸਿੱਖਿਆ ਦੇਣੀ ਹੈ ਉੱਥੇ ਹੋ ਕੀ ਰਿਹਾ? ਚਲੋ ਹੁਣ ਦੱਸੋ ਅੱਗੋਂ ਹੋਰ ਕਿਹੜਾ ਭੱਜੂਗਾ? ਸਭ ਤੋਂ ਮਗਰੋਂ ਤਾਂ ਸੁਖਬੀਰ ਨੇ ਭੱਜਣਾ ਹੈਗਾ। ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ। ਸੋ ਮੈਨੂੰ ਲੱਗਦਾ ਆਪ ਹੀ ਸਵਾਲ ਆਪ ਹੀ ਜਵਾਬ ਦੇ ਗਏ, ਸੋ ਮੈਂ ਅਗਲੀ ਕਾਲ ਵੀ ਲੈ ਜਾਣਾ। ਪਨੇਸਰ ਸਾਹਿਬ ਜੀ ਆਏ ਨੂੰ ਸਤਿ ਸ੍ਰੀ ਅਕਾਲ ਜੀ।
3: ਖਹਿਰਾ ਸਾਹਿਬ ਨੇ ਜਿਹੜੀ ਬੀਬੀ ਤੇ ਉਂਗਲ ਉਠਾਈ ਸੀ, ਚਲੋ ਖਹਿਰਾ ਸਾਹਿਬ ਵੀ ਬੋਲੇ, ਗਲਤ ਬਹੁਤ ਬੋਲੇ, ਬੀਬੀ ਦੇ ਤਾਂ ਲਿਹਾਜ ਹੀ ਛੱਡ ਦੋ ਵੀ ਕੀ ਕੁ ਬੋਲਿਆ। ਸਵਾਲ ਇਹ ਆ, ਇੱਕ ਤਾਂ ਵੀ ਇਹ ਕੋਠੀਆਂ ਆਪਾਂ ਕਿਸੇ ਨੂੰ ਦੇ ਸਕਦੇ ਹਾਂ, ਇੱਕ ਇਹ ਦੱਸਿਓ, ਦੂਜਾ ਦੱਸਿਓ ਜਿਹੜਾ ਸਵਾਲ ਉੱਠਿਆ ਵੀ ਇਹਨੇ 3 ਕਰੋੜ ਬੀਬੀ ਨੇ ਉਹ ਤੋਂ ਲੁਧਿਆਣੇ ਦੇ ਐਸ ਐਸ ਪੀ ਤੋਂ ਨੂੰ ਕਿਹਾ ਵੀ 3 ਕਰੋੜ ਜਿਹੜਾ ਇਹਦਾ ਕੋਈ ਬੀਬੀ ਦਾ ਜਾਣ ਪਛਾਣ ਵਾਲਾ ਹੈ, ਕੋਈ ਪਹਿਲਾਂ ਗੈਂਗਸਟਰ ਸੀਗਾ ਉਹ ਰਾਜਸਥਾਨ, ਪਤਾ ਨੀ ਕਿਤੇ ਉਹ ਬਣਾ ਰਿਹਾ ਹੋਟਲ, ਵੀ ਉਹਨੂੰ ਭਜਵਾਏ ਨੇ ਇਹਨੇ, ਕੀ ਇਹ ਗੱਲ ਸੱਚ ਆ? ਪਲੀਜ਼ ਮੈਂ ਆਫ ਦੀ ਏਅਰ ਸੁਣੂੰਗਾ ਦੋ ਗੱਲਾਂ। ਥੈਂਕ ਯੂ ਸਰ
1: ਜੀ, ਬਹੁਤ ਬਹੁਤ ਧੰਨਵਾਦ ਜੀ ਭਾਜੀ।
0: ਚਲੋ ਕੋਠੀਆਂ ਵਾਲਾ ਸੱਚ ਜਿਹੜਾ ਮੈਂ ਸਰੋਤੋ, ਜਿੰਨਾ ਕੁ ਮੇਰਾ ਤਜਰਬਾ ਹੈ, ਜਿੰਨੀ ਕੁ ਮੇਰੀ ਜਾਣਕਾਰੀ ਹੈ, ਸੈਕਟਰ 39 ਹੈ ਜਿਹਨੂੰ ਐਮ ਐਲ ਏ ਹੋਸਟਲ ਵੀ ਹੈ, ਤੇ ਜਿੱਥੇ ਕੁਝ ਇੱਕ ਕੋਠੀਆਂ ਨੇ, ਉਵੇਂ ਜਿੱਦੀ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਹੈ, ਉੱਥੇ ਬਿਲਕੁਲ ਸੈਕਟਰੀਏਟ ਦੇ ਸਾਹਮਣੇ ਜਿਹੜੀਆਂ ਵੀ ਆਈ ਪੀ ਦੋ ਚਾਰ ਹੋਰ ਉੱਥੇ ਮੰਤਰੀਆਂ ਦੀਆਂ ਕੋਠੀਆਂ ਹੁੰਦੀਆਂ ਨੇ, ਜਿਹੜੇ ਮੁੱਖ ਮੰਤਰੀ ਹੁੰਦੇ ਨੇ, ਜਿਹੜੇ ਵੀ ਆਈ ਪੀ ਮੰਤਰੀ ਜਿਹੜੇ ਉੱਪਰਲੇ ਉਹਨਾਂ ਦੀਆਂ ਕੋਠੀਆਂ ਉੱਥੇ ਹੁੰਦੀਆਂ। ਸੈਕਟਰ 39 ਦੇ ਅੰਦਰ ਵੀ ਬਹੁਤ ਸੋਹਣਾ ਮਾਹੌਲ ਹੈ, ਉੱਥੇ ਵੀ ਕੋਠੀਆਂ ਨੇ, ਐਮ ਐਲ ਏ ਹੋਸਟਲ ਵੀ ਹੈ। ਦੇਖੋ ਕਾਨੂੰਨ ਦੇ ਮੁਤਾਬਕ ਕੋਠੀ ਸਿਰਫ ਮੰਤਰੀ ਨੂੰ ਹੀ ਅਲਾਟ ਹੁੰਦੀ, ਐਮ ਐਲ ਏ ਨੂੰ ਨਹੀਂ ਹੁੰਦੀ, ਬਾਕੀ ਤੇ ਛੱਡੋ ਮੰਤਰੀ ਨੂੰ ਹੋਣੀ ਹੈ। ਔਰ ਮੰਤਰੀ ਦੇ ਕੋਲ ਕੋਈ ਤਾਕਤ ਨਹੀਂ ਆ, ਕੋਈ ਕਾਨੂੰਨ ਨਹੀਂ ਕਿ ਉਹ ਕਿਸੇ ਅੱਗੇ ਕਿਸੇ ਨੂੰ ਫਾਰਵਰਡ ਕਰਦੇ, ਬਿਲਕੁਲ ਨਹੀਂ। ਹਾਂ ਉਹ ਵੱਖਰੀ ਗੱਲ ਹੈ ਕਿ ਘਰ ਉਹਦੇ ਕੋਈ ਪ੍ਰਾਹੁਣਾ ਆਉਂਦਾ ਤੇ ਰਾਤ ਕੱਟ ਸਕਦਾ, ਏਦਾਂ ਦੀ ਕੋਈ ਗੱਲ ਨਹੀਂ, ਦੋ ਦਿਨ ਵੀ ਰਹਿ ਸਕਦਾ, 10 ਦਿਨ ਵੀ, ਏਦਾਂ ਦਾ ਕਿਸੇ ਕਾਨੂੰਨ ਵਿੱਚ ਕੁਛ ਨਹੀਂ ਲਿਖਿਆ ਕਿ ਉਹ ਕਿੰਨੇ ਦਿਨ ਰਹਿ ਸਕਦਾ। ਹੁਣ ਜਿਹੜਾ ਸੱਚ ਸਾਹਮਣੇ ਆਇਆ, ਦੋ ਚੀਜ਼ਾਂ, ਇੱਕ ਤੁਸੀਂ ਸਵਾਲ ਪੁੱਛਿਆ, ਦੂਜਾ ਸੱਚ ਇਹ ਹੈ ਕਿ ਜਿਹੜੀਆਂ ਉੱਥੇ ਦੀਆਂ ਕੋਠੀਆਂ ਨੇ, ਚਾਹੇ ਉਹ ਕੋਠੀ 960 ਹੈ ਜਿਹੜੀ ਇਸ ਵੇਲੇ ਵਿਵਾਦ ਦਾ ਕਾਰਨ ਬਣੀ ਹੈ, ਕਿਉਂਕਿ ਉਵੇਂ ਤਾਂ ਚਲੋ ਬੀ ਪੀ ਜੀ ਨੇ ਜਿਹੜੀ ਕੋਠੀ ਤਸਵੀਰ ਵਿੱਚ ਦਿਖਾਈ ਹੈ ਉਹ 961 ਨੰਬਰ ਦਿਖਾਈ ਹੈ। ਸੁਖਪਾਲ ਖਰੇ ਨੇ ਦੋਸ਼ ਲਾਇਆ ਕਿ ਜਿਹੜੀ ਬੀ ਪੀ ਗਾਇਤਰੀ ਬਿਸ਼ਨੋਈ ਹੈ ਉਹ 960 ਵਿੱਚ ਰਹਿੰਦੀ ਹੈ। ਨਾ ਸਾਨੂੰ 960 ਨਾਲ ਰੌਲਾ, ਨਾ 961 ਨੇ, ਨਾ 969 ਨਾਲ, ਜਿਹੜਾ ਬੀ ਪੀ ਜੀ ਬੋਲਦੇ ਬੋਲਦੇ ਕਹਿ ਕੇ ਗਏ। ਰੌਲਾ ਤੇ ਆ ਕਿ ਬੀ ਪੀ ਨੇ ਜੋ ਖੁਲਾਸਾ ਕੀਤਾ, ਅਸੀਂ ਤੁਸੀਂ ਸਾਰਿਆਂ ਨੇ ਉਹ ਗੱਲਾਂ ਬਾਤਾਂ ਸੁਣੀਆਂ, ਉਹ ਤੇ ਆਪਣੇ ਆਪ ਚ ਕਿੰਨੀਆਂ ਚੀਜ਼ਾਂ ਬੋਲ ਗਈ ਬੀਬੀ। ਉਹ ਕਹਿੰਦੀ ਸੀ ਮੇਰੇ ਪਿਤਾ ਜੀ ਬਿਮਾਰ ਹੈ, ਉਹਦਾ ਇਲਾਜ ਕਰਾਉਣ ਮਾਰੀ ਹੈ, ਮਾਤਾ ਪਿਤਾ ਨੂੰ ਰੱਖਿਆ। ਡਾਕਟਰ ਬਲਵੀਰ ਸਿੰਘ ਆਪਣੇ ਹੋਰ ਕਿਤੇ ਰਹਿਣ ਲੱਗਾ, ਉਹਦੀ ਕੋਠੀ ਚ ਰੱਖਿਆ। ਡਾਕਟਰ ਬਲਵੀਰ ਸਿੰਘ ਨੇ ਬਿਲਕੁਲ ਨਹੀਂ ਕਿਹਾ ਕਿ ਮੈਂ ਇਸ ਕਰਕੇ ਉਹਨੂੰ ਕੋਠੀ ਦਿੱਤੀ ਕਿ ਬਿਮਾਰ ਠਮਾਰ ਹੈ। ਉਹ ਕਹਿੰਦੇ ਜਿਹੜੀ ਕੁੜੀ ਹੈ, ਇਹ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਵਰਕਰ ਹੈ, ਲੀਡਰ ਹੈ, ਮੇਰਾ ਪੁੱਤਰ ਵੀ ਆਮ ਆਦਮੀ ਪਾਰਟੀ ਦਾ ਵਰਕਰ ਹੈ, ਲੀਡਰ ਹੈ, ਉਹ ਇਹਦੀ ਦੋਸਤ ਹੈ। ਹਾਲਾਂਕਿ ਇਤਰਾਜ਼ ਕੋਈ ਨਹੀਂ ਹੈ, ਪਰੰਤੂ ਜਿੰਨੀਆਂ ਚੀਜ਼ਾਂ, ਜਿੰਨੀਆਂ ਆਵਾਜ਼ਾਂ ਵੱਖ ਵੱਖ ਤਰ੍ਹਾਂ ਦੀਆਂ ਸਾਹਮਣੇ ਆ ਚੁੱਕੀਆਂ, ਉਹਦੇ ਵਿੱਚ ਇੱਕ ਗੱਲ ਬੜੀ ਸਾਫ਼ ਹੈ ਕਿ ਦਾਲ ਵਿੱਚ ਕਾਲਾ ਆ। ਜੋ ਤਸਵੀਰਾਂ ਸਾਹਮਣੇ ਆਈਆਂ ਇਹ ਬੀਬੀ ਗਾਇਤਰੀ ਬਿਸ਼ਨੋਈ ਬਾਰੇ ਆ, ਥੋੜਾ ਕੁ ਸਮਾਂ ਪਹਿਲਾਂ ਸ਼ਹਿਰੀ ਕਲਸੀ ਜਿਹੜਾ ਇਹਨਾਂ ਦਾ ਵਿਧਾਇਕ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਹਟਿਆ, ਕਹਿੰਦਾ ਜੀ ਇਹ ਤੇ ਬੀਬੀ ਬਹੁਤ ਵਧੀਆ, ਆ ਜਿਹੜੀ ਮਾਮਾ ਧੀਆਂ ਵਾਲੀ ਸਕੀਮ ਹੈ ਬੀਬੀ ਦੀ ਦੇਣ ਹੈ। ਜਿਹੜੀਆਂ ਸਖੀਆਂ, ਹੁਣ ਸਖੀਆਂ ਸ਼ਬਦ ਵੀ ਦੱਸਦਾ, ਸਖੀਆਂ ਤੋਂ ਭਾਵ ਹੈ ਕਿ ਪਿੰਡਾਂ ਵਿੱਚ ਜਿਹੜੇ ਫਾਰਮ ਭਰੇ ਗਏ ਘਰ ਘਰ ਘੁੰਮ ਕੇ ਔਰਤਾਂ ਦੇ, ਉਹਦੇ ਲਈ ਸਖੀਆਂ ਜਿਹੜੀਆਂ ਤੈਅ ਕੀਤੀਆਂ ਗਈਆਂ ਸੀ ਪਿੰਡ ਦੀਆਂ ਕੁਛ ਬੀਬੀਆਂ ਨੂੰ ਲੈ ਕੇ, ਉਹਨਾਂ ਨੂੰ ਸਖੀਆਂ ਸ਼ਬਦ ਦਿੱਤਾ ਗਿਆ, ਉਹਨਾਂ ਨੇ ਫਾਰਮ ਭਰੇ ਸੀ। ਕਹਿੰਦੇ ਤੇ ਬੀਬੀ ਗਾਇਤਰੀ ਬਿਸ਼ਨੋਈ ਨੇ ਰਾਤਾਂ ਜਾਗ ਕੇ ਪੂਰੀ ਪਲੈਨਿੰਗ ਕਰਕੇ ਮਿਹਨਤ ਕੀਤੀ ਸੀ। ਹੁਣ ਇਹ ਗੱਲ ਤਾਂ ਬੜਾ ਸਾਫ਼ ਹੈ ਕਿ ਬਾਪੂ ਬਿਮਾਰ ਬਮੂਰ ਵਾਲੀ ਗੱਲ ਨਹੀਂ ਹੈਗੀ, ਬੀਬੀ ਇਹਨਾਂ ਦੀ ਇੱਥੇ ਇਹਨਾਂ ਨੇ ਰੱਖੀ ਹੋਈ ਹੈ, ਸੱਦੀ ਹੋਈ ਹੈ, ਆਪਣੇ ਕੰਮ ਨੂੰ ਸੱਦੀ ਹੋਈ ਹੈ, ਇਤਰਾਜ਼ ਕੋਈ ਨਹੀਂ ਭਾਈ, ਰੇਟ ਪਾਰਟੀ ਕਰਦੀ ਹੈ। ਪਰੰਤੂ ਜਿੰਨੇ ਤਰ੍ਹਾਂ ਦੀਆਂ ਆਵਾਜ਼ਾਂ ਨਿਕਲ ਚੁੱਕੀਆਂ, ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਮੇਰਾ ਡੈਡੀ ਬਿਮਾਰ ਹੈ, ਕਿਤੇ ਉਹ ਕੇਕ ਘੁਮਾ ਰਹੀ ਹੈ, ਆ 3 ਕਰੋੜ ਵਾਲਾ ਤੁਸੀਂ ਨਵੀਂ ਗੱਲ ਰੱਖੀ ਹੈ, ਬਿਲਕੁਲ ਇਹ ਗੱਲ ਦੇਖੋ ਚਰਚਾ 'ਚ ਹੈ, ਸਬੂਤ ਕੋਈ ਨਹੀਂ ਹੈ ਕਿ ਬੀਬੀ ਨੇ 3 ਰੁਪਏ ਭੇਜੇ, 30 ਭੇਜੇ, 3 ਕਰੋੜ ਭੇਜੇ ਜਾਂ ਨਹੀਂ ਭੇਜੇ। ਪਰੰਤੂ ਇੱਕ ਗੱਲ ਬੜਾ ਸਾਫ਼ ਹੈ ਕਿ 3 ਕਰੋੜ ਦੇ ਮਸਲੇ 'ਚ ਬੀਬੀ ਨੇ ਸਫਾਈ ਨਹੀਂ ਦਿੱਤੀ, 3 ਕਰੋੜ ਦੇ ਮਸਲੇ 'ਚ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੇ ਅਜੇ ਨਹੀਂ ਇਹ ਗੱਲ ਕਹੀ ਕਿ ਨਹੀਂ ਜੀ ਇਹ ਝੂਠ ਹੈ। ਦੋਸ਼ ਕਾਂਗਰਸੀਆਂ ਨੇ ਲਾਏ ਆ 3 ਕਰੋੜ ਦੇ ਕਿ ਇਹ ਬੀਬੀ ਬੀਕਾਨੇਰ ਦੀ ਹੈ, ਰਾਜਸਥਾਨ ਦੀ, ਔਰ ਇਹ ਬੀਬੀ ਨੇ ਉੱਥੇ ਇੱਕ ਹੋਟਲ ਬਣਾ ਰਹੀ ਬਹੁਤ ਮਹਿੰਗੇ ਪਾ ਦਾ, ਪੰਜਾਬ ਪੁਲਿਸ ਦੇ ਇੱਕ ਅਫਸਰ ਰਾਹੀਂ ਉੱਥੇ 3 ਕਰੋੜ ਭੇਜੇ ਹੈ। ਸੋ ਦਾਲ ਵਿੱਚ ਕਾਫੀ ਸਾਰਾ ਪੰਜਾਬ ਦੇ ਵਿੱਚ ਇਸ ਵੇਲੇ ਕਾਲਾ ਆ, ਤੇ ਉਹਦੇ ਵਿੱਚ ਭਾਈ ਇਹ ਇੱਕ ਦਾਲ ਹੈ ਜਿਹੜੀ ਰਿੱਝ ਰਹੀ ਹੈ, ਤੇ ਕਾਲਾ ਇਹ ਵੀ ਕਾਫੀ ਕੁਛ ਹੈਗਾ, ਇਹਨੂੰ ਅਸਾਂ ਕਲੀਨ ਚਿੱਟ ਨਹੀਂ ਦੇ ਸਕਦੇ।
1: ਜੀ ਮੁਲਤਾਨੀ ਸਾਹਿਬ ਜੀ, ਇਹਨੂੰ ਭਾਜੀ ਸਤਿ ਸ੍ਰੀ ਅਕਾਲ।
4: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ,
1: ਜੀ ਸਤਿ ਸ੍ਰੀ ਅਕਾਲ ਭਾਜੀ।
4: ਮੇਰਾ ਛੋਟਾ ਜਿਹਾ ਕੁਐਸਚਨ ਹੈ ਭਾਜੀ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਸੀ, ਜਿਸ ਤਰ੍ਹਾਂ ਕਿ ਨੌਜਵਾਨ ਗੱਭਰੂ ਨੇ ਜਿਹੜਾ ਕੰਮ ਕੀਤਾ ਜੀ ਚਾਵਲਾ ਸਾਹਿਬ ਨੇ ਜੀ,
1: ਜੀ
4: ਕੀ ਇਹ ਵੱਡਾ ਕੋਈ ਨਾ ਕੋਈ ਮਤਲਬ ਹਦਾਸਾ, ਮਤਲਬ ਮਤਲਬ ਹਮਲਾ ਕਰਾ ਸਕਦੇ ਨੇ? ਦੇਖ ਲਿਓ ਇਹ ਸੁਖਬੀਰ ਬਾਦਲ ਹੋਰੀ
1: ਇੱਥੇ ਕਰਾ ਸਕਦੇ ਨੇ?
4: ਨਹੀਂ ਨਹੀਂ, ਮਤਲਬ ਉੱਥੇ ਕਰਾ ਸਕਦੇ, ਲੋਕਾਂ ਦਾ ਧਿਆਨ ਜਿਹਾ ਮਤਲਬ ਡਿਵਾਈਡ ਕਰ ਦੇਣਾ ਉਧਰ ਉਧਰ, ਇਹਦੇ ਬਾਰੇ ਪੁੱਛਣਾ ਚਾਹੁੰਦਾ ਭਾਜੀ ਹੋਰ ਨੂੰ। ਥੈਂਕ ਯੂ
1: ਜੀ, ਜੀ ਬਹੁਤ ਬਹੁਤ ਧੰਨਵਾਦ ਜੀ ਭਾਜੀ।
0: ਜਿਹੜਾ ਇਹਨਾਂ ਨੇ ਨੌਜਵਾਨਾਂ ਦਾ ਜ਼ਿਕਰ ਕੀਤਾ ਲਵਲੀ ਯੂਨੀਵਰਸਿਟੀ ਨਾਲ ਜੋੜ ਕੇ, ਸ਼ਾਇਦ ਜਿਹਦੀ ਗੱਲ ਮੈਂ ਸੁਣ ਪਾਇਆ ਸਮਝ ਪਾਇਆ
1: ਜੀ ਜੀ।
0: ਦੇਖੋ ਪਟੇਲ ਸਾਹਿਬ, ਗੱਲ ਇਹ ਹੈ ਜਦੋਂ ਲਵਲੀ ਯੂਨੀਵਰਸਿਟੀ 'ਚ ਘਟਨਾ ਹੋ ਰਹੀ ਸੀ ਤੇ ਸਾਡਾ ਬਹੁਤ ਸਾਰੇ ਪੱਤਰਕਾਰਾਂ ਦਾ ਧਿਆਨ ਇੱਧਰ ਗਿਆ ਕਿ ਪੰਜਾਬ 'ਚ ਇੱਕ ਮਸਲਾ ਉੱਠਿਆ ਜਿਹਦੇ ਵਿੱਚ 902 ਨੰਬਰ ਕੋਠੀ ਕਿਹਦੇ ਕੋਲ ਹੈ, 905 ਨੰਬਰ ਕੋਠੀ ਕਿਹਦੇ ਕੋਲ ਹੈ, 919 ਵਿੱਚ ਅਨੁਰਾਗ ਕੁੰਡੂ ਰਹਿੰਦਾ ਹੈ, 926 ਸਤਿੰਦਰ ਜੈਨ ਨੂੰ ਅਲਾਟ ਹੈ, 907 ਆਦਿਲ ਖਾਨ ਨੂੰ, ਫਲਾਨੀ ਫਲਾਨ ਨੂੰ ਹੈ, ਬਹੁਤ ਸਾਰੇ ਖੁਲਾਸੇ ਹੋਏ। ਆ ਬੀਬੀ ਵਾਲਾ 3 ਕਰੋੜ ਵਿੱਚ ਆ ਗਿਆ ਉਸ ਵੇਲੇ ਅਚਾਨਕ, ਜਿਹੜਾ ਸਰੋਤਿਆਂ ਨੇ ਗੱਲ ਕਹੀ ਹੈ ਜਾਇਜ਼ ਗੱਲ ਹੈ, ਧਿਆਨ ਚਾਹੁੰਦਾ, ਉੱਥੇ ਧਿਆਨ ਗਿਆ ਕਿ ਕੀ ਇਸ ਮਸਲੇ ਨੂੰ ਦੂਜੇ ਪਾਸੇ ਧਿਆਨ ਜਿਹੜਾ ਪਾਉਣ ਨੂੰ ਤਾਂ ਨਹੀਂ, ਇਹੋ ਜਿਹੀਆਂ ਚੀਜ਼ਾਂ ਕਈ ਵਾਰੀ ਜਨਮ ਲੈ ਲੈਂਦੀਆਂ। ਫਿਰ ਉਸ ਤੋਂ ਪਹਿਲਾਂ ਅਮਰਜੀਤ ਸਿੰਘ ਚਾਵਲਾ ਦਾ ਮਸਲਾ ਹੈ, ਬਹੁਤ ਸਾਰੇ ਮਸਲੇ ਹੈ ਔਰ ਇਹ ਬੀਤੇ ਸਮੇਂ ਚ ਅਸੀਂ ਭਾਰਤ ਵਿੱਚ ਵੇਖ ਚੁੱਕੇ ਹਾਂ ਕਿ ਇੱਕ ਮਸਲੇ ਨੂੰ ਦੱਬਣ ਦੇ ਲਈ ਦੂਸਰਾ ਮਸਲਾ ਪੈਦਾ ਕੀਤਾ ਜਾਂਦਾ। ਹੁਣ ਪੈਦਾ ਕੌਣ ਕਰਦੇ ਆ? ਜਿਹੜੇ ਉਸ ਮਸਲੇ ਨੂੰ ਦੱਬਣਾ ਚਾਹੁੰਦੇ ਆ, ਬਾਕੀ ਸਿਆਸੀ ਪਾਰਟੀਆਂ, ਚਾਹੇ ਵਿਰੋਧੀ ਆ ਚਾਹੇ ਸੱਤਾਧਾਰੀ ਹੈ। ਸੋ ਇਸ ਕਰਕੇ ਆ ਜੋ ਕੁਛ ਵਰਤਾਰਾ ਚੱਲ ਰਿਹਾ, ਮੈਂ ਪਹਿਲਾਂ ਹੀ ਕਹਿ ਹਟਿਆ ਕਿ ਯੂਨੀਵਰਸਿਟੀ ਦਾ ਵਰਤਾਰਾ ਸਧਾਰਨ ਵਰਤਾਰਾ ਨਹੀਂ ਹੈ, ਇਹਦੇ ਮਗਰ ਵਾਕਿਆ ਹੀ ਕੋਈ ਨਾ ਕੋਈ ਸ਼ਰਾਰਤ ਹੈ। ਹੁਣ ਉਹ ਸ਼ਰਾਰਤ ਲਈ ਜ਼ਿੰਮੇਵਾਰ ਕੌਣ ਹੈ ਸਾਨੂੰ ਨਹੀਂ ਪਤਾ। ਉਹ ਸਰਕਾਰਾਂ ਦਾ ਫਰਜ਼ ਹੈ ਕਿ ਖੁਲਾਸਾ ਕਰੇ, ਤੇ ਉਹ ਖੁਲਾਸਾ ਸਰਕਾਰ ਕਰਦੀ ਕਿ ਨਹੀਂ ਕਰਦੀ ਇਹ ਸਮਾਂ ਦੱਸੇਗਾ
1: ਜੀ। ਅਗਲੀ ਕਾਲ ਲੈਣਾ ਮੈਂ ਜੀ 5764-5764 ਜੀ, ਸਵਾਗਤ ਹੈ ਜੀ। ਹਾਂਜੀ 5764 ਜੀ, ਤੁਸੀਂ ਆਉਂਦੀ ਏਅਰ ਹੋ। ਓਕੇ, ਕਾਲ ਡਰੋਪ ਹੋ ਗਈ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਅਤੇ ਭਾਅ ਜੀ ਇੱਕ ਆਪਾਂ ਖਬਰ ਕਰ ਲੈਂਦੇ ਹਾਂ, ਕਹਿੰਦੇ ਕਾਂਗਰਸ ਨੇ ਮੁੱਖ ਚੋਣ ਕਮਿਸ਼ਨ ਦੇ ਖਿਲਾਫ ਸੰਘਰਸ਼ ਤੇਜ਼ ਕੀਤਾ ਜੀ।
0: ਗਿਆਨੇਸ਼ ਕੁਮਾਰ ਦਾ ਤੁਸੀਂ ਜ਼ਿਕਰ ਕੀਤਾ, ਮੁੱਖ ਚੋਣ ਕਮਿਸ਼ਨਰ ਉਹੀ ਹੈ। ਗਿਆਨੇਸ਼ ਕੁਮਾਰ ਦੇ ਉੱਪਰ ਬੜੀਆਂ ਸਾਰੀਆਂ ਵੱਖ ਵੱਖ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਉਂਗਲਾਂ ਭਾਰਤ ਵਿੱਚ ਉੱਠ ਚੁੱਕੀਆਂ। ਇਕੱਲੀਆਂ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਨੀ, ਭਾਰਤ ਦਾ ਜਿਹੜਾ ਜਿਹਨੂੰ ਆਪਾਂ ਬੁੱਧੀਜੀਵੀ ਤਬਕਾ ਆਖਦੇ ਹਾਂ, ਜਿਹਦੇ ਵਿੱਚ ਵਕੀਲ ਭਾਈਚਾਰਾ ਵੀ ਹੈ, ਜਿਹਦੇ ਵਿੱਚ ਰਿਟਾਇਰ ਜਿਹੜੇ ਚੋਣ ਕਮਿਸ਼ਨ ਰਹਿ ਚੁੱਕੇ ਉਹਦਾ ਦੇ ਨਾਮ ਵੀ ਸ਼ਾਮਿਲ ਹੈ, ਜਿਹਦੇ ਵਿੱਚ ਆਈਐਸਪੀ ਰਿਟਾਇਰੀ ਆਈਐਸਪੀ ਸ਼ਾਮਿਲ ਹੈ, ਕੁਛ ਜੱਜ ਸ਼ਾਮਿਲ ਹੈ। ਬਹੁਤ ਸਾਰੇ ਲੋਕਾਂ ਨੇ ਭਾਰਤ ਵਿੱਚ ਅੰਕੜਿਆਂ ਦੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਜਿਹੜਾ ਐਸਆਈਆਰ ਦਾ ਵਰਤਾਰਾ ਭਾਰਤ ਵਿੱਚ ਚੱਲਿਆ ਇਹ ਠੀਕ ਢੰਗ ਨਹੀਂ ਹੈ, ਇਹਦੇ ਵਿੱਚ ਕੁਛ ਨਾ ਕੁਛ ਵੱਡੇ ਪੱਧਰ ਤੇ ਗੜਬੜੀਆਂ ਨੇ। ਤੇ ਉਹ ਗੜਬੜੀਆਂ ਵਿੱਚ ਉਹਨਾਂ ਦਾ ਸਿੱਧਾ ਇਸ਼ਾਰਾ ਆ ਕਿ ਗੜਬੜੀਆਂ ਉਹ ਭਾਰਤੀ ਜਨਤਾ ਪਾਰਟੀ ਦਾ ਰਾਜ ਪ੍ਰਬੰਧ ਲੰਬਾ ਕਰਨ ਲਈ ਕੀਤੀਆਂ ਗਈਆਂ। ਪਾਰਟੀ ਗਿਆਨੇਸ਼ ਕੁਮਾਰ ਦੇ ਉੱਪਰ ਦੋਸ਼ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਦੇ ਹੈ। ਇੱਥੋਂ ਤੱਕ ਵੀ ਕੁਝ ਵੱਖ ਵੱਖ ਜਿਹਨੂੰ ਆਪਾਂ ਬੁੱਧੀਜੀਵੀ ਆਖਦੇ ਹਾਂ ਜਾਂ ਆਪਾਂ ਵਕੀਲ ਆਖਦੇ ਹਾਂ ਜਾਂ ਹੋਰ ਬੜੇ ਸਾਰੇ ਸੋਸ਼ਲ ਐਕਟਿਵਿਸਟ ਹੁੰਦੇ ਆ, ਜਿਹਨਾਂ ਨੇ ਇੱਦਾਂ ਦੇ ਅੰਕੜੇ ਲੱਭ ਕੇ ਲਿਆਂਦੇ ਕਿ ਕਿਸ ਢੰਗ ਦੇ ਨਾਲ ਜਿਹੜੀ ਗਿਆਨੇਸ਼ ਕੁਮਾਰ ਹੈ, ਗਿਆਨੇਸ਼ ਕੁਮਾਰ ਦੀ ਇੱਕ ਧੀ ਜਿਹੜੀ ਆਈਐਸ ਅਫਸਰ ਹੈ ਨੋਇਡਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ, ਜਿਹਦੇ ਉੱਪਰ ਇੱਕ ਵੱਡਾ ਕਹਿ ਲਈਏ ਇੱਕ ਦੋਸ਼ ਸਾਬਤ ਹੋ ਗਿਆ ਕਿ ਜਦੋਂ ਨੋਇਡਾ 'ਚ ਬੀਤੇ ਸਮੇਂ 'ਚ ਉੱਥੇ ਦੀਆਂ ਫੈਕਟਰੀਆਂ 'ਚ ਦੇ ਵਿਰੋਧ ਦੇ ਵਿੱਚ ਕੁਛ ਪ੍ਰਦਰਸ਼ਨ ਹੋਏ ਸੀ, ਤੇ ਇਸ ਬੀਬੀ ਨੇ ਭਾਰਤੀ ਜਿਹੜੀ ਮੇਘਾ ਰੂਪਮ ਹੈ ਗਣੇਸ਼ ਕੁਮਾਰ ਦੀ ਧੀ, ਉਹਦੇ ਉੱਪਰ ਅਦਾਲਤ ਨੇ ਹਾਈ ਕੋਰਟ ਨੇ ਜੁਰਮਾਨਾ ਪਾ ਦਿੱਤਾ ਔਰ ਉਹਦਾ ਕੈਰੀਅਰ ਦਾਅ ਤੇ ਲੱਗ ਗਿਆ। ਇੱਦਾਂ ਦੀਆਂ ਉਂਗਲਾਂ ਵੀ ਕੁਛ ਵਕੀਲਾਂ ਨੇ ਚੁੱਕੀਆਂ ਕਿ ਉਹਨੂੰ ਵੀ ਕਲੀਨ ਚਿੱਟ ਜਿਹੜੀ ਇਸ ਕਰਕੇ ਮਿਲ ਗਈ ਕਿਉਂਕਿ ਉਹ ਗਿਆਨੇਸ਼ ਕੁਮਾਰ ਦੀ ਧੀ ਹੈ ਤੇ ਭਾਰਤ ਦੇ ਜਿਹੜੇ ਚੀਫ ਜਸਟਿਸ ਨੇ ਸੂਰਿਆ ਕਾਂਤ ਉਹਨਾਂ ਦੇ ਨਾਲ ਗਿਆਨੇਸ਼ ਕੁਮਾਰ ਦੀ ਜਾ ਰਹੀ ਹੈ। ਬੜਾ ਕੁਛ ਕਹਿੰਦੇ ਅਦਾਲਤ ਵਿੱਚ ਵੀ ਇੱਦਾਂ ਦਾ ਹੋਇਆ। ਬਹੁਤ ਸਾਰੀਆਂ ਉਂਗਲਾਂ ਇਸ ਵੇਲੇ ਗਿਆਨੇਸ਼ ਕੁਮਾਰ ਤੇ ਉੱਠ ਰਹੀਆਂ। ਗਿਆਨੇਸ਼ ਕੁਮਾਰ ਦੇ ਉੱਪਰ ਇਹ ਦੋਸ਼ ਹੈ ਕਿ ਗਿਆਨੇਸ਼ ਕੁਮਾਰ ਜਦੋਂ ਬਤੌਰ ਆਈਏਐਸ ਅਫਸਰ ਗ੍ਰਹਿ ਮੰਤਰਾਲੇ ਦੇ ਵਿੱਚ ਸਹਿਕਾਰਤਾ ਵਿਭਾਗ ਦੇ ਐਨ ਚੋਟੀ ਦੇ ਸੈਕਟਰੀ ਸਨ, ਅਧਿਕਾਰੀ ਸੀ, ਤੇ ਉਸ ਵੇਲੇ ਕਹਿੰਦੇ ਗ੍ਰਹਿ ਮੰਤਰੀ ਨਾਲ ਬਹੁਤ ਸਾਰੀ ਇਹਦੀ ਯਾਰੀ ਸੀ ਔਰ ਉਹ ਤੋਂ ਬਾਅਦ ਜਦੋਂ ਸੇਵਾ ਮੁਕਤੀ ਤੋਂ ਬਾਅਦ ਇਹਨਾਂ ਨੂੰ ਮੁੱਖ ਚੋਣ ਕਮਿਸ਼ਨ ਲਾਇਆ ਗਿਆ, ਉਹਦੇ ਦੌਰਾਨ ਵੀ ਕਹਿੰਦੇ ਬਹੁਤ ਕੁਛ ਇੱਦਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜਾ ਨਾਲ ਸੰਦਾਕਾਰਾਂ ਜੁੜਦੀਆਂ ਕਿ ਗਿਆਨੇਸ਼ ਕੁਮਾਰ ਇੱਕ ਵਿਸ਼ੇਸ਼ ਖਿੱਤੇ ਨੂੰ ਇੱਕ ਵਿਸ਼ੇਸ਼ ਧਰਮ ਨੂੰ ਰੀਪ੍ਰਜੈਂਟ ਕਰਦਾ, ਉਹ ਵੀ ਕਹਿੰਦੇ ਕਿਤੇ ਨਾ ਕਿਤੇ ਕਾਲੇ ਵਾਲੇ ਆ। ਜਦੋਂ ਇਹ ਸਾਰੇ ਉਂਗਲਾਂ ਉੱਠੀਆਂ ਹੋਣ ਤੇ ਫਿਰ ਕਾਂਗਰਸ ਪਾਰਟੀ ਕਿੱਥੇ ਮੌਕਾ ਜਾਣ ਦੇਗੀ? ਸੋ ਕਾਂਗਰਸ ਪਾਰਟੀ ਇਸ ਵੇਲੇ ਵੱਡੇ ਪੱਧਰ ਤੇ ਗਿਆਨੇਸ਼ ਕੁਮਾਰ ਦੇ ਖਿਲਾਫ ਮੈਦਾਨ ਵਿੱਚ ਨਿਤਰੀ ਹੋਈ ਹੈ, ਨਿੱਤ ਪ੍ਰਦਰਸ਼ਨ ਕੀਤੇ ਜਾ ਰਹੇ, ਪੰਜਾਬ 'ਚ ਵੀ ਕੀਤੇ ਜਾ ਰਹੇ ਆ, ਹੋਰ ਵੀ ਜਿੱਥੇ ਜਿੱਥੇ ਕਾਂਗਰਸ ਦੇ ਕੋਲ ਸਿਆਸੀ ਤਾਕਤ ਹੈਗੀ ਹੈ ਪੂਰੇ ਦੇਸ਼ ਦੇ ਵਿੱਚ ਉੱਥੇ ਉੱਥੇ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ ਔਰ ਕੱਲ੍ਹ ਦੇਸ਼ ਪੱਧਰੀ ਜਿਹੜੀ ਇਹਨਾਂ ਦੀ ਸਭ ਤੋਂ ਵੱਡੀ ਕਮੇਟੀ ਹੁੰਦੀ ਕਾਂਗਰਸ ਦੀ, ਉਹਦੀ ਬੈਠਕ ਸੱਦੀ ਹੈ ਕਾਂਗਰਸ ਪਾਰਟੀ ਨੇ ਔਰ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਇਹਨਾਂ ਦਾ ਆਪਣਾ ਇੰਡੀਆ ਗੱਠਜੋੜ ਹੈ ਉਹ ਗੱਠਜੋੜ ਦੀ ਬੈਠਕ ਵੀ ਗਿਆਨੇਸ਼ ਕੁਮਾਰ ਦੇ ਮੁੱਦੇ ਤੇ ਸੱਦੀ ਜਾ ਰਹੀ ਹੈ, ਕਿਉਂਕਿ ਮੰਗ ਇਹ ਪਾਰਟੀਆਂ ਵਿਰੋਧੀ ਪਾਰਟੀਆਂ ਇਹ ਕਰ ਰਹੀਆਂ ਕਿ ਗਿਆਨੇਸ਼ ਕੁਮਾਰ ਨੇ ਗੜਬੜ ਕੀਤੀ ਹੈ, ਗਿਆਨੇਸ਼ ਕੁਮਾਰ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ।
1: ਜੀ ਭਾਅ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਤੁਸੀਂ ਸਾਨੂੰ ਉੱਥੋਂ ਦੀ ਤਾਜ਼ਾ ਤਰੀਨ ਅਪਡੇਟ ਤੋਂ ਜਾਣੂ ਕਰਾਇਆ, ਥੈਂਕ ਯੂ ਭਾਅ ਜੀ।
0: ਜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ।
1: ਜੀ। ਸੋ ਦੋਸਤੋ, ਇਹ ਹੁਣੇ ਤੁਸੀਂ ਅੱਜ ਦਾ ਤਾਜ਼ਾ ਤਰੀਨ ਖਬਰਾਂ ਰਮੇਸ਼ ਹੁਸ਼ਿਆਰਪੁਰ ਜੀ ਭਾਜੀ ਹੁਣਾਂ ਦੀ ਆਵਾਜ਼ ਤੋਂ ਸੁਣੀਆਂ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਜਿਹੜੀ ਆ ਸਟੂਡੀਓ ਦੇ ਵਿੱਚ ਕਾਲ ਕੀਤੀ, ਅਤੇ ਮਾਫ਼ੀ ਚਾਹਾਂਗੇ ਕੁਛ ਕੁ ਕਾਲਸ ਡਰੋਪ ਹੀ ਹੋਈਆਂ। ਸੋ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ ਨੰਬਰ 905-673-3337। 26 ਸਪਤੰਬਰ ਨੂੰ ਕਹਿੰਦੇ ਲੁਫਥਾਂਸਾ ਦੀ ਜਿਹੜੀ ਫਰੈਂਕਫੁਰਟ ਤੋਂ ਲਿਸਬਨ ਜਾ ਰਹੀ ਸੀਗੀ ਫਲਾਈਟ ਵਿੱਚ ਇੱਕ ਯਾਤਰੀ ਦੇ ਪਾਵਰ ਬੈਂਕ ਨੂੰ ਆ ਜਿਹੜੀ ਅੱਗ ਲੱਗ ਗਈ, ਜਿਸ ਕਰਕੇ ਉਸ ਨੂੰ ਆ ਜਿਹੜਾ ਐਮਰਜੈਂਸੀ ਲੈਂਡਿੰਗ ਕਰਾਉਣਾ ਪਿਆ। ਉਸ ਵਕਤ ਕਹਿੰਦੇ 198 ਯਾਤਰੀ ਸਨ ਜਹਾਜ਼ ਦੇ ਵਿੱਚ, ਅਤੇ ਕਰੂ ਨੇ ਤੁਰੰਤ ਬੈਟਰੀ ਨੂੰ ਲਿਥੀਅਮ ਬੈਟਰੀ ਲਈ ਬਣੇ ਸੁਰੱਖਿਅਤ ਬੈਗਾਂ ਦੇ ਵਿੱਚ ਰੱਖ ਦਿੱਤਾ। ਸਾਵਧਾਨੀ ਵਜੋਂ ਪਾਇਲਟ ਨੇ ਇਹ ਫਲਾਈਟ ਫਰਾਂਸ ਦੇ ਲਿਓ ਸ਼ਹਿਰ ਵੱਲ ਮੋੜ ਦਿੱਤੀ, ਜਿੱਥੇ ਜਹਾਜ਼ ਸੁਰੱਖਿਅਤ ਉਤਰਿਆ। ਕਿਸੇ ਨੂੰ ਸੱਟ ਨਹੀਂ ਲੱਗੀ ਅਤੇ ਯਾਤਰੀਆਂ ਨੇ ਰਾਤ ਹੋਟਲ ਦੇ ਵਿੱਚ ਬਿਤਾਈ ਅਤੇ ਅਗਲੇ ਦਿਨ ਆਪਣਾ ਸਫ਼ਰ ਹੈ ਜਿਹੜਾ ਉਹ ਜਾਰੀ ਰੱਖਿਆ। ਜਰਮਨੀ ਕੈਨੇਡਾ ਤੋਂ ਹੋਰ LNG ਜਾਣੀ ਤਰਲ ਕੁਦਰਤੀ ਗੈਸ ਖਰੀਦਣਾ ਚਾਹੁੰਦਾ ਹੈ। ਇਸ ਗੱਲ ਦੀ ਪੁਸ਼ਟੀ ਜਿਹੜੇ ਵਿਦੇਸ਼ ਮੰਤਰੀ ਹੈ ਉਹਨਾਂ ਨੇ ਆ ਜਿਹੜੀ ਕੀਤੀ ਜਰਮਨੀ ਦੇ ਯੋਹਾਨ, ਉਹਨਾਂ ਨੇ CTV ਨੂੰ ਆ ਜਿਹੜਾ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਵੀ ਇਸ ਵਕਤ ਜੋ ਰੂਸ ਅਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ ਅਤੇ ਸਟੇਟ ਆਫ ਹਾਰਮੋਜ਼ ਹੈ ਜਿਹੜਾ ਉਹ ਜਿਹੜਾ ਇਸ ਟਾਈਮ ਅੱਧਾ ਖੁੱਲ੍ਹਿਆ ਅੱਧਾ ਬੰਦ ਹੈ ਅਤੇ ਕਦੇ ਵੀ ਬੰਦ ਵੀ ਹੋ ਸਕਦਾ। ਇਸ ਲਈ ਜਰਮਨੀ ਹੈ ਜਿਹੜਾ ਹੁਣ ਰੂਸ ਉੱਤੇ ਆਪਣੀ ਪੁਰਾਣੀ ਨਿਰਭਰਤਾ ਘਟਾ ਕੇ ਕੈਨੇਡਾ ਸਮੇਤ ਕਈ ਦੇਸ਼ਾਂ ਤੋਂ ਗੈਸ ਲੈਣਾ ਚਾਹੁੰਦਾ, ਅਤੇ ਉੱਥੇ ਹੀ ਉਹਨਾਂ ਨੇ ਰੀਨਿਊਏਬਲ ਐਨਰਜੀ ਹੈ ਜਿਹੜਾ ਉਹਦੇ 'ਤੇ ਜ਼ੋਰ ਦਿੱਤਾ। ਵਾਲਮਾਰਟ ਹੈ ਜਿਹੜਾ ਆਪਣੇ ਸਟੋਰਾਂ ਵਿੱਚ ਕਾਗਜ਼ ਵਾਲੇ ਕੀਮਤ ਦੇ ਜਿਹੜੇ ਟੈਗਾਂ ਦੀ ਥਾਂ ਕਹਿੰਦੇ ਹੁਣ ਡਿਜੀਟਲ ਸ਼ੈਲਫ ਲੇਬਲਸ ਲਗਾ ਰਿਹਾ ਹੈ, ਅਤੇ ਇਸ ਦੇ ਨਾਲ ਜਿਹੜੇ ਕਰਮਚਾਰੀ ਹੈ ਬੜੀ ਜਲਦੀ ਜਿਹੜੀ ਕੀਮਤਾਂ ਜਿਹੜੀਆਂ ਉਹ ਬਦਲ ਸਕਦੇ ਨੇ, ਅਤੇ ਸਮਾਨ ਲੱਭਣ ਅਤੇ ਸ਼ੈਲਫਾਂ ਭਰਨ ਦਾ ਕੰਮ ਸੌਖਾ ਹੋ ਸਕਦਾ। ਪਰ ਲੋਕਾਂ ਨੂੰ ਇਹ ਚਿੰਤਾ ਹੈ ਕਿ ਇਸ ਤਕਨੀਕ ਨਾਲ ਹਰ ਗਾਹਕ ਦੀ ਨਿੱਜੀ ਜਾਣਕਾਰੀ, ਮਤਲਬ ਤੁਸੀਂ ਆ ਜਿਹੜਾ ਵੀਕਐਂਡ 'ਤੇ ਭਾਅ ਜੀ ਕੀ ਖਰੀਦਦੇ ਹੋ ਉਹ ਸਾਰਾ ਉਹਨਾਂ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ, ਅਤੇ ਕਹਿੰਦੇ ਵੀ ਇਹ ਪਿੱਛੇ ਜੇ ਖਬਰ ਵੀ ਆਈ ਸੀਗੀ ਵੀ ਜੇ ਤਾਂ ਤੁਸੀਂ ਮਹਿੰਗੀਆਂ ਚੀਜ਼ਾਂ ਖਰੀਦਦੇ ਹੋ ਤਾਂ ਉਸ ਹਿਸਾਬ ਦੇ ਨਾਲ ਜਿਹੜੇ ਭਾਅ ਆ ਜਿਹੜੇ ਤੁਹਾਨੂੰ ਆ ਜਿਹੜਾ ਕੁਛ ਹੋਰ ਮਿਲੂਗਾ, ਮੈਨੂੰ ਕੁਛ ਹੋਰ ਮਿਲੂਗਾ। ਸੋ ਇਹ ਵੀ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਉਹ ਇਹਨਾਂ ਕੋਲ ਸਟੋਰ ਹੋ ਜਾਂਦੀ ਹੈ। ਹਾਲਾਂਕਿ ਆ ਜਿਹੜਾ ਵਾਲਮਾਰਟ ਨੇ ਇਸ ਗੱਲ ਤੋਂ ਇਨਕਾਰ ਕੀਤਾ, ਉਹਨਾਂ ਨੇ ਕਿਹਾ ਵੀ ਟੈਗ ਡਿਜੀਟਲ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਲਈ ਕੀਮਤ ਵੱਖਰੀ ਹੋਵੇਗੀ। ਫਿਰ ਵੀ ਨਵੀਂ ਤਕਨੀਕ ਦੇ ਨਾਲ ਕਹਿੰਦੇ ਕੀਮਤਾਂ ਬਦਲਣਾ ਆਸਾਨ ਹੋਣ ਕਰਕੇ ਇਸ ਬਾਰੇ ਸਵਾਲ ਆ ਜਿਹੜੇ ਉੱਠ ਰਹੇ ਨੇ, ਕਿਉਂਕਿ ਬਹੁਤ ਕੁਛ ਭਾਜੀ ਚੱਲ ਰਿਹਾ ਸੋ ਜਿਹਦੇ ਕਰਕੇ ਸਾਨੂੰ ਪਤਾ ਨਹੀਂ ਚੱਲਦਾ। ਨੋਵਾ ਸਕੋਸ਼ੀਆ ਦੇ ਵਿੱਚ ਕਹਿੰਦੇ ਰੈਂਟ ਲਗਾਤਾਰ ਜਿਹੜੇ ਵੱਧ ਰਹੇ ਨੇ, ਇਸ ਟਾਈਮ ਸਭ ਤੋਂ ਐਕਸਪੈਂਸਿਵ ਜੇ ਟੈਨੈਂਟ ਮਾਰਕੀਟ ਦੇਖੀਏ ਤਾਂ ਉਹ ਹੈਲੀਫੈਕਸ ਬਣੀ ਹੋਈ ਹੈ। ਪਿਛਲੇ ਸਾਲ ਨਾਲੋਂ 3.1% ਹੈ ਜਿਹੜੇ ਉੱਥੇ ਰੈਂਟ ਹੈ ਜਿਹੜੇ ਵਧੇ ਨੇ, ਅਤੇ ਇੰਗਲੈਂਡ ਦੇ ਵਿੱਚ RAF ਫੇਅਰਫੋਰਡ ਹਵਾਈ ਅੱਡੇ ਐਤਵਾਰ ਨੂੰ ਤੜਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਰਾਤ ਤਕਰੀਬਨ ਕਹਿੰਦੇ 1:45 ਤਿੰਨ ਸ਼ੱਕੀ ਟਰੱਕਾਂ ਬਾਰੇ ਸੂਚਨਾ ਮਿਲੀ ਸੀ ਜੋ ਅੱਡੇ ਵੱਲ ਜਾਂਦੇ ਦਿਖਾਈ ਦੇ ਰਹੇ ਸੀ। ਹੁਣ 5 ਨੂੰ ਅੱਤਵਾਦੀ ਕਾਰਵਾਈ ਦੀ ਤਿਆਰੀ ਦੇ ਸ਼ੱਕ ਹੇਠ ਹਜੇ ਹਿਰਾਸਤ ਦੇ ਵਿੱਚ ਲਿਆ ਗਿਆ, ਜਾਂਚ ਅਜੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ। ਅੱਛਾ, ਇਹ ਵਾਲਾ ਜਿਹੜਾ ਹਵਾਈ ਅੱਡਾ ਆ ਇਹ ਉਹ ਬ੍ਰਿਟਿਸ਼ ਅੱਡਾ ਆ ਜਿਸ ਦੀ ਵਰਤੋਂ ਅਮਰੀਕੀ ਜਹਾਜ਼ਾਂ ਨੇ ਇਰਾਨ ਦੇ ਮਿਜ਼ਾਈਲ ਟਿਕਾਣਿਆਂ 'ਤੇ ਹਮਲੇ ਲਈ ਕੀਤੀ ਸੀ। ਸੋ ਇਸ ਕਰਕੇ ਜਿਹੜਾ ਹਜੇ ਫਿਲਹਾਲ ਇਹ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਆਉਣ ਵਾਲੇ ਸਮੇਂ 'ਚ ਹੋਰ ਖਬਰਾਂ ਨਿਕਲ ਕੇ ਸਾਹਮਣੇ ਆਉਣਗੀਆਂ। ਇੱਕ ਨਾ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਭਾਜੀ ਖਬਰ ਸਾਂਝੀ ਕੀਤੀ ਸੀਗੀ, ਉਹਦੇ ਵਿੱਚ OpenAI ਤੇ ਐਂਥਰੋਪਿਕ ਦੇ ਕੁਛ ਵਿਗਿਆਨੀ ਹੈ ਜੋ ਲੈਬ ਦੇ ਵਿੱਚ ਕੰਮ ਕਰਦੇ ਆ, ਜਿਹੜੇ ਲੈਬ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਟੈਕਨੋਲੋਜੀ ਇਸ ਟਾਈਮ ਕਿੱਥੇ ਅਸੀਂ ਵਰਕ ਕਰ ਰਹੇ ਹਾਂ ਅਤੇ ਆਉਣ ਵਾਲੇ 5 ਜਾਂ 10 ਸਾਲਾਂ ਤੱਕ ਇਹ ਟੈਕਨੋਲੋਜੀ ਕਿੱਥੇ ਚੱਲ ਜਾਏਗੀ। ਉਹ ਕੁਛ ਕੁ ਜਿਹੜੇ ਵਿਗਿਆਨੀ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਇੰਨੀ ਜ਼ਿਆਦਾ ਖਤਰਨਾਕ ਹੋ ਜਾਵੇਗੀ ਵੀ ਸ਼ਾਇਦ ਇਹ ਹਿਊਮਨ ਜਾਂ ਇਨਸਾਨਾਂ ਦੇ ਕਾਬੂ ਤੋਂ ਬਾਹਰ ਹੋ ਸਕਦੀ ਹੈ। ਤੇ ਉਦੋਂ ਆ ਜਿਹੜਾ ਫਿਰ ਰੌਲਾ ਪੈ ਗਿਆ ਵੀ AI ਨੂੰ ਰੈਗੂਲੇਟ ਕਰਨ ਵਾਸਤੇ ਵੀ ਸਰਕਾਰਾਂ ਕੋਈ ਕਦਮ ਚੱਕਣਗੀਆਂ। ਇਸ ਤੇ US ਦੇ ਰਾਸ਼ਟਰਪਤੀ ਉਹ ਕਹਿੰਦੇ ਵੀ ਐਵੇਂ ਫਾਲਤੂ ਦਾ ਇਹ ਡਰਾਮਾ ਲੱਗਾ ਹੋਇਆ ਵੀ ਕੁਛ ਨਹੀਂ ਹੁੰਦਾ। AI ਨੂੰ ਆਰਟੀਫਿਸ਼ਲ ਨਹੀਂ ਕਹਿਣਾ ਚਾਹੀਦਾ, ਸੁਪਰ ਇੰਟੈਲੀਜੈਂਸ ਕਹਿਣਾ ਚਾਹੀਦਾ। ਪਰ ਹੁਣ ਆ ਜਿਹੜਾ ਪਤਾ ਚੱਲਿਆ ਵੀ ਜਦੋਂ ਉੱਥੇ ਦੇ ਜਿਹੜੇ CEO OpenAI ਜਾਂ ਐਂਥਰੋਪਿਕ ਦੇ ਜਿਹੜੇ CEO ਹੈ ਉਹਨਾਂ ਨੇ ਵੀ ਇਸ ਗੱਲ ਤੇ ਆ ਜਿਹੜਾ ਖਦਸ਼ਾ ਜ਼ਾਹਿਰ ਕੀਤਾ ਵੀ AI ਬਹੁਤ ਖਤਰਨਾਕ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ। ਸੋ ਇਸ ਨੂੰ ਰੈਗੂਲੇਟ ਜਿਹੜਾ ਇੱਕ ਪ੍ਰੋਪਰ ਬੋਡੀ ਚਾਹੀਦੀ ਹੈ। ਹੁਣ 1-on-1 ਮੀਟਿੰਗ ਹੈ US ਦੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਨਾਲ ਐਂਥਰੋਪਿਕ ਦੇ ਜਿਹੜੇ CEO ਹੈ ਚਾਈਨਾ ਦੇ ਪ੍ਰੈਜ਼ੀਡੈਂਟ ਆਏ ਸੀਗੇ ਸ਼ੀ ਸਾਹਿਬ, ਸਟੇਟ ਡਿਨਰ ਦੇ ਵਿੱਚ ਇਹਨਾਂ ਨੂੰ ਬੁਲਾਇਆ ਨਹੀਂ ਸੀ ਗਿਆ। ਹਾਲਾਂਕਿ ਈਲੋਨ ਮਸਕ ਆਏ ਸੀਗੇ, ਓਪਨ ਏਆਈ ਦੇ ਸੀਈਓ ਉਹ ਵੀ ਪਹੁੰਚੇ ਹੋਏ ਸੀਗੇ, ਪਰ ਇਹਨਾਂ ਨੂੰ ਨਹੀਂ ਸੀ ਬੁਲਾਇਆ ਹੋਇਆ। ਪਰ ਹੁਣ ਆ ਜਿਹੜਾ ਕਹਿੰਦੇ ਵਨ ਔਨ ਵਨ ਮੀਟਿੰਗ ਹੋਵੇਗੀ ਤੇ ਦੇਖਦੇ ਆ ਵੀ ਉਸ ਮੀਟਿੰਗ ਦੇ ਵਿੱਚ ਕਿਹੜੇ ਕਰਾਰ ਆ ਜਿਹੜੇ ਇਹ ਹੁੰਦੇ ਨੇ। ਤੇ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਕੇਪੀਟੀ ਰੈਨੋਵੇਸ਼ਨ, ਮਨਦੀਪ ਸਿੰਘ ਤੁਸੀਂ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਤੇ 416-272-14 ਤੇ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, ਸੋ ਤੁਸੀਂ ਸਿਰਫ ਕਾਲ ਕਰਨੀ ਹੈ, ਸਾਰੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। 6479900008 ਤੇ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਘਰ ਦੇ ਵਿੱਚ ਬੈੱਡ ਲਵਾਉਣਾ ਜਾਂ ਜੈੱਟ ਲਵਾਉਣਾ ਚਾਹੁੰਦੇ ਹੋ, ਇੱਕ ਜੈੱਟ ਆ ਜਿਹੜਾ ਉਹ $50 ਜੇ ਇੱਕ ਤੋਂ ਵੱਧ ਲਵਾਉਂਦੇ ਹੋ ਤੇ $40 ਆ ਜਿਹੜਾ ਪਰ ਚਾਰਜ ਕਰਦੇ ਨੇ, ਜਿਹਦੇ ਵਿੱਚ ਪ੍ਰੋਡਕਟ ਵੀ ਹੈਗਾ, ਇੰਸਟਾਲੇਸ਼ਨ ਵੀ ਹੈਗੀ ਹੈ ਤੇ 1 ਸਾਲ ਦੀ ਨਾਲ ਵਾਰੰਟੀ ਵੀ ਆ ਰਹੀ ਹੈ। ਸੋ ਸਿੰਘ ਸਟੋਰ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 6479786863 6479786863 ਤੇ ਸੰਪਰਕ ਕੀਤਾ ਜਾ ਸਕਦਾ। PSR ਮੂਵਰਸ, ਰੈਜ਼ੀਡੈਂਸ਼ੀਅਲ ਰੀਲੋਕੇਸ਼ਨ ਕਰਨਾ ਚਾਹੁੰਦੇ ਹੋ, ਕੋਈ ਕਮਰਸ਼ੀਅਲ ਮੂਵਿੰਗ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਕਿਤੇ ਕੋਈ ਚੀਜ਼ ਸਟੋਰ ਕਰਨਾ ਚਾਹੁੰਦੇ ਹੋ, ਪੈਕਿੰਗ ਦੇ ਵਿੱਚ ਐਕਸਪਰਟ ਨੇ, ਕੈਨੇਡਾ ਵਾਈਡ ਮੂਵਿੰਗ ਸਰਵਿਸ ਦਿੰਦੇ ਨੇ। ਸੋ ਜੋ ਇੱਕ ਵਾਰ ਪਹਿਲਾਂ ਇਹਨਾਂ ਨੇ ਕੀਮਤ ਤੈਅ ਕਰ ਲਈ ਉਹ ਅਖੀਰ ਤੱਕ ਰਹਿੰਦੀ ਹੈ, ਏਦਾਂ ਨਹੀਂ ਕਿਉਂਕਿ ਇਹ ਆਪਾਂ ਆਮ ਸੁਣਦੇ ਹਾਂ ਭਾਜੀ ਮੂਵਰਸ ਤੋਂ ਡਰਦੇ ਹੈ, ਲੱਭਦੇ ਆ ਵੀ ਭਰੋਸੇਯੋਗ ਨੰਬਰ ਮਿਲ ਜਾਵੇ। ਸੋ PSR ਮੂਵਰਸ ਨੂੰ ਇੱਕ ਵਾਰ ਤੁਸੀਂ ਕਾਲ ਕਰ ਲਿਓ, ਫਿਰ ਦੇਖਿਓ ਇਹਨਾਂ ਦੀ ਸਰਵਿਸ ਤੁਸੀਂ ਆਲੇ ਦੁਆਲੇ ਵੀ ਰੈਫਰ ਕਰੋਗੇ। ਸੋ ਨੰਬਰ ਹੈ ਜੀ 437-982-2929 4379812929 ਤੇ ਸੰਪਰਕ ਕੀਤਾ ਜਾ ਸਕਦਾ। ਫਿਰ ਆਪਾਂ ਹੁਣ ਗੁਰਦੇਵ ਭਾਜੀ ਹੁਣਾਂ ਵੱਲ ਵੀ ਚੱਲਦੇ ਹਾਂ, ਕਾਲਸ ਲੈ ਲੈਂਦੇ ਹਾਂ। ਪ੍ਰੇਮ ਭਾਜੀ ਲੰਘੇ ਵੀਕਐਂਡ
5: ਜੀ,
1: ਇਹਨਾਂ ਦੇ ਕੈਂਪੇਨ ਆਫਿਸ ਮੀਟ ਐਂਡ ਗ੍ਰੀਟ ਹੋਇਆ, ਸੋ ਤੁਹਾਨੂੰ ਵੀ ਮੌਕਾ ਮਿਲਿਆ, ਮੈਨੂੰ ਵੀ ਮੌਕਾ ਮਿਲਿਆ, ਹਾਲਾਂਕਿ ਸਾਡੇ ਟਾਈਮ ਥੋੜੇ ਅੱਗੇ ਪਿੱਛੇ ਰਹੇ, ਚਲੋ ਬਹੁਤ ਵਧੀਆ ਰਿਹਾ। ਪ੍ਰੇਮ ਭਾਜੀ ਜੀ ਐਨੂੰ ਵੈਲਕਮ ਜੀ,
6: ਫੇਰੇ ਪੈਣੀਆਂ ਜੀ। ਮੈਂ ਬੇਨਤੀ ਕਰਦਾ ਜੀ ਬਸ ਇਹ ਕਿ ਆਪਾਂ ਵੱਧ ਤੋਂ ਵੱਧ ਵੋਟਾਂ ਪਾਈਏ, ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਵੋਟ ਜ਼ਰੂਰ ਪਾਓ ਤੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਓ ਜੀ,
1: ਕਿ
6: ਬਸ ਕਿਸੇ ਫਲਾਨੇ ਨੇ ਕਹਿਤਾ ਉਹਦਾ ਰਿਸ਼ਤੇਦਾਰ ਆ ਤਾਂ ਫੇਰ ਵੋਟਾਂ ਪਾਉਣੀਆਂ, ਕਿਉਂਕਿ ਹੁਣ ਵੋਟਾਂ ਦਾ ਟਾਈਮ ਹੈ ਜੀ, ਸੋਚਣਾ ਪੈਣਾ ਸ਼ਮੀ ਭਾਜੀ, ਨਹੀਂ ਤਾਂ ਫੇਰ ਉਹੀ 4 ਸਾਲ ਆਪਾਂ ਕੰਪਲੇਂਟ ਬਹੁਤ ਕਰਦੇ ਆ ਜੀ, ਫੇਰ ਨਾ ਜਿਹੜੀਆਂ ਉਹ ਕੰਪਲੇਂਟ ਹੈਗੀਆਂ ਨਾ ਜਿੰਨੀਆਂ ਵੀ 4 ਸਾਲਾਂ ਦੇ ਵਿੱਚ ਕੀਤੀਆਂ ਉਹਨੂੰ ਵੋਟਾਂ ਦੇ ਵਿੱਚ ਜੇ ਤਬਦੀਲ ਕਰ ਦਿੱਤਾ ਜਾਵੇ ਤਾਂ ਫੇਰ ਜ਼ਿਆਦਾ ਬੈਟਰ ਹੋਊਗਾ,
1: ਬਿਲਕੁਲ ਭਾਈ,
6: ਨਹੀਂ ਤਾਂ ਫੇਰ ਉਹੀ ਫੇਰ ਆਪਾਂ ਉਹਦੇ 4 ਸਾਲਾਂ ਤੱਕ ਫੇਰ ਆਪਾਂ ਰੋਈ ਜਾਣਾ ਵਾ। ਕੰਮ ਸਾਰੇ ਆਪਾਂ ਨੂੰ ਸਿਟੀ ਤੱਕ ਹੁੰਦੇ ਆ, ਪਰ ਈਵਨ ਮੈਂ ਡੋਰ ਟੂ ਡੋਰ ਵੀ ਜਾਂਦਾ ਜੀ, ਕੰਪਲੇਂਟ ਬਹੁਤ ਹੁੰਦੀਆਂ ਨਾ।
1: ਨਹੀਂ ਬਿਲਕੁਲ ਜੀ, ਬਿਲਕੁਲ ਪ੍ਰੇਮਾ ਜੀ, ਬਿਲਕੁਲ ਸਹੀ ਹੈ ਜੀ। ਸੋ ਜੋ ਵੋਟ ਐਡਵਾਂਸ ਪੋਲਿੰਗ 9 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ, ਸੋ ਤੁਸੀਂ ਵੱਧ ਚੜ੍ਹ ਕੇ ਜਿਹੜੀ ਵੋਟਿੰਗ ਕਰੋ, ਜਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਵੀ ਉਹਨਾਂ ਕੋਲ ਇੱਕ ਚੰਗਾ ਵਿਜ਼ਨ ਹੈ ਤੇ ਉਹਨਾਂ ਨੂੰ ਆ ਜਿਹੜਾ ਤੁਸੀਂ ਸਪੋਰਟ ਕਰੋ, ਪਰ ਆਪਣੀ ਵੋਟ ਦਾ ਅਧਿਕਾਰ ਜ਼ਰੂਰ ਕਰੋ। ਇੱਥੇ ਇੱਕ ਤ੍ਰਾਸਦੀ ਰਹੀ ਹੈ, ਹੁਣ ਤਾਂ ਜਿਹੜੀ ਵੋਟਿੰਗ ਪਰਸੈਂਟੇਜ ਹੈ ਉਹ 23-24% ਦੇ ਕੋਲ ਹੀ ਰਹੀ ਹੈ, ਸੋ ਇੱਕ ਤ੍ਰਾਸਦੀ ਹੈ, ਸਾਨੂੰ ਆ ਜਿਹੜਾ ਨਿਕਲਣਾ ਪਵੇਗਾ ਘਰਾਂ ਤੋਂ, ਵੋਟ ਪਾਉਣੀ ਪਵੇਗੀ ਜੇ ਅਸੀਂ ਕੋਈ ਬਦਲਾਅ ਚਾਹੁੰਦੇ ਹੋ, ਜਾਂ ਫਿਰ ਅਸੀਂ ਆ ਜਿਹੜਾ ਆਪਣੇ ਜਿੰਨੇ ਵੀ ਜਿਹੜੇ ਸਾਡੇ ਲੀਡਰ ਹੈ ਉਹਨਾਂ ਨੂੰ ਤੁਸੀਂ ਪਿਆਰ ਕਰਦੇ ਹੋ, ਤੁਹਾਨੂੰ ਲੱਗਦਾ ਵੀ ਆਲਰੇਡੀ ਜੇ ਸਿਟੀ ਹੈ ਜਿਹੜਾ ਕੰਮ ਵਧੀਆ ਹੋ ਰਿਹਾ, ਰੀਇਲੈਕਟ ਕਰਨਾ ਚਾਹੁੰਦੇ ਆ, ਰੀਇਲੈਕਟ ਕਰੋ, ਪਰ ਵੋਟ ਹੈ ਜਿਹੜੇ ਜ਼ਰੂਰ ਪਾਓ। ਥੈਂਕ ਯੂ ਪ੍ਰੇਮ ਭਾਜੀ, ਬਹੁਤ ਬਹੁਤ ਧੰਨਵਾਦ।
6: ਇੱਕ ਮੈਂ ਹੋਰ ਦੱਸਣਾ ਚਾਹੁੰਦਾ, ਮੇਰੇ 2-6 ਵਾਰਡ ਦੇ ਵਿੱਚੋਂ ਸਿਰਫ 10% ਵੋਟ ਪਈ ਸੀਗੀ।
1: ਅੱਛਾ, ਬਹੁਤ ਘੱਟ ਹੈ ਜੀ ਫਿਰ ਤਾਂ ਪਰਸੈਂਟੇਜ,
6: ਅਨਬਿਲੀਵੇਬਲ
1: ਹੈ ਜੀ, ਬਿਲਕੁਲ
6: ਬੇਨਤੀ ਹੈ ਜੀ ਵੋਟਾਂ ਜ਼ਰੂਰ ਪਾਓ
1: ਜੀ। ਜੀ ਥੈਂਕ ਯੂ ਪ੍ਰੇਮ ਭਾਜੀ, ਬਹੁਤ ਬਹੁਤ ਧੰਨਵਾਦ। ਗੁਰਦੇਵ ਭਾਜੀ, ਆਪਾਂ ਜਿਹੜੀ ਹੈ ਗੱਲ ਕਰ ਲੈਂਦੇ ਹਾਂ ਹੁਣ ਕ੍ਰਿਟੀਕਲ ਇਲਨੈਸ ਦੀ ਵੀ ਗੱਲ ਕਰ ਲੈਂਦੇ ਹਾਂ
5: ਜੀ।
1: ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ ਤੁਸੀਂ ਆਪ ਵੀ ਕਹਿੰਦੇ ਹੋ ਵੀ ਭਾਜੀ ਸਵੇਰੇ ਸਵੇਰੇ ਥੋੜਾ ਜਿਹਾ ਅੱਟ ਪਟਾ ਲੱਗਦਾ, ਪਰ ਮੈਂ ਤੁਹਾਡਾ ਕਿਹਾ, ਮੈਂ ਕਿਹਾ ਭਾਜੀ ਇਹ 'ਚ ਲਿਵਿੰਗ ਬੈਨੀਫਿਟਸ ਵੀ ਨੇ, ਸੋ ਆਪਾਂ ਜੇ ਉਸ ਹਿਸਾਬ ਨਾਲ ਗੱਲ ਕਰਦੇ ਹਾਂ ਤੇ ਓਬਵੀਅਸਲੀ ਹੈ ਜਿਹੜਾ ਕਿਉਂਕਿ ਇਹ ਬੈਨੀਫਿਟ ਜਾਂ ਫਿਰ ਇਹ ਪੋਲਿਸੀਜ਼ ਆਪਾਂ ਖਰੀਦਦੇ ਉਦੋਂ ਹੈ ਜਦੋਂ ਸਾਨੂੰ ਲੋੜ ਨਹੀਂ ਹੁੰਦੀ, ਪਰ ਇਹ ਕੰਮ ਉਦੋਂ ਆਉਂਦੀਆਂ ਨੇ ਜਦੋਂ ਸਾਨੂੰ ਫਾਈਨੈਂਸ਼ੀਅਲੀ ਹੈਲਪ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਫਾਈਨੈਂਸ਼ੀਅਲੀ ਹਰ ਇੱਕ ਦਾ ਆਪਣਾ ਇੱਕ ਭਾਜੀ ਸਰਕਲ ਚੱਲਦਾ ਹੁੰਦਾ, ਕਿਸੇ ਤੋਂ ਆਪਾਂ ਮੰਗ ਵੀ ਨਹੀਂ ਸਕਦੇ, ਵਾਈ ਨੋਟ ਆਪਣੇ ਆਪ ਨੂੰ ਹੀ ਅਸੀਂ ਪ੍ਰੋਟੈਕਟ ਕਰਕੇ ਚੱਲੀਏ, ਇੱਕ ਪੀਸ ਆਫ ਮਾਈਂਡ ਹੁੰਦਾ। ਸੋ ਕ੍ਰਿਟੀਕਲ ਇਲਨੈਸ ਦੇ ਉੱਤੇ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ, ਥੋੜਾ ਜਿਹਾ ਤੁਸੀਂ ਉਹਦੇ ਤੇ ਚਾਨਣਾ ਪਾਇਓ, ਕ੍ਰਿਟੀਕਲ ਇਲਨੈਸ ਕੀ ਹੈ, ਸੋ ਕਿੱਦਾਂ ਹੈ ਵਰਕ ਕਰਦੀ, ਕੋਈ ਤੁਹਾਡੇ ਨਾਲ ਕੋਈ ਪ੍ਰੈਕਟੀਕਲ ਐਗਜ਼ਾਮਪਲ ਹੋਈ ਤਾਂ ਉਹ ਵੀ ਜ਼ਰੂਰ ਸਾਂਝੀ।
7: ਮੈਂ ਸ਼ੋਰਟ 'ਚ ਰੱਖਦਾ ਸ਼ਮੀ ਭਾਜੀ, ਜਦੋਂ ਆਪਾਂ ਕਾਰ ਬਾਈ ਕਰਨ ਜਾਂਦੇ ਹਾਂ ਸਾਨੂੰ ਉਹ ਕਾਰ ਰੋਡ 'ਤੇ ਲੈ ਕੇ ਜਾਣ ਨਹੀਂ ਦਿੰਦੇ, ਪਹਿਲਾਂ ਕਹਿੰਦੇ ਆ ਇੰਸ਼ੋਰੈਂਸ ਹੋਊਗੀ ਫਿਰ ਲੈ ਕੇ ਜਾਂਦੇ, ਅਸੀਂ ਉਹਦੇ ਲਈ ਬਹੁਤ ਸੁਚੇਤ ਹੁੰਦੇ ਹਾਂ, ਸਾਡੀ ਕਾਰ ਆ ਉਹਨੂੰ ਕੋਈ ਟਰਾਂਸਮਿਸ਼ਨ ਦੀ ਪ੍ਰੋਬਲਮ ਆ ਗਈ ਕੁਛ ਵੀ ਹੋ ਗਈ, ਅਸੀਂ ਉਹਦੀ ਇੰਸ਼ੋਰੈਂਸ ਬਾਏ ਕਰ ਲੈਂਦੇ ਹਾਂ, ਪਰ ਆਪਣੇ ਆਪ ਲਈ ਸੋਚਦੇ ਨਹੀਂ, ਕਿਉਂਕਿ ਇੱਥੇ ਜਿਹੜੇ ਹੈਂਡ ਟੂ ਮੂਸਾ ਉਹਦਾ ਗੁਜ਼ਾਰਾ ਹੁੰਦਾ, ਠੀਕ ਆ। ਕ੍ਰਿਟੀਕਲ ਇਲਨੈਸ ਆ ਜਿਹੜੀ ਕੋਈ ਵੀ ਇਸ਼ੂ ਆ ਜਦੋਂ ਆਉਣਾ ਤੁਹਾਨੂੰ ਨਹੀਂ ਪਤਾ ਲੱਗਣਾ, ਸਡਨਲੀ ਆਉਣਾ, ਉਹ ਮੇਜਰ ਵੀ ਹੋ ਸਕਦਾ, ਮੋਸਟਲੀ ਮੇਜਰ ਹੀ ਆਉਂਦੇ ਆ।
1: ਅੱਜ ਕੱਲ੍ਹ ਭਾਜੀ ਇਹ ਚੀਜ਼ਾਂ ਵੱਧ ਵੀ ਰਹੀਆਂ, ਜਿਸ ਹਿਸਾਬ ਦਾ ਸਾਡਾ ਖਾਣ ਪੀਣਾ,
7: ਖਾਣ ਪੀਣੇ ਵੱਧ ਵੀ ਰਹੀਆਂ, ਮੇਨ ਇਹ 'ਚ ਆਉਂਦੀਆਂ ਕੈਂਸਰ, ਸਟਰੋਕ, ਪੈਰਾਲਾਈਜ਼ ਤੇ ਹਾਰਟ ਅਟੈਕ, ਇਹ ਮੇਨ ਮੇਜਰ ਚੀਜ਼ਾਂ ਆਉਂਦੀਆਂ। ਇਹਨਾਂ ਨੂੰ ਜੇ ਮਤਲਬ ਬੰਦਾ ਇੱਕੋ ਹੀ ਘਰ 'ਚ ਕੰਮ ਕਰਦਾ,
1: ਜੇ ਸਟੰਟ ਵੀ ਪੈਂਦਾ ਉਹ ਵੀ ਕਵਰ ਹੈ,
7: ਉਹ ਵੀ ਕਵਰ,
1: ਉਹ ਵੀ ਕਵਰ ਹੈ,
7: ਹਾਰਟ ਅਟੈਕ 'ਚ ਆਉਂਦਾ,
1: ਬਿਲਕੁਲ ਬਿਲਕੁਲ,
7: ਉਹ ਵੀ ਕਵਰ ਆ। ਮਤਲਬ ਹੁਣ ਬੰਦਾ ਇੱਕ ਕੰਮ ਕਰਦਾ, ਪਿੱਛੇ ਫੈਮਿਲੀ ਇੱਥੇ ਉਹਤੇ ਡਿਪੈਂਡੈਂਟ ਆ, ਜੇ ਮੇਨ ਅਰਨਰ ਹੀ ਬੈੱਡ ਤੇ ਪੈ ਗਿਆ ਵੀ ਕੀ ਕਰਾਂਗੇ, ਉਹਦੇ ਲਈ ਤੁਸੀਂ ਜਿਹੜੀ ਕ੍ਰਿਟੀਕਲ ਇਲਨੈਸ, ਸਾਡੇ ਕੋਲ 4 ਕਵਰੇਜ ਵੀ ਹੈਗੀ ਆ ਤੇ 25 ਵੀ ਆ, ਉਹ 'ਚ ਟਰਮ 10 ਆ, ਟਰਮ 25 ਆ, ਟਰਮ 75 ਆ, $1,00,000 ਦੀ ਕਵਰੇਜ ਵੀ ਆ, 1.5 ਦੀ ਵੀ ਆ, 2 ਦੀ ਵੀ ਆ, ਤੁਸੀਂ ਉਹ ਤੇ ਚੂਜ਼ ਕਰਨਾ ਆ
1: ਬਜਟ ਦੇ ਅਕੋਰਡਿੰਗ,
7: ਬਜਟ ਦੇ ਅਕੋਰਡਿੰਗ ਤੁਸੀਂ ਕਿਹੜੀ ਕਰਨੀ ਆ। ਮੇਰਾ ਤਾਂ ਪ੍ਰੈਫਰੈਂਸ ਇਹੀ ਆ ਵੀ ਇੱਕ ਕ੍ਰਿਟੀਕਲ ਇਲਨੈਸ ਜ਼ਰੂਰ ਲੈ ਕੇ ਰੱਖੋ, ਕਿਉਂਕਿ ਬਿਮਾਰੀ ਨਹੀਂ ਆਉਣਾ, ਪਤਾ ਨਹੀਂ ਕਿਉਂ ਤੋਂ ਆਉਣਾ, ਸਿੱਧਾ ਆ ਕੇ ਤੁਹਾਡੇ ਤੇ ਨੌਕਡਾਊਨ ਹੋਣਾ। ਦੂਜੀ ਲਾਈਫ ਪਲਾਨ ਵੀ ਤੁਹਾਨੂੰ ਜ਼ਰੂਰ ਚਾਹੀਦੇ ਆ, ਤੇ ਕਿਉਂਕਿ ਉਹ ਤੁਹਾਡੀ ਫੈਮਿਲੀ ਪ੍ਰੋਟੈਕਸ਼ਨ ਆ। ਪਿੱਛੇ ਇੱਕ ਇੰਸੀਡੈਂਟ ਹੋਇਆ ਸੀਗਾ, ਉਹਨਾਂ ਨੇ ਕ੍ਰਿਟੀਕਲ ਇਲਨੈਸ ਬਾਏ ਕੀਤੀ, ਥੋੜੇ ਚਿਰ ਬਾਅਦ ਉਹਨਾਂ ਨੂੰ ਉਹ ਇਸ਼ੂ ਹੋ ਗਿਆ, ਤੇ ਜਦੋਂ ਉਹਨਾਂ ਨੂੰ ਹਸਪਿਟਲਾਈਜੇਸ਼ਨ ਹੋਈ ਵੱਡੀ, ਉਹਨਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੋਈ, ਉਹ ਤਾਂ ਜਿਹੜਾ ਉਹਨਾਂ ਦਾ ਬੈਨੀਫਿਟ ਹੈ, ਉਹਨਾਂ ਨੂੰ ਅਸੀਂ $1,00,000 ਦਵਾਇਆ, ਤੇ ਉਹ ਫੈਮਿਲੀ ਹੈਪੀ ਸੀਗੀ ਵੀ ਅਸੀਂ 6 ਮਹੀਨੇ ਰੈਸਟ ਕਰਨੀ ਆ ਤਾਂ ਸਾਡਾ ਗੁਜ਼ਾਰਾ ਹੋ ਜਾਊਗਾ। 6 ਮਹੀਨੇ ਬਾਅਦ ਉਹਨਾਂ ਦੁਆਰਾ ਕੰਮ ਤੇ ਜਾਣਾ ਸੀਗਾ, ਤੇ ਉਹ ਠੀਕ ਸੀਗੇ, ਕਹਿੰਦੇ ਹੁਣ ਮੈਂ ਇੰਡੀਆ, ਮੈਨੂੰ ਫਾਈਨੈਂਸ਼ੀਅਲ ਬਰਡਨ ਨਹੀਂ ਪੈਣਾ, ਤੇ ਤਾਂ ਹੀ ਆਪਾਂ ਰੈਫਰ ਕਰਦੇ ਹਾਂ ਕ੍ਰਿਟੀਕਲ ਇਲਨੈਸ, ਲਾਈਫ ਪਲਾਨ, ਤੇ ਇਹ ਜ਼ਰੂਰ ਲਓ। ਨਾਲ ਨਾਲ ਬੱਚਿਆਂ ਦੇ ਪਲਾਨ ਆ ਰਹੀ SP ਆ, ਜੇ ਤੁਸੀਂ ਕੋਈ ਵੀ ਟੈਕਸ ਫਰੀ ਅਕਾਊਂਟ ਖੁਲਾਉਣਾ ਜਾਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਣਾ, ਸੁਪਰ ਵੀਜ਼ਾ, ਟਰੈਵਲ ਵਿਜ਼ਟਰ ਪਲਾਨ ਹੈਗੇ ਆ, ਕੋਈ ਵੀ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਆ, ਮੇਰਾ ਨੰਬਰ ਆ ਜੀ 416-843-56, ਤੇ ਇੱਕੋ ਨੰਬਰ ਆ ਗੁਰਦੇਵ ਸੱਜਣ। ਕੋਈ ਵੀ ਤੁਸੀਂ ਪਲਾਨ ਰਿਵਿਊ ਰੁਕਣਾ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-843-56 ਤੇ। ਥੈਂਕ ਯੂ
1: ਜੀ, ਬਿਲਕੁਲ ਜੀ, ਤੇ ਸਾਡੇ ਨਾਲ ਸੰਪਰਕ ਕਰਨਾ ਜਾਂ ਮੇਰੇ ਨਾਲ ਸੰਪਰਕ ਕਰਨਾ ਆਫਟਰ ਦਾ ਪ੍ਰੋਗਰਾਮ ਰੀਅਲ ਸਟੇਟ ਜਾਂ ਕੋਈ ਵੀ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 416-917-63-416-917-776।
8: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं। नियम और शर्तें लागू।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸੋਮਵਾਰ ਦਾ ਦਿਨ ਆ ਅਤੇ ਸਪਤੰਬਰ ਮਹੀਨੇ ਦੀ 28 ਤਰੀਕ ਹੋ ਗਈ। ਤੁਹਾਡਾ ਵੈਲਕਮ ਕਰਦੇ ਹਾਂ। ਤੁਸੀਂ ਗੀਤ ਸੁਣਿਆ ਹੋਇਆ, ਇਨਕਲਾਬ ਜ਼ਿੰਦਾਬਾਦ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਆ। ਡੇਟਾ ਕਈ ਚੇਂਜ ਕਰ ਦਿੰਦੇ ਹਾਂ, ਜਿੱਦਣ ਵੀ ਹੈਗਾ ਹਰ ਰੋਜ਼ ਆਪਾਂ ਯਾਦ ਕਰਦੇ ਹਾਂ। ਕੁਰਬਾਨੀਆਂ ਦਿੱਤੀਆਂ ਉਸ ਦੇਸ਼ ਲਈ, ਉਸ ਝੰਡੇ ਦੇ ਲਈ। ਸੋ ਝੰਡਾ ਜਿਹੜਾ ਸਾੜਨਾ ਪਾੜਨਾ ਬਹੁਤ ਮਾੜਾ ਹੁੰਦਾ, ਕਿ ਇਹਨਾਂ ਨੇ ਉਸ ਝੰਡੇ ਦੀ ਲੜਾਈ ਲੜੀ ਆ। ਕੰਮ ਗਲਤ ਹੋ ਰਹੇ ਹਨ ਕੰਟਰੀ ਦੇ ਵਿੱਚ, ਉਹਦੇ ਵਿੱਚ ਚੇਂਜ ਲੈ ਕੇ ਆਵੋ। ਪਰ ਝੰਡਾ ਜਿਹੜਾ ਪਾੜ ਦੇਣਾ, ਉਸ ਦਿਲ ਨੂੰ ਕਿੰਨਾ ਦੁੱਖ ਲੱਗਦਾ ਹੋਵੇਗਾ ਜਿਸ ਝੰਡੇ ਦੇ ਲਈ, ਜਿਸ ਕੰਟਰੀ ਦੇ ਲਈ ਆਪਾਂ ਇੰਨਾ ਕੁਝ ਕੀਤਾ। ਸੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਆ, ਲੱਖ ਲੱਖ ਵਧਾਈ ਹੋਵੇ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਮੰਡੇ ਟੂ ਫਰਾਈਡੇ ਪ੍ਰੋਗਰਾਮ ਚੱਲਦਾ ਵਿਰਾਸਤ ਰੇਡੀਓ CHLO 530 AM ਡਾਇਲ 'ਤੇ, 6 ਵਜੇ ਤੋਂ ਲੈ ਕੇ 7 ਵਜੇ ਜੇਕਰ ਤੁਹਾਡੇ ਨਾਲ ਹੋਈਦਾ। ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ TV 'ਤੇ। ਸਟੂਡੀਓ ਦਾ ਨੰਬਰ 416-837-1515-416-837-1515 ਹੈਗਾ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ ਸਾਡੇ ਨਾਲ, 416-451-2222 'ਤੇ ਕਰ ਸਕਦੇ ਹੋ। ਬਹੁਤ ਸਾਰੇ ਤੁਹਾਡੇ ਫੋਨ ਕਾਲਸ ਆਉਂਦੇ ਹਨ, ਮੈਸੇਜਿਸ ਆਉਂਦੇ ਹਨ। ਧੰਨਵਾਦ ਤੁਹਾਡਾ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਹੀ ਰੱਖੇ। ਮੈਸੇਜਿਸ ਆ ਰਹੇ ਹਨ। ਬੂਟਾ ਸਿੰਘ ਜੀ, ਤੁਸੀਂ ਫਿਰ ਆਪਣਾ ਨੰਬਰ 1 'ਤੇ ਲੈ ਗਏ। ਬੂਟਾ ਸਿੰਘ ਧਾਲੀਵਾਲ ਪ੍ਰੋਗਰਾਮ ਨੂੰ ਸੁਣ ਰਹੇ ਹਨ। ਬਹੁਤ ਸਾਰੇ ਸੁਣਦੇ ਹੋ, ਰਿਸਪੋਂਸ ਦਿੰਦੇ ਹੋ, ਕਹਿੰਦੇ ਡਟੇ ਰਹੋ। ਡਟੇ ਆਪਾਂ ਰਹੀਦਾ, ਪਰ ਤੁਹਾਡਾ ਵੀ ਹੁਣ ਸਾਥ ਚਾਹੀਦਾ। ਕਿਸ ਤਰ੍ਹਾਂ ਸਾਥ ਚਾਹੀਦਾ? ਮਿਊਨਿਸਪਲ ਇਲੈਕਸ਼ਨ ਦੀ ਤੁਸੀਂ ਬਹੁਤ ਗੱਲ ਕਰਦੇ ਹੋ, ਹੋਣੀ ਵੀ ਚਾਹੀਦੀ ਹੈਗੀ ਆ। ਇਹ ਰੂਟ ਹੈਗਾ ਸਾਡੀ ਜ਼ਿੰਦਗੀ ਨੂੰ ਚੇਂਜ ਕਰਨ ਵਾਸਤੇ। ਜਿਹੜੇ ਰਾਤ ਦਿਨ ਪੈਸੇ ਕਮਾਉਂਦੇ ਹੋ ਨਾ, ਟੈਕਸ ਜਾਂਦਾ, ਉਹਦਾ ਫਾਇਦਾ, ਉਹਦੀਆਂ ਸਹੂਲਤਾਂ ਮਿਲਦੀਆਂ ਕਿ ਨਹੀਂ ਮਿਲਦੀਆਂ, ਮਿਲਣੀਆਂ ਚਾਹੀਦੀਆਂ ਹਨ, ਕੀ ਕੁਝ ਨਵੀਂ ਚੇਂਜ ਆਉਣੀ ਚਾਹੀਦੀ ਹੈ, ਉਹ ਹੁੰਦਾ ਕਿ ਨਹੀਂ ਹੁੰਦਾ, ਬਹੁਤ ਇੰਪੋਰਟੈਂਟ ਹੁੰਦਾ ਮਿਊਨਿਸਪਲ ਇਲੈਕਸ਼ਨ ਦਾ। ਚਾਹੇ ਸਕੂਲ ਟਰੱਸਟੀ ਹੋਣ, ਸਿਟੀ ਕੌਂਸਲਰ ਹੋਣ, ਰੀਜਨਲ ਕੌਂਸਲਰ ਹੋਣ, ਚਾਹੇ ਮੇਅਰ ਹੋਵੇ, ਤੁਹਾਡੀ ਪੁਲਿਸ ਡਿਪਾਰਟਮੈਂਟ ਦਾ ਬਜਟ, ਕਿਹਨੂੰ ਹਾਇਰ ਕਰਨਾ, ਕਿਹਨੂੰ ਫਾਇਰ ਕਰਨਾ, ਕੌਣ ਜੋਬ ਕਰ ਰਿਹਾ ਕਿ ਨਹੀਂ, ਕਿਹੜੀਆਂ ਕਿਹੜੀਆਂ ਕਿਹੜੇ ਕਿਹੜੇ ਪ੍ਰੋਜੈਕਟਸ ਲੈ ਕੇ ਆਉਣੇ ਹਨ ਦੁਨੀਆ ਭਰ ਵਿੱਚ, ਇਹਨਾਂ ਲੋਕਾਂ ਨੂੰ ਭੇਜ ਕੇ ਕੋਈ ਨਵੀਂ ਚੀਜ਼ ਲੈ ਕੇ ਆਉਣੀ ਆ, ਤਾਂ ਖੋਜਣਾ ਪੈਂਦਾ, ਜਾਣਾ ਪੈਂਦਾ ਕੀ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ, ਉਹ ਤੁਸੀਂ ਜਾਣਦੇ ਹੋ। ਅਸੀਂ ਤਾਂ ਤੁਹਾਡੇ ਵਾਸਤੇ ਕਾਫੀ ਸਾਰੀ ਜਾਣਕਾਰੀ ਇਨਫੋਰਮੇਸ਼ਨ ਲੈ ਕੇ ਆਈ ਦੀ ਹੈਗੀ ਆ। ਕੱਲ੍ਹ ਮੈਨੂੰ ਮੌਕਾ ਮਿਲਿਆ ਬਹੁਤ ਜਗ੍ਹਾ ਜਾਣ ਦਾ, ਪਰਸੋਂ ਵੀ ਮੌਕਾ ਮਿਲਿਆ ਬਹੁਤ ਜਗ੍ਹਾ ਜਾਣ ਦਾ। ਕੱਲ੍ਹ ਨੂੰ ਮੌਕਾ ਮਿਲਿਆ ਨੌਰਥ ਦੇ ਵਿੱਚ ਜਾਣ ਦਾ, ਐਲਿਸਟਨ ਦੇ ਵਿੱਚ ਜਾਣ ਦਾ, ਨਿਊਟ ਕਮਿਸ਼ ਉਸ ਏਰੀਏ ਵਿੱਚ ਵੀ ਪੁਰਾਣੇ ਮੇਅਰ ਖੜ੍ਹੇ ਹਨ। ਉਹਨਾਂ ਨੂੰ ਪੁੱਛਿਆ ਸੀਗਾ ਵੀ ਉਸ ਛੋਟੀਆਂ ਛੋਟੀਆਂ ਜਿਹੜੀਆਂ ਸਿਟੀਜ਼ ਆ ਨਾ, ਉਹਨਾਂ ਨੂੰ ਹੋਂਡਾ ਪਲਾਂਟ ਹੋਲਡ ਕਰਕੇ ਬੈਠੀ ਆ। ਗੈਸ ਸਟੇਸ਼ਨ ਚੱਲਦੇ ਆ, ਰੈਸਟੋਰੈਂਟ ਚੱਲਦੇ ਆ, ਬਾਕੀ ਬਿਜ਼ਨਸ ਚੱਲਦੀਆਂ ਹਨ, ਲੋਕਾਂ ਨੇ ਘਰ ਖਰੀਦੇ ਹੋਏ ਹਨ ਕਿਉਂਕਿ ਉੱਥੇ ਜੋਬਸ 'ਤੇ ਜਾਂਦੇ ਹਨ। ਇਹ ਛੋਟੇ ਟਾਊਨ ਵਿੱਚ ਇੱਕ ਕੰਪਨੀ ਵੀ ਬੰਦ ਹੋ ਜਾਵੇ ਨਾ ਇੱਦਾਂ ਦੀ, ਤਾਂ ਗੋਸਟ ਟਾਊਨ ਬਣ ਜਾਂਦੇ ਹਨ, ਕਿਉਂਕਿ ਜੋਬਸ ਇੱਕ ਫੈਕਟਰੀ ਨੇ ਸਾਂਭੀਆਂ ਹੁੰਦੀਆਂ। ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਤੁਸੀਂ ਇਸ ਫੈਕਟਰੀ ਨੂੰ ਕਿੱਦਾਂ ਹੋਲਡ ਕਰਕੇ ਰੱਖੋਗੇ, ਰੱਬ ਨਾ ਕਰੇ ਕੱਲ੍ਹ ਨੂੰ ਫੈਕਟਰੀ ਬੰਦ ਹੋ ਜਾਵੇ, ਐਡੀ ਵੱਡੀ ਲੈਂਟਿਸ ਹੋਈ ਆ ਬ੍ਰਹਮਟ ਦੇ ਵਿੱਚ, ਅਤੇ ਹਜ਼ਾਰਾਂ ਦੀਆਂ ਜੋਬਾਂ ਜਿਹੜੀਆਂ ਹਨ ਉਸ ਸਿਟੀ ਨੂੰ ਉਸ ਵੱਖ ਵੱਖ ਬਿਜ਼ਨਸ ਕਿਸ ਤਰ੍ਹਾਂ ਚਲਾਉਣਗੀਆਂ। ਸੋ ਮਿਊਨਸੀਪਲ ਇਲੈਕਸ਼ਨ ਬਹੁਤ ਇੰਪੋਰਟੈਂਟ ਹੁੰਦੀਆਂ। ਗਵਰਨਮੈਂਟ ਨਾਲ ਅਪਰ ਲੈਵਲ ਦੇ ਕੰਮ ਕਰਕੇ ਉਹਨਾਂ ਨੂੰ ਦੱਸਣਾ ਪੈਂਦਾ, ਪੁੱਛਣਾ ਪੈਂਦਾ, ਸਮਝਾਉਣਾ ਪੈਂਦਾ, ਸਾਡੇ ਸਾਰੇ ਆਲੇ ਦੁਆਲੇ ਟਾਊਨ ਜਿਹੜੇ ਹਨ ਇੱਕ ਫੈਕਟਰੀ 'ਤੇ ਚੱਲਦੇ ਹਨ, ਇਸ ਫੈਕਟਰੀ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਣਾ। ਜੇ ਆਵਾਜ਼ ਨਹੀਂ ਉਠਾਉਂਗੇ ਤਾਂ ਉਹਨਾਂ ਨੇ ਆਪਣੇ ਵੱਖਰੇ ਕੰਮ ਕਰੀ ਜਾਣੇ ਹੈਗੇ ਆ। ਸੋ ਆਵਾਜ਼ ਵੱਖ ਵੱਖ ਲੈਵਲ 'ਚ ਸਾਨੂੰ ਉਠਾਉਣੀ ਪੈਣੀ ਆ, ਉੱਥੇ ਨਾਲ ਦੀ ਨਾ ਸਾਡੇ ਜਿਹੜੇ ਚੁਣੇ ਕੇ ਨਵਾਂਦੇ ਹਨ ਉਹਨਾਂ ਨੂੰ ਵੀ ਜ਼ੋਰ ਲਾਉਣਾ ਪੈਣਾ ਆ। ਤਾਂ ਹੀ ਤਾਂ ਬ੍ਰਹਮਪੁਰ ਵਿੱਚ ਹੋਸਪਿਟਲ ਨਹੀਂ ਆਇਆ, ਨਹੀਂ ਆਇਆ ਹਜੇ, ਕੱਲ੍ਹ ਹੀ ਨਹੀਂ ਆਇਆ, ਕਿਉਂਕਿ ਇਹਨਾਂ ਨੇ ਕੁਝ ਕੰਮ ਨਹੀਂ ਕੀਤੇ, ਇਹਨਾਂ ਨੇ ਲੌਬੀ ਨਹੀਂ ਕੀਤੀ। ਕੱਲ੍ਹ ਆ ਗਏ ਮਿਸਿਸਾਗਾ ਵਿੱਚ ਇੰਨੇ ਹੋਸਪਿਟਲ। ਯਾਰ ਤੁਸੀਂ ਟੈਕਸ ਦਿੰਦੇ ਹੋ, ਸੋ ਦੁੱਖ ਲੱਗਦਾ ਜਦੋਂ ਆਪਣੇ ਲੋਕ ਵਿਕਣ ਲੱਗ ਪੈਂਦੇ ਹਨ, ਸੈਡ ਆ। ਇਹ ਤਾਂ ਸਾਰੀ ਦਿਹਾੜੀ ਪੋਸਟਾਂ ਪਾਈ ਜਾਂਦੇ ਟਿਮ ਹੋਟ 'ਤੇ ਬੈਠ ਕੇ, ਮੁੜ ਕੇ ਉਹ ਵੀ ਵਿਕ ਜਾਂਦੇ ਹਨ। ਲੱਗਦਾ ਜਿਸ ਹਿਸਾਬ ਨਾਲ ਆਸੇ ਪਾਸੇ ਸ਼ੇਅਰ ਕਰ ਰਹੇ ਹਨ ਇਨਫੋਰਮੇਸ਼ਨ, ਦਿਸ ਇਜ਼ ਗ੍ਰੇਟ, ਦਿਸ ਇਜ਼ ਦਿਸ, ਇੱਕ ਤਾਂ ਆਂਟੀ ਦੰਦੀ ਏ ਕੱਢੀ ਜਾਂਦੀ ਹੈਗੀ ਆ। ਸੱਚ ਆ, ਸੈਡ ਸਟੋਰੀ ਯਾਰ। ਤੁਹਾਡਾ ਬ੍ਰਹਮਟਨ ਦਾ ਭਵਿੱਖ ਹੈਗਾ, ਤੁਸੀਂ ਕਿਸ ਖਾਤਰ ਲੜਦੇ ਹੋ? ਕਈ ਕਹਿੰਦੇ ਵੀ ਇਹਨਾਂ ਨੂੰ ਖੜੇ ਕੀਤਾ ਗਿਆ ਸਾ ਇੱਕ ਦੂਸਰੇ ਨੂੰ ਹਰਾਉਣ ਵਾਸਤੇ, ਇੱਧਰ ਇਹ ਕੰਮ ਨਾ ਕਰਿਆ ਕਰੋ, ਹਰਾਉਣਾ ਜਿਤਾਉਣਾ ਤੁਸੀਂ ਹੈਗਾ। ਸੋ ਕੋਈ ਵਿਕ ਗਿਆ ਹੋਵੇ, ਕੋਈ ਕਿਸੇ ਦੀ ਸਪੋਰਟ ਕਰਦਾ, ਸੋ ਓਕੇ ਤੁਸੀਂ ਕਿਹਨੂੰ ਵੋਟ ਪਾਉਣੀ ਆ, ਤੁਹਾਨੂੰ ਸੋਚ ਸਮਝ ਕੇ ਪਾਉਣੀ ਪੈਣੀ ਹੈਗੀ ਆ। ਸੋ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ। ਮੈਂ ਕਾਫੀ ਸਾਰੀ ਇਨਫੋਰਮੇਸ਼ਨ ਲੈ ਕੇ ਆਉਣੀ ਆ। ਗੁਰਮਤ ਸਿੰਘ ਬਾਰੀਆ ਸਾਹਿਬ 5 ਮਿੰਟਾਂ ਤੱਕ ਆਉਣਗੇ, ਤੁਹਾਡੇ ਨਾਲ ਕਾਫੀ ਸਾਰੀਆਂ ਖਬਰਾਂ ਦੀ ਸਾਂਝ ਪਾਉਣਗੇ। ਇੰਡੀਆ ਬਾਜ਼ਾਰ ਵਾਲਿਆਂ ਕੋਲੋਂ ਸਪੋਂਸਰ ਕੀਤਾ, 2 ਇਹਨਾਂ ਦੀਆਂ ਲੋਕੇਸ਼ਨ ਹਨ, ਇੱਕ ਰੈਕਸਡੇਲ ਦੇ ਵਿੱਚ ਅਤੇ ਇੱਕ ਬਰੈਂਪਟਨ ਦੇ ਵਿੱਚ। ਦੋਨੇ ਹੀ ਸਟੋਰਾਂ ਤੋਂ ਵਧੀਆ ਗਰੋਸਰੀ ਸ਼ੋਪਿੰਗ ਕਰ ਸਕਦੇ ਹੋ, ਚੈਨ ਸਿੰਘ ਬੋਲਾ ਦੀ ਦੇਣ। ਸੋ ਪਰਿਵਾਰੀਕਰਨ ਗਰੋਸਰੀ ਸਟੋਰ ਹਨ ਅਤੇ ਬਰੈਂਪਟਨ ਦੇ ਵਿੱਚ ਮੀਟ ਦੀਆਂ ਸੇਵਾਵਾਂ, ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਅਵੇਲੇਬਲ ਆ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਆ ਇੰਡੀਆ ਬਾਜ਼ਾਰ ਦੇ ਕੋਲੋਂ। ਅਭੀ ਧਾਲੀਵਾਲ ਜੀ ਨਾਲ ਗੱਲਬਾਤ ਹੋਈ ਸੀ, ਬਹੁਤ ਸਾਰੇ ਹਜੇ ਵੀ ਪੁੱਛਦੇ ਹਨ ਕਿ ਅਭੀ ਧਾਲੀਵਾਲ ਜੀ ਬੈਠ ਕਰ ਲੈ ਗਏ। ਉਹ ਬੈਠੇ ਨਹੀਂ, ਤੁਹਾਡੇ ਬੈਟਰ ਵਾਸਤੇ ਕਿਸੇ ਹੋਰ ਨੂੰ ਅੱਗੇ ਕੀਤਾ, ਮੈਦਾਨ ਛੱਡ ਕੇ ਨਹੀਂ ਗਏ, ਬਾਹਰ ਹਜੇ ਵੀ ਫਿਰਦੇ ਹਨ, ਆਪਣੀ ਆਵਾਜ਼ ਉਠਾਉਂਦੇ ਹਨ ਅਤੇ ਪ੍ਰਭ ਗਿੱਲ ਦੀ ਸਪੋਰਟ ਕਰਦੇ ਹਨ। ਇਹਨਾਂ 3-4 ਜਾਣੇ 6-7 ਜਾਣੇ ਜਿੰਨੇ ਵੀ ਸੱਦੇ ਸੀਗੇ ਅਤੇ 3-4 ਜਾਣੇ ਬੈਠ ਗਏ ਸੀਗੇ, ਕਹਿੰਦੇ ਪ੍ਰਭ ਗਿੱਲ ਬੈਟਰ ਹੈਗਾ। ਸੋ ਅਭੀ ਧਾਲੀਵਾਲੇ ਪੁੱਛਦੇ ਸੀਗੇ, ਨਹੀਂ ਇਹ ਬੈਠੇ ਨਹੀਂ, ਇਹ ਪ੍ਰਭ ਗਿੱਲ ਦੀ ਸਪੋਰਟ ਕਰਨ ਲੱਗ ਪਏ ਹਨ, ਕਹਿੰਦੇ ਹੀ ਕੈਨ ਡੂ ਆ ਬੈਟਰ ਜੋਬ। ਸੋ ਪ੍ਰਭ ਗਿੱਲ ਕੌਣ ਹੈਗਾ ਲੋਕ ਕਹਿੰਦੇ ਆਪਾਂ ਜਾਣਦੇ ਨਹੀਂ, ਉਹ ਖੋਜੋ, ਇੰਟਰਨੈਟ 'ਤੇ ਸਰਚ ਮਾਰ ਦੇਵੋ, ਕਾਲ ਕਰ ਲਵੋ, ਪੁੱਛ ਲਵੋ। ਤੁਹਾਡਾ ਵੀ ਥੋੜ੍ਹਾ ਜਿਹਾ ਫਰਜ਼ ਬਣਦਾ ਕਾਲ ਕਰਕੇ ਪਤਾ ਕਰਨਾ ਵੀ ਭਾਅ ਜੀ ਥੋੜ੍ਹੇ ਜਿਹਾ ਆਪਣੇ ਬਾਰੇ ਦੱਸੋ, ਅਸੀਂ ਤਾਂ ਬਹੁਤ ਕੁਝ ਲੈ ਕੇ ਆਉਂਦੇ ਹਨ। ਖੋਜੋ ਉਹਦੇ ਬਾਰੇ, ਉਹ ਤੁਹਾਡੇ ਸਿਟੀ ਨੂੰ ਕਿਸ ਤਰ੍ਹਾਂ ਬੈਟਰ ਬਣਾ ਸਕਦੇ ਹਨ। ਸੋ ਅਭੀ ਧਾਲੀਵਾਲ ਜੀ ਰੀਵੀ ਗਰੁੱਪ ਤੋਂ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਸਪੈਸ਼ਲੀ ਅਮੈਰੀਕਾ ਦੇ ਵਿੱਚ ਬਿਜ਼ਨਸ ਸੈਟਲ ਕਰਦੇ ਹਨ, 416-882-1200 ਅਭੀ ਧਾਲੀਵਾਲ ਜੀ ਦਾ ਨੰਬਰ ਹੈਗਾ। ਬਹੁਤ ਸਾਰੀਆਂ ਪ੍ਰੋਪਰਟੀ ਸਾਡੇ ਕੋਲ ਆਈਆਂ ਹੋਈਆਂ ਹਨ, ਕਮਰਸ਼ਲ ਅਤੇ ਰੈਜੀਡੈਂਸ਼ੀਅਲ, ਤੁਸੀਂ ਦੇਖਣੀਆਂ ਹੋਣ, ਖਰੀਦਣੀਆਂ ਹੋਣ, ਸਾਡੀ ਟੀਮ ਹੈ ਇੱਕ ਫਰੀਵੇ ਰੀਅਲ ਸਟੇਟ ਦੀ, ਮੇਰੇ ਨਾਲ ਵੀ ਸੰਪਰਕ ਕਰਾਂ 416-451-2222 'ਤੇ। ਹਜੇ ਪ੍ਰਾਈਸਾਂ ਥੋੜ੍ਹੀਆਂ ਹੋਰ ਡਾਊਨ ਆਉਣੀਆਂ ਹੈਗੀਆਂ, ਹੋਰ ਡਾਊਨ। ਆਪਾਂ ਚਾਹੁੰਦੇ ਸੀ ਨਾ ਅਫੋਰਡੇਬਿਲਿਟੀ, ਲਿਬਰਲ ਲੈ ਕੇ ਆ ਰਹੇ ਹਨ ਵੀ ਘਰਾਂ ਦੀ ਅਫੋਰਡੇਬਿਲਿਟੀ ਹੋ ਜਾਵੇ, ਹੋ ਰਹੀ ਹੈਗੀ ਆ। ਬਾਕੀ ਚੀਜ਼ਾਂ ਐਕਸਪੈਂਸਿਵ ਹਨ, ਘਰ ਬਹੁਤ ਸਸਤੇ ਹੋਣ ਲੱਗ ਪਏ ਹਨ, ਹੋਰ ਥੋੜ੍ਹੇ ਸਸਤੇ ਹੋਣਗੇ। ਅਤੇ ਕੋਈ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ, 416-455-4800 ਐਂਡੀ ਕੂਨਰ ਜਾਂ ਰਾਜ ਮੱਲੀ ਸਾਹਿਬ ਨਾਲ ਜਾਂ ਮੇਰੇ ਨਾਲ ਗੱਲਬਾਤ ਕਰ ਲੈਣੀ ਆ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਕੈਨੇਡਾ ਦੇ ਵਿੱਚ ਹੀ ਬਣਦਾ ਹੈ। ਲੋਕ ਕੱਲ੍ਹ ਵੀ ਮੈਂ ਰਾਘਵ ਧੀਰ ਦੇ ਕੈਂਪਿੰਗ 'ਤੇ ਗਿਆ ਸੀਗਾ, ਉਹਨਾਂ ਨੇ ਬੜੀ ਕਾਫੀ ਵੱਡੀ ਓਪਨਿੰਗ ਕੀਤੀ ਆ, ਬੜੀ ਸਪੋਰਟ ਮਿਲ ਰਹੀ ਆ ਰਾਘਵ ਧੀਰ ਨੂੰ ਵੀ, ਕਿਉਂਕਿ ਇਹ ਵੀ ਖੜ੍ਹੇ ਹਨ ਸਿਟੀ ਆਫ ਬਰੈਂਪਟਨ ਦੇ ਵਿੱਚ ਅਤੇ ਕਾਫੀ ਆਵਾਜ਼ ਉਠਾਉਂਦੇ ਹਨ, ਜੋ ਹੈਗਾ ਦੱਸਦੇ ਹਨ। ਸੋ ਕਾਫੀ ਸਪੋਰਟ ਮਿਲੀ ਰਾਘਵ ਧੀਰ ਨੂੰ, ਅਤੇ ਉੱਥੇ ਮੈਨੂੰ ਕਾਫੀ ਸਾਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਕਹਿੰਦੇ ਸ਼ੇਰ ਆਟਾ ਸੱਚੀ ਹਾਂ, ਸ਼ੇਰ ਆਟਾ ਕੈਨੇਡਾ ਵਿੱਚ ਬਣਦਾ, ਇੱਥੇ ਦੀ ਕਣਕ ਆ, ਇੱਥੇ ਦੇ ਇੰਪਲਾਈ ਆ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਫਰੈਸ਼ ਆਟਾ। ਸ਼ੇਰ ਆਟਾ ਲੈਣਾ ਹੋਵੇ ਵੱਖ ਵੱਖ ਸਟੋਰਾਂ ਤੋਂ ਲੈ ਸਕਦੇ ਹੋ। ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਸੁਰਜੀਤ ਜਾਂ ਬਲਕਾਰ ਜੀ ਨਾਲ ਸੰਪਰਕ ਕਰ ਲੈਣਾ, ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ। ਬਹੁਤ ਸਾਰੇ ਲੋਕ ਟਰੱਕ ਪਾਰਕ ਹੀ ਕਰਨ ਲੱਗ ਪਏ ਹਨ, ਕਹਿੰਦੇ ਸਾਡੇ ਕੋਲ ਇਹ ਡੀਜ਼ਲ ਪ੍ਰਾਈਸਾਂ ਨਹੀਂ ਅਫੋਰਡ ਹੁੰਦੀਆਂ, ਅਸੀਂ ਇਹ ਕੰਮ ਨਹੀਂ ਕਰ ਸਕਦੇ, ਔਖਾ ਟਾਈਮ ਆਇਆ ਹੋਇਆ ਹੈਗਾ ਆ, ਹੋਪਲੀ ਸੌਖਾ ਹੋ ਜਾਵੇ, ਸਾਡੀ ਸਦਾ ਹੀ ਅਰਦਾਸ ਹੁੰਦੀ ਆ। ਰੱਬ ਹਰ ਇੱਕ ਦੇ ਖਰਚੇ ਨੂੰ ਤੋਰੀ ਰੱਖੇ। ਬਹੁਤ ਸਾਰਾ ਖਰਚਾ ਕਰਕੇ ਟਰੱਕ ਲਏ ਜਾਂਦੇ ਹਨ, 2-2 ਲੱਖ, 2.5-2.5 ਲੱਖ ਦੇ, ਅਤੇ ਮੁੜ ਕੇ ਜਦੋਂ ਜੋਬ ਨਾ ਮਿਲੇ ਤਾਂ ਦੁੱਖ ਲੱਗਦਾ। ਸੋ ਕੰਮ ਡਾਵਾਂਡੋਲ ਹੋਏ ਪਏ ਹਨ, ਹੋਪਲੀ ਇੰਡਸਟਰੀ ਚੱਲ ਪਵੇ, ਜਿਸ ਹਿਸਾਬ ਨਾਲ ਸਪੈਸ਼ਲੀ ਅਮੈਰੀਕਾ ਦੇ ਨਾਲ ਟ੍ਰੇਡ ਚੱਲ ਰਿਹਾ ਹੈਗਾ ਆ, ਹਜੇ ਟਾਈਮ ਲੱਗਣਾ, ਕਿਉਂਕਿ ਜੇ ਅਮੈਰੀਕਾ ਨਾਲ ਟ੍ਰੇਡ ਹਾਲਟ ਕਰ ਦਿੱਤਾ ਤਾਂ ਯੂਰਪ ਵਿੱਚ ਟਰੱਕ ਨਹੀਂ ਜਾਣੇ, ਕੰਟੇਨਰ ਹੀ ਜਾਣੇ ਆਉਣੇ ਹੈਗੇ ਆ। ਸੋ ਕੰਮ ਕਾਫੀ ਡਾਵਾਂਡੋਲ ਹੋਇਆ ਪਿਆ, ਬੈਸਟ ਓ ਲੱਕ ਮੈਂ ਹੀ ਕਹਿ ਸਕਦਾ। ਜੇ ਮਕੈਨੀਕਲ ਰਿਪੇਅਰ ਤੋਂ ਪੈਸੇ ਬਚਾਉਣੇ ਆ ਤਾਂ ਤੁਸੀਂ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲਿਓ, ਟਰੱਕਾਂ ਦੀ ਰਿਪੇਅਰ ਕਰਕੇ ਦਿੰਦੇ ਹਨ। ਅਤੇ ਇਹਨਾਂ ਦੇ ਕੋਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਟਰੱਕਾਂ ਦੇ ਪਾਰਟ ਚਾਹੀਦੇ ਹਨ, ਜੈਕੇ, ਸਟੇਨਲੈਸ ਸਟੀਲ ਬੰਪਰਸ, ਏਅਰ ਟੈਂਕ, ਏਅਰ ਬੈਗਸ। ਬਲਕਾਰ ਜਾਂ ਸੁਰਜੀਤ ਨਾਲ 905-212-9200 'ਤੇ ਗੱਲਬਾਤ ਕਰ ਲੈਣੀ ਆ। ਟਰੱਕਾਂ ਦੀ ਗੱਲਬਾਤ ਕੀਤੀ ਆ, ਸਾਡੇ ਗੁਰਜੀਤ ਜੀ ਆ ਗਏ ਹਨ। ਗੁਰਜੀਤ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ।
1: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਬਾਜੀਆ ਸਾਹਿਬ ਨੇ ਨਹੀਂ ਆਉਣਾ ਜੀ?
0: ਬਾਜੀਆ ਸਾਹਿਬ ਆ ਰਹੇ ਆ, 3 ਮਿੰਟਾਂ ਬਾਅਦ ਆ ਰਹੇ ਆ, 6:15 ਦੇ ਉਹਨਾਂ ਦੀ ਹੈਗੀ ਆ ਲਾਈਨ ਲੱਗ ਜਾਣੀ।
1: ਉਹਨਾਂ ਨੂੰ ਇੱਕ ਸਵਾਲ ਪੁੱਛ ਲਿਓ
0: ਜੀ। ਦੱਸੋ ਜੀ,
1: ਆ ਜਿਹੜੇ ਮੁੰਡੇ ਟਰੱਕਾਂ ਚ ਮਰੀ ਜਾਂਦੇ ਆ, ਇੱਕ ਦਿਨ ਇੱਥੇ ਪਿੰਡ ਤੋਂ ਲੱਗ ਗਏ, ਇੱਕ ਨੇ ਪਲਟਾ ਤਾ ਟ੍ਰੇਲਰ, ਇੱਕ ਮੁੰਡਾ ਹੁਣ ਮਰ ਗਿਆ ਬੁੱਡ ਸਟੋਕ ਦੇ ਲੱਗ ਗਏ, ਤੇ ਇਹਨਾਂ ਨੂੰ ਆਇਆ ਨੂੰ ਤਿੰਨ ਤਿੰਨ ਚਾਰ ਚਾਰ ਸਾਲ ਹੋਏ ਹਲੇ ਇੰਡੀਆ ਤੋਂ, ਇਹਦਾ ਜ਼ਿੰਮੇਵਾਰ ਕੌਣ ਹੈ ਇਸ ਚੀਜ਼ ਦਾ? ਜਿਹੜੀਆਂ ਇੰਨੀਆਂ ਮੌਤਾਂ ਇਹਨਾਂ ਨਿਆਣਿਆਂ ਦੀਆਂ ਹੋ ਰਹੀਆਂ, ਇਹਨਾਂ ਦੀ ਉਮਰਾਂ ਕੀ ਆ? ਤੀਹ ਤੀਹ ਸਾਲ ਦੇ, ਅਠਾਈ ਪੱਚੀ ਪੱਚੀ ਸਾਲ ਦੇ।
0: ਦੁੱਖ ਲੱਗਦਾ
1: ਯਾਰ, ਇਕੱਲੇ ਇਕੱਲੇ ਹੈਗੇ ਮਾਪਿਆਂ ਦੇ, ਹਨਾ, ਆਏ ਤਾਂ ਇੱਥੇ ਜ਼ਿੰਦਗੀ ਜੀਣੇ ਆ, ਹਨਾ, ਫੇਰ ਵਧੀਆ ਸਿਸਟਮ ਚ ਜਾ ਕੇ ਇੱਥੇ ਤਾਂ ਉਲਟਾ ਹੀ ਕੰਮ ਹੋਈ ਜਾਂਦਾ। ਤੇ ਬਾਰੀਆ ਸਾਹਿਬ ਨੇ ਪੁੱਛਿਆ ਵੀ ਇਹ ਚੀਜ਼ ਦਾ ਜ਼ਿੰਮੇਵਾਰ ਕੌਣ ਆ? ਇਹ ਇੱਥੇ ਨੀ ਅਸਤੀਫਾ ਹੋਣਾ ਚਾਹੀਦਾ ਟਰਾਂਸਪੋਰਟ ਮੰਤਰੀ ਦਾ? ਪੰਜਾਬ ਚ ਕਿਸੇ ਦਾ ਕੁੱਤਾ ਮਰ ਜਾਂਦਾ, ਆਪਾਂ ਕਹਿੰਦੇ ਭਗਵੰਤ ਮਾਨ ਦੇ ਦੇਵੇ ਜੀ ਅਸਤੀਫਾ, ਉਹਦੇ ਮੰਤਰੀ ਅਸਤੀਫਾ ਦੇ ਦੇਣਾ। ਹਾਂਜੀ
0: ਜੀ ਜੀ,
1: ਇੱਥੇ ਇੱਥੇ ਬਾਰੇ ਕੋਈ ਬੋਲਦਾ ਵੀ ਇਹਨਾਂ ਦੇ ਅਸਤੀਫੇ? ਹਰਦੀਪ ਗਰੇ ਵਾਲਿਆ, ਪ੍ਰਭਜੋ ਸੰਧੂ ਆ, ਅਮਰਜੋ ਸੰਧੂ ਆ, ਬ੍ਰਾਹਮੀ ਸਰਕਾਰੀ ਆਇਆ, ਇਹਨਾਂ ਤੇ ਕੋਈ ਐਕਸ਼ਨ ਹੋਣਾ ਨੀ? ਜ਼ਿੰਮੇਵਾਰ ਨੀ ਇਹ ਹੈ ਕਿ ਸਰਕਾਰ ਅੰਟਾਰੀਓ ਦੀ ਇਹ ਚੀਜ਼ ਦੀ?
0: ਮੈਨੂੰ ਪਤਾ ਤੁਸੀਂ ਕਿੱਥੋਂ ਬੋਲਦੇ ਹੋ, ਸੋ ਕੀ ਕਹਿ ਰਹੇ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਸ ਹਿਸਾਬ ਨਾਲ ਲਾਇਸੈਂਸ ਇਹ ਮਿਲ ਕ੍ਰੀਏਟ ਕੀਤੀਆਂ ਗਈਆਂ ਸੀ ਨਾ, ਜਿਹੜਾ ਦੇਖਿਆ ਉਹਨੂੰ ਲਾਇਸੈਂਸ ਦੇ ਦੇਵੋ, ਕਈ ਤਾਂ ਇਹ ਵੀ ਪਤਾ ਲੱਗ ਰਿਹਾ ਸਾਹਿਬ, ਜਿਹੜੇ 4x4 ਦੇ ਪਿੱਛੇ ਬੱਗੀਆਂ ਲੱਗੀ ਉਹਦੇ ਨਾਲ ਟ੍ਰੇਨਿੰਗ ਦੇਣ ਲੱਗ ਪਏ ਸੀਗੇ, ਸੋ ਟ੍ਰੇਨਿੰਗ ਲੈਣੀ ਬੜੀ ਜ਼ਰੂਰੀ ਸੀ। ਕਿਸ ਹਿਸਾਬ ਨਾਲ ਬੱਚੇ ਪਾਸ ਕੀਤੇ ਗਏ, ਪਾਸ ਟਰੈਕ ਨਾ ਕਰਕੇ ਕੰਨਾਂ ਦੇ ਵਿੱਚ ਫਸਾ ਫਸਾ ਕੇ ਮਾਈਕ ਇਹਨਾਂ ਨੂੰ ਟੈਸਟ ਪਾਸ ਕਰਵਾਏ ਗਏ, ਸਾਰਿਆਂ ਨੂੰ ਪਤਾ ਸਾ, ਪਰ ਜਲਦੀ ਨਾ ਕੁਛ ਕੀਤਾ ਨਹੀਂ ਗਿਆ, ਟਾਈਮ ਲਗਾ ਦਿੱਤਾ, ਤੇ ਬੱਚੇ ਵੀ ਜੀ
1: ਚਲੋ ਲਾਇਸੈਂਸ ਦੇ ਦੇਣ, ਲਾਇਸੈਂਸ ਬਣਿਆ ਦੇਣ ਨੂੰ, ਹਨਾ, ਉਮਰ ਦੇ ਹਿਸਾਬ ਨਾਲ 20-22 ਸਾਲ ਤੋਂ ਬਾਅਦ ਤੁਸੀਂ ਲੈ ਸਕਦੇ ਪ੍ਰੋਪਰ, ਪਰ ਪ੍ਰੋਪਰ ਟ੍ਰੇਨਿੰਗ ਤਾਂ ਦੋ, ਪ੍ਰੋਪਰ ਉਹ 2 ਨੰਬਰ ਦੇ ਐਕਸਪੀਰੀਅੰਸ ਨਾ ਪਾਓ ਇੱਥੇ, ਹਨਾ, 2 ਸਾਲ ਵੇਟ ਕਰ ਲੂਗੇ। ਪਹਿਲਾਂ ਵੀ ਕਰਦੇ ਸੀ ਵੇਟ, ਪਹਿਲਾਂ ਕਿਹੜਾ ਲੋਕੀ ਇੱਥੇ ਮਰ ਗਏ ਆ, ਉਹ ਵੀ ਰੋਟੀ ਖਾਂਦੇ ਹੀ ਆ। ਪਹਿਲਾਂ 2-2 ਸਾਲ ਹਰਿੰਦਰ ਤੱਕਰ ਹੁੰਦਾ ਸੀ, 2 ਸਾਲ ਕਿਸੇ ਦਾ ਐਕਸਪੀਰੀਅੰਸ ਨੀ ਪੈਣ ਦਿੰਦਾ ਹੁੰਦਾ ਸੀ ਉਹਦਾ, ਹਨਾ, ਜਦੋਂ ਇਹ ਪਹਿਲੀ ਵਾਰ ਨਵਾਂ ਨਵਾਂ ਬਣਿਆ, ਹਨਾ।
0: ਚਾਹੀਦਾ ਵੀ ਹੈਗਾ ਪਹਿਲਾਂ DZ ਤੇ ਚਲਾ ਲੈਣ, DZ ਟਰੱਕ ਚਲਾ ਲੈਣ, ਫਿਰ ਹੌਲੀ ਹੌਲੀ ਵੱਡੇ ਟਰੱਕ ਤੇ ਲੈ ਕੇ ਆਣ, ਐਕਸਪੀਰੀਅੰਸ ਹੋਵੇ, ਕਿਉਂਕਿ ਬਹੁਤ ਵੱਡਾ ਲੋਡ ਹੁੰਦਾ ਆ ਇਹਦੇ ਨਾਲ, ਇੱਕ ਬੰਬ ਹੀ ਚੱਲਦਾ ਹੁੰਦਾ ਸੜਕ ਦੇ ਉੱਪਰ, ਜੇ ਬ੍ਰੇਕਾਂ ਨਾ ਲੱਗੀਆਂ ਦੂਸਰੇ ਉੱਪਰ ਚੜ ਜਾਂਦੇ ਹਨ, ਜੇ ਪ੍ਰੋਪਰ ਸਪੀਡ ਨਾਲ ਰੈਂਪ ਤੇ ਤਾਂ ਆਏ ਗਏ ਤਾਂ ਇਹ ਪਲਟੀ ਹੋ ਜਾਂਦੇ ਹਨ, ਐਕਸੀਡੈਂਟ ਕਾਫੀ ਹੁੰਦੇ ਹਨ, ਦੁੱਖ ਲੱਗਦਾ ਜਦੋਂ ਬੱਚਿਆਂ ਦੀ ਮੌਤ ਹੋ ਜਾਂਦੀ ਹੈਗੀ ਆ, ਸੋ ਲੰਘੇ।
1: ਤੁਸੀਂ ਆ ਸਿਟੀ ਦੀ ਗੱਲ ਕਰਦੇ ਸੀ ਨਾ ਭਾਜੀ, ਇਹ ਤਾਂ ਜੇ ਨਾ ਨਾ ਲੋਕੀ ਐਤਕੀ ਜਾਗੇ, ਆ ਜਿਹੜਾ ਫਰਵਰੀ ਚ ਪ੍ਰੋਪਰਟੀ ਟੈਕਸ ਆਉਣਾ, ਉਹ ਚ 6% ਹੋਰ ਵੱਧ ਰਹੇ ਆ
0: ਜੀ,
1: ਉਹਦੇ ਚ ਫੇਰ ਵੱਧ ਕੇ ਆਉਣਾ ਜੀ, ਇਹ ਲੋਕਾਂ ਨੂੰ ਜਾਗਣ ਦੀ ਲੋੜ ਆ, ਸਾਡੀ ਹੁਣ ਜ਼ਿੰਮੇਵਾਰੀ ਆ ਵੀ ਪ੍ਰਭ ਗਿੱਲ ਨੂੰ ਮੇਅਰ ਬਣਾ ਲਓ, ਗੁਰਪ੍ਰੀਤ ਢਿੱਲੋਂ ਆ, ਡਾਕਟਰ ਆਜ਼ਾਦ ਆ, ਹਨਾ, ਇਹਨਾਂ ਨੂੰ ਵੋਟਾਂ ਪਾ ਲਓ, ਹਨਾ। ਇੱਕ ਵਾਰੀ ਮੈਂ ਗੱਲ ਕਰਨੀ ਸੀ, ਇੱਥੇ ਬੰਦਾ ਆਪਣੇ ਮੁੰਡਾ ਖੜਾ ਆ, ਉਹਦਾ ਕਿਸੇ ਨਾਲ ਨਾਂ ਮੈਚ ਕਰਦਾ, ਹਨਾ, ਉਹ ਜੇ ਉਹ 22 ਸੁਣਦਾ ਉਹਨੂੰ ਕਹੇ ਆਪਣਾ ਨਾਂ, ਉਹਨੂੰ ਨਾਂ ਚੇਂਜ ਕਰ ਲਵੇ ਪਲੀਜ਼, ਲਾਸਟ
0: ਜਗਦੀਸ਼ ਗਰੇਵਾਲ ਖੜੇ ਹਨ, ਤੇ ਜਦੋਂ ਕਾਲ ਕਰਦੇ ਹਨ ਤੇ ਬੜੀਆਂ ਸਾਰੀਆਂ ਪਿਆਰ ਭਰੀਆਂ ਗੱਲਾਂ ਉਹਨਾਂ ਨੂੰ ਸੁਣਨੀਆਂ ਪੈਂਦੀਆਂ ਹਨ, ਇਹ ਵੀ ਨਾ ਮੈਚ ਕਰ ਜੀ,
1: ਉਹ ਨਾ ਹਨਾ ਮੈਚ ਕਰਨ ਦੇ ਨਾਲ ਮੈਨੂੰ ਫੋਨ ਆਇਆ ਇੱਥੇ ਫਰਾਈਡੇ, ਕਹਿੰਦੇ ਕੌਣ ਕੌਣ ਖੜਾ 9-10 ਵਾਰਡ ਚੋਂ। ਮੈਂ ਕਿਹਾ ਵੇ ਇੱਕ ਉਹ ਬੰਦਾ ਵੀ ਖੜਾ ਜਗਦੀਸ਼ ਗਰੇਵਾਲ ਵੀ, ਹਨਾ, ਉਹ ਭਰਾਵਾ ਬੰਦਾ ਤਾਂ ਪੈਂਦੀ ਸੱਟੀ ਦਿੱਤਾ ਹੋ ਗਿਆ, ਉਹ ਮੈਂ ਕਿਹਾ ਭਾਜੀ ਇਹ ਉਹ ਨੀ ਹੈਗਾ ਜਿਹਦੀ ਤੁਸੀਂ ਗੱਲ ਕਰਦੇ ਹੋ ਰਿਹਾ, ਉਹ ਬਾਈ ਨੂੰ ਬੇਨਤੀ ਆ ਆਪਣਾ ਸਿੰਘ ਰੱਖ ਲਵੇ ਲਾਸਟ ਗੋ ਦਾ, ਨਹੀਂ ਤਾਂ ਉਹਨੂੰ ਵੋਟ ਨੀ ਮਿਲਣੀ ਹੈਗੀ।
0: ਨਹੀਂ ਗਰੇਵਾਲ ਮਾਰੇ ਨਹੀਂ, ਉਹਦਾ ਗੋਤ ਹੈਗਾ ਹੁਣ ਰੱਖਿਆ, ਪਰ ਹੁਣ ਔਖਾ ਹੁਣ ਔਖਾ ਹੈਗਾ,
1: ਉਹ ਬੰਦੇ ਨੂੰ ਇਸ ਬੰਦੇ ਨੇ ਹਰਾ ਦੇਣਾ।
0: ਲਓ ਜੀ ਗੁਰਮੁਖ ਸਿੰਘ ਵਾਰੀਆ ਸਾਹਿਬ ਆ ਗਏ, ਤੁਸੀਂ ਜੇ ਲਾਈਨ
1: ਹੋਲਡ, ਥੈਂਕ ਯੂ ਭਾਜੀ,
0: ਤੁਹਾਨੂੰ ਸਵਾਲ ਮੈਂ ਪੁੱਛ ਲਵਾਂਗਾ ਜ਼ਰੂਰ। ਵਾਰੀਆ ਸਾਹਿਬ ਤੁਸੀਂ ਲਾਈਨ ਹੋਲਡ ਤੇ ਰੱਖੋ ਤੇ ਮੈਂ ਤੁਹਾਨੂੰ ਏਅਰ ਤੇ ਬਿਲਕੁਲ ਪਾ ਦਿੰਦਾ ਹੈਗਾ ਆ। ਮੈਂ ਪਹਿਲਾਂ ਆਪਣੀ ਐਡਵਰਟਾਈਜ਼ਮੈਂਟ ਫਿਨਿਸ਼ ਕਰਦਾ, ਫਿਰ ਗੁਰਜੀਤ ਗੋਸਲ ਦਾ ਜਵਾਬ ਸਵਾਲ ਤੁਸੀਂ ਸੁਣ ਹੀ ਲਿਆ, ਉਹ ਜਵਾਬ ਦੇ ਦਿਓ। ਡਾਇਮੰਡ ਟਰੱਕ ਪਾਰਟ ਜਿਹੜੇ ਮਿਲਦੇ ਹਨ, ਇਹ ਮਿਲਦੇ ਹਨ ਬਲਕਾਰ ਜਾਂ ਸੁਰਜੀਤ ਕੋਲ, 905-212-9200 ਤੇ ਇਹਨਾਂ ਨਾਲ ਸੰਪਰਕ ਕਰ ਲੈਣਾ, ਤੇ ਮਕੈਨਿਕਲ ਰਿਪੇਅਰ ਵੀ ਕਰਕੇ ਦਿੰਦੇ ਹਨ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ। ਜਸ ਭੋਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਮੋਰਗੇਜ ਚਾਹੀਦੇ, ਫਸਟ ਸੈਕਿੰਡ ਥਰਡ ਮੋਰਗੇਜ, ਪੈਸਾ ਧੇਲਾ ਚਾਹੀਦਾ, 416-732-2611 ਤੇ ਗੱਲਬਾਤ ਕਰ ਲੈਣੀ ਹੈਗੀ ਆ। ਐਡ ਮਿਊਰਾ ਕ੍ਰੀਏਟਿਵ ਏਜੰਸੀ ਹੈਗੀ ਆ, ਸੋਸ਼ਲ ਮੀਡੀਆ ਮੈਨੇਜ ਕਰਦੀ ਆ, 289-500-0667 ਤੇ ਗੱਲਬਾਤ ਕਰਨੀ ਆ। ਟੈਕਸ ਭਰਵਾਉਣਾ ਬੜਾ ਜ਼ਰੂਰੀ ਹੁੰਦਾ ਆ, ਪਰਸਨਲ ਟੈਕਸ, ਬਿਜ਼ਨਸ ਟੈਕਸ, ਕਾਰਪੋਰੇਟ ਟੈਕਸ, ਤੁਸੀਂ ਪਾਲ ਮਾਂਗਰ ਸਾਹਿਬ ਨਾਲ 905-451-1414 ਦੇ ਸੰਪਰਕ ਕਰ ਲੈਣਾ। ਗੁਰਬਖਸ਼ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਅੰਮ੍ਰਿਤ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਧੰਨਵਾਦ ਤੁਹਾਡਾ ਸਰੋਤਿਆਂ ਦੇ ਰੂਬਰੂ ਕਰਾਉਣ ਦਾ।
0: ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ, ਤੁਸੀਂ ਵੀ ਰਾਤ ਦਿਨ ਮਿਹਨਤ ਕਰਦੇ ਹੋ, ਖੋਜਦੇ ਹੋ ਖਬਰਾਂ ਦੇ ਵਿੱਚ, ਅਸੀਂ ਵੀ ਕੋਸ਼ਿਸ਼ ਕਰਦੇ ਜੋ ਹੈਗਾ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਆ। ਤੋ ਪ੍ਰੋਗਰਾਮ ਸਾਡਾ ਵੀਕਰ 'ਤੇ ਵੀ ਬਿਜ਼ੀ ਰਹਿੰਦਾ। ਮੇਰਾ ਪੈਸ਼ਨ ਹੈਗਾ ਮੀਡੀਆ, ਸਾਡੀ ਫੁੱਲ ਟਾਈਮ ਜੋਬ ਹੈਗੀ ਆ ਸ਼ੇਰ ਆਟੇ ਦੇ ਨਾਲ। ਤੋ ਬਹੁਤ ਸਾਰੇ ਸਵਾਲ ਤੁਸੀਂ ਪੁੱਛਦੇ ਹੋ ਸਾਡੇ, ਉੱਤੇ ਕੰਮ ਛੱਡ ਦਿੰਦੇ ਹੋ ਥੋੜ੍ਹੇ ਬਹੁਤੇ ਕੰਮ, ਮੈਂ ਕਹਿੰਦਾ ਤੁਸੀਂ ਵੀ ਕਰ ਲਿਆ ਕਰੋ। ਰੇਡੀਓ ਜਾ ਕੇ ਜਦੋਂ ਪੁੱਛਦੇ ਹੋ ਕਿੰਨੇ ਜਾਣੇ ਖੜ੍ਹੇ ਹਨ, ਤੁਹਾਡੇ ਬੱਚੇ ਹਨ, ਤੁਹਾਡਾ ਪਰਿਵਾਰ ਹੈਗਾ, ਤੁਹਾਡੇ ਹੱਥ ਵਿੱਚ ਇੱਕ ਨਾ ਪੂਰੀ ਡਾਇਰੀ ਹੈਗੀ ਆ ਫੋਨ ਦੀ, ਗੂਗਲ 'ਤੇ ਪਾ ਦੇਵੋ ਵੀ ਬ੍ਰੈਂਪਟਨ ਵਿੱਚ ਕੌਣ ਕੌਣ ਖੜ੍ਹਾ, ਤੁਹਾਡੇ ਸਾਹਮਣੇ ਆ ਜਾਵੇਗਾ। ਤੋ ਕਿੰਨੇ ਮੇਅਰ ਖੜ੍ਹੇ ਆ, ਕਿੰਨੇ ਰੀਜਨਲ ਕੌਂਸਲ, ਸਭ ਕੁਛ ਆ ਜਾਵੇ, ਕਿਸੇ ਵੀ ਸਿਟੀ ਵਿੱਚੋਂ ਇਨਫੋਰਮੇਸ਼ਨ ਮਿਲ ਜਾਂਦੀ, ਸਾਡਾ ਟਾਈਮ ਬਚ ਜਾਂਦਾ ਅਤੇ ਅਸੀਂ ਤੁਹਾਡੇ ਵਾਸਤੇ ਖਬਰਾਂ ਅਤੇ ਜਾਣਕਾਰੀ ਲੈ ਕੇ ਆਈਦੀ ਆ ਜਿਹੜੀ ਮੋਸਟ ਇੰਪੋਰਟੈਂਟ ਹੁੰਦੀ ਆ। ਮੋਸਟ ਇੰਪੋਰਟੈਂਟ ਮਿਊਨਸੀਪਲ ਇਲੈਕਸ਼ਨਸ ਹੁੰਦੀਆਂ ਹਨ, ਇੱਥੋਂ ਹੀ ਸਭ ਕੁਛ ਸ਼ੁਰੂਆਤ ਹੁੰਦਾ ਆ। ਬਾਰੇ ਸਾਹਿਬ ਮੈਂ ਵੀ ਪਹਿਲਾਂ ਕਹਿ ਕੇ ਗਿਆ, ਮਿਊਨਸੀਪਲ ਇਲੈਕਸ਼ਨ ਬੜੀਆਂ ਇੰਪੋਰਟੈਂਟ ਹੁੰਦੀਆਂ ਹਨ, ਜਿੱਥੇ ਤੁਹਾਡਾ ਪ੍ਰੋਪਰਟੀ ਟੈਕਸ, ਜਿੰਨਾ ਵੀ ਪੈਸਾ ਕਮਾਉਂਦੇ ਹੋ ਟੈਕਸ ਦਾ, ਬਹੁਤ ਸਾਰਾ ਪੋਰਸ਼ਨ ਇਸ ਤੁਸੀਂ ਸਿਟੀ ਨੂੰ ਦਿੰਦੇ ਹੋ, ਸਿਟੀ ਕਿੱਦਾਂ ਦੀਆਂ ਸੇਵਾਵਾਂ ਲੈ ਕੇ ਆਉਂਦੀ ਆ। ਜੇ ਨਹੀਂ ਪਸੰਦ ਹੋ ਤਾਂ ਤੁਸੀਂ ਚੇਂਜ ਲਿਆ ਸਕਦੇ ਹੋ, ਜੇ ਪਸੰਦ ਹੈਗੀ ਦੁਬਾਰਾ ਵਾਪਸ ਲੈ ਆਵੋ। ਇੱਕ ਮੇਰੀ ਹੱਥ ਜੋੜ ਕੇ ਬੇਨਤੀ ਆ, ਸਾਡੇ ਪਿੰਡ ਦਾ, ਸਾਡੇ ਏਰੀਏ ਦਾ ਸਾਨੂੰ ਮਿਲ ਕੇ ਗਿਆ, ਜੇ ਮਿਲ ਕੇ ਗਿਆ ਤੁਹਾਨੂੰ ਕੀ ਫਾਇਦਾ ਦਿੱਤਾ ਉਸ ਇਨਸਾਨ ਨੇ? ਕੋਈ ਫਾਇਦਾ ਹੋਇਆ ਸਿਟੀ ਦਾ, ਕੋਈ ਫਾਇਦਾ ਹੋਇਆ ਰੈਜੀਡੈਂਸ ਨੂੰ, ਤਾਂ ਉਸ ਹਿਸਾਬ ਨਾਲ ਵੋਟਾਂ ਪਾਇਓ। ਇਹ ਨਾ ਸੋਚਿਓ, ਨਹੀਂ ਤਾਂ ਅਸੀਂ ਕੰਮ ਖਰਾਬ ਕਰਨ ਲੱਗੇ ਹੋਏ, ਅਸੀਂ ਉਸ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਅਤੇ ਸਭ ਕੁਛ ਪਤਾ ਵੀ ਅਸੀਂ ਕੀ ਕਰ ਰਹੇ, ਉਹ ਕੀ ਕਰ ਰਹੇ ਹਨ। ਪਰ ਜਦੋਂ ਬੋਕਸੇ ਦੇ ਪਿੱਛੇ ਚੱਲ ਜਾਂਦੇ ਹਨ, ਉਦੋਂ ਆਪ ਸੋਚ ਸਮਝ ਕੇ ਵੋਟ ਪਾਉਣੀ ਆ। ਜੋ ਮਰਜ਼ੀ ਕਹੀ ਜਾਵੇ, ਜਿਹੜਾ ਮਰਜ਼ੀ ਕਹੀ ਜਾਵੇ, ਤੁਸੀਂ ਵੀ ਕੁਝ ਨਾ ਕੁਝ ਖੋਜਣਾ ਵੀ ਕੱਲ੍ਹ ਇਸ ਬੰਦੇ ਨੂੰ ਵੋਟ ਪਾਈਏ। 4 ਸਾਲ ਨਹੀਂ ਤਾਂ ਹੋਰ ਲੰਘ ਜਾਣੇ ਤੁਹਾਡੇ ਇਸੇ ਤਰ੍ਹਾਂ ਰੋਂਦੇ ਪਿੱਟਦਿਆਂ ਦੇ। ਜੇ ਖੁਸ਼ ਹੋ ਤਾਂ ਪੁਰਾਣੇ ਲੈ ਲਿਓ, ਜੇ ਨਹੀਂ ਖੁਸ਼ ਤਾਂ ਨਵੇਂ ਲੈ ਕੇ ਆਇਓ। ਗੁਰਮੁਖ ਸਿੰਘ ਜੀ, ਗੁਰਜੀਤ ਗੋਸਲ ਨੇ ਕਿਹਾ ਸੀਗਾ ਵੀ ਜਿਹੜੇ ਲਾਇਸੈਂਸ ਦਿੱਤੇ ਗਏ ਹਨ, ਜ਼ਿੰਮੇਵਾਰ ਜਿਸ ਹਿਸਾਬ ਟਰੱਕਾਂ ਦੇ ਐਕਸੀਡੈਂਟ ਹੋ ਰਹੇ, ਸਾਰੇ ਹੀ ਜ਼ਿੰਮੇਵਾਰ ਹਨ। ਮੈਂ ਕਹਿੰਦਾ ਲਾਇਸੈਂਸ ਲੈਣ ਵਾਲਾ ਵੀ, ਉਹਨੂੰ ਪਤਾ ਨਹੀਂ ਸੀਗਾ, ਮੈਂ ਪੜ੍ਹ ਕੇ ਲਾਇਸੈਂਸ ਲੈਣਾ, ਉਹਨੂੰ ਪਤਾ ਨਹੀਂ ਸੀਗਾ ਮੈਂ ਗੱਡੀ ਚਲਾਉਣੀ, ਆਪ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਸੇਫ ਹੈਗਾ ਡਰਾਈਵਰ ਰੋਡ ਦੇ ਉੱਪਰ। ਜਿਹੜੇ ਲਾਇਸੈਂਸ ਦੇਣ ਵਾਲੇ ਵੀ ਹਨ, ਉਹ ਵੀ ਕਾਹਲੀ ਕਰਦੇ ਹਨ, ਲਾਇਸੈਂਸ ਲੈਣ ਵਾਲੇ ਕਹਿੰਦੇ ਛੇਤੀ ਦੇ ਨਹੀਂ ਸਾਨੂੰ ਲਾਇਸੈਂਸ ਦੇ ਦੇਵੋ, ਉਹ ਭਾਜੀ ਕੋਈ ਪੰਜਾਬੀ ਵਿੱਚ ਟੈਸਟ ਦੇ ਦੇਵੋ, ਅਸੀਂ ਸੌਖੇ ਤਰੀਕੇ ਨਾਲ ਪਾਸ ਕਰੀਏ। ਇਹਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਹਨ ਬਾਰੀ ਸਾਹਿਬ।
2: ਬਿਲਕੁਲ ਜੀ, ਤੇ ਮੇਨ ਤੇ ਰੋਜ਼ ਜ਼ਿੰਮੇਵਾਰ ਹੁੰਦੀ ਆ ਜਿੰਨੇ ਜਿਹੜੇ ਰੂਲਸ ਆ ਕੰਪਾਈਲ ਕਰਾਉਣੇ ਹੁੰਦੇ ਆ ਜੀ, ਠੀਕ ਹੈ ਜੀ। ਤਾਂ ਪਬਲਿਕ ਇਸ ਗੱਲ ਤੇ ਜ਼ਿੰਮੇਵਾਰ ਹੁੰਦੀ ਆ ਵੀ ਜਿੰਨੇ ਇਸ ਪ੍ਰੋਫੈਸ਼ਨ ਚ ਆਉਣਾ ਆ ਉਹਨੂੰ ਹੀ ਇਹ ਲੋੜ ਹੁੰਦੀ ਹੈ ਕਿ ਪ੍ਰੋਪਰ ਤਰੀਕੇ ਨਾਲ ਟ੍ਰੇਨਿੰਗ ਲੈ ਕੇ ਆਏ, ਉਹਦੀ ਆਪਣੀ ਸੇਫਟੀ ਹੁੰਦੀ ਹੈ। ਜੇ ਸੀਟ ਬੈਲਟ ਆਪਾਂ ਲਾਉਂਦੇ ਹਾਂ, ਸਾਨੂੰ ਲੱਗ ਰਿਹਾ ਕਿ ਸਾਨੂੰ ਪੁਲਿਸ ਵਾਲਾ ਟਿਕਟ ਨਾ ਦੇ ਇਸ ਕਰਕੇ ਲਾਈਏ, ਪਰ ਉਹ ਆਪਣੇ ਲਈ ਹੁੰਦੀ ਆ
0: ਜੀ।
2: ਉਹ ਸਿਸਟਮ ਨੇ ਕਿਹਾ ਹੈ ਕਿ ਤੁਹਾਡੀ ਸੇਫਟੀ ਵਾਸਤੇ ਆ, ਤਾਂ ਇੱਥੋਂ ਸ਼ੁਰੂਆਤ ਆ। ਕਿਸੇ ਲੌਜਿਕ ਦੀ ਆਪਾਂ ਕਰਨੀ ਹੋਵੇ ਨਾ, ਕੋਈ ਵੀ ਲੜਾ ਲਾ ਵਾ, ਉਹਦਾ ਮੋਟਿਵ ਜਿਹੜਾ ਵਾ ਪਬਲਿਕ ਸੇਫਟੀ ਤੇ ਪਬਲਿਕ ਇੰਟਰਸਟ ਹੁੰਦਾ, ਠੀਕ ਹੈ ਜੀ। ਤਾਂ ਜੇ ਆਪਾਂ ਇਹ ਗੱਲ ਸੋਚ ਲਈਏ ਤਾਂ ਫਿਰ ਕੋਈ ਵੀ ਬੰਦਾ ਜਿਹੜਾ, ਚਾਹੇ ਉਹ ਟਰੱਕਾਂ ਦੀ ਟ੍ਰੇਨਿੰਗ ਹੋਵੇ, ਖਬਰਾਂ ਆਈਆਂ ਸੀ ਅੱਜ ਹੁਣ ਲੱਗੇ 2-3 ਦਿਨ ਪਹਿਲਾਂ ਜਿਹੜੀ ਖਬਰ ਆਈ ਤੁਹਾਡੇ ਧਿਆਨ ਚ ਹੈਗੀ ਆ, ਸਟ੍ਰਿਕਟ ਰੂਲ ਲਿਆ ਰਹੀ ਗੌਰਮੈਂਟ, ਅੰਡਾਲੀ ਗੌਰਮੈਂਟ ਹੋਰ ਕਰ ਰਹੀ ਹੈ, ਠੀਕ ਹੈ। ਉਹ ਤੋਂ ਪਹਿਲਾਂ ਜਿਹੜੇ ਡਰਾਈਵਿੰਗ ਸਕੂਲਾਂ ਦੇ ਜੋ ਬੇਨਿਜ਼ਮੀਆਂ ਪਾਈਆਂ ਗਏ ਸੀ, ਜਿਹੜੀ ਏਜੀ ਦੀ ਰਿਪੋਰਟ ਆਈ ਸੀ, ਬੜੇ ਹੈਰਾਨੀਜਨਕ ਖੁਲਾਸੇ, ਤੇ ਸਰਕਾਰ ਤੇ ਵੱਡੇ ਸਵਾਲ ਉਠਾ ਦਿੱਤੇ ਸੀਗੇ ਵੀ ਤੁਸੀਂ ਆਡਿਟ ਕਿਉਂ ਨੀ ਕੀਤਾ ਸਕੂਲਾਂ ਦਾ, ਇੰਨੇ ਸਾਲ ਹੋ ਗਏ, ਕੇਵਲ 33% ਸਕੂਲਾਂ ਦਾ ਤੁਸੀਂ ਆਡਿਟ ਕੀਤਾ, ਜਿਹੜੇ ਬਾਕੀ ਸੀ ਇੰਨੇ ਵੱਡੇ ਗਿਣਤੀ ਚੋਂ ਜੋ ਮਰਜ਼ੀ ਕਰਦੇ ਰਹੇ, ਤੇ ਤੁਹਾਨੂੰ ਪਤਾ ਨੀ ਹੈਗਾ। ਕਿਉਂਕਿ ਜਿਹੜੇ ਵੱਡਾ ਮੇਨਸਟ੍ਰੀਮ ਮੀਡੀਆ ਅਦਾਰੇ ਹੁੰਦੇ, ਇਹਨਾਂ ਕੋਲ ਬੜੀਆਂ ਵੱਡੀਆਂ ਪ੍ਰੋਵੀਜ਼ਨਸ ਹੁੰਦੀਆਂ ਨੇ, ਕਾਲ ਰਿਕਾਰਡਿੰਗ ਕਰ ਲੈਂਦੇ ਆ। ਇਨਵੈਸਟੀਗੇਟ ਪੱਤਰਕਾਰੀ ਦੇ ਵਿੱਚ ਜਿਹੜੀ ਰਿਪੋਰਟ ਸੀਗੀ ਉਹਦੇ ਵਿੱਚ ਇਹ ਖੁਲਾਸੇ ਹੋਏ ਸੀ, ਜਿਹਦੇ ਵਿੱਚ ਡਰਾਈਵਿੰਗ ਸਕੂਲਾਂ ਦੇ ਜਿਹੜੇ ਐਡਮਿਨਿਸਟ੍ਰੇਟਰ ਸੀਗੇ ਕਹਿ ਰਹੇ ਸੀਗੇ ਕਿ ਕੋਈ ਸਟੂਡੈਂਟ ਬਣ ਕੇ ਪੱਤਰਕਾਰ ਜਿਹੜਾ ਸੀ ਗੱਲ ਕਰ ਰਿਹਾ ਸੀ, ਤੇ ਉਹ ਕਹਿ ਰਿਹਾ ਸੀ ਕਿ ਜੇ ਮੈਂ ਕਲਾਸਾਂ ਨਾ ਲਾਉਣੀਆਂ ਹੁਣ ਫਿਰ ਕਿੰਨੇ ਪੈਸੇ ਆ, ਤੇ ਉਹ ਅੱਗੇ ਦੱਸ ਰਿਹਾ ਕਿ ਫਿਰ ਇੰਨੇ ਪੈਸੇ ਆ, ਜੇ ਕਲਾਸਾਂ ਲਾਉਣੀਆਂ ਫਿਰ ਇੰਨੇ ਪੈਸੇ ਆ। ਉਹ ਕਹਿੰਦੇ ਤੁਸੀਂ ਕਿੱਦਾਂ ਮੈਨੇਜ ਕਰੋਗੇ? ਉਹ ਕਹਿੰਦੇ ਕਿ ਮੈਂ ਬਹੁਤ ਸਾਰੇ ਸਟੂਡੈਂਟ ਪਾਸ ਕਰਾਏ ਆ, ਇਹ ਔਨ ਦੀ ਰੈਕਰਡ ਗੱਲ ਸੀ
0: ਜੀ,
2: ਠੀਕ ਹੈ ਜੀ। ਤਾਂ ਫਿਰ ਇਹਨੂੰ ਕਰੈਕਟ ਕਰਨ ਵਾਸਤੇ ਮੈਂ ਕਹਿੰਦਾ ਸਟੈਪ ਅਪ ਕਰਨਾ ਗੌਰਮੈਂਟ ਨੇ ਕੀਤਾ, ਚੰਗੀ ਗੱਲ ਆ, ਪਰ ਜਦੋਂ ਪ੍ਰੋਸੈਸ ਓਵਰਵੈਲਮਿੰਗ ਹੋ ਜਾਂਦਾ ਆ, ਜਦੋਂ ਰੌਲਾ ਪੈਂਦਾ, ਫੇਰ ਹੀ ਕਿਉਂ ਨਾਲ ਨਾਲ ਸਿਸਟਮ ਨੂੰ ਵਰਕਆਊਟ ਕਰਨਾ ਚਾਹੀਦਾ। ਤੇ ਸਾਡੇ ਹੁਣ ਟਰੱਕ ਡਰਾਈਵਰ ਸੀਗੇ ਅਮਨ ਧੁੱਲ, ਹੁਣ ਪਿੱਛੇ ਜੇ ਕੱਲ ਦੀ ਪਰਸੋਂ ਦੀ ਗੱਲ ਆ, ਲੋਡ ਹਿੱਲ ਗਿਆ ਜੀ, ਲੋਡ ਹਿੱਲਣ ਕਰਕੇ ਇੰਜਰ ਸੋਲ ਦੇ ਵਿੱਚ ਉਹਦੀ ਡੈਥ ਹੋਈ ਆ।

0: ਪਰ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਉੱਥੇ ਖਤਮ ਕਰਦੇ ਹਾਂ ਕਿ ਜਿਹੜੀ ਸੈਲਫ ਰਿਸਪੋਂਸੀਬਿਲਟੀ ਆ ਇਹ ਵੀ ਬੜੀ ਵੱਡੀ ਚੀਜ਼ ਹੈਗੀ ਹੈ ਜੀ, ਇਹਨੂੰ ਜਿਹੜਾ ਆਪਣੇ ਆਪ ਤੇ ਲਾਗੂ ਕਰਨਾ ਚਾਹੀਦਾ ਜੀ।
1: ਇੱਕ ਕਾਲ ਲੈ ਲਈਏ ਫਿਰ ਆਪਾਂ ਖਬਰਾਂ ਵੱਲ ਚੱਲਦੇ ਹਾਂ। 8130 ਤੁਹਾਡੀ ਮੈਂ ਕਾਲ ਲੈਣਾ ਏਅਰ ਦੇ, ਆਜੋ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਤੰਬੜ ਸਾਹਿਬ, ਕੀ ਹਾਲ ਚਾਲ?
1: ਠੀਕ ਠਾਕ ਜੀ।
2: ਤੰਬੜ ਸਾਹਿਬ, ਚਲ ਇੱਕ ਤਾਂ ਮੈਂ ਆਪਣੇ ਇਲੈਕਸ਼ਨ ਦੀ ਗੱਲ ਕਰਨੀ ਬਈ, ਬੋਰਡ ਜਿਹੜੀ ਮਰਜ਼ੀ ਕਰੋ, ਜਿਹੜੀ ਬੋਰਡ ਆ ਅੱਖਾਂ ਖੋਲ ਕੇ ਪਾਇਓ ਵੀ ਇਸ ਵਾਰੀ ਬੰਦੇ ਜਿਹੜੇ ਪਿਛਲੇ 8 ਦੇ ਬੈਠੇ ਆ ਉਹਨਾਂ ਨੂੰ ਐਤਕੀ ਕੱਢਣਾ ਹੀ ਕੱਢਣਾ। ਜੇ ਸਲੇਟ ਨਵੀਂ ਆਜੂ ਨਾ ਬਰੈਂਪਟਨ ਦੇ ਵਿੱਚ, ਬੱਸ ਜਮਾਂਗੇ ਰਾਈਟ। ਨੰਬਰ 2 ਤੇ ਭਾਜੀ ਕਹਿੰਦੇ ਵਿੱਚ ਤਾਂ ਹੁਣ ਇਹ ਵੀ ਜਿਹੜੀ 103 ਘੰਟੇ ਭਾਜੀ ਕਲਾਸ ਹੈ ਨਾ, ਜਿਹੜਾ ਇਹਨਾਂ ਨੇ ਪ੍ਰੋਫੈਸ਼ਨਲ ਕਰਤਾ ਕਿ ਆਟੋ ਤੇ ਭਾਜੀ, ਜਦੋਂ ਆਪਾਂ ਗੇਰਾਂ ਵਾਲੇ ਟਰੱਕਾਂ ਤੇ ਲਾਇਸੈਂਸ ਲੈਂਦੇ ਸੀ
1: ਜੀ,
2: ਭਾਜੀ 10% ਐਕਸੀਡੈਂਟ ਹੁੰਦਾ ਸੀ 100 ਚੋਂ। ਹੁਣ ਜਿਹੜਾ ਆਟੋ ਕਰਤਾ ਇਹਨਾਂ ਨੇ, ਚਲੋ ਠੀਕ ਹੈ ਆਟੋ ਆ ਨਾ, ਉਹ ਤਾਂ ਕਾਰ ਵਾਲਾ ਕੰਮ ਹੈ, ਕਾਰ ਵਾਂਗੂ ਆਪੇ ਲਾਇਸੈਂਸ ਲਿਆ ਬਈ, ਹੋਰ ਵੀ ਬੈਕ ਤੇ ਆ ਜਾਂ ਦੂਜੇ ਤੇ। ਹੁਣ ਗੇਰਾਂ ਵਾਲੇ ਤੇ ਕਿਉਂਕਿ ਬੰਦਾ ਆਪਣੇ ਏਅਰਪੋਰਟ ਤੇ ਹੁੰਦੇ ਸੀ ਐਗਜ਼ਾਮੀਨਰ, ਜਿਹਨਾਂ ਦਾ ਜੱਸੀ ਲਏ ਸੀ, ਉਹ ਬੰਦਾ ਤਾਂ ਮਾੜੀ ਜਿਹੀ ਗਲਤੀ ਨਹੀਂ ਛੱਡਦਾ ਹੁੰਦਾ, ਉਹ ਕਹਿੰਦਾ ਹਲੇ ਤੱਕ ਨੀ ਤੂੰ ਟ੍ਰੇਨ ਹੋ ਕੇ ਆ ਪੂਰਾ ਭਾਜੀ। ਕਿਉਂਕਿ ਉਹਨਾਂ ਦਿਨਾਂ ਚ 200 ਲਾਇਸੈਂਸ ਤੇ ਕਈ ਬੰਦੇ ਆ ਜਿਹੜੇ ਇੰਡੀਆ ਤੋਂ ਮਾੜੇ ਮੋਟੇ ਆ ਪਾਸ ਹੋ ਜਾਂਦੇ ਸੀ, ਨਹੀਂ ਤਾਂ ਭਾਜੀ 200 ਲਾਇਸੈਂਸ ਪੰਜਵੀਂ ਵਾਰ ਚ ਨਿਕਲਦੇ ਸੀ
1: ਜੀ।
2: ਅੱਜ ਕੱਲ ਤਾਂ ਇਹਨਾਂ ਨੇ ਕੀਤਾ ਵੀ ਜਿੱਦਾਂ ਹੁਣ 103 ਘੰਟੇ ਆ, 103 ਘੰਟੇ ਦੀ ਕਲਾਸ ਦੀ ਬਜਾਏ ਇਹਨਾਂ ਨੂੰ 200 ਘੰਟਾ ਚਾਹੀਦਾ
1: ਜੀ।
2: ਤੇ ਨੰਬਰ 2 ਤੇ ਰੋਡ ਤੇ ਵੱਧ ਸੇਫਟੀ ਚਾਹੀਦੀ ਆ, ਕਿਉਂਕਿ ਰੋਡ ਤੇ ਲੈਸ, ਕਿਉਂਕਿ ਰੋਡ ਤੇ ਤਾਂ ਭਾਜੀ ਲੈਸ ਨੀ, 15-20 ਦਿੰਦੇ ਸਕੂਲ ਵਾਲੇ, 25-20 ਲੈਸਨ ਤੋਂ ਕਿਸੇ ਤੇ ਵੱਧ ਲੈਸਨ ਨੀ ਹਨਾ, ਕਿਉਂਕਿ ਆਪਾਂ ਰੋਡ ਤੇ ਜ਼ਿਆਦਾ ਟਾਈਮ ਰਹਿਣਾ, ਜਾਣਾ ਜਿੱਦਾਂ ਆਪਾਂ ਰਹਿਣਾ ਘੱਟ ਆ
1: ਜੀ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਤੋ ਕਿਹਨੂੰ ਵੋਟ ਪਾਉਣੀ ਆ ਉਹਨੂੰ ਤੇ ਛੱਡ ਦਿੰਦੇ ਹੈ, ਤੁਸੀਂ ਚਾਹੁੰਦੇ ਸਾਰੀ ਸਲੇਟ ਚੇਂਜ ਹੋਵੇ, ਇਹ ਤੁਹਾਡੇ ਆਪਣੇ ਵਿਚਾਰ ਹਨ। ਕੀ ਲੋਕੀ ਚਾਹੁੰਦੇ ਹਨ ਵੀ ਸਾਰੀ ਸਲੇਟ ਚੇਂਜ ਹੋਵੇ, ਲੋਕਾਂ ਤੇ ਆਪਾਂ ਛੱਡ ਦਿੰਦੇ ਹੈਗੇ ਹਾਂ, ਆਪਾਂ ਤਾਂ ਜਾਣਕਾਰੀ ਹੀ ਲੈ ਕੇ ਆਉਣੀ ਹੈ। ਸਟਾਰ ਲੈਂਡ ਪੇਂਟਿੰਗ ਵਾਲੇ ਪ੍ਰੋਡਕਟ ਸਪੋਂਸਰ ਕਰਦੇ, ਹੋਟਲ ਮੋਟਲ ਬਿਜ਼ਨਸ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ ਕਰਵਾਉਣੀ ਹੋਵੇ ਤਾਂ ਤੁਸੀਂ ਸਟਾਰ ਲੈਂਡ ਪੇਂਟਿੰਗ 'ਤੇ ਸੰਪਰਕ ਕਰ ਲੈਣਾ। 416-230-4000 ਹੈਗਾ, ਪੇਂਟ ਦੀਆਂ ਸੇਵਾਵਾਂ ਬਹੁਤ ਵਧੀਆ ਦਿੰਦੇ ਹਨ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਐਂਡ ਵਾਇਰਿੰਗ, DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ਸੈਂਸਰ ਦੇ ਇਸ਼ੂ ਲੱਭ ਲੈਂਦੇ ਹਨ, ABS ਐਂਡ ਸੈਂਸਰ ਇਸ਼ੂਜ਼। ਤੁਹਾਨੂੰ ਨਾਲ ਗੱਲਬਾਤ ਕਰ ਲੈਣੀ ਹੈ 347-271-3834 ਅਤੇ ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਇਹ ਟ੍ਰੇਲਰ ਬਣਾ ਕੇ ਦਿੰਦੇ ਹਨ, ਬਹੁਤ ਬਿਜ਼ੀ ਹਨ, ਤੁਸੀਂ ਇਹਨਾਂ ਨੂੰ ਬਿਜ਼ੀ ਰੱਖਿਆ ਹੈਗਾ, ਧੰਨਵਾਦ ਤੁਹਾਡਾ। ਤੋ ਟ੍ਰੇਲਰ ਬਣਾਉਣੇ ਹੋਣ, ਫਲੈਟ ਬੈੱਡ, ਡਰੋਪ ਡੈਕ, ਬੀ ਕੋਇਲ, ਕੋਇਲ ਵੈਲ ਟ੍ਰੇਲਰਸ, ਗੁਰਮਿੰਦਰ ਤਨੇਸਰ ਹਿੰਦਾਬਾਈ ਨਾਲ 905-219-0080 ਦੇ ਗੱਲ ਕਰਨੀ ਆ। ਬਾਈ ਸਾਹਿਬ ਖਬਰਾਂ ਵੱਲ ਚੱਲਦੇ ਨੇ, ਕੋਈ ਫੋਨ ਕਾਲ ਤਾਂ ਆ ਹੀ ਜਾਂਦੇ ਹਨ, ਪਹਿਲਾਂ ਖਬਰਾਂ ਵੱਲ ਚੱਲਦੇ ਹਾਂ।
0: ਬਿਲਕੁਲ ਅਮਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ 9, 10, 16 ਤੇ 17 ਨੂੰ ਐਡਵਾਂਸ ਪੋਲਿੰਗ ਹੋਣੀ ਹੈ ਜੀ। ਵੱਧ ਤੋਂ ਵੱਧ ਵੋਟਾਂ ਜਿਹੜੀਆਂ ਸਾਨੂੰ ਪਾਉਣੀਆਂ ਚਾਹੀਦੀਆਂ ਨੇ, ਵੋਟਾਂ ਦੇ ਦੇਣ ਵੀ ਜਾ ਸਕਦੇ ਹੋ ਐਡਵਾਂਸ ਪੋਲਿੰਗ ਚ, ਜਿਹੜੀ ਆ ਵੱਡਾ ਇੱਕ ਆਪਣਾ ਬੈਨੀਫਿਟ ਆ ਜੀ ਐਡਵਾਂਸ ਪੋਲਿੰਗ ਦਾ। ਜੇ ਆਪਾਂ ਜੋਬਾਂ ਕਰਦੇ ਹਾਂ ਤਾਂ ਉਹਦੇ ਤੇ ਆਪਾਂ ਨੂੰ ਜਿਹੜਾ ਵਧੀਆ ਮੌਕਾ ਹੁੰਦਾ ਕਿ ਅਸੀਂ ਅੱਗੇ ਪਿੱਛੇ ਆਪਣੇ ਜੋਬ ਦੇ ਅਕੋਰਡਿੰਗਲੀ ਇਹਦਾ
1: ਆਪਾਂ ਕੋਸ਼ਿਸ਼ ਕਰੋ ਐਡਵਾਂਸ ਪੋਲਿੰਗ ਦੇ ਵਿੱਚ ਹੀ ਆਪਣਾ ਕੰਮ ਖਤਮ ਕਰਕੇ ਆ ਜਾਓ, ਐਂਡ ਤੇ ਕਰਨਾ ਸ਼ੁਰੂ ਫਿਰ ਕਹਿਣਾ ਹੁਣ ਤਾਂ ਰਸ਼ ਪੈ ਗਿਆ। ਤੋ ਪਹਿਲੇ ਹੀ ਆਪਣਾ ਕੰਮ ਖਤਮ ਕਰ ਦਿਓ, ਬਹੁਤ ਵੱਡਾ ਜਿਹੜਾ ਤੁਹਾਡੇ ਕੋਲ ਰਾਈਟ ਹੈਗਾ ਆ, ਆਪਣੀ ਸਿਟੀ ਨੂੰ ਕਿਸ ਤਰ੍ਹਾਂ ਚਲਾਉਣਾ, ਤੁਹਾਡੀ ਸਿਟੀ ਕੌਣ ਚਲਾਵੇ, ਤੁਹਾਡਾ ਟੈਕਸਪੇਅਰ ਦਾ ਪੈਸਾ ਕਿਹਨੂੰ ਜਾਵੇ, ਉਹ ਵਧੀਆ ਜੋਬ ਕਰ ਸਕੇ ਤਾਂ ਤੁਸੀਂ ਹੀ ਕਰ ਸਕਦੇ ਹੋ। ਐਡਵਾਂਸ ਪੋਲਿੰਗ ਦੇ ਵਿੱਚ ਤੁਸੀਂ ਵੋਟ ਪਾ ਕੇ ਆਉਣੀ ਆ। ਤੋ ਰੇਡੀਓ ਦੇ ਪੁੱਛ ਸਾਡੇ ਏਰੀਏ ਵਿੱਚ ਕਦੋਂ ਆ, ਥੋੜ੍ਹਾ ਬਹੁਤਾ ਤੁਸੀਂ ਕੰਮ ਕਰੋ, ਲਿਖ ਕੇ ਰੱਖ ਲਓ, ਫਿਰ ਜਿਹਦੇ ਉੱਪਰ ਪ੍ਰਿੰਟ ਕਰਕੇ ਰੱਖ ਲਓ ਵੀ ਇੱਦਾਂ ਐਡਵਾਂਸ ਪੋਲਿੰਗ ਹੈਗੀ ਆ, ਕਿੱਥੇ ਹੋ, ਕਿਸ ਏਰੀਏ ਵਿੱਚ ਰਹਿੰਦੇ ਹੋ, ਥੋੜ੍ਹਾ ਬਹੁਤ ਆਪ ਵੀ ਖੋਜ ਕਰੋ। ਫਿਰ ਤੁਸੀਂ ਕਹਿੰਦੇ ਯਾਰ ਆਹਦਾ ਕੰਮ ਵਧੀਆ ਹੈਗਾ, ਮੈਂ ਸਭ ਕੁਝ ਮੈਂ ਹੀ ਸਰਚ ਕਰ ਲੈਂਦਾ, ਤੁਹਾਡੇ ਏਰੀਏ ਵਿੱਚ ਕਿੱਥੇ ਵੋਟ ਪੈਣੀ ਹੈ, ਕਿਸ ਸਕੂਲ ਵਿੱਚ ਜਾਣਾ, ਕਿੰਨੇ ਕਿੰਨੇ ਪਾਸ ਆਏ, ਇੰਨਾ ਕੁ ਕੰਮ ਥੋੜ੍ਹਾ ਆਪ ਵੀ ਕਰ ਲਿਓ, ਜ਼ਰੂਰ ਖੋਜ ਕੇ ਰੱਖ ਲਿਓ। ਸੋ ਵੋਟ ਪਾ ਕੇ ਆਇਓ ਜ਼ਰੂਰ, ਇਹਦਾ ਇਸਤੇਮਾਲ ਜ਼ਰੂਰ ਕਰੋ। ਜਿਹੜੀ ਲੋਕੀ ਗੱਲ ਕਹਿ ਰਹੇ ਹਨ ਵੀ ਮਿਊਨਸੀਪਲ ਇਲੈਕਸ਼ਨ 'ਚ ਵੋਟਾਂ ਨਹੀਂ ਪੈਂਦੀਆਂ, ਬਾਕੀ ਸਿਟੀ ਜੋ ਮਰਜ਼ੀ ਕਰਨ, ਅਸੀਂ ਸਿਟੀ ਆਫ ਬ੍ਰੈਂਟਨ ਵਿੱਚ ਰਹਿੰਦੇ ਹਾਂ, ਪਤਾ ਲੱਗ ਜਾਵੇ ਪੰਜਾਬੀ ਫਿਕਰ ਕਰਦੇ ਹਨ ਅਤੇ ਫਿਕਰਮੰਦ ਹਨ, ਇਹਨਾਂ ਨੇ ਬੜੀਆਂ ਵੋਟਾਂ ਪਾਈਆਂ ਐਤਕੀ, ਪਾਣੀਆਂ ਵੀ ਚਾਹੀਦੀਆਂ ਜੀ। ਜੀ ਗੋ ਹਰਬਾਰੀ ਸਾਹਿਬ
0: ਜੀ, ਅਮਰ ਸਾਹਿਬ ਜਦੋਂ ਅਮਰੀਕਾ ਕੈਨੇਡਾ ਦੀ ਹੁਣ ਟ੍ਰੇਡ ਵਾਰ ਲਗਾਤਾਰ ਜਾਰੀ ਆ ਤੇ ਜਿਹੜੀਆਂ ਕੁਝ ਹਫ਼ਤੇ ਰਹਿ ਗਏ ਆ ਉੱਥੇ ਮਿਡ ਟਰਮ ਇਲੈਕਸ਼ਨਾਂ ਦੇ ਵਿੱਚ, ਹੁਣ ਨਾਲ ਦੀ ਨਾਲ ਉੱਥੇ ਵੀ ਹਿਲਜੁਲ ਹੋਣੀ ਸ਼ੁਰੂ ਹੋ ਗਈ ਆ ਜੀ। ਕੱਲ੍ਹ ਤੋਂ ਆਪਣੇ ਹੋਰ ਸਮਾਨ ਪਾ ਮੋਟਰਸਾਈਕਲ ਕੁਛ ਤੇ ਅਲਕੋਹਲ ਦੇ

0: ਉੱਪਰ ਬੈਨ ਜਿਹੜਾ ਆ ਉਹ ਲਾਗੂ ਹੋ ਜਾਣਾ ਆ। ਤਾਂ ਇਹਦੇ ਨਾਲ ਨਾਲ ਹੀ ਹੁਣ ਅਮਰੀਕਾ ਦੇ ਵਿੱਚ ਵੀ ਜਿਹੜਾ ਮੇਨ ਦੇ ਵਿੱਚ ਜਾਂ ਐਰੀਜ਼ੋਨਾ ਦੇ ਵਿੱਚ ਰਿਪਬਲਿਕ ਸੈਨੇਟਰ ਦਾ ਵਿਰੋਧ ਕਰਨਾ ਸੀ, ਹੁਣ ਰਿਪਬਲਿਕਨ ਵੀ ਜਿਹੜੇ ਸੈਨੇਟਰ ਜਿਹਨਾਂ ਨੂੰ ਲੱਗਦਾ ਕਿ ਅਸੀਂ ਆਪਣੀ ਸੀਟ ਹਾਰ ਸਕਦੇ ਹਾਂ,
1: ਠੀਕ
0: ਹੈ ਜੀ, ਉਹ ਹੁਣ ਵਿਰੋਧ ਖੁੱਲ੍ਹੇਆਮ ਕਰਨ ਲੱਗ ਗਏ ਆ ਜੀ। ਜਿਹੜੇ ਸੈਨੇਟਰ ਹੈਗੇ ਉੱਥੇ ਸੁਸਨ ਕੋਲਨ, ਉਹਨਾਂ ਨੇ ਕਿਹਾ ਕਿ ਦੇਖੋ ਆਪਣੇ ਮਿੱਤਰ ਦੇਸ਼ਾਂ ਤੇ ਟੈਰਫ ਲਾ ਕੇ ਅਸੀਂ ਕੁਛ ਖੱਟ ਨਹੀਂ ਸਕਦੇ ਜੀ। ਠੀਕ ਹੈ, ਪਾਲਿਸੀਆਂ ਹੁੰਦੀਆਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੁੰਦਾ, ਪਰ ਇਹ ਗੱਲ ਠੀਕ ਨਹੀਂ ਹੈਗੀ। ਜਿਹੜੇ ਤਾਂ ਮੇਨ ਤੋਂ ਇਹ ਜਿੱਥੋਂ ਹੈਗੇ ਆ ਸੈਨੇਟਰ ਜੀ, ਇਹ 1988 ਤੋਂ ਰਿਪਬਲਿਕਨ ਦੀ ਪੱਕੀ ਸੀਟ ਹੈਗੀ ਆ, ਜਿਹਦੇ ਵਿੱਚ ਉਹਨਾਂ ਨੂੰ ਆਪਣਾ ਖਦਸ਼ਾ ਹੈਗਾ ਕਿ ਮੇਰੀ ਸੀਟ ਜਿਹੜੀ ਆ ਉਹ ਜਾ ਸਕਦੀ ਆ। ਉਹਨਾਂ ਨੇ ਕਿਹਾ ਕਿ ਜਿਹੜੇ ਅਮਰੀਕਨ ਲੋਕ ਆ ਇਹ ਇਹਨੂੰ ਪਸੰਦ ਨਹੀਂ ਕਰ ਰਹੇ, ਕੈਨੇਡਾ ਦੇ ਉੱਪਰ ਅਨਲਿਮਿਟਡ ਟੈਰਫ ਜਿਹੜੇ ਆ ਉਹ ਲਾ ਦਿੱਤੇ ਜਾਂ ਰਿਵਰਸ 'ਚ ਕੈਨੇਡਾ ਨੇ ਵੀ ਲਾ ਦਿੱਤੇ ਹੋਏ ਆ, ਤਾਂ ਫਿਰ ਜਿਹੜਾ ਸਾਡਾ ਟ੍ਰੇਡ ਹੈ ਉਹ ਲਗਾਤਾਰ ਹੁਣ ਘਟਦਾ ਜਾ ਰਿਹਾ ਜੀ। ਤਾਂ ਇਹਦੇ ਨਾਲ ਹੀ ਉਹਨਾਂ ਦੀ ਸੈਨੇਟਰ ਤਾਂ ਕਹਿ ਰਹੇ ਜੀ, ਐਰੀਜ਼ੋਨਾ ਤੋਂ ਸੈਨੇਟਰ ਰੂਬਨ ਗਲੋਬੋ ਨੇ ਵੀ ਅੱਜ ਕਿਹਾ, ਕਹਿੰਦੇ ਕਿ ਮਿੱਤਰ ਦੇਸ਼ਾਂ ਤੇ ਟੈਰਫ ਜਿਹੜਾ ਕਿਉਂ ਲਾਇਆ ਹੋਇਆ, ਤਾਂ ਅਸੀਂ ਇਹਨੂੰ ਜਿਹੜਾ ਮੈਂਡੇਟ ਆ ਲੋਕਾਂ ਕੋਲ ਲੈਣਾ ਹੈਗਾ ਅਮਰੀਕਨ ਲੋਕਾਂ ਕੋਲ, ਵੀ ਇਹ ਇਹ ਸਹੀ ਹੈਗਾ ਟਰੰਪ ਸਾਹਿਬ ਦਾ ਕਦਮ ਜਿਹੜਾ ਕਿ ਨਹੀਂ। ਤਾਂ ਪੀਅਰ ਪੋਲੀਵਾਲ ਸਾਹਿਬ ਜਿਹੜੇ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਹੈ ਜੀ, ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਜਿਹੜਾ ਮੌਜੂਦਾ ਜਿਹੜਾ ਟੈਕਸ ਰੇਟ ਚੱਲ ਰਹੀ ਹੈ ਆ ਖਾਸ ਤੌਰ ਤੇ ਡੀਜ਼ਲ ਤੇ,
1: ਠੀਕ
0: ਹੈ, ਤਾਂ ਜਿਹੜੀ ਹੁਣ ਜਨਵਰੀ ਦੇ ਵਿੱਚ ਉਹ ਚੱਕੀ ਜਾਣੀ ਪਾ ਉੱਥੋਂ ਤੱਕ ਜਿਹੜੀ ਛੋਟ ਹੈਗੀ ਆ। ਉਹਨਾਂ ਕਿਹਾ ਕਿ ਜਿੰਨਿਆਂ ਦੇ ਹਾਲਾਤ ਟੈਰਫ ਕਰਕੇ ਬਣੇ ਹੋਏ ਆ, ਟਰੈਕਿੰਗ ਇੰਡਸਟਰੀ ਵਿੱਚ ਫਿਊਲ ਪ੍ਰਾਈਜ਼ ਜਿਹੜੀਆਂ ਨੇ ਉਹ ਇੰਨੀਆਂ ਅੱਪ ਗਈਆਂ ਹੋਈਆਂ ਨੇ ਕਿ ਉਹਨਾਂ ਦਾ ਸਰਵਾਈਵ ਕਰਨਾ ਮੁਸ਼ਕਲ ਹੋਇਆ, ਤਾਂ ਇਹ ਕਿਉਂ ਨਾ ਜਿਹੜੀ ਟੈਕਸ ਰੇਟ ਹੈਗੀ ਆ ਇਹਨੂੰ ਵਧਾ ਦਿੱਤਾ ਜਾਵੇ ਐਟ ਲੀਸਟ ਕੈਨੇਡਾ ਡੇ ਤੱਕ,
1: ਠੀਕ
0: ਹੈ ਜੀ। ਉਹਨਾਂ ਨੇ ਇਹ ਗੱਲ ਮੰਗ ਕੀਤੀ ਹੈ ਕਿ ਇਹਨੂੰ ਵਧਾਇਆ ਜਾਵੇ ਹਰ ਹਾਲਤ, ਤਾਂ ਜੋ ਟਰੈਕਿੰਗ ਥੋੜਾ ਬਹੁਤਾ ਚੱਕਾ ਚੱਲਦਾ ਰਹੇ। ਤਾਂ ਜਿਹੜਾ ਵਾਲਮਾਰਟ ਹੈਗਾ, ਆਪਾਂ ਨੂੰ ਪਤਾ ਹੋਣਾ ਕਿ ਤੰਬੜ ਸਾਹਿਬ ਇੱਕ ਪਹਿਲਾਂ ਵਿੱਚ ਰੌਲਾ ਪਿਆ ਸੀ ਕੈਨੇਡਾ ਦੇ ਵਿੱਚ ਪ੍ਰਾਈਸ ਫਿਕਸਿੰਗ ਦਾ ਵੱਡੇ ਸਟੋਰਾਂ ਦੇ ਵਿੱਚ, ਤਾਂ ਹੁਣ ਕੀ ਹੋਇਆ ਜੀ, ਵਾਲਮਾਰਟ ਨੇ ਨਵੀਂ ਪਾਲਿਸੀ ਅਡੋਪਟ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ AI ਜਨਰੇਟਡ ਜਿਹੜੇ ਲੇਬਲ ਹੈ ਉਹ ਲਾਉਣੇ ਆ ਪ੍ਰਾਈਸਿੰਗ ਦੇ। ਤਾਂ ਜਿਹੜੇ ਪਹਿਲਾਂ ਮੈਨੂਅਲ ਲੇਬਲ ਕੰਪਿਊਟਰ ਤੋਂ ਕੱਢ ਕੇ ਲਾਏ ਜਾਂਦੇ ਸੀਗੇ, ਕੇਬਲ ਉੱਪਰ ਫਿਕਸ ਕੀਤੇ ਜਾਂਦੇ ਸੀਗੇ, ਉਹਦਾ ਕੋਈ ਰੈਕਰਡ ਨਹੀਂ ਸੀ ਹੁੰਦਾ ਪਰ ਪਰਸਨ ਵੀ ਕਿਹੜਾ ਕਿੰਨਾ ਸਮਾਨ ਕਿੰਨੇ ਖਰੀਦਿਆ ਹੈਗਾ, ਕਿੱਦਾਂ ਦਾ ਸਮਾਨ ਖਰੀਦ ਰਿਹਾ। ਹੁਣ ਸ਼ੋਪਿੰਗ ਕਈ ਪ੍ਰਕਾਰ ਦੀ ਹੁੰਦੀ ਆ, ਉਹਦੇ ਚ ਆਪਣੇ ਕੁਝ ਪਰਸਨਲ ਸਟੱਫ ਵੀ ਖਰੀਦੇ ਜਾਂਦੇ ਆ ਜੀ, ਬਹੁਤ ਕੁਛ ਖਰੀਦਿਆ ਜਾਂਦਾ। ਤਾਂ ਕੋਈ ਬੰਦਾ ਕਿਸੇ ਨੂੰ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਕੀ ਬਾਏ ਕੀਤਾ, ਲੇਕਿਨ ਹੁਣ ਸਾਰਾ ਕੁਛ ਹੀ ਉਹਦੇ ਵਿੱਚ ਦਿਖਾਈ ਦਊਗਾ। ਪਲੱਸ ਇਹਦੇ ਵਿੱਚ ਸਗੋਂ AI ਜਨਰੇਟਡ ਦੇ ਵਿੱਚ ਜਿਹੜੀ ਪ੍ਰਾਈਸ ਹੈਗੀ ਆ ਲੇਵਲਿੰਗ, ਉਹਦੇ ਜਿਹੜੀ ਫਿਕਸਿੰਗ ਰੀਫਿਕਸਿੰਗ ਜਿਹੜੀ ਆ ਉਹ ਸੌਖੀ ਹੋਊਗੀ। ਜਿਵੇਂ ਪਹਿਲਾਂ ਰਿਪੋਰਟਾਂ ਆਈਆਂ ਸੀਗੀਆਂ ਕਿ AI ਏਦਾਂ ਦਾ ਵਰਤਾਰਾ ਆ ਹੋਣਾ, ਏਦਾਂ ਦੀ ਟੈਕਨੋਲੋਜੀ ਆ ਕਿ ਜਿਹੜੀ ਆਉਣ ਵਾਲੇ ਸਮੇਂ 'ਚ ਬੰਦੇ ਦੀ ਬੱਸ ਤੋਂ ਬਾਹਰ ਹੋ ਸਕਦੀ ਆ, ਤਾਂ ਜਿਹੜੇ ਇਹਦੇ ਵਿੱਚ ਇਨਫਲੇਟਰ ਹੋਣਗੇ, ਜਿਹੜੇ ਨਜਾਇਜ਼ ਫਾਇਦਾ ਸਿਸਟਮ ਦੇ ਠਾਉਂਦੇ ਹੈਗੇ ਆ ਹੈਕਰ ਆਪਾਂ ਕਹਿ ਸਕਦੇ ਹਾਂ ਦੂਜੇ ਸ਼ਬਦਾਂ 'ਚ, ਉਹ ਵੀ ਉਨੀ ਤੇਜ਼ੀ ਦੇ ਨਾਲ ਇਹਦਾ ਨੁਕਸਾਨ ਵੀ ਕਰ ਸਕਦੇ ਇਸ ਰਾਹੀਂ, ਤੇ ਇਹਦਾ ਸਮਤੋਲ ਬਹੁਤ ਜ਼ਰੂਰੀ ਆ। ਤਾਂ ਹੁਣ ਜਦੋਂ ਸਟੋਰਾਂ 'ਚ ਆਊਗੀ ਉਹਦੇ ਨਾਲ ਜੋਬਾਂ ਕਿੰਨੀਆਂ ਜਾਂਦੀਆਂ ਹੈਗੀਆਂ ਨੇ, ਜਿਹੜਾ ਕੁਆਲਿਟੀ ਆਫ ਸਰਵਿਸ ਆਪਾਂ ਕਹਿ ਸਕਦੇ ਪ੍ਰਾਈਵੇਸੀ ਜਿਹੜੀ ਕਸਟਮਰਸ ਦੀ ਆ ਉਹ ਕਿੰਨੀ ਕੰਪਰੋਮਾਈਜ਼ ਹੁੰਦੀ ਆ, ਇਹ ਸਮਾਂ ਦੱਸੂਗਾ। ਲੇਕਿਨ ਫਿਲਹਾਲ ਜਿਹੜਾ ਵਾਲਮਾਰਟ ਆ ਉਹ ਇਹ ਜਨਰੇਟਰ ਦੇ ਨਾਲ ਜਿਹੜਾ ਬਹੁਤ ਸਾਰਾ ਕੰਮ ਆ ਆਪਣਾ ਪ੍ਰਾਈਸ ਫਿਕਸਿੰਗ ਦੇ ਉੱਪਰ ਲੇਬਲਿੰਗ ਦੇ ਉੱਪਰ ਜਿਹੜਾ ਕਰਨ ਜਾ ਰਿਹਾ ਹੈਗਾ ਜੀ।
1: ਆਪਣੇ ਮਰੀ ਰੱਖਿਆ ਲਾਈਨ ਹੋਲਡ ਮੈਂ ਕਦੋਂ ਐਡਾ ਪਾਲੇ, ਫਿਰ ਅਗਲੀ ਖਬਰ ਤੇ ਚੱਲਦੇ। ਇਹ ਵੀ ਬੜੀ ਇੰਪੋਰਟੈਂਟ ਹੁੰਦੀਆਂ ਹਨ, ਇੰਡੀਅਨ ਪੰਜਾਬੀ ਬਾਜ਼ਾਰ ਵਾਲੇ 115 ਫਾਜ਼ਲ ਟੋਵਰ ਰੋਡ ਤੇ ਗਰੋਸਰੀ ਸ਼ਾਪਿੰਗ ਕਰਨੀ ਹੋਵੇ ਤੁਸੀਂ ਪਹੁੰਚ ਸਕਦੇ ਇੰਡੀਅਨ ਪੰਜਾਬੀ ਬਾਜ਼ਾਰ। ਮੀਟ ਸ਼ਾਪ ਵੀ ਹੈਗੀ ਆ, ਸਵੀਟ ਸ਼ਾਪ ਵੀ ਹੈਗੀ ਆ, ਅਤੇ ਫਰੈਸ਼ ਫੂਡਸ ਐਂਡ ਵੈਜੀਟੇਬਲ ਮਿਲਦੇ ਆ ਇੰਡੀਅਨ ਪੰਜਾਬੀ ਬਾਜ਼ਾਰ ਤੋਂ ਫਾਜ਼ਲ ਟੋਵਰ ਅਤੇ ਟੋਰਬੰਦ ਬਿਲਕੁਲ ਖੂੰਜੇ ਤੇ ਹਨ। LA ਟਰੱਕ ਤੋਂ ਰਾਜਾ ਬਾਈ ਜੀ ਦਾ ਮੈਂ ਨੰਬਰ ਦੇ ਦਿੰਦਾ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਆ, ਤੁਹਾਡਾ ਟਾਈਮ ਬਚਦਾ। ਜਦੋਂ ਵੀ ਟਾਈਮ ਹੈਗਾ ਜਾ ਕੇ ਟਰੱਕਾਂ ਦੇ ਕਾਰਾਂ ਦਾ ਓਇਲ ਚੇਂਜ ਕਰਾ ਲਓ, ਟਰੱਕਾਂ ਦੇ ਕਾਰਾਂ ਦੇ ਟਾਇਰ ਚੇਂਜ ਵੀ ਕਰਦੇ ਹਨ। BC ਵਿੱਚ ਮੈਰਨਟੋ ਵੀ ਕਰ ਦਿੱਤਾ ਹੈਗਾ ਵੀ ਵਿੰਟਰ ਟਾਇਰ ਚਾਹੀਦੇ ਹਨ, ਤੋ ਵਿੰਟਰ ਟਾਇਰ ਚੇਂਜ ਕਰਵਾਉਣੇ ਹੋਣ ਤਾਂ ਤੁਸੀਂ ਕਰਵਾ ਸਕਦੇ ਹੋ ਰਾਜਾ ਬਾਈ ਕੋਲੋਂ, 416-900-9961 ਇਹਨਾਂ ਦਾ ਨੰਬਰ ਆ। ਅਤੇ ਮਨਜੀਤ ਚੀਮਾ ਜੀ ਕੋਲ ਬਹੁਤ ਲੰਬਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ, ਅਤੇ ਘਰ ਖਰੀਦਣਾ ਹੋਵੇ ਵੇਚਣਾ ਹੋਵੇ ਇੱਕ ਦੋ ਪਾਵਰ ਸੇਲ 'ਤੇ ਵੀ ਲੱਗੇ ਹੋਏ ਹਨ, ਘਰ ਜੇ ਦੇਖਣੇ ਹੋਣ ਖਰੀਦਣੇ ਹੋਣ, 416-357-9965। ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। 6479887031 'ਤੇ ਗੱਲਬਾਤ ਕਰ ਲੈਣੀ ਹੈ। ਸਟਾਰ ਗੇਟ ਲੋਜੈਸਟਿਕਸ 905-564-9692 ਗਲਾਡ ਹੈਪੀ ਸਾਹਿਬ ਦਵਿੰਦਰ ਸੋਤਾ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਬਾਰੇ ਸਾਹਿਬ ਮੈਂ ਵਾਲਮਾਰਟ 'ਤੇ ਮੜ ਜਾਂਦਾ, ਤੁਸੀਂ ਹੋਰ ਖਬਰ ਵੀ ਸਾਂਝ ਪਾ ਦਿਓ। AI ਦੀ ਗੱਲ ਕੀਤੀ ਹੈ ਨਾ, AI ਟੈਕਨੋਲੋਜੀ ਨੇ ਹਰ ਇੱਕ ਨੂੰ ਡਰ ਪਾਇਆ ਹੋਇਆ ਹੈਗਾ ਵੀ ਫਿਊਚਰ ਹੋਵੇਗਾ ਕੀ ਹੋਵੇਗਾ ਤੇ ਕੀ ਬਣੇਗਾ। AI ਟੈਕਨੋਲੋਜੀ ਦੇ ਨਾਲ ਜੇ ਦੇਖਿਆ ਜਾਵੇ ਬਹੁਤ ਸਾਰੀਆਂ ਜੌਬਸ ਜਾਣੀਆਂ, ਇਹ ਤਾਂ ਸਰਕਾਰ ਨੂੰ ਵੀ ਫਿਕਰ ਹੈਗਾ ਵੀ ਸਾਂਭਾਂਗੇ ਤਾਂ ਕਿਸ ਤਰ੍ਹਾਂ ਸਾਂਭਾਂਗੇ, ਕਿਉਂਕਿ ਜਿਹੜਾ ਇਹਨਾਂ ਨੂੰ ਕੰਮ ਦਿੰਦੇ ਆ ਨਾ ਉਹ ਕੰਮ ਤੋਂ ਬਾਹਰ ਹੋ ਕੇ ਵੀ ਕੰਮ ਕਰਨ ਲੱਗ ਪੈਂਦੇ ਹਨ। ਜੇ ਕੋਈ ਟਾਸਕ ਦਿੱਤੀ ਹੋਈ ਹੈਗੀ ਆ ਉਹ ਆਊਟ ਆਫ ਜਾ ਕੇ ਵੀ ਉਹ ਟਾਸਕ ਨੂੰ ਸੋਲਵ ਕਰਨ ਲੱਗ ਪੈਂਦੇ, ਰੋਕਣ ਦੀ ਕੋਸ਼ਿਸ਼ ਕਰੋ ਰੋਕਦੇ ਵੀ ਨਹੀਂ ਹੈਗੇ। ਮੇਨ ਗੱਲ ਹੈਗੀ ਹੈ ਕਹਿੰਦੇ ਵੀ ਜਿਹੜੀ ਡਿਊਟੀ ਦਿੱਤੀ ਸੀ ਉਹ ਡਿਊਟੀ ਤੋਂ ਬਾਹਰ ਹੋ ਕੇ ਡਿਊਟੀ ਕਰਨ ਲੱਗ ਪਏ ਹਨ। ਸੋ AI ਦੇ ਨਾਲ ਜੌਬਾਂ ਜਾਣੀਆਂ ਹੀ ਜਾਣੀਆਂ। ਤੁਸੀਂ ਗੱਲ ਕੀਤੀ ਲੇਬਲਿੰਗ ਦੀ, ਕਿਉਂਕਿ ਡਾਟਾ ਹੀ ਕੰਮ ਆਉਂਦਾ ਅਤੇ ਜਦੋਂ ਬੰਦਾ ਗਰੋਸਰੀ ਸ਼ੋਪਿੰਗ ਕਰਦਾ, ਜੇ ਮੈਂ ਆਉਣ ਵਾਲੇ ਦਿਨ ਵਿੱਚ ਦੇਖ ਲਿਓ ਜੇ ਕੋਈ ਬੰਦਾ ਗਰੋਸਰੀ ਸਟੋਰ ਵੜਦਾ ਤਾਂ AI ਨੂੰ ਪਤਾ ਲੱਗ ਜਾਣਾ ਫਿਰ ਕੀ ਸਮਾਨ ਖਰੀਦਿਆ ਆ। ਹੁਣ ਪਹਿਲੇ ਫਲੈਸ਼ ਨੋਟਿਸ ਭੇਜਣ ਲੱਗ ਪੈਣ ਤੁਹਾਡੇ ਫੋਨ 'ਤੇ, ਆਹ ਵੀ ਲੱਗਾ ਸੇਲ 'ਤੇ, ਆਹ ਵੀ ਲੱਗਾ ਸੇਲ 'ਤੇ। ਸੋ ਐਟ ਦੀ ਐਂਡ ਇਹਨਾਂ ਨੇ ਸੇਲ ਵਧਾਉਣੀ ਆ, ਇਹਨਾਂ ਨੇ ਕਸਟਮਰ ਨੂੰ ਕਿਸ ਤਰ੍ਹਾਂ ਖਿੱਚਣਾ ਉਹ ਕੰਮ ਕਰਨੇ ਹਨ। ਇਹੀ ਕੰਮ ਹੁੰਦਾ, ਕਸਟਮਰ ਨੂੰ ਕਿਸ ਤਰ੍ਹਾਂ ਲੈ ਕੇ ਆ ਸਕਦੇ ਹੋ। ਸੋ AI ਬਹੁਤ ਵੱਡਾ ਕੰਮ ਕਰ ਰਹੀ ਹੈਗੀ ਆ। ਗੁਰਮੁਖ ਸਿੰਘ ਜੀ, ਤੁਸੀਂ ਖਬਰਾਂ ਪੜ੍ਹੋ ਤੇ ਇਹਦੇ ਬਾਰੇ ਕੁਝ ਕਹਿਣਾ ਸਕਦੇ ਹੋ, ਕਹਿ ਸਕਦੇ ਨਹੀਂ ਤਾਂ ਫਿਰ ਉਹ ਤੋਂ ਬਾਅਦ ਮੈਂ ਲਾਈਨਾਂ ਵੀ ਲੈਣੀ, ਚਾਰ ਲਾਈਨਾਂ ਵੀ
0: ਇਹਦੇ ਉੱਤੇ। ਇਹਦੇ ਤੇ ਅਪਡੇਟ ਨਹੀਂ ਕਹਿ ਫਿਰ ਆਪਾਂ ਇਹਦੇ ਉੱਤੇ ਹੀ ਕਾਲਾਂ ਵੀ ਜਰੂਰ ਸਰੋਤੇ ਆਪਣੇ ਦੱਸਾਂ, ਲੇਕਿਨ ਅੱਜ ਸਵਾਲ ਹੋਇਆ ਜੀ ਆਪਣੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਮਿਨਿਸਟਰ ਹੈਗੇ ਆ
1: ਜੀ,
0: ਯਵੋਨ ਸੋਲੋਮੋਨ, ਉਹ ਇੰਟਰਵਿਊ ਦੇ ਰਹੇ ਸੀ ਤੇ ਉਹਨਾਂ ਨੂੰ ਸਵਾਲ ਕੀਤੇ ਗਏ ਕਿ ਜਿਹੜੇ AI ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਪਾਰਟਿਕੂਲਰ ਰੈਗੂਲੇਸ਼ਨ ਜਿਹੜੇ ਆਉਣੇ ਚਾਹੀਦੇ ਹੋਣ, ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਲਿਆਉਣੇ ਚਾਹੀਦੇ ਆ ਕੰਟਰੀ ਦੇ ਵਿੱਚ? ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ ਕਿ ਵੀ ਦੇਖੋ ਮੈਂ ਰਾਈਟ ਨੂੰ ਤਾਂ ਜਸ ਨਹੀਂ ਕਹੂੰਗਾ, ਇਸੇ ਤੇ ਕੰਮ ਕਰ ਰਹੇ ਹਾਂ
1: ਜੀ
0: ਕਿ ਪ੍ਰੋਪਰ ਜਿਹੜੇ ਆ ਇੰਟਰੋਡਿਊਸ ਕਰੀਏ ਲੈਜੀਲੇਸ਼ਨ ਟੂ ਸਲੋ ਸਟਾਪ ਐਂਡ, ਬਿਕਾਜ਼ ਕੁਝ ਸਲੋ ਸਟਾਪ ਨਹੀਂ ਕੀਤਾ ਜਾ ਸਕਦਾ ਜੀ, ਵਰਲਡ ਦੇ ਵਰਤਾਰੇ ਨੂੰ ਸਟਾਪ ਨਹੀਂ ਕੀਤਾ ਜਾ ਸਕਦਾ, ਲੇਕਿਨ ਇਹਨੂੰ ਸਲੋ ਐਂਡ ਸਟੱਡੀ ਐਂਡ ਸੇਫ ਕੀਤਾ ਜਾ ਸਕਦਾ ਤੇ ਅਗੇਂਸਟ ਜਿਹੜਾ ਪਬਲਿਕ ਇੰਟਰਸਟ ਹੈਗੇ, ਜਿੱਦਾਂ ਤੁਸੀਂ ਕਾਮਨ ਪਰਸਨ ਦੀ ਗੱਲ ਕੀਤੀ ਕਿ ਜੋਬਾਂ ਗ੍ਰੈਬ ਕਰਨ ਦੀ ਗੱਲ ਕੀਤੀ ਆ। ਸੋ ਟੋਟਲੀ ਜਿਹੜਾ ਇਹ ਸਿਸਟਮ AI ਸਿਸਟਮ ਆ, ਹਾਲੇ ਤੱਕ ਮੈਨੂੰ ਇਹ ਫੀਵਰ ਜਾਂਦਾ ਲੱਗ ਰਿਹਾ ਜਿਹੜਾ ਕੈਪੀਟਲਿਜ਼ਮ ਹੈਗਾ ਉਹਦੇ ਵੱਲੋਂ, ਕਿ ਉਹਨਾਂ ਦੇ ਜਿਹੜਾ ਹਿਊਮਨ ਬੀਂਗ ਆ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਨਜਸਟਿਸ ਹੋਊਗਾ ਜਿਹੜਾ ਕਾਮਨ ਬੰਦਾ ਆ, ਤੇ ਜਿਹੜਾ ਬਿਜ਼ਨਸਮੈਨ ਵੱਡਾ ਕੈਪੀਟਲਿਸਟ ਕਲਾਸ ਹੈਗੀ ਆ, ਲੀਡ ਕਲਾਸ ਹੈਗਾ, ਉਹਦੇ ਹੱਕ ਚ ਹੋਊਗਾ ਆਉਣ ਵਾਲੇ ਸਮੇਂ ਚ। ਇਹ ਮੇਰਾ ਪ੍ਰੈਡਿਕਸ਼ਨ ਹੈ, ਇੱਕ ਆਪਣੀ ਸਟੱਡੀ ਦੇ ਵਿਭਾਗ ਤੋਂ ਜਿੰਨੀਆਂ ਖਬਰਾਂ ਪੜ੍ਹਦਾ ਉਹਦੇ ਵਿਭਾਗ ਤੇ ਸਾਂਝੀਆਂ ਕਰ ਰਿਹਾ ਜੀ। ਫਿਲਹਾਲ ਮਿਨਿਸਟਰ ਜਿਹੜੇ ਉਹਨਾਂ ਕਹਿ ਕੇ ਸਰਕਾਰ ਇਹਦੇ ਤੇ ਕੰਮ ਵੀ ਕਰ ਰਹੀ ਹੈ ਜੀ।
1: ਨਾ ਇਹਨ ਕੰਪੋਜੀਸ਼ਨ ਲੈਣੀ ਆ, ਕਿਤੇ ਖਰਾਬ ਹੋ ਗਿਆ ਠੀਕ ਹੋ ਜਾਣਾ, ਨਾ ਨਾ ਇਹਨ WSIB ਤੇ ਜਾਣਾ, ਨਾ ਇਹਨ ਸ਼ਿਕਾ ਮੋਹਣੀ, ਨਾ ਇਹਨ ਲੇਅਫ ਮੰਗਣੀ ਆ, ਇੱਕ ਵਾਰੀ ਲਾ ਕੇ ਫੈਕਟਰੀ ਵਿੱਚ ਲਾ ਦੇ ਕੰਮ ਕਰੀ ਜਾਣਾ, ਤੇ ਇਹਦੀ ਜਿਹੜੀ ਐਕੂਰੇਸੀ ਉਹ ਵੀ ਬਹੁਤ ਤਕੜੀ ਹੈਗੀ ਆ। ਸੋ AI ਨੂੰ ਵਰਤਣ ਲੱਗ ਪਏ ਹਨ ਕੈਪਟਨ ਸਾਹਿਬ ਲੱਗਦਾ ਹਨ। 9445 ਆ ਜਾਓ ਜੀ ਕੈਪਟਨ ਸਾਹਿਬ।
2: ਤੰਬੜ ਸਾਹਿਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
1: ਸਤਿ ਸ੍ਰੀ ਅਕਾਲ ਜੀ।
2: ਦੋ ਵਿਸ਼ੇ ਆ ਜੀ, ਜਦੋਂ ਹੈਲਥ ਮਿਨਿਸਟਰ ਹੁੰਦੇ ਸੀ ਨਾ ਸਰਕਾਰੀ ਆ ਸਾਹਿਬ, ਉਹਨਾਂ ਦਿਨਾਂ ਚ ਮੈਂ ਅੱਖਾਂ ਦਿਖਾਉਣ ਗਿਆ ਕਿਤੇ, ਸਾਡੇ ਸੀਨੀਅਰ ਦੀਆਂ ਜਿਹੜੀਆਂ ਅੱਖਾਂ ਸਾਲ ਚ ਇੱਕ ਦਫਾ ਫਰੀ ਹੈ, ਜਦੋਂ ਉੱਥੇ ਗਿਆ ਸੀ ਮੈਕਸ ਕਹਿੰਦੇ ਜੀ ਤੁਹਾਡੇ ਖਾਤੇ ਚੋਂ ਪੈਸੇ $60 ਨਿਕਲ ਚੁੱਕੇ ਹੈ
1: ਜੀ।
2: ਚਾਰ ਚਾਰ ਘੰਟੇ ਮੇਰੇ ਪਰਿਵਾਰਕ ਦਾ ਪੜਿਆ ਮੈਂਬਰ ਇਹਨਾਂ ਦੇ ਡਿਪਾਰਟਮੈਂਟ ਚ ਲੱਗਾ ਗਿਆ, ਜਵਾਬ ਵੀ ਨੀ ਕੋਈ। ਨੰਬਰ ਦੋ, ਬੋਨੀ ਬੇਸ਼ਕ ਰੱਬ ਦੇ ਵਿੱਚ ਇਹ ਆਏ ਸਰਕਾਰੀਆ ਸਾਹਿਬ, ਇਹ ਸੀਗੇ ਟਰਾਂਸਪੋਰਟ ਮਿਨਿਸਟਰ, ਉੱਥੇ ਬਰਾਤ ਕਰਕੇ ਆ। ਮੈਂ ਉਹਨੂੰ ਪੁੱਛਿਆ ਵੀ ਮੈਂ ਇਹਨੂੰ ਸਵਾਲ ਕਰਨਾ, ਕਹਿੰਦੇ ਜੀ ਪਾਸੇ ਕਰਕੇ ਸਵਾਲ ਕਰ ਲਓ, ਡਰਦੇ ਆ ਉਹ ਲੋਕ ਹੈ। ਮੈਂ ਪਾਸੇ ਕਰਕੇ ਇਹਨੂੰ ਕਿਹਾ ਸਰਕਾਰੀਆ ਸਾਹਿਬ ਲੋਕ ਰੋਜ਼ ਇੱਥੇ ਐਕਸੀਡੈਂਟਾਂ ਚ ਮਰ ਰਹੇ ਆ, ਤੁਸੀਂ ਕੁਛ ਸੁਧਾਰ ਕਰੋ। ਕਹਿੰਦੇ ਜੀ ਕਰਾਂਗੇ। ਕਿਸੇ ਦੀ ਹਿੰਮਤ ਨੀ ਕਲੱਬ ਦੇ ਵਿੱਚ ਖੜ ਕੇ ਕੋਈ ਸਵਾਲ ਪੁੱਛੇ। ਇਹ ਕਲੱਬ ਤਾਂ ਬਣਾਏ ਸੀ ਵੀ ਲੋਕਾਂ ਦੀਆਂ ਸਮੱਸਿਆਵਾਂ ਅੱਗੇ ਤੱਕ ਜਾਣ, ਇਹ ਤਾਂ ਹਕੂਮਤ ਦੇ ਅੱਡੇ ਬਣ ਗਏ ਆ ਜਿਹੜੇ ਹੁਣ ਕਲੱਬ ਹੈਗੇ ਆ। ਦੱਸੋ
1: ਕੈਪਟਨ ਸਾਹਿਬ। ਵੈਲ ਸਰ, ਬੜੀ ਵਧੀਆ ਗੱਲ ਕੀਤੀ ਆ। ਕਲੱਬ ਬਣਾਏ ਜਾਂਦੇ ਹਨ ਔਰ ਜਿਸ ਬਣਾਈਏ ਸਵਾਲ ਪੁੱਛਣ ਵਾਸਤੇ, ਪਰ ਸਵਾਲ ਪੁੱਛਦੇ ਨਹੀਂ। ਇਹੀ ਆਪਾਂ ਕਹਿ ਰਹੇ ਹੈਗੇ ਆ, ਇੱਕ ਫੰਕਸ਼ਨ ਦੇ ਉੱਪਰ ਆਪਣਾ ਇਮੀਗ੍ਰੇਸ਼ਨ ਮਿਨਿਸਟਰ ਹੋਰ ਬਹੁਤ ਸਾਰੇ ਆਏ ਸਨ, ਤੇ ਜਦੋਂ ਆਪਾਂ ਇਹਨਾਂ ਨੂੰ ਵੱਖ ਵੱਖ ਆਰਗੇਨਾਈਜੇਸ਼ਨ ਸੱਦੀ ਦਾ ਟਰੱਕਿੰਗ ਦੀਆਂ ਮੀਟਿੰਗਾਂ ਦੇ ਉਦੋਂ ਪਹੁੰਚਦੇ ਨਹੀਂ, ਪਰ ਇਹ ਕਿਸੇ ਹੋਰ ਦੀ ਸਪੋਰਟ ਬਾਰੇ ਪਹੁੰਚ ਗਏ ਤੇ ਉੱਥੇ ਸਵਾਲ ਵੀ ਨਹੀਂ ਕੀਤੇ ਗਏ ਸੀਗੇ। ਸੋ ਸੱਚ ਆ, ਸੈਡ ਸਟੋਰੀ ਹੈਗੀ ਹੈ, ਜਿੱਥੇ ਲੋੜ ਹੈਗੀ ਹੈ ਸਵਾਲ ਕਰਨ ਦੀ ਉੱਥੇ ਆਪਾਂ ਸਵਾਲ ਕਰਦੇ ਨਹੀਂ, ਤੁਹਾਡੇ ਹੱਥ ਆ ਜਾਂਦੇ ਹਨ। ਬੜੇ ਮੁਸ਼ਕਿਲ ਸਵਾਲ ਕਰਿਆ ਕਰੋ ਜ਼ਰੂਰ। 4146 ਜ਼ੀਰ ਤੇ ਹੋ ਜੀ।
3: ਹਾਂਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਦੇਖੋ ਤੰਬਰ ਸਾਹਿਬ, ਜੇ ਕੋਈ ਸੁਣਾਏ ਕੋਈ ਉਹ ਜੋ ਬ੍ਰੈਂਪਟਨ ਕਾ ਮਿਊਨਿਸਪਲ ਇਲੈਕਸ਼ਨ ਕਾ ਕੋਈ ਕਰਾ ਰਿਹਾ ਹੈਗਾ ਡਿਬੇਟ, उसमें तो ये बोल दो कि अगर कोई इनकम्बेंट रजिस्ट्रिंग वाले अगर बंदे नहीं पहुंचते तो उसको पूरा कैंसिल कर दिया जाए
1: जी।
3: और ये नए वाले जो कैंडिडेट है इनको भी बोलो कि अगर उनमें एग्जिस्टिंग कैंडिडेट नहीं आता तो उसका बहिष्कार कर दो, वहां से वापिस आ जाओ जी। मुझे तो इसमें कोई साजिश लग रही है कि दूसरा ये है, ये डग फोर्ड को भी बोलो कंजर्वेटिव का नाम हटा दे अपने पार्टी के नाम से, ये भी पूरा लिबरल ही हैगा जी, ना आपका कोई कंजर्वेटिव रखा होगा, या तो उसे प्रोग्रेसिव लिबरल कंजर्वेटिव कर ले या प्रोग्रेसिव कंजर्वेटिव लिबरल कर ले जी, यही विचार है जी। धन्यवाद जी।
1: ਧੰਨਵਾਦ ਤੁਹਾਡਾ। ਇੱਕ ਇੱਕ ਗੱਲ ਬਾਰੇ ਸਾਹਿਬ ਨੇ ਵਧੀਆ ਕਹਿਤੀ, ਕਹਿੰਦੇ ਜੇ ਕਿਸੇ ਨੂੰ ਡਿਬੇਟ ਤੇ ਸੱਦਿਆ ਹੋਵੇ ਤਾਂ ਨਾ ਪਹੁੰਚੇ ਉਹਦਾ ਬਾਈਕਆਊਟ ਕਰਦੇ, ਲੋਕਾਂ ਨੇ ਕਹਿਣਾ ਅਸੀਂ ਥੋੜਾ ਕਰ ਸਕਦੇ ਆ।
0: ਲੋਕਾਂ ਦੀ ਮਰਜ਼ੀ ਹੈ ਜੀ, ਲੋਕਾਂ ਦਾ ਡਿਸੀਜਨ ਅਸੀਂ ਆਪਣੇ ਹੱਥ ਚ ਨਹੀਂ ਲੈ ਸਕਦੇ। ਸਾਡਾ ਮਤਲਬ ਆ ਮੁੱਦਿਆਂ ਨੂੰ ਡਿਸਕਸ ਕਰਨਾ, ਉਹਦੇ ਨਾਲ ਜੁੜੇ ਹਾਲਾਤ ਦੱਸਣੇ,
1: ਦੱਸ ਦੇਣਾ ਕੌਣ ਆਇਆ ਕੌਣ ਨਹੀਂ ਆ, ਕਿਸੇ ਨੇ ਕੀ ਜਵਾਬ ਦੇਣਾ। ਲੋਕੀ ਕਹਿ ਸਕਦੇ ਆ ਵੀ ਬੋਏਕਾਟ ਕਿੱਥੋਂ, ਬੋਏਕਾਟ ਤਾਂ ਫਿਰ ਇਲੈਕਸ਼ਨ ਚ ਹੋਣਾ, ਜੇ ਤੁਸੀਂ ਵੋਟ ਪਾ ਦੇਣੀ ਉਹ ਤੁਹਾਡੇ ਤੇ ਹੈਗਾ।
0: ਬਿਲਕੁਲ, ਸੋ ਇਹ ਚੇਂਜ ਲਿਆਉਣੀ ਆ, ਤੁਹਾਨੂੰ ਲੱਗਦਾ ਕਿ ਜ਼ਰੂਰੀ ਨਹੀਂ ਆਪਾਂ ਕਹਿੰਦੇ ਕਿ ਸਾਰੀ ਟੀਮ ਹੀ ਕੋਈ ਮਾੜੀ ਹੁੰਦੀ ਆ, ਉਹਦੇ ਵਿੱਚ ਕੋਈ ਚੰਗੇ ਬੰਦੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਤੁਸੀਂ ਰਿਵਾਈਜ਼ ਵੀ ਕਰ ਸਕਦੇ ਜੇ, ਤੇ ਜਿਹੜੇ ਜਾਣ ਵਾਲੇ ਬੰਦੇ ਆ ਉਹਨਾਂ ਨੂੰ ਭੇਜ ਵੀ ਸਕਦੇ ਜੇ, ਘਰਾਂ 'ਚ ਬਿਠਾ ਸਕਦੇ ਜੇ। ਇਹ ਵੋਟਰ ਦਾ ਜਿਹੜਾ ਨਾ ਹੱਕ ਹੈਗਾ ਜੀ, ਇਹੀ ਤਾਂ ਇੱਕ ਲੋਕ ਮਨੋਰਕੀ ਤੋਂ ਲੋਕਤੰਤਰ ਵੱਲ ਆਉਣਾ ਤਾਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣੀ, ਇਹਦੇ ਵਿੱਚ ਪਬਲਿਕ ਦੇ ਹੱਥ 'ਚ ਕੁਛ ਪਾਵਰ ਆਈ ਆ ਤਾਂ ਉਹ ਡੈਮੋਕ੍ਰੇਸੀ ਥਰੂ ਵੋਟ ਦੀ ਪਾਵਰ ਹੈ, ਜਿਹੜੀ ਕਿ ਕੈਨੇਡਾ 'ਚ ਅਨਫਾਰਚੂਨੇਟਲੀ ਬਹੁਤ ਘੱਟ ਯੂਜ਼ ਹੁੰਦੀ ਹੈ, ਚਾਹੇ ਕੋਈ ਵੀ ਮਿਊਂਸੀਪਲ ਤੋਂ ਲੈ ਕੇ ਫੈਡਰਲ ਇਲੈਕਸ਼ਨ ਤੱਕ ਜਿਹੜੀ ਪਾਰਟੀਸਪੇਸ਼ਨ ਆ ਲੋਕਾਂ ਦੀ, ਇਹ ਬਹੁਤ ਘੱਟ ਹੈ। ਸੋ ਇਹ ਇੱਕ ਵਰਤਾਰਾ ਜਿਹੜਾ ਵਾ ਨਵੇਂ ਜ਼ਮਾਨੇ 'ਚ, ਮਾਡਰਨ ਜ਼ਮਾਨੇ ਦੇ ਵਿੱਚ ਜਿਹੜੀ ਸਾਡੀ ਇੰਨੀ ਪੋਲੀਟੀਕਲ ਉਦਾਸੀਨਤਾ ਹੈਗੀ ਆ ਸਾਡੇ ਵਿੱਚ
1: ਜੀ,
0: ਓਦਾਂ ਨਹੀਂ ਹੈਗੀ। ਜੇ ਤੁਸੀਂ ਪਾਰਟੀਸਪੇਸ਼ਨ ਪਬਲਿਕ ਡਿਬੇਟ ਸ਼ੁਰੂ ਕਰ ਲਓ, ਉੱਥੇ ਬਹੁਤ ਸਾਰੇ ਲੋਕ ਸਾਡੇ ਆਪਣੀ ਗੱਲ ਰੱਖਦੇ ਆ ਕੇ, ਪਰ ਜਦੋਂ ਵੋਟ ਕਰਨ ਦੀ ਗੱਲ ਆਉਂਦੀ ਆ ਉਦੋਂ ਵੋਟ ਪਰਸੈਂਟ ਕਿਉਂ ਘੱਟ ਜਾਂਦੀ ਆ ਸਾਡੇ
1: ਸੁਰੱਖਿਆ ਸੁਣਦੇ ਆ। ਫਾਈਨ ਕਰ ਦੇਵੋ $500 ਦਾ ਪ੍ਰੋਪਰਟੀ ਟੈਕਸ ਦੇ, ਫਾਈਨ ਲਾ ਦੇਵੋ ਜੇ ਵੋਟ ਨਹੀਂ ਪਾਈ ਤਾਂ $500 ਹੋਰ ਪ੍ਰੋਪਰਟੀ ਟੈਕਸ ਵੱਧ ਜਾਵੇਗਾ, ਦੇਖੋ ਕਿੱਦਾਂ ਅੱਗੇ ਵੋਟਾਂ ਪਾ ਦੇ, ਕਿਉਂਕਿ ਇਹ ਹੱਕ ਨੂੰ ਵਰਤੋ, ਭਾਵੇਂ ਉੱਥੇ ਜਾ ਕੇ ਪਹੁੰਚ ਕੇ ਸਕ੍ਰੈਪ ਕਰਕੇ ਆ ਜਾਓ, ਪਰ ਪਹੁੰਚੋ ਤਾਂ ਸਹੀ ਵੋਟ ਪਾਉਣ ਵਾਸਤੇ, ਪਰ ਬਹੁਤ ਸਾਰੇ ਟਾਈਮਿੰਗ ਦਿੱਤੇ ਹੋਏ ਆ, ਫਿਰ ਕਹਿੰਦੇ ਵੀ ਸਾਨੂੰ ਟਾਈਮ ਨਹੀਂ ਮਿਲਦਾ, ਐਡਵਾਂਸ ਪੋਲਿੰਗ ਮਿਲਦੀ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਵੋਟ ਪਾ ਸਕਦੇ, ਵੀਕਐਂਡ 'ਤੇ ਵੋਟ ਪਾ ਸਕਦੇ, ਹੋਰ ਕੀ ਚਾਹੀਦਾ। ਮੈਂ ਕਹਿੰਦਾ ਜੇ ਨਹੀਂ ਪਾਉਂਦੇ ਨਾ ਪ੍ਰੋਪਰਟੀ ਟੈਕਸ ਦੇ $500 ਦਾ ਫਾਈਨ ਕਰੋ, ਜਿੱਥੇ ਮਹਿੰਗੇ ਫਿਰ ਪਤਾ ਲੱਗੇਗਾ ਵੀ ਵੋਟ ਪਾਉਣੀ ਕਿੰਨੀ ਕੁ ਜ਼ਰੂਰੀ ਹੁੰਦੀ, ਫਿਰ ਸਮਝ ਖੋਜਣ ਵੀ ਲੱਗ ਪੈਣਗੇ ਸਾਡੇ ਚਾਰਜਸ ਕਿਹੜੇ ਲੱਗੇ ਹੈ ਪ੍ਰੋਪਰਟੀ ਟੈਕਸ ਦੇ ਉੱਪਰ, ਸਾਡਾ ਪਾਣੀ ਦਾ ਬਿੱਲ ਕੱਲ੍ਹ ਹੀ ਮਹਿੰਗਾ ਹੋ ਗਿਆ। ਲਓ ਜੀ ਮੈਂ 1x1 ਪਹਿਲਾਂ ਜਸਵੀਰ ਸਿੰਘ ਆ, ਤੇ ਜਸਵੀਰ ਸਿੰਘ ਜੀ ਆ ਜਾਓ।
4: ਤੰਬੜ ਸਾਹਿਬ ਸਤਿ ਸ੍ਰੀ ਅਕਾਲ, ਵਾਲੀਆ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
4: ਤੰਬੜ ਸਾਹਿਬ ਮੈਂ ਵਾਲੀਆ ਸਾਹਿਬ ਦੇ ਥੋੜਾ ਜਿਹਾ ਇਹਨਾਂ ਦੇ ਬਿਆਨ ਲੈਣੇ ਮੇਰੇ ਭਰਾ ਦੇ, ਵੇ ਦੱਸਣ 133% ਕਹਿੰਦੇ ਜਿੱਦਾਂ ਟਿਕਟਾਂ ਜਿਹੜੀਆਂ ਵੇਚੀਆਂ ਗਈਆਂ ਸਾਡੀ ਸਿਟੀ ਦੇ ਵਿੱਚ। ਮੈਂ ਕਹਿੰਦਾ ਵੀ ਜੇ ਇਹਨਾਂ ਨੂੰ ਟਿਕਟਾਂ ਮਿਲੀਆਂ, ਜੇ ਇਹੀ ਵੋਟਾਂ ਪਾ ਦੇਣ ਤਾਂ ਮੈਨੂੰ ਲੱਗਦਾ ਮੇਅਰ ਨੂੰ ਤੁਸੀਂ ਹਰਾ ਸਕਦੇ ਆ, ਨਵਾਂ ਮੇਅਰ ਲਿਆ ਸਕਦੇ ਆ। ਜਿਹਨਾਂ ਦੀਆਂ ਬੇਸਮੈਂਟਾਂ ਨਹੀਂ ਬਣਦੀਆਂ, ਵਿੰਡੋਆਂ ਦੇ ਵਿੱਚ ਪ੍ਰੋਬਲਮ ਆ, ਉਹ ਵੋਟਾਂ ਪਾ ਦੇਣ ਅਗੇਂਸਟ ਮੇਅਰ ਦੇ, ਤਾਂ ਮੇਅਰ ਸਾਡਾ ਨਵਾਂ ਬਣ ਸਕਦਾ ਆ। ਬਾਕੀ ਜਿਹੜੇ ਕੜਾਮ ਚੌਧਰੀ ਆ, ਜਿੱਦਾਂ ਕਹਿੰਦੇ ਹੁੰਦੇ ਬੇਹੇ ਸਮੋਸੇ ਤਾਂ ਠੰਡੇ ਚਿਕਨ ਦੀਆਂ ਲੱਤਾਂ ਖਾਣੇ ਵਾਲੇ, ਇਹਨਾਂ ਦੇ ਮਗਰ ਨਾ ਲੱਗਿਓ, ਤੁਸੀਂ ਹੱਕ ਸੱਚ ਦੇ ਨਾਲ ਤੁਰਿਓ।
1: ਟਾਈ ਭੁੱਲ ਗਏ, ਟਾਈ ਕਹਿਣਾ ਭੁੱਲ ਗਏ, ਇੱਕ ਟਾਈ ਵੀ ਕਹਿੰਦੇ ਹੁੰਦੇ ਆ।
4: ਟਾਈ ਤਾਂ ਫਿਰ ਬਾਅਦ ਚ ਆ ਜੀ, ਟਾਈ ਤਾਂ ਤੰਬੜ ਸਾਹਿਬ ਬਾਅਦ ਚਲਾਵਾਂਗੇ। ਕਹਿਣਾ ਮਤਲਬ ਜਿਹੜੇ ਲੋਕ ਠਾ ਗਏ ਆ ਨਾ ਸਿਟੀ ਦੇ ਵਿੱਚ ਸਾਡੇ ਟੈਕਸ ਪੇਅਰ ਦੀ ਮਨੀ, ਇਸ ਵੇਲੇ ਵੇਸਟ ਹੋ ਰਹੀ ਆ। ਤੁਸੀਂ ਦੇਖ ਲਓ ਘਰਾਂ ਦੇ ਵਿੱਚ ਆ ਕੇ ਕਿੰਨਾ ਇਸ ਵੇਲੇ ਸਾਡਾ ਨੁਕਸਾਨ ਹੋ ਰਿਹਾ। ਤੰਬੜ ਸਾਹਿਬ ਸਾਡੇ ਬੱਚੇ ਗਾਂ ਕੀ ਕਰਨਗੇ, ਜੋਬਾਂ ਉਹਨਾਂ ਨੂੰ ਨਹੀਂ ਮਿਲਦੀਆਂ ਜਿਹੜੇ ਕੜਾਮ ਚੌਧਰੀ ਆ ਸਿਟੀ ਦੇ ਵਿੱਚ, ਇਹਨਾਂ ਦੇ ਨਿਆਣਿਆਂ ਨੂੰ ਜੋਬਾਂ ਮਿਲੀਆਂ ਆ, ਇਹਨਾਂ ਦਾ ਰੈਕਡ ਚੈੱਕ ਕਰਕੇ ਦੇਖ ਲਿਓ। ਥੈਂਕ ਯੂ ਜੀ,
1: ਧੰਨਵਾਦ ਤੁਹਾਡਾ। ਕੜਾਮ ਚੌਧਰੀ ਦਰੇ ਵਰਤਾ ਥੋੜਾ ਘੱਟ ਵਰਤਿਆ ਕਰੀਏ ਜੇ ਦੇਖ ਕੇ ਦੇਖਿਆ ਜਾਵੇ। ਮੈਨੂੰ ਪਤਾ ਤੁਸੀਂ ਗੁੱਸੇ ਵਿੱਚ ਹੋ, ਤੁਸੀਂ ਫਿਕਰਮੰਦ ਹੋ, ਪਰ ਫਿਰ ਵੀ ਅਸੀਂ ਚੁਣੇ ਆ ਉਹ। ਜਿਹੜਾ ਕਹਿੰਦੇ ਨਾ ਕਿਸੇ ਨੂੰ ਜੋਬ ਮਿਲ ਜਾਂਦੀ ਹੈਗੀ ਆ, ਇਹ ਓਵਰਆਲ ਦੇਖੋ, ਜੇ ਕੋਈ ਕੁਆਲੀਫਾਈ ਹੈ ਕਰਦਾ ਤਾਂ ਹੀ ਉਹਨੂੰ ਜੋਬ ਮਿਲੀ ਆ, ਜੇ ਲੱਗਦਾ ਉਹਦੀ ਕੁਆਲੀਫਿਕੇਸ਼ਨ ਨਹੀਂ ਸੀ ਫਿਰ ਤੁਸੀਂ ਵੀ ਆਪਣਾ ਪਰਚਾ ਦਰਜ ਕਰ ਸਕਦੇ ਹੋ, ਇਨਫੋਰਮੇਸ਼ਨ ਮੰਗ ਸਕਦੇ ਹੋ ਵੀ ਇਹਨੂੰ ਹਾਇਰ ਕਿਸ ਤਰ੍ਹਾਂ ਕੀਤਾ। ਸੋ ਕਈ ਵਾਰੀ ਕੰਪਨੀ ਵਿੱਚ ਹੀ ਹੁੰਦਾ, ਘਰ ਵਿੱਚ ਹੀ ਹੁੰਦਾ, ਇਸ ਬੱਚੇ ਨੇ ਤੁਹਾਡੀ ਵੱਧ ਵੱਧ ਮਦਦ ਕੀਤੀ ਆ, ਬੰਦਾ ਉਹਦੇ ਪਾਸੇ ਵੱਧ ਕਰਦਾ, ਦੇਖਿਆ ਜਿਹਨ ਮੇਰੀ ਮਦਦ ਕੀਤੀ ਹੈ ਕੰਮ ਵਿੱਚ, ਮੈਂ ਤੁਹਾਡੀ ਹੈਲਪ ਕਰਦਾ। ਥੋੜ੍ਹੀ ਬਹੁਤ ਹੈਲਪ ਕਰਨੀ ਜ਼ਰੂਰੀ ਵੀ ਹੁੰਦੀ ਆ, ਜਿਹਨਾਂ ਨੇ ਰਾਤ ਦਿਨ ਸੇਵਾ ਕੀਤੀ, ਵਾਲੰਟੀਅਰ ਕੀਤਾ, ਜੇ ਉਹਨਾਂ ਦੇ ਬੱਚੇ ਪੜ੍ਹੇ ਲਿਖੇ ਹਨ ਤਾਂ ਰੈਜ਼ਮੇ ਅੱਗੇ ਆ ਜਾਂਦੀ ਹੈਗੀ ਆ, ਇਸ ਪਾਰਟ ਆਫ ਲਾਈਫ ਹੈਗਾ, ਹੋਣਾ ਨਹੀਂ ਚਾਹੀਦਾ ਪਰ ਪਾਰਟ ਆਫ ਲਾਈਫ ਹੈਗਾ, ਜਿਹੜੇ ਬਾਹਰ ਆ ਕੇ ਇੰਨਾ ਕੰਮ ਕਰਦੇ ਹਨ, ਇੰਨੀ ਆਵਾਜ਼ ਉਠਾਉਂਦੇ ਹਨ ਜਾਂ ਜੋ ਕੁਝ ਕਰਦੇ ਹਨ, ਉਹ ਕੱਲੀ ਥੋੜ੍ਹਾ ਬਹੁਤਾ ਫੇਵਰ ਹੋ ਜਾਂਦਾ ਹੈਗਾ। ਐਂਡ ਆਈ ਪਰਸਨਲੀ ਥਿੰਕ ਜੇ ਬੰਦਾ ਰਾਤ ਦਿਨ ਸੇਵਾ ਕਰਦਾ, ਵਾਲੰਟੀਅਰ ਕਰਦਾ, ਅਤੇ ਜੇ ਉਹ ਜਿੱਤ ਕੇ ਅੱਗੇ ਚੱਲ ਜਾਂਦਾ, ਤਾਂ ਉਹਦੇ ਵਾਸਤੇ ਉਹਦੀ ਜਿਹੜੀ ਰੈਜ਼ਮੇ ਹੈਗੀ ਆ, ਕਹਿ ਦਿੰਦਾ ਵੀ ਇਸ ਬੱਚੇ ਨੇ ਵੀ ਰੈਜ਼ਮੇ ਪਾਈ ਆ, ਦੇਖ ਲਿਓ ਜੇ ਰੈਜ਼ਮੇ ਵਧੀਆ ਜੋਬ ਮਿਲ ਜਾਂਦੀ, ਦੇਰ ਇਜ਼ ਨਥਿੰਗ ਰੋਂਗ ਵਿਦ ਦੈਟ। ਜੇ ਬੱਚਾ ਕੁਆਲੀਫਾਈ ਹੈਗਾ, ਜੇ ਨਹੀਂ ਕੁਆਲੀਫਾਈ ਹੈਗਾ, ਤੁਸੀਂ ਹਾਂ ਆਪਣਾ ਪੁੱਛ ਸਕਦੇ ਹੋ ਫੋਰਮ ਭਰ ਕੇ ਵੀ ਇਹਨੂੰ ਜੋਬ ਕੱਲ੍ਹੇ ਮਿਲੀ ਆ। ਲਓ ਜੀ ਬਾਇਰ ਸਾਹਿਬ ਲਾਈਨ ਹੋਲਡ 'ਤੇ ਰੱਖਿਆ, ਦਵਿੰਦਰ ਸਿੰਘ ਪਵਾਰ ਵੀ ਆ ਗਿਆ। ਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
5: ਸਤਿ ਸ਼੍ਰੀ ਅਕਾਲ ਭਾਅ ਜੀ, ਅਤੇ ਰੇਡੀਓ ਪ੍ਰੋਗਰਾਮ ਜਿਹੜੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਰ।
1: ਦਵਿੰਦਰ ਸਿੰਘ ਤੁਹਾਨੂੰ ਵੀ ਕਾਫੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਆ, ਰੱਬ ਸਾਰਿਆਂ ਦੇ ਘਰ ਤੋਰੀ ਰੱਖੇ, ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਕੰਮ ਡਾਵਾਂਡੋਲ ਹੋਇਆ ਪਿਆ ਹੈਗਾ, ਮੋਰਗੇਜ ਲੈਣੀ ਇੰਨੀ ਸੌਖੀ ਨਹੀਂ ਹੈਗੀ, ਤੁਸੀਂ ਸੌਖੀ ਕਰ ਸਕਦੇ ਹੋ। ਸੌਖੀ ਕਿੱਦਾਂ ਹੋ ਸਕਦੀ, ਇਨਫੋਰਮੇਸ਼ਨ ਲੈ ਕੇ ਪਹਿਲਾਂ ਆ ਜਾਵੋ, ਐਂਡ ਤੱਕ ਨਾ ਵੇਟ ਕਰੋ, ਤਾਂ ਸਰਵਿਸ ਵਧੀਆ ਮਿਲ ਜਾਂਦੀ ਹੈਗੀ ਆ, ਕਿਉਂਕਿ ਅੱਜ ਕੱਲ੍ਹ ਕੰਮ ਸਾਰੇ ਪਾਸੇ ਟਾਈਟ ਹੋਇਆ ਹੈਗਾ, ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਆ। ਅਤੇ ਤੁਸੀਂ ਇਹ ਦੱਸੋ ਕੀ ਕੁਝ ਚੱਲ ਰਿਹਾ ਮੋਰਗੇਜ ਦੇ ਵਿੱਚ?
5: ਬਿਲਕੁਲ ਜੀ, ਉਸ ਤੋਂ ਪਹਿਲਾਂ ਮਾੜੀ ਗੱਲ ਕਰੋ, ਤੁਸੀਂ ਗੱਲ ਕਰ ਰਹੇ ਸੀ ਕਿ ਰੈਜ਼ਮੇ ਪਿੱਕ ਹੋ ਜਾਂਦੇ ਆ, ਰੈਜ਼ਮੇ ਵੀ ਸਿਫਾਰਸ਼ ਤੋਂ ਬਿਨਾਂ ਪਿੱਕ ਨਹੀਂ ਹੁੰਦੇ ਅੱਜ ਕੱਲ੍ਹ।
1: ਜੀ ਜੀ,
5: ਠੀਕ ਹੈ ਜੀ, ਬਸ ਇੰਨੀ ਗੱਲ ਮੈਂ ਕਹੂੰਗਾ, ਬਾਕੀ ਦੱਸ ਦਿੰਦੀ ਮੈਂ ਕਿਹੜੀ। ਤੇ ਬਾਕੀ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ ਜੀ। ਕਿਸੇ ਤਰ੍ਹਾਂ ਦੀ ਕੋਈ ਮੋਰਗੇਜ ਹੈ, ਕੋਈ ਰੈਜੀਡੈਂਸ਼ੀਅਲ ਹੈ, ਕਮਰਸ਼ੀਅਲ ਆ, ਜਾਂ ਕੋਈ ਲੈਂਡ ਤੇ ਮੋਰਗੇਜ ਲੈਣੀ ਹੈ, ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731। ਅੱਜ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਉਹਨਾਂ ਭੈਣ ਭਰਾਵਾਂ ਦੀ ਜਿਹੜੇ ਫਸਟ ਟਾਈਮ ਹੋਮ ਬਾਇਰ ਹੈਗੇ ਆ
1: ਜੀ,
5: ਕਿਉਂਕਿ ਬਹੁਤ ਸਾਰੇ ਭੈਣ ਭਰਾ ਆਪਣੇ ਜਿਹੜੇ ਕੈਨੇਡਾ 'ਚ ਆਉਂਦੇ ਆ, ਆਪਾਂ ਰੈਂਟ ਤੇ ਰਹਿੰਦੇ ਹਾਂ, ਰੈਂਟ ਕਾਫੀ ਦੇਈ ਜਾਈਦਾ ਆ, ਰੈਂਟ ਦੇ ਕੇ ਤੁਸੀਂ ਕਿਸੇ ਦੂਸਰੇ ਦੀਆਂ ਮੋਰਗੇਜਾਂ ਪੇ ਕਰ ਰਹੇ ਹਾਂ, ਉਹਦੇ 'ਚ ਬੈਟਰ ਇਹ ਜਾਂਦਾ ਕਿ ਤੁਸੀਂ ਆਪਣੀ ਮੋਰਗੇਜ ਖੁਦ ਪੇ ਕਰੋ ਤੇ ਆਪਣੀ ਪ੍ਰੋਪਰਟੀ ਨੂੰ ਫ੍ਰੀ ਕਰੋ
1: ਜੀ।
5: ਕਿੰਨਾ ਚਿਰ ਤੁਸੀਂ ਰੈਂਟ ਪੇ ਕਰੋਗੇ, ਜਿੰਨਾ ਵੀ ਤੁਸੀਂ 2500-3000 ਰੈਂਟ ਪੇ ਕਰਦੇ ਆ, ਸਪੋਜ਼ ਕਰੋ ਤੁਸੀਂ 2500 ਦੇ ਹਿਸਾਬ ਦੇ ਨਾਲ $30,000 ਸਾਲ ਦਾ ਰੈਂਟ ਪੇ ਕਰ ਦਿੱਤਾ, ਜਿਹੜਾ $30,000 ਤੁਹਾਡਾ ਰੈਂਟ ਪੇ ਕੀਤਾ ਹੋਇਆ ਉਹੀ ਤੁਸੀਂ ਮੋਰਗੇਜ ਦੇ ਵਿੱਚ ਪਾ ਦੋ, ਤੇ ਤੁਹਾਡੀ ਮੋਰਗੇਜ ਪੇ ਆਫ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਬਾਕੀ ਇਹ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਜਿਹੜੇ ਵੀ ਕੋਈ ਫਸਟ ਟਾਈਮ ਹੋਮ ਬਾਇਰ ਭੈਣ ਭਰਾ ਹੈਗੇ ਆ, ਉਹ 5% ਡਾਊਨ ਪੇਮੈਂਟ ਦੇ ਨਾਲ ਆਪਣੀ ਮੋਰਗੇਜ ਕਰਵਾ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਆ 6479888731। ਇਸ ਵੇਲੇ ਤੁਸੀਂ ਕਿਤੇ ਵੀ ਸੁਣ ਰਹੇ ਹਾਂ ਅੰਬਰ ਸਾਹਿਬ ਦਾ ਰੇਡੀਓ ਕੈਨੇਡਾ ਦੇ ਵਿੱਚ, ਕਿਸੇ ਵੀ ਸੂਬੇ 'ਚ ਸੁਣ ਰਹੇ ਹਾਂ, ਤੁਸੀਂ ਉੱਥੋਂ ਵੀ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ, ਕਿਉਂਕਿ ਅਸੀਂ ਆਲ ਓਵਰ ਕੈਨੇਡਾ ਸੇਵਾਵਾਂ ਦਿੰਦੇ ਹਾਂ ਮੋਰਗੇਜ ਦੀਆਂ
1: ਜੀ।
5: ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਆਪਣੀ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਘਰ ਦੇ ਉੱਤੇ ਹੀਲੋਕ ਲੈਣੀ ਆ, ਜਿਹਨੂੰ ਆਪਾਂ ਹੋਮ ਇਕੁਇਟੀ ਲਾਈਨ ਕਹਿੰਦੇ ਹਾਂ, ਗੁੱਡ ਕ੍ਰੈਡਿਟ ਆ, ਬੈਡ ਕ੍ਰੈਡਿਟ ਆ, ਕੋਈ ਪ੍ਰੋਬਲਮ ਨਹੀਂ, ਜਾਂ ਤੁਸੀਂ ਆਪਣਾ ਕੋਈ ਬਿਜ਼ਨਸ ਲੋਨ ਕਰਾਉਣਾ, ਟਰੱਕ ਦਾ ਲੋਨ ਕਰਾਉਣਾ, ਜਾਂ ਕੋਈ ਪੀਜ਼ਾ ਸ਼ੌਪ ਆ ਉਹਦਾ ਓਵਨ ਵਗੈਰਾ ਦਾ ਲੋਨ ਕਰਾਉਣਾ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। 6479888731, 6479888731 ਤੇ ਕਾਲ ਕੀਤੀ ਜਾ ਸਕਦੀ ਆ ਜੀ। ਤੇ ਬਾਕੀ ਹਮੇਸ਼ਾ ਇੱਕ ਗੱਲ ਕਹਿ ਰਹੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ। ਬਹੁਤ
1: ਧੰਨਵਾਦ ਦਵਿੰਦਰ ਸਿੰਘ ਪਵਾਰ, ਗ੍ਰੇਟ ਮੈਨ, ਗ੍ਰੇਟ ਬਿਜ਼ਨਸਮੈਨ, ਸੰਪਰਕ ਕਰ ਲਿਓ ਦਵਿੰਦਰ ਸਿੰਘ ਪਵਾਰ ਸਾਹਿਬ ਨੂੰ, ਤੁਹਾਡੀ ਮਦਦ ਕਰ ਦੇਣਗੇ। ਦਵਿੰਦਰ ਸਿੰਘ ਪਵਾਰ ਨਾਲ ਗੱਲਬਾਤ ਕਰਕੇ ਤੁਹਾਡੀ ਜਿਹੜੀਆਂ ਮੋਰਗੀਆਂ ਸੇਵਾਵਾਂ ਉਹ ਸੋਲਵ ਕਰ ਦੇਣਗੇ। 6479888731। ਬਾਈ ਬੱਤੀ, ਲਓ ਜੀ ਤੁਹਾਡੀ ਪਹਿਲਾਂ ਕਾਲ ਲੈ, ਬਾਈ ਬੱਤੀ ਆ ਜਾਓ ਜੀ।
6: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਆ?
1: ਠੀਕ ਠਾਕ ਵੀਰੇ, ਤੁਸੀਂ ਦੱਸੋ ਜੀ।
6: ਬਸ ਠੀਕ। ਅੱਛਾ ਜੀ, ਤੁਸੀਂ ਉਹ ਕਹਿੰਦੇ ਵੀ ਵੋਟ ਪਾਉਣੀ ਕਿੰਨੀ ਜ਼ਰੂਰੀ ਆ, ਹਨਾ
1: ਜੀ।
6: ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕਿਸੇ ਗੋਰੇ ਦਾ ਲਿਖਿਆ ਹੋਇਆ ਸੀ, ਉਹਨੇ ਉਹਨੇ ਉਹਦੇ ਵਿੱਚ ਜੋ ਮੈਂ ਚੋੜ ਕੱਢਿਆ ਕਿ ਨਾ
1: ਜੀ,
6: ਉਹ ਇਹ ਨੀ ਵੀ ਆਪਾਂ ਜਿਤਾਉਣਾ, ਚਲੋ ਤਾਂ ਵੱਧ ਦੀ ਗੱਲ ਆ, ਹਨਾ। ਉਹ ਕਹਿੰਦਾ ਵੀ ਜਿੰਨੀਆਂ ਵੱਧ ਵੋਟਾਂ ਪੈਣਗੀਆਂ, ਵੱਧ ਪਰਸੈਂਟੇਜ ਪਊਗੀ, ਓਨਾ ਹੀ ਪੋਲੀਟੀਸ਼ੀਅਨ ਨੂੰ ਪਤਾ ਹੋਊਗਾ ਵੀ ਇਹ ਜਿਹੜੇ ਲੋਕੀ ਨੇ ਆਪਦੇ ਸਿਟੀ ਲਈ ਬਹੁਤ ਸਹਿਰਦ ਨੇ, ਠੀਕ ਹੈ ਨਾ, ਵੀ ਇਹਨਾਂ ਨੂੰ ਓਨੀਆਂ ਤੁਹਾਨੂੰ ਜਿੰਨੀਆਂ ਵੱਧ ਵੋਟਾਂ ਪਾਓਗੇ ਓਨੀਆਂ ਵੱਧ ਸਹੂਲਤਾਂ ਮਿਲਣਗੀਆਂ
1: ਜੀ।
6: ਉਹਨਾਂ ਨੇ ਮਤਲਬ ਕਿ ਵੀ ਇਹ ਉਹਦੇ ਚ ਲਿਖਿਆ ਵੀ ਮਤਲਬ ਕਿ ਵੀ ਜਿਹੜਾ ਆਪਾਂ ਜਿਵੇਂ ਹੁਣ ਆਪਾਂ ਵੋਟ ਘੱਟ ਪਾਵਾਂਗੇ ਤਾਂ ਉਹਨਾਂ ਨੂੰ ਪੋਲੀਟੀਸ਼ੀਅਨਾਂ ਨੂੰ ਹੁੰਦਾ ਵੀ ਇਹ ਲੋਕੀ ਜ਼ਿਆਦਾ ਨਹੀਂ ਅਵੇਅਰ,
1: ਜੋ ਮਰਜ਼ੀ ਕਰੀਏ ਇਹਨਾਂ ਨੂੰ ਕੋਈ ਫਿਕਰ ਹੈ ਨਹੀਂ, ਜੇ ਘਪਲੇ ਵਿੱਚ
6: ਹੈ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਵੀ ਅਸੀਂ ਜੋ ਮਰਜ਼ੀ ਕਰੀਏ, ਜਿੰਨੀਆਂ ਵੱਧ ਵੋਟਾਂ ਪਾਓਗੇ ਉਹਦੇ ਨਾਲ ਤੁਹਾਨੂੰ ਓਨੇ ਵੱਧ ਬੈਨੀਫਿਟ ਮਿਲਣੇ ਨੇ। ਮੇਨ ਗੱਲ ਇੱਥੇ ਮੁੱਕਦੀ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਲੋਕੀ ਸਾਰੇ ਫਿਕਰਮੰਦ ਨੇ ਆਪਦੀ ਸਿਟੀ ਲਈ, ਔਰ ਇਹਨਾਂ ਨੂੰ ਪਤਾ ਵੀ ਕੀ ਹੋ ਰਿਹਾ ਸਿਟੀ ਦੇ ਵਿੱਚ।
1: ਵੈਲ ਸੈਡ, ਬਹੁਤ ਵਧੀਆ ਗੱਲ ਕਰਤੀ, ਸ਼ਾਰਟ ਵਿੱਚ ਗੱਲ ਕਰਤੀ ਹੈਗੀ ਆ। ਫਿਕਰਮੰਦ ਹੋ ਜਾਂਦੇ ਹਨ ਜਦੋਂ ਪਤਾ ਲੱਗਦਾ ਬਈ ਲੋਕੀ ਆ ਕੇ ਵੋਟਾਂ ਪਾਉਣ ਲੱਗ ਪਏ ਹਨ, ਬਲਦੇਵ ਸਿੰਘ ਲਓ ਜੀ ਬਲਦੇਵ ਸਿੰਘ ਕਿੰਨੇ ਮਿੰਟ ਲੈਣੇ ਕਿੰਨੇ ਘੰਟੇ ਲੈਣੇ ਆ ਆ ਜਾਓ ਸਤਿ ਸ੍ਰੀ ਅਕਾਲ ਜੀ
7: ਨੰਬਰ ਸਾਹਿਬ ਤੇ ਬਾਈ ਸਾਹਿਬ ਸਤਿ ਸ੍ਰੀ ਅਕਾਲ ਬਾਈ
1: ਸਤਿ ਸ੍ਰੀ ਅਕਾਲ ਜੀ
7: ਆ ਬਾਈ ਮੈਂ ਬਿਲਕੁਲ ਸਹਿਮਤ ਆ ਜਿਹੜੇ ਵੋਟਾਂ ਤਾਂ ਪਾਉਣੀਆਂ ਹਨਾ ਜਿਹਨੇ ਨੇ ਵੋਟਾਂ ਹੈ ਨੀ ਉਹ ਕਹਿੰਦੇ ਨਿਜ਼ਾਮ ਚੇਂਜ ਕਰਨਾ ਹੁਣ ਦੇਖੋ ਆਹ ਜਿਹੜਾ ਪੁਰਾਣਾ ਮੇਅਰ ਆ ਰਾਤਾਂ ਨੂੰ ਕਿੱਡੇ ਕਿੱਡੇ ਇਕੱਠ ਹੁੰਦੇ ਆ ਉੱਥੇ
1: ਜੀ
7: ਵਿੱਚੇ ਮੀਰੀ ਵਾਲੇ ਹੁੰਦੇ ਆ ਵਿੱਚੇ ਸਾਰੇ ਹੁੰਦੇ ਆ ਇਹ ਸਾਰਾ ਤਾਣਾ ਵਾਲਾ ਉਣਜਿਆ ਹੋਇਆ ਇਹ ਮਸਾਂ ਤੋੜਨਾ ਪੈਣਾ ਜੇ ਵੋਟਾਂ ਨਾ ਪਾਈਆਂ ਇਹ ਫੇਰ ਨੀ ਚੇਂਜ ਹੋਣਾ ਉਹਨੇ ਬਿਨਾਂ ਰੌਲਾ ਪਾਏ ਤੋਂ ਜਿੱਤ ਜਾਣਾ ਉਹਨੇ
1: ਜੀ
7: ਪਤਾ ਨੀ ਕਿਉਂ ਘੇਟ ਲੋਕ ਆ ਉਹਦੇ ਮਗਰ ਤੁਰੇ ਫਿਰਦੇ ਆ ਕਦੀ ਉੱਥੋਂ ਕੋਈ ਮਿਲਦਾ ਹਨਾ ਵਿੱਚੇ ਰੇਡੀਓ ਵਾਲੇ ਸੀ ਵਿੱਚੇ ਸਾਰੇ ਮੈਂ ਦੇਖਿਆ ਪਾਰਟੀ ਚ ਇਕੱਠੇ ਹੋਏ
1: ਜੀ
7: ਇੱਕ ਤਾਂ ਸਿਰੇ ਆਜ ਕਹਿੰਦਾ ਰਜਾਈ ਲੈ ਕੇ ਕਹਿੰਦਾ ਇੱਥੇ ਅਨਪੜ੍ਹ ਰੇਡੀਓ ਵਾਲੇ ਰੇਡੀਓ ਕਰਦੇ ਆ ਸਭ ਤੋਂ ਬਾਅਦ ਮੈਂ ਪੜ੍ਹਿਆ ਲਿਖਿਆ ਕਹਿੰਦਾ ਮੇਅਰ ਦਾ ਤੋੜ ਹੀ ਹੈ ਨੀ ਦੱਸੋ ਜੀ ਮੈਂ ਤੂੰ ਉਹਦਾ ਰਜਾਈ ਲੈ ਕੇ ਪ੍ਰੋਗਰਾਮ ਕਰਦਾ ਧੰਨਵਾਦ ਭਾਈ
1: ਧੰਨਵਾਦ ਲਓ ਜੀ ਬੜੀ ਛੇਤੀ ਚੱਲ ਗਏ ਮੈਂ ਸੋਚਿਆ ਕੋਈ ਹੋਰ ਗੱਲ ਵੀ ਕਰਨਗੇ ਦੇਖੋ ਜੀ ਹਰ ਇੱਕ ਨੂੰ ਹੱਕ ਹੈ ਸਾਰੇ ਪਾਸੇ ਜਾਣ ਦਾ ਪਰ ਤੁਹਾਡੀ ਜਿਹੜੀ ਨਿਗਰਾਨੀ ਤੁਹਾਨੂੰ ਪਤਾ ਲੱਗ ਗਿਆ ਕੌਣ ਕਿੱਥੇ ਖੜਾ ਕੱਲ੍ਹ ਖੜਾ ਕੌਣ ਸਾਖ ਸੱਚ ਦੀ ਗੱਲ ਕਰ ਰਿਹਾ ਤਾਂ ਕੌਣ ਕਿਸ ਤਰ੍ਹਾਂ ਕਰ ਰਿਹਾ ਐਟ ਦੀ ਐਂਡ ਲੋਕਾਂ 'ਤੇ ਛੱਡ ਦਿੰਦੇ ਹੈਗੇ ਆ ਬਾਈ ਸਾਹਿਬ ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ ਵਾ ਕਿਸ ਇੱਕ ਕਾਲ ਹੋਰ ਲੈਣ ਦਾ ਫਿਰ 2760 3 ਆ ਜਾਓ ਜੀ
8: ਸਤਿ
1: ਸ਼੍ਰੀ ਅਕਾਲ ਜੀ ਗੁਰਮੁਖ ਸਿੰਘ ਬਾਰੀਆ ਸਾਹਿਬ ਕਾਫੀ ਮਿਹਨਤ ਨਾਲ ਖਬਰਾਂ ਲੈ ਕੇ ਆਉਂਦੇ ਖਬਰ ਵਿੱਚ ਰਹਿ ਜਾਂਦੀਆਂ ਬਾਰੀਆ ਸਾਹਿਬ ਦੋ ਚਾਰ ਖਬਰਾਂ ਕਵਰ ਕਰ ਲਓ ਫਿਰ ਆਪਾਂ ਕਾਫੀ ਲੰਬੇ ਸਮੇਂ ਤੋਂ 3645 ਇਹਨਾਂ ਦੀ ਕਾਲ ਲੈਣੀ ਆ
9: ਬਿਲਕੁਲ ਆਪਾਂ ਹੁਣ ਥੋੜਾ ਸਮਾਪਤੀ ਵੱਲ ਜਾਵਾਂਗੇ ਤਾਂ ਮੈਂ ਇੱਕ ਜਦੋਂ ਆਪਾਂ ਨੂੰ ਪਤਾ ਹੈਗਾ ਕਿ ਆਪਣਾ ਹੁਣ ਕੱਲ ਤੋਂ ਜਿਹੜੀ ਅਮਰੀਕਨ ਆਪਣੀ ਕੈਨੇਡੀਅਨ ਸ਼ਰਾਬ ਹੈਗੀ ਆ ਉਹਦੇ ਬੈਨ ਹੋਣ ਜਾ ਰਿਹਾ ਜੀ ਪਹਿਲਾਂ ਆਪਾਂ ਇੱਥੋਂ ਸੈਲਫਾਂ ਤੋਂ ਲਾਈ ਹੋਈ ਆ ਪਰ ਦਰ ਪਰ ਹੁਣ ਜਦੋਂ ਵਪਾਰ ਥੱਲੇ ਨੂੰ ਜਾ ਰਿਹਾ ਹੈ ਆਪਣਾ ਤਾਂ ਕੈਨੇਡਾ ਦਾ ਆਪਣੇ ਤੌਰ ਤੇ ਇੱਕ ਸਮਝੌਤਾ ਹੈਗਾ ਜੀ ਯੂਰਪ ਦੇ ਨਾਲ ਵੀ ਇੱਕ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਹੁਣ ਜਿਹੜੀਆਂ ਇੱਥੋਂ ਦੀਆਂ ਬਹੁਤ ਸਾਰੀਆਂ ਡਿਸਟਿਲਰੀਜ਼ ਹੈਗੀਆਂ ਨੇ ਜਾਂ ਕੰਪਨੀ ਹੈਗੀਆਂ ਨੇ ਉਹ ਇਹ ਲੁੱਕ ਆਊਟ ਕਰ ਰਹੀਆਂ ਫੈਡਰਲ ਗਵਰਨਮੈਂਟ ਤੱਕ ਵੀ ਕਿਉਂ ਨਾ ਤੁਸੀਂ ਥੋੜਾ ਬਹੁਤਾ ਸਾਡਾ ਯੂਰਪ ਵਾਲਾ ਰਾਹ ਖੋਲ ਦਿਓ ਵੀ ਜੇ ਇੱਕਦਮ ਇੱਧਰੋਂ ਬੈਨ ਹੋ ਜਾਂਦਾ ਠੀਕ ਹੈ ਜੀ ਵੈਸੇ ਹੁਣ ਮੈਂ ਆਪਣੇ ਸਰੋਤਿਆਂ ਦੀ ਜਾਣਕਾਰੀ ਦੱਸ ਦਿਆਂ ਕਿ ਅਗਲੇ ਜਿਹੜਾ ਵੀਕ ਆ ਮੀਟਿੰਗ ਵੀ ਹੋਣ ਜਾ ਰਹੀ ਹੈ ਯੂਰਪ ਨਾਲ ਦੁਬਾਰਾ ਜਿਹਦੇ ਵਿੱਚ ਆਪਣੇ ਜਿਹੜੇ ਵਿਦੇਸ਼ ਮੰਤਰੀ ਅਨੀਤਾ ਆਨੰਦ ਹੋਣੀ ਹੋਣਗੇ ਜਿਹੜੇ ਪਬਲਿਕ ਵਰਕਸ ਐਂਡ ਪ੍ਰੋਕਿਉਰਮੈਂਟ ਮਿਨਿਸਟਰ ਹੈਗੇ ਆ ਉਹ ਵੀ ਉੱਥੇ ਹੋਣਗੇ ਉੱਥੇ ਕੋਈ ਨਵੀਂ ਸ਼ੁਰੂਆਤ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੂਗਾ ਲੇਕਿਨ ਹਾਲੇ ਅਮਰੀਕਾ ਵਾਲੇ ਪਾਸੇ ਦਰਵਾਜ਼ੇ ਜਿਹੜੇ ਆ ਉਧਰੋਂ ਉਧਰੀ ਇੱਕ ਇੱਕ ਕਰਕੇ ਬੰਦ ਹੋਈ ਜਾਂਦੇ ਆ
1: ਬਹੁਤ ਤਕੜੀ ਬਿਜ਼ਨਸ ਕਰਦੇ ਸੀ ਅਮਰੀਕਾ ਦੇ ਨਾਲ ਟਰਾਂਸਪੋਰਟੇਸ਼ਨ ਜਿਹੜੇ ਪਹੀਏ ਚੱਕੇ ਚੱਲੀ ਜਾਣ ਤਾਂ ਬਿਜ਼ਨਸ ਚੱਲਦੇ ਹਨ ਪਰ ਰੁਕ ਗਏ ਹਨ ਦੁੱਖ ਵਾਲੀ ਖਬਰ ਹੈ ਜਦੋਂ ਟਰਾਂਸਪੋਰਟੇਸ਼ਨ ਰੁਕ ਜਾਂਦੇ ਹਨ ਟਰਾਂਸਪੋਰਟ ਸਮਾਨ ਮੂਵ ਕਰਨੇ ਦਾ ਮਤਲਬ ਹੋਰ ਚੀਜ਼ਾਂ ਵੀ ਰੁਕ ਜਾਂਦੀਆਂ ਹਨ ਸਮਾਨ ਮੂਵ ਨਾ ਹੋਊਗਾ ਖਰੀਦੂਗਾ ਕੌਣ ਵੇਚੂਗਾ ਕੌਣ ਇਹਦਾ ਮਤਲਬ ਕੌਣ ਵੀ ਡਾਊਨ ਹੈਗੀ ਆ ਮਾਫ ਕਰਨਾ ਇੱਕ 3645 ਫਿਰ 3056 3645 ਆ ਜਾਓ ਜੀ
10: ਹਾਂਜੀ ਤਾਂਬੜ ਸਾਹਿਬ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ
10: ਤਾਂਬੜ ਸਾਹਿਬ ਗੱਲ ਇੱਦਾਂ ਜਿੱਦਾਂ ਹੁਣ ਸਾਡੇ ਬੰਦੇ ਕਹੀ ਜਾਂਦੇ ਲਓ ਜੀ ਮੇਅਰ ਬਹੁਤ ਖੜ ਗਏ ਫਲਾਨੇ ਦੂਏ ਸਿਟੀ ਕਾਉਂਸਲਰ ਬਹੁਤ ਖੜ ਗਏ ਇਹਨਾਂ ਨਾਲ ਕੋਈ ਫਰਕ ਨੀ ਪੈਂਦਾ ਤੁਸੀਂ ਇਹ ਦੇਖ ਲਓ ਟੋਰਾਂਟੋ ਚ ਲੈ ਲਓ ਮਿਸਾਗਾ ਜਾਂ ਹੋਰ ਮੇਅਰ ਸਾਰੇ ਹੀ ਬਹੁਤ ਖੜੇ ਆ ਸਾਰੇ ਸ਼ਹਿਰ ਤੇ ਬਹੁਤ ਖੜੇ ਆ ਫਰਕ ਇਸ ਗੱਲ ਨਾਲ ਪੈਣਾ ਜਾਂ ਸਾਰੇ ਤੁਸੀਂ ਵੋਟਾਂ ਪਾਉਣ ਨਿਕਲੇ ਜਦੋਂ ਵੋਟਾਂ ਪਾਉਣਗੀਆਂ ਡਜ਼ਨ ਮੈਟਰ ਜਿੰਨੇ ਮਰਜ਼ੀ ਖੜੇ ਰਹਿਣ ਡਜ਼ਨ ਮੈਟਰ ਪੈਟਰਕ ਬਰਾਊਨ ਹੋਵੇ ਕੋਈ ਹੋਵੇ ਤੁਸੀਂ ਕੁਛ ਵੀ ਬਦਲ ਸਕਦੇ ਆ ਸਾਰਿਆਂ ਨੂੰ ਗੱਲਾਂ ਜੇ ਹੁਣ 19 ਵੋਟਾਂ ਪਈਆਂ ਜਿਹੜੀਆਂ ਅੱਗੇ ਜਿੰਨੀਆਂ ਗਿਣ ਮਿਲਣੀਆਂ ਹੁੰਦੀਆਂ ਅੱਧੀਆਂ 30% ਤਾਂ ਉਹਨਾਂ ਦੀਆਂ ਹੁੰਦੀਆਂ 25% ਉਹ ਪੱਕੀਆਂ ਉਹਨਾਂ ਨੂੰ ਪੈ ਜਾਂਦੀਆਂ ਜਾਂ ਸਾਰੇ ਨਿਕਲੂਗੇ ਤੁਸੀਂ ਕੁਛ ਵੀ ਬਦਲ ਸਕਦੇ ਬੜੇ ਬੜੇ ਯੁੱਗ ਬਦਲ ਜਾਂਦੇ ਆ ਵੋਟ ਪਾਉਣ ਸਾਰੇ ਨਿਕਲੋ ਫੇਰ ਹੋ ਸਕਦਾ ਕੁਛ ਨਹੀਂ ਤਾਂ ਨਹੀਂ ਨਹੀਂ ਤਾਂ ਟੈਕਸ ਟੁਕਸ ਹੁੰਦੇ ਰਹਿਣੇ ਭਾਜੀ ਉਹਨੇ ਵੀ ਜਿੱਦਾਂ ਕਿਹਾ ਵੋਟ ਪਾਉਣ ਨਿਕਲੋ ਥੈਂਕ ਯੂ ਜੀ
1: ਧੰਨਵਾਦ 3056 ਤੇ ਹੋਈ ਆ ਜਾਓ ਲਾਸਟ ਕਾਲ
11: ਬਲਜਿੰਦਰ ਭਾਈ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
11: ਕੀ ਹਾਲ ਚਾਲ ਵੀਰ ਜੀ
1: ਠੀਕ ਠਾਕ ਵੀਰੇ
11: ਉਹ ਭਾਜੀ ਅਸੀਂ ਲੱਤਾਂ ਖਾਣ ਜੋਗੇ ਨਾ ਰਹਿ ਜਾਈਏ ਕੁੱਕੜ ਦੀਆਂ ਲੱਤਾਂ ਪਕੌੜੇ ਪਕੌੜੇ ਖਾ ਕੇ ਆਪਣਾ ਬੇੜਾ ਗਰਕ ਨਾ ਕਰਾਓ ਤੁਸੀਂ ਜੇ ਬੰਦੇ ਬਣਨਾ ਤਾਂ ਭਾਜੀ ਵੋਟਾਂ ਪਾਓ ਇੱਥੇ ਪਤਾ ਲੱਗੇ ਨਵੀਂ ਸਲੇਟ ਆਵੇ ਕੁਛ ਨਾ ਕੁਛ ਬਣੇ ਬਹੁਤ ਬੁਰਾ ਹਾਲ ਆ ਬਾਈ ਜੀ
1: ਜਿੰਨੇ ਵੀ ਰੇਡੀਓ ਸਟੇਸ਼ਨ ਚੱਲ ਸਾਰੇ ਕਹਿੰਦੇ ਨਵੀਂ ਸਲੇਟ ਆਵੇ ਨਵੀਂ ਸਲੇਟ ਆਵੇ ਇਹ ਲੈ ਕੇ ਕੌਣ ਆ ਸਕਦਾ ਵੋਟਾਂ ਪਾਉਣ ਵਾਲੇ ਤੁਸੀਂ ਨਵੀਂ ਲੈਣੀ ਚਾਹੀਦੀ ਪੁਰਾਣੀ ਲੈਣੀ ਚਾਹੀਦੀ
11: ਬਲਜਿੰਦਰ ਭਾਜੀ ਜਿਹੜਾ ਨਾ ਕੁੱਕੜ ਦੀਆਂ ਲੱਤਾਂ ਖਾ ਕੇ ਕਦੀ ਇੱਧਰ ਟੋਪੀ ਘੁਮਾਉਂਦੇ ਕਦੀ ਉੱਧਰ ਘੁਮਾਉਂਦੇ ਆ ਇਹਨਾਂ ਤੋਂ ਬਚੋ ਥੋੜਾ ਜਿਹਾ ਯਾਰ ਇਹਨਾਂ ਤੋਂ ਬਚੋ ਇੱਧਰ ਵੀ ਖਾਈ ਜਾਂਦੇ ਤੇ ਉੱਧਰ ਵੀ ਖਾਈ ਜਾਂਦੇ ਆ। ਜਿੰਨੇ ਸਾਡੇ ਕਲੱਬਾਂ ਵਾਲੇ ਆ ਸਾਰੇ ਇੱਕ ਮੁਕਤ ਹੋ ਜਾਣ, ਸਾਰੇ ਜਿੰਨੇ ਵੀ ਹੈਗੇ ਲੱਤਾਂ ਲੱਤਾਂ ਤਾਂ ਘਰੇ ਵੀ ਯਾਰ ਖਾ ਸਕਦੇ ਬਹਿ ਕੇ।
1: ਇਟਸ ਅਮੇਜ਼ਿੰਗ ਇੱਕ ਇੱਕ ਬੰਦਾ ਸੀਗਾ ਬਾਰੇ ਸਾਹਿਬ, ਤੁਸੀਂ ਵੀ ਸੁਣ ਲਵੋ, ਮੈਂ ਤਾਂ ਹੈਰਾਨ ਹੋ ਗਿਆ ਤੇ ਜਦੋਂ ਉਹਨਾਂ ਨੇ ਕਿਆ ਕਹਿੰਦੇ ਆ ਮੇਰੇ ਅਗੇਂਸਟ ਨਾ ਮੇਰੇ ਮੇਨ ਸਪੌਂਸਰਾਂ ਨੂੰ ਮੈਸੇਜ ਭੇਜ ਦਿੱਤਾ ਉਹ ਆਂਟੀ ਨੇ, ਬਈ ਇਹਨੂੰ ਇਹਨੂੰ ਸਪੋਂਸਰਸ਼ਿਪ ਨਾ ਦਿਓ ਤੇ ਇਹਨੂੰ ਤਾਂ ਫੰਡਿੰਗ ਮਿਲੀ ਆ। ਭਾਜੀ ਤੁਸੀਂ ਬਿਲੀਵ ਨਹੀਂ ਕਰਨਾ, ਫਿਰ ਮੈਂ ਲੱਭ ਲਿਆ
11: ਸਪੌਂਸਰ,
1: ਜਦੋਂ ਬਿਠਾ ਲਿਆ ਫਿਰ ਮਾਫੀ ਮੰਗ ਕੇ ਗਏ ਹਨ। ਇੱਦਾਂ ਦੇ ਲੋਕ
11: ਇਸ ਗੱਲ ਸਟੋਰੀ ਇਸ ਗੱਲ ਨੂੰ ਅਸੀਂ ਵੀ ਵੱਡੀ ਕਰਦੇ ਭਾਜੀ, ਉਹ ਤਾਂ ਸ਼ਰੇਆਮ ਹੀ ਸ਼ਰੇਆਮ ਕਹਿ ਰਹੀ ਆ ਫਲਾਨੇ ਗੁਰਪ੍ਰੀਤ ਢਿੱਲੋਂ ਨੂੰ ਵੋਟ ਨਾ ਪਾਓ, ਹੋਰ ਜੋ ਮਰਜ਼ੀ ਦੱਸ ਪਾ ਗੁਰਪ੍ਰੀਤ ਢਿੱਲੋਂ ਤੇਰਾ ਕੀ ਵਿਗਾੜਿਆ ਬਈ ਹਨਾ। ਉਸ ਟੂਟ ਦੇ ਵਿੱਚੋਂ ਬਰੀ ਹੋਇਆ ਸਾਰਾ ਕੁਛ ਉਹ ਸਾਫ਼ ਹੋਇਆ, ਪਤਾ ਨੀ ਕਾਹਦੇ ਉਹਨੇ ਢਿੱਡ ਚ ਤਕਲੀਫ ਆ
1: ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਲਾਈਨਾਂ ਮੇਰੇ ਸਾਰੇ ਬਾਰੇ ਸਾਹਿਬ ਐਟ ਦੀ ਐਂਡ ਕੀ ਕਹਿਣਾ ਚਾਹੁੰਦੇ ਹੋ?
9: ਬਸ ਦੋ ਸ਼ਬਦਾਂ ਦੀ ਗੱਲ ਮੁਕਾ ਦਈਏ ਜੀ ਹੁਣ, ਠੀਕ ਹੈ। ਚਾਹੇ ਬ੍ਰਮਟਨ ਸਿਟੀ ਦੇ ਚੋਣਾਂ ਦੀ ਗੱਲ ਹੈ ਜਾਂ ਅੱਗੇ ਪਿੱਛੇ ਦੀ ਆਪਣੀ ਨਜ਼ਰ ਰੱਖਣ ਦੀ ਗੱਲ ਹੈ, ਚੈੱਕ ਆਊਟ ਰੱਖਣ ਦੀ ਗੱਲ ਹੈ ਸਰਕਾਰਾਂ ਦੇ ਉੱਪਰ ਸਿਸਟਮ ਦੇ ਉੱਪਰ, ਜੇ ਤੁਸੀਂ ਚੈੱਕ ਆਊਟ ਰੱਖੋਗੇ ਤੁਸੀਂ ਆਪਣੇ ਹੱਕਾਂ ਲਈ ਬੋਲੋਗੇ ਤੇ ਫਿਰ ਤੁਹਾਡੇ ਅਕੋਰਡਿੰਗਲੀ ਸਿਸਟਮ ਚੱਲੂਗਾ, ਤੇ ਜਦੋਂ ਮੌਕਾ ਹੁੰਦਾ ਹੈਗਾ ਉਦੋਂ ਉਹਨੂੰ ਉਹਦੇ ਲੈ ਕੇ ਜਾਓ ਵੋਟਾਂ, ਵੋਟ ਦੇ ਰੂਪ ਚ ਆਪਣਾ ਜੇ ਤੁਹਾਨੂੰ ਇਤਰਾਜ਼ ਹੈ ਜਾਂ ਤੁਹਾਨੂੰ ਚੰਗਾ ਲੱਗਦਾ ਤਾਂ ਉਹਨੂੰ ਵੋਟ ਰੂਪ ਚ ਜਾ ਕੇ ਜਾਓ। ਚਾਰ ਮੌਕੇ ਹੈਗੇ ਆ, ਆਪਣਾ ਜ਼ਰੂਰ ਪਾਰਟੀਸਪੇਸ਼ਨ ਕਰੋ। ਇਸ ਵਾਰ ਲੱਗੇ ਕਿ ਆਪਣਾ ਕੋਈ ਵਾਕਿਆ ਚੇਂਜ ਆਈ ਹੈ ਜੇ ਪਾਰਟੀਸਪੇਸ਼ਨ ਵੱਧ ਹੀ ਹੈਗੀ ਹੈ। ਧੰਨਵਾਦ ਅੰਬਰ ਸਾਹਿਬ, 5 ਮਿੰਟ ਰਹਿ ਗਏ, ਆਪਾਂ ਕੱਲ੍ਹ ਮਿਲਦੇ ਹਾਂ
1: ਜੀ। ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਜੀ। ਗੁਰਮੁਖ ਸਿੰਘ ਬਾਰੇ ਸਾਹਿਬ ਹਨ, ਸੀਰੀਅਲ ਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444, ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਕੋ ਅਪੀਲ ਦਾ ਕੇਸ ਹੋਵੇ 905-670-4444। ਟੌਪ ਆਟੋ ਕਲੇਜਨ ਤੇ ਗੁਰਦੇਵ ਥਿੰਡ ਜੀ ਕੰਪਲੀਟ ਆਟੋ ਬਾਡੀ ਦਾ ਕੰਮ ਕਰਦੇ ਹਨ, 905-620-0770। ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, 905-450-1455। ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਦੇ ਜਸਵੀਰ ਸਿੰਘ ਹੁੰਡਲ ਜੀ, 416-502-3100। ਪਾਵਰ ਆਫ ਸੇਲ ਕਲੈਕਸ਼ਨ ਕਾਲਸ ਦੇ ਕੈਨ ਸਟੋਪ ਦੈਮ ਆਲ, ਜਸਵੀਰ ਸਿੰਘ ਹੁੰਡਲ 416-502-3100। ਤੇ ਅਲਫਾ ਟਰਾਂਸ ਤੋਂ ਲੱਕੀ ਅਤੇ ਸੁੱਖੀ ਸੈਣੀ ਸਾਹਿਬ ਦਾ ਨੰਬਰ ਦੇ ਦਿੰਦਾ, ਏਜ ਦੇ ਡਰਾਈਵਰ ਓਨਰ ਓਪਰੇਟਰ ਸਦਾ ਚਾਹੀਦੇ, 905-700-9525। ਲਓ ਜੀ ਕਟਾਰੀਆ ਟੂਰਸ ਐਂਡ ਟਰੈਵਲ, $649 ਦੇ ਵਿੱਚ ਦੁਬਈ ਦਾ ਟੂਰ ਹੈਗਾ ਆ, ਲੈਂਡ ਟੂਰ। ਤੁਹਾਨੂੰ ਏਅਰਪੋਰਟ 'ਤੇ ਚੱਕਣਗੇ, ਹੋਟਲ ਵਿੱਚ ਲੈ ਕੇ ਜਾਣਗੇ, ਚਾਰ ਨਾਈਟਾਂ ਆਈ ਥਿੰਕ 3 ਨਾਈਟ 4 ਨਾਈਟ ਜਿਵੇਂ 4 ਡੇਜ਼ 3 ਨਾਈਟਸ ਜਾਂ 3 ਨਾਈਟਸ ਹੋਟਲ ਦੀਆਂ ਪੇਡ ਆ $649 ਵਿੱਚ। ਬੁਰਜ ਖਲੀਫਾ ਦੀ ਟਿਕਟ ਉਹ ਵੀ ਪੇਡ ਆ, ਸਫਾਰੀ ਦੀ ਟਿਕਟ ਉਹ ਵੀ ਪੇਡ ਆ, ਘੁਮਾਉਣ ਫਰਾਣਗੇ। ਤੂੰ ਦੁਬਈ ਦੇਖਣਾ ਚਾਹੁੰਦੇ ਹੋ, ਬਹੁਤ ਵਧੀਆ ਮੌਕਾ ਹੈਗਾ। $649 ਦੀ ਪ੍ਰਾਈਸ ਹੈਗੀ ਆ, 905-678-1200। ਫਿਕਰ ਕਰਨ ਦੀ ਲੋੜ ਨਹੀਂ, ਇਹੀ ਚੱਕ ਕੇ ਲੈ ਕੇ ਜਾਣਗੇ, ਦੁਬਾਰਾ ਵਾਪਸ ਇਹੀ ਛੱਡ ਕੇ ਆਉਣਗੇ। ਤੁਸੀਂ ਇੰਡੀਆ ਨੂੰ ਜਾ ਰਹੇ ਹੋ, ਪਹਿਲਾਂ ਉੱਥੇ ਉਤਰ ਕੇ ਜਾਣਾ ਚਾਹੁੰਦੇ ਜਾਂ ਇੰਡੀਆ ਤੋਂ ਵਾਪਸ ਆ ਕੇ ਦੁਬਈ ਜਾਣਾ ਚਾਹੁੰਦੇ ਹੋ ਨਾ, ਕਟਾਰੀਆਂ ਟੂਰਸ ਐਂਡ ਟਰੈਵਲ ਦੀ ਗੱਲਬਾਤ ਕਰ ਲੈਣੀ, 905-678-1200। ਅਤੇ ਕੱਲ੍ਹ ਨੂੰ ਮੈਂ ਫਿਲਡਲਫੀਆ ਗੁਰਦੁਆਰੇ ਦੀ ਗੱਲਬਾਤ ਕਰਨੀ ਆ, ਕਹਿੰਦੇ SGPC ਨੇ ਆ ਕੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਮਸਲਾ ਹੱਲ ਹੋ ਗਿਆ, ਉੱਥੇ ਵੀ ਕਾਫੀ ਮਸਲਾ ਹਿੱਲ ਰਿਹਾ ਪਿਆ ਸੀਗਾ। ਅਤੇ ਇੱਥੇ ਸਾਡੇ ਕਿਸੇ ਵੀ ਬੰਦੇ ਨੇ ਪ੍ਰੈਸ ਕਾਨਫਰੰਸ ਨਹੀਂ ਰੱਖੀ ਵੀ ਗੁਰੂ ਘਰ ਗਿਰਵੀ ਹੋ ਗਏ ਹਨ। ਯਾਰ ਕੁਛ ਤਾਂ ਕਰੋ ਤੁਸੀਂ, ਕੋਈ ਵੀ ਕਮੇਟੀ ਹੈਗੀ ਹੈ, ਕੋਈ ਵੀ ਕੌਂਸਲ ਹੈਗਾ, ਉਹ ਲੋਕਾਂ ਨੂੰ ਜਾਗਰਤ ਕਰੋ, ਇਹ ਕੁਝ ਕੰਮ ਹੋਣਾ ਨਹੀਂ ਚਾਹੀਦਾ ਹੈਗਾ। ਪ੍ਰੈਸ ਕਾਨਫਰੰਸ ਰੱਖਣੀ ਬੜੀ ਜ਼ਰੂਰੀ ਸੀਗੀ, ਤੁਸੀਂ ਇੱਥੇ ਫੇਲ ਹੋ ਗਏ, ਗੱਲ ਖਤਮ, ਫੇਲ ਹੋ ਗਏ। MP3 ਪਾਠ ਰੱਖਿਆ ਕਰੋ, ਕਿਸੇ ਗਿਆਨੀ ਦੀ ਲੋੜ ਨਹੀਂ ਹੈਗੀ, ਖੁਦ ਆਪ ਪੜ੍ਹਿਆ ਕਰੋ, ਸੱਚੀ ਗੱਲ ਹੈਗੀ ਆ। ਕਰੋ ਵਿਆਹ ਸ਼ਾਦੀ ਘਰਾਂ ਦੇ ਵਿੱਚ, ਤੇ ਫਰ ਕੌਣ ਰੋਕ ਸਕਦਾ ਤੁਹਾਨੂੰ, ਇਹ ਕੌਣ ਹੁੰਦੇ ਹਨ ਕਿ ਆਪ ਨਹੀਂ ਸੁਧਰੇ ਹੋਏ। ਇਹ ਸਭ ਤੋਂ ਵੱਧ ਸਤਿਕਾਰ ਮੈਂ ਕਹਿੰਦਾ ਲੋਕੀ ਖੁਦ ਆਪ ਦਿੰਦੇ ਹਨ, ਇਹਨਾਂ ਨੂੰ ਕੋਈ ਸਤਿਕਾਰ ਨਹੀਂ ਦੇਣਾ ਆਉਂਦਾ। ਤੋ ਪ੍ਰੈਸ ਕਾਨਫਰੰਸ ਰੱਖਣੀ ਚਾਹੀਦੀ ਸੀਗੀ, ਨਹੀਂ ਰੱਖੀ ਇਹਨਾਂ ਨੇ। ਲਓ ਜੀ ਮਜੈਸੇ ਕਿਚਨ ਵਾਲਾ ਧੰਨਵਾਦ, ਗ੍ਰੀਨ ਵੈਲੀ ਸੁਪਰ ਮਾਰਕੀਟ 905-913-1600, 11665 ਮਕਵੀਨ ਡਰਾਈਵ 'ਤੇ, ਮਕਵੀਨ ਅਤੇ ਮੇਫੀਲਡ 'ਤੇ। ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤੁਸੀਂ ਪਹੁੰਚ ਸਕਦੇ। ਢਿੱਲੋਂ ਵੀਡੀਓ 905-204-1313, IPTV ਬੋਕਸਿਸ, ਗੁਰਬਾਣੀ ਰੇਡੀਓ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹਨ, ਮੈਂ ਲੈ ਨਹੀਂ ਸਕਣਾ। 905-204-1313, ਸਮੋਸਾ ਐਂਡ ਸਵੀਟ ਫੈਕਟਰੀ ਹੈਗੀ ਆ, LVN 'ਤੇ ਮਿਸਟਰ ਹਰਪਾਲ ਸੰਧੂ ਅਤੇ ਹਰਮਿੰਦਰ ਸਿੰਘ, ਇਹ ਪੂਰੀ ਪਰਿਵਾਰ ਦੀ ਟੀਮ ਹੈਗੀ ਆ ਜਿਨ੍ਹਾਂ ਨੇ ਐਡੀ ਵੱਡੀ ਬਿਜ਼ਨਸ ਖੋਲ੍ਹੀ ਤੁਹਾਡੇ ਵਾਸਤੇ, ਸਮੋਸੇ ਅਤੇ ਹੋਰ ਬਹੁਤ ਕੁਝ ਲੈ ਕੇ ਆਏ ਹਨ। ਸਮੋਸਾ ਸਵੀਟ ਫੈਕਟਰੀ, ਮੋਨਾ ਮਹਿੰਗੀ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ। ਲਾਈਫ ਕ੍ਰਿਟੀਕਲ ਡਿਸਬਿਲਿਟੀ ਇੰਸ਼ੋਰੈਂਸ ਲੈਣੀ ਹੋਵੇ, ਸੁਪਰਵਿਜ਼ਰ ਟ੍ਰੈਵਲ ਇੰਸ਼ੋਰੈਂਸ, 416-509-1509। ਵੀ ਡਕਾਰ ਲਜੈਸੇ ਵਾਲੇ ਨੂੰ ਡਰਾਈਵਰ ਚਾਹੀਦੇ ਆ, ਆਫਿਸ ਵਿੱਚ ਕੰਮ ਕਰਨ ਵਾਲੇ ਬੰਦੇ ਚਾਹੀਦੇ ਹਨ, ਕਾਲ ਕਰ ਲਿਓ 437-242-3158। ਗੋਰਿਆਂ ਦੀ ਕੰਪਨੀ ਬਹੁਤ ਸਾਰੀਆਂ ਜੋਬਸ ਇਹਨਾਂ ਦੇ ਕੋਲ ਹਨ, 437-242-3158, ਜਾਂ ਆਪਣੀ ਰੈਜ਼ਮੇ ਭੇਜ ਦਿਓ, ਦੱਸ ਦਿਓ ਕਿੱਥੇ ਕੁ ਆਪਾਂ ਫਿੱਟ ਹੋ ਸਕਦੇ ਹਨ। ਬੰਗਾ ਡੋਰਸ ਐਂਡ ਵਿੰਡੋਜ਼ ਨੇ ਸਪੋਂਸਰ ਕੀਤਾ ਅਨਾਜ ਮਾਰਟ TJ ਨੂੰ ਰਨ ਕਰਦੇ ਹਨ, ਬੰਦਾ ਮੁੰਡਾ ਬਹੁਤ ਮਿਹਨਤ ਕਰਦਾ। ਇੰਡੀਅਨ ਐਸੋਸੀਏਸ਼ਨ ਗਰੋਸਰੀ ਲੈ ਸਕਦੇ ਹੋ, ਅਨਾਜ ਮਾਰਟ ਤੋਂ ਖੁੱਲ੍ਹ ਗਿਆ ਹੈਗਾ ਏਅਰਪੋਰਟ ਅਤੇ ਮੇਫਿਲਡ ਦੇ ਬਿਲਕੁਲ ਖੁੰਝੇ 'ਤੇ। ਪ੍ਰਭ ਗਿੱਲ ਮੇਅਰ ਦੀ ਸੀਟ ਲਈ ਖੜ੍ਹੇ ਹਨ ਬ੍ਰੈਂਪਟਨ ਦੇ ਵਿੱਚ, 905-872-7000 ਨੰਬਰ ਮੰਗਦੇ ਦੇ ਦਿੱਤਾ। ਆਜ਼ਾਦ ਗੋਇਰ ਸਿਟੀ ਔਫ ਬ੍ਰੈਂਪਟਨ ਵਿੱਚ ਸਿਟੀ ਕੌਂਸਲ ਵਾਰਡ 9 and 10 ਦੀ ਸੀਟ ਲੜ ਰਹੇ ਹਨ, 6479999951। ਰਿਪੂ ਦਮਨ ਢਿੱਲੋਂ ਜੀ ਸਿਟੀ ਕੌਂਸਲ ਵਾਰਡ 7 and 8 ਬ੍ਰੈਂਪਟਨ ਵਿੱਚ ਹਨ, 6474602253। ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲ ਸੀਟ ਲੜ ਰਹੇ ਹਨ, ਕੈਂਡੀਡੇਟ ਹਨ ਬ੍ਰੈਂਪਟਨ ਵਾਰਡ 9 ਤੋਂ। ਦੱਸ ਦਿਓ ਫੋਨ ਨੰਬਰ 6478250910 'ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਪੇਡ ਇਹ ਸਾਰੀਆਂ ਸੀਗੀਆਂ ਜਿਹੜੀਆਂ ਅਨਾਊਂਸਮੈਂਟ ਸੀਗੀਆਂ, ਸੋ ਵਿਲ ਲੀਵ ਇਟ ਟੂ ਯੂ, ਅਸੀਂ ਤੁਹਾਡੇ ਵਾਸਤੇ ਛੱਡ ਦਿੰਦੇ ਹੈਗੇ ਹਾਂ ਵੀ ਤੁਸੀਂ ਕਿਹਨੂੰ ਵੋਟ ਪਾਉਣੀ ਹੈਗੀ ਆ। ਕਾਫੀ ਸਾਰੀ ਇਨਫੋਰਮੇਸ਼ਨ ਦੇ ਰਹੀ, ਜੇ ਪੁਰਾਣੀ ਸਲੇਟ, ਆਈ ਹੈਵ ਨਥਿੰਗ ਅਗੇਂਸਟ ਐਨੀਬਡੀ, ਜੇ ਪੁਰਾਣੀ ਸਲੇਟ ਵਾਲੇ ਕਹਿੰਦੇ ਹਨ, ਪੁਰਾਣੇ ਮੇਅਰ ਕਿਸੇ ਵੀ ਸਿਟੀ ਦੇ ਜਾਂ ਕੌਂਸਲ, ਰੀਜਨਲ ਕੌਂਸਲ, ਡੈਪਟੀ ਮੇਅਰ, ਆਹ ਚੇਅਰ ਵਿਹਲੀ ਹੁੰਦੀ ਤੁਹਾਡੇ ਵਾਸਤੇ, ਇੱਥੇ ਆ ਕੇ ਮੇਰੇ ਨਾਲ ਸੰਪਰਕ ਕਰ ਲਵੋ, ਦੱਸ ਦੇਵੋ ਕਿੱਥੇ ਆਪਾਂ ਗੱਲ, ਕਿਹੜੇ ਤੁਸੀਂ ਕੰਮ ਕੀਤੇ ਹਨ। ਇਡਰਿਸ ਓਰਗਸ ਦੀ ਇੱਕ ਇੰਟਰਵਿਊ ਦੇਖੋ, ਯੂਟਿਊਬ ਤੇ ਪਈ ਆ, ਗੋਰੇ ਦੀ ਆ, ਅਸੀਂ ਕੀਤੀ ਸੀ ਕੱਲ।
12: Everyone knows you don't let a kid swim unsupervised. You don't touch a baking tray straight out of the oven.
13: Ouch!
12: You're careful when using a sharp knife.
13: Ah!
12: And you don't drive without a seatbelt.
13: Buckle up!
12: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸੋਮਵਾਰ ਦਾ ਦਿਨ, ਸਤੰਬਰ ਮਹੀਨੇ ਦੀ 28 ਤਰੀਕ, ਸੰਨ 2026 ਸਮਾਂ ਹੋ ਚੁੱਕਿਆ 7:03 ਤੇ 8 ਵਜੇ ਤੱਕ ਤੁਹਾਡਾ ਮੇਰਾ ਸਾਥ ਬਣਿਆ ਰਹੇਗਾ। ਸਟੂਡੀਓ ਦੇ ਵਿੱਚ ਸਾਂਝ ਪਾਉਣ ਲਈ ਨੰਬਰ 1 ਹੈ ਜੀ 416-233-7368 416-233-7368। ਪ੍ਰੋਗਰਾਮ ਦਾ ਆਗਾਜ਼ ਪੱਟੀ ਸਾਹਿਬ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ, ਫਿਰ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਇਸ ਤੋਂ ਬਾਅਦ ਅੱਜ, ਕਿਉਂਕਿ ਇਹ ਮੰਥ ਥੋੜ੍ਹਾ ਪੋਲੀਟੀਕਲ ਆ, ਤਾਂ ਸਾਨੂੰ ਬਹੁਤ ਸਾਰੇ ਲੋਕਲ ਟੋਪਿਕ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਅਤੇ ਉਹ ਟੋਪਿਕਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ਦਾ ਇਹ ਰਾਈਟ ਟਾਈਮ ਹੁੰਦਾ, ਕਿਉਂਕਿ ਵੋਟਾਂ ਹੀ ਇੱਕ ਅਜਿਹਾ ਟਾਈਮ ਹੁੰਦੀਆਂ ਨੇ ਜਿੱਥੇ ਜਿਵੇਂ ਕਹਿੰਦੇ ਆ ਗੇਮ ਆਪਣੇ ਹੱਥ ਦੇ ਵਿੱਚ ਹੁੰਦੀ ਆ, ਅਤੇ ਆਪਾਂ ਜੋ ਆਪਣੀਆਂ ਮੰਗਾਂ ਨੇ ਉਹ ਪ੍ਰੋਪਰ ਸੁਣੀਆਂ ਵੀ ਜਾਂਦੀਆਂ ਨੇ, ਅਤੇ ਅਸੀਂ ਉਹਨਾਂ ਤੋਂ ਵਾਅਦਾ ਇੱਕ ਪ੍ਰੋਮਿਸ ਵੀ ਲੈ ਸਕਦੇ ਕਿ ਭਾਈ ਕੀ ਤੁਸੀਂ ਇਹ ਮੰਗਾਂ ਨੂੰ ਸਾਡੇ ਨੂੰ ਮੰਨੋਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਖਾਸ 2 ਇੰਟਰਵਿਊਜ਼ ਅਲੇਖੀਆਂ ਹੋਈਆਂ ਨੇ, ਅਤੇ ਤੁਹਾਡੇ ਮੁੱਦੇ ਹੋਣਗੇ ਉਹ ਡਿਸਕਸ ਕੀਤੇ ਜਾਣਗੇ। ਸਟੂਡੀਓ ਨੰਬਰ 416-233-7368 416-233-7368 ਆਓ ਨਿਊਜ਼ ਸੈਗਮੈਂਟ ਵੱਲ ਚੱਲਦੇ ਹਾਂ।

0: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਖਬਰਾਂ ਦੇ ਸਪਿਰਨ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਰੇਪ ਦੀ ਅਫਵਾਹ ਮਗਰੋਂ ਹਿੰਸਾ ਤੇ ਸਾਲ ਤੋਂ 10 ਦਿਨ ਲਈ ਯੂਨੀਵਰਸਿਟੀ ਨੂੰ ਕੀਤਾ ਗਿਆ ਬੰਦ। ਮੁੱਖ ਮੰਤਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਸਹਿਮਤੀ ਮਗਰੋਂ ਬੇਅਦਬੀ ਕਾਨੂੰਨ ਚ ਹੋਵੇਗੀ ਸੋਧ। ਰਾਜਸਥਾਨ ਦੀ ਗਾਇਤਰੀ ਬਿਸ਼ਨੋਈ ਨੂੰ ਚੰਡੀਗੜ੍ਹ ਮੰਤਰੀ ਦੀ ਕੋਠੀ ਅਲਾਟ ਕਰਨ ਦਾ ਮੁੱਦਾ ਗਰਮਾਇਆ, ਸਿਹਤ ਮੰਤਰੀ ਨੇ ਦਿੱਤੀ ਸਫਾਈ। 4 ਦਿਨ ਪਹਿਲਾਂ ਵਾਰਸ ਪੰਜਾਬ ਦੇ ਪਾਰਟੀ ਚ ਸ਼ਾਮਲ ਹੋਏ ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਨੇ ਪਾਰਟੀ ਤੋਂ ਦਿੱਤਾ ਅਸਤੀਫਾ ਤੇ ਰੇਪ ਦੇ ਦੋਸ਼ੀ ਅਮਰਜੀਤ ਸਿੰਘ ਚਾਵਲਾ ਦੀ ਲੁਧਿਆਣਾ ਸਥਿਤ ਰਿਹਾਇਸ਼ ਤੇ ਪੁਲਿਸ ਨੇ ਮਾਰਿਆ ਰੇਡ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਜਲੰਧਰ ਲੁਧਿਆਣਾ ਹਾਈਵੇ ਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥਣ ਨਾਲ ਜਬਰ ਜਨਾਹ ਦੀ ਅਫਵਾਹ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਨੇ ਉੱਥੇ ਜ਼ਬਰਦਸਤ ਭੰਨਤੋੜ ਤੇ ਸਾਲ ਫੂਕ ਕੀਤੀ। ਮੁਜ਼ਾਹਰਾਕਾਰੀਆਂ ਨੇ 3 ਵਜੇ ਰਾਤ ਯੂਨੀਵਰਸਿਟੀ ਦੇ ਬਾਹਰ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਤੇ ਜਾਮ ਲਗਾ ਦਿੱਤਾ। 16 ਘੰਟੇ ਤੱਕ ਜਾਮ ਰਹਿਣ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰਕੇ ਵਿਦਿਆਰਥੀਆਂ ਨੂੰ ਹਟਾਉਣ ਦਾ ਯਤਨ ਕੀਤਾ ਤਾਂ ਮੁਜ਼ਾਹਰਾਕਾਰੀਆਂ ਨੇ ਪੁਲਿਸ ਤੇ ਪਥਰਾਅ ਕਰ ਦਿੱਤਾ। ਮੁਜ਼ਾਹਰਾਕਾਰੀਆਂ ਨੇ ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਤੇ ਕਪੂਰਥਲਾ ਜ਼ਿਲ੍ਹੇ ਦੇ SSP ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਹੀ ਨਹੀਂ, ਪੁਲਿਸ ਦੀਆਂ 3 ਗੱਡੀਆਂ ਦੇ ਨਾਲ ਹੀ ਹੋਰ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ। ਮੁੱਖ ਮੰਤਰੀ ਨਿਵਾਸ ਤੇ 7 ਮੈਂਬਰੀ ਉੱਚ ਪੱਧਰੀ ਕਮੇਟੀ ਦੀ ਬੈਠਕ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਧਾਰਾਵਾਂ ਤੇ ਉੱਠੇ ਸ਼ੰਕਿਆਂ ਤੇ ਚਰਚਾ ਹੋਈ। ਮੁੱਖ ਮੰਤਰੀ ਨੇ ਕਮੇਟੀ ਨੂੰ ਨਿਰਦੇਸ਼ ਦਿੱਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੈਨਲ ਨਾਲ ਬੈਠਕਾਂ ਕਰਕੇ ਸਹਿਮਤੀ ਦੇ ਆਧਾਰ ਤੇ ਲੋੜੀਂਦੀਆਂ ਸੋਧਾਂ ਦਾ ਖਰੜਾ ਤਿਆਰ ਕਰਨ। ਉਹਨਾਂ ਸਪਸ਼ਟ ਕੀਤਾ ਕਿ ਪ੍ਰਸਤਾਵਿਤ ਕਾਨੂੰਨ ਚ ਉਮਰ ਕੈਦ ਤੇ ਭਾਰੀ ਜੁਰਮਾਨਾ ਦੀ ਮੱਦ ਦੀ ਇਸ ਦੀ ਮੂਲ ਭਾਵਨਾ ਹੈ, ਜਿਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਵਿੱਚੋਂ ਚਿੱਟੇ ਵਰਗੇ ਘਾਤਕ ਨਸ਼ੇ ਨੂੰ ਜੜੋਂ ਖਤਮ ਕਰਕੇ ਸੂਬੇ ਦੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣਾ ਪਵੇਗਾ। ਉਹਨਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਆਪ ਸਰਕਾਰ ਨੂੰ ਚੱਲਦਾ ਕਰਕੇ ਸੂਬੇ 'ਚ ਅਮਨ ਸ਼ਾਂਤੀ ਤੇ ਵਿਕਾਸ ਦੀ ਲੀਹ ਬਹਾਲ ਕਰਨ ਲਈ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਿਰਫ ਭਾਜਪਾ ਹੀ ਹੈ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਨੌਜਵਾਨਾਂ ਦਾ ਭਵਿੱਖ ਸੰਵਾਰ ਸਕਦੀ ਹੈ। ਉਧਰ ਰਵਨੀਤ ਬਿੱਟੂ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਸੂਬੇ 'ਚ ਕਿਸੇ ਵੀ ਨਸ਼ਾ ਸਮਗਲਰ ਨੂੰ 10 ਸਾਲ ਜ਼ਮਾਨਤ ਨਹੀਂ ਮਿਲੇਗੀ ਤਾਂ ਜੋ ਉਹ ਸੂਬੇ ਦੀ ਨੌਜਵਾਨੀ ਨੂੰ ਬਰਬਾਦ ਨਾ ਕਰ ਸਕਣ। ਉਹਨਾਂ ਨੇ ਸਿਹਤ ਮੰਤਰੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਪੰਜਾਬ ਦੇ ਕਿੰਨੇ ਬਿਮਾਰ ਲੋਕਾਂ ਵਾਸਤੇ ਉਹਨਾਂ ਆਪਣਾ ਮੰਤਰੀ ਵਾਲਾ ਬੰਗਲਾ ਖੋਲਿਆ ਹੋਇਆ। ਉਹਨਾਂ ਨੂੰ ਰਾਜਸਥਾਨ ਦੀ ਵਸਨੀਕ ਗਾਇਤਰੀ ਬਿਸ਼ਨੋਈ ਦੇ ਤਰਸ ਕਿਉਂ ਆਇਆ ਜਿਸ ਨੂੰ ਸਾਰਾ ਬੰਗਲਾ ਹੀ ਉਹਨਾਂ ਨੇ ਦੇ ਦਿੱਤਾ। ਆਮ ਆਦਮੀ ਪਾਰਟੀ ਦੇ ਵਰਕਰ ਤੇ ਰਾਜਸਥਾਨ ਦੀ ਰਹਿਣ ਵਾਲੀ ਗਾਇਤਰੀ ਬਿਸ਼ਨੋਈ ਨੂੰ ਸਰਕਾਰੀ ਕੋਠੀ ਵਿੱਚ ਰੱਖਣ ਦਾ ਵਿਰੋਧੀ ਪਾਰਟੀਆਂ ਦੇ ਆਗੂ ਵੱਲੋਂ ਮੁੱਦਾ ਉਛਾਲਣ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਗਾਇਤਰੀ ਬਿਸ਼ਨੋਈ ਆਮ ਆਦਮੀ ਪਾਰਟੀ ਦੀ ਵਰਕਰ ਹੈ ਤੇ ਮੇਰਾ ਬੇਟਾ ਵੀ ਆਪ ਪਾਰਟੀ ਦਾ ਵਰਕਰ ਹੈ ਤੇ ਉਹ ਦੋਵੇਂ ਮਿੱਤਰ ਨੇ। ਉਹਨਾਂ ਕਿਹਾ ਕਿ ਸਾਡਾ ਪਰਿਵਾਰਕ ਪਿਆਰ ਹੈ ਤੇ ਅਸੀਂ ਪਰਿਵਾਰਕ ਤੌਰ ਤੇ ਉਹਨਾਂ ਦੀ ਮਦਦ ਕਰ ਰਹੇ ਹਾਂ, ਪਰ ਵਿਰੋਧੀਆਂ ਦਾ ਕੰਮ ਬਿਨਾਂ ਕਾਰਨ ਰੌਲਾ ਪਾਉਣਾ ਹੈ। ਉਹਨਾਂ ਕਿਹਾ ਕਿ ਉਹ ਅੱਜ ਇੱਕ ਬਿਮਾਰ ਪਿਤਾ ਦੇ ਇਲਾਜ ਲਈ ਜੇਕਰ ਇੱਥੇ ਰਹਿ ਵੀ ਰਹੀ ਹੈ ਤਾਂ ਕੋਈ ਬੁਰੀ ਗੱਲ ਨਹੀਂ। ਐਨਫੋਰਸਮੈਂਟ ਡਾਇਰੈਕਟਰ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਤੋਂ ਅਸਤੀਫਾ ਦੇ ਦਿੱਤਾ ਹੈ। 4 ਦਿਨ ਪਹਿਲਾਂ ਹੀ ਉਹਨਾਂ ਨੇ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਕਰੀਬ 100 ਘੰਟਿਆਂ ਬਾਅਦ ਹੀ ਉਹਨਾਂ ਵੱਲੋਂ ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਸਿਆਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣ ਗਿਆ। ਇੱਕ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਉਹ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਤੇ ਨਸ਼ਾ ਸਮਗਲਿੰਗ 'ਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ਨੂੰ ਲੈ ਕੇ ਵਾਰਸ ਪੰਜਾਬ ਦੇ ਨਾਲ ਖੜੇ ਹੋਏ ਸਨ। ਹਾਲਾਂਕਿ ਪਾਰਟੀ ਨਾਲ ਜੁੜਨ ਤੋਂ ਬਾਅਦ ਕੁਝ ਮੁੱਦਿਆਂ ਤੇ ਉਹਨਾਂ ਦੇ ਮਤਭੇਦ ਸਾਹਮਣੇ ਆਏ ਜਿਨ੍ਹਾਂ ਨੂੰ ਉਹ ਆਪਣੇ ਲਈ ਗੈਰ ਸਮਝੌਤਾ ਯੋਗ ਮੰਨਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ ਦਰਜੇ ਜਬਰ ਜਨਾਹ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਲੁਧਿਆਣਾ ਦੇ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਂਸ਼ਨ ਤੇ ਚਾਵਲਾ ਦੀ ਰਿਹਾਇਸ਼ ਤੇ ਕੱਲ੍ਹ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਛਾਪੇਮਾਰੀ ਕੀਤੀ। ਰੇਡ ਦੌਰਾਨ ਅਮਰਜੀਤ ਸਿੰਘ ਚਾਵਲਾ ਘਰ ਵਿੱਚ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਮਹਿਲਾ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਪੁਲਿਸ ਟੀਮ ਘਰ ਦੇ ਅੰਦਰ ਉਹਨਾਂ ਦੀ ਪਤਨੀ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਕੋਠੀ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ।
0: ਬਹੁਤ ਬਹੁਤ ਧੰਨਵਾਦ ਜੀ। ਤੇ ਕਿਉਂਕਿ ਨਾ ਜਦੋਂ ਵੀਕਐਂਡ ਸੈਟਰਡੇ ਸੰਡੇ ਦੋ ਛੁੱਟੀਆਂ ਤੋਂ ਬਾਅਦ ਮਿਲੀ ਦਾ ਤੇ ਖਬਰਾਂ ਬਹੁਤ ਸਾਰੀਆਂ ਹੁੰਦੀਆਂ ਨੇ ਤੇ ਜਿਨ੍ਹਾਂ ਤੇ ਜੀ ਕਰਦਾ ਹੁੰਦਾ ਕਿ ਚਰਚਾ ਕਰੀਏ ਤੁਹਾਡਾ ਤੋ ਸਵਾਲ ਜਵਾਬ ਕਰੀਏ। ਸੋ ਦੋਸਤੋ ਹੁਣ ਤੁਹਾਡਾ ਟਾਈਮ ਆ, ਅਗਲੇ ਸਹੀ 10 ਮਿੰਟ ਭੱਟੀ ਸਾਹਿਬ ਆਪਣੇ ਨਾਲ ਨੇ, ਇਸ ਤੋਂ ਬਾਅਦ ਸਾਡੇ ਵਾਰਡ ਮੈਂ ਜਲਦੀ ਦੱਸੂਗਾ, 2 ਇੰਟਰਵਿਊਜ ਨੇ ਖਾਸ, ਤੁਸੀਂ ਬੜਾ ਪਸੰਦ ਕਰੋਗੇ ਤੇ ਅੱਜ ਪੂਰੇ ਟਾਕ ਸ਼ੋਅ ਦੇ ਵਿੱਚ ਫੋਨ ਲਾਈਨ ਉੱਪਰ ਰਹਿਣਗੀਆਂ। ਸੋ ਰਾਈਟ ਨਾਓ 10 ਮਿੰਟ ਆਪਣੇ ਕੋਲ ਨੇ ਭੱਟੀ ਸਾਹਿਬ, 416-233-7368 ਸਟੂਡੀਓ ਦਾ ਨੰਬਰ ਆ, ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 416-233-7368। 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਭੱਟੀ ਸਾਹਿਬ ਵੈਸੇ ਤਾਂ 2 ਖਬਰਾਂ ਨੇ ਜਿਹੜਾ ਉਹਦੇ ਅਰਾਊਂਡ ਹੀ ਮੈਨੂੰ ਲੱਗਦਾ ਜ਼ਿਆਦਾ ਕਾਲਾਂ ਰਹਿਣਗੀਆਂ, ਉਹ ਇੱਕ ਖਹਿਰਾ ਸਾਹਿਬ ਅਤੇ ਇੱਕ ਜਿਹੜਾ LPU ਜਿਹੜਾ ਲਵਲੀ ਯੂਨੀਵਰਸਿਟੀ ਆ ਉਹਦਾ ਮਾਮਲਾ ਗਾ। ਸੋ ਜੇ ਆਪਾਂ ਖਹਿਰਾ ਸਾਹਿਬ ਵਾਲੀ, ਕਿਉਂਕਿ ਨਾ ਮੈਂ ਆਉਣ ਤੋਂ ਪਹਿਲਾਂ ਖਹਿਰਾ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ, ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਜੇ ਉਹਨਾਂ ਨੂੰ ਰੇਡੀਓ ਚੜ੍ਹਦੀ ਕਲਾ 'ਤੇ ਇੰਟਰਵਿਊ ਲਈ ਬੁਲਾਇਆ ਜਾ ਸਕੇ ਅਤੇ ਉਹ ਕਿਸੇ ਜਗ੍ਹਾ 'ਤੇ ਬਿਜ਼ੀ ਹੋਣ ਕਰਕੇ ਉਹ ਨਹੀਂ ਆ ਪਾਏ, ਪਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੜਬੋਲਾਪਨ ਦੇ ਵਿੱਚ ਥੋੜ੍ਹਾ ਜ਼ਿਆਦਾ ਬੋਲਿਆ ਗਿਆ, ਘੱਟ ਪ੍ਰੂਫ ਤੋਂ ਇੱਕ ਐਲੀਗੇਸ਼ਨ ਲੱਗ ਗਈ ਜਿੱਥੋਂ ਇਹ ਪੂਰਾ ਮਾਮਲਾ ਵਧਿਆ, ਜਾਂ ਕੋਈ ਮਾਮਲਾ ਹੋਰ ਹੈ?
1: ਜੇ ਬੜਬੋਲੇ ਦੀ ਗੱਲ ਕਰੀਏ ਤਾਂ ਉਹ ਸੁਖਪਾਲ ਖਹਿਰਾ ਹੋਣਾ ਹੈ ਤੇ ਚਲੋ ਅਕਸਰ ਉਹ ਏਦਾਂ ਦੇ ਮੁੱਦੇ ਚੁੱਕਦੇ ਰਹਿੰਦੇ ਆ, ਪਰ ਜਿਸ ਤਰ੍ਹਾਂ ਰਿਐਲਿਟੀ ਰਿਟੈਲੀਏਟ ਕੀਤਾ ਉਸ ਲੜਕੀ ਨੇ, ਬਿਸ਼ਨੋਈ ਨੇ, ਗਾਇਤਰੀ ਬਿਸ਼ਨੋਈ ਨੇ, ਉਹਦੇ ਨਾਲ ਸਾਰਾ ਮਾਮਲਾ ਵਿਗੜਿਆ। ਜੇ ਉਹ ਕਿਤੇ ਚੁੱਪ ਰਹਿੰਦੀ ਤਾਂ ਇਹ ਗੱਲ ਨਹੀਂ ਸੀ ਸਾਹਮਣੇ ਆਉਣੀ ਕਿ ਉਹ ਸਰਕਾਰੀ ਬੰਗਲੇ 'ਚ ਰਹਿ ਰਹੀ ਹੈ। ਉਹ ਵੀ ਡਾਕਟਰ ਸਾਹਿਬ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਨੂੰ ਅਲਾਟ ਹੋਇਆ ਬੰਗਲਾ ਤੇ ਉਹਦੇ 'ਚ ਆਪਣੇ ਮਾਤਾ ਪਿਤਾ ਸਮੇਤ ਰਹਿ ਰਹੀ ਹੈ, ਹਾਲਾਂਕਿ ਉਹਦਾ ਕਿਸੇ ਤਰ੍ਹਾਂ ਕੋਈ ਹੱਕ ਨਹੀਂ ਬਣਦਾ। ਇਸ ਤੋਂ ਬਾਅਦ ਹੋਰ ਅੱਗੇ ਜਾਈਏ ਤੇ ਖਹਿਰਾ ਸਾਹਿਬ ਨੂੰ ਇਹ ਵੀ ਦੱਸਣ ਦਾ ਮੌਕਾ ਮਿਲ ਗਿਆ ਉਹਦੇ ਜਵਾਬ 'ਚ ਕਿ ਸਿਰਫ ਗਾਇਤਰੀ ਨਹੀਂ, 10 ਹੋਰ ਕੋਠੀਆਂ ਨੇ ਜਿਨ੍ਹਾਂ 'ਚ ਪੰਜਾਬ ਤੋਂ ਬਾਹਰਲੇ ਜਿਹੜੇ ਆਮ ਆਦਮੀ ਪਾਰਟੀ ਦੇ ਕੋਈ ਅਬਜ਼ਰਵਰ ਹੈ, ਕੋਈ ਉਹਦਾ ਵਰਕਰ ਹੈ ਜਾਂ ਜੋ ਵੀ ਉਹਨਾਂ ਨੂੰ ਕਰ ਰਹੇ ਹੈ, ਪਾਰਟੀ ਚਲਾ ਰਹੇ ਹੈ, ਉਹ ਇਹਨਾਂ ਕਬਜ਼ਾ ਇਹਨਾਂ ਕੋਠੀਆਂ 'ਤੇ ਕਬਜ਼ਾ ਕਰਕੇ ਬੈਠੇ ਹੋਏ ਆ। ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਪਤਾ ਲੱਗਣਾ ਕਿ ਇੰਨਾ ਕੁਝ ਉੱਥੇ ਹੋ ਰਿਹਾ, ਪਰ ਗਾਇਤਰੀ ਦੇਵੀ ਦੇ ਅੱਗੋਂ ਬੋਲਣ ਨਾਲ ਇਹ ਸਾਰੇ ਭੇਦ ਹੁਣ ਖੁੱਲ ਗਏ ਆ ਤੇ ਆਮ ਆਦਮੀ ਪਾਰਟੀ ਥੋੜਾ ਜਿਹਾ ਬੈਕਫੁੱਟ ਤੇ ਆਈ ਹੈ।
0: ਜੀ ਹਰਜਿੰਦਰ ਜੀ ਨੇ ਸਾਨੂੰ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ। ਹਰਵਿੰਦਰ ਜੀ ਤੁਸੀਂ ਹੋਲਡ ਰੱਖੋ, ਹਰਜਿੰਦਰ ਜੀ ਤੁਸੀਂ ਆਉਣੇ ਰਹੋ।
2: ਸਰ ਮੈਂ ਤਾਂ ਇਹ ਪੁੱਛਣਾ ਸੀਗਾ ਵੀ ਰਮੇਸ਼ ਹੁਸ਼ਿਆਰਪੁਰੀ ਜੀ ਵੀ ਆਪਣੇ ਪ੍ਰੋਗਰਾਮ 'ਚ ਆਇਆ ਕਰਨਗੇ ਜਾਂ ਨਹੀਂ, ਲੋਕਪਾਲ ਦੀ ਪੁੱਛਦੇ ਹੁੰਦੇ ਹੋ ਤੁਸੀਂ? ਲੋਕਪਾਲ
0: ਲੋਕਪਾਲ
2: ਲੋਕਪਾਲ
0: ਅੱਛਾ ਧੰਨਵਾਦ।
2: ਹਾਂਜੀ ਮੈਂ ਭੱਟੀ ਸਾਹਿਬ ਨੂੰ ਪੁੱਛਣਾ ਸੀ, ਭੱਟੀ ਸਾਹਿਬ ਇੱਕ ਦੱਸਿਓ ਵੀ ਹੁਣ ਮੁੱਖ ਮੰਤਰੀ ਸਾਹਿਬ ਜਾਂਦੇ ਹੋ ਕਹਿੰਦੇ ਮੈਨੂੰ ਕਾਂਗਰਸ ਵੀ ਹਰਾਉਣ ਨੂੰ ਫਿਰਦੀ ਆ, ਮੈਨੂੰ ਅਕਾਲੀ, ਉਹ ਕਦੇ ਇਹ ਨਹੀਂ ਦੱਸਦੇ ਜਦ ਵੀ ਜੇ ਮੈਂ ਅੱਗੇ ਨੂੰ ਆਇਆ ਮੈਂ ਜਿਹੜੇ ਹਸਪਤਾਲ ਨਹੀਂ ਬਣਾਏ ਕਿੰਨੇ ਬਣਾਊਂਗਾ, ਜਾਂ ਮੈਂ ਆਹ ਨੀ ਕੀਤਾ ਮੈਂ ਆਹ ਕਰੂੰਗਾ, ਉਹ ਕਦੇ ਵੀ ਇਸ ਗੱਲਾਂ ਤੇ ਨਹੀਂ ਕਰਦੇ। ਇਹਦੇ ਵਿੱਚ ਦੱਸੋ ਕਿਉਂ ਨੀ ਕਰਦੇ, ਕੀ ਵਿਚਾਰ ਆ ਤੁਹਾਡੇ? ਥੈਂਕ ਯੂ ਸਰ, ਨਾਮ ਦੀ ਅਸੰਦ
1: ਅਕਾਲੀ ਜਦੋਂ ਵੀ ਬੋਲਦੇ ਆ ਉਹ ਜੋ ਕੁਛ ਉਹਨਾਂ ਨੇ ਪਿਛਲੇ 4.5 ਸਾਲ 'ਚ ਕੀਤਾ ਉਹ ਦੱਸਦੇ ਆ, ਆਪਣੀਆਂ ਪ੍ਰਾਪਤੀਆਂ ਦੱਸਦੇ ਆ। ਉਹ ਇਹ ਕਹਿੰਦੇ ਆ ਕਿ ਅਸੀਂ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਸਾਰੀਆਂ ਪੂਰੀਆਂ ਕਰਤੀਆਂ। ਬਾਕੀ ਜਿਹੜੇ ਤੁਸੀਂ ਹਸਪਤਾਲ ਦੀ ਗੱਲ ਕਰਦੇ ਹੋ ਉਹਨਾਂ ਨੇ ਉਹ ਗਰੰਟੀ 'ਚ ਸ਼ਾਮਿਲ ਨਹੀਂ ਸੀ, ਉਹ ਡਿਵੈਲਪਮੈਂਟ ਦੀ ਗੱਲ ਸੀ, ਉਹ ਜਿਹੜੇ ਨਹੀਂ ਕੰਮ ਸਿਰੇ ਚੜੇ ਉਹ ਫਿਰ ਹੁਣ ਤੁਸੀਂ ਆਪ ਦੱਸੋ ਵੀ ਬੰਦਾ ਉਹਦੇ ਬਾਰੇ ਕੀ ਬੋਲੂਗਾ। ਠੀਕ ਹੈ ਨਾ ਜੀ, ਜੋ ਉਹਨਾਂ ਨੇ ਕੀਤਾ ਉਹ ਦੱਸੀ ਜਾਂਦੇ ਆ। ਉਹ ਤੁਹਾਡੀ ਗੱਲ ਠੀਕ ਹੈ ਕਿ ਹਸਪਤਾਲਾਂ ਬਾਰੇ ਗੱਲ ਨਹੀਂ ਕਰਦੇ, ਜਿਹੜੇ ਉਹਨਾਂ ਨੇ ਖਾਸ ਤੌਰ ਤੇ ਮੈਡੀਕਲ ਹਸਪਤਾਲ ਕਿਹਾ ਸੀਗਾ ਜਿਹਨੂੰ ਤੁਸੀਂ ਪੁਆਇੰਟ ਕਰ ਰਹੇ ਹੋ ਮੈਨੂੰ ਸਭ ਪਤਾ ਹੈ, ਪਰ ਅਦਰਵਾਈਜ਼ ਜੋ ਉਹਨਾਂ ਨੇ ਘਰ ਘਰ 'ਚ ਮੁਹੱਲਾ ਕਲੀਨਿਕ ਜਿਹੜੇ ਚਲਾਏ ਆ ਉਹ ਬੜੀ ਕਾਮਯਾਬੀ ਨਾਲ ਚੱਲ ਰਹੇ ਆ।
0: ਕੈਪਟਨ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
2: ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕੋਈ 3 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਇੱਕ ਅਖਬਾਰ ਛਪਿਆ ਸੀ, ਉਹ ਕ੍ਰਿਸਚਨ ਲਿਖਦਾ ਹੈ, ਉਹ ਸਿੱਖੋ ਤੁਸੀਂ ਨਰਕਾਂ ਨੂੰ ਜਾਓਗੇ, ਤੁਹਾਡਾ ਇਤਿਹਾਸ ਹਰ ਪੰਨੇ ਦੇ ਉੱਤੇ ਖੂਨ ਨਾਲ ਲਿਖਿਆ ਹੋਇਆ। ਸਾਡੇ ਇੱਕ ਕ੍ਰਿਸਚਨ ਦਾ ਆਗੂ ਨਾ ਪੁੱਜਣਾ ਜਲਦੀ ਕੀਤੀ, ਈਸਾ ਮਸੀਹ ਕੱਲਾ ਸੂਲੀ ਤੇ ਚੜਿਆ ਸੀ, ਸਾਡਾ ਧਰਮ ਪੂਰੇ ਵਰਲਡ ਵਿੱਚ ਫੈਲ ਗਿਆ ਔਰ ਉਹਨੂੰ ਇੱਕ ਹੀ ਬੰਦਾ ਕੰਟਰੋਲ ਕਰਦਾ ਹੈਗਾ। ਤੁਸੀਂ ਮੈਨੂੰ ਇਹ ਦੱਸੋ ਵੀ ਇਹ ਚਾਵਲਾ ਨੇ ਸਾਬਤ ਕਰਤਾ ਨਾ, ਇਹ ਭੱਜ ਗਿਆ ਇੱਥੇ ਬੈਠਾ, ਸਰੀ ਦੇ ਵਿੱਚ ਬੈਠਾ, ਕੱਲ ਜੋ ਹੈ ਅਖਬਾਰ ਚ ਛਪ ਗਿਆ, ਜਦੋਂ ਕਾਰ ਚ ਉਤਰਿਆ ਉਹਦਾ ਅੱਧਾ ਕੁੰਡ ਕੱਢਿਆ ਹੋਇਆ ਸੀ, ਜਾਣੀ ਉਹਨੇ ਦਾੜੀ ਢਕੀ ਹੋਈ ਸੀ। ਇੰਨਾ ਚੰਗਾ ਲੱਗਦਾ ਸੀ ਜਦੋਂ ਸ਼੍ਰੋਮਣੀ ਕਮੇਟੀ ਖੁੱਲੀ ਦਾੜੀ ਵੇਖ ਕੇ ਅਸੀਂ ਖੁਸ਼ ਹੁੰਦੇ, ਤੇ ਕੰਮ ਦੇਖ ਲੋ ਇਹਨਾਂ ਲੋਕਾਂ ਦੇ, ਜਦੋਂ ਕਿਸੇ ਨੇ ਸਵਾਲ ਪੁੱਛਿਆ ਉਹਨੂੰ ਹੋਰ ਲੰਮਾ ਤੇਜ਼ ਹੋ ਗਿਆ। ਸਾਨੂੰ ਪੂਰਨ ਆਸ਼ਾ ਹੈ ਕਿ ਭੱਜਿਆ ਤਾਂ ਹੈ ਵੀ ਜੇ ਪੰਜਾਬ ਦੇ ਵਿੱਚ ਰਹਿ ਕੇ ਮੈਂ ਕਿਸੇ ਵੱਡੇ ਨੇਤਾ ਦਾ ਖੁਲਾਸਾ ਕਰਤਾ ਨਾ, ਤੇ ਜਿਹੜੇ ਗੈਂਗਸਟਰ ਰੱਖੇ ਉਹ ਮੈਨੂੰ ਮਾਰ ਦੇਣਗੇ, ਤੁਹਾਡੇ ਸਾਹਮਣੇ ਆ ਜਾਣਾ ਹੌਲੀ ਹੌਲੀ। ਔਰ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਸੀ ਨਾ, ਜਦੋਂ ਸੁਖਬੀਰ ਗਿਆ ਫੱਟ ਮੰਨ ਗਿਆ ਧਾਮੀ, ਧਾਮੀ ਕਿਵੇਂ ਛੱਡੂਗਾ 15 ਕਰੋੜ ਦੀ ਕੋਠੀ ਜਿਹੜੀ ਅਜੀਤ ਨਗਰ ਦੇ ਵਿੱਚ ਹੈਗੀ ਹੈ। ਜਦੋਂ ਦੱਸੋ ਇਹਨਾਂ ਨੂੰ ਵੀ ਜੇ ਚੰਗਾ ਸੀ ਤਾਂ ਉੱਥੇ ਕਿਉਂ ਨਹੀਂ ਗਿਆ, ਭੱਜਿਆ ਕਿਉਂ, ਇਸੇ ਕਰਕੇ ਭੱਜਿਆ, ਵੇਖਦੇ ਹਾਂ ਕੀ ਖੁਲਾਸਾ ਕਰਦਾ। ਉਹ ਕਹਿੰਦਾ ਤਾਂ ਮੈਂ ਸੁੱਚਾ ਸਿੰਘ ਲਗਾ ਨਹੀਂ, ਬਾਈ ਸੁੱਚਾ ਸਿੰਘ ਲਗਾ ਤਾਂ ਉੱਥੇ ਲੜਿਆ ਸੀ, ਉਹਦੇ ਤੇ ਤਾਂ ਕੇਸ ਵੀ ਸੀਗਾ ਮੋਹਾਲੀ ਦੇ ਵਿੱਚ, ਉਹ ਤਾਂ ਉਹਦੇ ਵਿੱਚੋਂ ਵੀ ਬਰੀ ਹੋ ਗਿਆ ਸੀ। ਜਿਹੜਾ ਦੱਸੋ ਇਹਦੇ ਬਾਰੇ
0: ਜੀ ਕੈਪਟਨ ਸਾਹਿਬ, ਆਫ ਦਾ ਏਅਰ ਤੁਸੀਂ ਸੁਣ ਸਕਦੇ ਹੋ ਜੀ ਪਟ ਸਾਹਿਬ।
1: ਸਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਰੋਤਿਆਂ ਨੂੰ, ਪਿਆਰੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਵੀ ਸਵਾਲ ਹੈ ਥੋੜਾ ਜਿਹਾ ਛੋਟਾ ਰੱਖਿਆ ਕਰੀਏ ਆਪਾਂ, ਕਿਉਂਕਿ ਹੁਣ ਜਿੱਦਾਂ ਭਾਜੀ ਨੇ ਬੋਲਿਆ ਇਹਦੇ 'ਚ ਆਪਾਂ 3-4 ਸਵਾਲ ਕਵਰ ਕਰ ਸਕਦੇ ਸੀ। ਗੱਲ ਸਿਰਫ ਇਹ ਉਹਨਾਂ ਨੇ ਇਹ ਕਹੀ ਹੈ ਕਿ ਜਿਹੜਾ ਅਮਰਜੀਤ ਸਿੰਘ ਚਾਵਲਾ ਦੇਖੋ ਆਰ ਸ਼੍ਰੋਮਣੀ ਕਮੇਟੀ 'ਚ ਅਕਾਲੀ ਦਲ ਦੇ ਲੀਡਰਾਂ 'ਚ ਇੰਨਾ ਆ ਚੁੱਕਾ ਹੈ, ਸੁੱਚਾ ਸਿੰਘ ਲੰਗਾਹ ਤੋਂ ਲੈ ਕੇ ਇਹ ਜਿਹੜਾ ਸਫ਼ਰ ਹੁਣ ਅਮਰਜੀਤ ਸਿੰਘ ਚਾਵਲਾ ਤੱਕ ਤੁਰ ਪਿਆ, ਇਹਨੂੰ ਬਹੁਤ ਡੂੰਘਾਈ ਨਾਲ ਸੋਚਣ ਦੀ ਲੋੜ ਹੈ। ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਆਪਣੇ ਅਦਾਰਿਆਂ ਅੰਦਰ ਝਾਤੀ ਮਾਰਨ ਦੀ ਲੋੜ ਹੈ, ਸਖ਼ਤੀ ਕਰਨ ਦੀ ਲੋੜ ਹੈ ਕਿ ਇਹੋ ਜਿਹੇ ਕਾਰਨਾਮੇ ਇਹ ਜਿਹੜੇ ਜੁਝਾਰੂ ਇਹਨਾਂ ਦੇ ਆਗੂ ਨਾ ਕਰਨ ਲੱਗੇ। ਤੋਂ
0: ਸਟੂਡੀਓ ਦਾ ਨੰਬਰ ਹੈ 416-233-7368, 416-233-7368। ਜਤਿੰਦਰ ਜੀ ਸਤਿ ਸ੍ਰੀ ਅਕਾਲ ਜੀ।
3: ਹਾਂਜੀ ਭਾਜੀ ਸਤਿ ਸ੍ਰੀ ਅਕਾਲ
0: ਜੀ।
3: ਭਾਜੀ ਮੇਰਾ ਮਤਲਬ ਕੀ, ਪਹਿਲਾਂ ਮੈਂ ਕਹਿਣਾ ਸੀ ਕਿ ਵੀ ਜਿਹੜਾ ਬੜਬੋਲਾਪਨ ਭਾਜੀ ਉਹ ਹੁੰਦਾ ਵੀ ਜਿਹੜਾ ਜ਼ਿਆਦਾ ਬੋਲਦਾ ਹੈਗਾ ਬਿਨਾਂ ਫੈਕਟ ਤੋਂ ਐਵੇਂ ਫਾਲਤੂ ਬੋਲਦਾ ਨਾ ਜੀ, ਸੋਰੀ। ਬਟ ਜਿਹੜੇ ਖਹਿਰਾ ਸਾਹਿਬ ਪੜ੍ਹੇ ਲਿਖੇ ਬੰਦੇ ਆ ਭਾਜੀ, ਉਹ ਉਹਨਾਂ ਨੂੰ ਪਤਾ ਵੀ ਮੈਂ ਕੀ ਬੋਲਣਾ ਹੈਗਾ, ਠੀਕ ਹੈ ਜੀ, ਤੇ ਕਿਉਂ ਬੋਲਣਾ ਹੈਗਾ। ਉਹਨਾਂ ਨੇ ਜੋ ਬੋਲਿਆ ਭਾਜੀ ਬਿਲਕੁਲ ਰਾਈਟ ਬੋਲਿਆ। ਦੇਖੋ ਹੋਰ ਕੋਈ ਬੰਦੇ ਜਿਹੜੇ ਆਪਣੇ ਦੋ ਚਲਾਰੂ ਰੱਖੇ ਉੱਥੇ ਕਿਤੇ ਤੱਬੂ, ਜਿਹੜੇ ਇੱਕ ਤਾਂ ਉਹ ਜਿਹੜਾ LOP ਦਾ ਲੀਡਰ ਹੈਗਾ ਭਾਜਪਾ ਤੇ ਦੂਸਰਾ ਹੈਗਾ ਆਪਣਾ ਰਾਜਾ ਬੜਿੰਗ, ਇਹ ਦੱਬੂ ਦੋਨੇ ਦੱਬੂ ਕਿਉਂ ਨੀ ਬੋਲਦੇ? ਉਹਨਾਂ ਦੀ ਡਿਊਟੀ ਤਾਂ ਖਹਿਰਾ ਸਾਹਿਬ ਕਰ ਰਹੇ ਆ ਕਿ ਵੀ ਜਿਹੜੀ ਟੈਕਸ ਪੇਅਰ ਦੀ ਮਨੀ ਹੈਗੀ ਆ ਪੱਟੀ ਸਾਹਿਬ, ਉਹ ਬਾਹਰਲੇ ਬੰਦੇ ਕਿਉਂ ਲੈ ਰਹੇ? ਇਹ ਤਾਂ ਕੋਈ ਕੁਸ਼ਚਨ ਪੁੱਛ ਹੀ ਨਹੀਂ ਰਿਹਾ। ਉਹ ਦੱਬੂ ਜਿਹੜੇ ਦੋ ਦੱਬੂ ਉਹ ਕਿੱਥੇ ਬੈਠੇ ਆ ਜੀ? ਉਹਨਾਂ ਨੂੰ ਕੱਢੋ ਬਾਹਰ ਪੱਟੀ ਸਾਹਿਬ, ਜਿਹੜੇ ਦੋ ਦੱਬੂ ਬਾਜਵਾ ਤੇ ਉਹ ਰਾਜਾ ਬੜਿੰਗ
1: ਜੀ। ਜਤਿੰਦਰ ਭਾਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਇੱਥੋਂ ਪਤਾ ਲੱਗਦਾ ਕਿ ਜਿਹੜੀ ਕਾਂਗਰਸ ਪਾਰਟੀ ਆਪਸ ਕਿੰਨੀ ਪਾਰਟੀ ਹੋਈ ਹੈ। ਜਦੋਂ ਜੇ ਖਹਿਰਾ ਸਾਹਿਬ ਨੇ ਕੋਈ ਮੁੱਦਾ ਲੱਭਿਆ ਉਹ ਮੁੱਦਾ ਕਾਰਗਰ ਵੀ ਸਾਬਿਤ ਹੋ ਰਿਹਾ ਪਾਰਟੀ ਵਾਸਤੇ, ਤੇ ਬਾਕੀ ਕਿਉਂ ਆਪਣੇ ਪੂਛ ਦੇ ਕੇ ਬੈਠੇ ਆ, ਉਹਨਾਂ ਨੂੰ ਕਿਉਂ ਨੀ ਐਕਚੁਲੀ ਪਾਰਟੀ ਚ ਪਾੜ ਹੀ ਇੰਨਾ ਪੈ ਚੁੱਕਾ ਕਿ ਉਹ ਇੱਕ ਦੂਜੇ ਨੂੰ ਵੇਖ ਕੇ ਸਿਖਾਉਂਦੇ ਨੀ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਜੇ ਖਹਿਰਾ ਸਾਹਿਬ ਨੇ ਕੋਈ ਮੁੱਦਾ ਚੁੱਕਿਆ ਸੀ ਤੇ ਜੇ ਆਪਾਂ ਪਾਰਟੀ ਦੀ ਗੱਲ ਕਰੀਏ ਤੇ ਕਾਂਗਰਸ ਪਾਰਟੀ ਦੇ ਸਾਰੇ ਜਿੰਨੇ ਆਗੂ ਨੇ ਉਹਨਾਂ ਨੂੰ ਉਹਦੇ ਨਾਲ ਹਾਂ ਨਾ ਹਾਂ ਮਨਾਉਣੀ ਚਾਹੀਦੀ ਸੀ, ਤੇ ਪਰ ਕਿਉਂਕਿ ਉਹੀ ਗੱਲ ਕਿ ਪਾਰਟੀ ਚ ਹਾਲੇ ਵੀ ਬਾਗੀ ਸੁਰਾਂ ਨੇ, ਹਾਲੇ ਵੀ ਪਾਰਟ ਉਧਾਰ ਪਈ ਹੈ, ਇਸ ਕਰਕੇ ਇਹੀ ਕਾਰਨ ਹੈ ਕਿ ਬਾਕੀ ਜਿਹੜੇ ਦੋ ਲੀਡਰ ਇਸ ਬਾਰੇ ਨਹੀਂ ਬੋਲੇ
0: ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ
4: ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਜੀ ਕੈਪਟਨ ਸਾਹਿਬ ਦੀ ਸਿਫਤ ਕਰਨੀ ਜੀ, ਉਹ ਜਿਹੜੇ ਜੀ ਬਹੁਤ, ਮੈਂ ਉਹਨਾਂ ਨਾਲ ਬਹੁਤ ਸਹਿਮਤ ਉਹਨਾਂ ਨਾਲ ਜੀ।
0: ਬਹੁਤ ਸ਼ੁਕਰੀਆ। ਤੁਹਾਡਾ ਕੋਈ ਸਵਾਲ ਹੈਗਾ ਸਰ?
4: ਮੇਰਾ ਸਵਾਲ ਤਾਂ ਜੀ ਕੈਪਟਨ ਸਾਹਿਬ ਨੇ ਜੀ ਬੜਾ ਕਲੀਅਰ ਕਰਤਾ ਜੀ, ਉਹ ਤੇ ਉਹਨਾਂ ਨੇ ਜੀ ਉਹਨਾਂ ਨੇ ਸਾਰਾ ਕੁਛ ਕਰ ਦੇਣਾ ਜੀ।
0: ਸ਼ੁਕਰੀਆ ਜੀ, ਥੈਂਕ ਯੂ। 1052 ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਬ੍ਰਦਰ, ਤੁਹਾਡੇ ਦੋਵਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਬਾਕੀ ਜਿਹੜਾ ਖਹਿਰਾ ਸਾਹਿਬ ਆ, ਖਹਿਰਾ ਜਿਹੜਾ ਕੰਮ ਓਪੋਜੀਸ਼ਨ ਲੀਡਰ ਨੇ ਕਰਨਾ, ਉਹ ਇੱਕ ਖਹਿਰਾ ਸਾਹਿਬ ਕਰ ਰਿਹਾ ਤੇ ਇੱਕ ਮਜੀਦ ਸ਼ਾਹ ਸਾਹਿਬ ਕਰ ਰਿਹਾ। ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਹੜੀ ਗੌਰਮੈਂਟ ਆ ਉਹਨੂੰ ਕ੍ਰਿਟੀਸਾਈਜ਼ ਕਰਨਾ ਤੇ ਉਹਦੀਆਂ ਗਲਤ ਗੱਲਾਂ ਲਿਆ ਕੇ ਮੂਹਰੇ ਲੋਕਾਂ ਨੂੰ ਦੱਸਣੀਆਂ, ਉਹ ਦੱਸ ਰਹੇ ਆ ਤੇ ਆਪਾਂ ਨੂੰ ਇਸ ਬਾਰੇ ਉਹਨੂੰ ਸਪੋਰਟ ਕਰਨੀ ਚਾਹੀਦੀ। ਤੇ ਬਾਕੀ ਜੇ ਤੁਸੀਂ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਨਾ, ਉਹਦੇ ਕੋਲ ਗਾਈ ਜਾਊਂਗੇ ਜੀ, ਉਹਨੇ ਸਭ ਕੁਝ ਪੂਰਾ ਕਰਤਾ, ਉਹ ਫਿਰ ਜਿਹੜਾ ਪੱਤਰਕਾਰ ਹੈ ਨਾ ਉਹ ਬਦਨਾਮ ਹੋਜੂ ਕਿ ਬਈ ਭਾਈ ਇਹ ਤਾਂ ਵਨ ਸਾਈਡ ਬੰਦਾ, ਤੇ ਉਹਦੇ ਨਾਲ ਕੀ ਹੋਊਗਾ ਤੁਹਾਡੇ ਚੈਨਲ ਤੇ ਉੱਤੇ ਵੀ ਅਸਰ ਪਏਗਾ।
0: ਇਸ ਕਰਕੇ
5: ਹਾਂਜੀ, ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ ਜੀ। ਪੱਟੀ ਸਾਹਿਬ, ਇਹਦੇ ਨਾਲ ਨਾਲ ਇੱਕ ਕਾਲ ਹੋਰ ਲਵਾਂਗੇ ਤੇ ਇਸ ਤੋਂ ਬਾਅਦ ਅੱਜ ਦਾ ਸੈਗਮੈਂਟ ਜਿਹੜਾ ਆਪਾਂ ਓਵਰ ਕਰਦੇ ਹਾਂ, ਕਿਉਂਕਿ ਸਾਡੀਆਂ ਅਗਲੀਆਂ ਇੰਟਰਵਿਊਜ਼ ਅੱਜ ਅਲੀਕੀਆਂ ਹੋਈਆਂ ਨੇ। ਤੇ ਇੱਕ ਲਵਲੀ ਯੂਨੀਵਰਸਿਟੀ ਦਾ ਮਸਲਾ ਵੀ ਸਾਨੂੰ ਜਾਂਦੇ ਹੋਏ ਜ਼ਰੂਰ ਦੱਸ ਕੇ ਜਾਇਓ ਤੇ ਕਿੱਥੇ ਕਿ ਉਹਦੀ ਕਰੰਟ ਅਪਡੇਟ ਕੀ ਆ। ਇੱਕ ਲਾਸਟ ਕਾਲ ਲੈ ਲਈਏ। 3056 ਸਤਿ ਸ੍ਰੀ ਅਕਾਲ ਜੀ।
6: ਭੁੱਲਰ ਭਾਈ ਸਤਿ ਸ੍ਰੀ ਅਕਾਲ, ਭੱਟੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਤੁਸੀਂ ਕੁਐਸਚਨ ਰੇਜ਼ ਕਰਤਾ ਹੁਣ ਲਵਲੀ ਦਾ ਦੱਸਣ ਤੇ ਇੱਕ ਪੰਜ ਜਿੱਦਾਂ ਹੁਣ ਟਰੰਪ ਸਾਹਿਬ ਦਾ ਜਿੱਦਾਂ ਹੁਣ ਟਾਰਫ ਦਾ ਇਹਦਾ ਇੰਡੀਆ ਦੇ ਉੱਤੇ ਕਿੰਨਾ ਅਸਰ ਪਿਆ, ਜਿੱਦਾਂ ਹੁਣ ਕੈਨੇਡਾ ਜਿਹਦਾ ਹਾਹਾਕਾਰ ਮਚੀ ਹੋਈ ਆ, ਪੰਜਾਬ ਦੇ ਲੋਕੀ ਇਹਨੂੰ ਕਿੱਦਾਂ ਦੇਖ ਰਹੇ, ਕਿੱਦਾਂ ਵੀ ਖੁਸ਼ਹਾਲੀ ਹੈਗੀ ਚਿਹਰਿਆਂ ਦੇ ਉੱਤੇ ਕਿ ਤਾਂ ਉੱਥੇ ਵੀ ਬੁਰਾ ਹਾਲ ਹੋਇਆ, ਦੱਸਣਾ ਮੜਿਆ ਸੁਣਨਾ ਉਹ ਵੀਰ ਮੈਂ।
0: ਥੈਂਕ ਯੂ ਜੀ। ਦੀਪਕ ਸਾਹਿਬ।
1: ਬਿਲਕੁਲ ਜੀ, ਟਰੰਪ ਸਾਹਿਬ ਜੋ ਕੁਛ ਕਰ ਰਹੇ ਆ, ਜਿਹੜੇ ਟੈਕਸ ਲਾ ਰਹੇ ਆ, ਜਿਹੜੇ ਉਹਦਾ ਸਾਰਿਆਂ ਤੇ ਸਾਰੀ ਇਕਾਨਮੀ ਤੇ ਫਰਕ ਪੈਂਦਾ। ਇੱਥੇ ਵੀ ਦਿਨੋ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ, ਗਰੋਸਰੀ ਬਹੁਤ ਮਹਿੰਗੀ ਹੋ ਚੁੱਕੀ ਹੈ। ਮੈਂ ਪਿੱਛੇ ਜੇ ਕੈਨੇਡਾ ਚ ਗਿਆ ਸੀਗਾ, ਉਸ ਤੋਂ ਪਿਛਲੇ ਸਾਲ ਨਿਊਜ਼ੀਲੈਂਡ ਗਿਆ ਸੀ, ਜਿੱਦਾਂ ਉੱਥੇ ਮਹਿੰਗਾਈ ਦਾ ਫਰਕ ਪੈ ਰਿਹਾ, ਗਰੋਸਰੀ ਦਿਨੋਂ ਦਿਨ ਮਹਿੰਗੀ ਹੋ ਰਹੀ ਜਾ ਰਹੀ ਹੈ। ਇੱਥੇ ਵੀ ਬਿਲਕੁਲ ਉਹੀ ਹਾਲ ਹੈ, ਪੰਜਾਬ ਚ ਵੀ, ਸਾਰੇ ਇੰਡੀਆ ਚ ਉਹੀ ਹਾਲ ਹੈ। ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੇ, ਪੈਟਰੋਲ ਚ ਜਿਹੜਾ ਹੁਣ ਇਥੋਂ ਨਾਲ ਪਾਉਣਾ ਸ਼ੁਰੂ ਕਰਤਾ 20%, ਉਹ ਵੀ ਅਮਰੀਕਾ ਦੀ ਦੇਣ ਹੈ, ਉਹਦੇ ਤੋਂ ਦਬਕਾ ਵਜਿਆ ਮੋਦੀ ਨੂੰ ਤੇ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਸੋ ਬਿਲਕੁਲ ਜਿਹੜੀਆਂ ਟਰੰਪ ਦੀਆਂ ਨੀਤੀਆਂ ਨੇ, ਜਿਹੜੀਆਂ ਮਾੜੀਆਂ ਨੀਤੀਆਂ ਨੇ, ਉਹਨਾਂ ਦਾ ਅਸਰ ਡੈਫੀਨੇਟਲੀ ਮਾੜਾ ਪੈ ਰਿਹਾ, ਇਹ ਚ ਕੋਈ ਸ਼ੱਕ ਨਹੀਂ।
0: ਤੇ ਲਵਲੀ ਯੂਨੀਵਰਸਿਟੀ ਵਾਲਾ ਮਸਲਾ ਹੈ,
1: ਲਵਲੀ ਯੂਨੀਵਰਸਿਟੀ ਸਵੇਰੇ 27 ਤਰੀਕ ਨੂੰ ਸਵੇਰੇ 2:30 ਵਜੇ ਇਹ ਇੱਥੇ ਕਹਿੰਦੇ, ਤੇ ਇਹ ਸਰਕਾਰ ਇਹ ਕਹਿੰਦੀ ਹੈ ਜਾਂ ਯੂਨੀਵਰਸਿਟੀ ਇਹ ਕਹਿੰਦੀ ਕਿ ਰੇਪ ਦੀ ਅਫਵਾਹ ਹੋ ਗਈ, ਪਰ ਹਾਲਾਂਕਿ ਉੱਥੇ ਯੂਨੀਵਰਸਿਟੀ ਪਤਾ ਇਹ ਲੱਗਿਆ ਕਿ ਰੇਪ ਹੋਇਆ, ਪਰ ਯੂਨੀਵਰਸਿਟੀ ਕਿਉਂਕਿ ਕਾਫੀ ਇਨਫਲੂਐਂਸ ਹੈ, ਉਹਨਾਂ ਦੇ ਰਾਜ ਸਭਾ ਦੇ ਮੈਂਬਰ ਨੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਚਲੇ ਗਏ, ਪਹਿਲਾਂ ਆਮ ਆਦਮੀ ਪਾਰਟੀ ਸ਼ਾਮਿਲ ਸੀਗੇ ਅਸ਼ੋਕ ਮਿੱਤਲ, ਉਹ ਆਪਣਾ ਇਨਫਲੂਐਂਸ ਵਰਤ ਕੇ ਕੋਈ ਵੀ ਖ਼ਬਰ ਬਾਹਰ ਨਹੀਂ ਸੀ ਜਾਣ ਦਿੰਦੇ, ਪਰ ਅੱਧੀ ਰਾਤ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਰੇਪ ਦੀ ਘਟਨਾ ਵਾਪਰੀ ਹੈ, ਤਾਂ ਉਹ ਸਾਰੇ ਭੜਕ ਪਏ ਉੱਥੇ।
0: ਤੇ ਇੱਕ ਉੱਥੇ ਪੰਜਾਬ ਦਾ ਮੀਡੀਆ ਨਹੀਂ ਪਹੁੰਚਦਾ ਤੇ NDTV ਜਾਂ ਹੋਰ ਜਿਹੜਾ ਨੈਸ਼ਨਲ ਮੀਡੀਆ ਉੱਥੇ ਪਹੁੰਚ ਜਾਂਦਾ ਕਵਰ ਕਰਨ ਨੂੰ, ਇਹਦੇ ਕੀ ਮਾਇਨੇ ਨੇ?
1: ਨਹੀਂ, ਉਹ ਪਹਿਲਾਂ ਨਹੀਂ ਪਹੁੰਚਿਆ, ਪਰ ਅਗਲੇ ਦਿਨ 28 ਤਰੀਕ ਨੂੰ ਉੱਥੇ ਪਹੁੰਚਿਆ ਸੀ ਸਾਰਾ ਮੀਡੀਆ।
0: ਅੱਛਾ ਜੀ,
1: ਕਿਉਂਕਿ 27 ਤਰੀਕ ਸਵੇਰ ਦੀ ਗੱਲ ਮੈਂ ਕਰ ਰਿਹਾ ਤੇ ਉਹ

0: ਕਾਫੀ ਦੋ ਤਿੰਨ ਗੱਡੀਆਂ ਨੇ ਬਾਹਰ ਵੀ ਸਾੜੀਆਂ, ਉਹਨਾਂ ਚ ਪੁਲਿਸ ਦੀ ਗੱਡੀ ਵੀ ਸਾੜੀ ਹੈ ਤੇ ਇੱਕ ਡੀਐਸਪੀ ਗੱਡੀ ਤੇ ਐਸਐਸਪੀ ਗੱਡੀ ਨੂੰ ਪੂਰੀ ਤਰ੍ਹਾਂ ਭਾਨ ਤੋੜ ਕੀਤੀ ਹੈ।
1: ਬਹੁਤ ਸ਼ੁਕਰੀਆ ਪਟੇਲ ਸਾਹਿਬ, ਇੱਥੇ ਇਜਾਜ਼ਤ ਲਵਾਂਗੇ ਜੀ ਤੁਹਾਡੇ ਤੋਂ, ਬਹੁਤ ਸ਼ੁਕਰੀਆ, ਕੱਲ੍ਹ ਨੂੰ ਹੁੰਦੇ ਨੇ ਮੁਲਾਕਾਤ, ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ। ਜਿਹੜੇ ਨਾਲ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਚ ਇੱਕ ਖਾਸ ਗੱਲਬਾਤ ਅੱਜ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਬੜਾ ਜਲਦੀ।
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
3: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ।
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
6: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
7: ਬਸ ਇੰਨੀ ਗੱਲ।

0: अपने प्राइवेट करियर कॉलेजेस भी है ने। सो एक जो पोलिटिकली देखा जाए तो मैं 15 साल तो अपना एक्टिव पोलिटिकली जुड़िया है जी, फैडरल लैवल के उत्ते, प्रोविंशियल लैवल के उत्ते और सिटी इलेक्शन के विच भी। और लास्ट टाइम भी जो 2022 के विच भी मैं एज एन रीजनल काउंसलर इलेक्शन रन किया सीगा, ए सेम वार्ड तो ही वार्ड 7 एंड 8। और मैं इस बारी फॉर्चुनेट इनफ हैगा कि मैनू अपने फिर मौका मिलिया कि मैं अपना नाम अगे रख सकां अपने एज ए सिटी काउंसलर ब्रैम्पटन के वार्ड 7 एंड 8 तो ही।
1: दोस्तों तुसी कोई रिपू दम जी नाल जां तुसी खुद वार्ड 7 ते 8 दे विच आउने हो तां तुसी स्टूडियो कॉल कर सकदे हो। तुहाडी वार्ड दे मुद्दे रिपू दमन जी कोल की पहुंच रहे ने ते नंबर आ स्टूडियो दा 416-233-7368 416-233-7368 ते गलबात कीती जा सकदी है। रिपू दमन जी जदों कोई भी साडे कोल कैंडीडेट आउंदे ने वक्खो वक्ख उहनां दे पॉइंट लिखे हुंदे ने मैनीफेस्टो दे विच कि साडा एजेंडा इह आ जिहदे विच पहले नंबर ते हुंदा प्रॉपर्टी टैक्स, तुहानूं की लगदा है इह रियलिस्टिक पॉसिबल आ प्रॉपर्टी टैक्स नूं घटाउणा?
0: अपने हरवीर भाई जी जिहड़ा प्रॉपर्टी टैक्स हैगा जी, जिहड़ी मैं गल कर रहा जी और अपना की कहिंदे कि जिहड़ी इक प्रैक्टिकली देखिया जावे, क्योंकि एज एन बिजनेस ओनर मैं देखिया कि कई डिसीजन जिहड़े हुंदे ने ओह आपां नूं टफ डिसीजन लैणे पैंदे ने। पर जिहड़ा सब तों पहला हैगा जी कि अपना एक काम होएगा प्रॉपर्टी टैक्सिस नूं फरोज करना, यानी कि फ्रीज करना। पहला तो यह नहीं हो सकता कि इक्को दम कटणगे। और जिहड़ा कि मैं अगे भी अपने जिहड़े भी इंटरैक्शन हुई है जिहड़े भी प्रोग्राम दे विच मैं यही सेम गल कही है, प्रॉपर्टी टैक्सिस नूं पहला फ्रीज किया जाएगा। और उस तो बाद ब्रैम्पटन के अंदर असी अपना जो आपका साडा एक एज एन सिटी काउंसलर और काउंसल के नाल मिलकर एक अपना अपना मोटिव होएगा कि असी ब्रैम्पटन के विच वध तो वध एक बिजनेसिस नूं प्रमोट करिए और जिन्हें भी आपका कमर्शियल बिजनेसिस इंडस्ट्रीज लैके आ सकते आप लैके आईए, ताकि जिहड़ी असी जदों एक प्रॉपर्टी टैक्सिस नूं फ्रीज करना हैगा आ ते जिहड़ी कोई कॉन्ट्रीब्यूशन हैगी आ उहना अपने इंडस्ट्रीज तो आवे या कमर्शियल टैक्सिस दे रूप दे विच आएगी, क्योंकि वह सब तो ज्यादा जिहड़े हैगे टैक्स पेएबल हुंदे ने। सो असी नाल दे नाल अपने ब्रैम्पटन दे अंदर जॉब्स भी वधाणियां ने, इंडस्ट्रीज भी अपने जिहड़े स्मॉल बिजनेसिस ओनर्स हैगे आ उहनां नूं भी प्रमोट करना, स्मॉल बिजनेसिस नूं प्रमोट करना आ ताकि वध तों वध जिहड़ी साडी टैक्स की कॉन्ट्रीब्यूशन करन। और जिहड़ा कि भी एक दो या दूजे तीजे साल तों जदों सानूं लगेगा कि यस कि ब्रैम्पटन दे अंदर सिटी दे अंदर आपां नूं ज्यादा टैक्स बनना शुरू हो गया आ ते उस तों बाद जिहड़ा हैगा आ कि भी आपां हौली हौली इहनूं आपां दूजे तीजे साल तों जिहड़ा हैगा कि रिडक्शन वाले पासे जा सकदे आ। पहले साल तों इह काम नहीं होएगा, बट मेरा एक प्रॉमिस हैगा कि जिस दिन भी जावांगे सिटी काउंसिल दे विच अपने एक मोशन लैके आना कि प्रॉपर्टी टैक्सिस दी जिहड़ी अगे तों जिहड़ा ਉਹਨੂੰ ਫਰੋਜ਼ ਕੀਤਾ ਜਾਵੇ।
1: 0-350 ਤੁਹਾਡੇ ਕੋਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਸਟੂਡੀਓ ਨੰਬਰ ਆ 416-233-7368। ਸੋ ਤੁਸੀਂ ਆਪਣੀ ਰੂਪਰੇਖਾ ਦੱਸੀ ਆ ਜੀ ਕਿ ਅਗਲੇ 4 ਸਾਲਾਂ ਦਾ ਜੇ ਤੁਸੀਂ ਇਲੈਕਟ ਹੁੰਦੇ ਹੋ ਤਾਂ ਕੀ ਕੰਮ ਕਰਨਾ ਗਾ। ਸੋ ਸਾਡੇ ਸਰੋਤਿਆਂ ਦੇ ਵੀ ਡੈਫੀਨੇਟਲੀ ਸਵਾਲ ਨੇ। ਹਰਵਿੰਦਰ ਜੀ ਨੇ ਸਾਡੇ ਨਾਲ ਲਾਈਨ ਤੇ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ।
2: ਸਤਿ ਸ੍ਰੀ ਅਕਾਲ ਪੁੰਦਰ ਭਾਅ ਜੀ ਨੂੰ, ਤੇ ਮੈਂ ਤੁਹਾਨੂੰ ਪੁੱਛ ਕਹਿਣਾ ਸੀ ਜੀ, ਮੈਂ ਵਾਰਡ ਨੰਬਰ 8 ਤੇ ਰਹਿਣਾ ਜੀ, ਤੇ ਸਾਡੇ ਨਾ ਆਪਣੇ ਸਾਈਡ ਬਾਈ ਵਾਕ ਆ ਉਹ ਨਾ ਆਪਾਂ ਨੂੰ ਪਤਾ ਸਾਈਡ ਵਾਕ ਹਮੇਸ਼ਾ ਸਮਿੰਟ ਦੀ ਹੁੰਦੀ ਆ, ਉਹਦੀ ਬਣਾ ਗਏ ਨੇ ਜੀ ਪਿਛਲੇ ਪਾਸੇ ਆਪਣੇ ਪੋਰਟਲ ਦੇ ਬੈਕ ਤੇ ਪੈਂਦਾ, ਪੋਰਟਲ ਦੇ ਉਹਦੇ ਤੇ ਆ ਜਿੱਥੇ ਸਕੂਲ ਆ ਪਹਿਲਾਂ ਉਹਦੇ ਸਕੂਲ ਦੇ ਨਾਲ ਏ, ਤੇ ਉਹਦੀ ਬਣਾ ਗਏ ਸੜਕ ਬਣਾ ਗਏ ਉਹਦੇ ਤੇ ਸਾਈਡ ਵੀਕ, ਪਲੀਜ਼ ਉਹਦੇ ਪਿੱਛੇ ਕੁਛ ਕਰੋਗੇ ਤੁਸੀਂ ਜਿੱਤਣ ਤੋਂ ਬਾਅਦ ਜੀ?
0: ਐਬਸੋਲੂਟਲੀ ਭਾਜੀ, ਦੇਖੋ ਐਜ਼ ਅ ਸਿਟੀ ਕਾਉਂਸਲਰ ਸਾਡਾ ਜਿਹੜਾ ਸਭ ਤੋਂ ਪਹਿਲਾਂ ਇੱਕ ਫਰਜ਼ ਹੁੰਦਾ ਸੀ ਆਪਾਂ ਸਿਟੀ ਦੇ ਇਨਫਰਾਸਟ੍ਰਕਚਰ ਦੇ ਉੱਤੇ ਵੀ ਹੈਲਪ ਕਰਨੀ ਆ, ਪਰ ਜਦੋਂ ਸਾਡੇ ਇੱਕ ਰੈਜੀਡੈਂਟਸ ਦੇ ਨਾਲ ਜਦੋਂ ਕੰਸਲਟੇਸ਼ਨ ਹੀ ਨਹੀਂ ਹੋਈਆਂ, ਜਦੋਂ ਵੀ ਇਹ ਸਾਈਡ ਵਾਕਸ ਨੂੰ ਜਦੋਂ ਸੜਕ ਬਣਾਇਆ ਜਾਂਦਾ ਇੱਕ ਓਪਨ ਕੰਸਲਟੇਸ਼ਨ ਹੁੰਦੀ ਆ, ਤੇ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਗੱਲ ਦੱਸ ਰਹੇ ਹੋ ਤੇ ਲੱਗ ਰਿਹਾ ਕਿ ਵੀ ਇੱਥੇ ਕੰਸਲਟੇਸ਼ਨ ਨਹੀਂ ਹੋਈਆਂ। ਔਰ ਐਜ਼ ਅ ਸਿਟੀ ਕਾਉਂਸਲਰ ਮੈਂ ਜਦੋਂ ਆਵਾਂਗਾ ਤੇ ਫੋਰ ਸ਼ੋਰ ਅਸੀਂ ਇਸ ਇਸ਼ੂ ਨੂੰ ਐਡਰੈਸ ਵੀ ਕਰਨਾ ਤੇ ਅਸੀਂ ਇਹਨੂੰ ਸਿਟੀ ਦੇ ਅੰਦਰ ਲੈ ਕੇ ਵੀ ਜਾਣਾ, ਦੇਖਣਾ ਹੈ ਕਿ ਵੀ ਕੰਸਲਟੇਸ਼ਨ ਕਿਉਂ ਨਹੀਂ ਹੋਈਆਂ। ਔਰ ਜਦੋਂ ਵੀ ਆਪਣਾ ਦੁਬਾਰਾ ਟਾਈਮ ਆਏਗਾ ਮੈਂ ਤੁਹਾਡੇ ਸਾਰੇ ਪੂਰੇ ਉੱਥੇ ਦੇ ਰੈਜੀਡੈਂਟਸ ਨਾਲ ਬੈਠ ਕੇ ਗੱਲਬਾਤ ਕਰਾਂਗੇ ਔਰ ਆਪਾਂ ਆਪਣੇ ਇੱਕ ਕਰੈਕਟਿਵ ਮੈਜਰ ਜ਼ਰੂਰ ਲੈਣੇ ਹੈ ਜੀ।
1: ਸਟੂਡੀਓ ਨੰਬਰ 416-233-7368 416-233-7368 ਤੇ ਗੱਲ ਕੀਤੀ ਜਾ ਸਕਦੀ ਹੈ। ਇੱਕ ਤੁਸੀਂ ਜੀ ਕਾਫੀ ਤੁਹਾਡੀਆਂ ਪੋਸਟਾਂ ਸਾਹਮਣੇ ਆਉਂਦੀਆਂ ਨੇ ਉਹ ਵਹੀਕਲਸ ਨੂੰ ਲੈ ਕੇ ਨੇ ਕਿ ਚਾਹੇ ਉਹ ਚੋਰੀ ਨੂੰ ਰੋਕਣਾ, ਚਾਹੇ ਉਹ ਸਟਰੀਟ ਜਾਂ ਪਾਰਕਿੰਗ ਲੋਟ ਦੇ ਵਿੱਚ ਲਾਈਟਾਂ। ਸੋ ਇਹਦੇ ਲਈ ਚੋਰੀ ਨੂੰ ਰੋਕਣ ਦੇ ਲਈ, ਵਹੀਕਲ ਨੂੰ ਪ੍ਰੋਟੈਕਟ ਦੇ ਲਈ ਇਹਦੇ ਵਿੱਚ ਤੁਹਾਡਾ ਕੀ ਪਲੈਨ ਨੇ ਕਿ ਜੇ ਤੁਸੀਂ ਇਲੈਕਟ ਹੁੰਦੇ ਹੋ ਤੁਸੀਂ ਕੀ ਕਰ ਸਕਦੇ ਹੋ ਜਿਹਦੇ ਨਾਲ ਮੋਰ ਸੇਫਰ ਬਣ ਸਕਦਾ ਸਾਡਾ ਨੇਬਰਹੁੱਡ?
0: ਬਿਲਕੁਲ ਭਾਜੀ, ਆਪਣਾ ਜਿਹੜਾ ਅਸੀਂ ਨੇਬਰਹੁੱਡ ਨੂੰ ਆਪਣਾ ਕੀ ਕਹਿੰਦੇ ਸੇਫ ਕਰਨ ਵਾਸਤੇ ਮੈਂ ਜਿਹੜਾ ਇੱਕ ਐਡਵੋਕੇਸੀ ਕਰ ਰਿਹਾ ਜੀ ਇਸ ਵੇਲੇ ਇੱਕ ਫੁੱਲ ਪੁਲਿਸ ਸਬ ਡਿਵੀਜ਼ਨ ਦੀ। ਔਰ ਇਹਦੇ ਵਿੱਚ ਆਪਣਾ ਜਿਹੜਾ ਹੈਗਾ ਕਿ ਜਦੋਂ ਵੀ ਫੁੱਲ ਪੁਲਿਸ ਸਬ ਡਿਵੀਜ਼ਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਿਟੀ ਦਾ ਵੀ ਇੱਕ ਰੋਲ ਹੁੰਦਾ ਆ, ਆਪਣਾ ਇਕੁਅਲ ਇਹਦੇ ਨਾਲ ਹੀ ਰੀਜਨ ਦਾ ਵੀ ਰੋਲ ਹੁੰਦਾ, ਉਸ ਤੋਂ ਬਾਅਦ ਪ੍ਰੋਵਿੰਸ ਦਾ ਵੀ ਰੋਲ ਹੁੰਦਾ, ਫੈਡਰਲ ਦਾ ਵੀ ਰੋਲ ਹੁੰਦਾ ਆ। ਜਿਸ ਦਿਨ ਵੀ ਆਪਾਂ ਆਵਾਂਗੇ ਆਪਣਾ ਕੀ ਕਹਿੰਦੇ ਸਿਟੀ ਕੌਂਸਲ ਦੇ ਵਜੋਂ ਅਸੀਂ ਇੱਕ ਐਡਵੋਕੇਸੀ ਕਰਨੀ ਹੈਗੀ ਹੈ, ਜਿਹੜਾ ਇੱਕ ਪ੍ਰਪੋਜ਼ਲ ਦੇਣਾ ਹੈਗਾ ਜੀ ਕਿ ਸਾਨੂੰ ਬ੍ਰੈਂਪਟਨ ਦੇ ਵਿੱਚ ਇੱਕ ਈਸਟਰਨ ਐਂਡ ਯਾਨੀ ਕਿ ਈਸਟਰਨ ਐਂਡ ਯਾਨੀ ਕਿ ਗੌਰਮੈਂਟਸ ਵਾਲੀ ਸਾਈਡ ਦੇ ਉੱਤੇ ਸਾਨੂੰ ਇੱਕ ਫੁੱਲ ਸਬ ਡਿਵੀਜ਼ਨ ਚਾਹੀਦੀ ਹੈ ਪੁਲਿਸ ਦੀ, ਤਾਂ ਕਿ ਉੱਥੇ ਜਦੋਂ ਇੱਕ ਪੂਰੀ ਸਬ ਡਿਵੀਜ਼ਨ ਆਏਗੀ ਉਹਦੇ ਨਾਲ ਕੀ ਹੈਗਾ ਕਿ ਥੋੜ੍ਹਾ ਜਿਹਾ ਕ੍ਰਾਈਮ ਨੂੰ ਜਿਹੜਾ ਹੈਗਾ ਕਿ ਥੋੜ੍ਹਾ ਨਹੀਂ ਬਹੁਤਾ ਫਰਕ ਪੈਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉੱਥੇ ਜਦੋਂ ਵੀ ਕੋਈ ਕ੍ਰਾਈਮ ਹੈਪਨ ਹੁੰਦਾ ਹੈ ਇਸ ਵੇਲੇ ਜਿਹੜਾ ਟਾਈਮ ਲੱਗ ਰਿਹਾ ਆ ਕਿਤੇ ਵੀ ਪਹੁੰਚਣ ਦਾ ਪੁਲਿਸ ਦੇ ਕੋਲ 20 ਮਿੰਟ ਤੋਂ ਲੈ ਕੇ 28 ਮਿੰਟ ਦਾ ਜਿਹੜਾ ਕਿ ਇੱਕ ਪ੍ਰੂਵਲ ਟਾਈਮ ਹੈਗਾ ਔਨ ਰੈਕਡ ਹੈਗਾ ਆ ਕਿ 20 ਮਿੰਟ ਤੋਂ ਲੈ ਕੇ 28 ਮਿੰਟ ਲੱਗ ਰਿਹਾ ਪੁਲਿਸ ਨੂੰ ਪਹੁੰਚਣ ਨੂੰ। ਪਰ ਜਦੋਂ ਇੱਕ ਨਵੀਂ ਫੁੱਲ ਪੁਲਿਸ ਸਬ ਡਿਵੀਜ਼ਨ ਆਏਗੀ ਤਾਂ ਇਸ ਸਾਈਡ ਦੇ ਉੱਤੇ ਈਸਟਰਨ ਸਾਈਡ ਦੇ ਉੱਤੇ ਜਿਹੜਾ ਕਿ ਇੱਕ ਪਹੁੰਚਣ ਦਾ ਟਾਈਮ ਵੀ ਹੈਗਾ ਉਹ ਵੀ ਘਟੇਗਾ, ਅਤੇ ਜਦੋਂ ਵੀ ਸਬ ਡਿਵੀਜ਼ਨ ਬਣਦੀ ਆ ਅਤੇ ਜਦੋਂ ਇੱਕ ਪੁਲਿਸ ਦੀ ਪੈਟਰੋਲਿੰਗ ਰਹਿੰਦੀ ਆ, ਪੁਲਿਸ ਦੀ ਪ੍ਰੈਜੈਂਸ ਰਹਿੰਦੀ ਆ, ਅਤੇ ਉੱਥੇ ਕਿਤੇ ਨਾ ਕਿਤੇ ਕ੍ਰਾਈਮ ਜਿਹੜਾ ਹੈਗਾ ਥੋੜ੍ਹਾ ਜਿਹਾ ਘੱਟ ਹੋਣਾ ਸ਼ੁਰੂ ਹੁੰਦਾ। ਸੋ ਆਈ ਵਿਲ ਵਰਕ ਔਨ ਫੋਰ ਇਨ ਅ ਫੁੱਲ ਪੁਲਿਸ ਸਬ ਡਿਵੀਜ਼ਨ ਅਲੋਂਗ ਵਿਦ ਦੀ ਹੈਲਪ ਆਫ ਆਲ ਦੀ ਲੈਵਲਸ ਆਫ ਦਾ ਗਵਰਨਮੈਂਟ।
1: ਉੱਥੇ ਕਈ ਵਾਰ ਨਾ ਇਹ ਵੀ ਸਾਡੇ ਸਿਟੀਜ਼ਨ ਸਵਾਲ ਕਰਦੇ ਨੇ ਕਿ ਚਲੋ ਕੈਮਰੇ ਲਾਉਣ ਦਾ ਡਿਸੀਜਨ, ਇਸ ਤੋਂ ਬਾਅਦ ਹਟਾਉਣ ਦਾ, ਕਈ ਵਾਰ ਉਹ ਫਾਈਨੈਂਸ਼ਲੀ ਇੱਦਾਂ ਲੱਗਦਾ ਕਿ ਟੈਕਸਪੇਅਰ ਦੀ ਮਨੀ ਇੱਦਾਂ ਹੀ ਯੂਜ਼ ਹੋ ਗਈ, ਅਤੇ ਉਹ ਜਿਹੜੇ ਪੁਲਿਸ ਸਟੇਸ਼ਨ ਜਾਂ ਸਬ ਡਿਵੀਜ਼ਨਾਂ ਨੇ ਉਹਦੇ ਵਿੱਚ ਵੀ ਟੈਕਸਪੇਅਰ ਦੀ ਮਨੀ, ਫਿਰ ਜੇ ਹੋਰ ਪੁਲਿਸ ਹੁੰਦੀ ਆ ਉਹ ਹਾਇਰਿੰਗ, ਉਹ ਇੱਕ ਤਰ੍ਹਾਂ ਨਾਲ ਸਿਟੀ ਦੇ ਖਜ਼ਾਨੇ ਦੇ ਉੱਤੇ ਹੋਰ ਭਾਰ ਪੈ ਜਾਂਦਾ। ਪਰ ਤੁਹਾਨੂੰ ਕੀ ਲੱਗਦਾ ਕਿ ਇਹ ਸਾਡੇ ਲਈ ਜ਼ਿਆਦਾ ਸੇਫਟੀ ਲਈ ਕੰਮ ਕਰੂਗਾ ਜਾਂ ਕਿਤੇ ਇਹ ਭਾਰ ਹੀ ਨਾ ਬਣ ਕੇ ਰਹੇ, ਜੇ ਇਹਦੇ ਬਾਰੇ ਕੀ ਕਹੂੰਗੇ?
0: ਨਹੀਂ ਭਾਜੀ, ਜਦੋਂ ਵੀ ਆਪਾਂ ਇਹਨੂੰ ਆਪਾਂ ਇਵੈਲੂਏਟ ਕਰਾਂਗੇ ਕੈਮਰਿਆਂ ਦੇ ਨਾਲ ਅਤੇ ਇੱਕ ਪੁਲਿਸ ਸਬ ਡਿਵੀਜ਼ਨ ਨੂੰ, ਦੇਖੋ ਕੈਮਰੇ ਜਿਹੜੇ ਹੈਗੇ ਨੇ ਸਾਡੀ ਰੋਡ ਸੇਫਟੀ ਵਾਸਤੇ ਸਾਡੇ ਲਈ ਬਹੁਤ ਹੈਲਪ ਕਰਦੇ ਸੀ, ਔਰ ਉਹਦੇ ਨਾਲ ਕੀ ਹੈਗਾ ਕਿ ਇੱਕ ਸਪੀਡ ਨੂੰ ਇੱਕ ਬਹੁਤ ਠੱਲ ਵੀ ਪਈ ਸੀਗੀ, ਔਰ ਆਪਣਾ ਤੁਸੀਂ ਦੇਖੋ ਨੋਰਮਲੀ ਆਪਣੇ ਹੌਲੀ ਹੌਲੀ ਹੌਲੀ ਸਪੀਡਿੰਗ ਹੋਣੀ ਨੋਰਮਲ ਹੋਣੀ ਸ਼ੁਰੂ ਹੋ ਗਈ ਸੀਗੀ। ਆਪਾਂ ਸਕੂਲ ਜ਼ੋਨਸ ਦੀ ਗੱਲ ਕਰਦੇ ਹਾਂ ਜਾਂ ਆਪਾਂ ਸਟਰੀਟਸ ਦੀ ਗੱਲ ਕਰਦੇ ਹਾਂ, ਅਨਫੋਰਚੁਨੇਟ ਇਹ ਡਿਸੀਜ਼ਨ ਲਿਆ ਕਿ ਕੈਮਰੇ ਹਟਾਉਣੇ ਪਏ, ਔਰ ਉਹਦੇ ਉੱਤੇ ਵੀ ਸਾਡਾ ਟੈਕਸਪੇਅਰ ਦਾ ਬਹੁਤ ਜ਼ਿਆਦਾ ਪੈਸਾ ਗਿਆ, ਕਿਉਂਕਿ ਉਹ ਇੱਕ ਡਿਸੀਜ਼ਨ ਸੀਗਾ, ਪ੍ਰੋਵਿੰਸ ਦਾ ਵੀ ਸੀਗਾ, ਸਿਟੀ ਦੇ ਨਾਲ ਮਿਲ ਕੇ ਉਹਨਾਂ ਡਿਸੀਜ਼ਨ ਲੈ ਕੇ ਕੈਮਰੇ ਹਟਾਏ ਜਾਣੇ ਚਾਹੀਦੇ ਆ। ਸੋ ਇਹ ਤਾਂ ਡਿਸੀਜ਼ਨ ਆ ਗਿਆ ਪ੍ਰੋਵਿੰਸ ਵੱਲੋਂ, ਪਰ ਜਦੋਂ ਇੱਕ ਪੁਲਿਸ ਸਬ ਡਿਵੀਜ਼ਨ ਬਣਦੀ ਆ, ਯੈਸ ਫੋਰ ਸ਼ੋਰ ਟੈਕਸਪੇਅਰ ਦੀ ਮੰਨੀ ਜਾਂਦੀ ਆ, ਪਰ ਇਹਦੇ ਵਿੱਚ ਵੀ ਤਿੰਨੇ ਹੀ ਲੈਵਲ ਆਫ ਗਵਰਨਮੈਂਟ ਇਨਵੋਲਵ ਹੁੰਦੇ ਜਿਹੜੇ ਫੰਡਿੰਗ ਕਰਦੇ ਆ, ਸਿਟੀ, ਮਿਊਨਿਸਪਲ ਅਤੇ ਫੈਡਰਲ। ਪਰ ਜਦੋਂ ਇੱਕ ਫੁੱਲ ਪੁਲਿਸ ਸਬ ਡਿਵੀਜ਼ਨ ਆਏਗੀ ਇਹਦੇ ਨਾਲ ਹੈਗਾ ਕਿ ਵੀ ਇਹਨੂੰ ਫਿਰ ਕੋਈ ਪੁਲਿਸ ਸਬ ਡਿਵੀਜ਼ਨ ਬੰਦ ਨਹੀਂ ਹੋਏਗੀ ਭਾਜੀ, ਕਿਉਂਕਿ ਇਹਦੇ ਨਾਲ ਕੀ ਹੈਗਾ ਕਿ ਵੀ ਜਿਹੜਾ ਸਾਡਾ ਕ੍ਰਾਈਮ ਹੈਗਾ ਆ ਉਹ ਹੌਲੀ ਹੌਲੀ ਜਿਹੜਾ ਹੈਗਾ ਕਿ ਬਸ ਸਬਸਾਈਡ ਹੋਣਾ ਸ਼ੁਰੂ ਹੋਊਗਾ, ਕਿਉਂਕਿ ਜਦੋਂ ਵੀ ਤੁਹਾਡੀ ਪੁਲਿਸ ਦੀ ਪ੍ਰੈਜੈਂਸ ਰਹਿੰਦੀ ਕਿਸੇ ਵੀ ਇਲਾਕੇ ਦੇ ਵਿੱਚ, ਤੁਸੀਂ ਦੇਖੋ ਇਸ ਵੇਲੇ ਜਦੋਂ ਆਪਾਂ ਬ੍ਰਹਮਲੀਆ ਦੀ ਗੱਲ ਕਰਦੇ ਹਾਂ ਜਾਂ ਆਪਾਂ ਹੋਰ ਅਟਾਰੀਓ ਵਾਲੇ ਪਾਸੇ ਦੀ ਗੱਲ ਕਰਦੇ ਹਾਂ, ਉੱਥੇ ਵੀ ਕਾਫੀ ਜਿਹੜੀ ਪ੍ਰੈਜੈਂਸ ਹੈਗੀ, ਅਤੇ ਉਹਦੇ ਨਾਲ ਥੋੜ੍ਹਾ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਕ੍ਰਾਈਮ ਨੂੰ। ਔਰ ਇਸੇ ਕਰਕੇ ਸਾਨੂੰ ਪੁਲਿਸ ਸਬ ਡਿਵੀਜ਼ਨ ਜ਼ਰੂਰ ਚਾਹੀਦੀ, ਜਿਹੜੀ ਕਿ ਵੀ ਕਦੀ ਵੀ ਪ੍ਰੋਵਿੰਸ ਜਾਂ ਫੈਡਰਲ ਜਾਂ ਸਿਟੀ ਗੌਰਮੈਂਟ ਜਿਹੜੀ ਹੈਗੀ ਉਹ ਨਹੀਂ ਚਾਹੂਗੀ ਕਿ ਵੀ ਇਹਨੂੰ ਪਾਸ ਜੀ ਬੰਦ ਕੀਤਾ ਜਾਵੇ, ਸੋ ਉਹਦੇ 'ਤੇ ਇਨਕਰੀਜ਼ ਹੀ ਹੁੰਦਾ ਆ ਜਦੋਂ ਵੀ ਆਪਣੇ ਪਬਲਿਕ ਦੀ ਪ੍ਰੋਟੈਕਸ਼ਨ ਦੀ ਗੱਲ ਆਉਂਦੀ ਆ। ਸੋ ਆਈ ਡਾਊਟ ਇਟ ਕਿ ਵੀ ਇਸ ਤਰ੍ਹਾਂ ਦਾ ਕੋਈ ਕੰਮ ਹੋਏਗਾ। ਹਾਂ, ਪਬਲਿਕ ਜਿਹੜੀ ਮਨੀ ਜਿਹੜੀ ਆਪਣੀ ਜਾ ਰਹੀ ਹੈ ਇਹਨੂੰ ਬਣਾਉਣ ਦੇ ਵਿੱਚ, ਉਹ ਮੈਨੂੰ ਲੱਗਦਾ ਕਿ ਇੱਕ ਸਹੀ ਪੱਖ ਦੇ ਉੱਤੇ ਆਪਣੀ ਇੱਕ ਸਹੀ ਯੂਟੀਲਾਈਜ਼ ਹੋਏਗੀ।
1: ਕਮਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ,
3: ਸਤਿ ਸ਼੍ਰੀ ਅਕਾਲ
1: ਜੀ।
3: ਮੇਰਾ ਹੈਗਾ ਬ੍ਰੈਂਪਟਨ ਟ੍ਰਾਂਸਿਟ ਬਾਰੇ ਆ।
1: ਬ੍ਰੈਂਪਟਨ ਟ੍ਰਾਂਸਿਟ ਬਾਰੇ?
3: ਸਾਡੇ ਬੱਸ ਵੀ ਇੱਕ ਪਾਸੇ ਨਹੀਂ ਜਾਂਦੀ ਹੈ, 92 ਜਾਂਦੀ ਗੱਡੀ।
1: ਤੁਸੀਂ ਵਾਰਡ 8 ਤੇ ਰਹਿੰਦੇ ਜੀ? 7।
3: ਹਾਂਜੀ, ਹੈਲੋ।
1: ਹਾਂਜੀ, ਕਿਹੜੇ ਏਰੀਆ ਦੇ ਵਿੱਚ ਰਹਿੰਦੇ ਤੁਸੀਂ?
3: ਨਹੀਂ ਰਹਿੰਦੇ ਆ, ਬਈ ਈਡਨ ਬਰੋਕ ਹੈ ਦੇ ਹੈਗੀ ਆ ਜੀ। ਹਾਂਜੀ, ਇੱਕ ਪਾਸੇ ਨਹੀਂ ਹੈਗੀ ਫਲੈਚਰ ਕਰੀਬ, ਇੱਕ ਪਾਸੇ ਈਡਨ ਬਰੋਕ ਹੈ ਦੇ।
1: ਕਿ ਟ੍ਰਾਂਜਿਟ ਦਾ ਤਾਂ ਵੈਸੇ, ਥੈਂਕ ਯੂ ਸੋ ਮਚ ਕਮਲਜੀਤ ਜੀ। ਇਹ ਰੀਜਨਲ ਦੇ ਵੀ ਕਈ ਮੁੱਦੇ ਹੁੰਦੇ ਨੇ, ਪਰ ਤੁਸੀਂ ਦੇਖਦੇ ਹੋ ਜੀ ਟ੍ਰਾਂਜਿਟ ਜਿੰਨਾ ਸ਼ਹਿਰ ਦੇ ਵਿੱਚ ਪਾਪੂਲੇਸ਼ਨ ਆ, ਕਿੱਥੇ ਦਾ ਸਿਟੀ ਨੂੰ ਮੈਟਰੋ ਸਿਟੀ ਹੋਣਾ ਚਾਹੀਦਾ ਸੀ, ਕਿੱਥੇ ਬੱਸਾਂ ਵੀ ਉਨੀਆਂ ਹੈ ਨਹੀਂ ਜਾਂ ਉਨੇ ਰੂਟ ਨਹੀਂ ਹੈਗੇ, ਉਹਦੇ 'ਚ ਲੰਮੀ ਵੇਟ ਆ, ਅਤੇ ਕਈ ਜਗ੍ਹਾ 'ਤੇ ਹਜੇ ਵੀ ਬੱਸ ਨਹੀਂ ਪਹੁੰਚਦੀ।
0: ਜੀ ਬਿਲਕੁਲ ਭਾਜੀ, ਟ੍ਰਾਂਸਿਟ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਯੈਸ, ਇੱਕ ਅਨਫੋਰਚੁਨੇਟ ਇੱਕ ਡਿਸੀਜ਼ਨ ਵੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ 40 ਟ੍ਰਾਂਸਿਟ ਜਿਹੜੇ ਆਪਣੇ ਇੰਪਲੋਈਜ਼ ਹੈਗੇ ਉਹਨਾਂ ਨੂੰ ਰਿਟਾਇਰਮੈਂਟ ਦਿੱਤੀ ਗਈ, ਜਾਂ ਉਹਨਾਂ ਨੂੰ ਕੀ ਕਹਿੰਦੇ ਕਿ ਜੋਬ ਤੋਂ ਉਹਨਾਂ ਨੂੰ ਇੱਕ ਕਿਹਾ ਗਿਆ ਕਿ ਵੀ ਛੁੱਟੀ ਕਰਨੀ ਆ ਉਹਨਾਂ ਦੀ, ਟ੍ਰਾਂਜ਼ਿਟ ਦੇ ਉੱਤੇ ਆਪਣਾ ਇੱਕ ਕੰਮ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਸਾਡੀ ਪਾਪੂਲੇਸ਼ਨ ਦੀ ਗਰੋਥ ਹੋਈ ਹੈ ਉਸ ਤਰੀਕੇ ਨਾਲ, ਔਰ ਆਪਣਾ ਕੀ ਕਹਿੰਦੇ ਸਾਨੂੰ ਆਪਣੇ ਰੂਟਸ ਦੇਖਣੇ ਪੈਣੇ ਆ ਕਿ ਵੀ, ਕਿਉਂਕਿ ਜਦੋਂ ਵੀ ਆਪਣੇ ਸਿਟੀਜ਼ ਦੇ ਵਿੱਚ ਇਹ ਟ੍ਰਾਂਜ਼ਿਟ ਦੇ ਰੂਟ ਵੀ ਆਪਣੇ ਸਿਟੀਜ਼ ਦੇ ਵਿੱਚ ਇਹ ਟ੍ਰਾਂਜ਼ਿਟ ਦੇ ਰੂਟ ਪਲਾਨ ਹੁੰਦੇ ਨੇ, ਇਹ ਦੇਖਿਆ ਜਾਂਦਾ ਕਿ ਵੀ ਕਿਹੜੇ ਸਾਈਡ ਦੇ ਉੱਤੇ ਸਭ ਤੋਂ ਜ਼ਿਆਦਾ ਆਪਣੀ ਪਾਪੂਲੇਸ਼ਨ ਹੈਗੀ, ਜਿੱਥੇ ਡੈਂਸਿਟੀ ਆਫ ਪਾਪੂਲੇਸ਼ਨ ਹੁੰਦੀ ਹੈ ਉੱਥੇ ਰੂਟ ਵਧਾਏ ਵੀ ਜਾਂਦੇ ਆ। ਕਈ ਵਾਰੀ 15 ਮਿੰਟ ਦੀ ਜਗ੍ਹਾ ਤੇ ਉੱਤੇ ਵੀ 5 ਮਿੰਟ ਦਾ ਵੀ ਰੂਟ ਕੀਤਾ ਜਾਂਦਾ, 10 ਮਿੰਟ ਦਾ ਵੀ ਕੀਤਾ ਜਾਂਦਾ। ਸੋ ਮੈਂ ਆਪਣੇ ਜਾ ਕੇ ਆਪਾਂ ਜਦੋਂ ਐਜ਼ ਅ ਸਿਟੀ ਕਾਉਂਸਲਰ ਮੈਂ ਰਿਪ੍ਰੈਜੈਂਟ ਕਰਾਂਗਾ ਈਡਨ ਬਰੂਕ ਵਾਲਾ ਏਰੀਆ, ਕਿਉਂਕਿ ਵਾਰਡ ਨੰਬਰ 7 ਦੇ ਵਿੱਚ ਆਉਂਦਾ ਆ। ਸੋ ਆਪਾਂ ਉੱਥੇ ਜਾ ਕੇ ਕੰਸਲਟੇਸ਼ਨ ਕਰਾਂਗੇ, ਉੱਥੇ ਜਾ ਕੇ ਦੇਖਾਂਗੇ ਕਿ ਰੂਟ ਦੀ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ, ਕਿਹੜੀ ਪ੍ਰੋਬਲਮ ਆ ਰਹੀ ਹੈ, ਜਿਹੜੇ ਕਮਿਊਟਰਸ ਹੈਗੇ ਨੇ ਤੇ ਉੱਥੇ ਉਹਨਾਂ ਦੇ ਨਾਲ ਮਿਲ ਕੇ ਆਪਾਂ ਟ੍ਰਾਂਜ਼ਿਟ
1: ਜਵਾਬ ਦਿੱਤਾ ਜੀ ਇਹਦਾ ਕਿ ਜੇ ਉਹ ਇਲੈਕਟ ਹੁੰਦੇ ਨੇ ਤਾਂ ਚਾਹੇ ਉਹ ਰੀਜਨਲ ਕੌਂਸਲਰ ਨਾਲ ਰਲ ਮਿਲ ਕੇ ਜੋ ਵੀ ਇਲਾਕੇ ਦੀਆਂ ਉਹ ਉਹਦੇ ਉੱਤੇ ਕੰਮ ਕਰਨਗੇ ਟ੍ਰਾਂਜ਼ਿਟ ਦੇ ਉੱਤੇ ਡੈਫੀਨੇਟਲੀ ਜੀ। ਜੀ ਇਹਨਾਂ ਦਾ ਨੰਬਰ ਸ਼ੇਅਰ ਕਰੂੰਗਾ, ਤੁਸੀਂ ਇਹਨਾਂ ਦਾ ਨੰਬਰ ਤੁਸੀਂ ਡਾਇਰੈਕਟ ਕਾਲ ਕਰਕੇ ਵੀ ਜਿਹੜੇ ਜਿਹੜੇ ਵਾਰਡ 7 ਤੇ 8 ਦੇ ਮੁੱਦੇ ਆ ਇਹਨਾਂ ਤੱਕ ਪਹੁੰਚਾ ਸਕਦੇ ਹੋ। ਸੋ ਜੀ ਕਿੱਦਾਂ ਦੀ ਕੈਂਪੇਨ ਚੱਲ ਰਹੀ ਹੈ ਤੁਹਾਡੀ, ਅਤੇ ਜੇ ਸਾਡੇ ਸਰੋਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ, ਕਾਲ ਕਰਨਾ ਚਾਹੁੰਦੇ ਨੇ, ਕੋਈ ਗੱਲ ਰੱਖਣੀ ਚਾਹੁੰਦੇ ਨੇ ਤਾਂ ਕਿਹੜੇ ਨੰਬਰ 'ਤੇ ਤੁਹਾਨੂੰ ਰੀਚ ਕੀਤਾ ਜਾ ਸਕਦਾ?
0: ਹਾਂਜੀ ਭਾਅ ਜੀ, ਮੇਰਾ ਜਿਹੜਾ ਕੈਂਪੇਨ ਚੱਲ ਰਿਹਾ ਜੀ ਇੱਕ ਬੜਾ ਪੋਜ਼ਿਟਿਵ ਕੈਂਪੇਨ ਚੱਲ ਰਿਹਾ ਇਸ ਵੇਲੇ, ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ। ਔਰ ਕੋਈ ਵੀ ਜਿਹੜੇ ਦੇਖੋ ਆਪਾਂ ਜਦੋਂ ਬਰੈਂਪਟਨ ਸਿਟੀ ਕੌਂਸਲ ਦੇ ਪੁਰਾਣੀ ਕਾਰਗੁਜ਼ਾਰੀ ਦੀ ਗੱਲ ਕਰ ਰਹੇ ਹਾਂ ਤੇ ਮੈਂ ਇਹ ਕੰਮ ਨਹੀਂ ਕਹਿ ਰਿਹਾ ਜੀ ਕਿ ਵੀ ਕੋਈ ਆਪਣਾ ਇੰਡੀਵਿਜੁਅਲ ਗਲਤ ਹੈਗਾ, ਮੈਂ ਕਹਿੰਦਾ ਜੀ ਕੁਛ ਇੱਕ ਜਿਹੜੇ ਰੋਂਗ ਡਿਸੀਜ਼ਨ ਹੋਏ ਆ ਤੇ ਉਹਨਾਂ ਨੂੰ ਅਸੀਂ ਜੇ ਰਿਜ਼ੋਲਵ ਕਰਨਾ ਹੈਗਾ, ਆਪਾਂ ਬਰੈਂਪਟਨ ਸਿਟੀ ਨੂੰ ਇੱਕ ਸਹੀ ਆਪਣੇ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ ਆ, ਤੇ ਮੈਨੂੰ ਐਜ਼ ਅ ਤੁਸੀਂ ਇੱਕ ਸਿਟੀ ਕੌਂਸਲਰ ਵਜੋਂ ਮੌਕਾ ਜ਼ਰੂਰ ਦਿਓ ਤਾਂ ਕਿ ਕੋਈ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੋਈਆਂ ਨੇ ਆਪਾਂ ਉਹਨਾਂ ਨੂੰ ਕਰੈਕਟ ਕਰ ਸਕੀਏ। ਜਿਹੜੀਆਂ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਆਪਾਂ ਉਹਨਾਂ ਦੇ ਉੱਤੇ ਗੱਲ ਨਹੀਂ ਕਰਨੀ, ਆਪਾਂ ਉਹਨਾਂ ਨੇ ਦੇਖਣਾ ਕਿ ਵੀ ਆਪਾਂ ਉਹਨਾਂ ਗਲਤੀਆਂ ਨੂੰ ਸੁਧਾਰਨਾ ਕਿਵੇਂ ਆ, ਤੇ ਉਹਨਾਂ ਨੂੰ ਸੁਧਾਰਨ ਵਾਸਤੇ ਤੁਸੀਂ ਐਜ਼ ਅ ਰਿਪੂ ਦਮਨ ਚੱਲੋ, ਯਾਨੀ ਕਿ ਮੈਨੂੰ ਆਪਣੇ ਵਾਰਡ 7 ਤੋਂ 8 ਐਜ਼ ਅ ਸਿਟੀ ਕੌਂਸਲਰ ਜ਼ਰੂਰ ਆਪਣੇ ਇਲੈਕਟ ਕਰੋ ਤਾਂ ਕਿ ਮੈਂ ਤੁਹਾਨੂੰ ਰਿਪ੍ਰੈਜੈਂਟ ਕਰਾਂ ਔਰ ਤੁਹਾਡਾ ਮੈਂ ਬਰੈਂਪਟਨ ਦੇ ਵਾਰਡ 7 ਤੋਂ 8 ਤੇ ਪੂਰੇ ਬਰੈਂਪਟਨ ਨੂੰ ਸਹੀ ਤਰੀਕੇ ਨਾਲ ਸਿਟੀ ਕੌਂਸਲ ਦੇ ਵਿੱਚ ਰਿਪ੍ਰੈਜੈਂਟ ਕਰ ਸਕਾਂ। ਔਰ ਜਿਹੜਾ ਸਾਡਾ ਆਫਿਸ ਦਾ ਫੋਨ ਨੰਬਰ ਹੈਗਾ ਜੀ 6474602533, 647-460-2533, ਔਰ ਸਾਡੇ ਕੈਂਪੇਨ ਆਫਿਸ ਦਾ ਨੰਬਰ ਹੈਗਾ ਜੀ 27 ਆਰਮਥੋਰਪ ਰੋਡ ਯੂਨਿਟ ਨੰਬਰ 3, ਇਹ ਬਿਲਕੁਲ ਕੁਈਨ ਤੇ ਗੋਲਵੇ ਰੋਡ ਦਾ ਇੰਟਰਸੈਕਸ਼ਨ ਹੈਗਾ ਜੀ, ਉਹਦੇ ਉੱਤੇ ਹੈਗਾ ਸਾਡਾ ਆਫਿਸ। ਔਰ ਜਿਹੜਾ ਏਜੇ ਪਾਇਲ ਕੈਨੇਡੀਅਨ ਟਾਇਰ ਦਾ ਵੇਅਰ ਹਾਊਸ ਹੈਗਾ ਉਹਦੇ ਬਿਲਕੁਲ ਆਪੋਜਿਟ ਜਿਹੜੀ ਕਮਰਸ਼ੀਅਲ ਬਿਲਡਿੰਗ ਹੈਗੀ ਆ 27 ਆਰਮਥੋਰਪ ਰੋਡ ਦੇ ਉੱਤੇ ਯੂਨਿਟ ਨੰਬਰ 3 ਦੇ ਵਿੱਚ ਸਾਡਾ ਕੈਂਪੇਨ ਆਫਿਸ ਹੈ। ਔਰ ਭਾਈ ਜਾਂਦੇ ਜਾਂਦੇ ਮੈਂ ਇੱਕ ਜ਼ਰੂਰ ਇੱਕ ਮੈਸੇਜ ਦੇਣਾ ਚਾਹੂੰਗਾ ਕਿ ਇਲੈਕਸ਼ਨਸ ਜਿਹੜੇ ਹੈਗੇ ਨੇ ਕਿ ਵੀ ਹਰ ਇੱਕ ਸਾਡੇ ਸਿਟੀਜ਼ਨ ਦਾ ਰਾਈਟ ਹੈਗਾ ਆ, ਤੁਸੀਂ ਇਹਨੂੰ ਆਪਣੇ ਇੱਕ ਵਾਈਸ ਤਰੀਕੇ ਨਾਲ ਯੂਜ਼ ਕਰੋ, ਔਰ ਇੱਕ ਤੁਸੀਂ ਆਪਣੇ ਵਾਈਸ ਜਿਹੜੇ ਹੈਗੇ ਤੁਹਾਨੂੰ ਲੱਗਦਾ ਹੈਗਾ ਕਿ ਕੌਂਸਲਰਸ ਨੂੰ ਲੈ ਕੇ ਆਓ। ਔਰ ਮੈਂ ਚਾਹੂੰਗਾ ਕਿ ਮੈਨੂੰ ਜ਼ਰੂਰ ਇੱਕ ਮੌਕਾ ਦਿੱਤਾ ਜਾਵੇ ਰਿਪੂ ਦਮਨ ਢਿੱਲੋਂ ਨੂੰ ਆਪਣੇ ਤੁਹਾਨੂੰ ਵਾਰਡਸ ਨੂੰ ਰਿਪ੍ਰੈਜੈਂਟ ਕਰਨ ਦਾ। ਔਰ ਜਿਹੜੀਆਂ ਸਾਡੀ ਐਡਵਾਂਸ ਪੋਲਸ ਆ ਰਹੀਆਂ ਨੇ 9, 10, 11 ਅਕਤੂਬਰ ਨੂੰ, ਉਹ ਤੁਸੀਂ ਜ਼ਰੂਰ ਐਡਵਾਂਸ ਪੋਲਸ ਦੇ ਵਿੱਚ ਜਾਓ। ਔਰ 16 ਤੇ 17 ਅਕਤੂਬਰ ਨੂੰ ਐਡਵਾਂਸ ਪੋਲਸ ਹੈਗੀਆਂ ਨੇ, ਔਰ 26 ਅਕਤੂਬਰ ਨੂੰ ਤੁਹਾਡਾ ਇਲੈਕਸ਼ਨ ਡੇ ਹੈਗਾ। ਜਿਹੜਾ ਤੁਹਾਡਾ ਇਲੈਕਸ਼ਨ ਦਾ ਰਾਈਟ ਹਰ ਇੱਕ ਸਿਟੀਜ਼ਨ ਦਾ ਹੈਗਾ ਉਹਨੂੰ ਜ਼ਰੂਰ ਯੂਜ਼ ਕਰੋ। ਤਾਂ ਤੁਸੀਂ ਇਹ ਨਹੀਂ ਕਹਿਣਾ ਕਿ ਅਸੀਂ ਵੋਟ ਨਹੀਂ ਕਰਨਾ ਚਾਹੁੰਦੇ, ਜਦੋਂ ਵੋਟ ਨਹੀਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਸੇਮ ਜਿਹੜਾ ਹੈਗਾ ਕਿ ਆਪਣੀ ਸਿਚੁਏਸ਼ਨ ਦੇ ਵਿੱਚ ਰਹਿਣਾ ਪਵੇ। ਸੋ ਵੋਟ ਜੇ ਤੁਸੀਂ ਕਰਨ ਜਾਓਗੇ ਤਾਂ ਇੱਕ ਚੇਂਜ ਵੀ ਆਏਗੀ, ਔਰ ਆਪਣੇ ਕੀ ਕਹਿੰਦੇ ਅਸੀਂ ਤੁਹਾਨੂੰ ਸਹੀ ਤਰੀਕੇ ਨਾਲ ਰਿਪ੍ਰੈਜੈਂਟ ਵੀ ਕਰ ਪਾਵਾਂਗੇ। ਸੋ ਜੇ ਕਿਸੇ ਵੀ ਰੈਜੀਡੈਂਟ ਨੂੰ ਸਾਡੇ ਆਫਿਸ ਦੇ ਨਾਲ ਕੰਟੈਕਟ ਕਰਨਾ ਹੈਗਾ, ਉਹਨਾਂ ਨੂੰ ਰਾਈਡ ਚਾਹੀਦੀ ਹੈਗੀ ਕਿ ਵੀ ਉਹ ਆਪਣੇ ਕਮਿਊਟ ਨਹੀਂ ਕਰ ਸਕਦੇ, ਸੀਨੀਅਰ ਸਿਟੀਜ਼ਨਸ ਹੈਗੇ ਨੇ, ਸਾਡੇ ਆਫਿਸ ਦੇ ਵਿੱਚ ਜਿਹੜਾ ਸਾਡਾ ਫੋਨ ਨੰਬਰ ਹੈਗਾ ਸਾਨੂੰ ਵਟਸਐਪ ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਆ, ਰੈਗੂਲਰ ਫੋਨ 'ਤੇ ਵੀ ਕਾਲ ਕਰ ਸਕਦੇ ਆ, ਤੁਸੀਂ ਟੈਕਸਟ ਮੈਸੇਜ ਕਰ ਸਕਦੇ ਆ, ਈਮੇਲ ਕਰ ਸਕਦੇ ਆ ਕਿ ਤੁਹਾਨੂੰ ਰਾਈਡ ਚਾਹੀਦੀ, ਐਂਡ ਵੀ ਵਿਲ ਮੇਕ ਆਲ ਦਾ ਅਰੇਂਜਮੈਂਟਸ ਕਿ ਤੁਹਾਨੂੰ ਅਸੀਂ ਰਾਈਡ ਦੇ ਉੱਤੇ ਲੈ ਕੇ ਜਾਈਏ, ਉੱਥੇ ਪੋਲਿੰਗ ਸਟੇਸ਼ਨ ਦੇ ਉੱਤੇ ਤੁਹਾਨੂੰ ਵਾਪਸ ਵੀ ਛੱਡ ਕੇ ਜਾਈਏ। ਫੋਨ ਨੰਬਰ ਜਿਹੜਾ ਰਿਪੂ ਦਮਨ ਢਿੱਲੋਂ ਕੈਂਪੇਨ ਦਾ ਫੋਨ ਨੰਬਰ ਹੈਗਾ 647-460-2533, 647-460-2533। ਜੀ ਭਾਈ
1: ਬਹੁਤ ਸ਼ੁਕਰੀਆ ਜੀ, ਗੁੱਡ ਲੱਕ ਤੁਹਾਨੂੰ, ਤੇ ਜੇ ਸਮਾਂ ਲੱਗਿਆ ਤਾਂ ਫਿਰ ਆਪਾਂ ਅਗਲੇ ਹਫਤੇ ਦੇ ਵਿੱਚ ਕਾਲ ਕਰਾਂਗੇ। ਧੰਨਵਾਦ ਜੀ,
0: ਬਿਲਕੁਲ ਭਾਈ, ਥੈਂਕ ਯੂ ਵੈਰੀ ਮਚ ਭਾਈ, ਸਤਿ ਸ਼੍ਰੀ ਅਕਾਲ,
1: ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।

0: ਅਸਾਂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਗੁਰਸ਼ਰਨ ਬਾਜਵਾ ਜੀ ਜੋ ਕਿ ਉੱਘੇ ਰਿਐਲਟਰ ਨੇ। ਜਦੋਂ ਗੱਲਬਾਤ ਫਾਰਮ ਹਾਊਸ ਜਾਂ ਲਗਜ਼ਰੀ ਘਰਾਂ ਦੀ ਆਉਂਦੀ ਹੈ ਤਾਂ ਗੁਰਸ਼ਰਨ ਬਾਜਵਾ ਜੀ ਦਾ ਨਾਮ ਪਹਿਲੀ ਕਤਾਰ ਦੇ ਵਿੱਚ ਆਉਂਦਾ। ਹੋਮ ਲਾਈਫ ਮੈਪਲ ਲੀਫ ਦੇ ਨਾਲ ਜਿਹੜਾ ਕੰਮ ਕਰ ਰਹੇ ਨੇ, ਇਹਨਾਂ ਕੋਲ ਇੱਕ ਲਿਸਟਿੰਗ ਆ 8 acres ਲੈਂਡ ਦੇ ਵਿੱਚ, 3 bedroom ਦਾ ਘਰ ਆ, ਮੋਨੋ ਦੇ ਵਿੱਚ ਆ, ਬਿਲਕੁਲ ਏਅਰਪੋਰਟ ਰੋਡ ਦੇ ਉੱਤੇ ਰਹਿ ਜਾਂਦਾ। ਸੋ ਇਹ ਘਰ ਦੀ ਕੋਈ ਵਧੇਰੇ ਜਾਣਕਾਰੀ ਚਾਹੁੰਦੇ ਹੋ ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰ ਲਓ। ਇਸ ਦੇ ਨਾਲ ਔਰੇਂਜ ਵਿਲ ਦੇ ਨੇੜੇ 10 acres ਲੈਂਡ ਦੇ ਵਿੱਚ 3 bedroom 2 washroom ਦਾ ਘਰ ਆ। ਸੋ ਇਹ ਪ੍ਰੋਪਰਟੀ ਦੀ ਵੀ ਜਾਣਕਾਰੀ ਚਾਹੁੰਦੇ ਹੋ 647-299-5548। ਜਿਹੜੀ ਮੋਨੋ ਵਾਲੀ ਪ੍ਰੋਪਰਟੀ ਹੈ ਨਾ 8 acres ਵਾਲੀ, ਇਹਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨਾ ਘੱਟ ਪ੍ਰਾਈਸ, 647-299-5548। ਪੂਰੇ ਟੂਰ ਦੀਆਂ ਫੋਟੋਆਂ ਮੰਗਵਾਉਣ ਦੇ ਲਈ ਜਾਂ ਹੋਰ ਡਿਟੇਲ ਦੇ ਲਈ ਗੁਰਸ਼ਰਨ ਬਾਜਵਾ 647-299-5548। 6472895548 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ, ਕੱਲ੍ਹ ਮੌਕਾ ਮਿਲਿਆ, ਕੈਂਪੇਨ ਲਾਂਚ ਕੀਤੀ ਗਈ ਸੀ ਬਲਜਿੰਦਰ ਨਹਿਲ ਅਤੇ ਹਰਸਿਮਰਨ ਸਿੰਘ, ਜੋ ਕਿ ਬਲਜਿੰਦਰ ਨਹਿਲ ਜੀ ਸਿਟੀ ਕੌਂਸਲ ਲਈ ਕੈਂਡੀਡੇਟ ਨੇ ਵਾਰਡ 9 ਅਤੇ 10 ਤੋਂ, ਅਤੇ ਰੀਜਨਲ ਕੌਂਸਲ ਲਈ ਕੈਂਡੀਡੇਟ ਨੇ ਹਰਸਿਮਰਨ ਜੀ ਵਾਰਡ 9 ਅਤੇ 10 ਤੋਂ। ਇਹਨਾਂ ਵੱਲੋਂ ਆਪਣਾ ਅਫੀਸ਼ੀਅਲ ਕੈਂਪੇਨ ਲਾਂਚ ਕੀਤਾ ਗਿਆ। ਕੁਈਨ ਜਿਹੜਾ ਕੁਈਨਜ਼ ਮੇਅਰ ਇੱਥੇ ਕੁਈਨਜ਼ ਐਂਡ ਸਨਪੈਕ ਦੇ ਸਾਹਮਣੇ ਰਹਿ ਜਾਂਦਾ ਗਾ। ਸੋ ਇੱਥੇ ਭਰਮਾ ਇਕੱਠ, ਸਾਰਾ ਮੀਡੀਆ ਇੱਥੇ ਪਹੁੰਚਿਆ ਹੋਇਆ ਸੀ, ਅਤੇ ਇਸ ਵਾਰਡ 9 ਅਤੇ 10 ਦਾ ਇੱਦਾਂ ਲੱਗ ਰਿਹਾ ਸੀ ਕਿ ਹਜੂਮ ਉੱਥੇ ਪਹੁੰਚ ਗਿਆ ਹੁੰਦਾ, ਕਿਉਂਕਿ ਵਾਰਡ ਜਿੰਨੀਆਂ ਚੇਅਰਾਂ ਸੀ, ਚੇਅਰਾਂ ਦੇ ਉੱਤੇ ਬੈਠ ਕੇ ਜੋ ਅੱਖੀ ਡਿੱਠਾ ਹਾਲ ਸੀ, ਚੇਅਰਾਂ ਸਾਰੀਆਂ ਬੈਠੀਆਂ ਸੀ, ਇਸ ਤੋਂ ਬਾਅਦ ਕੰਧਾਂ ਨਾਲ ਪਿੱਛੇ, ਇਹ ਹਾਲਾਤ ਮੰਨ ਰਹੇ ਸੀ ਕਿ ਸ਼ਾਇਦ ਦੂਜਾ ਪੋਰਸ਼ਨ ਵੀ ਖਿਲਾਉਣਾ ਪੈ ਸਕਦਾ ਸੀ ਕਿਉਂਕਿ ਓਵਰ ਕਰਾਊਡਡ ਜਿਹੜਾ ਭਰਮਾ ਹੰਗਾਰਾ ਮਿਲਿਆ। ਸੋ ਇਹਦੇ ਲਈ ਵਧਾਈ ਦੇ ਪਾਤਰ ਨੇ ਬਲਜਿੰਦਰ ਨਹਿਲ ਜੀ, ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਨਹਿਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ ਤਾਜੋ ਸਾਹਿਬ, ਕੀ ਹਾਲ ਨੇ ਜੀ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ। ਤੇ ਤੁਸੀਂ ਕੱਲ ਦੀ ਕੈਂਪੇਨ ਦਾ ਹਾਲ ਦੇਖ ਕੇ ਤੁਹਾਡੇ ਚ ਵੀ ਚੜ੍ਹਦੀ ਕਲਾ ਆਈ ਹੋਊਗੀ, ਕੀ ਕਹਿਣਾ ਚਾਹੋਗੇ?
1: ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਸਾਰੇ ਸੁਣ ਰਹੇ ਜਿੰਨੇ ਭਾਈਆਂ ਨੂੰ, ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਾਡਾ ਐਸਟੀਮੇਟ ਸੀ ਤਾਜੋ ਸਾਹਿਬ, ਕੱਲ ਵੀ 1000 ਬੰਦੇ ਦਾ ਆਪਾਂ ਇਨਵੀਟੇਸ਼ਨ ਸੀਗਾ
0: ਜੀ,
1: ਤੇ ਆਪਣੇ ਕੋਲੇ ਉੱਥੇ ਤੁਸੀਂ ਦੇਖਿਆ ਹੀ ਆ 1500 ਬੰਦੇ ਦੇ ਨੇੜੇ ਹੋ ਗਿਆ ਸੀਗਾ ਜਿਹੜਾ ਅਸੀਂ ਕੈਲਕੂਲੇਸ਼ਨ ਕੀਤੀ ਆ
0: ਜੀ।
1: ਤੇ ਮੈਂ ਸਾਰਿਆਂ ਦਾ ਜਿਹੜੇ ਉੱਥੇ ਪਹੁੰਚੇ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਇੱਕ ਇਨਵੀਟੇਸ਼ਨ ਤੇ, ਵਿੱਚ ਨੂੰ ਇਨਵੀਟੇਸ਼ਨ ਗਿਆ ਹੀ ਨੀ, ਕਿਸੇ ਨੇ ਮੰਨ ਲਓ ਸਟੇਟਸ ਦੇਖੇ, ਕਿਸੇ ਨੇ ਇੰਸਟਾਗ੍ਰਾਮ ਤੇ ਦੇਖਿਆ, ਉੱਥੇ ਪਹੁੰਚੇ, ਸਾਰਿਆਂ ਦਾ ਬਹੁਤ ਧੰਨਵਾਦ, ਦਿਲੋਂ ਧੰਨਵਾਦ ਕਰਦਾ।
0: ਤੇ ਇਹਦੇ ਵਿੱਚ ਤੁਹਾਡੀ ਸਪੀਚ ਨੂੰ ਵੀ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ, ਆਪਦੇ ਨਾਲ ਕਨੈਕਟ ਕੀਤਾ, ਤੇ ਜਦੋਂ ਇੱਕ ਯੂਥ ਆਈਕੋਨ ਮੂਹਰੇ ਆਉਂਦਾ ਗਾ ਤੇ ਉਹਨੂੰ ਬਜ਼ੁਰਗਾਂ ਦਾ ਸਾਥ ਮਿਲਦਾ, ਉੱਥੇ ਮੈਂ ਹੈਰਾਨ ਹੋਇਆ ਕਿੰਨੇ ਸਾਡੇ ਬਜ਼ੁਰਗ ਭੈਣਾਂ ਮਾਤਾ ਜਿਹੜੇ ਸਿਟੀਜਨ ਸੀਗੇ, ਵੋਟਰ ਸੀ, ਉਹ ਆਏ ਤੇ ਉਹ ਸਪੀਕਿੰਗ ਗੁੱਡ ਆਫ ਯੂ।
1: ਹਾਂਜੀ, ਉਸ ਤੋਂ ਬਾਅਦ ਵੀ ਤਾਜੋ ਸਾਹਿਬ ਮੈਨੂੰ ਲੱਗਦਾ ਸਾਰਾ ਦਿਨ ਕਾਲ ਆਈ ਗਈ ਆ, ਟੈਕਸਟ ਮੈਸੇਜ ਆਈ ਗਏ ਨੇ, ਬਹੁਤ ਸਾਰਾ ਪਿਆਰ ਮਿਲਿਆ ਮੈਨੂੰ। ਐ ਲੱਗਦਾ ਵੀ ਵਾਰਡ 9 ਤੇ 10 ਸਾਰੀ ਮੈਨੂੰ ਫੋਨ ਕਰੀ ਜਾਂਦਾ, ਟੈਕਸਟ ਮੈਸੇਜ ਕਰੀ ਜਾਂਦੇ ਆ
0: ਜੀ। ਤੇ ਇਸ ਤਰ੍ਹਾਂ ਖੁਸ਼ੀ ਦੁੱਗਾ ਜੀ ਵੀ ਪਹੁੰਚੇ ਸੀ ਉੱਥੇ?
1: ਹਾਂਜੀ ਹਾਂਜੀ, ਖੁਸ਼ੀ ਦੁੱਗਾ ਜੀ ਪਹੁੰਚੇ ਸੀ। ਖੁਸ਼ੀ ਦੁੱਗਾ ਨਾਲ ਆਪਣਾ ਸ਼ੁਰੂ ਤੋਂ ਫੈਮਿਲੀ, ਮੰਨ ਲਓ ਪਿੱਛੋਂ 15-20 ਸਾਲਾਂ ਤੋਂ ਬਹੁਤ ਵਧੀਆ ਪਿਆਰ ਆ ਫੈਮਿਲੀ ਨਾਲ, ਉਹ ਆਪਣੇ ਨਾਲ ਮੰਨ ਲਓ ਇੱਕ ਠੋਕ ਹੀ ਖੜਦੇ ਆ
0: ਜੀ। ਸੋ ਤੁਹਾਨੂੰ ਕੀ ਲੱਗ ਰਿਹਾ ਹੁਣ ਜਿਹੜਾ ਕੈਂਪੇਨ ਤੁਸੀਂ ਲੜ ਰਹੇ ਹੋ ਵਾਰਡ 9 ਤੇ 10 ਤੇ ਆ, ਮੇਨ ਪ੍ਰੋਬਲਮ ਉਹ ਜੜ ਕੀ ਆ ਜਿਹੜੀ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਜੜ ਨੂੰ ਟੱਚ ਕਰ ਲਿਆ ਤਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ?
1: ਦੇਖੋ ਤਾਜੂ ਸਾਹਿਬ, ਗੱਲਾਂ ਸਾਰੀਆਂ ਉੱਥੇ ਆ ਜਾਂਦੀਆਂ ਨੇ ਵੀ ਹੁਣ ਲੋਕਾਂ ਦੇ ਵਿੱਚ ਆਪਾਂ ਰਹਿੰਦੇ ਆ, ਮੈਨੂੰ ਇੱਥੇ ਵਾਰਡ ਦੇ ਵਿੱਚ ਇਹ 9 ਤੇ 10 ਦੇ ਵਿੱਚ ਰਹਿੰਦੇ ਆ ਨੂੰ, ਏਅਰਪੋਰਟ ਐਂਡ ਕੰਟਰੀ ਸਾਈਡ ਤੇ 15 ਸਾਲ ਦੇ ਕਰੀਬ ਹੋ ਗਿਆ, ਮੈਂ ਇਹ ਲੋਕਾਂ ਦੀਆਂ ਪ੍ਰੋਬਲਮ ਨੂੰ ਸਮਝਦਾ ਗਾ
0: ਜੀ,
1: ਇਹਨਾਂ ਦੀਆਂ ਪ੍ਰੋਬਲਮ ਨੂੰ ਮੈਂ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਊਂਗਾ, ਇਹਨਾਂ ਦੀ ਆਵਾਜ਼ ਬਣੂਗਾ।
0: ਹੁਣ
1: ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹਾਂ, ਹੁਣ ਇੱਕ ਅਜਿਹੇ ਕੌਂਸਲਰ ਦੀ ਲੋੜ ਆ ਵੀ ਜਿਹੜਾ ਆਵਾਜ਼ ਚੱਕੇ।
0: ਬਿਲਕੁਲ ਜੀ, ਸਾਡੇ ਨਾਲ ਲਾਈਨ ਦੇ ਕਾਲ 416-233-73 ਸਟੂਡੀਓ ਨੰਬਰ ਦਿਲਵਾਰ ਜੀ ਨੇ ਸਾਡੇ ਨਾਲ। ਬਾਈ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
2: ਸਤਿ ਸ੍ਰੀ ਅਕਾਲ ਜੀ ਬਾਈ ਜੀ, ਬਹੁਤ ਵਧੀਆ ਜੀ, ਭਾਜੀ ਹਰਵੀਰ ਜੀ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਵਧੀਆ ਗੱਲ ਹੈ ਜੀ, ਤੁਸੀਂ ਕੌਂਸਲਰਾਂ ਨੂੰ ਨਵਿਆਂ ਨੂੰ ਲਿਆਉਂਦੇ ਹੋ ਜੀ।
0: ਤੇ
2: ਨਾਲ ਇਹ ਹੈ ਜੀ, ਸਾਨੂੰ ਹੁਣੀ ਮੌਕਾ ਹੈ ਜੀ ਕਿ
0: ਤੁਸੀਂ ਕਿਹੜੇ ਵਾਰਡ ਚ ਰਹੇ ਨੇ ਬਾਈ ਜੀ?
2: ਤਕਲੀਫਾਂ ਦੱਸੀ, ਮੈਂ 9-10 ਚ ਹੀ ਹਾਂ ਜੀ ਫੀਤ ਰੀਡ ਵਿੱਚ।
0: ਤੇ ਤੁਸੀਂ ਪਹੁੰਚੇ ਸੀ ਕੱਲ ਕੈਂਪੇਨ ਦੇ ਵਿੱਚ?
2: ਕੱਲ ਹਾਂ ਜੀ, ਮੈਂ ਉੱਥੇ ਵੀ ਆਇਆ ਸੀਗਾ ਜੀ।
0: ਤੇ ਕੀ ਮਾਹੌਲ ਦੇਖਿਆ ਤੁਸੀਂ, ਕਿਉਂਕਿ ਭਰਮਾ ਇਕੱਠ ਜਿਵੇਂ ਤਕਰੀਬਨ ਐਸਟੀਮੇਟ ਲਾਇਆ ਜਾ ਰਿਹਾ 1500 ਦਾ ਇਕੱਠ ਸੀਗਾ, ਤੇ ਕਿਹੜੇ ਮੁੱਦੇ ਦੇ ਉੱਤੇ ਤੁਸੀਂ, ਤੁਹਾਨੂੰ ਲੱਗਦਾ ਕਿ ਜਿਵੇਂ ਆਪਣੀ ਨਵੀਂ ਡਿਵੈਲਪਮੈਂਟ ਹੁੰਦੀਆਂ ਨੇ ਇਸ ਵਾਰਡ ਦੇ ਵਿੱਚ, ਤੇ ਕਿਹੜਾ ਮੇਨ ਮੁੱਦਾ ਹੈਗਾ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਬਲਜਿੰਦਰ ਨਹਿਰ ਜੀ ਜੇ ਇਲੈਕਟ ਹੁੰਦੇ ਆ ਤੇ ਸਿਟੀ ਹਾਲ ਚ ਲੈ ਕੇ ਆਣ?
2: ਬਾਈ ਜੀ, ਇੱਕ ਮੁੱਦਾ ਹੋਵੇ ਤੁਹਾਨੂੰ ਦੱਸੀਏ, ਮੁੱਦੇ ਤਾਂ ਸਾਰੇ ਹੀ ਨੇ ਜੀ, ਅਸੀਂ ਹਰ ਸਾਲ ਜਿੱਤਿਆ ਕੇ ਤੋਰ ਦਿੰਦੇ ਆ ਉਹ ਬੰਦਿਆਂ ਨੇ। ਜਿਵੇਂ ਪੰਜਾਬ ਚ ਨਾ ਸੀਗਾ ਜੀ ਭੱਠਲ ਬਾਦਲ ਕੈਪਟਨ, ਚਾਰ ਘਰਾਂ ਨੇ ਗਲਬਾ ਪਾਇਆ ਹੋਇਆ ਸੀ, ਇੱਥੇ ਵੀ ਉਹੀ ਗਲਬਾ ਸੀ, ਵੋਟਾਂ ਪੈਂਦੀਆਂ ਸੀ। ਉਦੋਂ ਬਾਅਦ ਤਾਂ ਜੀ ਸਾਡੀ ਹਾਲਾਤ ਵੋਟਰਾਂ ਦੀ ਕੱਸੂ ਘੁੰਮੇ ਵਾਲੀ ਹੋ ਜਾਂਦੀ ਸੀਗੀ, ਵੀ ਜਿਵੇਂ ਕੱਸੂ ਘੁੰਮਣੀ ਜੀ ਬੰਦੇ ਨੂੰ ਦੇਖ ਕੇ ਦਾਤੀ ਅੰਦਰ ਨੂੰ ਕਰ ਲੈ ਡਰਦਾ। ਸਾਡੀ ਘਰਾਂ ਦੀ ਹਾਲਤ ਤਾਂ ਇਹ ਸੀ ਵੀ ਸਿਟੀ ਵਾਲਾ ਜੀ ਕਿਤੇ ਘਾਲੀ ਟੈਸਟਰ ਲੈ ਕੇ ਆ ਜੀ, ਜੀ ਕਰਦੇ ਸੀ ਅੰਦਰ ਬਾਰ ਨਾ ਖੋਲੋ, ਸਿਟੀ ਵਾਲਾ ਇੰਨਾ ਬਿੱਲ ਖੜਕਾ ਦੇ ਜੀ ਵੀ ਤੁਹਾਡੇ ਕਿਰਾਏਦਾਰ ਰਹਿੰਦੇ ਨੇ ਗੇ ਥੱਲੇ, ਤੁਸੀਂ ਉਹਦਾ ਪਰਮਿਟ ਨੀ ਲਿੱਤਾ ਜੀ, ਤੁਸੀਂ ਜੀ ਤੁਹਾਡੀ ਇੱਧਰ ਨੂੰ ਹੈ ਜੀ, ਗੱਲ ਮਕਾਓ ਜੀ, ਫੇਰ ਐਂ ਡਰ ਜੀ ਬਾਊਸ ਖੋਲ ਦੇ ਵੀ ਇੱਕ ਤੇ ਫੇਰ ਨਾ ਟੈਕਸ ਵੱਧ ਕੇ ਆ ਜੇ ਜੀ। ਹੁਣ ਪਾਣੀ ਦਾ ਵੱਡੀ ਗੱਲ ਤਾਂ ਜੀ, ਸਾਡਾ ਕੈਨੇਡਾ ਨਾਲੋਂ ਪਾਣੀ ਦਾ ਬਿੱਲ ਵੀ ਜ਼ਿਆਦਾ ਆਉਂਦਾ ਜੀ, ਜੇ ਉੱਡਿਆਂ ਦਾ ਜੀ, ਮੈਂ ਬਹੁਤ ਸਾਡੇ ਭਰਾ ਰਿਸ਼ਤੇਦਾਰ ਰਹਿੰਦੇ ਨੇ ਜੀ। ਕੌਂਸਲਰ ਤਾਂ ਮੈਨੂੰ ਐਂ ਲੱਗਦਾ ਜੀ, ਇੱਥੋਂ ਦੇ ਜਦੋਂ ਅਸੀਂ ਚੁਣ ਲੈਂਦੇ ਹਾਂ ਗੂੰਗੇ ਵੀ ਨੇ ਬੋਲੇ ਵੀ ਨੇ, ਜਿਉਂ ਸਾਨੂੰ ਸਮਝਦੇ
0: ਨੇ। ਤੁਸੀਂ ਚੇਂਜ ਦੇ ਹੱਕ ਚ ਤੁਸੀਂ ਬਦਲਾਅ ਚਾਹੁੰਦੇ ਹੋ?
2: ਬਿਲਕੁਲ, ਅਸੀਂ ਤਾਂ ਕਹਿੰਦੇ ਨਵਿਆਂ ਨੂੰ ਆਉਣਾ ਚਾਹੀਦਾ ਜੀ, ਖੁੱਲ ਕੇ ਮੌਕਾ, ਤਾਂ ਕਿ ਪੁਰਾਣੇ ਨੂੰ ਘੜਾ ਮਚੌਧਰੀ ਨੂੰ ਪਤਾ ਲੱਗੇ ਵੀ ਨਵੇਂ ਬੰਦੇ ਵੀ ਆ ਕੇ ਤੁਹਾਨੂੰ, ਉਹਨਾਂ ਨੂੰ ਤਾਂ ਇਹ ਵੀ ਕਦੇ ਤੂੰ ਜਿੱਤੀ ਕਦੇ ਮੈਂ ਜਿੱਤੀ ਜੀ।
0: ਸ਼ੁਕਰੀਆ ਬਾਈ ਜੀ,
2: ਬੰਦੇ ਨੇ ਜੀ,
0: ਧੰਨਵਾਦ ਜੀ, ਥੈਂਕ ਯੂ ਜੀ। ਸੋ ਨਹਿਰ ਸਾਹਿਬ, ਜਦੋਂ ਵਾਰਡ 9 ਤੇ 10 ਤੇ ਕੈਂਡੀਡੇਟ ਕਾਲ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਚੀਨ ਦੇ ਹੱਕ ਦੇ ਵਿੱਚ ਆ, ਸੋ ਜਦੋਂ ਤੁਸੀਂ ਡੋਰ ਟੂ ਡੋਰ ਜਾਂਦੇ ਹੋਗੇ ਗਰਾਊਂਡ ਰਿਐਲਿਟੀ ਤੇ ਵੀ ਤੁਹਾਨੂੰ ਇਹੀ ਚੀਜ਼ ਦੇਖਣ ਨੂੰ ਮਿਲਦੀ ਹੈ ਜੀ?
1: ਬਿਲਕੁਲ, ਸੇਮ ਚੀਜ਼ ਦੇਖਣ ਨੂੰ ਮਿਲਦੀ ਆ ਤਾਜੋ ਸਾਹਿਬ, ਲੋਕ ਇੰਨੇ ਜ਼ਿਆਦਾ ਫੈਡ ਅਪ ਹੋਏ ਪਏ ਨੇ। ਜਦੋਂ ਅਸੀਂ ਡੋਰ ਟੂ ਡੋਰ ਆਲਮੋਸਟ ਮੈਂ ਤੇ ਮੇਰੀ ਟੀਮ ਨੇ ਆਪਣੇ ਡੋਰ ਟੂ ਡੋਰ ਸਾਰਾ ਕਵਰ ਕਰ ਹੀ ਲਿਆ, ਲੋਕਾਂ ਦਾ ਇੰਨਾ ਵਧੀਆ ਹੰਗਾਰਾ ਮਿਲ ਰਿਹਾ ਵੀ ਇੰਨੇ ਫੈਡ ਅਪ ਨੇ ਵੀ, ਪਹਿਲੀ ਗੱਲ ਉਹ 15-15-20 ਮਿੰਟ ਦੂਜੇ ਮੰਨ ਲਓ ਆਪਦੀਆਂ ਪ੍ਰੋਬਲਮ ਪਿੱਛੇ ਵਾਲੇ ਪੋਲੀਟੀਸ਼ੀਅਨ ਨੂੰ ਕਹਿੰਦੇ ਆ ਵੀ ਐਵੇਂ ਨੀ ਕੀਤਾ ਐਵੇਂ ਨੀ ਕੀਤਾ, ਵੀ ਉਹਨਾਂ ਨੂੰ ਐਂ ਲੱਗਦਾ ਵੀ ਇਹੀ ਕੁਛ ਚੱਲੀ ਜਾਣਾ ਹੁਣ ਹੁਣ ਉਹ ਉਹ ਮੰਨ ਲਓ ਲੋਕਾਂ ਦਾ ਟਰੱਸਟ ਉੱਡ ਗਿਆ, ਕਹਿੰਦੇ ਵੀ ਤੁਸੀਂ ਵੀ ਨਾ ਕਿਤੇ ਸਿਟੀ ਹਾਲ ਦੇ ਵਿੱਚ ਜਾ ਕੇ ਐਵੇਂ ਬਣ ਜਾਇਓ। ਕਹਿੰਦੇ ਸਾਨੂੰ ਇੱਥੇ ਦੇਖਦਿਆਂ ਨੂੰ 15-20 ਸਾਲ ਹੋ ਗਏ, ਜਿਹੜਾ ਸਿਟੀ ਹਾਲ ਵਗ ਜਾਂਦਾ ਨਾ ਉੱਥੇ ਜਾ ਕੇ ਕੋਈ ਗੱਲ ਕਰਦਾ, ਗੂੰਗਾ ਬਣ ਜਾਂਦਾ, ਜਿਵੇਂ ਆ ਬਾਈ ਜੀ ਨੇ ਦੱਸਿਆ ਗਾ ਆਪਣੇ ਕਾਲਰ ਨੇ ਦਿਲਬਾਗ ਭਾਜੀ ਨੇ ਵੀ ਉੱਥੇ ਜਾ ਕੇ ਗੂੰਗੇ ਬਣ ਜਾਂਦੇ ਆ, ਬੋਲੇ ਬਣ ਜਾਂਦੇ ਆ ਸਾਰੇ। ਫਿਰ ਆਪਾਂ ਉਹਨਾਂ ਨੂੰ ਦੇਖ, ਟਰੱਸਟ ਦੇ ਉੱਤੇ ਦੁਨੀਆਂ ਖੜੀ ਆ, ਵਿਸ਼ਵਾਸ ਦੀ ਦੁਨੀਆਂ ਖੜੀ ਆ, ਆਪਾਂ ਕਿਹਾ ਵੀ ਉਹਨਾਂ ਨੂੰ ਤੁਸੀਂ 20-20 ਸਾਲ ਤੋਂ ਦੇਖਿਆ, ਇੱਕ ਵਾਰੀ ਮੈਨੂੰ ਮੌਕਾ ਦੇ ਕੇ ਦੇਖੋ।
0: ਸੋ ਤੁਹਾਡੀ ਕੈਂਪੇਨ ਦਾ ਜੇ ਤੁਹਾਨੂੰ ਮਿਲਣਾ ਚਾਹੁੰਦੇ ਤੁਹਾਡਾ ਇੱਕ ਵਾਰੀ ਨੰਬਰ ਵੀ ਸਾਂਝਾ ਕਰ ਦੋ ਜੀ।
1: ਹਾਂਜੀ, ਮੇਰਾ ਨੰਬਰ ਹੈਗਾ 6478060840, 647-806-0840।
0: ਸੋ ਇਹਨੇ ਬਲਜਿੰਦਰ ਨਹਿਰ ਜੀ ਜੋ ਕਿ ਸਿਟੀ ਕੌਂਸਲਰ ਲਈ ਕੈਂਡੀਡੇਟ ਨੇ ਵਾਰਡ 9 ਤੇ 10 ਚੋਂ, ਤੇ ਹਰਸਿਮਰਨ ਜੀ ਜੋ ਕਿ ਰੀਜਨਲ ਕੌਂਸਲਰ ਲਈ ਕੈਂਡੀਡੇਟ ਨੇ ਵਾਰਡ 9 ਤੇ 10 ਚੋਂ, ਇਹਨਾਂ ਨੇ ਕੱਲ ਆਪਣੀ ਕੈਂਪੇਨ ਲਾਂਚ ਕੀਤੀ ਜਿਹਦਾ ਭਰਮਾ ਹੰਗਾਰਾ ਮਿਲ ਰਿਹਾ, ਜਿਹਦੀਆਂ ਫੋਟੋ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵੀ ਘੁੰਮਦੇ ਦੇਖ ਰਹੇ ਹੋਵੋਗੇ, ਤੇ ਨਹਿਰ ਸਾਹਿਬ ਇਸ ਲਈ ਵਧਾਈ ਦੇ ਪਾਤਰ ਨੇ। ਤੇ ਨਹਿਰ ਸਾਹਿਬ, ਅਸੀਂ ਇੱਕ ਜ਼ਿੰਮੇਵਾਰੀ ਆ ਜਿਸ ਉਮੀਦ ਨਾਲ ਲੋਕ ਤੁਹਾਡੇ ਨਾਲ ਜੁੜ ਰਹੇ ਨੇ, ਪਰਿਵਾਰ ਤੁਹਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ ਰਹੇ ਨੇ, ਤੁਹਾਡੀ ਕੈਂਪੇਨ ਦਾ ਹਿੱਸਾ ਬਣ ਰਹੇ ਨੇ, ਤੇ ਤੁਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰੋਗੇ, ਤੇ ਇਸ ਦੇ ਬਾਰੇ ਜ਼ਰੂਰ ਸਾਡੇ ਨਾਲ ਵਾਅਦਾ ਕਰਕੇ ਜਾਓ ਜੀ।
1: ਬਿਲਕੁਲ ਜੀ ਤਾਜੋ ਸਾਹਿਬ, ਆਪਾਂ ਬਿਲਕੁਲ ਖਰੇ ਉਤਰਾਂਗੇ, ਆਪਣੇ ਵਾਰਡ 9 ਦੇ 10 ਦੇ ਲੋਕਾਂ ਦੇ ਵਿੱਚ ਰਹਾਂਗੇ, ਲੋਕਾਂ ਦੇ ਵਿੱਚ ਵਿਚਰਾਂਗੇ, ਆਪਣੇ 24-hour ਆਫਿਸ ਰੱਖਾਂਗੇ, ਕੋਈ ਮਰਜ਼ੀ ਆ ਕੇ ਕੋਈ ਆਪਦੇ ਪ੍ਰੋਬਲਮ ਦੱਸੇ, ਉਹਨਾਂ ਦਾ ਸੋਲੂਸ਼ਨ ਆਪਾਂ ਕੱਢ ਕੇ ਦੇਵਾਂਗੇ।
0: ਬਹੁਤ ਸ਼ੁਕਰੀਆ ਜੀ, ਗੁੱਡ ਲੱਕ ਜੀ ਤੁਹਾਨੂੰ, ਬੈਸਟ ਵਿਸ਼।
1: ਥੈਂਕ ਯੂ
0: ਬਲਜਿੰਦਰ ਨਹਿਰ ਜੀ ਨੂੰ ਤੁਸੀਂ ਕਾਲ ਕਰਨੀ ਹੋਵੇ, ਇਹਨਾਂ ਦਾ ਨੰਬਰ ਆ 6478060840, 6478060840, 6478060840, 40 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਟੂਡੀਓ ਦਾ ਨੰਬਰ ਹੈ 416-233-7368 ਤੇ ਇਲੈਕਸ਼ਨ ਦੇ ਦਿਨ ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਕੈਂਡੀਡੇਟ ਹੋ ਖੁਦ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਰੇਡੀਓ ਚੜ੍ਹਦੀ ਕਲਾ 'ਤੇ ਮੌਕਾ ਮਿਲੇ, ਐਕਸਪੋਜ਼ਰ ਮਿਲੇ, ਤਾਂ ਅਸੀਂ ਹਰ ਇੱਕ ਕੈਂਡੀਡੇਟ ਦਾ ਖੁੱਲ੍ਹੇ ਹੱਥਾਂ ਨਾਲ ਸਵਾਗਤ ਕਰ ਰਹੇ ਹਾਂ ਕਿ ਤੁਸੀਂ ਆਓ ਸਟੂਡੀਓ ਦੇ ਵਿੱਚ ਬੈਠੋ। ਅਤੇ ਹਾਂ, ਇੱਕ ਟਰਾਂਸਪੇਰੈਂਸੀ ਜ਼ਰੂਰ ਹੈ ਕਿ ਅਸੀਂ ਫੋਨ ਲਾਈਨਜ਼ ਉੱਪਰ ਰੱਖਦੇ ਹਾਂ ਕਿਉਂਕਿ ਇਹ ਪਰਿਵਾਰਾਂ ਦਾ ਆਪਣਾ ਸ਼ੋਅ ਆ। ਸੋ ਜੇ ਕੋਈ ਵੀ ਕਾਲਾਂ ਨੇ ਉਹ ਤੁਸੀਂ ਆਉਂਦੀਆਂ ਨੇ ਤਾਂ ਆਪਾਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ, ਅਤੇ ਉਹ ਲੋਕਾਂ ਦੇ ਸਵਾਲ ਦਾ ਜਵਾਬ ਜ਼ਰੂਰ ਅਸੀਂ ਚਾਹੁੰਦੇ ਹਾਂ। ਸੋ ਮੇਰਾ ਨੰਬਰ ਆ 647-921-2032 ਅਤੇ ਇਸ ਦੇ ਨਾਲ ਨਾਲ ਜੇ ਤੁਸੀਂ ਦੋਸਤੋ ਪ੍ਰਿੰਟਿੰਗ, ਹਾਂ ਜੇ ਤੁਸੀਂ ਨਾ ਇਲੈਕਸ਼ਨ ਕੈਂਪੇਨ ਦਾ ਹੀ ਕਰ ਰਹੇ ਹੋ ਕੰਮ, ਇਲੈਕਸ਼ਨ ਕੈਂਪੇਨ ਦੇ ਵਿੱਚ ਪ੍ਰਿੰਟਿੰਗ ਕਰਵਾਉਣੀ ਆ ਤਾਂ ਡੀ ਜੀ ਗ੍ਰਾਫਿਕ ਦਾ ਨਾਮ ਯਾਦ ਰੱਖੋ, ਜਿਹਦੇ ਵਿੱਚ 999 ਦੇ ਵਿੱਚ 50,000 ਫਲਾਇਰ ਦੋਨੇ ਸਾਈਡ ਦਾ ਪ੍ਰਿੰਟ ਹੋ ਸਕਦਾ, ਲੋਨ ਸਾਈਨ ਤੁਸੀਂ ਲਾਉਣੇ ਹੋ, ਇਸ ਤੋਂ ਬਿਨਾਂ ਟੀ ਸ਼ਰਟਾਂ ਕੈਂਪੇਨ ਰਨ ਦੇ ਲਈ ਸਟਿੱਕਰ ਹੋ ਗਏ, ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਿੰਟਿੰਗ ਮਟੀਰੀਅਲ ਆ, ਬਹੁਤ ਘੱਟ ਤੁਹਾਡਾ ਖਰਚਾ ਵੱਡਾ ਸੇਵ ਹੋ ਸਕਦਾ ਜੇ ਤੁਸੀਂ ਡੀ ਜੀ ਗ੍ਰਾਫਿਕ ਨੂੰ ਕਾਲ ਕਰੋਗੇ। ਤਕਰੀਬਨ ਇੱਕ ਮੇਜਰ ਪੋਰਸ਼ਨ ਜਿਹੜੇ ਹੈਗੇ ਨੇ ਕੈਂਡੀਡੇਟ ਉਹ ਡੀ ਜੀ ਗ੍ਰਾਫਿਕ ਨੂੰ ਹੀ ਇਸ ਵਾਰੀ ਉਹਨਾਂ ਨੇ ਕਿਹਾ ਆਪਣਾ ਪ੍ਰਿੰਟਿੰਗ ਦਾ ਮਾਧਿਅਮ ਜੁੜਿਆ ਚੁਣਿਆ ਗਾ। ਸੋ ਤੁਸੀਂ ਚਾਹੇ ਰੈਸਟੋਰੈਂਟ ਹੋ, ਬਿਜ਼ਨਸ ਓਨਰ ਹੋ, ਸਸਤੇ 'ਚ ਪ੍ਰਿੰਟ ਕਰਾਉਣਾ ਚਾਹੁੰਦੇ ਹੋ ਤਾਂ ਨੰਬਰ ਆ 647-545-7017 647-545-7017 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਨਾਲ ਅਸੀਂ ਵਿਕ ਸੇਠੀ ਜੀ ਦਾ ਨੰਬਰ ਵੀ ਸਾਂਝਾ ਕਰਾਂਗੇ ਜੋ ਕਿ ਜੀ ਐੱਮ ਨੇ ਫਰੋਸਟ ਜੀ ਐੱਮ ਸੀ ਬਿਊਕ ਸ਼ੈਵਰਲੇ ਕੈਡਲਿਕ ਦੀ ਡੀਲਰਸ਼ਿਪ ਆ ਬ੍ਰੈਂਡ ਨਿਊ ਗੱਡੀਆਂ ਦੀ ਜੋ ਕਿ ਬਵੇੜ ਐਂਡ ਮੇਨ 'ਤੇ ਆ। ਇੱਥੇ ਇਹਨਾਂ ਕੋਲ ਇੱਕ ਗੱਡੀ ਆ ਬੋਲਟ, ਸ਼ੈਵਰਲੇ ਦੀ ਬੋਲਟ ਗੱਡੀ ਆ, ਫੁੱਲੀ ਇਲੈਕਟ੍ਰਿਕ ਆ। ਸੋ ਤੁਹਾਡਾ ਸਿੱਧਾ ਸਿੱਧਾ ਖਰਚਾ ਜਿਹੜਾ ਗਾ ਤੇਲ ਦਾ, ਜਿਹੜੀ ਅੱਜ ਕੱਲ੍ਹ 180-185-190 ਤੱਕ ਵੀ ਪਹੁੰਚਣ ਵਾਲੇ ਹੋਏ ਪਏ ਨੇ ਰੇਟ, ਉਹ ਤੇਲ ਦਾ ਖਰਚਾ ਬਚਦਾ। ਸੋ ਤੁਸੀਂ ਇਹ ਗੱਡੀ ਨੂੰ ਨਾ ਜੇ 2 ਸਾਲਾਂ ਲਈ ਲੀਜ਼ ਕਰਦੇ ਹੋ $2,500 ਦੇ ਨਾਲ, ਇਹਦੀ ਵੀਕਲੀ ਪੇਮੈਂਟ $55 ਪਲੱਸ ਟੈਕਸ ਰਹਿ ਜੂਗੀ। ਨੰਬਰ ਹੈ 647-537-5562 ਅਤੇ ਜਾਂ ਫਿਰ ਤੁਸੀਂ ਇਹਨਾਂ ਦਾ 1913 ਵਾਲਾ ਨੰਬਰ ਵੀ ਉਹਦੇ 'ਤੇ ਵੀ ਕਾਲ ਕਰ ਸਕਦੇ ਹੋ 647-992-1913 647-992-1913 ਅਤੇ ਕਟਾਰੀਆ ਟੂਰਸ ਐਂਡ ਟਰੈਵਲ ਅਵਤਾਰ ਕਟਾਰੀਆ ਜੀ ਇਸ ਪ੍ਰੋਗਰਾਮ ਨੂੰ ਖਾਸ ਸਪੋਂਸਰ ਕਰਦੇ ਨੇ, ਸਾਡੇ ਨਾਲ ਡੀਬੰਤ ਜੁੜੇ ਹੋਏ ਨੇ। ਸੋ ਸਸਤੀਆਂ ਟਿਕਟਾਂ ਚਾਹੀਦੀਆਂ ਨੇ, ਟਿਕਟਾਂ 'ਤੇ ਡਿਸਕਾਊਂਟ ਚਾਹੀਦਾ ਤਾਂ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਜ਼ਰੂਰ ਦਿਓ ਤੁਸੀਂ 905-678-1200 905-678-1200 9056781200। ਬਾਕੀ ਕਿਸੇ ਵੀ ਸਪੋਂਸਰ ਸਾਹਿਬਾਨ ਦਾ ਨੰਬਰ ਚਾਹੀਦਾ ਹੋਵੇ ਜੀ, ਜਾਂ ਫਿਰ ਆਪਣੇ ਅਦਾਰੇ ਦੀ ਐਡ ਸਾਡੇ ਅਦਾਰੇ ਨਾਲ ਕਰਨੀ ਹੋਵੇ, ਰੇਡੀਓ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7-8 ਪੇਸ਼ ਕੀਤਾ ਜਾਂਦਾ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਆ 647-921-2032 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਕੱਲ੍ਹ ਹੁੰਦੀਆਂ ਨੇ ਮੁਲਾਕਾਤਾਂ ਜੀ, ਦਿਓ ਜਾਤ ਫਿਰ ਮਿਲਦੀ ਮੇਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments .com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0

0: ਵਿਵਾ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਵਿੱਚ ਵੈਲਕਮ ਵੈਲਕਮ ਵੈਲਕਮ ਪਿਆਰ ਸਤਿਕਾਰ ਐਂਡ ਸਭ ਨੂੰ ਹੈਪੀ ਬਿਊਟੀਫੁਲ ਮੰਡੇ ਮਾਰਨਿੰਗ। ਮੰਡੇ ਮਾਰਨਿੰਗ ਹੋਵੇ ਯਾਰ, ਅਤੇ ਮੰਡੇ ਮਾਰਨਿੰਗ ਨੂੰ ਆਪਾਂ ਸੋਹਣੀ, ਮੰਡੇ ਮਾਰਨਿੰਗ ਨੂੰ ਆਪਾਂ ਖੂਬਸੂਰਤ, ਮੰਡੇ ਮਾਰਨਿੰਗ ਨੂੰ ਆਪਾਂ ਬਿਊਟੀਫੁਲ ਨਾ ਕਵਾਂਗੇ, ਇੰਝ ਕਿੱਦਾਂ ਹੋ ਸਕਦਾ ਯਾਰ। ਇੰਨੀ ਸੋਹਣੀ ਸਵੇਰ ਹੈ, ਇੱਕ ਨਵਾਂ ਵੀਕ ਹੈ, ਇੱਕ ਨਵੀਂ ਸ਼ੁਰੂਆਤ ਹੈ। ਬਹੁਤ ਵਾਰ ਨਾ ਕੀ ਹੁੰਦਾ, ਹੁਣ ਇਗਜ਼ੈਂਪਲ ਦੇ ਤੌਰ 'ਤੇ ਪਿਛਲਾ ਵੀਕ ਲੰਘ ਗਿਆ, ਪਿਛਲੇ ਵੀਕ ਮੈਨੂੰ ਪਤਾ ਲੋਕਾਂ ਨੇ ਕਹਿਣਾ ਯਾਰ ਮੇਰਾ ਆਹ ਨਹੀਂ ਹੋਇਆ, ਪਿਛਲੇ ਹਫ਼ਤੇ ਮੇਰੇ ਤੋਂ ਆਹ ਨਹੀਂ ਕਰ ਹੋਇਆ। ਚਲੋ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਨੇ, ਪਰ ਜਦੋਂ ਫਿਰ ਨਵਾਂ ਵੀਕ ਆਉਂਦਾ ਬੰਦੇ ਨੂੰ ਥੋੜ੍ਹੀ ਜਿਹੀ ਇੱਕ ਮੋਟੀਵੇਸ਼ਨ ਜੀ ਮਿਲਦੀ ਹੈ ਕਿ ਯਾਰ ਪਿਛਲੇ ਵੀਕ ਨਹੀਂ ਹੋਇਆ ਤਾਂ ਕੋਈ ਨਾ ਐਤਕੀ ਚੱਕਦੇ ਹਾਂ ਫੱਟੇ। ਸੋ ਹੈਵ ਅ ਗੁੱਡ ਵੀਕ ਯਾਰ ਸਭ ਨੂੰ ਸਾਡੇ ਵੱਲੋਂ ਪਿਆਰ ਸਤਿਕਾਰ ਵੈਲਕਮ। ਐਂਡ ਸਟੂਡੀਓ ਦਾ ਨੰਬਰ ਹੈ 905-673-33-37-905-673-33-37 ਅਸੀਂ ਤੁਹਾਡੇ ਨਾਲ ਹਾਂ। ਅਤੇ ਜਦੋਂ ਫਿਰ ਸਵੇਰੇ ਸ਼ਾਮ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਹੈ, ਫਿਰ ਹੋਰ ਕੀ ਚਾਹੀਦਾ, ਇਕੱਠੇ ਇੰਜੋਏ ਕਰਦੇ ਹਾਂ, ਇਕੱਠੇ ਗੱਲਾਂ ਬਾਤਾਂ ਮਾਰਦੇ ਹਾਂ। ਅਤੇ ਅਸੀਂ ਇਸ ਪੂਰੇ ਵੀਕ ਅਤੇ ਹਰ ਵੀਕ ਦੇ ਥਰੂ ਆਊਟ ਤੁਹਾਡਾ ਇੱਕ ਸਹਾਰਾ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਵੀ ਹੋਵੇ ਯਾਰ ਕਿ ਚਲੋ ਐਟਲੀਸਟ ਕੰਮਾਂ 'ਤੇ ਜਾ ਰਹੇ, ਬਟ ਨਵੀਂ ਹੋਣੇ ਤਾਂ ਹੈਗੇ ਆ ਨਾ, ਨਵੀਂ ਨਾਲ ਕਰਾਂਗੇ ਗੱਲਾਂ ਬਾਤਾਂ, ਪ੍ਰੋਗਰਾਮ ਸੁਣਾਂਗੇ ਅਤੇ ਵਧੀਆ ਯਾਰ ਇੰਜੋਇਮੈਂਟ ਹੋਵੇਗੀ। ਸੋ ਵੈਲਕਮ ਐਜ਼ ਆਲਵੇਜ਼, ਅਤੇ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ, ਨੰਬਰ ਤੁਹਾਨੂੰ ਯਾਦ ਨੇ। ਵਕਾਰ ਖਾਨ ਜੀ ਵੀ ਸਾਡੇ ਨਾਲ ਨੇ, ਕੁਝ ਇੱਕ ਖਾਸ ਰੋਜਰਸ ਦੀਆਂ ਡੀਲਸ ਲੈਣੇ ਆ। ਖਾਨ ਸਾਹਿਬ ਵੈਲਕਮ ਜੀ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 1500 ਔਰ 2000 ਦੀ ਸਪੀਡ ਦੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478000 6478000
0: ਵਕਾਰ ਖਾਨ ਜੀ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, ਨੰਬਰ ਆਪਣਾ 905-673-33-37-905-673-33-37 'ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ। 905-673-33-37 ਆਪਣਾ ਇੱਕ ਫੋਨ ਨੰਬਰ ਹੈ। ਸੋ ਇੱਕ ਤਾਂ ਹੁਣ 28 ਤਾਰੀਖ ਹੋ ਗਈ ਅਤੇ ਇਲੈਕਸ਼ਨਸ ਪੂਰੇ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਨੇ, ਐਂਡ ਜਿਸ ਕੈਂਡੀਡੇਟ ਨੂੰ ਦੇਖੋ ਤੁਸੀਂ ਵੋਟ ਪਾਉਣੀ ਹੈ ਪਾਓ, ਜਿਸ ਕੈਂਡੀਡੇਟ ਨੂੰ ਤੁਸੀਂ ਸਪੋਰਟ ਕਰਨੀ ਹੈ ਤੁਸੀਂ ਕਰੋ, ਤੁਸੀਂ ਦੇਖੋ ਹਰੇਕ ਦੀ ਰੈਜ਼ਮੇ ਪੜ੍ਹੋ, ਹਰੇਕ ਦੀਆਂ ਜੋ ਵੀ ਵਿਸ਼ਿਜ਼ ਨੇ ਕੀ ਉਹ ਕਰਨਗੇ, ਕੀ ਉਹ ਦੱਸ ਰਹੇ ਨੇ, ਤੁਸੀਂ ਥੱਲੇ ਬੈਠੋ, ਥੋੜ੍ਹਾ ਟਾਈਮ ਲਾਓ ਅਤੇ ਸਾਰਿਆਂ ਦੇ ਇੱਕ ਏਜੰਡੇ ਨੂੰ ਰੀਡ ਕਰੋ। ਯਾਰ ਪਤਾ ਨਹੀਂ ਕਿਉਂ ਆਪਾਂ ਨਾ ਥੋੜ੍ਹਾ ਜਿਹਾ ਬਸ ਹੁਣ ਕੀ ਕਹੀਏ, ਪੋਲੀਟਿਕਸ ਨੂੰ ਪਤਾ ਨਹੀਂ ਕੀ ਬਣਾ ਲੈਂਦੇ ਆਪਣੇ ਲੋਕ, ਕਿਤੇ ਫੇਸਬੁੱਕ 'ਤੇ ਜਾਓ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਯੂਨੋ ਗੱਲਾਂ ਬਾਤਾਂ ਲੋਕ ਕਰ ਰਹੇ ਆ ਵੀ ਯਾਰ ਜਿਹਨੂੰ ਤੁਸੀਂ ਵੋਟ ਪਾਉਣੀ ਆ ਪਾਓ ਅਤੇ ਤੁਸੀਂ ਜਿਹਨੂੰ ਇੰਡੋਰਸ ਕਰਨਾ ਕਰੋ, ਬਟ ਵਿਥ ਲੌਜਿਕ। ਆਏ ਨਹੀਂ ਵੀ ਇਹ ਨਹੀਂ ਮੇਰੇ ਬਾਰੇ ਬੋਲਤਾ ਮੈਂ ਉਹਦੇ ਬਾਰੇ ਬੋਲਤਾ, ਜਾਂ ਯੂਨੋ ਚਲੋ ਕਹਿਣ ਦਾ ਭਾਵ ਇਹ ਹੈ ਕਿ ਐਵੇਂ ਆਏ ਆਪਾਂ ਬਿਹੇਵ ਕਰਦੇ ਹਾਂ ਕਈ ਵਾਰ, ਮੈਨੂੰ ਲੱਗਦਾ ਹੁੰਦਾ ਜਿਵੇਂ ਕਿ ਯਾਰ ਅਸੀਂ ਖੁਦ ਆਪ ਲੜ ਰਹੇ ਹੁੰਦੇ ਹਾਂ, ਅਤੇ ਜਿੰਨੀਆਂ ਲੜਾਈਆਂ ਯੂਨੋ ਆਪਾਂ ਉਈ ਬੈਠੇ ਕਰੀਏ ਨੇ ਟਿਕਟੋਕਾਂ 'ਤੇ ਇੰਸਟਾਗ੍ਰਾਮਾਂ 'ਤੇ, ਉਨੀਆਂ ਉਹ ਨਹੀਂ ਲੋਕ ਕਰਦੇ ਯਾਰ ਜਿਹੜੇ ਖੁਦ ਆਪ ਲੜ ਰਹੇ ਨੇ। ਸੋ ਤੁਸੀਂ ਅਗਰ ਕਿਸੇ ਨੂੰ ਇੰਡੋਰਸ ਕਰਨਾ ਤਾਂ ਯਾਰ ਅਗਲੇ ਦੇ ਕੀ ਉਹਦੇ ਮੋਟਿਵਸ ਨੇ, ਕੀ ਉਹਦੇ ਗੋਲਸ ਨੇ, ਤੁਸੀਂ ਸਗੋਂ 'ਤੇ ਉਹਨਾਂ ਚੀਜ਼ਾਂ ਦੀਆਂ ਤਾਰੀਫਾਂ ਕਰੋ। ਐਂਡ ਚਲੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੋਟ ਜ਼ਰੂਰ ਪਾਓ, ਅਸੀਂ ਇੰਨਾ ਤੁਹਾਨੂੰ ਕਹਿੰਦੇ ਹੁੰਦੇ ਹਾਂ ਅਤੇ ਇੱਕ ਆਪਣੀ ਰਾਈਟ ਹੈ, ਵਰ ਵੈਰੀ ਲੱਕੀ ਕਿ ਇਹ ਰਾਈਟ ਮਿਲੀ ਹੈ ਅਤੇ ਇਹਨੂੰ ਜ਼ਰੂਰ ਇਸਦਾ ਇਸਤੇਮਾਲ ਕਰੋ ਅਤੇ ਬਸ ਉਹ ਇੰਡੀਆ ਟਾਈਪ ਦੀ ਪੋਲੀਟਿਕਸ ਤੋਂ ਥੋੜ੍ਹੇ ਆਪਾਂ ਦੂਰ ਰਹੀਏ। ਜਿਹੜੇ ਲੋਕ ਇੰਡੋਰਸ ਵੀ ਕਰ ਰਹੇ ਹੁੰਦੇ ਆ, ਮੈਂ ਕਈ ਵਾਰ ਹੈਰਾਨ ਹੁੰਦਾ ਯਾਰ ਕਿ ਆਪਾਂ ਇੰਨੇ ਸਿਆਣੇ ਬਣੇ ਹਾਂ, ਬਟ ਆਪਾਂ ਫਿਰ ਵੀ ਇੰਡੋਰਸ ਵੀ ਬਹੁਤ ਇਮੈਚਰ ਜਿਹੇ ਤਰੀਕਿਆਂ ਨਾਲ ਕਰਦੇ, ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਖੈਰ ਤੁਸੀਂ ਗ੍ਰੋਸਰੀ ਕਰਨੀ ਹੈ, ਯਾਦ ਰੱਖੋ ਇੱਕੋ ਇੱਕ ਨਾਮ, ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਤੁਹਾਡੇ ਲਈ ਹਾਜ਼ਰ ਹੈ ਦ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ। ਜਾਓ ਗ੍ਰੋਸਰੀ ਕਰੋ ਅਤੇ ਵਧੀਆ ਟੌਪ ਦੀਆਂ ਡੀਲਾਂ ਲਓ ਫਰੋਮ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ। ਸੋ ਅੱਜ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੀਆਂ ਨੇ, ਉਹ ਵੀ ਜ਼ਰੂਰ ਕਰਦੇ ਹਾਂ। ਇੱਕ ਮੈਂ ਤੁਹਾਨੂੰ ਮੈਸੇਜ ਵੀ ਜ਼ਰੂਰ ਦੇਣਾ, ਤੁਸੀਂ ਯਾਦ ਰੱਖੋ ਐਜ਼ ਆਲਵੇਜ਼ ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ ਵਨ ਮੂਵਿੰਗ ਕੰਪਨੀ ਹੈ, ਐਚ ਕੇ ਮੂਵਰਸ, ਜਿਹਨਾਂ ਕੋਲ ਤਕਰੀਬਨ 30-35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਮੂਵ ਕਰ ਰਹੇ ਹੋ, ਇੱਕ ਵਧੀਆ ਟੌਪ ਦੀ ਭਰੋਸੇ ਵਾਲੀ ਮੂਵਿੰਗ ਕੰਪਨੀ ਐਚ ਕੇ ਮੂਵਰਸ, 416-524-6704 HKHKHK ਮੂਵਰਸ ਨੂੰ ਹੀ ਯਾਦ ਰੱਖਣਾ। ਜੇ ਕੋਈ ਵੀ ਮੂਵ ਹੋ ਰਿਹਾ ਤਾਂ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਅਤੇ ਤੁਹਾਡੇ ਲਈ ਐਚ ਕੇ ਮੂਵਰਸ ਦੀ ਟੀਮ ਹਾਜ਼ਰ ਹੈ। ਸੋ ਕੁਇਕਲੀ ਗੱਲਬਾਤ ਕਰਦੇ ਹਾਂ ਹਰਪ੍ਰੀਤ ਹੋਰਾਂ ਨਾਲ, ਅਤੇ ਫਿਰ ਅੱਜ ਦੀ ਇੱਕ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਨੀ ਹੈ। ਅਤੇ ਹਮੇਸ਼ਾ ਆਪਣੀਆਂ ਗੱਲਾਂ ਬਾਤਾਂ ਕੋਸ਼ਿਸ਼ ਕਰੀਦੀਆਂ ਨੇ ਕਿ ਅਲੱਗ ਹੋਣ, ਅਤੇ ਕੁਛ ਨਾ ਕੁਛ ਤੁਸੀਂ ਵੀ ਸੁਣ ਕੇ ਕਹੋ ਨਵੀਂ ਯਾਰ ਇਹ ਤਾਂ ਸਾਡੇ ਘਰਾਂ 'ਚ ਵੀ ਹੁੰਦਾ, ਇਹ ਤਾਂ ਚੀਜ਼ ਅਸੀਂ ਵੀ ਦੇਖੀਆਂ ਨੇ। ਸੋ ਉਦਾਂ ਦੀਆਂ ਚੀਜ਼ਾਂ ਬਾਰੇ ਤੁਹਾਡੇ ਨਾਲ ਡਿਸਕਸ਼ਨ ਥੋੜ੍ਹੀ ਜਿਹੀ ਅੱਜ ਕਰਾਂਗੇ। ਸੋ ਸਟੇ ਟਿਊਨਡ, ਐਂਡ ਉਸ ਤੋਂ ਪਹਿਲਾਂ ਟੌਪ ਟ੍ਰੇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਵੀ ਸਾਡੇ ਨਾਲ ਨੇ। ਸੋ ਹਰਪ੍ਰੀਤ ਨਾਲ ਗੱਲਬਾਤ ਕਰੀਏ ਅਤੇ ਫਿਰ ਤੁਹਾਡੀਆਂ ਕਾਲਸ ਕੁਝ ਲੈਂਦੇ ਹਾਂ। ਸੋ ਹਰਪ੍ਰੀਤ, ਗੁੱਡ ਮਾਰਨਿੰਗ ਜੀ, ਵੈਲਕਮ, ਕੀ ਹਾਲ?
2: ਗੁੱਡ ਮਾਰਨਿੰਗ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਪੇ ਸਤਿ ਸ਼੍ਰੀ ਅਕਾਲ
0: ਜੀ, ਵੈਲਕਮ। ਹਰਪ੍ਰੀਤ ਆਗੇ ਵਾਪਸ?
2: ਬਿਲਕੁਲ ਜੀ, ਆਗੇ ਵਾਪਸ।
0: ਕੀ ਬਾਤ ਹੈ, ਕਿਵੇਂ ਰਹੀ ਤੁਹਾਡੀ ਟ੍ਰਿਪ?
2: ਬਹੁਤ ਵਧੀਆ ਸੀ, ਵੈਰੀ ਨਾਈਸ।
0: ਬੀਸੀ ਪੂਰਾ ਵੈਸਟ ਕੋਸਟ ਘੁੰਮ ਕੇ ਆਏ?
2: ਨਹੀਂ, ਐਕਚੁਅਲੀ ਮੋਸਟ ਆਫ ਦ ਟਾਈਮ ਬੀਸੀ ਚ।
0: ਬੀਸੀ? ਅੱਛਾ, ਤੁਹਾਡੀ ਕਾਨਫਰੰਸ ਸੀਗੀ ਨਾ ਉੱਥੇ?
2: ਹਾਂਜੀ, ਬਿਲਕੁਲ ਜੀ। ਸੋ ਇੱਕ ਵਨ ਆਫ ਦ ਮੇਜਰ ਇੰਸ਼ੋਰੈਂਸ ਕੰਪਨੀਜ਼ ਦੀ ਐਲੀਟ ਐਡਵਾਈਜ਼ਰਸ ਦੇ ਲਈ ਕਾਨਫਰੰਸ ਸੀਗੀ। ਸੋ ਨਿਊ ਆਈਡੀਆਜ਼, ਨਿਊ ਮੋਟੀਵੇਸ਼ਨ, ਨਿਊ ਪ੍ਰੋਡਕਟ, ਸੋ ਬਿਲਕੁਲ ਰੈਡੀ ਹੈ ਆਪਣੇ ਕਲਾਇੰਟਸ ਦੇ ਲਈ।
0: ਕੀ ਬਾਤ ਹੈ! ਸੋ ਹਰਪ੍ਰੀਤ ਕੈਨੇਡਾ ਵਾਈਡ ਦੇ ਅਲੀਟ ਏਜੰਟਸ ਦੇ ਵਿੱਚੋਂ ਇੱਕ ਨੇ। ਸੋ ਕੁਝ ਕੀ ਏਜੰਟਸ ਨੂੰ ਇਹ ਮੌਕੇ ਮਿਲਦੇ ਨੇ, ਅਤੇ ਹਰਪ੍ਰੀਤ ਦਾ ਹਾਰਡ ਵਰਕ ਹੈ ਅਤੇ ਇਸੇ ਕਰਕੇ ਵੱਡੀਆਂ ਵੱਡੀਆਂ ਇੰਸ਼ੋਰੈਂਸ ਕੰਪਨੀਜ਼ ਇਹਨਾਂ ਨੂੰ ਇਨਵੀਟੇਸ਼ਨ ਦਿੰਦੀਆਂ ਨੇ। ਸੋ ਨੰਬਰ ਯਾਦ ਰੱਖੋ, 416-816-8600। ਹਰਪ੍ਰੀਤ, ਅੱਜ ਕੀ ਜਾਣਕਾਰੀ ਦੇ ਰਹੇ ਹਾਂ?
2: ਸੋ ਜਿੱਥੇ ਆਪਾਂ ਮੋਟੀਵੇਸ਼ਨ ਦੀ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਨਿਊ ਪ੍ਰੋਡਕਟਸ ਦੀ ਗੱਲ ਕਰ ਰਹੇ ਹਾਂ, ਸੋ ਸਾਡੇ ਬਹੁਤ ਸਾਰੇ ਲਿਸਨਰਸ ਹੈਗੇ ਆ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਹੈਲਪ ਚਾਹੀਦੀ ਹੁੰਦੀ ਹੈ, ਕਿਉਂਕਿ ਹਰ ਇੱਕ ਦਾ ਕੰਸਰਨ ਹੁੰਦਾ ਹੈਗਾ ਕਿ ਅਸੀਂ ਇਨਕਮ ਅਰਨ ਕਰ ਰਹੇ ਹਾਂ, ਅਸੀਂ ਥੋੜ੍ਹੀ ਬਹੁਤੀ ਜਿੱਥੇ ਵੀ ਸਾਨੂੰ ਲੱਗ ਰਿਹਾ ਕਿ ਅਸੀਂ ਸੇਵਿੰਗਸ ਕਰ ਰਹੇ ਹਾਂ, ਬਟ ਸਾਡੇ ਕੋਲ ਇਨਫ ਉਸ ਸੇਵਿੰਗ ਦੇ ਉੱਪਰ ਗਰੋਥ ਨਹੀਂ ਆ ਰਹੀ ਹੈਗੀ, ਜਾਂ ਸਟਿਲ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕਿਤੇ ਨਾ ਕਿਤੇ ਹਲੇ ਲੈਕ ਕਰ ਰਹੇ ਹਾਂ, ਤਾਂ ਮੈਂ ਜ਼ਰੂਰ ਕਹੂੰਗੀ ਇੱਕ ਵਾਰ ਤੁਸੀਂ ਆ ਕੇ ਸਾਡੇ ਨਾਲ ਬੈਠੋ, ਕਿਉਂਕਿ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਜਿਹੜੇ CRA ਦੇ ਟੂਲ ਬਣੇ ਹੋਏ ਆ ਉਹਦੇ ਵਿੱਚੋਂ ਕਿਹੜਾ ਤੁਹਾਡੇ ਲਈ ਪਰਫੈਕਟ ਹੋ ਸਕਦਾ ਹੈ, ਐਂਡ ਪੈਸਾ ਜਿਹੜਾ ਹੈਗਾ ਆ, ਅਗਰ ਤੁਸੀਂ ਸਪੈਸ਼ਲੀ ਕੋਈ ਵੀ ਇਨਵੈਸਟਮੈਂਟ ਪਲਾਨ ਜਾਂ ਕੋਈ ਵੀ ਇਨਵੈਸਟਮੈਂਟ ਜਿਹੜੀਆਂ ਸੇਵਿੰਗਸ ਅਕਾਊਂਟ ਹੈਗੇ ਆ ਉਹ ਤੁਸੀਂ ਓਪਨ ਕੀਤੇ ਹੋਏ ਆ, ਐਂਡ ਅਗਰ ਤੁਹਾਨੂੰ ਉਹਦੇ ਉੱਪਰ ਗਰੋਥ ਨਹੀਂ ਮਿਲ ਰਹੀ ਤਾਂ ਇਹਦਾ ਮਤਲਬ ਇਹ ਹੈਗਾ ਆ ਕਿ ਅਸੀਂ ਉਸ ਪੈਸੇ ਨੂੰ ਸਹੀ ਥਾਂ ਦੇ ਉੱਪਰ ਇਨਵੈਸਟ ਹੀ ਨਹੀਂ ਕੀਤਾ ਹੋਇਆ। ਸੋ ਅੱਜ ਕੱਲ੍ਹ ਫੰਡਸ ਦੀ ਬਹੁਤ ਵਧੀਆ ਗਰੋਥ ਆ ਰਹੀ ਹੈ, ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਪਰ ਤੁਸੀਂ ਪੈਸੇ ਨੂੰ ਇਨਵੈਸਟ ਕਰ ਸਕਦੇ ਆ, ਇੱਕ ਵਾਰ ਆ ਕੇ ਤੁਸੀਂ ਬੈਠ ਕੇ ਆਪਣਾ ਰਿਸਕ ਅਸੈਸਮੈਂਟ ਕਰਕੇ, ਸੋ ਤੁਹਾਡਾ ਇਨਵੈਸਟਰ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਡੇ ਜਿਹੜੇ ਫੰਡਸ ਹੈਗੇ ਉਹ ਅਸੀਂ ਚੂਜ਼ ਕਰ ਸਕਦੇ ਹਾਂ, ਐਂਡ ਔਨ ਗੋਇੰਗ ਬੇਸਿਸ ਦੇ ਉੱਪਰ ਵੀ ਆਪਾਂ ਉਸ ਚੀਜ਼ ਦੇ ਉੱਪਰ ਨਜ਼ਰ ਰੱਖਦੇ ਹਾਂ ਕਿ ਕਦੋਂ ਆਪਾਂ ਨੂੰ ਮਾਰਕੀਟ ਚੋਂ ਆਊਟ ਹੋਣ ਦੀ ਜ਼ਰੂਰਤ ਆ, ਕਦੋਂ ਇਨ ਹੋਣ ਦੀ ਜ਼ਰੂਰਤ ਆ, ਕਿਹੜੇ ਫੰਡਸ ਨੂੰ ਚੇਂਜ ਕਰਨ ਦੀ ਜ਼ਰੂਰਤ ਆ, ਕਦੋਂ ਰੀਸੈਟ ਕਰਨ ਦੀ ਜ਼ਰੂਰਤ ਆ, ਉਹ ਸਾਰੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਤੁਹਾਨੂੰ ਸਾਡੇ ਕੋਲੋਂ ਮਿਲ ਸਕਦੀਆਂ ਆ। ਇੱਕ ਵਾਰ ਜ਼ਰੂਰ ਕਹੂੰਗੀ ਕਿ ਤੁਸੀਂ ਆਪਣੀ ਇੰਸ਼ੋਰੈਂਸ ਪਲੈਨਿੰਗ ਦੇ ਲਈ, ਆਪਣੀ ਇਨਵੈਸਟਮੈਂਟ ਪਲੈਨਿੰਗ ਦੇ ਲਈ ਜ਼ਰੂਰ ਸਾਡੇ ਨਾਲ ਡਿਸਕਸ ਕਰੋ, ਕਿਉਂਕਿ ਬਹੁਤ ਤਰ੍ਹਾਂ ਦੇ ਪਲੈਨਸ ਹੈਗੇ ਆ ਜਿਹਦੇ ਵਿੱਚ ਤੁਸੀਂ ਆਪਣੀ ਸਿਕਿਉਰਿਟੀ ਵੀ ਕਰ ਸਕਦੇ ਆ, ਤੁਹਾਡੀ ਪ੍ਰੋਟੈਕਸ਼ਨ ਵੀ ਹੋ ਸਕਦੀ ਆ, ਪਲੱਸ ਨਾਲ ਦੇ ਨਾਲ ਜਿਹੜੀਆਂ ਤੁਹਾਡੀਆਂ ਇਨਵੈਸਟਮੈਂਟਸ ਹੈਗੀਆਂ ਉਹ ਵੀ ਗਰੋ ਕਰ ਸਕਦੀਆਂ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਜਾਂ ਜਿੰਨੇ ਵੀ ਇਨਵੈਸਟਮੈਂਟ ਪਲੈਨ ਹੈਗੇ ਆ, ਚਾਹੇ ਉਹ TFSA ਦਾ ਅਕਾਊਂਟ ਆ, RRSP, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਬੱਚਿਆਂ ਦਾ ESP ਪਲੈਨ, ਜਾਂ ਜਿਨ੍ਹਾਂ ਵੀ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਜਾਂ ਉਸ ਤੋਂ ਥੱਲੇ ਆ, ਅਗਰ ਉਹਨਾਂ ਨੇ ਹਜੇ ਤੱਕ ਆਪਣੀ ਗਵਰਨਮੈਂਟ ਗ੍ਰਾਂਟ ਦੇ ਲਈ ਕੁਆਲੀਫਾਈ ਨਹੀਂ ਕੀਤੇ, $90,000 ਤੱਕ ਦੀ ਜਿਹੜੀ ਗਵਰਨਮੈਂਟ ਗ੍ਰਾਂਟ ਆ ਸਿਰਫ ਇੱਕੋ ਪਲਾਨ ਦੇ ਵਿੱਚ ਮਿਲਦੀ ਆ, ਉਹਦੀ ਡਿਟੇਲ ਇਨਫੋਰਮੇਸ਼ਨ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਸੋ ਨੰਬਰ ਹੈਗਾ ਜੀ ਮੇਰਾ 416-817-6500, 416-817-6500।
0: 416-817-6500, 416-817-6500। Harpreet, thank you.
2: Thank you so much.
0: Thank you. So program pe jabe na te number apna 905-673-3337-905-673-3337. So aaj thodi ji gal baat thode naal karni hai families bare, apne parents te bacche thodi ji different ji discussion hai. So ek na weekend te meri ek mere ਦੋਸਤ ਨਾਲ ਗੱਲਬਾਤ ਹੋ ਰਹੀ ਸੀ ਤੇ ਕਹਿੰਦਾ ਨਵੀਂ ਯਾਰ ਇੱਕ ਗੱਲ ਕਰਿਓ ਰੇਡੀਓ ਤੇ, ਤੇ ਮੈਂ ਕਿਹਾ ਹਾਂ ਦੱਸ। ਕਹਿੰਦਾ ਸਾਡੇ ਨਾ ਕੁਝ ਕੋਈ ਫੈਮਿਲੀ ਹੈ ਤੇ ਕਹਿੰਦਾ ਕਿ ਮੇਰੇ ਪੇਰੈਂਟਸ ਦੀ ਚਲੋ ਉਹਨਾਂ ਨਾਲ ਕਾਫੀ ਚਿਰ ਤੋਂ ਬਣਦੀ ਹੈ, ਉਹਨਾਂ ਦੀ ਰਿਲੇਸ਼ਨਸ਼ਿਪ ਵਧੀਆ ਤੇ ਕਹਿੰਦੇ ਪਰ ਸਾਨੂੰ ਪਤਾ ਕਿ ਉਹ ਜਿਹੜੀ ਫੈਮਿਲੀ ਆ ਉਹ ਯੂ ਨੋ ਸਾਡੀ ਰਿਸ਼ਤੇਦਾਰਾਂ ਕੋਲ ਕਈ ਵਾਰ ਸਾਡੇ ਬਾਰੇ ਮੰਦਾ ਚੰਗਾ ਬੋਲਦੇ ਨੇ, ਯੂ ਨੋ ਸਾਡੀ ਪਿੱਠ ਪਿੱਛੇ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ, ਸਾਨੂੰ ਕਈ ਲੋਕਾਂ ਨੇ ਦੱਸਿਆ, ਪਰ ਕਹਿੰਦੇ ਕਿ ਸਾਡੇ ਮੂੰਹ ਤੇ ਸਾਨੂੰ ਬੜਾ ਚੰਗਾ ਬੋਲਦੇ ਆ, ਮਿਲਦੇ ਆ, ਗਿਲਦੇ ਆ। ਤੇ ਉਹ ਕਹਿੰਦਾ ਕਿ ਮੇਰੇ ਪੇਰੈਂਟਸ ਹਜੇ ਵੀ ਉਹਨਾਂ ਨਾਲ ਯੂ ਨੋ ਇੱਕ ਰਿਲੇਸ਼ਨਸ਼ਿਪ ਰੱਖਦੇ ਆ। ਉਹ ਕਹਿੰਦਾ ਮੈਂ ਆਪਦੇ ਪੇਰੈਂਟਸ ਨੂੰ ਬਹੁਤ ਕਿਹਾ ਕਿ ਮੋਮ ਡੈਡ ਵੀ ਇਹੋ ਜਿਹੇ ਲੋਕਾਂ ਦਾ ਤੁਸੀਂ ਕੀ ਕਰਾਉਣਾ, ਤੁਹਾਨੂੰ ਪਤਾ ਵੀ ਤੁਹਾਡੇ ਬਾਰੇ ਮੰਦਾ

0: ਪੇਰੈਂਟਸ ਕਹਿੰਦੇ ਕਿ ਉਸ ਫੈਮਿਲੀ ਨੂੰ ਸੱਦਣਾ, ਮੁੰਡਾ ਕਹਿੰਦਾ ਕਿ ਨਹੀਂ ਬਈ ਉਹਨਾਂ ਨੂੰ ਨਹੀਂ ਅਸੀਂ ਸੱਦਣਾ, ਵੀ ਸਾਡੀ ਐਨਵਰਸਰੀ ਆ, ਹੋਰ ਜਿੰਨੇ ਵੀ ਆਪਣੇ ਰਿਲੇਟਿਵਸ ਨੇ ਜਿਹਨਾਂ ਨਾਲ ਚਲੋ ਵਧੀਆ ਆਪਣੀ ਬਣਦੀ ਆ, ਆਪਣੀ ਯੂ ਨੋ ਵੀ ਇੱਕ ਅੰਡਰਸਟੈਂਡਿੰਗ ਹੈਗੀ ਆ, ਉਹਨਾਂ ਨੂੰ ਬੁਲਾਓ, ਬਟ ਹੋਰ ਨਹੀਂ ਕਿਸੇ ਨੂੰ, ਵੀ ਇਹਨਾਂ ਨੂੰ ਨਹੀਂ। ਉਹ ਕਹਿੰਦਾ ਕਿ ਮੇਰੇ ਪੇਰੈਂਟਸ ਬਹੁਤ ਅਪਸੈਟ, ਵੀ ਚਲੋ ਕਰ ਲਓ ਜਿਵੇਂ ਕਰਨਾ, ਸਾਡੀ ਤਾਂ ਗੱਲ ਨਹੀਂ ਤੁਸੀਂ ਮੰਨਦੇ, ਯੇ ਹੈ ਵੋ ਹੈ, ਤੁਹਾਨੂੰ ਪਤਾ ਹੀ ਹੈ ਕਈ ਵਾਰ ਕੀ ਰਿਐਕਸ਼ਨ ਹੁੰਦੀ ਆ, ਕਰ ਲਓ ਜਿਵੇਂ ਕਰਨਾ, ਸਾਡੇ ਤਾਂ ਬੰਦਿਆਂ ਨੂੰ ਤੁਸੀਂ ਬੁਲਾ ਕੇ ਰਾਜ਼ੀ ਨਹੀਂ, ਯੇ ਵੋ, ਅਤੇ ਆਪਣੇ ਫੈਮਿਲੀ ਦੇ ਵਿੱਚ ਕਈ ਚੀਜ਼ਾਂ ਕਈ ਵਾਰੀ ਚੀਜ਼ਾਂ ਹੋ ਜਾਂਦੀਆਂ ਨੇ। ਹੁਣ ਤੁਹਾਡਾ ਕੀ ਖਿਆਲ ਹੈ, ਤੁਸੀਂ ਕੀ ਕਹਿੰਦੇ ਹੋ? ਨੰਬਰ ਹੈ ਆਪਣਾ 905-673-3337, 905-673-3337। ਹੁਣ ਤੁਹਾਡੇ ਵੀ ਪਰਿਵਾਰਾਂ 'ਚ ਇਹ ਚੀਜ਼ਾਂ ਹੋਈਆਂ ਹੋਣਗੀਆਂ, ਵੀ ਪਤਾ ਨਹੀਂ ਕਿਉਂ ਪੇਰੈਂਟਸ ਸਮਟਾਈਮਸ ਉਹਨਾਂ ਹੀ ਲੋਕਾਂ ਨੂੰ ਨਹੀਂ ਛੱਡਦੇ ਜਿਹੜੇ ਖੁਦ ਮੰਦਾ ਚੰਗਾ ਬੋਲਦੇ ਨੇ। ਸੋ ਤੁਸੀਂ ਇਹ ਸਿਚੁਏਸ਼ਨ ਜਿਹੜਾ ਮੇਰਾ ਦੋਸਤ ਹੈ ਉਹਨੂੰ ਸਹੀ ਕਹੋਗੇ ਜਾਂ ਜਿਹੜੇ ਉਹਦੇ ਪੇਰੈਂਟਸ ਨੇ ਤੁਸੀਂ ਉਹਨਾਂ ਨੂੰ ਸਹੀ ਕਹੋਗੇ? ਨੰਬਰ ਹੈ ਆਪਣਾ 905-673-3337, 905-673-3337। ਕੀ ਤੁਹਾਨੂੰ ਲੱਗਦਾ ਵੀ ਪਰਿਵਾਰਾਂ 'ਚ ਹਾਂ ਵੀ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ, ਕਈ ਵਾਰ ਲੋਕ ਚੁਗਲੀਆਂ ਵੀ ਕਰ ਦਿੰਦੇ ਆ, ਤੁਹਾਡੀ ਪਿੱਠ ਪਿੱਛੇ ਵੀ ਬੋਲ ਦਿੰਦੇ ਆ, ਬਟ ਕੋਈ ਗੱਲ ਨਹੀਂ, ਮਾਫ਼ ਕਰ ਦਿਓ, ਅੱਗੇ ਵੱਧ ਜਾਓ। 905-673-3337 ਨੰਬਰ ਹੈ ਆਪਣਾ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਐਂਡ ਇਸ ਗੱਲਬਾਤ ਨੂੰ ਥੋੜ੍ਹਾ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਬਿਯੋਂਡ ਆਈਵਰਡ ਵੱਲੋਂ ਐਨਕਾਂ ਚਾਹੀਦੀਆਂ ਹੰਬਰ ਵੈਸਟ ਐਂਡ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵਰਡ ਤੁਹਾਡੇ ਲਈ ਹਾਜ਼ਰ ਹੈ। ਰੋਮੀ ਭਾਅ ਜੀ ਨੂੰ ਜਾ ਕੇ ਮਿਲੋ ਬਿਯੋਂਡ ਆਈਵਰਡ 'ਤੇ, ਇੱਕ ਐਨਕ ਲਓ ਦੂਜੀ ਫਰੀ, ਪ੍ਰਸਕ੍ਰਿਪਸ਼ਨ ਦੀ ਐਨਕਾਂ ਅਤੇ ਸਨਗਲਾਸਿਸ ਦੀ ਰੀਲ ਹੈ, ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ ਤੁਹਾਡੇ ਲਈ 99 'ਚ। ਬਿਯੋਂਡ ਆਈਵਰਡ ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵਰਡ ਹੰਬਰ ਵੈਸਟ ਐਂਡ ਗੋਰਵੇ, ਜੀ 2040। ਹੈਲੋ, ਜੇ ਤਿੰਨ ਚਾਰ ਜਾਣੇ ਨੇ ਦੱਸਿਆ ਹੋਵੇ ਫਿਰ
1: ਮੈਂ ਸੋਚੂਗੀ, ਜੇ ਮੈਨੂੰ ਏਦਾਂ ਲੱਗ ਰਿਹਾ ਵੀ ਕੋਈ ਕੋਈ ਮੈਨੂੰ ਬਾਰ ਬਾਰ ਕੋਈ ਕਹਿ ਰਿਹਾ ਤੇ ਮੈਂ ਉਹਦੇ ਫੇਸ ਤੇ ਹੀ ਗੱਲ ਕਰ ਲੂੰਗੀ, ਤੂੰ ਮੈਨੂੰ ਬਾਰ ਬਾਰ ਇਹ ਚੀਜ਼ਾਂ ਕਹਿ ਰਹੀ ਆ ਕਿਸੇ ਕੋਲੇ ਤੇ ਫਿਰ ਕਲੀਅਰ ਹੋ ਜੂਗਾ। ਆਈ ਥਿੰਕ ਜੇ ਤੁਹਾਨੂੰ ਕੋਈ ਕਹਿ ਰਿਹਾ ਕਿ ਉਹਨੇ ਤੁਹਾਡੇ ਵਾਸਤੇ ਮਾੜਾ ਚੰਗਾ ਬੋਲਿਆ ਤੇ ਉਹਦੇ ਜਾ ਕੇ ਫੇਸ ਤੇ ਹੀ ਕਹਿ ਦੋ ਵੀ ਤੂੰ ਉਹਦੇ ਕੋਲੇ ਗੱਲ ਕਹੀ ਆ, ਜੇ ਕਹੀ ਆ ਤਾਂ ਠੀਕ ਹੈ ਫਿਰ ਅਲੱਗ ਹੋ ਜਾਓ, ਜੇ ਨਹੀਂ ਕਹੀਗੀ ਤੇ ਫਿਰ ਦੋਸਤੀ ਆਪਣੀ ਕੰਟੀਨਿਊ ਰੱਖੋ।
0: ਨਹੀਂ ਪਰ ਦੇਖੋ, ਜੇ ਹੁਣ ਬੱਚੇ ਕਹਿ ਰਹੇ ਆ ਕਿ ਮੋਮ ਡੈਡੀ ਲੋਕ ਚੰਗੇ ਨਹੀਂ ਹੈਗੇ, ਵੀ ਤੁਹਾਨੂੰ ਇਹਨਾਂ ਨਾਲ ਕੋਈ ਰਿਲੇਸ਼ਨਸ਼ਿਪ ਰੱਖਣ ਦਾ ਫਾਇਦਾ ਨਹੀਂ, ਫਿਰ ਬੱਚਿਆਂ ਦੀ ਕਿਉਂ ਨਾ ਸੁਣ ਲਓ ਗੱਲ।
1: ਹੋ ਸਕਦਾ ਬੱਚਿਆਂ ਨੂੰ ਵੀ ਨਾ ਪਤਾ ਹੋਵੇ, ਕਈ ਵਾਰ ਹੁੰਦਾ ਗਾ ਤੁਹਾਡੇ ਕਈ ਭੈਣ ਭਰਾਵਾਂ ਦੇ ਵਿੱਚ ਹੁੰਦਾ ਆਪਸ ਵਿੱਚ ਕਈ ਗੱਲਾਂ ਹੋ ਜਾਂਦੀਆਂ ਹੈਗੀਆਂ, ਪਰ ਤੁਸੀਂ ਗੁੱਸੇ ਦੇ ਵਿੱਚ ਉਹ ਚੀਜ਼ ਕਹਿ ਦਿੱਤੀ, ਪਰ ਤੁਹਾਡੇ ਦਿਲ ਵਿੱਚ ਉਹ ਚੀਜ਼ ਹੋ ਸਕਦਾ ਉਹ ਓਨੀ ਬੁਰੀ ਨਾ ਹੋਵੇ, ਬਾਅਦ ਦੇ ਵਿੱਚ ਤੁਸੀਂ ਉਹ ਰਸਤੇ ਨੂੰ ਕੰਟੀਨਿਊ ਰੱਖਿਆ, ਪਰ ਇਹ ਹੈ ਕਿ ਬਈ ਉਹ ਗੁੱਸੇ ਵਿੱਚ ਕਹਿ ਗਈ ਚਲੋ ਠੀਕ ਹੈ, ਪਰ ਤੁਸੀਂ ਬਾਅਦ ਦੇ ਵਿੱਚ ਉਸਨੂੰ ਕੰਟੀਨਿਊ ਰੱਖਿਆ ਦੱਸ ਓਕੇ, ਮੈਨੂੰ ਤਾਂ ਨਹੀਂ ਲੱਗਦਾ ਇਹ ਚੀਜ਼।
0: ਨਹੀਂ ਪਰ ਤੁਹਾਨੂੰ ਲੱਗਦਾ ਨਹੀਂ ਵੀ ਆਪਾਂ ਲੋਕ ਜਿਹਨਾਂ ਨਾਲ ਆਪਣੀ ਯੂ ਨੋ ਕਿਤੇ ਨਾ ਕਿਤੇ ਤੂੰ ਤੂੰ ਮੈਂ ਵੀ ਹੋ ਜਾਂਦੀ ਹੈ, ਉਨੀ ਨਹੀਂ ਵੀ ਬਣਦੀ, ਤੁਹਾਨੂੰ ਪਤਾ ਵੀ ਉਹ ਬੰਦਾ ਤੁਹਾਡੇ ਬਾਰੇ ਕੁਛ ਨਾ ਕੁਛ ਕਹਿੰਦਾ, ਆਪਾਂ ਫਿਰ ਵੀ ਉਹਦਾ ਰਿਸ਼ਤਾ ਰੱਖੀ ਜਾਂਦੇ ਆ। ਪਰ ਇਹੋ ਜਿਹੇ ਰਿਸ਼ਤੇ ਤੋਂ ਕਰਨਾ ਕੀ ਆ, ਬਣਾਉਣੇ ਚਾਹੇ ਜਿੰਨੇ ਮਰਜ਼ੀ ਔਖੇ ਹੋਣ ਯਾਰ ਵੀ, ਪਰ ਏਦਾਂ ਦੇ ਰਿਸ਼ਤੇ ਤੋਂ ਤੁਸੀਂ ਕਰਨਾ ਵੀ ਕੀ ਆ, ਕੀ ਫਾਇਦਾ? ਬਥੇਰੇ ਰਿਸ਼ਤੇ ਹੋਣਗੇ ਜਿਹਨਾਂ ਨਾਲ ਥੋੜੀ ਬਣਦੀ ਤੱਕ ਨਹੀਂ, ਬਟ ਫਿਰ ਵੀ ਤੁਸੀਂ ਉਹਨਾਂ ਨਾਲ ਰਿਸ਼ਤਾ ਬਣਾਈ ਰੱਖਦੇ ਹੋ। ਥੈਂਕ ਯੂ, ਤੁਸੀਂ ਮੇਰੀ ਗੱਲ ਸਾਬਤ ਹੀ ਕਰ ਦਿੱਤੀ, ਕਹਿੰਦੇ ਮੇਰੇ ਤਾਂ ਰਿਸ਼ਤੇ ਇੱਦਾਂ ਦੇ ਬਹੁਤ ਨੇ। ਸੋ ਇਹੀ ਤਾਂ ਮੈਂ ਦੇਖੋ ਅੱਜ ਪ੍ਰੋਬਲਮ ਡਿਸਕਸ ਤੁਹਾਡੇ ਨਾਲ ਕਰਨਾ ਚਾਹੁੰਦਾ ਵੀ ਆਪਾਂ ਟੌਕਸਿਕ ਰਿਸ਼ਤੇ ਕਿਉਂ ਯਾਰ ਨਿਭਾਉਣ ਨੂੰ ਤਿਆਰ ਆ। ਹੁਣ ਯਾਰ ਜਿਹੜਾ ਬੰਦਾ ਤੁਹਾਨੂੰ ਪਤਾ ਕਿ ਉਹ ਤੁਹਾਡੇ ਪਰਿਵਾਰ ਬਾਰੇ ਬੰਦਾ ਚੰਗਾ, ਕਈ ਨਾ ਲੋਕ ਹੋਣਗੇ ਉਹ ਤੁਹਾਡੇ ਮੂੰਹ 'ਤੇ ਹੀ ਤੁਹਾਡੇ ਬੱਚਿਆਂ ਬਾਰੇ

0: ਤੁਹਾਡੇ ਭੈਣਾਂ ਭਰਾਵਾਂ ਬਾਰੇ, ਤੁਹਾਡੇ ਰਿਲੇਟਿਵਸ ਬਾਰੇ ਬੰਦਾ ਚੰਗਾ ਬੋਲੀ ਜਾਣਗੇ ਦੱਸ? ਹੁਣ ਜਿਹੜਾ ਬੰਦਾ ਤੁਹਾਡੇ ਮੂੰਹ 'ਤੇ ਤੁਹਾਡੇ ਬੱਚੇ ਦੀ ਕੋਈ ਨਿੰਦਿਆ ਚੁਗਲੀ ਕਰ ਰਿਹਾ, ਤੁਸੀਂ ਕਦੇ ਉਸ ਬੰਦੇ ਨੂੰ ਮਾਫ਼ ਕਰ ਸਕਦੇ ਹੋ? ਆਪਾਂ ਕਰੀ ਜਾਂਦੇ ਹਾਂ, ਕੋਈ ਨਾ ਜੀ, ਹੋ ਜਾਂਦਾ, ਲੋਕ ਕਹਿ ਦਿੰਦੇ ਆ, ਕਿਉਂ ਕਹਿ ਦਿੰਦੇ ਆ? ਆਪਾਂ ਐਕਸੈਪਟ ਕਰ ਲਈਏ ਚੀਜ਼ ਵੀ ਟੌਕਸਿਕ ਰਿਸ਼ਤਾ ਕੋਈ ਗੱਲ ਨਹੀਂ, ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ। ਆਈ ਡੋਂਟ ਨੋ ਕਿਉਂ ਯਾਰ ਆਪਾਂ ਹੁਣ ਜਿਹੜੇ ਹੋਰ ਕਮਿਊਨਿਟੀਜ਼ ਦੇ ਕਈ ਲੋਕ ਨੇ, ਜਿਹੜਾ ਬੰਦਾ ਉਹਨਾਂ ਨੂੰ ਜ਼ਹਿਰੀਲਾ ਥੋੜ੍ਹਾ ਜਿਹਾ ਵੀ ਲੱਗਦਾ ਨਾ, ਉਸ ਬੰਦੇ ਤੋਂ ਸਦਾ ਹੀ ਦੂਰ ਰਹਿੰਦੇ ਆ, ਕੱਟ ਆਫ ਹੀ ਕਰ ਦਿੰਦੇ ਆ। ਆਪਾਂ ਇਹ ਕੱਟ ਆਫ ਵਾਲੀ ਗੱਲ ਹਜੇ ਅਪਣਾਈ ਹੋਈ ਨਹੀਂ। ਕੁਆਲਿਟੀ ਕਾਰ ਰਿਪੇਅਰ ਦਾ ਇੱਕ ਨੰਬਰ ਨੋਟ ਕਰੋ, ਤੁਸੀਂ ਊਬਰ ਜਾਂ ਲਿਫਟ ਦੀ ਸੇਫਟੀ ਇਨਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਗੱਲ ਕੀ ਗੱਡੀ ਦਾ ਪੰਗਾ ਪੈ ਗਿਆ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ 171 ਰਦਰਫਰਡ ਰੋਡ ਸਾਊਥ 905-460-1111-905-460-1111 ਜੀ 7114 ਹੈਲੋ 7114 ਹੈਲੋ ਜੀ 1 ਹਾਂਜੀ ਹਾਂਜੀ ਬੋਲੋ ਜੀ ਹੈਲੋ
1: ਹੈਲੋ ਨਵੀ ਜੀ
0: ਹਾਂਜੀ ਹਾਂਜੀ ਹਾਂਜੀ
1: ਹਾਂਜੀ ਸੋਰੀ ਕਨੈਕਸ਼ਨ ਦਾ ਉਹ ਐਕਚੁਅਲੀ ਨਵੀ ਜੀ ਤੁਸੀਂ ਆਪ ਹੀ ਗੱਲ ਕਹਿਤੀ ਨਾ ਉਹ ਜਿਹੜਾ ਬੰਦਾ ਟੌਕਸਿਕ ਰਿਲੇਸ਼ਨਸ਼ਿਪ ਉਹੀ ਬੰਦਾ ਦੂਜਿਆਂ ਨਾਲ ਰੱਖਣਾ ਚਾਹੁੰਦਾ ਜਿਹੜਾ ਆਪ ਹੂ ਇਜ਼ ਐਕਸਟ੍ਰੀਮਲੀ ਨੈਗੇਟਿਵ ਸੈਲਫ ਡਿਟੇਨਿੰਗ ਐਂਡ ਟੌਕਸਿਕ ਹੈਗਾ ਜਸਟ ਫੋਰ ਐਨ ਐਗਜ਼ਾਮਪਲ ਸੋ ਦੈਟਸ ਯੂ ਹਿੱਟ ਦ ਨੇਲ ਔਨ ਦ ਹੈਡ ਤੁਹਾਡਾ ਜਿਹੜਾ ਇਸ਼ੂ ਦਾ ਐਨਾਲਿਸਿਸ ਯੂ ਨੋ ਵੀ ਜਸਟ ਹੈਡ ਐਨ ਐਗਜ਼ਾਮਪਲ ਸੋ ਦੈਟਸ ਦ ਰੀਜ਼ਨ you know finding toxicity and enjoying it laughing over it you saw that laugh right main english bol raha hu
0: yeah
1: you saw that laugh right you know yeah, that's I yeah, just stay away from those people whatever that tode jehda munda kar reha hai tode tode pure scenario ch he is doing it right so yeah just one example
0: ਨਹੀਂ ਪਰ ਦੇਖੋ ਮੈਂ ਨਾ ਕਈ ਵਾਰ ਮੈਂ ਤਾਂ ਆਪਣੇ ਪੇਰੈਂਟਸ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਉਹਨਾਂ ਲੋਕਾਂ ਨਾਲ ਤੁਸੀਂ ਕਿਉਂ ਕੀ ਫਾਇਦਾ ਤੁਸੀਂ ਕਿਤੇ ਕੋਈ ਨਾ ਵੀ ਹੋ ਜਾਂਦਾ ਆਪਣੇ ਯੂ ਨੋ ਕੁਛ ਨਾ ਕੁਛ ਕਿਹਾ ਜਾਂਦਾ ਹੁਣ ਕਦੇ ਕਦਾਈ ਉਹ ਮਿਲਦੇ ਰਹਿੰਦੇ ਆ ਮੈਂ ਕਿਹਾ ਫਿਰ ਕੀ ਹੋ ਗਿਆ ਜੀ ਮਿਲਦੇ ਰਹਿੰਦੇ ਤੁਸੀਂ ਅਗਲੇ ਨੂੰ ਨਾ ਬੁਲਾਓ ਕਿੱਡੀ ਕੁ ਚੀਜ਼ ਹੈ
1: ਨਵੀਂ ਭਾਈ ਯੂ ਕੈਨੋਟ ਮੇਕ ਸੈਂਸ ਆਊਟ ਆਫ ਦਿਸ ਉਹ ਤੁਸੀਂ ਸੈਂਸ ਮੇਰੇ ਪੇਰੈਂਟਸ ਤਾਂ ਦੇ ਆਰ ਲਾਈਕ ਦਿਸ ਓਨਲੀ ਬਟ ਉਹ ਮੈਂ ਕਿੰਨੇ ਕੁ ਸਾਲ ਕੱਢ ਲਏ ਬਟ ਉਹ ਦੇ ਵੋਂਟ ਅੰਡਰਸਟੈਂਡ ਬਿਕੋਜ਼ ਦੇ ਆਰ ਲਾਈਕ ਦੈਟ ਦੈਮਸੈਲਵਸ ਬੁਰੀ ਲੱਗੇਗੀ ਇਹ ਗੱਲ ਲੋਕਾਂ ਨੂੰ ਬਟ ਇਹ ਫੈਕਟ ਹੈ ਠੀਕ ਹੈ ਜੀ ਇਹ ਰੈਕੋਗਨਾਈਜ਼ ਫੈਕਟ ਕਰਾਂਗੇ ਤਾਂ ਹੀ ਅਸੀਂ ਤੁਹਾਡੇ ਮੇਰੇ ਵਰਗੇ ਲੋਕ ਆਪਣੇ ਨੈਕਸਟ ਜਨਰੇਸ਼ਨ ਤੇ ਇਹ ਚੀਜ਼ ਟ੍ਰਿਕਲ ਆਨ ਨਹੀਂ ਕਰਾਂਗੇ
0: ਨਹੀਂ ਪਰ ਇਸ਼ੂ ਇਹ ਹੈ ਹੁਣ ਜਿਵੇਂ ਮੈਂ ਜੋ ਸਿਚੁਏਸ਼ਨ ਦੱਸਿਆ ਆਪਾਂ ਇਸ ਚੀਜ਼ ਨੂੰ ਐਸਕੇਪ ਵੀ ਨਹੀਂ ਕਰ ਸਕਦੇ ਹੁਣ ਜਿਹੜਾ ਮੈਂ ਆਪਣੇ ਫਰੈਂਡ ਦੀ ਗੱਲ ਕੀਤੀ ਆ ਉਹ ਹੁਣ ਵਿਚਾਰਾ ਕੀ ਕਰੇ ਉਹਦੇ ਪੇਰੈਂਟਸ ਕਹਿੰਦੇ ਅਸੀਂ ਇਹਨਾਂ ਨੂੰ ਸੱਦਣਾ ਇਹ ਕਹਿੰਦਾ ਮੈਂ ਸੱਦਣਾ ਨਹੀਂ ਉਹ ਕਹਿੰਦੇ ਕੱਲ ਚੱਲ ਜੋ ਕਰ ਜਾ ਕਰ ਲੈ ਜੋ ਮਰਜ਼ੀ ਕਰਨਾ ਸਾਨੂੰ ਨਹੀਂ ਕੋਈ ਕੇਅਰ ਹੁਣ ਉਹ
1: ਕੋਈ ਨਹੀਂ ਕੋਈ ਇਹ ਤਾਂ ਗੱਲ ਆ ਕੋਈ ਨਹੀਂ ਨਾ ਕਰੋ ਨਾ ਪੇਰੈਂਟਸ ਦੀ ਕੇਅਰ ਇੱਕ ਵਾਰੀ ਯੂ ਸ਼ੁਡ ਸਟੈਂਡ ਫਾਰ ਟਰੂਥ ਨਹੀਂ ਤਾਂ ਉਹ ਚੀਜ਼ ਤੁਹਾਨੂੰ ਪਤਾ ਕਿੰਨਾ ਮੈਂਟਲੀ ਤੰਗ ਕਰੇਗੀ ਥਿਕ ਸਕਿਨ ਹੋ ਜਾਓ ਪੇਰੈਂਟਸ ਨੇ ਕਿਤੇ ਨਹੀਂ ਜਾਣਾ ਜੇ ਪੇਰੈਂਟਸ ਨੂੰ ਕੁਝ ਹੁੰਦਾ ਤੁਸੀਂ ਹਸਪੀਟਲ ਲੈ ਕੇ ਜਾਓਗੇ ਉਹਨਾਂ ਨੂੰ ਯੂ ਆਰ ਗੋਇੰ ਟੂ ਟੇਕ ਕੇਅਰ ਆਫ ਇਟ ਬਟ ਠੀਕ ਹੈ ਇਹ ਮਤਲਬ ਸਟੈਂਡ ਫਾਰ ਦ ਰਾਈਟ ਸਟੈਂਡ ਫਾਰ ਦ ਟਰੂਥ ਆਈ ਡੂ
0: ਪਰ ਤੁਸੀਂ ਆਈ ਨੋ ਮੈਨੂੰ ਯਾਦ ਆ ਤੁਹਾਡੀ ਸਟੋਰੀ ਤੁਹਾਡੇ ਲਈ ਸੌਖਾ ਹੈ ਯਾਰ ਬਟ ਬਹੁਤ ਸਾਰੇ ਲੋਕਾਂ ਲਈ ਇੰਨਾ ਈਜ਼ੀ ਨਹੀਂ ਹੈ ਅਗਲੇ ਹੁਣ ਮੈਂ ਜੇ ਆਪਣੇ ਫਰੈਂਡ ਸਰਕਲ ਦੀ ਗੱਲ ਕਰਦਾ ਮੈਜੋਰਟੀ ਕਹਿੰਦੇ ਨੇ ਵੀ ਇਸ ਤਾਂ ਫਿਰ ਹਾਰ ਕੇ ਕਹਿ ਦਿੰਦੇ ਕੋਈ ਨਾ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਉਵੇਂ ਕਰ ਲੈਂਦੇ ਹਾਂ
1: ਫਿਰ ਕੰਪਰੋਮਾਈਜ਼ ਹੀ ਹੈ ਸਰ ਠੀਕ ਹੈ ਇਟਸ ਓਕੇ ਦੈਨ ਇਵਨ ਦੈਟਸ ਸਟਿਲ ਅ ਵੇ ਆਫ ਲਿਵਿੰਗ ਇਟਸ ਓਕੇ
0: ਤੁਸੀਂ ਪਰ ਤੁਸੀਂ ਪਹਿਲਾਂ ਜ਼ਿਆਦਾ ਖੁਸ਼ ਸੀ ਜਦੋਂ ਤੁਸੀਂ ਕੰਪਰੋਮਾਈਜ਼ ਕਰ ਲੈਂਦੇ ਸੀ ਜਾਂ ਹੁਣ ਖੁਸ਼ ਹੋ ਤੁਸੀਂ ਆਪ ਦਾ
1: ਨਹੀਂ ਨਹੀਂ ਨਹੀਂ ਨਹੀਂ ਹੈਂਡ ਔਨ ਹਾਰਟ ਬੀਇੰਗ ਓਨੈਸਟ ਟੂ ਗੋਡ ਆਈ ਸਵੀਅਰ ਔਨ ਮਾਈ ਟੂ ਬॉयਸ
0: ਹਾਂ
1: ਆਈ ਏਮ ਵੈਰੀ ਹੈਪੀ ਮੈਂ ਆਈ ਹੈਵ ਲੋਸਟ 22 ਕਿਲੋਸ ਮੇਰਾ HbA1c ਗਲੂਕੋਜ਼ ਬੈਟਰ ਹੈ ਆਈ ਏਮ ਹੈਪੀ ਮੈਂਟਲੀ ਫਿਜ਼ੀਕਲੀ ਇਮੋਸ਼ਨਲੀ ਬਿਲੀਵ ਮੀ ਔਨ ਦਿਸ
0: ਤੁਸੀਂ ਆਪਣੇ ਬਹੁਤ ਸਾਰੇ ਰਿਲੇਟਿਵਸ ਨੂੰ ਵੀ ਕਟ ਆਫ ਕੀਤਾ ਹੋਇਆ
1: ਹਾਂਜੀ ਹਾਂਜੀ ਮੇਰਾ ਮੇਰਾ ਬਿਲਕੁਲ ਨਿਊਕਲੀਅਰ ਜਾ ਗਈ ਹੈ ਮੈਂ ਆਈ ਜਸਟ ਮੇਰੇ ਦੋ ਤਿੰਨ ਫਰੈਂਡਸ ਨੇ ਮੇਰੀ ਵਾਈਫ ਹੈ ਗੋਟ ਟੂ ਕਿਡਸ ਐਂਡ ਬੜਾ ਪਲਾਨਡ ਸਟਰਕਚਰਡ ਪ੍ਰੋਟੋਕੋਲਡ ਪ੍ਰੋਸੀਜਰਲਾਈਜ਼ਡ ਦੀ ਲਾਈਫ ਹੈ ਐਂਡ ਆਈ ਐਮ ਨਾਟ ਗੋਇੰਗ ਟੂ ਡਿਵੀਏਟ ਫਰਮ ਦਿਸ ਐਵਰ
0: ਅੱਛਾ ਚਲੋ
1: ਯਾ
0: ਠੀਕ ਹੈ ਥੈਂਕ ਯੂ ਸਰ
1: ਥੈਂਕ ਯੂ ਜੀ।
0: ਸੋ ਇਹ ਵੀ ਮੈਂ ਤੁਹਾਨੂੰ ਦੱਸਦਾ, ਇਹਨਾਂ ਨੇ ਕਹਿੰਦੇ ਕਿ ਨਵੀਂ ਜਿਹੜਾ ਵੀ ਬੰਦਾ ਮੇਰੀ ਜ਼ਿੰਦਗੀ 'ਚ ਨਾ, ਮੈਨੂੰ ਲੱਗਦਾ ਸੀ ਕਿ ਉਹ ਨੈਗੇਟਿਵਿਟੀ ਲੈ ਕੇ ਆਉਂਦਾ ਹੈ, ਉਹ ਬੰਦਾ ਟੌਕਸਿਕ ਹੈ। ਕਹਿੰਦੇ ਕਿ ਮੈਂ ਉਸ ਹਰ ਇੱਕ ਇਨਸਾਨ ਨੂੰ ਕੱਟ ਆਫ ਕਰ ਦਿੱਤਾ ਕਹਿੰਦੇ। ਸੋ ਦੇਖੋ ਸਮਟਾਈਮਸ ਵਾਟ ਕੈਨ ਯੂ ਡੂ। ਓਕੇ, ਇੱਕ ਤੁਹਾਨੂੰ ਮੈਂ ਜ਼ਰੂਰ ਜਾਣਕਾਰੀ ਦੇਵਾਂ ਕਿ ਤੁਸੀਂ ਸਬਜ਼ੀ ਮਾਰਕੀਟ 'ਤੇ ਪਹੁੰਚਣਾ। ਸਬਜ਼ੀ ਮਾਰਕੀਟ 24 ਘੰਟੇ ਅਤੇ 7 ਦਿਨ ਓਪਨ ਰੈਸਟੋਰੈਂਟ ਹੈ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਅਤੇ ਟੋਰਬਰਮ ਦਾ ਕੋਰਨਰ ਹੈ। 24 ਘੰਟੇ ਖੁੱਲ੍ਹੇ ਹੈ, ਗ੍ਰੈਂਡ ਓਪਨਿੰਗ ਹੋ ਚੁੱਕੀ ਹੈ। ਪਾਓ ਭਾਜੀ 1 ਕਿਲੋ 1 ਫਰੀ, ਗੰਨੇ ਦਾ ਰਸ 1 ਕਿਲੋ 1 ਫਰੀ, ਅਤੇ ਨਾਲ ਜਲੇਬੀ 1 ਪਾਊਂਡ ਨਾਲ 1 ਪਾਊਂਡ ਫਰੀ, 1650 ਵਿਲੀਅਮਸ ਪਾਰਕਵੇ ਦੇ ਉੱਤੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ A to Z ਕੋਈ ਵੀ ਕਰਵਾਉਣੀ ਆ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 'ਤੇ ਤੁਸੀਂ ਜਾਓ। ਇੱਥੇ ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਗੱਲਬਾਤ ਹੈ। ਹੁਣ ਟਾਇਰ ਬੜੇ ਡਿਸਕਾਊਂਟ ਰੇਟਸ 'ਤੇ ਨੇ, ਗੱਡੀਆਂ ਦੇ ਵੀ ਵਿੰਟਰ ਟਾਇਰ ਪਵਾਉਣੇ, ਇੱਥੇ ਪਵਾਓ। 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਐਂਡ ਜੇਮਸਨੋ ਪਾਰਕਵੇ, ਨੰਬਰ ਨੋਟ ਕਰ ਲਓ
2: 6472343 6293 6472343 6293 G2660 ਪਰ ਦੂਸਰੇ ਪਾਸੇ ਆਪਾਂ ਇਹਨੂੰ ਨੀ ਝੁਟਲਾ ਸਕਦੇ ਵੀ ਆਪਣਾ ਆਪਣੇ ਜਿਹੜੇ ਪੇਰੈਂਟਸ ਹੈਗੇ ਆ ਇਹ ਮਤਲਬ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਹੈਗੇ ਆ ਵੀ ਹਾਂ ਠੀਕ ਹੈ ਚਾਹੇ ਜਿੱਦਾਂ ਦਾ ਵੀ ਹੈ ਜੋ ਵੀ ਹੈ ਠੀਕ ਹੈ ਵੀ ਰਿਸ਼ਤੇ ਹੀ ਆਪਣਾ ਉਹਨਾਂ ਦੀ ਸੋਚ ਦੇ ਵਿੱਚ ਇਹ ਆ ਵੀ ਰਿਸ਼ਤੇ ਹੀ ਕੰਮ ਆਉਂਦੇ ਆ ਐਂਡ ਦੇ ਵਿੱਚ ਉਹ ਇਹ ਸੋਚ ਕੇ ਰੱਖਦੇ ਆ। ਹੁਣ ਮੈਂ ਉਹ ਵੀਰ ਦੇ ਨਾਲ ਸਹੀ ਹੈ ਇੱਥੇ ਤੱਕ ਸਹਿਮਤ ਹੈਗਾ ਵੀ ਆਪਣੇ ਘਰਦਿਆਂ ਨੂੰ ਕਹੋ ਵੀ ਹਾਂ ਵੀ ਇਹ ਠੀਕ ਹੈ ਤੁਹਾਡੇ ਨਹੀਂ ਹੈਗੇ ਆਪਣਾ ਨਹੀਂ ਤੁਹਾਡੇ ਲਈ ਚੰਗਾ ਸੋਚਦੇ ਤਾਂ ਤੁਸੀਂ ਇਹਨਾਂ ਨੂੰ ਛੱਡ ਕੇ ਅੱਗੇ ਵਧੋ ਤੇ ਮੈਂ ਪਰ ਇਸ ਗੱਲ ਦੇ ਵਿੱਚ ਮੈਂ ਉਹ ਸਹਿਮਤ ਨਹੀਂ ਹੈ ਵੀ ਉਹਨਾਂ ਨਾਲ ਲੜੇ ਵੀ ਹਾਂ ਵੀ ਨਹੀਂ ਮੈਂ ਬੁਲਾਉਣਾ ਹੀ ਨਹੀਂ ਹੈ। ਹੁਣ ਇਹਦੇ ਨਾਲ ਰਿਲੇਟਡ ਮੈਂ ਆਪਣੀ ਉਹ ਗੱਲ ਦੱਸ ਦਿੰਦਾ ਹੈਗਾ ਵੀ ਮੇਰੇ ਨਾਲ ਮੇਰਾ ਆਪਣਾ ਬੇਬੀ ਹੋਇਆ ਤੇ ਮੇਰੇ ਕਿਸੇ ਰਿਲੇਸ਼ਨ ਦੇ ਆਪਣਾ ਸੀਗੇ ਮਤਲਬ ਬਹੁਤ ਕਲੋਜ਼ ਰਿਲੇਸ਼ਨ ਹੈ ਮੇਰਾ ਉਹਨਾਂ ਦਾ ਤੇ ਉਹਦਾ ਮੁੰਡਾ ਵੀ ਇੱਥੇ ਹੀ ਹੈ ਮੇਰੇ ਨਾਲ ਮੇਰੀ ਉਹਦੇ ਨਾਲ ਕੋਈ ਥੋੜੀ ਬਹੁਤੀ ਏਦਾਂ ਹੋਈ ਉਹ ਹਾਲੇ ਤੱਕ ਸਾਨੂੰ ਸਮਝ ਨਹੀਂ ਆਇਆ ਕੀ ਹੋਇਆ। ਉਹਦੇ ਮੰਮੀ ਆਪਣਾ ਮੈਨੂੰ ਫੋਨ ਕਰਕੇ ਪਹਿਲਾਂ ਤਾਂ ਗੱਲ ਕਰਦੇ ਸੀਗੇ ਪਰ ਮੇਰੇ ਜਦੋਂ ਉਹਦੇ ਨਾਲ ਮਾੜੀ ਮੋਟੀ ਕੁਛ ਹੋਈ ਤੇ ਮੈਨੂੰ ਉਹਨਾਂ ਨੇ ਇੱਕ ਵਾਰ ਵੀ ਆਪਣਾ ਮਤਲਬ ਕਿ ਕੋਈ ਮਤਲਬ ਕੰਗ੍ਰੈਚੁਲੇਸ਼ਨ ਵਗੈਰਾ ਕੁਛ ਨੀ ਆਪਣਾ ਮਤਲਬ ਫੋਨ ਆਇਆ ਤਾਂ ਠੀਕ ਹੈ ਓਕੇ ਨਹੀਂ ਆਇਆ ਤਾਂ ਪਰ ਹਾਂ ਉਹਨਾਂ ਨੇ ਆਪਣਾ ਮੇਰੇ ਮੰਮੀ ਨੂੰ ਆਪਣਾ ਫੋਨ ਕਰਕੇ ਜ਼ਰੂਰ ਆਪਣਾ ਵਧਾਈਆਂ ਦਿੱਤੀਆਂ ਤੇ ਹੁਣ ਅੱਗੇ ਗੱਲ ਇਹ ਹੋ ਰਹੀ ਹੈ ਵੀ ਆਪਣਾ ਜਦੋਂ ਹੁਣ ਆਪਾਂ ਜਾਵਾਂਗੇ ਕੋਈ ਫੰਕਸ਼ਨ ਵਗੈਰਾ ਕਰਾਵਾਂਗੇ ਤੇ ਮੇਰੇ ਪੇਰੈਂਟਸ ਕਹਿ ਰਹੇ ਕਹਿੰਦੇ ਵੀ ਆਪਣਾ ਆਪਾਂ ਬੁਲਾਉਣਾ ਤੇ ਮੈਂ ਕਲੀਅਰ ਕੀਤਾ ਵੀ ਮੈਂ ਕਿਹਾ ਮੈਨੂੰ ਤਾਂ ਆਪਣਾ ਮਤਲਬ ਏਦਾਂ ਕੁਛ ਹੋਇਆ ਨੀ ਤੇ ਜਿਹੜਾ ਮੇਰੇ ਆਪਣਾ ਬੱਚੇ ਦੇ ਲਈ ਨੀ ਕੁਛ ਸੋਚ ਰਿਹਾ ਉਹ ਮੇਰੇ ਬਾਰੇ ਕੀ ਸੋਚੇਗਾ ਚੱਜ ਦਾ ਤੇ ਮੈਂ ਕਿਹਾ ਕਹਿੰਦੇ ਨਹੀਂ ਆਪਾਂ ਬੁਲਾਉਣਾ ਮੈਂ ਕਿਹਾ ਸੋਕੇ ਕਹਿੰਦੇ ਕਹਿੰਦੇ ਮੈਨੂੰ ਦਿੱਤੀ ਸੀ ਵਧਾਈਆਂ ਮੈਂ ਠੀਕ ਹੈ ਮੈਂ ਤੁਸੀਂ ਬੁਲਾਉਣਾ ਤੁਸੀਂ ਆਪਣੇ ਉਹਦੇ ਤੇ ਬੁਲਾਓ ਉਹ ਤੁਹਾਡੇ ਕਰਕੇ ਆਣਗੇ ਉਹ ਮੈਂ ਨੀ ਬੁਲਾ ਰਿਹਾ ਉਹਨਾਂ ਨੂੰ ਤੇ ਇੱਥੇ ਆਣਗੇ ਜਿਵੇਂ ਮੈਂ ਚੰਗੀ ਤਰ੍ਹਾਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਤਾਂ ਮੈਨੂੰ ਕੁਛ ਕਿਹੋ ਨਾ ਠੀਕ ਹੈ ਤੇ ਮੇਰੇ ਨਾਲ ਕਿਤੇ ਕਹਿ ਦੋ ਵੀ ਤੁਸੀਂ ਚੱਜ ਦਾ ਬੁਲਾਇਆ ਨੀ ਜੇ ਉਹ ਮੈਂ ਤੁਸੀਂ ਬੁਲਾਉਣਾ ਬੁਲਾਓ ਮੈਂ ਕਿਹਾ ਉਹ ਮੇਰੇ ਲਈ ਨਹੀਂ ਆ ਰਹੇ ਆਣਗੇ ਤਾਂ ਵੀ ਨਹੀਂ ਹੈਗੇ ਮੇਰੇ ਲਈ ਉੱਥੇ ਬਸ ਇਹ ਹੈ
0: ਨਹੀਂ ਪਰ ਚਲੋ ਫਿਰ ਵੀ ਹੁਣ ਤੁਹਾਨੂੰ ਬੁਲਾਉਣੇ ਤਾਂ ਪਏ ਨਾ ਭਾਵੇਂ ਤੁਸੀਂ ਨਹੀਂ ਸੀ ਚਾਹੁੰਦੇ
2: ਪਰ ਭਾਈ ਮੈਂ ਉਹਨਾਂ ਦੇ ਕਰਕੇ ਨੀ ਬੁਲਾ ਰਿਹਾ ਮੈਂ ਆਪਣੇ ਪੇਰੈਂਟਸ ਕਰਕੇ ਬੁਲਾ
0: ਰਿਹਾ
2: ਆਪਣਾ ਆਪਣੇ ਪੇਰੈਂਟਸ ਦਾ ਕੋਈ ਆਪਣਾ ਮਤਲਬ ਦੇਣਾ ਦੇ ਨੀ ਸਾਡੇ ਠੀਕ ਹੈ
0: ਉਹੀ ਤਾਂ ਹੈ
2: ਉਹਨਾਂ ਦੀ ਲਾਈਫ ਹੈਗੀ
0: ਪਰ ਹੁਣ ਜਿਵੇਂ ਵੀਰ ਕਹਿ ਕੇ ਗਏ ਕਹਿੰਦੇ ਨਵੀਂ ਕਾਹਦੇ ਲਈ ਆਪਾਂ ਐਂ ਜੀ ਰਹੇ ਆ ਵੀ ਠੀਕ ਹੈ ਬਿਲਕੁਲ ਮੰਨਦੇ ਹਾਂ ਯਾਰ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਕਦੇ ਨਹੀਂ ਦੇ ਸਕਦੇ ਬਟ ਕਈਆਂ ਦਾ ਮੰਨਣਾ ਕਿ ਇਹਦਾ ਮਤਲਬ ਇਹ ਥੋੜ੍ਹਾ ਵੀ ਤੁਸੀਂ ਆਪਣੇ ਫਿਰ ਕਿਤੇ ਨਾ ਕਿਤੇ ਮਨ ਦੀ ਇੱਕ ਖੁਸ਼ੀ ਮਾਰ ਕੇ ਕਹੋਗੇ ਚਲੋ ਜੀ ਸੱਦ ਲਓ ਜਿਹਨੂੰ ਸੱਦਣਾ
2: ਨਹੀਂ ਨਹੀਂ ਆਪਣੇ ਮਨ ਦੀ ਖੁਸ਼ੀ ਨੀ ਭਾਜੀ ਮੈਂ ਮਾਰਨ ਦੀ ਗੱਲ ਇਹੀ ਗੱਲ ਇਹ ਹੈਗੀ ਹੈ ਵੀ ਹਾਂ ਮਤਲਬ ਕਿ ਆਪਣੇ ਪੇਰੈਂਟ ਸਾਰੇ ਆਪਣਾ ਓਲਡ ਹੈਗੇ ਆ ਜਿੰਨੀ ਵੀ ਹੈ ਬਟ ਜਿੰਨੀ ਦੇਰ ਵੀ ਜੋ ਵੀ ਹੈ ਮੇਰੇ ਦਾ ਮਨ ਤੇ ਹੈ ਵੀ ਹਾਂ ਵੀ ਉਹ ਖੁਸ਼ ਰਹਿਣ ਚਾਹੇ ਆਪਣਾ ਇਹ ਨੀ ਵੀ ਬਹੁਤ ਜ਼ਿਆਦਾ ਹੀ ਕੋਈ ਆਪਣਾ ਮਤਲਬ ਏਦਾਂ ਦੀ ਗੱਲ ਕਹਿਣ ਜੋ ਕਿ ਹੈ ਹੀ ਨੀ ਜੈਨੂਅਨ, ਉਹਨੂੰ ਵੀ ਮੈਂ ਕਹਿਦਾ ਵੀ ਹਾਂਜੀ ਨਹੀਂ ਤੁਸੀਂ ਸਹੀ ਹੋ, ਉਹ ਗੱਲ ਚ ਤਾਂ ਮੈਂ ਆਰਗਿਊ ਕਰੂੰਗਾ, ਪਰ ਇਹਦੇ ਨਾਲ ਕੁਛ ਉਹ ਨੀ ਹੈ, ਮੈਂ ਆਪਣੇ ਤੇ
0: ਹਰਮਨ ਟੀਮ ਹਰਮਨ ਬੱਤਾ ਸਾਡੀ ਨੰਬਰ ਵਨ ਮੋਰਗੇਜ ਫਾਈਨਾਂਸੀ ਦੀ ਟੀਮ ਤੇ ਹਰਮਨ ਨਾਲ ਕਰਦੇ ਹਾਂ ਗੱਲਬਾਤ। ਹਰਮਨ ਵੈਲਕਮ, ਕੀ ਹਾਲ?
3: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਲਾਸਟ ਫਰਾਈਡੇ ਦੇਖਣ ਨੂੰ ਮਿਲਿਆ ਕਿ ਬੈਂਕਸ ਨੇ ਆਪਣੇ ਰੇਟਸ ਥੋੜੇ ਜੇ ਅਪਵਰਡ ਕਰਨੇ ਸਟਾਰਟ ਕਰਤੇ ਨੇ। ਜਿਵੇਂ ਆਪਾਂ ਪਹਿਲਾਂ ਆਪਣੇ ਲਿਸਨਰਸ ਨਾਲ ਸ਼ੇਅਰ ਕੀਤਾ ਸੀਗਾ ਕਿ US ਐਂਡ ਜਪਾਨ ਨੇ 25 ਬੇਸਿਸ ਪੁਆਇੰਟਸ ਨਾਲ ਰੇਟ ਇਨਕਰੀਜ਼ ਕੀਤਾ, ਤੇ ਕਿਤੇ ਨਾ ਕਿਤੇ ਹੁਣ ਬੈਂਕ ਆਫ ਕੈਨੇਡਾ ਤੇ ਵੀ ਕਾਫੀ ਪ੍ਰੈਸ਼ਰ ਆ ਉਹ ਰੇਟ ਇਨਕਰੀਜ਼ ਕਰਨ ਦਾ। ਬਟ ਬੈਂਕਸ ਨੇ ਆਲਰੇਡੀ ਬਿਕੋਜ਼ ਕੋਸਟ ਆਫ ਬੋਰੋਇੰਗ ਵੱਧ ਗਈ ਆ, ਤਾਂ ਉਹਨਾਂ ਨੇ ਵੇਰੀਏਬਲ ਰੇਟ ਦੇ ਵੀ ਆਪਣੇ ਰੇਟਸ ਥੋੜੇ ਜਿਹੇ ਹਾਈ ਕੀਤੇ ਨੇ। ਪ੍ਰਾਈਮ ਰੇਟ ਆਬਵੀਅਸਲੀ 4.45 ਆ, ਉਹ ਸਟਿਲ ਸੇਮ ਹੀ ਆ, ਬਟ ਜਿਹੜਾ ਡਿਸਕਾਊਂਟ ਮਿਲਦਾ ਸੀਗਾ ਜਿੱਦਾਂ ਪਹਿਲਾਂ ਪ੍ਰਾਈਮ ਮਾਈਨਸ 0.9, 0.8 ਜਾਂ 1 ਵੀ ਦੇਖਣ ਨੂੰ ਮਿਲ ਜਾਂਦਾ ਸੀ, ਹੁਣ ਉਹ ਕਿਤੇ ਨਾ ਕਿਤੇ ਪ੍ਰਾਈਮ ਮਾਈਨਸ 0.6 ਜਾਂ 0.7 ਰੇਟ ਦੇਖਣ ਨੂੰ ਮਿਲ ਰਿਹਾ। ਸੋ 20-25 ਬੇਸਿਸ ਪੁਆਇੰਟਸ ਨਾਲ ਰੇਟ ਆਲਰੇਡੀ ਬੈਂਕਸ ਨੇ ਆਪਣੇ ਵਧਾਏ ਨੇ। ਸੋ ਇਨ ਅਦਰ ਵਰਡਸ, ਡਿਸਕਾਊਂਟ ਘਟਾਤਾ ਉਹਨਾਂ ਨੇ। ਜੇ ਤੁਹਾਡੀ ਆ ਫਾਲਸ ਪਹਿਲਾਂ ਲੱਗੀਆਂ ਹੋਈਆਂ ਨੇ ਤਾਂ ਤੁਹਾਨੂੰ ਡਿਸਕਾਊਂਟ ਉਹੀ ਮਿਲੂਗਾ, ਜਾਂ ਜਿਹਨਾਂ ਨੇ ਨਵੀਂ ਲਾਉਣੀ ਆ ਫਾਲ ਤੁਸੀਂ ਵੀ ਰੇਟ ਐਕਸੈਪਸ਼ਨ ਲਈ ਰਿਕੁਐਸਟ ਕਰ ਸਕਦੇ ਹੋ। ਇਹ ਲੱਗਦਾ ਕਿ 0.2-0.25 ਦਾ ਫਰਕ ਆ, ਬਟ ਤੁਸੀਂ ਲੌਂਗ ਟਰਮ ਚ ਦੇਖੋਗੇ ਯੂ ਵਿਲ ਸੇਵ ਅ ਲੋਟ ਆਫ ਮਨੀ। ਜੇ ਕੈਲਕੂਲੇਸ਼ਨ ਵਗੈਰਾ ਚ ਹੈਲਪ ਦੀ ਲੋੜ ਆ ਜਾਂ ਕੋਈ ਹੋਰ ਕੁਐਸਚਨ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਨਵੀਂ, ਬਹੁਤ ਹੀ ਲਾਸਟ ਮਿੰਟ ਫਾਲ ਜਿਹੜੀਆਂ ਡਿਕਲਾਈਨ ਹੋ ਕੇ ਬਹੁਤ ਜ਼ਿਆਦਾ ਇਨਕੁਆਇਰੀਜ਼ ਆ ਰਹੀਆਂ ਨੇ। ਇੱਕ ਦੋ ਦਿਨ ਹੁੰਦੇ ਨੇ, ਫੋਰ ਐਗਜ਼ਾਮਪਲ ਇੱਕ ਸ਼ਾਮ ਨੂੰ ਮੈਨੂੰ ਫਰਾਈਡੇ 4:30 ਵਜੇ ਦੀ ਅਪੁਆਇੰਟਮੈਂਟ ਸੀ, ਕਲਾਇੰਟ ਦੀ ਮੋਰਗੇਜ ਡਿਕਲਾਈਨ ਹੋ ਗਈ, ਅੱਜ ਮੰਡੇ ਕਲੋਜ਼ਿੰਗ ਕਰਾ ਰਹੇ ਹਾਂ ਉਹਦੀ ਪ੍ਰਾਈਵੇਟ। ਬਟ ਸਾਡੇ ਕੋਲ ਫਿਰ ਜ਼ਿਆਦਾ ਟਾਈਮ ਨਹੀਂ ਹੁੰਦਾ ਪ੍ਰਾਈਵੇਟ ਤੋਂ ਇਲਾਵਾ, ਬਟ ਹਾਂ ਪ੍ਰਾਈਵੇਟ ਰੇਟ ਆਬਵੀਅਸਲੀ ਮਾਰਕੀਟ ਨਾਲੋਂ ਵਧੀਆ, ਅਸੀਂ ਟਰਾਈ ਕਰਦੇ ਹਾਂ। ਤੇ ਮੈਂ ਉਹ ਕਲਾਇੰਟ ਨੂੰ ਵੀ ਕਿਹਾ, ਮੈਂ ਕਿਹਾ ਲੈਸ ਦੈਨ 1 ਮੰਥ ਦੇ ਵਿੱਚ ਤੁਹਾਡੀ ਰੀਫਾਈਨੈਂਸ ਕਰਾ ਕੇ ਦਊਂਗਾ, ਸੋ ਅਸੀਂ ਓਪਨ ਮੋਰਗੇਜ ਰੱਖੀ ਆ ਉਹਨਾਂ ਦੀ, ਤਾਂ ਕਿ ਹਾਈ ਇੰਟਰਸਟ ਰੇਟ ਮੇ ਬੀ ਮੈਕਸ ਓਨਲੀ ਫੋਰ 1 ਮੰਥ ਉਹਨਾਂ ਨੂੰ ਪੇ ਕਰਨਾ ਪਵੇ। ਸੋ ਹਮੇਸ਼ਾ ਆਪਣੀ ਫਾਈਲ ਤੇ ਅਪਡੇਟ ਰਿਹਾ ਕਰੋ, ਕੋਈ ਕੁਐਸਚਨ ਆ ਸਾਡੀ ਟੀਮ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 6476859000 ਥੈਂਕ ਯੂ ਨਵੀ,
0: ਥੈਂਕ ਯੂ ਹਰਮਨ 6476859000 0575 ਜੀ।
4: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
4: ਵਧੀਆ ਜੀ ਵਧੀਆ। ਦੇਖੋ ਯਾਰ, ਕਿਸੇ ਵੀ ਰਿਸ਼ਤੇ ਕੋ ਨਿਭਾਨੇ ਕੇ ਲਈ ਨਾ ਕੰਪਰੋਮਾਈਜ਼ ਤੋ ਕਰਨਾ ਪੜਤਾ, ਜਾਂ ਪਤੀ ਪਤਨੀ ਕਾ ਹੋ ਜਾਂ ਕੁਛ ਹੋ। ਅਗਰ ਆਪਕੋ ਕੇ ਰਿਸ਼ਤੇਦਾਰੋ ਕੇ ਇਲਾਵਾ ਹੈ ਕੋਈ, ਦੈਨ ਡੈਫੀਨੇਟਲੀ ਆਪ ਛੋੜ ਸਕਤੇ ਹੋ। ਮੈਨੇ ਵੀ ਛੋੜਾ ਇੱਕ ਦੋ ਬੰਦੋ ਕੋ, ਜੋ ਮੇਰੀ ਲਾਈਫ ਕਾ ਪਾਰਟ ਹੀ ਨਹੀਂ ਆ। ਲੇਕਿਨ ਰਿਸ਼ਤੇਦਾਰੋ ਕੇ ਸਾਥ ਯੂ ਹੈਵ ਟੂ, ਕਿਉਂਕਿ ਯੂਨੈਨਿਮਸ ਨਹੀਂ ਹੋ ਸਕਤਾ ਨਾ। ਹੋ ਸਕਤਾ ਆਪਕੇ ਮਾਂ ਬਾਪ ਸੇ ਬਨਤੀ ਹੋ ਸਕਤਾ ਹੈ, ਆਪਕੇ ਬੀਵੀ ਸੇ ਬਨਤੀ ਹੋ ਸਕਤਾ ਹੈ, ਵੋ ਆਪਕੇ ਬੀਵੀ ਕਾ ਰਿਸ਼ਤੇਦਾਰ ਹੋ ਸਕਤਾ ਹੈ, ਵੋ ਆਪਕਾ ਹੀ ਭਾਈ ਹੋ, ਆਪਕੋ ਮਾਲੂਮ ਹੈ ਕਿ
0: ਵੋ ਆਪਕੇ ਲਈ ਅੱਛਾ ਨਹੀਂ ਸੋਚਤੇ, ਸੋ ਕਿਉਂ ਨਿਭਾਨਾ ਹੈ ਵੋ ਰਿਸ਼ਤਾ, ਯੇ ਮੁਝੇ ਬਤਾਓ ਬਾਤ।
4: ਨਹੀਂ ਨਿਭਾਨਾ ਆਪ ਸਮਝਾ ਸਕਤੇ ਹੋ ਨਾ, ਲੇਕਿਨ ਅਗਰ ਦੂਸਰਾ ਬੰਦਾ ਕਹਿ ਰਹਾ ਹੈ ਆਪ ਯੇ ਤੋ ਨਹੀਂ ਤੋੜ ਸਕਤੇ ਨਾ, ਆਪਕੋ ਵੀ ਜਾਣਾ ਪੜੇਗਾ ਅਗਰ ਉਹਨੇ ਉਸਕੋ ਬੁਲਾ।
0: ਨਹੀਂ, ਲੇਕਿਨ ਦੇਖੋ, ਅਗਰ ਆਪ ਹੋ, ਆਪਕੇ ਪੇਰੈਂਟਸ ਨੇ, ਐਂਡ ਆਪਕੇ ਪੇਰੈਂਟਸ ਕੋ ਵੀ ਮਾਲੂਮ ਹੈ ਕਿ ਵੋ ਇਨਸਾਨ ਨਹੀਂ ਅੱਛੇ ਹੈ, ਆਪ ਆਪਣੇ ਪੇਰੈਂਟਸ ਕੋ ਬੋਲ ਰਹੇ ਹੈ ਕਿ ਮਾਮ ਡੈਡ ਇਨਕੇ ਸਾਥ ਰਿਸ਼ਤਾ ਨਿਭਾਨੇ ਕਾ ਕੋਈ ਫਾਇਦਾ ਨਹੀਂ ਹੈ, ਪੇਰੈਂਟਸ ਬੋਲਤੇ ਕਿ ਨਹੀਂ ਕਰਨਾ ਪੜਤਾ ਹੈ, ਪਰ ਕਿਉਂ ਕਰਨਾ ਪੜਤਾ ਹੈ?
4: ਪੇਰੈਂਟਸ ਬੋਲੇਂਗੇ ਕਰਨਾ ਪੜਤਾ ਹੈ, ਔਰ ਆਪ ਸਮਝਾ ਹੀ ਸਕਤੇ ਹੋ ਨਾ, ਲੇਕਿਨ ਐਟ ਦ ਐਂਡ ਆਫ ਦ ਡੇ ਅਗਰ ਉਨਕੀ ਵੋ ਕਰ ਰਹੇ ਹੈ ਤੋ ਆਪ ਕੁਛ ਨਹੀਂ ਕਰ ਸਕਤੇ ਆਪ।
0: ਨਹੀਂ, ਲੇਕਿਨ ਫਿਰ ਦੇਖੋ, ਜੋ ਸਿਨੇਰੀਓ ਮੈਨੇ ਆਪਕੋ ਦੀਆ ਹੈ, ਯੇ ਬੱਚਾ ਹੈ, ਇਸਕੀ ਐਨਿਵਰਸਰੀ ਪਾਰਟੀ ਹੈ, ਪੇਰੈਂਟਸ ਬੋਲ ਰਹੇ ਕਿ ਇਨ ਲੋਗੋ ਕੋ ਬੁਲਾਨਾ ਹੈ, ਯੇ ਬੋਲ ਰਹੇ ਕਿ ਨਹੀਂ ਬੁਲਾਨਾ, ਔਰ ਸੋ ਆਪ ਅਬ ਕਹਿ ਰਹੇ ਹੋ ਕਿ ਪੇਰੈਂਟਸ ਕੀ ਮਾਨਨੀ ਚਾਹੀਏ ਕਿ ਚਲੋ ਯਾਰ ਪੇਰੈਂਟਸ ਕਹਤੇ ਹੈ ਤੋ ਬੁਲਾ ਲੋ।
4: ਹਾਂ ਮਤਲਬ ਆਪਣੀ ਤਰਫ ਸੇ ਸਮਝਾ ਹੀ ਸਕਤਾ, ਪੇਰੈਂਟਸ ਕਹਿ ਰਹੇ ਹੈ ਤੋ ਕਿਆ ਕਰ ਸਕਤਾ, ਆਪਣਾ ਮਨ ਤੋ ਮਾਨਨਾ ਪੜੇਗਾ।
0: ਕਿਉਂ? ਪਰ ਯਾਰ ਦੇਖੋ, ਉਸਕੀ ਪਾਰਟੀ ਹੈ ਯਾਰ, ਉਸਕੀ ਖੁਸ਼ੀ ਹੈ, ਕਿਆ ਵੋ ਚਾਹਤਾ ਹੈ ਕਿ ਵੋ ਲੋਗ ਮੀਨੋ ਉਸਮੇ ਸ਼ਾਮਲ ਹੋਣ?
2: अब मान लो उसकी उसकी वाइफ का मान लो वो होता भाई होता साला सिचुएशन ले लो
0: हाँ.
2: और वो कहे मुझे बुलाना है और उसके साले से बनती नहीं है टॉक्सिक रिलेशनशिप है तो क्या करेगा वो.
0: ठीक है या
2: तो यही तो फंस जाता है ना रिश्तेदारी में बंदा फंस जाता है. आपको बैलेंस करना पड़ता है कॉम्प्रोमाइज करना पड़ता है. आप अपना सिखा सकते हो बता सकते हो अपना खुल के बोल सकते हो लेकिन आप अकेले के डिसीजन से पूरी रिश्तेदारी नहीं चलेगी.
0: चलो नहीं ठीक है आपकी बात भी ठीक है. इन्होंने देखो एग्जाम्पल ठीक दिता हूँ जो साले नाल दी बनदी तुसीं की कहोगे घर वाली नूं कि साले नूं नहीं बुलाउणा. नहीं पर डिपेंड करता हूँ देखो जे थोड़ी साले नाल दी बनदी किसी गल करके बट थोनू पता कि जे वह भी थोड़ी वाइफ नूं भी पता भी जिहड़ा साला वह नहीं थोड़े परिवार लई चंगा चाहुंदा फिर वक्री गल है. फिर तुसीं नहीं बुलाओगे वाइफ नूं कहोगे ना भी ना थोनू पता भी ये अपने परिवार बारे की सोचता आप इन कद नहीं बुला वाइफ ही फिर सियाणी होनी चाहिए है राइट. सो ये चीज़ा ने. सो मेरे को एक लाइन फ्री है जो तुम कॉल कर रहे थे पहले लाइन नहीं सी जुड़ रही हूँ तुम कॉल कर सकते हो. नंबर है अपना 905-673-3337 मैं थोड़ा पेराडाइज डिवेलपमेंट्स के घर की जानकारी क्विकली दे देव फिर थोड़ी अगली कॉल भी लेने जस्ट स्टे ऑन द लाइन. GTA दे होम बायर्स मिस ना कर जायो. पेराडाइज डेवलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच. कीमत सिर्फ 629,990 डॉलर तो ते नाल 130,000 डॉलर तक दे डिजाइनर फिनिशेस HST रीबेट्स अते बहुत वड़िया सेविंग्स दा फायदा लो. आज ही विजिट करो paradisedevelopments.com paradisedevelopments.com. क्या बात है जी 1981 हेलो.
5: हाँ जी वीर सत श्रीकाल की हाल चाल जी.
0: ठीक है वीर किवें.
5: बस वधिया वीर. मैं एक मिनट करना चाहूंगा एज मैटर बहुत फर्क है जिदा पेरेंट्स की जो इन्हों की एज आखिरी रिश्ते उन्होंने जो मर्जी उन्होंने पुत पता भी होंगे बंदा अपने लिए चंगा नहीं है बट वो फिर भी रिश्ते निभाने चाहते होंगे उन्होंने. यही जे आप 90s अबव आफ्टर 90s वाले आप ਆਪਾਂ ਕਹਿੰਦੇ ਯਾਰ ਰਿਲੇਸ਼ਨ ਛੱਡੋ ਯਾਰ ਕੀ ਇਹ ਬੰਦੇ ਲੈਣਾ ਬਾਕੀ ਆਪਾਂ ਨਹੀਂ ਕਰਾਂਗੇ. ਤੇ ਦੂਜੀ ਗੱਲ ਤੇ ਮਤਲਬ ਜੇ ਆਪਣੀ ਕਿਸੇ ਨਾਲ ਬਣਦੀ ਨੀ ਹਨਾ ਮੈਂ ਤਾਂ ਇਹੀ ਗੱਲ ਮੰਨਦਾ ਉਹਨਾਂ ਨੂੰ ਗਾੜ ਹੋਣਾ ਇਨ ਕੇਸ ਕਦੇ ਵੀ ਉਹ ਬੰਦਾ ਆਪਣੇ ਕੰਮ ਆ ਸਕਦਾ ਪਰ ਉਹ ਚੀਜ਼ਾਂ ਥੋੜੀਆਂ ਮੈਟਰ ਕਰਦੀਆਂ ਨੇ ਕਿਤੇ ਨਾ ਕਿਤੇ ਆਪਾਂ ਨੂੰ ਲੋਕਾਂ ਪ੍ਰਤੀ ਜਾਂ ਕਹਿਣਗੇ ਯਾਰ ਤੁਸੀਂ ਤਾਂ ਉਹਨੂੰ ਬੁਲਾਇਆ ਤੱਕ ਵੀ ਹੈ ਨੀਗਾ ਤੇ ਆਈ ਥਿੰਕ ਬੁਲਾ ਲਓ ਤੁਸੀਂ ਉਹਨੂੰ ਉਸ ਅਕੋਰਡਿੰਗਲੀ ਨਾ ਇੰਨਾ ਰਿਐਕਟ ਕਰੋ ਅਗਲੇ ਨਾਲ ਯਾਰ ਠੀਕ ਆ ਬਈ
0: पंगा ओही ता गलती है यार पेरेंट्स दी आई क्यों कहंदे आ
5: ਉਹ ਕਹਿੰਦੇ ਫਿਰ ਸਾਡੀ ਨੀ ਤੂੰ ਮੰਨ ਰਿਹਾ ਫਿਰ ਤੂੰ ਆਪਣੇ ਪੇਰੈਂਟ ਆਪਣੇ ਦੋਸਤ ਬੁਲਾ ਲਾ ਆਪਣੇ ਰਿਲੇਟਿਵਸ ਬੁਲਾ ਲਾ ਉਹਨਾਂ ਨਾਲ ਹੀ ਮਿਲਾ ਲਾ ਅਸੀਂ ਵੀ ਨਹੀਂ ਆਉਂਦੇ.
0: ਨਹੀਂ ਪਰ ਉਹ ਕਿੰਨੀ ਗਲਤ ਗੱਲ ਹੈ ਉਹ ਤਾਂ ਯਾਰ ਉਸ ਤੋਂ ਟੌਕਸਿਕ ਕੀ ਹੈ. ਨਹੀਂ ਪਰ ਉਹ ਯਾਰ ਕਿੱਡੀ ਗਲਤ ਗੱਲ ਹੈ ਜਿਹੜੇ ਕਹਿੰਦੇ ਆ ਵੀ ਜਿਹਨੂੰ ਮਰਜ਼ੀ ਬੁਲਾ ਲਾ ਅਸੀਂ ਵੀ ਨਹੀਂ ਆਉਂਦੇ ਯਾਰ ਕਿੰਨੀ ਇਹ ਤਾਂ ਆਈ ਡੋਂਟ ਨੋ ਯਾਰ ਇਹਦੇ ਬਾਰੇ ਹੁਣ ਮੈਂ ਕੀ ਕਹਾਂ ਬਾਕੀ ਦੱਸ ਦੇਣਗੇ ਸੱਜਣ ਮਿੱਤਰ.
5: ਹਾਂਜੀ ਨਹੀਂ ਇਹ ਰਿਐਲਿਟੀ ਬਰੋ ਘਰਦੇ ਦੇ ਕਿਤੇ ਕਹਿਣਗੇ ਚੱਲ ਸਾਡੇ ਬੰਦੇ ਨਹੀਂ ਬੁਲਾ ਰਿਹਾ ਤੂੰ ਅਗਰ ਆਪਣੇ ਬੁਲਾ ਲਾ ਆਪਣੇ ਰਿਲੇਟਿਵ ਬੁਲਾ ਲਾ ਉਹਨਾਂ ਨਾਲ ਇੰਜੋਏ ਕਰ ਲਾ ਅਸੀਂ ਨਹੀਂ ਆਉਂਦੇ ਤਾਂ ਤੁਸੀਂ ਕੀ ਕਰੋਗੇ ਉੱਥੇ.
0: ਨਹੀਂ ਦੈਟਸ ਵੈਰੀ ਰੋਂਗ ਥੈਂਕ ਯੂ ਤੁਹਾਡੀ ਕਾਲ ਲਈ ਸ਼ੁਕਰੀਆ ਬਟ ਯਾਰ ਇਹ ਤਾਂ ਆਈ ਡੋਂਟ ਨੋ ਇਹ ਤਾਂ ਬੜੀ ਇੱਕ ਸੋਚ ਵੀ ਗਲਤ ਹੈ ਤੇ ਇੰਜ ਕਹਿਣਾ ਹੀ ਯਾਰ ਬੜਾ ਨੈਗੇਟਿਵ ਹੈ. ਆਈ ਡੋਂਟ ਥਿੰਕ ਕਿ ਕਦੇ ਵੀ ਕਹਿਣਾ ਚਾਹੀਦਾ ਤੁਸੀਂ ਫਿਰ ਪ੍ਰੋਗਰਾਮ ਹੋਣ ਤੋਂ ਪਹਿਲਾਂ ਹੀ ਪ੍ਰੋਗਰਾਮ ਨੂੰ ਇੱਕ ਕਿਸਮ ਦਾ ਖਰਾਬ ਹੀ ਕਰ ਰਹੇ ਹੋ. ਇੱਕ ਤੁਸੀਂ ਯਾਦ ਰੱਖੋ ਫੈਸ਼ਨ IQ ਨੂੰ ਲੇਡੀਜ਼ ਤੇ ਸਾਡੇ ਵੀਰ ਫੈਸ਼ਨ IQ ਨੰਬਰ 1 ਨਾਮ ਹੈ ਕੱਪੜਿਆਂ ਲਈ. ਲੇਡੀਜ਼ ਦੇ ਸੂਟ ਇੱਕ ਲਓ ਦੂਜਾ ਅੱਧੀ ਪ੍ਰਾਈਸ 'ਚ. ਜੂਲਰੀ ਦਾ ਸੈੱਟ ਇੱਕ ਲਓ ਦੂਜਾ ਅੱਧੀ ਪ੍ਰਾਈਸ 'ਚ. ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਚ. ਅਤੇ ਇੰਡੀਆ ਜਿਹੜੇ ਸੱਜਣ ਜਾ ਰਹੇ ਆ ਇੰਡੀਆ ਤੁਸੀਂ ਜਾਣਾ ਤਾਂ ਇੰਡੀਆ ਦੇ ਲਈ ਵੀ ਬਹੁਤ ਇਹਨਾਂ ਨੇ ਜ਼ਬਰਦਸਤ ਡੀਲ ਲਈ ਹੋਈ ਹੈ. 3 ਪੀਸ ਟੈਚੀ ਦਾ ਸੈੱਟ 149 'ਚ, 6 ਬੈੱਡ ਸ਼ੀਟ ਦਾ ਸੈੱਟ $99 'ਚ. ਸੋ ਫੈਸ਼ਨ IQ ਏਅਰਪੋਰਟ ਡੇਰੀ क्वीन कैनेडी मैकवीन मेफील्ड, नंबर है 905-453-2225, 905-453-2225. हेलो
6: जी,
0: की मैं
6: जोड़ के रखने वाली गल होंगी है I think barely people see each other. एक रीजन होता है या बाकी हैगा कि जो तुसी छोटी छोटी गल्ला नु जे उन्हें नहीं किया मैं आ नहीं करना एक एक छोटी छोटी गल नु आपां जेनु ज्यादा करांगे तो फिर असीं पहला दा मिलना वरना भी किसे नाल भी नहीं रहना इट्स वेरी हार्ड क्योंकि दुनिया चलनी इदा हैगी ठीक है जे किसी ने कोई गलत गल की हैगी आ ते जे तुहाडे घर च कोई खुशी है कि पेरेंट्स दी अटेंशन होगी कि कल नु तुहाडे घर च कोई इतनी वड्डी खुशी आई है ते कोई उदों मतलब बैड अटेंशन ना दवे या कुछ नु मतलब ये ना कवे ला इन्होंने सानू बुलाया नहीं या कुछ तुहाडे बारे कुछ नेगेटिव चीज ना कह दे असि दैट्स द मेन थिंग कि वी पेरेंट्स हर एक चीज तो डर देने कोई नेगेटिव तुहाडे बारे ना कवे कि भी हाँ जी इदा दे होते हैगे आ सानू बुला दे नहीं है ने जो भी है तुसी अपना स्टैंडर्ड रखो जे ओ आंदे भी ने only thing is like you know hello hi that's it
0: नहीं पर तुसी ये सुनो की कह रहे हो तुसी किसी नु बुला रहे हो ते ओना नाल सिर्फ हेलो हाय करो यार फंक्शन ते फिर तुसी बुला ही क्यों रहे हो
6: ਇਹ ਪਰ ਉਹਦੇ ਕੁਝ ਪੇਰੈਂਟਸ ਕਹਿ ਰਹੇ ਨੇ ਕੋਈ ਨਾ ਕੋਈ ਵਜ੍ਹਾ ਤਾਂ ਹੋਏਗੀ ਨਾ ਕਿ ਉਹਨਾਂ ਨਾਲ ਜੋ ਵੀ ਕਹਿੰਦੀ ਫੈਮਿਲੀ ਨੂੰ ਜੋੜ ਕੇ ਰੱਖਣਾ ਵੀ ਇੱਕ
0: ਨਹੀਂ ਪਰ ਉਹੀ ਤਾਂ ਫਿਰ ਸਵਾਲ ਹੈ ਨਾ ਵੀ ਇਦਾਂ ਦੇ ਲੋਕਾਂ ਨੂੰ ਤੁਸੀਂ ਇਦਾਂ ਦੇ ਲੋਕਾਂ ਨਾਲ ਜੁੜ ਕੇ ਕਿਉਂ ਰਹਿਣਾ
6: ਹਾਂ ਇਸ ਅੱਛੇ ਤਾਂ ਫੈਮਿਲੀ ਹੈਗੀ ਹੈ ਫਿਰ ਠੀਕ ਹੈ ਜੇ ਤੁਸੀਂ ਕਹਿੰਦੇ ਸਿਰਫ ਸਿਰਫ ਨੋਨ ਚਾਹੀਦਾ ਤਾਂ ਦੈਨ ਯੂ ਡੋਨਟ ਨੀਡ ਟੂ ਜੇ ਹੈਗੇ ਵੀ
0: ਨਹੀਂ ਪਰ ਉਹ ਫੈਮਿਲੀ ਵੀ ਹੈ ਯਾਰ ਆਪਣੇ ਘਰਾਂ 'ਚ ਇਹੀ ਤਾਂ ਫਿਰ ਪ੍ਰੋਬਲਮਸ ਨੇ ਵੀ ਕੋਈ ਤੁਹਾਨੂੰ ਗਾਲਾਂ ਕੱਢਦਾ ਕੋਈ ਤੁਹਾਡੇ ਬਾਰੇ ਇੰਨਾ ਭੈੜਾ ਬੋਲਦਾ ਤੇ ਤੁਹਾਨੂੰ ਪਤਾ ਵੀ ਹੈ ਸਾਫ਼ ਤੁਸੀਂ ਫਿਰ ਵੀ ਕਹੋਗੇ ਕਿ ਨਹੀਂ ਯਾਰ ਫੈਮਿਲੀ ਹੈ ਇਟਸ ਓਕੇ ਕਿਉਂ ਜੋੜ ਕੇ ਰਹਿਣਾ ਤੁਸੀਂ ਇਹੋ ਜਿਹੇ ਬੰਦੇ ਨਾਲ ਹੈ ਬਥੇਰੇ ਨੇ ਖਤਮ ਕੀਤੇ ਵੀ ਹੋਏ ਜੇ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਸਾਨੂੰ ਕੋਈ ਪੋਜ਼ਿਟਿਵ ਆਊਟਕਮ ਹੀ ਨਹੀਂ ਮਿਲਦਾ ਸਾਨੂੰ ਕੋਈ ਖੁਸ਼ੀ ਨਹੀਂ ਮਿਲਦੀ ਇਹਨਾਂ ਲੋਕਾਂ ਤੋਂ ਤਾਂ ਅਸੀਂ ਕੀ ਕਰਾਉਣਾ ਸੋ ਵਿਲ ਬੀ ਰਾਈਟ ਬੈਕ ਇਹ ਜਿਹੜੇ ਘਰ ਨੇ ਡੇਅਰੀ ਹਰਨ ਡੇਅਰੀ ਵਾਲੇ ਦੇ ਆਰ ਨੰਬਰ 1 ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਵੈਰੀ ਗੁੱਡ ਜੀ 3717 ਹੈਲੋ
7: ਹੈਲੋ ਨਵੀ ਇਸ ਆਈ ਥਿੰਕ ਇਟਸ ਮੋਰ ਅਬਾਊਟ ਪਰਸੈਪਸ਼ਨ ਲੋਕਾਂ ਦਾ ਹੋਇਆ ਨਾ ਐਂਡ ਐਵਰੀ ਪਰਸਨ ਇਜ਼ ਲਾਈਕ You're not alone in your family. Sab different hai.
0: Ji.
7: What happens is, I was watching Zakir Khan's video, and he was saying, "Har ghar mein ek lady hoti hai jo jadoo tona kar rahi hai family pe." And most of the cases, it is not. It is not your masi or your nani. It's mostly a bua and your, chachi or tai. So it's also about because every there are 4-5 people in the family. Everybody has a different perception. At the end of the day. Because you might like someone, you might like your daddy, your mom might not like her. So how are you going to, navigate that? So I think it's more complicated than it sounds.
0: Yeah, it is for sure.
7: That's my
0: हां नो थैंक यू सो नहीं देखो कॉम्प्लिकेटेड तो जरूर है मैंने पता चलो मैं 100% पेरेंट्स नु भी नहीं चलो ब्लेम कर सकता क्योंकि घरां दे विच कई बार ना हुण एडियां फैमिलीज ने अपनियां ਤੁਸੀਂ ਕਿਹਨੂੰ ਨਾ ਕਰੋਗੇ ਜੇ ਇੱਕ ਨੂੰ ਨਾ ਕਰਤੀ ਦੂਜੇ ਨੇ ਕਹਿਣਾ ਯਾਰ ਇਹਨਾਂ ਨੇ ਉਹਨੂੰ ਨਹੀਂ ਸੱਦਿਆ ਤਾਂ ਮੈਂ ਕਿਉਂ ਜਾਵਾਂ ਸੋ ਇਟਸ ਅ ਕੰਪਲਿਕੇਟਡ ਸਿਚੁਏਸ਼ਨ ਬਟ ਚਲੋ ਇਹਨੂੰ ਨੈਵੀਗੇਟ ਤਾਂ ਕਰਨਾ ਪੈਣਾ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਇੱਕ ਵਾਰ ਫਿਰ ਜੁੜੇ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਵੈਲਕਮ ਅਗੇਨ
8: ਥੈਂਕ ਯੂ ਸੋ ਮਚ ਨਵੀ ਜੀ ਦਾ ਸੀ ਪਹਿਲਾਂ ਗੱਲ ਕਰ ਰਹੇ ਸੀਗੇ ਸਪੈਸ਼ਲੀ ਆਪਾਂ ਅੱਜ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦੇ ਜਿਹੜੇ ਸਟੈਪਸ ਹੈਗੇ ਆ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕੀ ਇੰਪੋਰਟੈਂਟ ਆ ਉਹਦੀ ਗੱਲ ਕੀਤੀ ਹੈ ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਤੁਹਾਡੇ ਵੀ ਕੋਈ ਕੁਐਸਚਨਸ ਹੈਗੇ ਆ ਫਾਈਨੈਂਸ਼ੀਅਲ ਪਲੈਨਿੰਗ ਨੂੰ ਨਾਲ ਰਿਲੇਟਡ ਤੁਹਾਡੀਆਂ ਕੋਈ ਇੰਸ਼ੋਰੈਂਸ ਪਾਲਿਸੀਜ਼ ਤੁਹਾਡੀਆਂ ਕੋਈ ਇਨਵੈਸਟਮੈਂਟ ਆਪਸ਼ਨਸ ਆਪਣੀ ਰਿਟਾਇਰਮੈਂਟ ਪਲੈਨਿੰਗ ਆਪਣੀ ਟੈਕਸ ਪਲੈਨਿੰਗ ਤੁਸੀਂ ਇਹ ਸਾਰੀਆਂ ਚੀਜ਼ਾਂ ਕਿੱਦਾਂ ਕਰ ਸਕਦੇ ਆ ਉਹਦੇ ਰਿਗਾਰਡਿੰਗ ਤੁਸੀਂ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਆ ਲਾਈਫ ਇੰਸ਼ੋਰੈਂਸ ਦੇ ਹਮੇਸ਼ਾ ਡਿਫਰੈਂਟ ਡਿਫਰੈਂਟ ਪਲੈਨਸ ਦੀ ਆਪਾਂ ਗੱਲ ਕਰਦੇ ਰਹਿੰਦੇ ਹਾਂ ਪਰ ਬਹੁਤ ਵਾਰ ਇੱਦਾਂ ਹੁੰਦਾ ਕਿ ਸਾਨੂੰ ਕੋਈ ਮੈਡੀਕਲ ਇਸ਼ੂ ਹੋਵੇ ਸਾਡੀ ਫੈਮਿਲੀ ਹਿਸਟਰੀ ਦੇ ਵਿੱਚ ਇੱਕ ਤੋਂ ਵੱਧ ਫੈਮਿਲੀ ਮੈਂਬਰਸ ਨੂੰ ਸੇਮ ਮੈਡੀਕਲ ਇਸ਼ੂਜ਼ ਹੋਣ ਤਾਂ ਉਹਦੇ ਕਰਕੇ ਕਈ ਵਾਰ ਆਪਾਂ ਨੂੰ ਕਵਰੇਜ ਨਹੀਂ ਮਿਲ ਪਾਉਂਦੀ ਸੋ ਉਹਨਾਂ ਲਿਸਨਰਸ ਦੇ ਲਈ ਗੁੱਡ ਨਿਊਜ਼ ਇਹ ਹੈਗੀ ਆ ਕਿ ਸਾਡੇ ਕੋਲ ਹੁਣ ਇਸ ਵੇਲੇ ਉਹ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਕੁਆਲੀਫਾਈ ਹੋ ਸਕਦੇ ਆ ਕਈ ਕੰਪਨੀਜ਼ ਦੇ ਵਿੱਚ $500,000 ਤੱਕ ਕਈ ਕੰਪਨੀਜ਼ ਦੇ ਵਿੱਚ ਅਪ ਟੂ $1,000,000 ਤੱਕ ਵੀ ਤੁਸੀਂ ਕਵਰੇਜ ਲੈ ਸਕਦੇ ਆ ਸੋ ਅਗਰ ਤੁਹਾਡੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ ਇੱਕ ਵਾਰ ਜ਼ਰੂਰ ਸਾਡੇ ਨਾਲ ਡਿਸਕਸ ਕਰੋ ਤੁਹਾਨੂੰ ਅਸੀਂ ਦੱਸ ਸਕਦੇ ਹਾਂ ਕਿ ਕਿਹੜੇ ਪਲਾਨ ਦੇ ਲਈ ਤੁਸੀਂ ਕੁਆਲੀਫਾਈ ਕਰ ਸਕਦੇ ਆ ਸੋ ਨੰਬਰ ਹੈਗਾ ਜੀ ਮੇਰਾ 416-8176500 ਅਗਰ ਤੁਹਾਡੇ ਕੋਈ ਵੀ ਕੁਐਸਚਨ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਨਾਲ ਰਿਲੇਟਡ ਆ ਤੁਸੀਂ ਐਨੁਅਲ ਪੇਮੈਂਟ ਨਹੀਂ ਕਰ ਸਕਦੇ ਤੁਸੀਂ ਮੰਥਲੀ ਇੰਸਟਾਲਮੈਂਟ ਚ ਪਲਾਨ ਲੈਣਾ ਚਾਹੁੰਦੇ ਆ ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ 416-8176500 416-8176500 ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਮੇਰਾ ਅਗੇਨ 416-8176500
0: ਨੰਬਰ ਇੱਕ ਕੁਇਕ ਹੈ 416-8176500 ਹਰਪ੍ਰੀਤ ਥੈਂਕ ਯੂ ਅਗੇਨ
8: ਥੈਂਕ ਯੂ ਜੀ
0: ਗੱਡੀ ਲੈਣੀ ਹੋਵੇ ਤਾਂ ਕੈਲੇਡਨ ਮਿਤਸੂਬਿਸ਼ੀ ਮਿਤਸੂਬਿਸ਼ੀ ਦੀਆਂ ਗੱਡੀਆਂ ਲਓ ਤੇ ਕਿਆ ਯਾਰ ਟੌਪ ਟੌਪ ਟੌਪ ਦੀਆਂ ਗੱਡੀਆਂ ਨੇ ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਨੂੰ ਕਾਲ ਕਰੋ 10 ਸਾਲ ਦੀ ਗੱਡੀਆਂ ਤੇ ਵਾਰੰਟੀ ਹੈ ਨੰਬਰ ਹੈ 647-678-2754 ਕੈਲੇਡਨ ਮਿਤਸੂਬਿਸ਼ੀ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਉਸੇ ਨਾਲ ਨਾਲ ਇੱਕ ਅਸੀਂ ਤੁਹਾਨੂੰ ਜਾਣਕਾਰੀ ਦੇਈਏ ਕਿ ਤੁਸੀਂ ਅਗਰ ਕਿਸੇ ਨੇ ਵੀ ਕਿਚਨ ਐਸੀ ਤਿਆਰ ਕਰਾਉਣੀ ਹੈ ਕਿ ਬਸ ਦੇਖਦੇ ਰਹਿ ਜਾਓਗੇ ਤਾਂ ਟੌਪ ਦੀ ਕਿਚਨ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੇ ਇਹਨਾਂ ਤੋਂ ਕਿਚਨ ਐਸੀ ਤਿਆਰ ਕਰਾਓ ਮੈਂ ਕਹਿੰਦਾ ਬੱਲੇ ਬੱਲੇ ਹੋ ਜੂ ਨੰਬਰ ਹੈ 416-859-1920 ਨਿਊ ਹਾਈਟਸ ਕਿਚਨ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ ਅਤੇ ਇੱਕ ਤੁਹਾਨੂੰ ਜਾਣਕਾਰੀ ਫਿਰ ਤੋਂ ਦੇ ਦਈਏ ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ ਗੱਡੀ ਦੀ ਗੱਡੀ ਦੇ ਇੰਜਨ ਟਰਾਂਸਮਿਸ਼ਨ ਦਾ ਕੋਈ ਕੰਮ ਹੈ ਗੱਲ ਕੀ ਏ ਟੂ ਜ਼ੈਡ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ ਪੈ ਗਿਆ ਕੁਆਲਿਟੀ ਕਾਰ ਰਿਪੇਅਰ 'ਤੇ ਤੁਸੀਂ ਆਪਣੀ ਗੱਡੀ ਲੈ ਜਾਓ 171 ਰਦਰਫਰਡ ਰੋਡ ਸਾਊਥ ਇਨ ਬਰੈਂਪਟਨ ਨੰਬਰ ਹੈ 905-460-1111-905-460-1111 ਦੇ ਉੱਤੇ ਸੰਪਰਕ ਕਰੋ ਸੋ ਚਲੋ ਮੈਨੂੰ ਪਤਾ ਕਿ ਦੇਖੋ ਕਈ ਚੀਜ਼ਾਂ ਈਜ਼ੀਅਰ ਸੈਡ ਦੈਨ ਡਨ ਇਹ ਚੀਜ਼ਾਂ ਕਹਿਣੀਆਂ ਸੌਖੀਆਂ ਨੇ ਬਟ ਕਈ ਵਾਰ ਪ੍ਰੈਕਟੀਕਲੀ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਮੈਨੂੰ ਪਤਾ ਕਈ ਵਾਰ ਮੁਸ਼ਕਲ ਜਿਹੀ ਹੋ ਜਾਂਦੀ ਹੈ ਬਟ ਮੈਨੂੰ ਲੱਗਦਾ ਹੁੰਦਾ ਕਿ ਕਰਨਾ ਪੈਂਦਾ ਯਾਰ ਜੇ ਤੁਸੀਂ ਇੱਕ ਖੁਸ਼ੀ ਵਾਲੀ ਖੁਸ਼ਹਾਲ ਇੱਕ ਬਿਨਾਂ ਸਟ੍ਰੈਸ ਵਾਲੀ ਜ਼ਿੰਦਗੀ ਜੀਣੀ ਹੈ ਨਾ ਤਾਂ ਥੋੜ੍ਹੇ ਆਪਣੇ ਯਾਰ ਹਿਸਾਬ ਨਾਲ ਜੀਓ ਜਿਹਨਾਂ ਨਾਲ ਤੁਹਾਡੀ ਬਣਦੀ ਉਹਨਾਂ ਨੂੰ ਬੁਲਾਓ ਜਿਹਨਾਂ ਨਾਲ ਨਹੀਂ ਬਣਦੀ ਕੀ ਫਾਇਦਾ ਯਾਰ ਕੋਈ ਫਾਇਦਾ ਹੈ ਮੈਨੂੰ ਦੱਸੋ ਆਪਾਂ ਕਹਿੰਦੇ ਵੀ ਪਰਿਵਾਰ ਜੁੜੇ ਰਹਿਣ ਠੀਕ ਹੈ ਮੈਂ ਮੰਨਦਾ ਵੀ ਜੁੜੇ ਰਹਿਣ ਬਟ ਉਹ ਜੁੜੇ ਰਹਿਣ ਯਾਰ ਜਿਹਨਾਂ ਨਾਲ ਵਾਕਈ ਤੁਹਾਡੀ ਬਹਿਣੀ ਉੱਠਣੀ ਵਧੀਆ ਜਿਹਨਾਂ ਨੂੰ ਮਿਲ ਕੇ ਹੱਸਦੇ ਹੋ ਜਿਹਨਾਂ ਨੂੰ ਮਿਲ ਕੇ ਤੁਸੀਂ ਦੁਖੀ ਹੁੰਦੇ ਉਹਦਾ ਕੀ ਫਾਇਦਾ ਖੈਰ ਪੰਜਾਬੀ ਦਾ ਨਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾ ਨਾ ਕੋਈ ਵੀ ਨੰਬਰ ਨੁੰਬਰ ਲੈਣੇ ਆ ਤਾਂ ਪੇਜ ਹੈ PUNJABILEHORAN ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇੜਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699-TAWAKitchen.ca। 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
3: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
4: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 905-452-2600।
5: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-8408-1।
6: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
7: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
8: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
9: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
10: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀ ਹੈ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
11: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941, 416-302-9941।
12: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 acre ਲੈਂਡ ਵਿਦ 2 road ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 kilometer ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000, 905-671-2000।
13: You are listening to your favorite radio show, Radio Awaz, the voice, Zindabad, Zindabad. For advertising, please call 416-518-3200.

0: ਲਈ ਫਿਰ ਸਫ਼ਰ ਵੱਲ ਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ 905-673-3337 ਸਾਥ ਹੀ ਸਾਥ ਬੜਾਣਾ।
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਸੰਤੋਸ਼ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਫੇਵਰੇਟ ਸ਼ੋਅ ਰੇਡੀਓ ਆਵਾਜ਼ ਤੇ। ਤੇ ਅੱਜ ਬਹੁਤ ਹੀ ਖੂਬਸੂਰਤ ਦਿਨ ਹੈ ਔਰ ਦਿਨ ਹੈਗਾ ਹੈ ਸੋਮਵਾਰ, ਸੋ ਇਹਨੂੰ ਅਸੀਂ ਪੋਜ਼ਿਟਿਵਿਟੀ ਦੇ ਨਾਲ ਸ਼ੁਰੂ ਕਰਨਾ ਆ ਔਰ ਸਾਡਾ ਅਤੇ ਤੁਹਾਡਾ ਸਾਥ ਬਣਿਆ ਰਹੇਗਾ ਸਵੇਰੇ 10 ਵਜੇ ਤੱਕ। ਅਤੇ ਚਲੋ ਅਸੀਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਹਾਂ ਅਤੇ ਸ਼ੋਅ ਇੱਦਾਂ ਹੀ ਇੰਜੋਏ ਕਰਦੇ ਰਹੋ।
0: ਸੋ ਸੰਤੋਸ਼, ਅੱਜ ਕੁਛ ਖਾਸ ਖਬਰਾਂ ਜਿਹੜੀਆਂ, ਸਭ ਤੋਂ ਪਹਿਲਾਂ ਤਾਂ ਅਲਬਰਟਾ ਦੀ ਪ੍ਰੀਮੀਅਰ ਜਿਹੜੀ ਅਮਰੀਕਾ ਅਮਰੀਕਾ ਕਰਦੀ ਫਿਰਦੀ ਹੈ, ਟਰੰਪ ਟਰੰਪ ਕਰਦੀ ਫਿਰਦੀ ਹੈ, ਉਹਦੀ ਜਿੱਥੇ ਪਾਪੂਲਰਿਟੀ ਦੇ ਵਿੱਚ ਜੋ ਬਾਏ ਇਲੈਕਸ਼ਨਸ ਹੋਏ ਉੱਥੇ ਨਜ਼ਰ ਆ ਗਿਆ ਕਿ ਪਾਪੂਲਰਿਟੀ ਕਿਸ ਤਰ੍ਹਾਂ। ਇਸੇ ਤਰ੍ਹਾਂ ਕਿਊਬੈਕ ਦੇ ਵਿੱਚ ਇੱਕ ਪਾਰਟੀ ਹੈ ਜਿਹੜੀ ਰੈਫਰੈਂਡਮ ਲੈ ਕੇ ਆਈ ਸੀ, ਉਹ ਵੀ ਬੜਾ ਸਿਰ ਚੱਕ ਕੇ ਘੁੰਮ ਰਹੀ ਹੈ ਇਸ ਵੇਲੇ ਬਿਕੋਜ਼ ਆਫ ਸਿਨੈਰੀਓ ਵਿਦ ਅਮੈਰੀਕਾ ਰਾਈਟ ਨਾਓ। ਉਸ ਪਾਰਟੀ ਦੇ ਵਿੱਚ ਜਿਹੜੀ ਹੈਗੀ ਹੈ, ਉਸ ਗੜ੍ਹ ਦੇ ਵਿੱਚੋਂ ਬਾਏ ਇਲੈਕਸ਼ਨ 'ਚ ਲਿਬਰਲਸ ਵੱਲੋਂ ਜਿਹੜੇ ਇਲੈਕਸ਼ਨ ਨੂੰ ਜਿੱਤਣ ਦੀ ਉਮੀਦ ਘੱਟ ਸੀ, ਉਸ ਵਿੱਚੋਂ ਵੱਡੀ ਜਿੱਤ ਨਾਲ ਨਿਕਲ ਆਉਣਾ। ਇਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਐਂਟੀ ਕੈਨੇਡਾ ਆਵਾਜ਼ਾਂ ਨੇ ਉਹ ਦੱਬ ਰਹੀਆਂ ਨੇ, ਪਬਲਿਕ ਉਹਨਾਂ ਦੇ ਖਿਲਾਫ ਹੈ। ਇਸੇ ਤਰ੍ਹਾਂ ਦੀ ਇੱਕ ਆਵਾਜ਼ ਆਈ ਪੀਅਰ ਪੋਲੀਅਰ ਦੀ, ਜਦ ਤੱਕ ਤਾਂ ਇਹ ਸਟੀਫਨ ਹਾਰਪਰ ਦੀ ਸਰਕਾਰ ਦੇ ਵਿੱਚ ਸੀਗਾ, 20 ਸਾਲ ਤੋਂ ਮੈਂਬਰ ਪਾਰਲੀਮੈਂਟ ਆ ਪੀਅਰ ਪੋਲੀਅਰ। ਮੈਂ ਕਦੇ ਵੀ ਕਿਸੇ ਨੂੰ ਅਭੱਦਰ ਭਾਸ਼ਾ, ਗੰਦੀ ਭਾਸ਼ਾ, ਮੇਰੇ ਪਰਸਨਲ ਮੇਰੇ ਭਰਾ ਨੇ, ਮੇਰੇ ਪਾਪਾ ਜੀ ਨੇ, ਮੇਰੇ ਮੰਮੀ ਨੇ, ਡੈਡੀ ਨੇ ਇਲੈਕਸ਼ਨ ਲੜਨਾ, ਉੱਦਾਂ ਨਹੀਂ ਬੋਲਦਾ ਹੁੰਦਾ। ਮੈਂ ਬੋਲਦਾ ਹੁੰਦਾ ਕਿ ਨਿਰਪੱਖ ਹੋ ਕੇ ਜੋ ਗੱਲ ਦਰੁਸਤ ਹੈ, ਫੈਕਟ ਦੇ ਨਾਲ, ਕੋਨਸੈਪਟ ਦੇ ਨਾਲ। ਅਤੇ ਪੀਅਰ ਪੋਲੀਅਰ 20 ਸਾਲ ਤੋਂ ਇਹ ਐਮ ਪੀ ਆ ਕੰਜ਼ਰਵੇਟਿਵ ਪਾਰਟੀ ਦਾ। ਮੈਂ ਇੱਕ ਬ੍ਰੈਡਫੋਰਡ ਦੀ ਜਿਹੜੀ ਇੱਕ ਮੈਂਬਰ ਪਾਰਲੀਮੈਂਟ ਨੇ, ਕਾਫੀ ਅੱਛਾ ਬੋਲਦੇ ਨੇ, ਚੰਗੇ ਬੁਲਾਰੇ ਨੇ, ਮੈਂ ਬ੍ਰੈਡ ਦਾ ਇੱਕ ਸਪੀਚ ਸੁਣ ਰਿਹਾ ਸੀ, ਯਾਨੀ ਕਿ ਮੈਸੇਜ ਸੀਗਾ ਪਾਰਲੀਮੈਂਟ ਦੇ ਵਿੱਚ, ਸਪੀਕਰ ਨੂੰ ਸੰਬੋਧਨ ਕਰਕੇ ਬੋਲ ਰਹੇ ਸੀ। ਉਹ ਕਹਿੰਦੇ, ਸਪੀਕਰ ਮੈਂ ਬੜੇ ਲੰਮੇ ਸਮੇਂ ਤੋਂ ਲਿਬਰਲ ਪਾਰਟੀ ਦੇ ਨਾਲ ਮੈਂਬਰ ਪਾਰਲੀਮੈਂਟ ਕੰਮ ਕਰ ਰਿਹਾ, ਮੈਂ ਅੱਜ ਤੱਕ ਬਹੁਤ ਸਾਰੇ ਲੀਡਰ ਆਏ ਦੇਖੇ। ਕਹਿੰਦਾ, ਮੈਂ ਪਹਿਲੀ ਵਾਰ ਦੇਖ ਰਿਹਾ ਕਿ ਨੀਲੇ ਰੰਗ ਦੇ ਕੱਪੜਿਆਂ ਦੇ ਵਿੱਚ ਰੈਫਰੈਂਡਮ ਪਾਰਟੀ, ਜਿਹੜੀ ਰੈਫਰੈਂਡਮ ਦੇ ਨਾਲ ਜੁੜੀ ਹੋਈ ਹੈ, ਜਿਹੜੀ ਇੱਕ ਅਲੱਗ ਤਰ੍ਹਾਂ ਦੇ ਕੋਰ ਦੀ ਪਾਰਟੀ ਹੈ, ਜਿਹੜੇ ਕੋਰ ਗੋਰੇ ਨਹੀਂ ਹੁੰਦੇ, ਜਿਵੇਂ ਕਿੱਥੇ ਬੰਦਾ ਹੈਗਾ ਬਰਨੀ ਕਰਕੇ, ਬਰਨੀ ਸੈਂਡਰਸ, ਉਹ ਹਰੇਕ ਬੰਦੇ ਨੂੰ, ਹਰੇਕ ਤਬਕੇ ਨੂੰ, ਹਰੇਕ ਕਮਿਊਨਿਟੀ ਨੂੰ ਨਫ਼ਰਤੀ ਅੰਦਾਜ਼ ਵਿੱਚ ਬੋਲਦਾ, ਅਤੇ ਉਹਦੀ ਵੋਟ ਪੈਣ ਨਾ ਪੈਣ ਪਰ ਉਹਦੇ ਕਾਮੈਂਟਸ ਬਹੁਤ ਹੁੰਦੇ ਉਹਦੀ ਹਰੇਕ ਮੇਲ ਦੇ ਉੱਪਰ, ਜਿਹੜੀ ਵੀ ਕੋਈ ਉਹ ਪਾਉਂਦਾ ਪੋਸਟ, ਉੱਥੇ ਕਾਮੈਂਟਸ ਨਫ਼ਰਤ ਭਰੇ ਬਹੁਤ ਹੁੰਦੇ ਇਮੀਗ੍ਰੈਂਟਸ ਲਈ ਸਪੈਸ਼ਲੀ। ਸੋ ਇਹ ਕਹਿੰਦੇ ਵੀ ਕੁਛ ਇਸੇ ਤਰ੍ਹਾਂ ਦੀ ਇਹ ਪਾਰਟੀ ਲੱਗ ਰਹੀ ਹੈ। ਇਹਦੇ ਵਿੱਚ ਬ੍ਰਾਇਨ ਮਰੂਨੀ ਨਜ਼ਰ ਆ ਰਿਹਾ ਮੈਨੂੰ, ਅਤੇ ਇਹਦੇ 'ਚ ਪਿਛਲੇ ਜਿਹੜੇ ਮਹਾਨ ਲੀਡਰ ਹੋਏ ਨੇ ਉਹਨੇ ਨਜ਼ਰ ਆਏ। ਅੱਜ ਫਿਰ ਇੱਕ ਵਾਰ ਪੀਅਰ ਪੋਲੀਅਰ ਨੇ ਕਿਹਾ ਕਿ ਫੈਡਰਲ ਟੈਕਸਿਸ ਚੱਕ ਦਿੱਤੇ ਜਾਣ ਡੀਜ਼ਲ ਤੋਂ। ਸੋ ਉਹਨੂੰ ਬੜਾ ਚੰਗਾ ਲੱਗਦਾ ਸਾਰਿਆਂ ਨੂੰ, ਤੁਹਾਨੂੰ ਵੀ ਚੰਗਾ ਲੱਗੂਗਾ ਡੀਜ਼ਲ 'ਤੇ ਟਰੱਕ ਚਲਾ ਰਹੇ ਸਾਰੇ। ਪਰ ਇਹ ਡੀਜ਼ਲ ਦੀ ਪ੍ਰਾਈਸ ਜਿਹੜੀ ਆ ਫੈਡਰਲ ਗਵਰਨਮੈਂਟ ਦੇ ਟੈਕਸਿਸ ਕਰਕੇ ਨਹੀਂ ਵਧੀ, ਜਦੋਂ ਕਿ ਇਹ ਵਧੀ ਹੈ ਡੋਨਲਡ ਟਰੰਪ ਦੇ ਗਲਤ ਐਕਸ਼ਨਸ ਦੇ ਕਰਕੇ। ਪੂਰੀ ਦੁਨੀਆ ਇਹਦੀ ਖਾਤਾ ਪੇ ਕਰ ਰਹੀ ਹੈਗੀ ਆ। ਡੀਜ਼ਲ ਪਿਛਲੇ ਇੱਕ ਸਾਲ 'ਚ ਇੱਕ ਗੁਣਾ ਵੱਧ ਚੁੱਕਿਆ, ਯਾਨੀ ਕਿ ਜੇ $1.5 ਨੂੰ ਮਿਲ ਰਿਹਾ ਸੀਗਾ ਤਾਂ $2.5 ਦੇ ਆਸ ਪਾਸ ਹੋ ਚੁੱਕਿਆ। ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ, $1.20 ਨੂੰ ਮਿਲ ਰਿਹਾ ਸੀਗਾ ਤਾਂ ਇਸ ਸਮੇਂ $2.50 ਨੂੰ ਮਿਲ ਰਿਹਾ ਹੈਗਾ, ਡਬਲ ਪ੍ਰਾਈਸ 'ਤੇ ਜਾ ਚੁੱਕਿਆ ਇੱਕ ਸਾਲ ਦੇ ਵਿੱਚ ਵਿੱਚ। ਅਤੇ ਡੀਜ਼ਲ ਦੇ ਉੱਪਰ ਫੈਡਰਲ ਟੈਕਸਿਸ ਨੂੰ ਚੱਕਣ ਦੀ ਗੱਲ ਕੀਤੀ ਜਾ ਰਹੀ ਹੈ। ਜਦੋਂ ਵੀ ਪੀਅਰ ਪੋਲੀਅਰ ਕਿਸੇ ਸਰਕਾਰ 'ਚ ਰਿਹਾ, ਇਹਨੇ ਕਦੇ ਵੀ ਟੈਕਸ ਚੱਕਣ ਦੀ ਗੱਲ ਨਹੀਂ ਕੀਤੀ, ਪਰ ਜਦੋਂ ਇਹ ਐਂਟੀ ਗਵਰਨਮੈਂਟ ਬੋਲਦਾ ਹੈਗਾ ਤਾਂ ਹਮੇਸ਼ਾ ਇਹ ਟੈਕਸ 'ਤੇ ਗੱਲ ਗਾ ਕੇ ਸ਼ੁਰੂ ਕਰਦਾ। ਦੇਖੋ, ਜਿਹੜਾ ਸੜਕਾਂ ਇਨਫਰਾਸਟ੍ਰਕਚਰ 'ਤੇ ਟੈਕਸ ਨਾਲ ਜਿਹੜਾ ਕੁਛ ਵੀ ਬਣ ਰਿਹਾ, ਜਿਹੜੀਆਂ ਸਹੂਲਤਾਂ ਤੁਸੀਂ ਮਾਣ ਰਹੇ ਹੋ ਟੈਕਸ ਦੇ ਪੈਸੇ ਨਾਲ ਚੱਲ ਰਹੀਆਂ ਨੇ, ਅਗਰ ਤੁਸੀਂ ਕੱਟ ਆਫ ਕਰ ਦੋਗੇ ਉਹਦੀ ਇਨਕਮ ਸਬਸਟੀਟਿਊਟ ਕਿੱਥੋਂ ਆਊਗਾ ਕਿ ਹੋਰ ਟੈਕਸ ਲਗਾਉਣਾ ਪਊਗਾ। ਚਲੋ, ਇਹਦੇ 'ਤੇ ਮੇਨ ਸਟ੍ਰੀਮ 'ਤੇ ਮੈਂ ਸੁਣ ਰਿਹਾ ਸੀ ਅਤੇ ਸਾਰਿਆਂ ਨੇ ਕ੍ਰਿਟੀਸਾਈਜ਼ ਕੀਤਾ, ਇੱਕ ਵੀ ਬੰਦਾ ਦੇ ਹੱਕ 'ਚ ਨਹੀਂ ਬੋਲਿਆ ਚਾਰ ਬੁਲਾਰਿਆਂ 'ਚੋਂ। ਉਹ ਕਹਿੰਦੇ ਇਹ ਆਦਮੀ ਜਸਟ ਸਟੰਟਮੈਨ ਦੇ ਤੌਰ 'ਤੇ ਕੰਮ ਕਰਦਾ, ਸਟੰਟ ਪਲੇ ਕਰਦਾ, ਪਰ ਇਹਦਾ ਫਾਇਦਾ ਇਹ ਹੈ ਕਿ ਪਬਲਿਕ ਨੂੰ ਫਾਇਦਾ ਜ਼ਰੂਰ ਹੁੰਦਾ, ਜੋ ਇਹ ਸਟੰਟ ਪਲੇ ਕਰਦਾ ਮਾਰਕਾਰਨੀ ਉਹਨੂੰ ਖਤਮ ਕਰ ਦਿੰਦਾ, ਉਹਦੇ 'ਤੇ ਕੋਈ ਨਾ ਕੋਈ ਐਕਸ਼ਨ ਲੈ ਲੈਂਦਾ ਹੈਗਾ। ਫਿਲਹਾਲ ਅੱਜ ਦੇ 2 ਜਿਹੜੇ ਵੱਡੇ ਨਿਊਜ਼ ਨੇ, ਇੱਕ ਤਾਂ ਡਗਫੋਰਡ ਜਿਹੜਾ ਹੈਗਾ, ਆਪਾਂ 20% ਡੀਜ਼ਲ ਅਮੈਰੀਕਾ ਤੋਂ ਇੰਪੋਰਟ ਕਰਦੇ ਹਾਂ, ਰਿਫਾਇਨਰੀ ਸਾਡੇ ਕੋਲ ਹੈ ਨਹੀਂ ਗੀ, ਜਿੰਨੇ ਵੀ ਖਣਿਜ ਪਦਾਰਥ ਨੇ ਉਹਨਾਂ ਦੀਆਂ ਰਿਫਾਇਨਰੀਆਂ ਕੈਨੇਡਾ 'ਚ ਲੱਗੀਆਂ ਹੋਈਆਂ ਨੇ, ਤੇਲ ਦੀ ਰਿਫਾਇਨਰੀ ਨਹੀਂ ਹੈ। ਅਤੇ ਗੱਲ ਇਹ ਉੱਠ ਰਹੀ ਹੈ ਕਿ ਤੇਲ ਦੀ ਰਿਫਾਇਨਰੀ ਕਿਉਂ ਨਹੀਂ ਸਾਡੇ ਕੋਲ ਹੈਗੀ, ਅਸੀਂ ਆਪਣਾ ਡੀਜ਼ਲ ਆਪਣੇ ਲਈ ਕਿਉਂ ਵਰਤ ਨਹੀਂ ਸਕਦੇ, ਇਹ ਸਵਾਲ ਖੜਾ ਹੋ ਗਿਆ। ਫਿਲਹਾਲ ਰੇਡੀਓ ਆਵਾਜ਼ ਨੂੰ ਸੁਣ ਰਹੇ ਹੋ ਤੁਸੀਂ ਔਰ 9:14 ਹੋ ਗਏ ਨੇ। ਸੰਤੋਸ਼, ਬੜੇ ਪਿਛਲੇ ਕੁਛ ਘੰਟੇ ਖਾਸ ਰਹੇ ਨੇ
1: ਜੀ,
0: ਜਿਨ੍ਹਾਂ ਵਿੱਚੋਂ ਮੈਂ ਇੱਕ ਸਪੀਚ ਸੀਗੀ ਜਿਹੜੀ ਸੰਭਾਲ ਕੇ ਰੱਖੀ ਸੀ।
1: ਅੱਛਾ,
0: ਤੇ ਮੈਂ ਸਾਰਿਆਂ ਲਈ ਪਲੇ ਕਰਨੀ ਚਾਹੁੰਦਾ ਸੀਗਾ, ਮੇਰਾ ਬੜਾ ਮਨ ਕੀਤਾ, ਭਾਵਕ ਬਹੁਤ ਹੋਇਆ ਮੈਂ ਉੱਥੇ
1: ਜੀ।
0: ਤੇ ਇਹ ਸਪੀਚ ਸੀਗੀ ਕੁਛ ਇਸ ਤਰ੍ਹਾਂ ਦੀ ਜਿਹੜੀ ਮੈਂ ਸਾਰਿਆਂ ਲਈ ਪਲੇ ਕਰਨੀ ਚਾਹੁੰਦਾ।
2: मुझे जो कुछ भी मिला है जिस देश से ही मिला, ये कैसा देश जिसने बंटवारे के कारण बेघर हुए एक बच्चे को इतने ऊंचे पद तक पहुंचा दिया। ये एक ऐसा कर्ज है जिसे मैं कभी अदा नहीं कर सकता। ये एक ऐसा सम्मान भी है जिस पर मुझे हमेशा गर्व रहेगा। मित्रों, मुझे भारत के भविष्य के बारे में पूरा इत्मीनान है। मुझे पक्का विश्वास है कि वो समय आ गया है जब भारत दुनिया की बदलती हुई अर्थव्यवस्थाओं में एक महत्वपूर्ण शक्ति के रूप में उभरेगा। हमारा देश दुनिया को आगे का रास्ता दिखा सकता है। जय हिंद।
0: सो एक क्लिप मैं अपने सेलफोन तो प्ले किया है
1: जी।
0: मैं संतोष जानना चाहता सीगा कि जिन्ने भी लोग ने जिहड़े सुन रहे ने, अगर वह दस सकन, मैं इस गल नूं अगे लैके चलना चाहना
1: जी
0: कि यह आवाज किस दी है, अगर पहचान सके हो इस महान आवाज नूं। दुनिया दे 100 ईमानदार लीडर्स ने जिहड़े, उन्हां दे विच पहले 10 लीडरां च इंसान का नाम आया है
1: जी।
0: बहुत ही नॉर्मल इंसान। मेरे को दो कहानियां ने, शहीद आजम सरदार भगत सिंह, उन्होंने जन्म दिवस के मौके के उत्ते सरफरोशी की तमन्ना अब हमारे दिल में है, देखना है जोर कितना काबिले, जो जो जो एक ऐसी रूह हुई जी, जड़ी जी कहती है कि उन्हें एक धमाका किया, पर वह धमाका सीगा जड़ा वह कन्ना नूं खोलण वास्ते सीगा, किसी की जान लैण लई नहीं सी। ते इनकलाब जिंदाबाद की आवाज़ जिन्हें पहचाई, तो भगत सिंह उन्हां दी मैं गल कर रहा, उन्हां दे बाबत भी मेरे को कहानी है। पर मैं सब तो पहला जानना चाहुंदा सी कि जिहड़ी मैं तुहानूं एक क्लिप है प्ले किया
1: जी,
0: स्पैशली मैं अपने ब्रदर नूं इंडिया भेजा।
1: अच्छा।
0: वह भी इस शख्स की बहुत इज्जत करता। ਤੁਸੀਂ 905-673-3337 905-673-3337 'ਤੇ ਕੀ ਦੱਸ ਸਕਦੇ ਹੋ ਕਿ ਇਹ ਆਵਾਜ਼ ਕਿਸ ਦੀ ਹੈ, ਜਾਣਨਾ ਚਾਹੁੰਦਾ ਸੀ। ਅਤੇ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਇਹਨਾਂ ਨੂੰ ਹੈਪੀ ਬਰਥਡੇ ਕਹਿ ਸਕੋ, ਕਿਤੇ ਨਾ ਕਿਤੇ ਸਾਡੀ ਆਵਾਜ਼ ਜੇ ਪਹੁੰਚਦੀ ਹੋਵੇ। 905-673-3337 ਸਟੂਡੀਓਜ਼ ਦੇ ਨੰਬਰ ਨੇ। ਪਹਿਲੀ ਕਾਲ 'ਤੇ ਮੈਂ ਚੱਲਿਆ, ਟੈਕਸਟ ਮੈਸੇਜ ਨਹੀਂ, 905-673-3337 'ਤੇ ਤੁਸੀਂ ਦੱਸਣਾ ਹੈਗਾ, ਟੈਕਸਟ ਨਹੀਂ ਕਰਨਾ ਹੈਗਾ। 905-673-3337 ਮੇਰੇ ਕੋਲ ਪਾਰੁਲ ਬਤਰਾ। ਹੈਲੋ,
3: ਗੁਡ ਮਾਰਨਿੰਗ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ।
3: ਸਰ, ਇਹ ਹਮਾਰੇ ਸ਼ਹੀਦ ਜਿਨ੍ਹਾਂ ਨੇ ਹਮਾਰੇ ਕੋ, ਮੇਰੇ ਭਾਰਤ ਕੋ ਅਰਥ ਵਿਵਸਥਾ ਮੇਂ ਟੌਪ ਪੇ ਲਾਇਆ। ਆਈ ਐਮ ਸੌਰੀ, ਮੈਂ ਥੋੜ੍ਹਾ ਇਮੋਸ਼ਨਲ ਹੋ ਗਿਆ
0: ਸਰ। ਮੈਂ ਵੀ ਬਹੁਤ ਇਮੋਸ਼ਨਲ ਹੋਇਆ ਰਾਤ ਜਦੋਂ ਮੈਂ ਦੇਖਿਆ ਨਾ,
3: जिन्होंने शांत रहकर हमारे देश को यहाँ तक पहुँचाया जहाँ तक हमारे को उम्मीद नहीं थी कि हम उस सिचुएशन से निकल पाएंगे। अब ये प्लस कि हमारे पास ऐसे एक सिख आइडेंटिटी थे जिनको मैं गर्व से कह सकता हूँ कि हाँ, वो मुझसे बिलोंग करते हैं, मैं उनसे बिलोंग करता हूँ। डॉक्टर मनमोहन सिंह, विश यू अ वेरी हैप्पी बर्थडे।
0: थैंक यू सर, बहुत शुक्रिया। और मैं ना मुझे भावुक हुआ, मेरे अखा च पानी सी जदों मैं एक ऐसे शख्सियत नूं जिहड़ा इन्नी पावरफुल सीट ते होवे ते कहे, ऐ मुल्क तेरा धन्नवाद, मैं बेघर सीगा, तू मैनूं इन्नी इज्जत बख्शी। मैं इन्ना क भावुक सी कि मैं क्या भई एक कैसा इंसान है, एक कैसी रूह आ, किन्नी पवित्र रूह आ। मैं ना ते दो कहानियां ने शेयर करूँगा, पर मैं तब तो जानना चाहुंदा बलजीत जी, जे तुसीं कुछ कहना चाहुंदे हो इस पावन, इस पवित्र रूह वास्ते कुछ। ਬਲਜੀਤ ਜੀ,
4: ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਚੜ੍ਹਦੀ ਕਲਾ।
0: ਚੜ੍ਹਦੀ ਕਲਾ ਜੀ,
4: ਮੇਰੇ ਅਕੋਰਡਿੰਗ ਟੂ ਮੀ ਮਨਮੋਹਨ ਸਿੰਘ ਜੀ ਹੈਗੇ ਨੇ,
0: ਡਾਕਟਰ ਮਨਮੋਹਨ ਸਿੰਘ ਨਾਮ ਨਾਲ ਡਾਕਟਰ ਲੱਗਦਾ ਸੀਗਾ, ਡਾਕਟਰ ਮਨਮੋਹਨ
4: ਸਿੰਘ ਜੀ,
0: ਬਹੁਤ ਸਧਾਰਨ ਘਰ ਤੋਂ, ਗਰੀਬ ਘਰ ਤੋਂ,
4: ਦ ਗ੍ਰੇਟ ਲੀਡਰ ਆਫ ਇੰਡੀਆ ਐਵਰ ਹੈਡ, ਬਹੁਤ ਰਿਸਪੈਕਟ ਉਹਨਾਂ ਵਾਸਤੇ, ਐਂਡ ਵੈਰੀ ਵੈਰੀ ਹੈਪੀ ਬਰਥਡੇ ਟੂ ਹਿਮ
0: ਐਂਡ ਸਰਦਾਰ ਭਗਤ ਸਿੰਘ ਜੀ। ਹਾਂਜੀ, ਸਰਦਾਰ ਭਗਤ ਸਿੰਘ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਅਤੇ ਮੇਰੇ ਨਾਲ ਸੰਦੀਪ ਹੈ, ਤੁਸੀਂ ਕੁਛ ਸ਼ਬਦ ਕਹਿਣੇ ਚਾਹੁੰਦੇ, ਫਿਰ ਮੈਂ ਤੁਹਾਨੂੰ ਕੁਛ ਬਹੁਤ ਖੂਬਸੂਰਤ ਅੰਸ਼ ਨੇ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਲਾਈਫ 'ਤੇ ਸੰਤੋਸ਼ ਐਸੇ ਅੰਸ਼ ਨੇ ਜਿਹੜੇ ਲੋਕਾਂ 'ਚ ਖੁੱਲ੍ਹੇ ਨਹੀਂ ਹੁੰਦੇ ਅਤੇ ਸਰਦਾਰ ਭਗਤ ਸਿੰਘ ਹੋਣਾ ਦੇ
5: ਜੀ
0: ਮੈਂ ਜ਼ਰੂਰ ਮੈਂ ਪਰਸਨੈਲਿਟੀਜ਼ ਦੱਸਣੀਆਂ ਚਾਹੁੰਦਾ ਇਹ ਕਿੱਦਾਂ ਦੇ ਸੀ ਅੰਦਰੋਂ
5: ਜੀ
0: ਇਹ ਕਰੈਕਟਰ ਸੀਗੇ ਇਨਸਾਨ ਨਹੀਂ ਸੀਗੇ ਆਪਾਂ ਇਨਸਾਨ ਆ ਕਰੈਕਟਰਲੈਸ ਆ ਗੁਲਾਮੀ ਸਾਡੇ ਖੂਨ 'ਚ ਆ ਕਿਸੇ ਨਾਲ ਕੁਛ ਗਲਤ ਹੋ ਰਿਹਾ ਅਸੀਂ ਨਹੀਂ ਬੋਲ ਸਕਦੇ ਕਿਸੇ ਲਈ ਅਸੀਂ ਰਾਹ 'ਚੋਂ ਰੋੜੇ ਨੂੰ ਉਠਾਇਆ ਅਤੇ ਦਸ ਖਾ ਕਿਸੇ ਜ਼ਖਮੀ ਕਿਸੇ ਦਾ ਫੱਟ ਨਹੀਂ ਅਸੀਂ ਤਾਂ ਐਵੇਂ ਫੇਰੀ ਤਸਵੀਂ ਕੱਖ ਵੀ ਨਹੀਂ ਕੀਤਾ ਹੈ ਨਾ ਬਈ ਅਸੀਂ ਕਰੈਕਟਰਸ ਦੇ ਉੱਤੇ ਗੱਲ ਕਰਦੇ ਸੰਦੀਪ ਜੀ ਸਤਿ ਸ਼੍ਰੀ ਅਕਾਲ
4: ਸੰਦੀਪ
0: ਕਿ ਇੱਕ ਸ਼ਖਸ ਕਹਿ ਰਿਹਾ ਹੋਵੇ ਇਹ ਸ਼ਬਦ ਕਹਿ ਮੁਲਕ ਤੇਰਾ ਧੰਨਵਾਦ ਬੇਕਰੇ ਨੂੰ ਮੈਨੂੰ ਤੂੰ ਆਸਰਾ ਦਿੱਤਾ ਤੇ ਇੱਥੇ ਤੱਕ ਪਹੁੰਚਾ ਦਿੱਤਾ ਜਿੱਥੇ ਅੱਜ ਮੈਂ ਬੈਠਾ ਬਤੌਰ ਪ੍ਰਧਾਨ ਮੰਤਰੀ ਇਹਨਾਂ ਦਾ ਇਹ ਰਿਕਾਰਡਿੰਗ ਹੈ ਜਿਹੜੀ ਇਹਨਾਂ ਦੀ ਜਿਸ ਸਮੇਂ ਪ੍ਰਧਾਨ ਮੰਤਰੀ ਸੀਗੇ ਨਾ 14 ਸਾਲ ਸ਼ਾਂਤ ਚਿੱਤ ਰਹਿ ਕੇ ਚੁੱਪ ਰਹਿ ਕੇ ਇਹ ਪ੍ਰਧਾਨ ਮੰਤਰੀ ਰਹੇ 14 ਸਾਲ ਡਾਕਟਰ ਜਦੋਂ ਅਮੈਰੀਕਨ ਅਸੈਂਬਲੀ ਦੇ ਵਿੱਚ ਬੋਲ ਰਹੇ ਨੇ ਅਤੇ UN ਦੇ ਵਿੱਚ ਬੋਲ ਰਹੇ ਨੇ ਤੁਸੀਂ ਦੇਖੋਗੇ ਇਹ ਸਮਾਂ ਆਊਗਾ ਅੱਜ ਮੇਰੀ ਗੱਲ ਕਹੀ ਯਾਦ ਰੱਖਿਓ ਤੁਸੀਂ ਸਾਰੇ ਮੈਂ ਕੱਲ੍ਹ ਮਾਰਕ ਕਾਰਨੀ ਦਾ ਵੀ ਇੱਕ ਕਲਿੱਪ ਆਪਣੇ ਬ੍ਰਦਰ ਨੂੰ ਭੇਜਿਆ ਮਾਰਕ ਕਾਰਨੀ ਦੇ ਕਲਿੱਪ ਦੇ ਉੱਤੇ ਦੁਨੀਆ ਖੜ੍ਹੇ ਹੋ ਕੇ UN ਦੇ ਵਿੱਚ ਅਤੇ ਯੂਰਪੀਅਨ ਯੂਨੀਅਨ ਦੇ ਵਿੱਚ ਖੜ੍ਹੇ ਹੋ ਕੇ ਤਾਲੀਆਂ ਮਾਰ ਰਹੇ ਨੇ ਸਾਰੇ ਅਤੇ ਉਹਦੇ ਸ਼ਬਦ ਇੱਕ ਇੱਕ ਕਿ ਇੱਕ ਆਦਮੀ ਡਿਕਟੇਟਰ ਬਣ ਕੇ ਪੂਰੀ ਪਾਵਰ ਨੂੰ ਕੰਟਰੋਲ ਕਰਕੇ ਮੁਲਕਾਂ ਦੀ ਸਿਆਸਤ ਸੋਵਰਟੀ ਮੁਲਕਾਂ ਦੀ ਆਜ਼ਾਦੀ ਮੁਲਕਾਂ ਦੇ ਬਸ਼ਿੰਦਿਆਂ ਦੀ ਆਜ਼ਾਦੀ ਦੇ ਉੱਪਰ ਹਮਲਾ ਨਹੀਂ ਕਰ ਸਕਦਾ ਯਾਨੀ ਕਿ ਇਸ ਆਦਮੀ 'ਚ ਇੰਨੀ ਤੜ ਹੈ ਕਿ ਇਹ ਨਾਮ ਲਏ ਬਿਨਾਂ ਉਸ ਆਦਮੀ ਨੂੰ ਹਿਲਾ ਕੇ ਰੱਖ ਦਿੰਦਾ ਸੁਪਨਿਆਂ ਦੇ ਵਿੱਚ ਵੀ ਇਸ ਸਮੇਂ ਡੋਨਲਡ ਟਰੰਪ ਦੇ ਕੈਨੇਡਾ ਚੱਲਦਾ ਅਤੇ ਗੱਲਾਂ ਦੇ ਵਿੱਚ ਕੈਨੇਡਾ ਚੱਲਦਾ ਜਿਸ ਅਪਮਾਨਜਨਕ ਲੈਂਗੁਏਜ ਨਾਲ ਉਹ ਕੈਨੇਡਾ ਨੂੰ ਸੰਬੋਧਿਤ ਕਰਦਾ ਰਿਹਾ ਉਹਦਾ ਮੂੰਹ ਬੰਦ ਕਰਾਇਆ ਬਿਨਾਂ ਇੱਕ ਗਾਲੀ ਗਲੋਚ ਦੇ ਬਿਨਾਂ ਇੱਕ ਅਭੱਦਰ ਸ਼ਬਦ ਦੇ ਔਰ ਦੁਨੀਆਂ ਨੇ ਤਾੜੀਆਂ ਮਾਰੀਆਂ ਮਾਰਕਾ ਨਹੀਂ ਲਈ ਮੇਰੇ ਤੁਹਾਨੂੰ ਕਹਿੰਦਾ ਉਹਨਾਂ ਨੇ ਮੈਂ ਅੱਜ ਕਹਿ ਰਿਹਾ ਯਾਦ ਰੱਖਿਓ ਹੋ ਸਕਦਾ ਨੋਬਲ ਪੀਸ ਪੁਰਸਕਾਰ ਮਾਰਕਾ ਨਹੀਂ ਦਿੱਤਾ ਜਾਵੇ ਹੋ ਸਕਦਾ ਪਰ ਯਾਦ ਰੱਖਿਓ ਮੇਰੀ ਗੱਲ ਕਹੀ ਕਿਉਂਕਿ ਜੋ ਗੱਲ ਮੈਂ ਕਹਿੰਦਾ ਉਹਨਾਂ ਅਪਰੋਕਸੀਮੇਟ ਪੂਰੀਆਂ ਹੁੰਦੀਆਂ ਹੁੰਦੀਆਂ ਸਾਰੀਆਂ ਥੈਂਕ ਯੂ ਤੁਹਾਡਾ ਬਸ ਪੂਰੇ ਸ਼ਹਿਰ 'ਚ ਚਾਰ ਬੰਦੇ ਇਸ ਵਿਅਕਤੀ ਨੂੰ ਜਿਹੜਾ ਪਾਵਰ 'ਚ ਰਿਹਾ ਕਦੇ ਪਾਵਰ ਨੂੰ ਯੂਜ਼ ਨਹੀਂ ਕੀਤਾ ਉਸ ਵਿਅਕਤੀ ਨੂੰ ਪੂਰੇ ਸ਼ਹਿਰ 'ਚ ਚਾਰ ਬੰਦੇ ਜਨਮਦਿਨ ਲਈ ਬੋਲ ਰਹੇ ਨੇ ਪੂਰੇ ਸ਼ਹਿਰ 'ਚ ਚਾਰ ਬੰਦੇ ਇਹਦੇ ਲਈ
5: ਜੀ
0: ਭਗਤ ਸਿੰਘ ਦੇ ਲਈ ਬੋਲਦੇ ਨੇ ਕੁਰਬਾਨੀਆਂ ਭਗਤ ਸਿੰਘ ਜਿਹੜਾ ਹੈ ਜੇ ਉਹਦੇ ਅੰਦਰ ਪਰਸਨੈਲਿਟੀ ਨੂੰ ਜਾਣਨਾ ਭਗਤ ਸਿੰਘ ਦੀ ਪਰਸਨੈਲਿਟੀ ਸੀ ਕਿ ਜੇਲ੍ਹ ਦੇ ਵਿੱਚ ਸੀਗੇ
5: ਜੀ
0: ਇਹਨਾਂ ਨੇ 114 ਡੇਜ਼ ਪਲੱਸ ਜਿਹੜੀ ਆ ਭੁੱਖ ਹੜਤਾਲ ਕੀਤੀ ਕਿਹਦੇ ਵਾਸਤੇ ਕੀਤੀ ਜਿਹੜੇ ਅੰਦਰ ਕੈਦੀ ਸੀ ਉਹਨਾਂ ਨਾਲ ਦੁਰਵਿਹਾਰ ਹੋ ਰਿਹਾ ਸੀ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਆਜ਼ਾਦੀ ਦੀ ਲੜਾਈ ਲਈ ਪਕੜਿਆ ਉਹਨਾਂ ਲਈ ਦੁਰਵਿਹਾਰ ਕੀਤੇ ਜਾਂਦੇ ਸੀ ਉਹਨਾਂ ਨੂੰ ਗੰਦ ਮੰਦ ਖਿਲਾਇਆ ਜਾਂਦਾ ਸੀ ਨਰਕ ਵਰਗੀ ਜ਼ਿੰਦਗੀ ਦਿੱਤੀ ਜਾਂਦੀ ਸੀ ਅੰਦਰ ਤਾਂ ਜੋ ਬਾਹਰ ਜਾ ਕੇ ਬਾਕੀਆਂ ਨੂੰ ਦੱਸਣ ਅਤੇ ਲੋਕ ਡਰ ਜਾਣ ਅਤੇ ਭਗਤ ਸਿੰਘ ਨੇ ਐਡੀ ਵੱਡੀ ਭੁੱਖ ਹੜਤਾਲ ਇੰਨਾ ਆਪਣੇ ਸਰੀਰ 'ਤੇ ਮਨ 'ਤੇ ਸੰਤਾਪ ਭੋਗਿਆ ਪਰ ਚੜ੍ਹਦੀ ਕਲਾ 'ਚ ਰਹੇ ਜਾਣ ਲੱਗਿਆਂ ਬਾਲ ਰੱਖਦੇ ਨੇ ਜੇਲ੍ਹ 'ਚ ਰਹਿ ਕੇ ਬਾਲ ਕਟਾਤੇ ਸੀ ਇਹਨਾਂ ਨੇ ਪਹਿਲਾਂ
5: ਜੀ
0: ਬਾਲ ਰੱਖੇ ਦੁਬਾਰਾ ਜਾਣ ਲੱਗਿਆਂ ਬੜੀਆਂ ਲਿਖਤਾਂ ਲਿਖੀਆਂ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂ ਹੈ ਕਾਤਿਲ ਮੈਂ ਹੈ ਮਾਰਨ ਵਾਲੇ ਦੀਆਂ ਬਾਹਾਂ 'ਚ ਕਿੰਨਾ ਕੁ ਜ਼ੋਰ ਹੈ ਅਸੀਂ ਦੇਖਣਾ ਸਰਦਾਰ ਭਗਤ ਸਿੰਘ ਸੋ ਭਗਤ ਸਿੰਘ ਉਹਨਾਂ ਦਾ ਜਿਹੜਾ ਟੋਇਲਟ ਅੰਦਰ ਬਣੇ ਹੋਏ ਸੀ ਉਸ ਵੇਲੇ ਟੋਇਲਟ ਸੀਟਸ ਨਹੀਂ ਹੁੰਦੀਆਂ ਸੀ
5: ਜੀ
0: ਜੋ ਵੀ ਮਲ ਮੂਤਰ ਹੁੰਦਾ ਸੀ ਉਹਨੂੰ ਜੋਧਾ ਸਾਫ ਕਰਦਾ ਸੀ ਜਮਾਦਾਰ ਕਿਹਾ ਜਾਂਦਾ ਸੀ ਇਹਨੂੰ ਅਤੇ ਨੀਵੀਂ ਜਾਤ ਦਾ ਕਹਿ ਕੇ ਬੁਲਾਇਆ ਜਾਂਦਾ ਸੀ ਦੇਖੋ ਇਹ ਧਾਰਮਿਕ ਵੀ ਕਿੱਦਾਂ ਦੇ ਸੀ ਆਤਮਿਕ ਵੀ ਕਿੱਦਾਂ ਦੇ ਸੀ ਕਰੈਕਟਰ ਵੀ ਕਿੱਦਾਂ ਦਾ ਸੀ ਅਤੇ ਲਿਖਿਆ ਕਿ ਜੋਧਾ ਜਿਹੜਾ ਹੈਗਾ ਉਹ ਸਫਾਈ ਕਰਦਾ ਸੀ ਜਦੋਂ ਕੋਈ ਵੀ ਪੁੱਛਦਾ ਸੀ ਕਿਸੇ ਨੂੰ ਵੀ ਭਗਤ ਸਿੰਘ ਜੋਧਾ ਦਾ ਪਿਆਰ ਇੰਨਾ ਕਿਉਂ ਕਰਦਾ ਇਹ ਬਹੁਤ ਪਿਆਰ ਕਰਦੇ ਸੀ ਉਹਨਾਂ ਦਾ
5: ਜੀ
0: ਇਹ ਉਹਨਾਂ ਨੂੰ ਜੋਧਾ ਮਾਈ ਕਹਿੰਦੇ ਸੀ ਜੋਧਾ ਮਾਈ ਕਿ ਜੋਧਾ ਮਾਈ ਆਖਰੀ ਇੱਛਾ ਦੇ ਵਿੱਚ ਜੋਧਾ ਮਾਈ ਨੇ ਕੀ ਕਿਹਾ ਭਗਤ ਸਿੰਘ ਨੇ ਪਤਾ
5: ਜੀ
0: ਇਹ ਗੰਦਗੀ ਸਾਫ਼ ਕਰਦੇ ਸੀ ਲੋਕ ਇਹ ਤੋਂ ਗਲਿਆਣ ਕਰਦੇ ਸੀ ਅਤੇ ਆਖਰੀ ਇੱਛਾ 'ਚ ਭਗਤ ਸਿੰਘ ਨੇ ਕਿਹਾ ਜੋਧਾ ਮਾਈ ਮੈਂ ਜਾਣ ਤੋਂ ਪਹਿਲਾਂ ਤੇਰੇ ਹੱਥਾਂ ਦੀ ਬਣੀ ਰੋਟੀ ਖਾ ਕੇ ਜਾਣੀ ਆ
5: ਜੀ
0: ਤੂੰ ਆਪਣੇ ਘਰੋਂ ਮੇਰੇ ਲਈ ਆਪਣੇ ਹੱਥਾਂ ਨਾਲ ਰੋਟੀ ਬਣਾ ਕੇ ਲਿਆਏਗਾ ਉਸਦੀਆਂ ਅੱਖਾਂ 'ਚ ਪਾਣੀ ਸੀ ਜ਼ਾਰ ਜ਼ਾਰ ਰੋ ਪਿਆ ਸੀ ਕਿ ਮੇਰੇ ਤੋਂ ਤਾਂ ਲੋਕ ਨਫ਼ਰਤ ਕਰਦੇ ਆ ਦੂਰ ਭੱਜਦੇ ਆ ਮੈਂ ਗੰਦ ਚੱਕਦਾ ਤਾਂ ਭਗਤ ਸਿੰਘ ਨੇ ਕਿਹਾ ਸੀ ਕਿ ਮੇਰੀ ਮਾਂ ਤੇਰੇ ਵਾਂਗੂ ਮੇਰੀ ਗੰਦਗੀ ਸਾਫ਼ ਕਰਦੀ ਸੀ, ਮੇਰੀ ਮਾਂ ਤੋਂ ਬਾਅਦ ਦੁਨੀਆ ਦਾ ਤੂੰ ਸੈਕਿੰਡ ਪਰਸਨ ਹੈ ਜਿਹਨੇ ਮੇਰੀ ਗੰਦਗੀ ਸਾਫ਼ ਕੀਤੀ ਹੈ। ਗਿਵ ਰਿਸਪੈਕਟ ਟੂ ਅਦਰਸ ਜਿਹੜੇ ਤੁਹਾਡੇ ਲਈ ਕੰਮ ਕਰਦੇ ਆ। ਅੱਜ ਬਹੁਤ ਸਾਰੇ PSW ਕੰਮ ਕਰ ਰਹੇ ਨੇ, ਬਹੁਤ ਸਾਰੇ ਨਰਸਿਸ

0: ਦੇ ਰੱਖਿਆ ਮੰਤਰੀ ਜਾਂ ਅੱਜ ਦੇ ਹੋਮ ਮਿਨਿਸਟਰਸ ਨੂੰ ਦੇਖਿਆ ਜਾਵੇ
1: ਜੀ
0: ਤਾਂ ਭਗਤ ਸਿੰਘ ਸ਼ਾਇਦ ਕਹਿੰਦਾ ਕਿ ਮੈਨੂੰ ਦੋ ਫਾਂਸੀਆਂ ਹੋਰ ਦੇ ਦਿਓ, ਮੈਨੂੰ ਇਹ ਨਹੀਂ ਚਾਹੀਦੇ ਹੈਗੇ, ਦੋ ਫਾਂਸੀਆਂ ਮੈਂ ਹੋਰ ਲੈ ਲੂੰ। ਦੂਸਰੇ ਪਾਸੇ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰੂੰਗਾ, ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਉੱਪਰ 905-673-3333 ਪਰ ਨਾਲ ਨਾਲ ਮੈਂ ਤੁਹਾਡਾ ਗੱਲ ਵੀ ਕਰਨੀ ਸੰਤੋਸ਼
1: ਜੀ, ਅਮਨ ਜੀ
0: ਬੋਲੋ ਨੰਬਰ ਬਈ ਗੱਲ ਕਰਨ ਸਾਰੇ
1: ਬਿਲਕੁਲ ਸਾਰੇ ਨੇ ਕਾਲ
0: ਅਸੀਂ ਸ਼ੋਅ ਲੈ ਕੇ ਆਉਂਦੇ ਨੇ ਕਿਹੋ ਜਿਹਾ ਜਿਹੜੇ ਚ ਬੰਦਾ ਹਿੱਲਦਾ
1: ਜੀ ਬਿਲਕੁਲ
0: ਤੇ ਹਲਾਉਣੇ ਵਾਲਾ ਸ਼ੋਅ ਲੈ ਕੇ ਆਉਂਦੇ ਤੇ ਅਸੀਂ ਤੁਹਾਡੀ ਵੀ ਫੀਡਬੈਕ ਨਾਲ ਨਾਲ ਚਾਹੁੰਦੇ ਹੁੰਦੇ ਹਾਂ
1: ਜੀ, ਔਰ ਸਾਥ ਉਦੋਂ ਹੀ ਸੋਹਣਾ ਲੱਗਦਾ ਜਦੋਂ ਅਸੀਂ ਸਾਰੇ ਪਾਸੇ ਮਿਲ ਕੇ ਕੰਮ ਕਰੀਏ। ਸੋ ਇੱਕ ਪਾਸੇ ਅਮਨ ਜੀ ਬੋਲ ਰਿਹਾ ਬਟ ਸਾਥ ਨਿਭਾਉਣਾ ਸਾਥੀਆ, ਤੇ ਕਾਲ ਕਰੋ ਤੁਸੀਂ ਸਾਰੇ 905-673-3333 905-673-3337।
0: ਡਾਕਟਰ ਮਨਮੋਹਨ ਸਿੰਘ ਦੇ ਦੋ ਕਿੱਸੇ ਨੇ
1: ਜੀ,
0: ਕਹਾਣੀਆਂ ਨੇ, ਤੁਸੀਂ ਚਾਹੁੰਦੇ ਹੋ ਮੈਂ ਤੁਹਾਡਾ ਸ਼ੇਅਰ ਕਰਾਂ। 905-673-3333 ਬੜੀਆਂ ਖੂਬਸੂਰਤ ਕਹਾਣੀਆਂ ਨੇ, ਜਿਵੇਂ ਜੋਧਾ ਮਾਈ ਦੀ ਗੱਲ ਕੀਤੀ ਆ, ਕਿੱਡੀ ਵੱਡੀ ਗੱਲ ਆ, ਅਸੈਂਬਲੀ 'ਚ ਬੰਬ ਸਿੱਟ ਕੇ ਭੱਜਣਾ ਨਾ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਅਤੇ ਆਪਣੇ ਫਲਾਇਰ ਵੰਡਣੇ ਸ਼ੁਰੂ ਕਰ ਦੇਣੇ
1: ਜੀ,
0: ਅਤੇ ਕਹਿਣਾ ਕਿ ਸੁੱਤੇ ਪਿਆਂ ਨੂੰ ਜਗਾਉਣਾ ਭਾਰਤੀਆਂ ਨੂੰ ਅਤੇ ਇਹਨਾਂ ਨੂੰ ਹਿਲਾਉਣਾ ਕਿ ਅਸੀਂ ਜਾਗ ਚੁੱਕੇ ਹਾਂ
1: ਜੀ ਬਿਲਕੁਲ,
0: ਸਿਰਫ ਇਸ ਲਈ। ਅਤੇ ਭਗਤ ਸਿੰਘ ਜਿਹੜਾ ਹੈ ਉੱਥੋਂ ਭੱਜਦਾ ਨਹੀਂ, ਉੱਥੇ ਖੜ ਜਾਂਦਾ
1: ਜੀ,
0: ਅਤੇ ਭਗਤ ਸਿੰਘ ਜੇਲ੍ਹ 'ਚ ਜਾ ਕੇ ਪੂਰੀ ਜੇਲ੍ਹ ਦੇ ਵਿੱਚ ਬੈਠੇ ਕੈਦੀਆਂ ਨੂੰ ਉਹਨਾਂ 'ਚ ਪਿਆਰ ਭਾਵਨਾ ਨਹੀਂ ਭਰ ਜਾਂਦਾ ਕਿ ਪੂਰੀ ਦੁਨੀਆ ਅੱਜ ਤੱਕ ਯਾਦ ਕਰ ਰਹੀ ਹੈ ਭਗਤ ਸਿੰਘ ਉਹਨਾਂ ਨੂੰ। ਉਹਨਾਂ ਦੀ ਸਿਸਟਰ ਸੀਗੇ ਇੱਥੇ, ਉਹ ਅਕਾਲ ਚਲਾਣਾ ਕਰਕੇ ਕੈਂਬਰੇਜ ਕਿਚਨਰ ਵਾਟਲੂ ਦੇ ਏਰੀਆ 'ਚ ਉਹਨਾਂ ਦਾ ਪਰਿਵਾਰ ਰਹਿੰਦਾ, ਅਤੇ ਮੈਂ ਬੜਾ ਕੋਸ਼ਿਸ਼ ਕੀਤੀ ਸੀ, ਇੱਕ ਵਾਰੀ ਕੰਟੈਕਟ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਰਿਵਾਰ ਦਾ ਨੰਬਰ ਮੇਰੇ ਕੋਲ ਸੇਵ ਆਏ ਤੱਕ ਭਗਤ ਸਿੰਘ ਉਹਨਾਂ ਦੇ ਪਰਿਵਾਰ ਦਾ। ਉਹਨਾਂ ਦੀ ਸਿਸਟਰ ਦੇ ਬੱਚੇ ਨੇ ਇੱਥੇ ਕੈਂਬਰੇਜ ਕਿਚਨਰ ਵਾਟਲੂ ਦੇ ਏਰੀਆ 'ਚ ਰਹਿੰਦੇ,
1: ਓਕੇ,
0: ਬੜੀ ਰਿਸਪੈਕਟ ਉਹਨਾਂ ਲਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਸਤਿ ਸ਼੍ਰੀ ਅਕਾਲ ਭਾਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ,
2: ਦੋਵੇਂ ਨੇਕਰੂਆਂ ਜਿਹੜੀਆਂ ਡਾਕਟਰ ਮਨਮੋਹਨ ਸਿੰਘ ਤੇ ਭਗਤ ਸਿੰਘ ਜੀ ਨੂੰ ਕੋਟਨ ਕੋਟ ਉਹਨਾਂ ਨੂੰ ਸ਼ਰਧਾਂਜਲੀ ਤੇ ਉਹਨਾਂ ਦਾ ਜਨਮ ਦਿਨ ਦੇ ਬਹੁਤ ਬਹੁਤ ਮੁਬਾਰਕਾਂ।
0: ਬਹੁਤ ਮੁਬਾਰਕਾਂ ਜੀ,
2: ਸ਼ੇਅਰ ਕਰਿਓ ਜੀ।
0: ਹਾਂ, ਮੈਂ ਜ਼ਰੂਰ ਸ਼ੇਅਰ ਕਰਦਾ ਜੀ, ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਦੋ ਕਹਾਣੀਆਂ ਡਾਕਟਰ ਮਨਮੋਹਨ ਸਿੰਘ ਲਈ ਹੋ ਜਾਣ, ਕਿ ਸੰਤੋਸ਼ ਕੋਈ ਕੁਐਸਚਨ ਆਉ ਕਰੀਏ ਆਪਾਂ
1: ਜੀ। ਬਿਲਕੁਲ, ਮੈਨੂੰ ਲੱਗਦਾ ਕਿ ਅੱਜ ਅਮਨ ਜੀ ਤੁਸੀਂ ਬਹੁਤ ਹੀ ਵਧੀਆ ਟੌਪਿਕ ਬੋਲ ਰਹੇ ਹੋ, ਸੋ ਮੇਰਾ ਕੁਐਸਚਨ ਉਹਦੀ ਜਗ੍ਹਾ ਕਿਤੇ ਵੀ ਸਟੈਂਡ ਨਹੀਂ ਕਰਦਾ, ਸੋ ਸਾਨੂੰ ਸਾਰਿਆਂ ਨੂੰ ਇੰਟਰਸਟ ਲੈ ਕੇ ਗੱਲ ਕਰਨੀ ਚਾਹੀਦੀ
0: ਹੈ। ਆਪਾਂ ਰੋਜ਼ਮਰਾ ਦੀ ਜ਼ਿੰਦਗੀ 'ਚ ਇਹਨਾਂ ਮਹਾਨ ਰੂਹਾਂ ਨੂੰ, ਪਰਸਨੈਲਿਟੀਜ਼, ਇਹ ਜਿਹੜੀਆਂ ਇੱਕ ਕਰੈਕਟਰਸ ਸੀਗੇ
1: ਜੀ,
0: ਆਪਾਂ ਇਹਨਾਂ ਨੂੰ ਯਾਦ ਕਰਦੇ ਹਾਂ
1: ਨਾ,
0: ਇਹ ਉਹਨਾਂ ਨੂੰ ਇਹ ਤੋਂ ਵੱਡੀ ਸ਼ਰਧਾਂਜਲੀ ਕੋਈ ਨਹੀਂ ਹੈ। ਦਿਲਾਂ ਦੇ ਵਿੱਚ ਉਹਨਾਂ ਦੇ ਲਈ ਜਗ੍ਹਾ ਬਣਾਉਣੀ
1: ਬਿਲਕੁਲ
0: ਬੜਾ ਵੱਡਾ ਕੰਮ ਹੁੰਦਾ
1: ਜੀ।
0: ਪਰਮਿੰਦਰ ਜੀ,
3: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਹਾਂਜੀ, ਜ਼ਰੂਰ ਸ਼ੇਅਰ ਕਰਿਓ ਕਹਾਣੀ।
0: ਹਾਂ, ਬਸ ਮੈਂ ਤੁਹਾਡੀ ਆਵਾਜ਼ ਹੀ ਸੁਣਨੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗਦਾ ਨਾ ਜਦੋਂ ਪਹਿਜੇ ਲੋਕਾਂ ਦੀ ਗੱਲ ਕਰਦੇ ਆ ਨਾ, ਬਸ ਇਹੀ ਚੀਜ਼ ਕਰਕੇ।
3: ਹਾਂਜੀ,
0: ਥੈਂਕ ਯੂ ਸੋ ਮਚ। 905-673-3333 905-673-3337 ਤੁਹਾਡੀ ਆਵਾਜ਼ ਅਸੀਂ ਸਟੂਡੀਓ ਸੁਣ ਰਹੇ ਹਾਂ।
4: ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
5: ਡਰਾਈਵ ਕਰ ਰਹੇ ਹੋ, ਸ਼ੋਅ ਨੂੰ ਇੰਜੋਏ ਕਰ ਰਹੇ ਹੋ, ਕੁਛ ਭੁੱਲ ਰਹੇ ਹੋ?
6: ਡਰਾਈਵਿੰਗ ਲਾਇਸੈਂਸ?
5: ਨੋ।
6: ਪੁਲਿਸ ਆਫਿਸਰ?
5: ਨੋ ਨੋ।
6: ਟ੍ਰੈਫਿਕ ਲਾਇਸੈਂਸ?
5: ਨੋ।
6: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 647-325-9100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
7: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
8: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
9: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
10: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਡੀਡਸ ਵੀ ਪਾਓ। ਫੇਅਰਡੀਲ

0: ਸੋ ਡਾਕਟਰ ਮਨਮੋਹਨ ਸਿੰਘ ਦੀ ਮੈਂ ਗੱਲ ਕਰ ਰਿਹਾ ਸੀ ਤੇ ਉਸ ਦੇ ਉੱਪਰ ਤੁਹਾਡੇ ਨਾਲ ਵੀ ਗੱਲਬਾਤ ਚੱਲ ਰਹੀ ਹੈ 905-673-3333 ਸਟੂਡੀਓ ਦੇ ਨੰਬਰ ਨੇ ਬ੍ਰਿਜੀ ਮੇਰੇ ਨਾਲ ਬ੍ਰਿਜੀ ਕੈਸੇ ਆਪ
1: ਚੜ੍ਹਦੀ ਕਲਾ
0: ਔਰ ਬ੍ਰਿਜੀ ਜਿਹੜਾ ਹੈਗਾ ਕਿਸੇ ਵੀ ਸਰੀਰ ਦੇ ਵਿੱਚ ਅੰਦਰੂਨੀ ਜਾਂ ਬਾਹਰੀ ਤੌਰ ਦੇ ਉੱਤੇ ਤੁਹਾਨੂੰ ਕੋਈ ਪ੍ਰੋਬਲਮ ਨਜ਼ਰ ਆ ਰਹੀ ਹੈ ਕੋਈ ਪੇਨ ਲੰਬੀ ਤਰ੍ਹਾਂ ਦੀਆਂ ਜਾ ਨਹੀਂ ਰਹੀਆਂ ਬੋਡੀ 'ਚੋਂ ਜਾਂ ਸੋਜਿਸ਼ ਨੀਂਦ ਦਾ ਨਾ ਆਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਤਕਲੀਫ ਦੇ ਵਿੱਚੋਂ ਲੰਘ ਰਿਹਾ ਕਿਉਂ ਬ੍ਰਿਜੀ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਬ੍ਰਿਜੀ ਜੋ ਕਿ ਇੰਜੀਨੀਅਰ ਆ ਪ੍ਰੋਫੈਸ਼ਨ ਤੋਂ ਪਰ ਇਹਦੇ ਦਾਦਾ ਅਤੇ ਪੜਦਾਦਾ ਜਿਹੜੇ ਨੇ ਉਹ ਹੱਥਾਂ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਰਹੇ ਉਸੇ ਹੁਨਰ ਨੂੰ ਅਪਣਾਇਆ ਔਰ ਬ੍ਰਿਜੀ ਨੂੰ ਤੁਸੀਂ ਕੋਂਟੈਕਟ ਕਰ ਸਕਦੇ ਹੋ 647-619-1369 ਭਾਫ਼ ਦੇ ਨਾਲ ਸੇਕ ਦੇ ਨਾਲ ਪੋਟਲੀ ਦੇ ਨਾਲ ਜੜੀ ਬੂਟੀਆਂ ਅਤੇ ਜੜੀ ਬੂਟੀਆਂ ਤੋਂ ਬਣੇ ਤੇਲਾਂ ਦੇ ਨਾਲ ਤੁਹਾਡੀ ਬੋਡੀ ਨੂੰ ਆਰਾਮ ਦਿੱਤਾ ਜਾਂਦਾ ਹੈਗਾ ਸੋ ਬ੍ਰਿਜੀ ਔਰ ਕੁਛ ਕਹਿਣਾ ਚਾਹੇਗੇ
1: ਕੁਛ ਨਹੀਂ ਹੈ ਜੀ
0: ਕੋਈ ਪ੍ਰੋਬਲਮ
1: ਹੈ ਹਾਂਜੀ ਕਿਸੇ ਕੋ ਕੋਈ ਦਰਦ ਹੈ ਤੋ ਆਓ ਆਈ ਵਿਲ ਗਿਵ ਦ ਬੈਸਟ ਸਰਵਿਸ
0: ਹਾਂ 647-619-1369 ਤੇ ਤੁਸੀਂ ਕਾਲ ਕਰਨੀ ਹੈ ਪਰਖਿਆ ਹੋਇਆ ਭਰੋਸੇਯੋਗ ਨਾਮ ਹੈ 5-star ਰੇਟਿੰਗ ਦੇ ਨਾਲ ਆਪਣੇ ਬਿਜ਼ਨਸ ਨੂੰ ਰਨ ਕਰ ਰਿਹਾ ਬ੍ਰਿਜੀ ਪੰਜਾਬੀ ਕਮਿਊਨਿਟੀ 'ਚ ਬੜਾ ਫੇਵਰੇਟ ਅਤੇ ਮਸ਼ਹੂਰ ਆ ਕੋਈ ਵੀਕ ਨਹੀਂ ਹੁੰਦਾ ਜਦੋਂ ਮੈਨੂੰ ਕਿਸੇ ਦਾ ਕਾਲ ਨਹੀਂ ਹੁੰਦਾ ਕਿ ਕੇਰਲਾ ਤੋਂ ਹਿੰਦੀ ਬੋਲਣ ਵਾਲੇ ਮੁੰਡੇ ਦਾ ਨੰਬਰ ਦਿਓ ਕੇਰਲਾ ਦਾ ਇਹ ਰਹਿਣ ਵਾਲਾ ਅਤੇ ਹਰਦਾ ਕੇਰਲਾ ਆਯੁਰਵੇਦਾ ਆਯੁਰਵੇਦਿਕ ਤਰੀਕੇ ਦੇ ਨਾਲ ਮਾਲਸ਼ਾਂ ਦੇ ਨਾਲ ਬਿਮਾਰੀਆਂ ਦੂਰ ਕਰਦਾ 647-619-1369 647-619-1369 'ਤੇ ਗੱਲਬਾਤ ਕਰ ਰਹੇ ਹੋ ਸੋ ਸਟੂਡੀਓ ਨੰਬਰ 905-673-3333 ਗੱਲਬਾਤ ਚੱਲ ਰਹੀ ਸੀ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਗੱਲ ਇਹ ਹੈ ਕਿ ਬੇਘਰੇ ਸੀਗੇ ਆਪਣਾ ਪਾਕਿਸਤਾਨ ਦੇ ਵਿੱਚ ਜਨਮ ਹੋਇਆ ਬਟਵਾਰੇ ਤੋਂ ਬਾਅਦ ਬਹੁਤ ਲੋਕਾਂ ਨਾਲ ਬੜਾ ਧੱਕਾ ਹੋਇਆ ਕਿਹਾ ਜਾਂਦਾ ਕਿ ਚਲੋ ਮੈਂ ਸਿਆਸੀ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਜਿਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਮੇਰਾ ਜਿਹੜਾ ਘਰ ਆ ਭਾਰਤ ਦੇ ਵਿੱਚ ਉਹਦੀ ਟੇਕ ਕੇਅਰ ਕੀਤੀ ਜਾਵੇ ਲਿਖਤੀ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਲੈਟਰ ਭੇਜਿਆ ਗਿਆ ਸੀ ਪਰ ਬਹੁਤ ਸਾਰੇ ਲੋਕ ਸੀ ਜਿਹੜੇ ਬੇਘਰੇ ਹੋ ਚੁੱਕੇ ਸੀ ਅਤੇ ਭਗਤ ਸਿੰਘ ਨੂੰ ਜਿਨ੍ਹਾਂ ਜਾ ਕੇ ਕਿਹਾ ਆਇਆ ਸੀਗਾ ਕਿ ਤੈਨੂੰ ਅਸੀਂ ਬਾਹਰ ਲੈ ਕੇ ਆਉਣਾ ਚਾਹੁੰਦੇ ਹਾਂ ਅਤੇ ਭਗਤ ਸਿੰਘ ਨੇ ਮਨਾ ਕਰਤਾ ਸੀ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕਰ ਰਹੇ ਹਾਂ ਸਾਡੀ ਕਿਸਮਤ 'ਚ ਫਾਂਸੀਆਂ ਨੇ ਤੁਹਾਡੀ ਕਿਸਮਤ 'ਚ ਤਖ਼ਤ ਨੇ ਤੁਸੀਂ ਤਖ਼ਤਾਂ 'ਤੇ ਬੈਠੋ ਅਸੀਂ ਫਾਂਸੀਆਂ 'ਤੇ ਚੜ੍ਹਾਂਗੇ ਚਾਹੇ ਗਾਂਧੀ ਹੈ ਚਾਹੇ ਕੋਈ ਹੋਰ ਹੈ ਸੋ ਭਗਤ ਸਿੰਘ ਉਹਨਾਂ ਦੀਆਂ ਕੁਰਬਾਨੀਆਂ ਦੇ ਸਦਕੇ ਅਸੀਂ ਅੱਜ ਦੁਨੀਆ 'ਚ ਇੱਕ ਨਕਸ਼ੇ ਦੇ ਉੱਤੇ ਭਾਰਤ ਦੇ ਤੌਰ ਦੇ ਉੱਤੇ ਨਜ਼ਰ ਆ ਰਹੇ ਹਾਂ ਪਰ ਮੈਨੂੰ ਬੜਾ ਦੁੱਖ ਮਹਿਸੂਸ ਹੁੰਦਾ ਜੇ ਅੱਜ ਦੇ ਸਿਸਟਮ ਨੂੰ ਦੇਖਦੇ ਹਾਂ ਕਿਸ ਤਰ੍ਹਾਂ ਮਾਨਸਿਕ ਤੌਰ 'ਤੇ ਅਸੀਂ ਗੁਲਾਮ ਹੋ ਚੁੱਕੇ ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਅਤੇ ਡਾਕਟਰ ਮਨਮੋਹਨ ਸਿੰਘ ਜਦੋਂ ਭਾਰਤ ਆਉਂਦੇ ਨੇ ਗਰੀਬੀ ਦਾ ਸਾਹਮਣਾ ਕਰਦੇ ਨੇ ਅਤੇ ਬੜੀ ਤੰਗ ਲਾਈਫ ਜਿਉਏ ਇਹ ਗਰੀਬੀ ਦੀ ਲਿਖਾ 'ਚ ਅਤੇ ਉਸ ਤੋਂ ਬਾਅਦ ਇਹ ਪੜ੍ਹੇ ਉਸ ਤੋਂ ਬਾਅਦ ਪੜ੍ਹ ਕੇ ਲੈਕਚਰਰ ਲੱਗੇ ਲੈਕਚਰਰ ਤੋਂ ਬਾਅਦ ਫਾਈਨਾਂਸ ਦੇ ਕਈ ਅਹਿਮ ਅਹੁਦਿਆਂ ਦੇ ਉੱਤੇ ਕੰਮ ਕੀਤਾ ਅਤੇ ਉਹ ਸਮਾਂ ਸੀ ਜਦੋਂ ਡਿਫਾਲਟ ਦੇ ਉੱਤੇ
2: ਜੀ
0: ਜਿਹੜਾ ਹੈਗਾ ਭਾਰਤ ਪਹੁੰਚ ਚੁੱਕਿਆ ਸੀ ਯਾਨੀ ਕਿ ਭਾਰਤ ਕੋਲ ਮਹੀਨਾ ਡੇਢ ਮਹੀਨਾ ਹੋਰ ਰਹਿ ਗਿਆ ਸੀ ਡਿਫਾਲਟ ਪੇਮੈਂਟ ਦੇ ਵਿੱਚ ਵਰਲਡ ਦੀਆਂ ਪੇਮੈਂਟਸ ਜਿਵੇਂ ਅੱਜ ਅਮਰੀਕਾ ਡੈਟ ਦੇ ਵਿੱਚ ਕ੍ਰਾਈਸਿਸ ਦੇ ਵਿੱਚ ਹੈ ਇਸ ਸਮੇਂ ਸਰਦਾਰ ਮਨਮੋਹਨ ਸਿੰਘ ਆਏ ਸੀ ਜਿਵੇਂ ਹੁਣ ਟਰੰਪ ਜੋ ਹਰਕਤਾਂ ਕਰ ਰਿਹਾ ਇਸ ਸਮੇਂ ਨਰਸਿਮਹਾ ਰਾਓ ਸੀ ਨਰਸਿਮਹਾ ਰਾਓ ਨੂੰ ਉਸ ਸਮੇਂ ਮਨਟੇਕ ਸਿੰਘ ਆਲੂਵਾਲੀਆ ਜਿਹੜੇ ਸਕੱਤਰ ਸੀਗੇ ਫਾਈਨਾਂਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਇੱਕ ਵਿਅਕਤੀ ਆ ਜੇ ਤੁਸੀਂ ਅਲਾਓ ਕਰੋ ਪੀਐਮ ਆਫਿਸ ਨੂੰ ਉਹ ਵਿਅਕਤੀ ਬੜੀ ਵੱਡੀ ਚੇਂਜ ਲਿਆ ਸਕਦਾ ਮੈਂ ਉਸ ਆਦਮੀ ਨੂੰ ਕੰਮ ਕਰਦੇ ਹੋਏ ਦੇਖਿਆ ਪਰ ਉਹ ਚੁੱਪ ਰਹਿ ਕੇ ਕੰਮ ਕਰਦਾ ਉਹ ਬੋਲ ਨਹੀਂ ਸਕੂਗਾ ਤੁਹਾਨੂੰ ਕੋਈ ਪ੍ਰੈਜੈਂਟੇਸ਼ਨ ਨਹੀਂ ਦਊਗਾ ਉਹਦਾ ਕੰਮ ਤੁਹਾਨੂੰ ਪ੍ਰੈਜੈਂਟੇਸ਼ਨ ਦਊਗਾ ਤਾਂ ਕਹਿੰਦੇ ਨੇ ਕਿ ਯੂਨੀਵਰਸਿਟੀ ਦੇ ਪ੍ਰਿੰਸੀਪਲ ਦੇ ਕਮਰੇ ਦੇ ਵਿੱਚ ਜਿਹੜਾ ਹੈਗਾ ਉੱਥੇ ਜੋ ਡੀਨ ਵਗੈਰਾ ਹੁੰਦੇ ਉਹਦੇ ਕਮਰੇ 'ਚ ਫੋਨ ਵੱਜਿਆ ਅਤੇ ਕਿਹਾ ਗਿਆ ਕਿ ਪੀਐਮਓ ਆਫਿਸ ਤੋਂ ਕਾਲ ਆ ਡਾਕਟਰ ਮਨਮੋਹਨ ਸਿੰਘ ਨੂੰ ਬੁਲਾਇਆ ਜਾਵੇ ਡਾਕਟਰ ਮਨਮੋਹਨ ਸਿੰਘ ਕਹਿੰਦੇ ਨੇ ਆਪਣੀ ਗੱਲ ਦੇ ਵਿੱਚ ਕਿ ਮੈਂ ਐਕਸੀਡੈਂਟਲ ਪ੍ਰਧਾਨ ਮੰਤਰੀ ਰਿਹਾ ਪਰ ਐਕਸੀਡੈਂਟਲੀ ਮੈਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਮੈਂ ਤਾਂ ਸੋਚਿਆ ਵੀ ਘਰੋਂ ਚੱਲਿਆ ਨਹੀਂ ਸੀਗਾ ਕਿ ਮੈਂ ਪ੍ਰਧਾਨ ਮੰਤਰੀ ਬਣੂੰਗਾ ਹੀ ਵਾਜ ਪ੍ਰੋਨਾਊਂਸਡ ਹਿਮ ਐਜ਼ ਏ ਆਲਵੇਜ਼ ਕਿ ਮੈਨੂੰ ਜੀ ਐਕਸੀਡੈਂਟਲ ਪ੍ਰਧਾਨ ਮੰਤਰੀ ਕਿਹਾ ਜਾਂਦਾ ਮਜ਼ਾਕ ਦੇ ਵਿੱਚ ਕਹਿੰਦੇ ਹੁੰਦੇ ਸੀ ਅਤੇ ਨਰਿੰਦਰ ਮੋਦੀ ਹੋਣਾ ਨੇ ਮੌਨੀ ਬਾਬਾ ਤੋਂ ਲੈ ਕੇ ਬੜੇ ਮਾੜੇ ਚੰਗੇ ਇਸ ਵਿਦਵਾਨ ਦੇ ਨਾਮ ਰੱਖੇ ਸੀਬੀਆਈ ਨੇ ਇੱਕ ਕੇਸ ਖੋਲ੍ਹਿਆ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ
2: ਜੀ
0: ਅਤੇ ਪੂਰੀ ਭਾਜਪਾ ਦੇ ਅੰਦਰ ਰੌਲਾ ਪੈ ਗਿਆ ਸੀ ਕਿ ਇਹ ਤੁਸੀਂ ਕੀ ਕਰ ਰਹੇ ਹੋ ਕਿਸ ਵਿਅਕਤੀ ਦੇ ਉੱਪਰ ਦੁਨੀਆ ਦੇ 100 ਇਮਾਨਦਾਰ ਲੀਡਰਸ ਦੇ ਵਿੱਚੋਂ ਟੌਪ 10 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਅਮੈਰੀਕਾ ਦੀ ਇੱਕ ਲਿਸਟ ਜਾਰੀ ਹੋਈ ਹੈ ਰਿਸਰਚ ਦੇ ਉੱਪਰ ਲਿਸਟ ਹੈ ਅਮੈਰੀਕਾ ਦੀ ਯੂਨੀਵਰਸਿਟੀਜ਼ ਨੇ ਕੀਤੀ ਹੈ ਅਤੇ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਪਹਿਲੇ ਟੌਪ 10 ਲੀਡਰਸ ਦੇ ਵਿੱਚੋਂ ਆਉਂਦੇ ਨੇ ਕਿਸ ਵਿਅਕਤੀ ਨੇ ਇੱਕ ਸੈਂਟ ਵੀ ਐਡੀ ਵੱਡੀ ਕਰਪਸ਼ਨ ਦੀ ਸਿਸਟਮ ਦੇ ਵਿੱਚ ਰਹਿ ਕੇ ਇੱਕ ਸੈਂਟ ਵੀ ਆਪਣੇ ਲਈ ਲਿਆ ਨਹੀਂ ਕਿਤੇ ਦਰਜ ਨਹੀਂ ਹੈ ਅਤੇ ਜਦੋਂ ਸੀ ਬੀ ਆਈ ਇੰਕੁਆਇਰੀ ਖੋਲ੍ਹੀ ਜਾਂਦੀ ਹੈ ਘੁਟਾਲੇ ਦੇ ਵਿੱਚ ਕੋਲ ਘੁਟਾਲੇ 'ਚ ਤਾਂ ਉਦੋਂ ਰੌਲਾ ਪੈ ਜਾਂਦਾ ਕਿ ਡਾਕਟਰ ਮਨਮੋਹਨ ਸਿੰਘ ਤੋਂ ਕੇਸ ਵਾਪਸ ਲਿਆ ਜਾਵੇ। ਨਰਿੰਦਰ ਮੋਦੀ ਖੁਦ ਆਪਣੀ ਕਾਰ 'ਚ ਬੈਠ ਕੇ ਡਾਕਟਰ ਮਨਮੋਹਨ ਸਿੰਘ ਦੇ ਘਰ ਗਏ ਅਤੇ ਉਹਨਾਂ ਨੇ ਮਾਫ਼ੀ ਮੰਗੀ ਕਿ ਇੱਕ ਗਲਤੀ ਸੀ, ਔਪਚਾਰਿਕ ਰੂਪ ਦੇ ਵਿੱਚ ਅਸੀਂ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ, ਬਤੌਰ ਪ੍ਰੀਵੀਅਸ ਪ੍ਰਾਈਮ ਮਿਨਿਸਟਰ ਤੁਹਾਡਾ ਨਾਮ ਗਲਤ ਤਰੀਕੇ ਨਾਲ ਇਹਦੇ ਵਿੱਚ ਲਿਖਿਆ ਗਿਆ ਅਤੇ ਅਸੀਂ ਇਹਨੂੰ ਡਿਲੀਟ ਕਰਦੇ ਹਾਂ ਅਤੇ ਡਾਕਟਰ ਮਨਮੋਹਨ ਸਿੰਘ ਸ਼ਾਂਤ ਰਹੇ ਸੀ। ਜਾਣ ਤੋਂ ਪਹਿਲਾਂ ਇੱਕ ਵਾਰ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਆਏ ਨੇ ਵੀਲ ਚੇਅਰ 'ਤੇ ਬੈਠ ਕੇ, ਅਤੇ ਉੱਥੇ ਵੀ ਨਰਿੰਦਰ ਮੋਦੀ ਨੇ ਇਹਨਾਂ ਨੂੰ ਸੰਬੋਧਿਤ ਕਰਕੇ ਦੱਸਿਆ ਸੀ ਕਿ ਪਾਰਲੀਮੈਂਟ ਦੀ ਹੋਂਦ ਜਾਂ ਜਿਹੜੀ ਇੱਕ ਪਾਰਲੀਮੈਂਟ ਦੇ ਵਿੱਚ ਇੱਕ ਆਵਾਜ਼ ਹੈ, ਡਾਕਟਰ ਮਨਮੋਹਨ ਸਿੰਘ ਸਾਡੇ ਨਾਲ ਅੱਜ ਹੈਗੇ ਨੇ। ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਜਦੋਂ ਇਹ ਫੋਨ ਗਿਆ, ਡਾਕਟਰ ਮਨਮੋਹਨ ਸਿੰਘ ਕਹਿੰਦੇ ਨੇ ਕਿ ਮੇਰੇ ਲਈ ਬੜਾ ਤਰਜ਼ੁਬ ਸੀ ਕਿ ਮੈਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ 'ਚੋਂ ਫੋਨ ਆਇਆ। ਮਨਪ੍ਰੀਤ ਸਿੰਘ ਆਲੂਵਾਲੀਆ ਕਹਿੰਦੇ ਨੇ ਕਿ ਪੀ ਵੀ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਤੁਹਾਡੇ ਨਾਲ ਗੱਲ ਕਰਨਗੇ, ਅਤੇ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਮੇ ਆਪਕੀ ਜ਼ਰੂਰਤ ਹੈ, ਆਪਕੋ ਹਮਾਰੇ ਸਾਥ ਕਾਮ ਕਰਨਾ ਹੋਗਾ
2: ਜੀ,
0: ਇਹ ਹਮਾਰੀ ਆਪਸੇ ਰਿਕੁਐਸਟ ਹੈ
2: ਜੀ।
0: ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਜਦੋਂ ਇਹ ਗੱਲ ਕੰਨਾਂ 'ਚ ਪੈਂਦੀ ਹੈ, ਮੇਰੇ ਵਰਗਾ ਹੁੰਦਾ ਤਾਂ ਪਤਾ ਨਹੀਂ ਕੀ ਕਰਦਾ। ਡਾਕਟਰ ਮਨਮੋਹਨ ਸਿੰਘ ਕਹਿੰਦੇ ਨੇ ਕਿ ਮੁਝੇ ਸੋਚ ਕੇ ਕਿ ਲੀਏ ਸਰ ਕੁਛ ਟਾਈਮ ਦੀਜੀਏ
2: ਜੀ,
0: ਮੈਂ ਇੱਕਦਮ ਹਾਂ ਨਹੀਂ ਕਰ ਸਕਦਾ
2: ਜੀ,
0: ਮੈਨੂੰ ਥੋੜ੍ਹਾ ਜਿਹਾ ਸੋਚ ਲੈਣ ਦਿਓ ਕਿ ਇਹ ਜ਼ਿੰਮੇਵਾਰੀ ਮੈਂ ਚੱਕ ਸਕਦਾ ਕਿ ਨਹੀਂ ਚੱਕ ਸਕਦਾ
2: ਜੀ।
0: ਡਾਕਟਰ ਮਨਮੋਹਨ ਸਿੰਘ ਦਾ ਜਵਾਬ ਸੀ, ਉਹਨਾਂ ਨੇ ਕਿਹਾ ਸੀ ਠੀਕ ਹੈ ਤੁਸੀਂ ਇੱਕ ਜਾਂ ਦੋ ਦਿਨ ਸੋਚਣ ਲਈ ਲਓ ਅਤੇ ਤੁਸੀਂ ਦੁਬਾਰਾ ਕੰਟੈਕਟ ਕਰੋ ਸਾਨੂੰ, ਸਾਨੂੰ ਤੁਹਾਡੀ ਜ਼ਰੂਰਤ ਹੈ
2: ਜੀ।
0: ਅਤੇ ਮਨਪ੍ਰੀਤ ਸਿੰਘ ਆਲੂਵਾਲੀਆ ਦੀ ਰੈਫਰੈਂਸ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਨੇ ਉਸ ਵੇਲੇ ਗਵਰਨਰ ਦੇ ਤੌਰ ਦੇ ਉੱਤੇ ਕੰਮ ਕੀਤਾ ਪਹਿਲਾਂ
2: ਜੀ,
0: ਭਾਰਤ ਦੇ ਰਿਜ਼ਰਵ ਬੈਂਕ ਦੇ ਤੌਰ ਦੇ ਉੱਤੇ, ਗਵਰਨਰ ਤੋਂ ਬਾਅਦ ਇਹਨਾਂ ਨੂੰ ਫਾਈਨਾਂਸ ਮਿਨਿਸਟਰ ਦੇ ਤੌਰ 'ਤੇ ਲਿਆ ਗਿਆ। ਇਤਿਹਾਸ ਗਵਾਹ ਹੈਗਾ, ਜਿਹੜਾ ਮੁਲਕ ਆਪਣੀਆਂ ਕਿਸ਼ਤਾਂ ਤੋੜ ਚੁੱਕਿਆ ਸੀਗਾ, ਡੈਕਲਰੇਸ਼ਨ ਦੇ ਨੇੜੇ ਸੀ ਕਿ ਅਸੀਂ ਪੇਮੈਂਟ ਨਹੀਂ ਕਰ ਸਕਦੇ, ਇਤਿਹਾਸ ਹੈ ਤਾਂ ਲਿਖਿਆ ਹੋਇਆ ਹਰ ਜਗ੍ਹਾ ਦੇ ਉੱਤੇ, ਗੂਗਲ ਕਰੋ ਗੂਗਲ 'ਤੇ ਆ ਜਾਣਾ
2: ਜੀ,
0: ਉਸ ਮੁਲਕ ਨੂੰ ਸੋਨੇ ਦੀ ਚਿੜੀ ਬਣਾਉਣ ਵਾਲਾ ਇਨਸਾਨ ਸੀ ਡਾਕਟਰ ਮਨਮੋਹਨ ਸਿੰਘ। ਸਭ ਤੋਂ ਪਹਿਲਾਂ ਜਿਹੜਾ ਉਹਨੇ ਬਲੈਕ 'ਚ ਪੈਸਾ ਗਿਆ ਹੋਇਆ ਸੀ ਉਹਨੂੰ ਸੈੱਟ ਕੀਤਾ, ਸੋਨੇ ਦੀ ਲਿਮਿਟ ਬੰਨੀ ਕਿ ਇੰਨਾ ਸੋਨਾ ਲੈ ਕੇ ਆਓ ਅਸੀਂ ਤੁਹਾਨੂੰ ਕੁਛ ਨਹੀਂ ਪੁੱਛਾਂਗੇ
2: ਜੀ,
0: ਨੋ ਕੁਐਸਚਨ ਅਬਾਊਟ ਗੋਲਡ ਪਰਚੇਸ ਕੇ ਕਿਵੇਂ ਕਰਿਆ। ਦੁਨੀਆ ਭਰ ਦਾ ਸੋਨਾ ਕਹਿੰਦੇ ਟਨਾਂ ਦੇ ਵਿੱਚ ਭਾਰਤ ਦੇ ਵਿੱਚ ਆਇਆ
2: ਜੀ,
0: ਗੋਲਡ ਰਿਜ਼ਰਵਸ ਨੇ ਜਿਹੜੇ ਐਡੇ ਉੱਪਰ ਗਏ ਭਾਰਤ ਦੇ, ਅਤੇ ਭਾਰਤ ਨੂੰ ਦੁਬਾਰਾ ਖੁਸ਼ਹਾਲੀ ਦੀ ਲੀਹ 'ਤੇ ਲੈ ਕੇ ਆਉਣ ਵਾਲਾ, ਸਾਡਾ ਹਮੇਸ਼ਾ ਦੀ ਤਰ੍ਹਾਂ ਯਾਦ ਰੱਖੇ ਜਾਣ ਵਾਲਾ ਡਾਕਟਰ ਮਨਮੋਹਨ ਸਿੰਘ। ਇੱਕ ਵਾਰੀ ਭਰਾ ਇਹਨਾਂ ਦਾ ਮਿਲਣ ਆ ਗਿਆ ਇਹਨਾਂ ਨੂੰ
2: ਜੀ,
0: ਅਤੇ ਉਹ ਜਿਹੜਾ ਜਨਪਥ ਰੋਡ ਦੇ ਉੱਤੇ ਪਹੁੰਚ ਜਾਂਦਾ
2: ਜੀ,
0: ਅਤੇ ਉਹ ਬਾਹਰ ਖੜ ਕੇ ਨਾ ਉਹਨਾਂ ਨੂੰ ਸਿਕਿਉਰਿਟੀ ਰੋਕ ਲੈਂਦੀ ਹੈ, ਅਤੇ ਤੁਸੀਂ ਕਿਹਨੂੰ ਮਿਲਣਾ, ਕਹਿੰਦਾ ਮੈਂ ਡਾਕਟਰ ਮਨਮੋਹਨ ਸਿੰਘ ਦਾ ਭਰਾ
2: ਜੀ,
0: ਅਤੇ ਇਹਨਾਂ ਨੇ ਕੋਈ ਵੀ ਆਈ ਪੀ ਗੱਡੀਆਂ ਨਹੀਂ ਭੇਜੀਆਂ ਸੀ ਦਿੱਲੀ ਰੇਲਵੇ ਸਟੇਸ਼ਨ ਤੋਂ ਪਿੱਕ ਕਰਨ ਲਈ, ਉਹ ਰੇਲ 'ਚ ਚੜ੍ਹ ਕੇ ਜਾਂਦਾ
2: ਜੀ
0: ਡਾਕਟਰ ਮਨਮੋਹਨ ਸਿੰਘ ਦਾ ਭਰਾ
2: ਜੀ,
0: ਉਹ ਰੇਲ 'ਚ ਗਿਆ ਦਿੱਲੀ ਪਹੁੰਚ ਗਿਆ, ਅਤੇ ਆਟੋ ਰਿਕਸ਼ੇ 'ਚ ਬਾਹਰ ਖੜ੍ਹਾ ਮਿਲਣ ਆਇਆ ਹੈ ਇਹਨੂੰ, ਅਤੇ ਉਹ ਕਹਿੰਦਾ ਇਹ ਮੇਰਾ ਭਰਾ, ਉਹਨੂੰ ਕਹੋ ਅੰਦਰ ਜਾ ਕੇ ਮਨਮੋਹਨ ਸਿੰਘ ਨੂੰ ਕਿ ਮੈਂ ਆਇਆ ਆਪਣਾ ਨਾਮ ਦੱਸ ਕੇ
2: ਜੀ।
0: ਹੁਣ ਡਾਕਟਰ ਮਨਮੋਹਨ ਸਿੰਘ ਤੱਕ ਇਹ ਗੱਲ ਤਕਰੀਬਨ 40-50 ਮਿੰਟ ਬਾਅਦ ਪਹੁੰਚਦੀ ਹੈ
2: ਜੀ,
0: ਅਤੇ ਡਾਕਟਰ ਮਨਮੋਹਨ ਸਿੰਘ ਪੁੱਛਦੇ ਕਿੰਨਾ ਟਾਈਮ ਹੋ ਗਿਆ ਇਸ ਵਿਅਕਤੀ ਨੂੰ ਬਾਹਰ ਖੜ੍ਹੇ, ਉਹ ਕਹਿੰਦੇ 40-50 ਮਿੰਟ ਹੋ ਗਏ। ਕਹਿੰਦੇ ਇਤਿਹਾਸ 'ਚ ਲਿਖਿਆ ਵੀ ਡਾਕਟਰ ਮਨਮੋਹਨ ਸਿੰਘ ਨੰਗੇ ਪੈਰੀ ਜੁੱਤੀ ਪਾਏ ਬਿਨਾਂ ਬਾਹਰ ਨੂੰ ਭੱਜ ਲਏ ਗੇਟ ਵੱਲ ਨੂੰ, ਮਗਰ ਮਗਰ ਸਿਕਿਉਰਿਟੀ ਭੱਜੀ ਜਾਂਦੀ ਹੈ ਸਾਰੀ, ਜਾ ਕੇ ਬਾਹਰ ਦਰਵਾਜ਼ਾ ਖੋਲ੍ਹ ਕੇ ਪੈਰੀ ਹੱਥ ਲਾ ਕੇ ਆਪਣੇ ਭਰਾ ਨੂੰ ਗਲੇ ਜੱਫੀ ਪਾ ਕੇ ਕਹਿੰਦੇ ਵੀਰ ਜੀ ਮੈਂ ਮਾਫ਼ੀ ਚਾਹੁੰਦਾ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਨੂੰ ਬਹੁਤ ਲੇਟ ਪਤਾ ਲੱਗਿਆ ਤੁਸੀਂ ਬਾਹਰ ਖੜ੍ਹੇ ਹੋ, ਅਤੇ ਡਾਕਟਰ ਮਨਮੋਹਨ ਸਿੰਘ ਆਪਣੇ ਭਰਾ ਨੂੰ ਅੰਦਰ ਲੈ ਕੇ ਸੀ। ਇਸ ਤਰ੍ਹਾਂ ਦਾ ਜੀਵਨ ਸਤਰ ਸੀ ਇਹਨਾਂ ਦੇ ਪਰਿਵਾਰ ਦਾ
2: ਜੀ,
0: ਕਿਸੇ ਨੇ ਕੋਈ ਬੈਨੀਫਿਟਸ ਨਹੀਂ ਲਏ, ਕੁਛ ਖਾਧਾ ਨਹੀਂ, ਅਤੇ ਆਪਣੀ ਆਹ ਜਿਹੜੀ ਸਪੀਚ ਹੈ ਜਿਹਦੇ ਵਿੱਚ ਉਹ ਕਹਿੰਦਾ ਕਿ ਇਹ ਮੁਲਕ ਮੇਰਾ ਧੰਨਵਾਦ ਹੈ ਤੇਰਾ ਕਿ ਮੇਰੇ ਵਰਗੇ ਨਮਣੇ ਜਿਹੇ ਬੰਦੇ ਨੂੰ ਤੂੰ ਐਡੀ ਵੱਡੀ ਸ਼ੋਹਰਤ ਦਿੱਤੀ। ਮੈਂ ਹਮੇਸ਼ਾ ਇਸ ਮੁਲਕ ਲਈ ਬੋਲਦਾ ਹੁੰਦਾ ਜਦੋਂ ਵੀ ਤੁਹਾਡੇ ਨਾਲ ਗੱਲ ਕਰ ਦਿੰਦਾ ਰੇਡੀਓ 'ਤੇ, ਮੈਂ ਕਹਿੰਦਾ ਹੁੰਦਾ ਕਿ ਆਪਾਂ ਧੰਨਵਾਦ ਕਰੇ, ਠੀਕ ਹੈ ਸਾਰਿਆਂ ਨੇ ਆਪਾਂ ਨੇ ਕੁਛ ਨਾ ਕੁਛ ਗਲਤ ਕੰਮ ਕੀਤੇ ਹੀ ਹੁੰਦੇ ਨੇ
2: ਜੀ,
0: ਆਪਾਂ 'ਚ ਕੋਈ ਦੁੱਧ ਧੋਤਾ ਨਹੀਂ, ਕਿਸੇ ਨੂੰ ਚਾਂਸ ਮਿਲ ਗਿਆ ਉਹਨੇ ਕਰ ਲਿਆ, ਜਿਹਨੂੰ ਮਿਲਿਆ ਨਹੀਂ ਉਹ ਸਾਧੂ ਆ, ਜਿਹਨੂੰ ਮਿਲ ਗਿਆ ਉਹਨੇ ਕਰ ਲਿਆ। ਪਰ ਪਰਸਨੈਲਿਟੀ ਜਿਹੜੀ ਸੋਸਾਇਟੀ ਨੂੰ ਕੋਈ ਨੁਕਸਾਨ ਨਾ ਕਰੇ, ਇੱਦਾਂ ਦੀ ਤੁਸੀਂ ਬਣੋ। 905-6-7-73-33-37 ਸਟੂਡੀਓ ਦੇ ਨੰਬਰ ਨੇ, ਮੇਰੇ ਨਾਲ ਹਰਵਿੰਦਰ ਸੀ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਜੀ।
3: ਹਾਂਜੀ ਬਾਈ ਜੀ, ਮੈਂ ਆਪਾਂ ਚਲੋ ਮਹਾਨ ਸ਼ਖਸੀਅਤਾਂ ਬਾਰੇ ਗੱਲ ਕਰ ਰਹੇ, ਜਿਵੇਂ ਡਾਕਟਰ ਮਨਮੋਹਨ ਸਿੰਘ, ਭਗਤ ਸਿੰਘ ਹੋਣੀ ਹੋ ਗਏ, ਇਹ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਇਹਨਾਂ ਨੂੰ ਮਤਲਬ ਸਮਝਣਾ ਤੇ ਸਟੱਡੀ ਕਰਨਾ ਬਹੁਤ ਔਖਾ, ਚਲੋ ਮੈਂ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹੜੇ ਇੱਦਾਂ ਦੇ ਪਰਸਨ ਹੁੰਦੇ ਨੇ ਇਹ ਮਤਲਬ ਕਿ ਦਿਖਾਵਾ ਘੱਟ ਕਰਦੇ ਨੇ, ਆਪਣਾ ਮਤਲਬ ਕੰਮ ਵੱਲ ਜ਼ਿਆਦਾ ਧਿਆਨ ਦਿੰਦੇ ਨੇ, ਇਹਨਾਂ ਨੂੰ ਹੁੰਦਾ ਵੀ ਅਸੀਂ ਕੰਮ ਕਰੀਏ ਦੈਟਸ ਇਟ।
0: ਹਾਂਜੀ,
3: ਇਨਕਲਾਬ ਦੀ ਹੈਗੀ, ਜਿਹਨਾਂ ਨੇ ਮਤਲਬ ਕਿਹਾ ਸੀ ਸਿਕਿਉਰਿਟੀ ਨੀ ਲਵਾਂਗੇ ਅਸੀਂ ਕੰਮ ਕਰਾਂਗੇ, ਉਹਨਾਂ ਦੇ ਮਤਲਬ
0: ਪੱਗ ਦੇ ਰੰਗ ਦੀਆਂ ਪੱਗਾਂ ਬੰਨੀਆਂ ਤੇ ਸਭ ਕੁਛ ਉਹ ਕੀਤਾ ਜੋ ਪਿਛਲਾ ਨੀ ਕੀਤਾ, ਉਹ ਤੋਂ ਵੱਧ ਕੀ ਕੀਤਾ, ਦੋ ਕਦਮ ਘੱਟ ਨੀ ਕੀਤਾ।
3: ਹਾਂਜੀ, ਮਤਲਬ ਸਾਡੇ ਨੌਜਵਾਨ ਪੀੜ੍ਹੀ ਚਲੋ ਗੁੰਮਰਾਹ ਹੋ ਗਈ, ਮਤਲਬ
0: ਭਾਜੀ
3: ਮਤਲਬ ਪੀੜ੍ਹੀਆਂ ਤੋਂ ਇਹਨਾਂ ਦੇ ਬਜ਼ੁਰਗ ਚਲੋ ਸ਼੍ਰੋਮਣੀ ਅਕਾਲੀ ਦਲ ਜੁੜੇ ਹੋਏ,
0: ਮੇਰੇ ਹਾਂਜੀ ਹਾਂਜੀ ਪੂਰੀ ਕਰੋ ਗੱਲ
3: ਤੁਸੀਂ। ਉਂਗਲ ਵੱਡੀ ਜਾਊਗੀ ਪਰ ਅਸੀਂ ਵੋਟ ਪਾਸਰ ਬਣਾ ਕਿਸੇ ਹੋਰ ਨੀ ਪਾਵਾਂਗੇ। ਉਹਨਾਂ ਦੇ ਮਤਲਬ ਕਿ ਜਿਹੜੇ ਪੁੱਤ ਸੀ ਪੋਤਰੇ ਸੀ ਉਹ ਬਾਗੀ ਹੋ ਗਏ, ਨਹੀਂ ਅਸੀਂ ਤਾਂ ਵੀ ਆਮ ਆਦਮੀ ਨਾਲ ਵੀ ਇਹ ਇਨਕਲਾਬ ਲੈ ਕੇ ਆਉਣਗੇ।
0: ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦੇਖੋ ਕਰਪਸ਼ਨ ਹਰੇਕ ਸਰਕਾਰ ਦਾ ਪਾਰਟ ਰਹੀ ਆ। ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਕੁਛ ਚੰਗੇ ਸ਼ਬਦਾਂ ਚ ਬੋਲ ਸਕਦਾ ਕਿਉਂਕਿ ਕੋਈ ਏਡੀ ਗੱਲ ਨਹੀਂ ਹੈ ਮੈਨੂੰ। ਕਹਿੰਦੇ ਨੇ ਕਿ ਸਭ ਤੋਂ ਮਾੜੀ ਚੀਜ਼ ਹੁੰਦੀ ਹੈ ਜਦੋਂ ਕੋਈ ਕੌਮ ਬੇਅਦਬੀਆਂ ਦੇ ਨਾਂ ਦੇ ਉੱਤੇ ਕੰਮ ਕਰਨ ਲੱਗ ਜਾਵੇ।
3: ਹਾਂਜੀ
0: ਹਾਂਜੀ, ਜਿਹੜੇ ਮੁਸਲਿਮ ਵਰਗ ਸੀਗਾ ਇਹਨਾਂ ਦਾ ਰਾਜ ਰਿਹਾ ਮਿਡਲ ਈਸਟ ਦੇ ਉੱਤੇ, ਠੀਕ ਹੈ, ਇਹਨਾਂ ਦਾ ਰਾਜ ਰਿਹਾ ਈਸਟ ਯੂਰਪ ਦੇ ਉੱਪਰ, ਏਸ਼ੀਆ ਦੇ ਕੁਛ ਹਿੱਸਿਆਂ ਦੇ ਉੱਪਰ। 1293 ਸਨ ਦੇ ਵਿੱਚ ਜਰਮਨ ਨੇ ਪ੍ਰਿੰਟਿੰਗ ਪ੍ਰੈਸ ਲੱਭ ਲਈ, ਤੇ ਉਸ ਸਮੇਂ ਇਹਨਾਂ ਦੇ ਜਿਹੜੇ ਲੀਡਰ ਸੀਗੇ ਧਾਰਮਿਕ, ਉਹਨਾਂ ਨੇ ਇੱਕ ਫਤਵਾ ਜਾਰੀ ਕੀਤਾ ਕਿ ਕੁਰਾਨ ਸ਼ਰੀਫ ਹੁਣ ਅੱਜ ਦੀ ਡੇਟ ਦੇ ਵਿੱਚ ਪ੍ਰਿੰਟ ਹੋ ਰਹੇ ਨੇ। ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਹਸਪਤਾਲਾਂ 'ਚ ਜਾਂਦੇ ਹਾਂ ਕਿ ਸਾਡੇ ਮੁਸਲਿਮ ਬਰਾਦਰੀ ਦੇ ਡਾਕਟਰਸ ਸਾਡਾ ਇਲਾਜ ਕਰ ਰਹੇ ਹੁੰਦੇ, ਪਰਿਵਾਰਾਂ 'ਚ ਚੇਤਨਾ ਆਈ, ਲੋਕ ਅੱਗੇ ਵਧੇ। ਤੁਹਾਨੂੰ ਅੱਛੀ ਵੀ ਲੱਗੂਗੀ ਬੁਰੀ ਵੀ ਲੱਗੂਗੀ ਮੇਰੀ ਗੱਲ ਸਾਰਿਆਂ ਨੂੰ, ਪਰ ਮੇਰੀ ਗੱਲ ਅੱਛੀ ਲੱਗੂਗੀ ਸਾਰਿਆਂ ਨੂੰ, ਬੁਰੀ ਲੱਗੂਗੀ ਜੋ ਬੁਰਾ ਹੋਇਆ ਇਤਿਹਾਸ 'ਚ। 1293 ਦੇ ਵਿੱਚ ਜਿਹੜੇ ਪ੍ਰਿੰਟਿੰਗ ਪ੍ਰੈਸ ਹੁੰਦੀ ਹੈ 1920 ਤੱਕ ਇਹਨਾਂ ਦਾ ਰਾਜ ਰਿਹਾ ਬੜਾ ਤਕੜਾ ਦੁਨੀਆਂ ਦੇ ਵਿੱਚ
2: ਜੀ।
0: ਤਕਰੀਬਨ 600-700 ਸਾਲ ਰਾਜ ਰਿਹਾ। ਪਤਨ ਪਤਾ ਕਿਵੇਂ ਹੋਇਆ? ਪਤਨ ਹੋਇਆ ਕਿ ਫਤਵਾ ਜਾਰੀ ਕਰ ਦਿੱਤਾ ਗਿਆ ਕਿ ਪ੍ਰਿੰਟਿੰਗ ਪ੍ਰੈਸ ਤੋਂ ਕੋਈ ਜੇ ਕਰਵਾਉਂਦਾ ਪ੍ਰਿੰਟਿੰਗ ਉਹ ਕਾਫਰ ਆ। ਯਾਨੀ ਕਿ ਪ੍ਰਿੰਟਿੰਗ ਪ੍ਰੈਸ ਨੇ ਕੀ ਕੀਤਾ ਸੀ, ਉਸ ਸਮੇਂ ਕਿਤਾਬਾਂ ਪੈੱਨ ਨਾਲ ਲਿਖੀਆਂ ਜਾਂਦੀਆਂ ਸੀ, ਬੜਾ ਸਮਾਂ ਲੱਗਦਾ ਸੀਗਾ
2: ਜੀ।
0: ਉਹ ਪੈੱਨ ਨਾਲ ਲਿਖਣ ਕਰਕੇ ਕਿਤਾਬਾਂ ਵਿੱਦਿਆ ਨੂੰ ਪ੍ਰਸਾਰ ਨਹੀਂ ਕਰ ਸਕੀਆਂ। ਪ੍ਰਿੰਟਿੰਗ ਪ੍ਰੈਸ ਨੇ ਆ ਕੇ ਵਿੱਦਿਆ ਦਾ ਪ੍ਰਸਾਰ ਕਰ ਦਿੱਤਾ, ਇੱਕ ਨਵਾਂ ਯੁੱਗ ਲਿਆਉਂਦਾ। ਸਾਇੰਟਿਸਟ ਪੈਦਾ ਕੀਤੇ ਯੂਰਪ ਦੇ ਵਿੱਚ, ਯੂਰਪ ਨੇ ਸਭ ਤੋਂ ਵੱਧ ਖੋਜਾਂ ਕੀਤੀਆਂ
2: ਜੀ,
0: ਕਿਉਂਕਿ ਪ੍ਰਿੰਟਿੰਗ ਪ੍ਰੈਸ ਦੀ ਖੋਜ ਜਰਮਨੀ ਨੇ ਕੀਤੀ ਸੀ, ਠੀਕ ਹੈ। ਉਸ ਤੋਂ ਬਾਅਦ ਸੰਤੋਸ਼ ਯੂਰਪ ਉੱਪਰੇ ਉੱਪਰ ਜਾਂਦਾ ਗਿਆ
2: ਜੀ,
0: ਤੇ ਇਹ ਲੋਕ ਥੱਲੇ ਹੀ ਥੱਲੇ ਜਾਂਦੇ ਗਏ। ਇਹ ਪੂਰਾ ਸਾਮਰਾਜ ਕਾਲ ਜਿਹੜਾ ਇੰਨੇ ਮੁਲਕਾਂ ਦੇ ਵਿੱਚ ਸੀ ਖਤਮ ਹੋ ਗਿਆ, ਦਫਨ ਹੋ ਗਿਆ, ਵਿੱਦਿਆ ਦੇ ਵਿੱਚ ਪਿਛੋੜ ਗਏ। ਅੱਜ ਪੰਜਾਬ ਦਾ ਸੇਮ ਹਾਲ ਹੋਇਆ ਹੋਇਆ, ਤੀਮੀਆਂ ਨੰਗੀਆਂ ਹੋ ਕੇ ਚੁਟਕਲੇ ਬਣਾਉਂਦੀਆਂ ਨੇ। ਤੁਸੀਂ ਦੇਖੋ ਜਣੀ ਖਣੀ ਇੱਥੇ ਬੈਠੀ ਹੁੰਦੀ ਹੈ, ਠੀਕ ਹੈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਰੀਰ ਵਿਕਦਾ, ਸਕਰੀਨ ਦੇ ਉੱਪਰ ਵੇਚ ਦਿਓ, ਉਹ ਵੇਚਦੀਆਂ ਪਈਆਂ ਨੇ। ਅਮਲੀ ਹੋਏ ਹੋਏ ਨੇ ਮੁੰਡੇ, ਹਰੇਕ ਬੰਦਾ ਵਿਦਵਾਨ ਬਣਿਆ ਹੋਇਆ, ਹਰੇਕ ਲੀਡਰ ਬਣਿਆ ਹੋਇਆ, ਸਮਝਣ ਨੂੰ ਕੋਈ ਤਿਆਰ ਨਹੀਂ, ਸਮਝਾਉਣ ਨੂੰ ਸਾਰੇ ਤਿਆਰ ਨੇ। ਕੁਛ ਕਹਿ ਦਿਓ ਰਿਸ਼ਤਾ ਟੁੱਟ ਜਾਂਦਾ, ਜਰ ਲਓ ਰਿਸ਼ਤਾ ਨਿਭਦਾ ਰਹਿ ਜਾਂਦਾ। ਅਤੇ ਅਨਪੜ੍ਹਤਾ ਸਿਰਾਂ 'ਤੇ ਚੜ੍ਹ ਕੇ ਬੋਲ ਰਹੀ ਹੈ, ਅਨਪੜ੍ਹਤਾ ਨੂੰ ਪ੍ਰਸਾਰਿਤ ਕੀਤਾ ਜਾਂਦਾ। ਮੈਂ ਇੱਥੇ ਬੋਲ ਰਿਹਾ ਸੀਗਾ ਅੱਜ ਤੋਂ 5 ਸਾਲ ਪਹਿਲਾਂ ਕਿ ਚੱਪਲਾਂ ਨੂੰ ਪ੍ਰਮੋਟ ਕੀਤਾ ਜਾਂਦਾ, ਡੱਬੀ ਵਾਲੇ ਪਰਨਿਆਂ ਨੂੰ, ਮੁੱਛਾਂ ਨੂੰ, ਦਾੜੀਆਂ ਨੂੰ, ਬਾਪੂ ਨੂੰ, ਸਟਿੱਕਰਾਂ ਨੂੰ, ਕਾਲੇ ਸ਼ੀਸ਼ਿਆਂ ਨੂੰ। ਇਹ ਆਉਣ ਵਾਲਾ ਸਮਾਂ ਮਾੜਾ ਰਹੂਗਾ ਇਹਨਾਂ ਵਾਸਤੇ, ਅਤੇ ਅੱਜ ਉਹ ਮਾੜਾ ਸਮਾਂ ਆ ਗਿਆ। ਲੱਖਾਂ ਲੋਕ ਡੈਪੂਟੇਸ਼ਨ ਦੇ ਅੰਡਰ ਨੇ ਆਪਣੀਆਂ ਹਰਕਤਾਂ ਕਰਕੇ। ਸਮੇਂ ਦਾ ਵਾਜਿਬ ਫਾਇਦਾ ਨਾ ਲੈਣਾ
2: ਜੀ
0: ਸਭ ਤੋਂ ਵੱਡੀ ਬਦਨਸੀਬੀ ਹੁੰਦੀ ਹੈ ਇਨਸਾਨ ਦੀ, ਕਿ ਸਮਾਂ ਆਇਆ ਹੋਵੇ ਅਤੇ ਫਾਇਦਾ ਨਾ ਲੈ ਸਕੀਏ।
2: ਬਿਲਕੁਲ,
0: ਅੱਜ ਸਾਡਾ ਹਾਲ ਵੀ ਉਹੀ ਹੋਇਆ ਹੋਇਆ ਕਿ ਬੇਅਦਬੀਆਂ ਅੱਜ ਤੱਕ 3 ਸਰਕਾਰਾਂ ਬਦਲ ਗਈਆਂ, ਹਜੇ ਤੱਕ ਸਾਬਤ ਨਹੀਂ ਹੋਇਆ ਕਿਹੜਾ ਬੰਦਾ ਕਹਿੰਦਾ ਬੇਅਦਬੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਅਸੀਂ ਇੱਕ ਬੇਅਦਬੀ ਵਰਡ ਫੜ ਲਿਆ, ਉਹ ਤੋਂ ਅਸੀਂ ਉੱਧਰ ਨੂੰ ਤੁਰ ਪਏ। ਮੈਂ ਹੈਰਾਨ ਹੋਇਆ, ਬਿਕਰਮਜੀਤ ਸਿੰਘ ਮਜੀਠੀਏ ਨੇ ਇੱਕ ਆਡੀਓ ਰਿਲੀਜ਼ ਕੀਤੀ ਹੈ ਸੰਤੋਸ਼
2: ਜੀ,
0: ਇਹ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਦਿਬੜੂਗੜ੍ਹ ਦੇ ਵਿੱਚ, ਅੱਜ ਕੱਲ੍ਹ ਉਹਦੇ ਮਗਰ ਲੱਗੇ ਹੋਏ ਨੇ ਸਾਰੇ। ਉਸ ਆਦਮੀ ਨੇ ਇੱਕ ਗੈਂਗਸਟਰ ਮਾਰਿਆ ਗਿਆ, ਅਗਰ ਆਵਾਜ਼ ਉਹਦੀ ਹੈ, ਉਹਨੇ ਸਾਫ ਸ਼ਬਦਾਂ 'ਚ ਕਿਹਾ ਕਿ 40 ਲੱਖ ਰੁਪਇਆ ਮੇਰੇ ਤੋਂ ਇਹ ਡਕੈਤੀ ਦੇ ਵਿੱਚ ਮਰਵਾਇਆ ਸੀ, ਮੇਰਾ ਹਿੱਸਾ ਫਲਾਣੇ ਬੰਦੇ ਕੋਲ ਪਿਆ, ਲੈ ਕੇ ਆ ਨਹੀਂ ਸਕਦਾ ਕਿਉਂਕਿ ਸਰਕਾਰ ਮਗਰ ਪਈ ਹੋਈ ਆ, ਆ ਪੰਥ ਦੇ ਨਾਂ ਦੇ ਉੱਤੇ ਮੈਂ ਖੇਡ ਜਿਹੜੀ ਖੇਡ ਰਿਹਾ, ਹੈ ਨਾ, ਫਿਰ ਬਦਨਾਮ ਹੋ ਜਾਵਾਂਗੇ। ਕਹਿੰਦਾ ਦੂਸਰੇ ਬੰਦੇ ਨੂੰ, ਕਹਿੰਦਾ ਪੈਸਾ ਤੈਨੂੰ ਅਮੈਰੀਕਾ ਦੇ ਕਿਸੇ ਬੰਦੇ ਦੇ ਰਾਹੀਂ ਹਵਾਲੇ ਰਾਹੀਂ ਤੈਨੂੰ ਦਵਾਊਂਗਾ। ਇਹ ਬਿਕਰਮਜੀਤ ਸਿੰਘ ਮਜੀਠੀਆ ਨੇ ਇਹਦੀ ਵੀਡੀਓ ਆਡੀਓ ਰਿਲੀਜ਼ ਕੀਤੀ ਹੈ। ਦੁੱਧ ਧੋਤਾ ਬਿਕਰਮਜੀਤ ਸਿੰਘ ਮਠੀਆ ਮਜੀਠੀਆ ਵੀ ਨਹੀਂ ਹੈਗਾ, ਠੀਕ ਹੈ। ਪਰ ਅੱਜ ਸਾਰਿਆਂ ਨੂੰ ਜਾਗਣ ਦੀ ਜ਼ਰੂਰਤ ਹੈ। ਅਸੀਂ ਤਾਂ ਦੋ ਬੰਦੇ ਇਕੱਠੇ ਬਿਜ਼ਨਸ ਨਹੀਂ ਕਰ ਸਕਦੇ, ਸਰਕਾਰ ਚਲਾਉਣ ਲਈ ਕੀ ਹੈਲਪ ਕਰ ਦਾਂਗੇ ਕਿਸੇ ਦੀ। ਅਸੀਂ ਜਿਸ ਜਗ੍ਹਾ ਤੋਂ ਹਟਦੇ ਹਾਂ ਉਹਨਾਂ ਨੂੰ ਗਾਲਾਂ ਕੱਢਦੇ ਹਾਂ
2: ਜੀ,
0: ਜਿਸ ਰਿਸ਼ਤੇ 'ਚੋਂ ਨਿਕਲਦੇ ਹਾਂ ਉਹਨਾਂ ਨੂੰ ਗਾਲਾਂ ਕੱਢਦੇ ਹਾਂ, ਜਿਨ੍ਹਾਂ ਦੋਸਤੀਆਂ 'ਚ ਹੁੰਦੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਹਾਂ, ਉਹਨਾਂ ਲਈ ਲੱਭ ਲੱਭ ਕੇ ਕੰਡੇ ਬੀਜਦੇ ਹਾਂ, ਉਹਨਾਂ ਦੀਆਂ ਉਹਨਾਂ ਨੂੰ ਹਰਾਸ ਕਰਦੇ ਹਾਂ ਗਲਤ ਤਰੀਕੇ ਨਾਲ। ਸਾਡੇ ਅੰਦਰ ਕਿਸੇ ਨੂੰ ਮਾਫ਼ ਕਰਨ ਦੀ ਸ਼ਕਤੀ ਨਹੀਂ ਹੈ, ਸਾਡੇ ਅੰਦਰ ਸਵੈ ਪ੍ਰਚੋਲ ਦੀ ਤਾਕਤ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਸਵੈ ਪ੍ਰਚੋਲ ਕਰ ਲਈਏ ਕਿ ਕਿਤੇ ਮੈਂ ਵੀ ਤਾਂ ਗਲਤ ਹੁੰਦਾ ਕਿ ਨਹੀਂ ਹੁੰਦਾ। ਸਾਡੇ ਕੋਲ ਇਹੀ ਸਮਾਂ ਨਹੀਂ ਕਿ ਮੈਂ ਕੌਣ ਹਾਂ, ਮੈਂ ਕੀ ਕਰਨਾ, ਸਾਨੂੰ ਇਹ ਪਤਾ ਹੀ ਨਹੀਂ ਹੈਗਾ। ਕੱਲ ਇੱਕ ਪਰਿਵਾਰ ਮਿਲਿਆ
2: ਜੀ,
0: ਦੋ ਤਿੰਨ ਸਟੈਪ ਉਹਨਾਂ ਨੇ ਗਲਤ ਲਏ, ਪਹਿਲਾਂ ਮਕਾਨ ਬੁੱਕ ਕਰਾਏ, ਮੈਂ ਉਹਨੂੰ ਕਿਹਾ ਸੀ ਕਲੋਜ਼ ਨਾ ਕਰਾਈ, ਉਹਨੇ ਫਿਰ ਵੀ ਇੱਕ ਕਲੋਜ਼ ਕਰਾ ਲਿਆ, ਦੂਜੇ ਦੀ ਉਹਦੀ ਮੋਰਗੇਜ ਨਹੀਂ ਹੋਈ, ਉਹਨੇ ਪੂਰਾ ਜ਼ੋਰ ਲਾ ਲਿਆ, ਨਹੀਂ ਤਾਂ ਦੂਜਾ ਵੀ ਕਹਿੰਦਾ ਇੱਕ ਮਕਾਨ ਚੋਂ 2500 ਰੁਪਇਆ ਪਰ ਮੰਥ ਮਾਈਨਸ ਆ ਹੁਣ। ਮੈਂ ਜਿੰਨੇ ਵੀ ਮੈਨੂੰ ਕਾਲ ਕਰਦੇ ਮੈਂ ਹਮੇਸ਼ਾ ਕਹਿੰਦਾ ਤੁਸੀਂ ਕਲੋਜ਼ ਤਾਂ ਕਰਾ ਲਓਗੇ 2-3 ਲੱਖ ਰੁਪਇਆ ਦੇ ਕੇ, ਪਰ ਪੇਮੈਂਟ ਕਿੱਥੋਂ ਕਰੋਗੇ ਫਿਰ? ਹੈਂ, ਉਹ $2500 ਪਰ ਮੰਥ ਮਾਈਨਸ ਆ, ਆਪ ਖੁਦ ਉਬਰ ਚਲਾ ਰਿਹਾ, ਯਾਨੀ ਕਿ ਉਹ ਜਿੰਨਾ ਵੀ ਕੰਮ ਕਰਦਾ ਸਾਰਾ ਕਰਜ਼ੇ 'ਚ ਪੇ ਕਰਦਾ, ਅਤੇ ਉਹ ਜ਼ਿੰਦਗੀ ਕੈਦੀ ਵਾਂਗੂ ਜੀ ਰਿਹਾ, ਪਰ ਜੰਜੀਰਾਂ ਕਰਜ਼ੇ ਵਾਲੀਆਂ ਨੇ ਹੱਥਾਂ ਅਤੇ ਪੈਰਾਂ 'ਤੇ ਨਹੀਂ ਬੰਨੀਆਂ ਹੋਈਆਂ। ਫਾਈਨੈਂਸ਼ੀਅਲ ਡਿਸੀਜ਼ਨ ਸਹੀ ਨਾ ਲੈ ਪਾਉਣੇ, ਮੇਰੇ ਕੋਲੋਂ ਲੋਕ ਭੱਜ ਜਾਂਦੇ ਨੇ ਸੰਤੋਸ਼, ਪਤਾ ਕਿਉਂ? ਮੈਂ ਸੱਚੀ ਗੱਲ ਕਰਦਾ ਅਤੇ ਸੱਚ ਇਹਨਾਂ ਨੂੰ ਕਬੂਲ ਨਹੀਂ, ਇਹਨਾਂ ਨੂੰ ਝੂਠ ਦੇ ਪਲੰਦੇ ਅੱਛੇ ਲੱਗਦੇ ਨੇ ਜਿਹੜੀਆਂ ਗੱਲਾਂ ਨੇ ਦੂਰ ਦੀਆਂ। ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਮੈਂ ਪੜ੍ਹ ਨਹੀਂ ਸਕਿਆ, ਮੈਂ 10ਵੀਂ ਪੜ੍ਹਿਆ, ਪਰ ਆਪਣੇ ਪਰਿਵਾਰ 'ਚ ਕੋਸ਼ਿਸ਼ ਕਰ ਰਿਹਾ ਬਾਕੀ ਲੋਕ ਪੜ੍ਹਨ। ਹਰੇਕ ਨੂੰ ਉਪਰੋਂ ਉਪਰੋਂ ਕਹਿੰਦਾ ਕੋਈ ਗੱਲ ਨਹੀਂ ਪੜ੍ਹਾਈ ਦੀ, ਕੋਈ ਗੱਲ ਨਹੀਂ, ਕੋਈ ਨਹੀਂ ਪੜ੍ਹਾਈ, ਪੜ੍ਹਾਈ ਦੀ ਗੱਲ ਹੈ, ਪੜ੍ਹਾਈ ਦੇ ਵਿੱਚ ਵੀ ਅਸੀਂ ਇਹਨਾਂ ਦੇ ਸਿਲੇਬਸ ਖਰੀਦਣੇ ਨੇ, ਯੂਨੀਵਰਸਿਟੀਆਂ 'ਚ ਜਾ ਕੇ ਇੱਕ ਪੈਟਰਨ ਨੂੰ ਬਾਈ ਕਰਨਾ ਕਿ ਆਪਣੇ ਆਪ ਨੂੰ ਸੈਲਫ ਅਵੇਅਰ ਕਰਕੇ ਅੱਗੇ ਚੱਲਣਾ। ਇਹ ਵੀ ਬਹੁਤ ਵੱਡਾ ਕੁਐਸਚਨ ਹੈ ਇੱਕ ਕਿ ਤੁਸੀਂ ਕੀ ਕਰਨਾ ਹੈਗਾ।
2: ਬਿਲਕੁਲ,
0: ਉਹ ਪਰਿਵਾਰ ਕਹਿੰਦਾ ਕਿ ਸਾਡਾ ਛੋਟਾ ਬੱਚਾ ਇੱਕ
2: ਜੀ,
0: ਉਹ ਗੱਲ ਨਹੀਂ ਸੁਣਦਾ, ਕਿਸੇ ਦੀ ਇੱਜ਼ਤ ਨਹੀਂ ਕਰਦਾ। ਮੈਂ ਕਿਹਾ ਆਪਾਂ ਆਪ ਹੀ ਆਪਣੀ ਇੱਜ਼ਤ ਨਹੀਂ ਕਰਦੇ ਤਾਂ ਨਹੀਂ ਕਰਦਾ। ਇਸ ਲਈ ਮੇਰੀ ਆਪ ਨੂੰ ਬੇਨਤੀ ਹੈ, ਸਾਰੇ ਪਰਿਵਾਰ ਨੇ, ਇਸ ਪਰਿਵਾਰ ਨਾਲ ਵੀ ਮੇਰਾ ਬਹੁਤ ਪਿਆਰ ਹੈ, ਸਾਰਿਆਂ ਨਾਲ ਪਿਆਰ ਹੈ। ਅੱਜ ਦੋਨੋਂ ਸ਼ਖਸੀਅਤਾਂ ਜਿਹੜੀਆਂ ਸਧਾਰਨ ਨਹੀਂ ਸੀ, ਸਧਾਰਨ ਤੋਂ ਕਿਤੇ ਉੱਪਰ ਸੀਗੀਆਂ, ਉਹਨਾਂ ਨੂੰ ਯਾਦ ਰੱਖੋ, ਆਪਣੀ ਜ਼ਿੰਦਗੀ ਚੰਗੇ ਕੰਮ ਕਰੋ, ਇੱਕ ਦੂਜੇ ਦੀ ਮਦਦ ਕਰੋ, ਨਫ਼ਰਤ ਨੂੰ ਖਤਮ ਕਰੋ। ਮੇਰਾ ਕੋਈ ਦੁਸ਼ਮਣ ਨਹੀਂ ਹੈਗਾ, ਮੇਰਾ ਯਾਨੀ ਕਿ ਮੈਂ ਕਿਸੇ ਨੂੰ ਦੁਸ਼ਮਣ ਨਹੀਂ ਮੰਨਦਾ, ਮੈਨੂੰ ਜਿਹੜਾ ਮਰਜ਼ੀ ਮੰਨੀ ਚੱਲੇ, ਕਿਉਂਕਿ ਮੈਂ ਕਿਸੇ ਤੋਂ ਬਦਲਾ ਲੈਣ ਲਈ ਬੈਕ ਜਾਂਦਾ ਹੀ ਨਹੀਂ, ਫਿਰ ਦੁਸ਼ਮਣ ਕਿਵੇਂ ਹੋ ਗਿਆ ਮੇਰਾ ਅਗਲਾ
2: ਜੀ?
0: ਲੋੜ ਹੀ ਨਹੀਂ ਹੈ, ਅਸੀਂ ਜ਼ਿੰਦਗੀ ਦੇ ਸਾਹ ਪੂਰੇ ਕਰਨਾ ਆ, ਸਾਨੂੰ ਖੜ੍ਹੇ ਖੜ੍ਹੇ ਪਤਾ ਲੱਗਦਾ ਕਿ ਅਸੀਂ ਬਿਮਾਰ ਹਾਂ, ਸਾਨੂੰ ਆਹ ਬਿਮਾਰੀ ਆ, ਸਾਨੂੰ ਖੜ੍ਹੇ ਖੜ੍ਹੇ ਪਤਾ ਲੱਗਦਾ ਫਲਾਣਾ ਸਾਡੇ ਹੱਥਾਂ 'ਚ ਖੇਡਿਆ ਅਤੇ ਸਾਡੇ ਹੱਥਾਂ 'ਚੋਂ ਚਲਿਆ ਗਿਆ। ਜ਼ਿੰਦਗੀ ਇੱਕ ਸੱਚ ਆ, ਬਹੁਤ ਨੇੜੇ ਆ, ਪਰ ਆਪਾਂ ਬੜੀ ਦੂਰ ਜਾਣ ਦੀ ਕੋਸ਼ਿਸ਼ ਕਰਦੇ। ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ ਕਿ ਮੈਂ ਬਿੱਲੀ ਨੂੰ ਦੇਖਿਆ ਹੀ ਨਹੀਂ ਗਾ, ਅੱਖਾਂ ਮੀਚ ਕੇ ਬੈਠ ਜਾਂਦਾ, ਇਸੇ ਤਰ੍ਹਾਂ ਅਸੀਂ ਮੌਤ ਔਰ ਜ਼ਿੰਦਗੀ ਦੇ ਬਚੇ ਹੋਏ ਸਮੇਂ ਨੂੰ ਇਗਨੋਰ ਕਰਦੇ ਹਾਂ। ਆਪ ਸਭ ਦਾ ਧੰਨਵਾਦ, ਥੈਂਕ ਯੂ ਸੋ ਮਚ। ਸਟੂਡੀਓ ਨੰਬਰ 9056733337, ਸਾਡੇ ਨਾਲ ਕੋਈ ਵੀ ਗੱਲ ਕਰਨੀ ਚਾਹੁੰਦਾ ਹੁੰਦਾ। ਅਤੇ ਇੱਕ ਮੈਂ ਨਾ ਹੋਰੇ ਫੋਟੋ ਬੂਥ ਵਾਲੇ ਨੇ, ਤੁਹਾਡੇ ਘਰ 'ਚ ਕੋਈ ਵੀ ਦਿਨ ਹੈਗਾ, ਤੁਸੀਂ ਉਹਨੂੰ ਬੜੇ ਵਧੀਆ ਤਰੀਕੇ ਨਾਲ ਮਨਾਉਣਾ ਚਾਹੁੰਦੇ ਹੋ
2: ਜੀ,
0: ਸਪੈਸ਼ਲੀ ਜਨਮ ਦਿਨ ਲਈ, ਸੰਤੋਸ਼ ਕੀ ਕਰਦੇ ਨੇ?
2: ਜੀ ਬਹੁਤ ਵਧੀਆ, ਇਹਨਾਂ ਕੋਲ ਫੋਟੋ ਬੂਥ ਹੈਗਾ ਆ, 360 ਡਿਗਰੀ ਐਂਗਲ 'ਤੇ ਤੁਸੀਂ ਆਪਦੀਆਂ ਪਿਕਚਰਸ ਨਾਲ ਵਿੱਚ ਡਾਂਸ ਕਰੋ। ਫਿਰ ਸਭ ਤੋਂ ਵਧੀਆ ਕਿ ਤੁਸੀਂ ਫੋਟੋਗ੍ਰਾਫਸ ਉੱਥੇ ਕਲਿੱਕ ਕਰਾਓ, ਔਰ ਤੁਹਾਨੂੰ ਇਹ ਫਰਿੱਜ ਮੈਗਨੇਟ ਜਾਂ ਕੀ ਚੇਨ ਦੇ ਵਿੱਚ ਇਮੀਡੀਏਟਲੀ ਤੁਹਾਨੂੰ ਪਾ ਕੇ ਦੇਣਗੇ, ਔਰ ਤੁਹਾਡੀ ਇੱਕ ਮੈਮਰੀ ਤੁਹਾਡੇ ਕੋਲ ਸੇਵ ਹੋਏਗੀ।
0: ਸੋ ਤੁਸੀਂ ਆਪਣੇ ਫੋਟੋਗ੍ਰਾਫਸ ਜਿਹੜੇ ਇੱਕ ਬੂਥ ਨੇ ਇਹਨਾਂ ਦੇ, ਇੱਕ ਇਹਨਾਂ ਦੀ 360 ਫੋਟੋ ਵਾਲੀ ਮਸ਼ੀਨ ਆ, ਇੱਕ ਇਹਨਾਂ ਦਾ ਭਾਲੂ ਆ ਈਵੈਂਟ ਦੇ ਵਿੱਚ ਨੱਚਦਾ, ਤੁਸੀਂ ਹੋਰੇ ਫੋਟੋ ਬੂਥ ਨੂੰ ਕੰਟੈਕਟ ਕਰਨਾ। ਕੋਈ ਵੀ ਈਵੈਂਟ ਆ ਰਿਹਾ ਉਹਨੂੰ ਸਪੈਸ਼ਲ ਬਣਾਉਣਾ ਨਾ, ਸਪੈਸ਼ਲ ਕਿ ਤੁਹਾਡੇ ਗੈਸਟ ਬਿਜ਼ੀ ਰਹਿਣ ਉੱਥੇ ਆ ਕੇ। 437-988-2315 437-988-2315 ਡਾਂਸਿੰਗ ਮੈਸਕੋਟ ਯਾਨੀ ਕਿ ਭਾਲੂ ਗਰਿਲਾ ਵੀਡੀਓ ਗੈਸਟ ਬੁੱਕ ਜਿਹ 'ਚ ਰਿਵਿਊ ਦਿੰਦੇ ਆ, ਉਹ ਰਿਵਿਊ ਇੱਕ ਵੀਡੀਓ ਦੇ ਰੂਪ ਦੇ ਵਿੱਚ ਉਹ ਫੈਮਿਲੀ ਕੋਲ ਪਹੁੰਚਾਉਂਦੇ ਨੇ, ਅਤੇ ਨਾਲ ਨਾਲ ਕੈਂਡੀ ਆਈਸਕ੍ਰੀਮ ਕਾਰਟ, ਅਤੇ ਤੁਸੀਂ ਫੋਟੋ ਬੂਥ, ਕਸਟਮ ਫਰਿੱਜ ਮੈਗਨੇਟਸ ਔਰ ਕਸਟਮ ਕੀ ਚੇਨ ਬਣਾ ਕੇ ਦਿੰਦੇ ਨੇ ਜੇ ਤੁਸੀਂ ਫੰਕਸ਼ਨ ਬੁੱਕ ਕਰਾਉਂਦੇ ਹੋ। ਇੱਕ ਛੋਟੀ ਜਿਹੀ ਕੀਮਤ ਕਰਕੇ ਪੇ, ਬਹੁਤ ਵੱਡਾ ਇੰਟਰਟੇਨਮੈਂਟ। ਹੋਰੇ ਫੋਟੋ ਬੂਥ 437-988-2315 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 437-988-2315 ਨੰਬਰ 'ਤੇ ਕਾਲ ਕਰਨੀ ਹੈ। ਹੈਲੋ ਜੀ,
4: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ।
4: ਭਾਜੀ ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਲੂਟ ਆ, ਇੰਨਾ ਦਲੇਰੀ ਨਾਲ, ਇੰਨਾ ਓਨੈਸਟ ਪ੍ਰੋਗਰਾਮ ਦੇ ਲਈ। ਤੇ ਇੱਕ ਕੰਪਲੇਂਟ ਆ, ਇਹਨੂੰ ਲੰਬਾ ਕਰੋ ਭਾਜੀ, ਘੰਟਾ ਬਹੁਤ ਘੱਟ ਆ।
0: ਸਰ ਤੋਂ ਪੈਸੇ ਨਹੀਂ ਪੂਰੇ ਹੁੰਦੇ ਪਹਿਲੇ?
4: ਨਹੀਂ, ਉਹ ਤੁਸੀਂ ਜਿੱਦਾਂ ਮਰਜ਼ੀ ਕਰੋ ਜੀ, ਇੱਕ ਘੰਟਾ ਸ਼ਾਮ ਦਾ ਕੱਢੋ ਜੀ, ਜ਼ਰੂਰੀ ਹੈ।
0: ਅਸੀਂ ਤਾਂ ਤੁਹਾਨੂੰ ਕਹਿੰਦੇ ਆਪਣੇ ਕਮਰਸ਼ੀਅਲ ਚਲਾਉਣੇ, ਸਾਡੇ ਨਾਲ ਚਲਾ ਲਓ, ਸਾਡੀ ਸਪੋਰਟ ਕਰਦੇ, ਹੋ ਸਕਦਾ 3 ਘੰਟੇ ਕਰ ਲਈਏ।
2: ਤੁਸੀਂ ਸਾਰੇ ਸਾਡੀ ਸਪੋਰਟ ਕਰੋ, ਆਪਣੀਆਂ ਐਡਸ ਵਗੈਰਾ ਦਿਓ, ਫਿਰ ਅਸੀਂ ਸ਼ੋਅ ਥੋੜਾ ਲੰਬਾ ਵੀ ਲੈ ਕੇ ਜਾਵਾਂਗੇ।
0: ਸੰਤੋਸ਼ ਬਹੁਤ ਚਲਾ ਕੇ ਜੀ,
4: ਤੁਹਾਡੇ ਨਾਲ ਜਿਹੜੀ ਪਾਵਰ ਹੈਗੀ ਹੈ ਨਾ ਸਪੋਰਟ ਕਰਨ ਵਾਲੀ, ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈਗੀ।
0: ਬਸ ਠੀਕ ਹੈ ਜੀ, ਗੁਰੂ ਰਾਮਦਾਸ ਪਿਤਾ ਦੇਖ ਰਹੇ ਜਦ ਤੱਕ ਹੈ ਜੀ, ਉਹ ਤੱਕ ਚੱਲਿਆ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਤੁਹਾਡਾ। ਜੋਰਾ ਗਰਚਾ ਬਾਈ ਜੀ ਦਾ ਨੰਬਰ ਨੋਟ ਕਰੋ, ਤੁਸੀਂ ਨਾ ਇੱਕ ਕਮਰਸ਼ੀਅਲ ਪ੍ਰੋਪਰਟੀ ਆ, ਜਿਹੜੇ ਕਮਰਸ਼ੀਅਲ ਬਾਇਰਸ ਨੇ, ਇਹ ਕੈਲੇਡਨ ਦੇ ਵਿੱਚ 3 ਬਿਲਡਿੰਗਸ ਆਲਰੇਡੀ ਬਣੀਆਂ ਹੋਈਆਂ ਨੇ, ਕਾਰ ਰਿਪੇਅਰ ਸ਼ਾਪ ਬਣੀ ਹੋਈ ਹੈ ਇਹਦੇ ਵਿੱਚ, 2 ਹੋਰ ਐਡੀਸ਼ਨਲ ਬਿਲਡਿੰਗ ਨੇ। ਤੁਸੀਂ ਇਹ ਜਿਹੜੀ ਬਿਲਡਿੰਗ ਪਲੱਸ ਲੈਂਡ ਜਿਹੜੀ ਖਰੀਦਣੀ ਹੈ, 1 ਏਕੜ ਲੈਂਡ ਆ, ਇਹ ਹਾਈਵੇ 10 ਦੇ ਉੱਪਰ ਆ, ਨਵੇਂ ਆ ਰਹੇ ਹਾਈਵੇ ਦੇ ਕੋਲ ਆ, ਜ਼ੋਰਾ ਗਰਚਾ ਜੀ ਕਹਿੰਦੇ ਨੇ ਜੋ ਰੈਂਟਲ ਇਨਕਮ ਵੀ ਆ ਰਹੀ ਹੈ ਅਤੇ ਤੁਸੀਂ ਆਪਣਾ ਬਿਜ਼ਨਸ ਵੀ ਰਨ ਕਰ ਸਕਦੇ ਹੋ। 416-273-3939 ਦੇ ਉੱਤੇ ਰੀਮੈਕਸ ਨਾਲ ਕੰਮ ਕਰਦਾ ਜ਼ੋਰਾ ਗਰਚਾ ਜੀ ਨੂੰ ਕਾਲ ਕਰਨੀ ਹੈ। ਨਾਲ 20 ਏਕੜ ਦਾ ਇੱਕ ਫਾਰਮ ਹਾਊਸ ਹੈ ਹੈਮਿਲਟਨ ਐਂਡ ਨੈਗਰਾ ਫਾਲ ਦੇ ਏਰੀਏ ਦੇ ਵਿੱਚ
2: ਜੀ,
0: 4 ਬੈਡਰੂਮ ਦਾ ਘਰ, ਫਲੈਟ ਜ਼ਮੀਨ ਆ 9 ਲੱਖ ਦੇ ਨੰਬਰਾਂ ਦੇ ਵਿੱਚ, ਯਾਨੀ 999 ਵੀ ਹੋ ਸਕਦਾ, ਤੁਹਾਡੀ ਆਫਰ ਆ 970 ਵੀ ਹੋ ਸਕਦਾ, 9 ਲੱਖ ਦੇ ਨੰਬਰ ਦੇ ਵਿੱਚ ਕਿਹਾ ਮੈਂ
2: ਜੀ ਬਿਲਕੁਲ।
0: ਅਤੇ ਤੁਸੀਂ ਕਾਲ ਕਰਨੀ ਹੈ 416-273-3439 ਜ਼ੋਰਾ ਗਰਚਾ ਜੀ ਨੂੰ, 416-271-6339। ਆਰ ਐਸ ਜੀ ਕਸਟਮ ਸੋਫਾ ਤੁਸੀਂ ਕਾਲ ਕਰਨੀ ਆ, ਕਿਸੇ ਨੇ ਵੀ ਕਸਟਮ ਸੋਫੇ ਤਿਆਰ ਕਰਾਉਣੇ ਨੇ, ਕਸਟਮ ਬੈੱਡ ਜਾਂ ਕਸਟਮ ਬਾਬਾ ਜੀ ਦਾ ਕਮਰਾ ਤਿਆਰ ਕਰਾਉਣਾ
2: ਜੀ,
0: ਜਾਂ ਫਰੰਟ ਐਂਟਰੀ 'ਤੇ ਕਸਟਮ ਕਲੋਜ਼ਟਸ ਬਣਾਉਣੇ ਨੇ, ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਦੁਨੀਆ ਦਾ ਕੋਈ ਵੀ ਡਿਜ਼ਾਈਨ ਲਿਆ ਦਿਓ, ਆਪਣਾ ਪੁਰਾਣਾ ਫਰਨੀਚਰ ਲਿਆਓ ਉਹਨੂੰ ਨਵਾਂ ਬਣਾ ਦਿੰਦੇ ਨੇ। 647-705-1317 647-1317 'ਤੇ ਕਾਲ ਕਰਨੀ ਹੈ। ਮਾਸਟਰ ਯੂਰ ਐਗਜ਼ਾਮ, ਤੁਸੀਂ ਕੋਈ ਵੀ ਐਗਜ਼ਾਮ ਕਰ ਲਓ, ਉਹਦੀ ਤਿਆਰੀ ਕਰਾਉਣਗੇ ਅਤੇ ਤੁਸੀਂ ਪਾਸ ਹੋ ਸਕਦੇ ਹੋ ਅਤੇ ਸਕਸੈਸ ਰੇਟ ਬਹੁਤ ਹਾਈ ਹੈ। ਤੁਸੀਂ ਮਾਸਟਰ ਯੂਰ ਐਗਜ਼ਾਮ ਵਾਲਿਆਂ ਨੂੰ ਕੋਂਟੈਕਟ ਕਰਨਾ, ਰੀਅਲ ਸਟੇਟ ਦਾ ਲਾਇਸੈਂਸ ਲੈਣ ਨੂੰ, ਮੋਰਗੇਜ ਇੰਸ਼ੋਰੈਂਸ, ਕਾਰ ਇੰਸ਼ੋਰੈਂਸ ਜਾਂ ਕਾਰ ਡੀਲਰਸ਼ਿਪ ਦਾ, ਜਾਂ ਬਿਲਡਰ ਦਾ ਲਾਇਸੈਂਸ ਲੈਣਾ, ਜਾਂ ਤੁਸੀਂ ਇੰਸ਼ੋਰੈਂਸ ਦਾ ਕੋਈ ਵੀ ਲਾਇਸੈਂਸ ਲੈਣਾ,
2: ਜਾਂ ਬੈਂਕ ਦੇ ਵਿੱਚ ਕੋਈ,
0: ਜਾਂ ਬੈਂਕ 'ਚ ਕੋਈ ਨੌਕਰੀ ਕਰਨੀ ਹੈ, ਉਹਦੇ ਸੀਫਿਕ ਸੂਫਿਕ ਕਰਕੇ ਤੁਸੀਂ ਜਾਣਾ,
2: ਸੀਫਿਕ ਐਂਡ ਸੀਐਸਸੀ।
0: ਆਪਾਂ ਸੰਤੋਸ਼ ਤੁਹਾਨੂੰ ਬੜਾ ਬੈਂਕ 'ਚ ਤਾਂ ਜਾਣਾ,
2: ਹਾਂਜੀ ਪਹਿਲਾਂ ਜਾਣਾ ਸੀ, ਅੱਜ ਤੋਂ 15 ਸਾਲ ਪਹਿਲਾਂ।
0: ਓ ਹੋ ਨਾ ਕਿਹਾ। 437-376-5656, 437-376-5656, 437-376-5655। ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ, ਗੈਰੀ ਗਰੇਵਾਲ ਹੋਣਾ ਦੀ ਵਰਕਸ਼ਾਪ ਹੈ, ਬਹੁਤ ਨੇਕ ਦਿਲ ਇਨਸਾਨ ਅਤੇ 19 ਸਾਲ ਦਾ ਐਕਸਪੀਰੀਅੰਸ। ਤੁਸੀਂ ਕੋਂਟੈਕਟ ਕਰੋਗੇ, 38 ਆਟੋਮੈਟਿਕ ਡਰਾਈਵ ਦੇ ਉੱਪਰ ਨੇ, ਫਰੀ ਡਾਇਗਨੋਸ ਕਰਕੇ ਦੇਣਗੇ ਅਤੇ ਫਰੀ ਐਸਟੀਮੇਟ ਦੇਣਗੇ ਗੱਡੀ ਖੋਲ੍ਹਣ ਤੋਂ ਪਹਿਲਾਂ
2: ਜੀ।
0: 905-463-63-63-905-463-6363। ਕੋਮਲ ਕਹਿੰਦੀ ਇੰਡੀਆ ਜਾਣਾ, 1700-1800 ਤੋਂ ਲੈ ਕੇ, ਡੀਜ਼ਲ ਦੇ ਰੇਟ ਉੱਪਰ ਨੇ, ਫਲਾਈਟ ਦੀ ਟਿਕਟ 2800-2700 ਤੋਂ ਘੱਟ ਨਹੀਂ ਮਿਲ ਰਹੀ
2: ਜੀ ਬਿਲਕੁਲ।
0: 1700-1800 ਤੋਂ ਲੈ ਕੇ $2200 ਦੇ ਵਿੱਚ ਟਿਕਟ ਲੈਣੀ ਹੈ ਇੰਡੀਆ ਦੀ
2: ਜੀ।
0: 905-239-7711 ਆ ਵੀਡੀਓ ਜੀ ਬਣਾਉਂਦੇ ਨੇ, ਆ ਹੁਣ ਟਿਕਟ ਲਗਾ ਦਿੱਤੀ ਹੈ 1000 ਰੁਪਏ 'ਚ, ਲੋਕਾਂ ਨੂੰ ਮੂਰਖ ਬਣਾਈ ਜਾਂਦੇ ਨੇ, ਫਿਰ 1000 ਵਾਲੀ ਤਾਂ ਹੈ ਨਹੀਂ ਗੀ ਜੀ। ਇਸ ਤਰ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਕਰੋ, ਤੁਹਾਡੀ ਰੈਪੂਟੇਸ਼ਨ ਖਰਾਬ ਹੁੰਦੀ ਹੈ
2: ਜੀ।
0: ਕੋਮਲ 10 ਸਾਲ ਤੋਂ ਆਲ ਇੰਗ ਟਰੈਵਲ ਦਾ ਕੰਮ ਕਰ ਰਹੀ ਹੈ ਔਰ ਇਮਾਨਦਾਰ ਲੈਵਲ 'ਤੇ ਕੰਮ ਕਰਕੇ 905-239-7711 ਕਰਦਾ, ਬਿਨਾਂ ਹਰਾਸਮੈਂਟ ਵਾਲੀ ਕੋਈ ਟਿਕਟ ਲੈ ਲਵੋ, ਰਾਤ ਤੁਹਾਨੂੰ ਪਤਾ ਹੀ ਨਹੀਂ ਸਟੇ ਕਿਨੇ ਦੀ ਹੈ, ਇਹ ਸਭ ਕੁਝ ਤੁਹਾਨੂੰ ਦੱਸੂਗੀ। ਪੰਜਾਬ ਟੈਕਸ ਸੋਲਿਊਸ਼ਨ, ਜਿਹਨਾਂ ਲੋਕਾਂ ਦੇ ਆਡਿਟ ਆ ਰਹੇ ਨੇ ਜਾਂ ਜਿਹੜੇ ਡਰਾਈਵਰ ਚਾਹੁੰਦੇ ਨੇ ਟੈਕਸ ਸਹੀ ਤਰੀਕੇ ਨਾਲ ਭਰਿਆ ਜਾਵੇ, ਸਾਡੇ ਆਡਿਟ ਨਾ ਆਉਣ। ਜਗਜੀਤ ਸਾਚਾ ਕਹਿੰਦੇ ਨੇ ਸਾਨੂੰ ਕੋਂਟੈਕਟ ਕਰੋ, ਕੈਂਬਰਿਜ ਔਰ ਮਿਸਾਗਾ ਦੀਆਂ ਦੋ ਲੋਕੇਸ਼ਨ, 416-720-3642, 416-720-3642। ਨਾਨਕ ਡਕ ਕਲੀਨਿੰਗ, ਜਿੰਨੇ ਵੀ ਕਾਲ ਜਾਣਗੇ ਫਿਲਟਰ ਬਿਲਕੁਲ ਫਰੀ ਚੇਂਜ ਕਰ ਰਹੇ ਨੇ। ਡਕਟ ਕਲੀਨਿੰਗ ਸਾਲ 'ਚ 2 ਵਾਰ ਜ਼ਰੂਰੀ ਹੈ, 1 ਵਾਰ ਤਾਂ ਕਰਾਓ ਹੀ ਕਰਾਓ। ਜਿੰਨੇ ਵੀ ਡਕਟਸ ਨੇ ਇਹਨਾਂ 'ਚ ਕੂੜਾ ਇਕੱਠਾ ਹੋਇਆ ਹੁੰਦਾ, ਉਹ ਹਵਾ ਰਾਹੀਂ ਤੁਹਾਡੇ ਅੰਦਰ ਜਾਂਦਾ, ਗਰਮੀਆਂ 'ਚ ਫਰਨਸ ਰਾਹੀਂ, ਫਿਰ ਤੁਹਾਨੂੰ ਨਜ਼ਲਾਂ ਅਤੇ ਬਿਮਾਰੀਆਂ ਲੱਗਦੀਆਂ ਨੇ, ਇਨਫੈਕਸ਼ਨ ਵਗੈਰਾ ਦੀਆਂ। ਨਾਨਕ ਡਕ ਕਲੀਨਿੰਗ ਵੀਡੀਓ ਇੰਸਪੈਕਸ਼ਨ ਨਾਲ, ਹਾਈ ਐਂਡ ਇਕਿਉਪਮੈਂਟ ਨਾਲ ਡਕ ਕਲੀਨਿੰਗ ਕਰਦੇ ਨੇ। 416-729-1521। ਜਿੰਨੇ ਵੀ ਲੋਕ ਨੇ $130 ਅਤੇ $150, 4 ਬੈਡਰੂਮ ਦਾ ਘਰ, 150, 3 ਬੈਡਰੂਮ ਦਾ $120 ਦੇ ਵਿੱਚ, ਅਤੇ ਨਾਲ ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਦੇਣਗੇ ਤੁਹਾਡਾ। ਨਾਨਕ ਡਕ ਕਲੀਨਿੰਗ 416-729-1521, 416-729-1521। ਔਰ ਤੁਸੀਂ ਐਮ ਕੇ ਪੈਲਟਸ ਨੂੰ ਕੋਂਟੈਕਟ ਕਰੋਗੇ, ਜੇ ਤੁਸੀਂ ਸ਼ਿਪਿੰਗ ਦਾ ਕੰਮ ਕਰਦੇ ਹੋ, ਸ਼ਿਪਿੰਗ ਰਿਸੀਵਿੰਗ 'ਚ ਬੋਸ ਹੈਗੇ ਹੋ, ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਹੋ, ਕੋਈ ਕ੍ਰੋਸ ਡੋਕਿੰਗ ਦਾ ਕੰਮ ਕਰਦੇ ਹੋ, ਕੋਈ ਫੈਕਟਰੀ ਹੈ ਤੁਹਾਡੀ, ਜਾਂ ਤੁਸੀਂ ਕਿਸੇ ਫੈਕਟਰੀ ਲਈ ਕੰਮ ਕਰ ਰਹੇ ਹੋ ਪਰਚੇਸ ਸੇਲ ਦੇ ਵਿੱਚ, ਐਮ ਕੇ ਪੈਲਟਸ ਨੂੰ ਸਪੋਰਟ ਕਰੋ। ਆਪਣੀ ਕਮਿਊਨਿਟੀ ਦੇ ਬੰਦਿਆਂ ਦੀ ਇਹ ਕੰਪਨੀ ਹੈ, ਬੜੇ ਵੱਡੇ ਲੈਵਲ 'ਤੇ ਕੰਮ ਕਰਦੇ ਆ। 365-866-2080 ਨੰਬਰ ਹੈ, ISPM 15 ਸਰਟੀਫਾਈਡ ਸਕਿੱਟਸ ਤਿਆਰ ਕਰਦੇ ਨੇ ਐਮ ਕੇ ਪੈਲਟਸ, 365-866-2080। ਕੰਮ ਕਰਨ ਵਾਲੇ ਵਰਕਰਸ ਦੀ ਜ਼ਰੂਰਤ ਹੈ ਰੈਸਟੋਰੈਂਟਸ ਵਿੱਚ
2: ਜੀ,
0: 4 ਵਰਕਰ ਚਾਹੀਦੇ ਨੇ ਕੰਮ ਕਰਨ ਵਾਲੇ, 416-803-1616, 416-803-1616, 416-803-1616 ਨੰਬਰ 'ਤੇ ਕੋਂਟੈਕਟ ਕਰਨਾ। ABS ਆਟੋ ਕਲਿਜ਼ਨ, ਗੱਡੀਆਂ ਦੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਤੋਂ ਬਾਅਦ ਤੁਸੀਂ ਉਹਦੀ ਬੋਡੀ ਵਰਕ ਦਾ ਕੰਮ ਕਰਾਉਣਾ, ਟਰੱਕਾਂ ਦੇ ਬੋਡੀ ਅਤੇ ਪੇਂਟ ਦੇ ਕੰਮ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ ABS ਆਟੋ ਕਲਿਜ਼ਨ। ਕੈਂਬਰਿਜ, ਲੰਡਨ, ਕਿਚਨ, ਵਾਟਰਲੂ ਏਰੀਆ 'ਚ ਕੋਈ ਪ੍ਰੋਬਲਮ ਆ ਗਈ, ਜਾਂ ਤੁਸੀਂ ਟਰੈਕਿੰਗ 'ਚੋਂ ਜਾਂਦੇ ਜਾਂਦੇ 401 ਦੇ ਉੱਪਰ ਇਹਨਾਂ ਦਾ ਯਾਰਡ ਆ ਕੈਂਬਰਿਜ ਦੇ ਵਿੱਚ, 416-520-1946। ਔਰ ਬੋਲਟਨ ਸਪਰਿੰਗ ਸ਼ੋਪ, ਗੱਡੀਆਂ ਦੇ ਕਿਸੇ ਵੀ ਤਰ੍ਹਾਂ ਦੇ ਪਟੇ ਕਮਾਣੀ ਦਾ ਕੰਮ ਕਰਾਉਣਾ, ਪਟਿਆਂ ਦੇ ਕਮਾਣੀਆਂ ਦਾ ਕੰਮ, 905-852-8222 9058572 ਦੇ ਉੱਤੇ ਕਾਲ ਕਰਨੀ ਹੈ। ਬੋਲਟਨ ਸਪਰਿੰਗ ਸ਼ਾਪ 905-852-8222 ਤਵਾ ਕਿਚਨ 'ਤੇ ਪਹੁੰਚੋ ਅਤੇ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਦਾਰਾ ਸਿੰਘ ਪਰੌਂਠੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਮੇਥੀ ਮਲਾਈ ਮੁਰਗ ਜਾਂ ਅੱਜ ਲੰਚ ਦੇ ਵਿੱਚ ਬਰਿਆਨੀਆਂ ਟਰਾਈ ਕਰਕੇ ਦੇਖਣੀਆਂ ਨੇ ਜਾਂ ਭਟੂਰੇ ਇਹਨਾਂ ਦੇ ਪਹਾੜਗੰਜ ਕੇ ਡੀਲ ਲੱਗੇ ਹੋਏ ਨੇ, ਦੋ ਦੋ, ਇੱਕ ਪੇ ਕਰੋ ਦੂਸਰਾ ਨਾਲ ਫ੍ਰੀ ਹੈ। ਅਤੇ ਤੁਸੀਂ ਤਵਾ ਕਿਚਨ ਨੂੰ 905-790-1699 'ਤੇ ਕਾਲ ਕਰਨੀ। ਸੰਤੋਸ਼ ਜੀ, ਸਮੋਸਾ ਐਂਡ ਸਵੀਟ ਫੈਕਟਰੀ ਦਾ ਮੈਸੇਜ ਦੇ ਦਈਏ, ਤੁਸੀਂ ਇਹਨਾਂ ਦਿਨਾਂ 'ਚ ਤਿਉਹਾਰਾਂ ਦੇ ਦਿਨਾਂ 'ਚ ਸਮੋਸਾ ਐਂਡ ਸਵੀਟ ਫੈਕਟਰੀ ਦੀਵਾਲੀ ਦੀ ਪਰਚੇਜ਼ ਲਈ ਰੈਡੀ ਰਹੋ। ਬਹੁਤ ਵੱਡੇ ਲੈਵਲ 'ਤੇ ਪ੍ਰੋਡਕਸ਼ਨ ਹੋਈ ਹੈ ਸਮੋਸਾ ਐਂਡ ਸਵੀਟ ਫੈਕਟਰੀ, ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ। ਆਪਣਾ ਟੇਸਟ ਵੀ ਇਹਨਾਂ ਦਾ ਬ੍ਰਾਂਡ ਹੈ ਅਤੇ ਕਿਸੇ ਵੀ ਭਾਰਤੀ ਗ੍ਰੋਸਰੀ ਸਟੋਰ ਤੋਂ ਆਪਣਾ ਬ੍ਰਾਂਡ, ਆਪਣਾ ਟੇਸਟ ਦੇ ਜਿਹੜੇ ਬ੍ਰਾਂਡ ਦੇ ਕੋਈ।
5: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं। नियम और शर्तें लागू।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819 6000।
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002 6479-919-1002।
5: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
6: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 9054।

0: ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਸਤੰਬਰ ਮਹੀਨੇ ਦੀ 28 ਤਰੀਕ, ਸਾਲ ਚੱਲ ਰਿਹਾ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ। ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਸੂ ਦੀ, ਤਾਂ ਅੱਜ ਹੋ ਗਈ ਜੀ 12 ਤਰੀਕ ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:11 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਹਮੇਸ਼ਾ ਤੁਸੀਂ ਆਪਣੇ ਫੀਡ ਕਰਕੇ ਰੱਖੋ ਜੀ ਫੋਨ ਦੇ ਵਿੱਚ, ਅਤੇ ਨੋਟ ਵੀ ਕਰ ਲਓ 647-8713-13 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। 6478741313 ਆਪਣੇ ਸਟੂਡੀਓ ਦਾ ਨੰਬਰ ਹੁੰਦਾ ਹੈ ਜੀ। ਅਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ, ਇਸ ਸਮੇਂ 16 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ। ਅੱਜ ਬੱਦਲ ਹੀ ਬੱਦਲ ਨਜ਼ਰ ਆ ਰਹੇ ਆ, ਔਰ ਕਹਿੰਦੇ ਆ ਸਾਰਾ ਦਿਨ ਅੱਜ ਇੱਦਾਂ ਹੀ ਕਲਾਉਡੀ ਕੰਡੀਸ਼ਨਸ ਰਹਿਣਗੀਆਂ। ਹਵਾ ਜਿਹੜੀ ਹੈ ਜੀ ਉਹ 22 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਥੋੜ੍ਹੀ ਜਿਹੀ ਠੰਡਕ ਹੋ ਗਈ ਮੌਸਮ ਦੇ ਵਿੱਚ, ਓਬਵੀਅਸ ਹੈ ਕਿ ਸਮਰ ਖਤਮ ਹੋ ਗਈ, ਫਾਲ ਸਟਾਰਟ ਹੋ ਗਈ, ਅਤੇ ਇਹਨਾਂ ਦਿਨਾਂ ਦੇ ਵਿੱਚ ਫਿਰ ਇੱਦਾਂ ਹੀ ਜਿਹੜੀਆਂ ਹਵਾਵਾਂ ਹੈ ਜੀ ਉਹ ਚੱਲਦੀਆਂ, ਅਤੇ ਮੌਸਮ ਵੀ ਹੌਲੀ ਹੌਲੀ ਠੰਡਾ ਹੋਣਾ ਸ਼ੁਰੂ ਹੋ ਜਾਂਦਾ। ਸੋ ਜੇ ਆਪਾਂ ਗੱਲ ਕਰੀਏ ਇਸ ਸਮੇਂ 16 ਡਿਗਰੀ ਸੈਲਸੀਅਸ ਹੈ ਜੀ। ਅੱਜ ਹਾਈ ਜਾਣਾ 21 ਡਿਗਰੀ ਸੈਲਸੀਅਸ, ਲੋ ਜਾਣਾ ਹੈ ਜੀ 14 ਡਿਗਰੀ ਸੈਲਸੀਅਸ। ਅਤੇ ਜੇ ਆਪਾਂ ਬੱਦਲਵਾਈ ਦੀ ਜਿਵੇਂ ਗੱਲ ਕੀਤੀ, ਸਾਰਾ ਦਿਨ ਹੀ ਰਹਿਣਾ ਹੈਗਾ, ਅਤੇ ਸ਼ਾਮ ਨੂੰ 7:05 'ਤੇ ਸਨਸੈੱਟ ਹੋ ਜਾਣਾ। ਰਾਤ ਦਾ ਟੈਂਪਰੇਚਰ ਵੀ 18, 17, 16, 15 ਅਤੇ ਕੱਲ੍ਹ ਸਵੇਰੇ 7 ਵਜੇ ਦੇ ਕਰੀਬ 13 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। ਸਨਰਾਈਜ਼ ਹੋਵੇਗਾ ਜੀ 7:14 'ਤੇ, ਅਤੇ ਕੱਲ੍ਹ ਨੂੰ ਵੀ ਬੱਦਲਵਾਈ ਜ਼ਿਆਦਾ ਨਜ਼ਰ ਆ ਰਹੀ ਹੈ ਮੋਰਨਿੰਗ ਦੇ ਵਿੱਚ, ਪਰ ਫਿਰ ਧੁੱਪ ਵੀ ਥੋੜ੍ਹੀ ਥੋੜ੍ਹੀ ਦਿਖ ਰਹੀ ਆ। ਸੋ ਮਿਕਸ ਜਿਹਾ ਰਹੇਗਾ ਜੀ ਕੱਲ੍ਹ ਨੂੰ ਧੁੱਪ ਵੀ ਅਤੇ ਬੱਦਲ ਵੀ। ਸੋ ਮੌਸਮ ਵਧੀਆ ਜੀ, ਕਰੋ ਇੰਜੋਏ, ਕਿਉਂਕਿ ਹਰੇਕ ਮੌਸਮ ਦਾ ਆਪਣਾ ਹੀ ਨਜ਼ਾਰਾ। ਸੋ ਹਰੇਕ ਮੌਸਮ ਜਿਹੜਾ ਹੈਗਾ ਉਹ ਵਧੀਆ ਹੈਗਾ, ਔਰ ਮੌਸਮ ਜਿਹੜੇ ਚੇਂਜ ਹੁੰਦੇ ਰਹਿਣੇ ਚਾਹੀਦੇ ਆ। ਜੇ ਕਹਿੰਦੇ ਇੱਕ ਮੌਸਮ ਰਵੇ ਤਾਂ ਸਾਰੇ ਉੱਥੋਂ ਤੰਗ ਆ ਜਾਣਾ, ਹੈ ਨਾ, ਵੀ ਇਹ ਮੌਸਮ ਚੇਂਜ ਨਹੀਂ ਹੋ ਰਿਹਾ। ਜਿਵੇਂ ਕਿਤੇ ਕਿਤੇ ਸਮਰ ਬਹੁਤ ਹੁੰਦੀ ਹੈ ਤਾਂ ਉਹ ਸਮਰ ਹੀ ਬਸ ਉਹਦੇ ਵਿੱਚ ਹੀ ਉਹਨਾਂ ਦਾ ਸਮਾਂ ਲੰਘ ਜਾਂਦਾ। ਕਿਤੇ ਕਿਤੇ ਠੰਡ ਬਹੁਤ ਪੈਂਦੀ ਹੈ ਜਾਂ ਸਨੋਅ ਬੜੀ ਪੈਂਦੀ ਹੈ, ਪਰ ਜਿਹੜੇ ਸਾਰੇ ਮੌਸਮ ਆਪਾਂ ਇੰਜੋਏ ਕਰਦੇ ਹਾਂ ਨਾ ਉਹ ਵਧੀਆ ਰਹਿੰਦਾ, ਕਿਉਂਕਿ ਹਰੇਕ ਮੌਸਮ ਦੀ ਆਪਣੀ ਇੰਪੋਰਟੈਂਸ ਹੈ, ਉਹਦਾ ਆਪਣਾ ਵਾਤਾਵਰਨ ਉਸ ਸਮੇਂ ਦਾ। ਸੋ ਆਪਾਂ ਸਾਰਾ ਫਿਰ ਉਸ ਸਮੇਂ ਦੇ ਵਿੱਚ ਵਧੀਆ ਜਿਹੜਾ ਆਪਣੇ ਆਪ ਨੂੰ ਆਪਣਾ ਸਮੇਂ ਨੂੰ ਸਪੈਂਡ ਕਰਦੇ ਹਾਂ, ਜੀਂਦੇ ਹਾਂ। ਸੋ ਵਧੀਆ ਜੀ, ਸਾਰੇ ਮੌਸਮ ਆਉਣੇ ਚਾਹੀਦੇ ਆ। ਔਰ ਜੇ ਇੱਕ ਮੌਸਮ ਕਹਿੰਦੇ ਸਹੀ ਨਹੀਂ ਹੈਗਾ, ਜਿਵੇਂ ਜੇ ਸਮਰ ਵਧੀਆ ਨਾ ਪਵੇ ਫਿਰ ਬਾਕੀ ਜਿਹੜੇ ਮੌਸਮ ਆ ਉਹ 'ਤੇ ਇਫੈਕਟ ਪਾਉਂਦੇ ਆ। ਸੋ ਇਸ ਕਰਕੇ ਜਿਹੜਾ ਵੀ ਮੌਸਮ ਆਉਂਦਾ ਉਹ ਆਪਣੀ ਪੀਕ 'ਤੇ ਜਾਣਾ ਚਾਹੀਦਾ, ਫਿਰ ਉਸ ਤੋਂ ਬਾਅਦ ਸਾਰੇ ਮੌਸਮ ਵੀ ਆਪਣੀ ਆਪਣੀ ਪੀਕ 'ਤੇ ਜਾਂਦੇ ਆ। ਯਾਨੀ ਕਿ ਜੇ ਠੰਡ ਹੈ, ਠੰਡ ਬੜੀ ਪੈਣੀ ਹੈ, ਜਿਵੇਂ ਹੁਣ ਇਸ ਵਾਰ ਕਹਿੰਦੇ ਆ ਕਿ ਸਨੋਅ ਹੈ ਜਿਹੜੀ ਉਹ ਜ਼ਿਆਦਾ ਨਹੀਂ ਪੈਣੀ। ਸਨੋਅ ਜਿਹੜੀ ਹੈ ਉਹ ਕਈ ਵਾਰ ਹੁੰਦਾ ਨਾ ਕਿ ਬਹੁਤ ਸਨੋਅ ਪੈ ਗਈ, ਪਰ ਕਹਿੰਦੇ ਇਸ ਵਾਰ ਮੇ ਬੀ ਜਿਹੜੀ ਸਨੋਅ ਹੈ ਉਹ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਘੱਟ ਪਊਗੀ। ਸੋ ਸਾਰਾ ਕੁਝ ਜਿਹੜਾ ਵਾਤਾਵਰਨ ਜੀ ਚੇਂਜ ਹੁੰਦਾ ਜਾ ਰਿਹਾ ਪੂਰੇ ਗਲੋਬ ਦੇ ਵਿੱਚ, ਧਰਤੀ 'ਤੇ ਪੂਰੀ ਜਗ੍ਹਾ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਦਾ ਮੌਸਮ ਪਹਿਲਾਂ ਸੀਗਾ ਉਵੇਂ ਨਹੀਂ ਹੈਗਾ। ਚੇਂਜ ਜਿਹੜਾ ਇਹਦੇ ਵਿੱਚ ਹੋਈ ਜਾ ਰਿਹਾ ਹੌਲੀ ਹੌਲੀ ਹੌਲੀ ਹੌਲੀ ਸਮੇਂ ਦੇ ਨਾਲ, ਕਿਉਂਕਿ ਜਾਂ ਤਾਂ ਜਿਹੜਾ ਐਕਸਪਲੋਇਟ ਆਪਾਂ ਬੜਾ ਕਰ ਰਹੇ ਹਾਂ, ਵਾਤਾਵਰਨ ਨੂੰ ਦੂਸ਼ਿਤ ਬੜਾ ਕਰ ਰਹੇ ਹਾਂ, ਪਲਿਊਟ ਕਰ ਰਹੇ ਹਾਂ, ਜਿੱਥੇ ਦੇਖਿਆ ਉੱਥੇ ਚੀਜ਼ ਸੁੱਟਤੀ, ਜਿੱਥੇ ਦੇਖਿਆ ਉੱਥੇ ਆਪਾਂ ਨੇ ਉੱਦਾਂ ਉਹਨੂੰ ਯੂਜ਼ ਕਰ ਲਿਆ, ਪਾਣੀਆਂ ਦਾ ਬੁਰਾ ਹਾਲ ਕਰ ਦਿੱਤਾ, ਸਾਫ਼ ਸਫਾਈ ਪ੍ਰੋਪਰ ਨਹੀਂ ਆਪਾਂ ਰੱਖਦੇ, ਹੈ ਨਾ। ਸਾਨੂੰ ਲੱਗਦਾ ਵੀ ਅਸੀਂ ਆਪਣੇ ਕੋਲ ਉਹ ਚੀਜ਼ ਨਹੀਂ ਰੱਖਣੀ ਜਿੱਥੇ ਦਿਲ ਕਰਦਾ ਸੁੱਟ ਦਿੰਦੇ ਹਾਂ। ਸੋ ਇਹ ਚੀਜ਼ਾਂ ਵੀ ਬਹੁਤ ਇਫੈਕਟ ਪਾਉਂਦੀਆਂ ਕਲਾਈਮੇਟ ਚੇਂਜ ਦੇ ਵਿੱਚ। ਸੋ ਕਲਾਈਮੇਟ ਚੇਂਜ ਦੇ ਵਿੱਚ ਹਰੇਕ ਵਿਅਕਤੀ ਦਾ ਯੋਗਦਾਨ ਹੁੰਦਾ। ਜੇ ਆਪਾਂ ਇਸ ਬਾਰੇ ਡੀਪਲੀ ਸੋਚਦੇ ਹਾਂ ਫਿਰ ਅਸੀਂ ਬੜਾ ਕੁਛ ਇਸ ਕੁਦਰਤ ਤੋਂ ਲੈ ਵੀ ਸਕਦੇ ਹਾਂ ਅਤੇ ਇਹਨੂੰ ਦੇ ਸਕਦੇ ਹਾਂ, ਕਿਉਂਕਿ ਸਿਰਫ ਲੈਣਾ ਹੀ ਨਹੀਂ ਹੁੰਦਾ ਵੀ ਕੁਦਰਤ ਨੇ ਆਪਣਾ ਸਾਰਾ ਕੁਛ ਸਾਡੇ 'ਤੇ ਕੁਰਬਾਨ ਕਰੀ ਜਾਣਾ ਅਤੇ ਅਸੀਂ ਉਹਦਾ ਧਿਆਨ ਨਾ ਰੱਖੀਏ। ਸੋ ਇਸ ਕਰਕੇ ਧਿਆਨ ਰੱਖਣਾ ਵੀ ਬੜਾ ਜ਼ਰੂਰੀ ਹੈ। ਸੋ ਸਾਫ਼ ਸਫਾਈ ਹਰੇਕ ਤਰ੍ਹਾਂ ਦੀ, ਜਿਵੇਂ ਆਪਾਂ ਇੱਥੇ ਦੇਖਦੇ ਹਾਂ ਪਾਣੀਆਂ ਦਾ, ਇੱਥੇ ਕਿੰਨਾ ਪਾਣੀ ਹੈ, ਇੱਕ ਤਾਂ ਕੈਨੇਡਾ ਦੇ ਵਿੱਚ ਦੂਜੇ ਨੰਬਰ 'ਤੇ ਸਾਫ਼ ਹੈ ਪਾਣੀ। ਜੇ ਆਪਾਂ ਕਿਤੇ ਸਮੁੰਦਰ, ਝੀਲ, ਲੇਕ ਕਿਤੇ ਵੀ ਤੁਸੀਂ ਜਾਓ ਅਤੇ ਤੁਹਾਨੂੰ ਉੱਥੇ ਐਨ ਸਾਫ਼ ਮਿਲਦਾ ਹੁੰਦਾ ਸੀ, ਪਰ ਹੁਣ ਆਪਾਂ ਬੜੀ ਮਾਤਰਾ ਦੇ ਵਿੱਚ ਇੱਕ ਤਾਂ ਜਾਂਦੇ ਹਾਂ, ਠੀਕ ਹੈ, ਚਲੋ ਪਾਪੂਲੇਸ਼ਨ ਵੱਧਦੀ ਹੈ, ਇਮੀਗ੍ਰੇਸ਼ਨ ਜ਼ਿਆਦਾ ਹੁੰਦੀ, ਲੋਕ ਇੱਥੇ ਆਉਂਦੇ ਆ, ਪਰ ਜਿੱਥੇ ਮਰਜ਼ੀ ਜਾਓ, ਘੁੰਮੋ ਫਿਰੋ, ਪਰ ਸਾਫ਼ ਸਫਾਈ ਦਾ ਪੂਰਾ ਰੱਖੋ ਧਿਆਨ। ਤੇ ਤਾਂ ਕਿ ਸਾਨੂੰ ਜਿਹੜੀ ਕੁਦਰਤ ਹੈ ਉਹ ਵਧੀਆ ਵਧੀਆ ਚੀਜ਼ ਪੇਸ਼ ਕਰਦੀ ਰਹੇ ਤੇ ਆਪਾਂ ਉਹਨੂੰ ਇੰਜੋਏ ਕਰਦੇ ਰਹੀਏ। ਸੋ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਜ਼ਰੂਰ ਤੁਹਾਡੇ ਨਾਲ ਕਰਦੇ ਹਾਂ। ਤੇ ਜਿਵੇਂ ਮੌਸਮ ਦੀ ਆਪਾਂ ਨੇ ਗੱਲ ਕੀਤੀ ਹੈ ਨਾ, ਕਹਿੰਦੇ ਆ ਫਲੂ ਸ਼ੋਟਸ ਜਿਹੜੇ ਆ, ਜਿਵੇਂ ਇੱਥੇ ਨਾ ਬੜਾ ਵਧੀਆ ਇਹ ਇੱਕ ਪ੍ਰਬੰਧ ਕਰਦੀ ਹੈ ਜਿਹੜੀ ਸਰਕਾਰ ਹੈਗੀ ਆ, ਜਦੋਂ ਮੌਸਮ ਚੇਂਜ ਹੁੰਦਾ, ਠੰਡ ਆਉਣ ਵਾਲੀ ਹੁੰਦੀ ਹੈ, ਫਲੂ ਸ਼ੋਟਸ ਜਿਹੜੇ ਲਾਏ ਜਾਂਦੇ ਆ ਤਾਂ ਕਿ ਲੋਕਾਂ ਨੂੰ ਜ਼ੁਕਾਮ, ਖਾਂਸੀ ਜਾਂ ਕੋਈ ਇੱਦਾਂ ਦੀਆਂ ਅਲਾਮਤਾਂ ਜਿਹੜੀਆਂ ਨਾ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਠੰਡ ਹੁੰਦੀ ਹੈ। ਪਰ ਕਈ ਉਹ ਫਲੂ ਸ਼ੋਟਸ ਲਵਾਉਂਦੇ ਆ, ਕਈ ਨਹੀਂ ਲਵਾਉਂਦੇ। ਪਰ ਅੱਜ ਤੋਂ ਕਹਿੰਦੇ ਆ ਵੀ ਤੁਸੀਂ ਜੇ ਲਵਾਉਣਾ ਚਾਹੁੰਦੇ ਹੋ, ਕਿਉਂਕਿ ਬੜੇ ਸਾਡੇ ਹੈਗੇ ਆ ਜਿਹੜੇ ਲਿਸਨਰਸ ਹੈ ਜਿਹੜੇ ਕਿ ਜ਼ਰੂਰ ਆਏ ਸਾਲ ਫਲੂ ਸ਼ੋਟਸ ਜਿਹੜੇ ਠੰਡ ਲਈ ਲਵਾਉਂਦੇ ਆ ਵੀ ਤੁਹਾਨੂੰ ਲੱਗੇ ਨਾ ਤੇ ਤੁਸੀਂ ਠੀਕ ਰਹੋ, ਤੰਦਰੁਸਤ ਰਹੋ, ਕੋਈ ਖਾਂਸੀ ਜ਼ੁਕਾਮ ਜਾਂ ਕੋਈ ਫੀਵਰ ਵਗੈਰਾ ਇੱਦਾਂ ਦਾ ਕੁਛ ਨਾ ਹੋਵੇ, ਗਲੇ ਗੁਲੇ ਖਰਾਬ ਨਾ ਹੋਣ। ਪਰ ਕਈ ਉਹ ਇਸ ਚੀਜ਼ ਤੋਂ ਬਚਦੇ ਆ, ਕਈ ਕਹਿੰਦੇ ਨਹੀਂ ਅਸੀਂ ਨਹੀਂ ਲਵਾਉਣਾ, ਅਸੀਂ ਤਾਂ ਇੱਦਾਂ ਹੀ ਠੀਕ ਆ, ਇੱਦਾਂ ਹੀ ਆਪਾਂ ਪ੍ਰੀਕੋਸ਼ਨ ਲੈ ਲੈਂਦੇ ਆ ਅਤੇ ਆਪਣਾ ਰੱਖਦੇ ਹਾਂ ਧਿਆਨ। ਸੋ ਬਿਲਕੁਲ ਜੀ, ਹਰੇਕ ਦਾ ਆਪਣੀ ਆਪਣੀ ਬੋਡੀ ਵੀ ਆ, ਕਈਆਂ ਦੀ ਜਿਹੜੀ ਬੋਡੀ ਆ ਉਹ ਸਹਿੰਦੀ ਆ ਇਹ ਚੀਜ਼ਾਂ, ਕਈ ਬੜੀ ਛੇਤੀ ਬਿਮਾਰ ਹੋ ਜਾਂਦੇ ਆ, ਜਾਂ ਤਾਂ ਉਹਨਾਂ ਦਾ ਖਾਣ ਪੀਣ ਜਾਂ ਐਲਰਜੀ ਹੁੰਦੀ ਕਈਆਂ ਨੂੰ ਕਿਸੇ ਚੀਜ਼ ਤੋਂ, ਹੈ ਨਾ, ਤਾਂ ਵੀ ਹੁੰਦਾ। ਅਤੇ ਬਾਕੀ ਕਈ ਭਾਵੇਂ ਜੇ ਆਪਣਾ ਉਹ ਖਾਣ ਪੀਣ ਠੀਕ ਰੱਖਦੇ ਆ ਸਰਦੀਆਂ ਦੇ ਹਿਸਾਬ ਦੇ ਨਾਲ, ਫਿਰ ਉਹ ਸਹੀ ਵੀ ਰਹਿੰਦੇ ਆ, ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ। ਬਾਕੀ ਫਲੂ ਸ਼ੋਟਸ ਜਿਹੜੇ ਆ ਜਾਂ ਕੋਵਿਡ ਦੇ ਜਿਹੜੇ ਵੈਕਸੀਨ ਹੈਗੇ ਆ ਉਹ ਕਹਿੰਦੇ ਅਵੇਲੇਬਲ ਆ ਅੱਜ ਤੋਂ, ਜੇ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਤੁਸੀਂ ਆਪਣੇ ਡਾਕਟਰ ਜਿਹੜੇ ਤੁਹਾਡੇ, ਚਾਹੇ ਵਾਕ ਇਨ ਕਲੀਨਿਕ ਹੈ, ਡਾਕਟਰ ਹੈ, ਹੋਸਪਿਟਲ ਹੈ, ਜੋ ਵੀ ਜਿੱਥੇ ਵੀ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਸੋ ਅੱਜ ਤੋਂ ਅਵੇਲੇਬਲ ਹੈਗੇ ਆ। ਬਾਕੀ ਜੇ ਆਪਾਂ ਗੱਲਬਾਤ ਕਰੀਏ ਪੈਟਰੋਲ ਦੀ, ਗੈਸ ਦੀ, ਡੀਜ਼ਲ ਦੀ, ਉਹਨਾਂ ਦੇ ਰੇਟ ਰੇਟ ਤਾਂ ਨਿਰੰਤਰ ਹੀ ਵਧੀ ਜਾ ਰਹੇ ਆ, ਹੈ ਨਾ। ਕੱਲ੍ਹ ਵੀ ਅਸੀਂ ਦੇਖ ਰਹੇ ਸੀਗੇ ਕਿ ਹਰ ਇੱਕ ਗੈਸ ਸਟੇਸ਼ਨ 'ਤੇ ਜਿਹੜਾ ਰੇਟ ਹੈ ਨਾ ਸੇਮ ਨਹੀਂ ਹੈਗਾ। ਕਿਤੇ ਜਿਵੇਂ ਕੱਲ੍ਹ ਮੈਂ ਦੇਖੀ ਸੀ ਕਿਤੇ 176.9 ਹੈ, ਕਿਤੇ 175.9 ਸੀਗਾ, ਕਿਤੇ 178 ਸੀਗਾ, ਕਿਤੇ 179.9 ਸੀਗਾ। ਸੋ ਹਰ ਇੱਕ ਜਗ੍ਹਾ ਡਿਫਰੈਂਟ, ਪਰ ਇਹ ਹੋਣਾ ਨਹੀਂ ਚਾਹੀਦਾ ਇੱਦਾਂ, ਹੈ ਨਾ। ਜਿਹੜਾ ਇੱਕ ਰੇਟ ਹੈ ਸੇਮ ਉਹੀ ਰਹਿਣਾ ਚਾਹੀਦਾ। ਫਿਰ ਕਈ ਵਾਰੀ ਕਈ ਇਹੀ ਲੱਭਦੇ ਫਿਰੀ ਜਾਂਦੇ ਵੀ ਕਿਹੜੇ ਗੈਸ ਸਟੇਸ਼ਨ 'ਤੇ ਰੇਟ ਜਿਹੜਾ ਘੱਟ ਹੋਊਗਾ, ਅਤੇ ਉਹ ਅੱਧੀ ਤਾਂ ਗੈਸ ਪਹਿਲਾਂ ਹੀ ਇੱਦਾਂ ਹੀ ਉਹ ਜਿਵੇਂ ਕਹਿੰਦੇ ਵੀ ਫੂਕ ਲੈਂਦੇ ਆ। ਸੋ ਥੋੜ੍ਹੀ ਜਿਹੀ ਪੈਸੇ ਬਚਾਉਣ ਪਿੱਛੇ ਭਾਵੇਂ ਉਹ ਓਨਾ ਹੀ ਹਿਸਾਬ ਬਰਾਬਰ ਹੋ ਜਾਂਦਾ, ਕਈ ਵਾਰ ਹੁੰਦਾ ਨਾ ਇੱਦਾਂ। ਕਈ ਵਾਰੀ ਜਿੱਥੇ ਲੱਗ ਰਿਹਾ ਹੁੰਦਾ ਵੀ ਹਾਂਜੀ ਇੱਥੇ ਰੇਟ ਘੱਟ ਹੈ ਗੈਸ ਦੇ, ਅਤੇ ਉੱਥੇ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ, ਅਤੇ ਓਨੇ ਚਿਰ ਤੁਸੀਂ ਵੈਸੇ ਹੀ ਇੰਨਾ ਆਪਣੀ ਗੱਡੀ ਦੇ ਵਿੱਚ ਜਿਹੜਾ ਭਰਾਇਆ ਹੋਇਆ ਆਲਰੇਡੀ ਗੈਸ ਉਹ ਤੁਸੀਂ ਫੂਕ ਲੈਂਦੇ ਹੋ, ਹੈ। ਸੋ ਇਹ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ, ਕਈ ਵਾਰ ਆਪਾਂ ਉਹ ਚੀਜ਼ਾਂ ਨਹੀਂ ਸੋਚਦੇ ਪਰ ਹਿਸਾਬ ਉੱਥੇ ਹੀ ਪਹੁੰਚ ਜਾਂਦਾ। ਸੋ ਲਓ ਜੀ, ਡੀਜ਼ਲ ਦੇ ਰੇਟ ਵੀ ਕਹਿੰਦੇ ਬੜੇ ਹਾਈ ਹੋ ਗਏ ਆ, ਅਤੇ ਪਹਿਲਾਂ ਨਾਲੋਂ ਡਬਲ ਹੋ ਗਏ ਆ। ਵੈਸੇ ਇਹ ਤਾਂ ਕਮਾਲ ਹੀ ਹੈ, ਕਿਉਂਕਿ ਜਿਹੜੇ ਟਰੱਕ ਹੈ ਉਹਨਾਂ 'ਚ ਤਾਂ ਡੀਜ਼ਲ ਨਾਲ ਹੀ ਚੱਲਦੇ ਆ, ਹੈ ਨਾ। ਅਤੇ ਜਦੋਂ ਹੁਣ ਟਰੱਕਿੰਗ ਕੰਪਨੀਆਂ ਨੂੰ ਜਾਂ ਜਿਹੜੇ ਟਰੱਕ ਡਰਾਈਵਰ ਆ ਜਾਂ ਓਨਰ ਓਪਰੇਟਰ ਆ, ਹੈ ਨਾ, ਜਿਹਨਾਂ ਜਿਹੜੇ ਆਪਣਾ ਗੈਸ ਜਿਹੜਾ ਪਾਉਂਦੇ ਆ ਆਪਣੇ ਟਰੱਕਾਂ ਦੇ ਵਿੱਚ, ਅਤੇ ਚਾਹੇ ਚਲੋ ਜਿਹੜੀ ਕੰਪਨੀਆਂ ਦੇ ਓਨਰ ਹੈ ਉਹਨਾਂ ਨੂੰ ਫਰਕ ਤਾਂ ਫਿਰ ਬੜਾ ਪੈਂਦਾ, ਹੈ ਨਾ। ਹਰ ਇੱਕ ਚੀਜ਼ 'ਤੇ ਚੀਜ਼ਾਂ ਮਹਿੰਗੀਆਂ ਹੋਈ ਜਾਂਦੀਆਂ ਜਿਹੜੀਆਂ ਨਿੱਤ ਪ੍ਰਤੀ, ਕਿਉਂਕਿ ਟਰੱਕਾਂ ਵਾਲੇ ਵੀਰਾਂ ਨੇ ਹੀ, ਭੈਣਾਂ ਨੇ ਹੀ ਜਿਹੜਾ ਸਮਾਨ ਹੈ ਇੱਧਰੋਂ ਉੱਧਰੋਂ ਲੈ ਕੇ ਆਉਣਾ ਹੈਗਾ। ਪਰ ਆਸ ਕਰਦੇ ਹਾਂ ਕਿ ਮੇ ਵੀ ਆਉਣ ਵਾਲੇ ਸਮੇਂ 'ਚ ਥੋੜ੍ਹਾ ਬਹੁਤਾ ਠੀਕ ਹੋ ਜਾਵੇ। ਕਹਿ ਰਹੇ ਹਾਂ ਵੀ ਡੀਲਾਂ ਇੱਧਰੋਂ ਉੱਧਰੋਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਵੀ ਬਣਵਾ ਲਈਏ ਅਸੀਂ, ਹੈ ਨਾ। ਤੇ ਸਾਡੇ ਨਾਲ ਇੱਕ ਕਾਲਰ ਜੁੜੇ, ਇਹਨਾਂ ਦੀ ਵੀ ਗੱਲਬਾਤ ਆਪਾਂ ਸੁਣਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਚਾਲ ਤੁਹਾਡਾ?
1: ਵਧੀਆ। ਮੈਂ ਕਿਹਾ ਮੇਰੇ ਵਾਲੀ ਗੱਲ ਕਰ ਦਿੱਤੀ।
0: ਹਾਂਜੀ,
1: ਮੈਂ ਹਰ ਰੋਜ਼ ਇਹੀ ਕਹਿੰਦੀ ਹੁੰਦੀ ਹਾਂ, ਦੇਖਾ ਵੀ ਗੈਸ ਪੈਟਰੋਲ ਤਾਂ ਸੇਮ ਹੀ ਆ, ਹੁੰਦੇ ਚ ਕਿਹੜਾ ਗੋਲਡ ਪਾਇਆ, ਸਿਲਵਰ ਪਾਇਆ ਕੁਛ, ਹੈ ਨਾ।
0: ਹਾਂਜੀ,
1: ਤੇ ਮੈਂ ਕਿਹਾ ਵੀ ਰੇਟ ਕਿਉਂ ਅਲੱਗ ਅਲੱਗ ਰੱਖੇ, ਵੀ ਉਹ ਰੇਟ ਹੋਈ ਜਿੱਥੋਂ ਮਰਜ਼ੀ ਕੋ ਭਰਵਾ ਲਵੇ। ਹਾਂ, ਇਹੀ ਗੱਲ ਮੈਂ ਕਹਿੰਦੀ ਹੁੰਦੀ, ਮੈਂ ਕਿਹਾ ਦੋ ਸੈਂਟ ਕਿਤੇ ਘੱਟ ਕਿਤੇ ਵੱਧ, ਹਰ ਕੋਈ ਇੱਕ ਸੈਂਟ ਦੋ ਸੈਂਟ ਗੁੰਮੇ ਵੀ ਪਿੱਛੇ ਗੈਸ ਸਟੇਸ਼ਨ ਤੇ ਜਾਂਦਾ। ਤੇ ਉਹੀ ਗੱਲ ਮੈਂ ਕਿਹਾ, ਮੈਂ ਚਲੋ ਮੈਂ ਦੱਸਦੀ ਹਾਂ, ਮੇਰੀ ਵੀ ਇਹੀ ਗੱਲ ਹੁੰਦੀ ਆ ਵੀ ਏਦਾਂ ਕਿਉਂ ਆ, ਵੀ ਇੱਕੋ ਜਿਹਾ ਰੇਟ ਚਾਹੀਦਾ।
0: ਹਾਂਜੀ, ਬਿਲਕੁਲ ਜੀ,
1: ਥੈਂਕ ਥੈਂਕ ਯੂ
0: ਜੀ, ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਸਹੀ ਹੈ ਇਹ, ਕਿਉਂਕਿ ਰੇਟ ਕਿਉਂ, ਜਦੋਂ ਹੁਣ ਜ਼ਿਆਦਾ ਹੋਵੇ ਬਹੁਤ ਜ਼ਿਆਦਾ ਅੰਤਰ, ਕੋਈ ਕਰ ਰਿਹਾ ਬੜਾ ਸਸਤਾ ਕੋਈ ਦੇ ਰਿਹਾ ਜਾਂ ਕੁਛ ਹੈ, ਪਰ ਇੰਨੇ ਇੰਨੇ ਕੁ ਦੋ ਦੋ ਤਿੰਨ ਤਿੰਨ ਜਿਹੜੇ ਸੈਂਟ ਹੈ ਉਹਨਾਂ ਦਾ ਫਰਕ ਪੈ ਰਿਹਾ, ਤੇ ਕਮਾਲ ਹੀ ਹੈ ਵੀ ਕਿਉਂ ਹੈ ਇੱਦਾਂ, ਹੈ ਨਾ। ਤੇ ਉਹ ਸਾਰੇ ਕਈ ਤਾਂ ਇਹੀ ਦੇਖਦੇ ਫਿਰੀ ਜਾਂਦੇ ਕਿ ਕਿੱਥੇ, ਫਿਰ ਕਈਆਂ ਦੇ ਹੈਗਾ ਇੱਦਾਂ ਵੀ ਫਲਾਣੀ ਜਗ੍ਹਾ ਤੋਂ ਪਵਾਓ ਤੇ ਉੱਥੇ ਜਿਹੜਾ ਹੈਗਾ ਗੈਸ ਪ੍ਰਾਈਸ ਜਿਹੜੀ ਘੱਟ ਹੋਊਗੀ, ਹੈਗਾ ਇੱਦਾਂ ਹੈ, ਪਰ ਪਤਾ ਨਹੀਂ ਕਿਉਂ ਹੈ, ਆਈ ਡੋਂਟ ਨੋ। ਬਾਕੀ ਜੇ ਕਿਸੇ ਨੂੰ ਹੋਰ ਨੂੰ ਪਤਾ ਹੋਵੇ, ਹੁਣ ਸਾਡੇ ਆਂਟੀ ਜੀ ਵੀ ਇਹੀ ਸਵਾਲ ਕਰ ਗਏ ਵੀ ਮੈਂ ਵੀ ਇਹੀ ਸੋਚਦੀ ਹਾਂ ਵੀ ਇੱਦਾਂ ਕਿਉਂ ਹੈ, ਕਿਉਂ ਨਹੀਂ ਸੇਮ ਪ੍ਰਾਈਸ ਹੈਗਾ ਅਤੇ ਕਿਉਂ ਅੱਗੇ ਪਿੱਛੇ ਰੱਖਿਆ ਹੋਇਆ ਇਹਨਾਂ ਨੇ, ਹੈ ਪਤਾ ਨਹੀਂ ਹੈ ਕੀ ਹਿਸਾਬ ਕਿਤਾਬ ਹੈ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅਤੇ ਤੁਸੀਂ ਵੀ ਗੱਲਬਾਤ ਜ਼ਰੂਰ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੈ, ਅਤੇ ਕਿਵੇਂ ਤੁਹਾਡਾ ਵੀਕਐਂਡ ਲੰਘਿਆ। ਅਤੇ ਅੱਜ ਮੰਡੇ ਮੋਰਨਿੰਗ ਹੁੰਦਾ, ਮੰਡੇ ਮੋਰਨਿੰਗ ਦੇ ਵਿੱਚ ਸਾਰੇ ਜਿਵੇਂ ਕਹਿੰਦੇ ਨਾ ਹੌਲੀ ਹੌਲੀ ਅੱਖਾਂ ਖੋਲਦੇ ਆ ਵੀ ਅੱਛਾ ਅੱਜ ਸੋਮਵਾਰ ਹੋ ਗਿਆ, ਪਰ ਕਈ ਕਹਿੰਦੇ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਤਾਂ ਠੀਕ ਹਾਂ, ਹੈ ਮੰਡੇ ਨੂੰ ਤਾਂ ਕਹਿੰਦੇ ਵਧੀਆ ਰੈਸਟ ਕਰ ਲਈ, ਖਾ ਲਿਆ ਪੀ ਲਿਆ ਅਤੇ ਸਾਰਾ ਕੁਛ ਡਨ ਹੋ ਗਿਆ, ਨਹੀਂ ਤਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹੀ ਹੁੰਦਾ ਵੀ ਕਦੋਂ ਛੁੱਟੀ ਆਉਣੀ ਹੈ, ਪਰ ਕਈਆਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਮੋਸਟਲੀ ਜਿਹੜਾ ਹੈਗਾ ਮੰਡੇ ਨੂੰ ਥੋੜ੍ਹਾ ਜਿਹਾ ਕਹਿੰਦੇ ਆ ਵੀ ਹੌਲੀ ਹੌਲੀ ਹੌਲੀ ਹੌਲੀ ਰਫਤਾਰ ਹੈ ਜਿਹੜੀ ਉਹ ਫੜੀ ਜਾਂਦੀ ਹੈ, ਬਾਕੀ ਤਾਂ ਚੱਲ ਹੈ ਤਾਂ ਇੱਦਾਂ ਹੀ ਹੈ। ਹੁਣ ਆਪਾਂ ਗੱਡੀ ਲੈ ਕੇ ਕਿਤੇ ਜਾਂਦੇ ਹਾਂ, ਹੈ ਨਾ, ਜਦੋਂ ਉਹਨੂੰ ਸਟਾਰਟ ਕਰਦੇ ਥੋੜ੍ਹਾ ਜਿਹਾ ਪਹਿਲਾਂ ਆਪਾਂ ਦੇਖਦੇ ਹਾਂ ਵੀ ਥੋੜ੍ਹੀ ਦੇਰ ਰੁਕ ਕੇ 2-4 ਮਿੰਟ ਗੱਡੀ ਗਰਮ ਹੋ ਜਾਵੇ, ਇੱਕਦਮ ਨਾ ਵੀ ਸਟਾਰਟ ਕੀਤੀ ਭਜਾ ਲਓ ਅਤੇ ਇੰਜਨ 'ਤੇ ਫਰਕ ਪੈ ਜਾਣਾ, ਇੱਦਾਂ ਹੀ ਬੰਦੇ ਦੀ ਬੋਡੀ 'ਤੇ ਜਾਂ ਦਿਮਾਗ 'ਤੇ ਕਈ ਵਾਰ ਹੁੰਦਾ ਨਾ, ਤੁਸੀਂ ਇੱਕਦਮ ਉੱਠ ਕੇ ਕੁਛ ਕਰਨ ਲੱਗ ਜਾਂਦੇ ਹੋ ਅਤੇ ਫਿਰ ਉਹ ਤੋਂ ਬਾਅਦ ਸਿਰ ਦੁਖਣ ਲੱਗ ਜਾਂਦਾ, ਜਿਵੇਂ ਤੁਸੀਂ ਛੇਤੀ ਛੇਤੀ ਜਿਹੜਾ ਹੈਗਾ ਆਪਣੇ ਆਪ ਨੂੰ ਢਾਲ ਲਿਆ ਉਹ ਕੰਮ ਦੇ ਵਿੱਚ, ਪਰ ਤੁਹਾਡੀ ਬੋਡੀ ਨੇ ਅਲਾਓ ਨਹੀਂ ਕੀਤਾ ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ ਜਾਂ ਸਿਰ ਜਿਹਾ ਦੁਖਣ ਲੱਗ ਜਾਂਦਾ, ਲੇਜ਼ੀ ਜਿਹਾ ਲੱਗਣ ਲੱਗ ਜਾਂਦਾ ਆਪਣੇ ਆਪ ਨੂੰ, ਹੋ ਜਾਂਦਾ ਇੱਦਾਂ। ਸੋ ਥੋੜ੍ਹਾ ਜਿਹਾ ਵੈਸੇ ਹੈਗਾ ਕਿ ਆਰਾਮ ਦੇ ਨਾਲ ਹੀ ਜਿਹੜਾ ਆਪਾਂ ਨੂੰ ਸਟਾਰਟ ਆਪਣਾ ਦਿਨ ਕਰਨਾ ਚਾਹੀਦਾ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਅਤੇ ਬਾਕੀ 26 ਤਰੀਕ ਵੀ ਨੇੜੇ ਆ ਰਹੀ ਹੈ, 26 ਕਿਹੜੀ ਇਲੈਕਸ਼ਨਾਂ ਵਾਲੀ, 26-26 ਹੈ। ਸੋ 26-26 ਜਿਹੜੀ ਨੇੜੇ ਨੇੜੇ ਆ ਰਹੀ ਹੈ, 26 ਅਕਤੂਬਰ 2026 ਨੂੰ ਜਿਹੜੇ ਮਿਊਂਸਪਲ ਇਲੈਕਸ਼ਨ ਹੋਣੇ ਆ, ਸਾਰੇ ਪੱਬਾਂ ਭਾਰ ਹੋਏ ਹੋਏ ਆ ਅਤੇ ਜਿਹੜੇ ਵੀ ਸਾਡੇ ਨੁਮਾਇੰਦੇ ਪਾਰਟੀਸਪੇਟ ਕਰ ਰਹੇ ਜਿਹੜੇ ਕੈਂਡੀਡੇਟ ਹੈਗੇ ਆ, ਚਾਹੇ ਉਹ ਮੇਅਰ ਵਾਸਤੇ ਆ, ਸਿਟੀ ਕੌਂਸਲਰ, ਰੀਜਨਲ ਕੌਂਸਲਰ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸਕੂਲ ਟਰੱਸਟੀ ਵਾਸਤੇ, ਪਰ ਕਈ ਤਾਂ ਪਿਛਲੇ ਸਮਿਆਂ 'ਚ ਚਾਹੇ ਰਹੇ ਵੀ ਹੈਗੇ ਆ ਉਹ, ਪਰ ਉਹਨਾਂ ਦਾ ਕੁਛ ਇੰਨਾ ਅੱਗੇ ਆ ਨਹੀਂ ਰਿਹਾ ਵੀ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕੀ ਕੀਤਾ। ਪਰ ਕਈ ਜਿਹੜੇ ਪਿਛਲੇ ਸਮੇਂ ਦੇ ਵਿੱਚ ਵੀ ਸਰਵ ਕਰ ਰਹੇ ਸੀਗੇ ਸਿਟੀ ਨੂੰ, ਅਤੇ ਉਹ ਆਪਣਾ ਬੜਾ ਵਧੀਆ ਯੋਗਦਾਨ ਉਹਨਾਂ ਨੇ ਪਾਇਆ ਅਤੇ ਉਹ ਦੱਸਦੇ ਵੀ ਹੈਗੇ ਆ, ਹੈ ਨਾ, ਪਰ ਬੜੇ ਘੱਟ ਹੈ ਇੱਦਾਂ। ਬਾਕੀ ਤੁਸੀਂ ਆਪਣਾ ਆਪਣਾ ਵਾਰਡ ਆਪਾਂ ਤੁਹਾਨੂੰ ਹਮੇਸ਼ਾ ਹੀ ਯਾਦ ਕਰਾਉਂਦੇ ਹਾਂ, ਔਰ 26 ਤਰੀਕ ਤੱਕ ਤਾਂ ਇਹੀ ਚੱਲਣਾ ਸਿਲਸਿਲਾ ਸਿਲਸਿਲਾ ਹੈ। ਸੋ ਇਹੀ ਸਿਲਸਿਲਾ ਚੱਲਣਾ, ਅਤੇ ਮੈਨੂੰ ਨਾ ਜਦੋਂ ਜੇ ਸਿਲਸਿਲਾ ਵਰਡ ਕਹਿ ਹੋ ਜਾਂਦਾ ਨਾ, ਬੜੀ ਕਈ ਵਾਰ ਆਪਣੇ ਆਪ ਹੀ ਹਾਸੀ ਆਉਂਦੀ ਹੈ ਕਿ ਜਦੋਂ ਨਾ ਪਿਕਚਰ ਆਈ ਸੀ ਸਿਲਸਿਲਾ, ਉਹ ਕਈ ਕਰਦੇ ਨਹੀਂ ਉਹ ਜਾਣ ਕੇ ਉਹੀ ਵਰਡ ਬਾਰ ਬਾਰ ਬੋਲੀ ਜਾਣਾ, ਜੇ ਕੁਛ ਵੀ ਹੋਣਾ ਇਹ ਸਿਲਸਿਲਾ ਚੱਲ ਪਿਆ ਹੈ, ਇਹ ਸਿਲਸਿਲਾ ਚੱਲ ਪਿਆ ਹੈ। ਸੋ ਇੱਥੇ ਵੀ ਉਹੀ ਯਾਦ ਆ ਗਿਆ ਮੈਨੂੰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਹੁਣ ਇਲੈਕਸ਼ਨ ਹੋਣੇ ਆ, ਮਿਊਂਸੀਪਲ ਇਲੈਕਸ਼ਨ, ਅਤੇ ਇੱਕ ਤਾਂ ਤੁਹਾਡੀ ਪਾਰਟੀਸਪੇਸ਼ਨ ਉਹਦੇ 'ਚ ਜ਼ਰੂਰ ਹੋਣੀ ਚਾਹੀਦੀ ਆ। ਸੋ ਇਹ ਨਹੀਂ ਹੈਗਾ ਕਿ ਆਪਾਂ ਆਏ ਵਾਰ ਇਹੀ ਕਹਿੰਦੇ ਹਾਂ ਕਿ 20-30% ਤੱਕ ਵੋਟਾਂ ਪਈਆਂ, ਸਾਰਿਆਂ ਨੇ ਉਹਦੇ 'ਚ ਪਾਰਟੀਸਪੇਟ ਨਹੀਂ ਕੀਤਾ, ਪਰ ਕਿਉਂ ਨਹੀਂ ਕੀਤਾ ਬਈ, ਜ਼ਰੂਰ ਕਰੋ। ਇਹ ਤਾਂ ਸਾਡੇ ਆਪਣੇ ਮਸਲੇ ਆ ਇੱਥੇ ਦੇ, ਜਿੱਥੇ ਆਪਾਂ ਰਹਿੰਦੇ ਹਾਂ, ਜਿਹੜੇ ਵਾਰਡ 'ਚ ਰਹਿੰਦੇ ਹਾਂ, ਜਿਹੜੇ ਸਿਟੀ 'ਚ ਰਹਿੰਦੇ ਹਾਂ, ਜਿਹੜੇ ਆਪਣੇ ਓਨਟੈਰੀਓ ਦੇ ਵਿੱਚ ਆਪਾਂ ਰਹਿੰਦੇ ਹਾਂ, ਆਪਣੇ ਪ੍ਰੋਵਿੰਸ ਦੇ ਵਿੱਚ। ਸੋ ਇਸ ਕਰਕੇ ਇੱਥੇ ਦਾ ਸਾਰਾ ਜਿਹੜਾ ਮਸਲਾ, ਆਪਣੇ ਸਿਟੀ ਦਾ ਮਸਲਾ, ਉਹ ਸੁਲਝਣਾ ਚਾਹੀਦਾ, ਅਦਰਵਾਈਜ਼ ਤਾਂ ਅਸੀਂ ਕੰਪਲੇਂਟਾਂ ਹੀ ਕਰੀ ਜਾਂਦੇ ਹਾਂ। ਇਸ ਕਰਕੇ ਤੁਹਾਡੇ ਆਪਣਾ ਦੇਖੋ, ਗੂਗਲ ਕਰ ਲਓ, ਚਾਹੇ ਮੈਨੂੰ ਕਾਲ ਕਰ ਲਿਆ ਕਰੋ ਕਿ ਵਾਰਡ ਸਾਡਾ ਕਿਹੜਾ ਪੈ ਸਕਦਾ, ਅਸੀਂ ਆਹ ਇੱਥੇ ਹਾਂ, ਹੈ। ਵੈਸੇ ਤਾਂ ਚਲੋ ਤੁਹਾਡੇ ਘਰ ਘਰ ਡੋਰ ਨੋਕਿੰਗ ਕਰਨ ਆਉਂਦੇ ਆ ਸਾਰੇ ਜਿਹੜੇ ਨੁਮਾਇੰਦੇ, ਕੋਈ ਤਾਂ ਆਉਂਦਾ ਹੀ ਹੋਊਗਾ ਜੇ ਸਾਰੇ ਨਹੀਂ ਆਉਂਦੇ, ਅਤੇ ਨਾਲ ਦੀ ਨਾਲ ਜਿਹੜੇ ਫਲਾਇਰਸ ਹੈ, ਪੈਂਫਲੈਂਟਸ ਹੈ, ਉਹ ਤੁਹਾਡੇ ਕੋਲ ਪਹੁੰਚ ਜਾਂਦੇ ਆ ਬਾਏ ਮੇਲ, ਅਤੇ ਇਸ ਕਰਕੇ ਜ਼ਰੂਰ ਦੇਖ ਲਿਆ ਕਰੋ ਵੀ ਉਹਨਾਂ ਦੇ ਨਾਮ ਹੀ ਪੜ੍ਹ ਲਿਆ ਕਰੋ ਐਟਲੀਸਟ। ਅਦਰਵਾਈਜ਼ ਤਾਂ ਆਪਾਂ ਮੇਲ ਲੈਣ ਜਾਂਦੇ ਹਾਂ ਉੱਥੇ ਕੀ ਕਰਦੇ ਹਾਂ ਵੀ ਫਟਾਫਟ ਆਪਣੇ ਲੈਟਰ ਦੇਖੀ ਕਿਹੜੀ ਸਾਡੇ ਕੰਮ ਦੀ ਆ, ਦੂਜਿਆਂ ਨੂੰ ਉੱਥੇ ਗਾਰਬੇਜ ਕਰੇ ਆਉਂਦੇ ਹਾਂ, ਇੱਦਾਂ ਨਾ ਕਰਿਆ ਕਰੋ। ਘਰੇ ਲਿਆਓ, ਦੇਖੋ ਇਹ ਕਿਹੜੇ ਕਿਹੜੇ ਫਲਾਇਰ ਹੈਗੇ ਆ, ਅਤੇ ਅੱਜ ਕੱਲ੍ਹ ਬੜੇ ਆ ਰਹੇ ਆ ਫਲਾਇਰ ਜਿਹੜੇ ਕੈਂਡੀਡੇਟਸ ਪਾਰਟੀਸਪੇਟ ਕਰ ਰਹੇ ਆ ਇਲੈਕਸ਼ਨ ਦੇ ਵਿੱਚ, ਖੜੇ ਹੋਏ ਆ ਜਿਹੜੇ। ਸੋ ਇਸ ਕਰਕੇ ਦੇਖ ਲਿਆ ਕਰੋ, ਪੜ੍ਹ ਲਿਆ ਕਰੋ, ਉਹ ਤੋਂ ਪਤਾ ਲੱਗ ਜੂਗਾ ਕਿ ਇਹਨਾਂ ਦੇ ਕਿਹੜੇ ਏਜੰਡੇ ਆ, ਕਿਹੜਾ ਵਾਰਡ ਹੈ, ਪਹਿਲਾਂ ਇਹਨਾਂ ਨੇ ਕੁਛ ਕੀਤਾ ਕਿ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਆਪਣੀ ਇੰਟਰੋਡਕਸ਼ਨ ਵੀ ਉੱਥੇ ਲਿਖੀ ਹੋਈ ਹੁੰਦੀ ਆ। ਸੋ ਜ਼ਰੂਰ ਇਹਨਾਂ ਗੱਲਾਂ ਦਾ ਰੱਖੋ ਧਿਆਨ, ਅਤੇ ਆਪਣਾ ਮਾਇੰਡ ਜ਼ਰੂਰ ਸੈੱਟ ਕਰ ਲਓ, ਬਣਾ ਲਓ ਵੀ ਸਾਡੇ ਵਾਰਡ ਦੇ ਵਿੱਚ, ਕਿਉਂਕਿ 4 ਵੋਟਾਂ ਤੁਸੀਂ ਪਾਉਣੀਆਂ, ਤੁਹਾਨੂੰ ਯਾਦ ਆਪਾਂ ਨੇ ਕਰਾਉਂਦੇ ਰਹਿਣਾ, ਠੀਕ ਹੈ ਨਾ, 26 ਤਰੀਕ ਤੱਕ, ਤਾਂ ਕਿ ਵੱਧ ਤੋਂ ਵੱਧ ਪਾਰਟੀਸਪੇਸ਼ਨ ਹੋਵੇ ਲੋਕਾਂ ਦੀ ਆਪਣੇ ਸਿਟੀ ਦੇ ਨੁਮਾਇੰਦਿਆਂ ਨੂੰ ਚੁਣਨ ਦੇ ਵਿੱਚ। ਸੋ ਇਸ ਕਰਕੇ ਜ਼ਰੂਰ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ, ਹੈ ਨਾ। ਦੇਖੋ ਹੁਣ ਆਪਣੇ ਪ੍ਰੋਗਰਾਮ ਚੱਲਦੇ ਆ, ਹੈ ਨਾ, ਚਾਹੇ AM 530 'ਤੇ ਆਪਣੀ ਗੱਲ ਆਪਾਂ ਕਰਦੇ ਹਾਂ, 24 ਘੰਟੇ ਪ੍ਰੋਗਰਾਮ ਚੱਲਦੇ ਆ, ਕੋਈ ਨਾ ਕੋਈ ਪ੍ਰੋਗਰਾਮ ਆਉਂਦਾ ਰਹਿੰਦਾ, ਅਤੇ ਤੁਸੀਂ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਕਾਲ ਕਰੋ, ਪੁੱਛੋ, ਹੈ ਨਾ। ਜੇ ਚਲੋ ਉਹਨਾਂ ਨੂੰ ਉਸ ਸਮੇਂ ਨਹੀਂ ਪਤਾ ਹੋਊਗਾ, ਉਸ ਤੋਂ ਬਾਅਦ ਉਹ ਫਾਇੰਡ ਆਊਟ ਕਰਕੇ ਤੁਹਾਨੂੰ ਦੱਸ ਸਕਦੇ ਆ। ਬੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ, ਸਾਰਾ ਕੁਝ ਸਭ ਨੂੰ ਨਹੀਂ ਪਤਾ ਹੁੰਦਾ, ਹੈ ਨਾ। ਸੋ ਇਸ ਕਰਕੇ ਜ਼ਰੂਰ ਤੁਸੀਂ ਇਸ ਵੱਲ ਜ਼ਰੂਰ ਗੌਰ ਕਰੋ, ਤਾਂ ਕਿ ਤੁਸੀਂ ਤੁਹਾਡੀ ਪਾਰਟਿਸਿਪੇਸ਼ਨ ਹੋਵੇ। ਹੁਣ ਦੇਖੋ ਆਪਾਂ ਨਾ, ਜੇ ਤੁਹਾਨੂੰ ਇੱਕ ਡਾਟਾ ਮੈਂ ਕੱਢ ਕੇ ਦਵਾਂ ਕਿ ਕਈ ਕੰਟਰੀ ਤਾਂ ਹਲੇ ਵੀ ਇੱਦਾਂ ਦੇ ਹੋਣੇ ਆ, ਜਾਂ ਉਹਨਾਂ ਨੂੰ ਰੀਸੈਂਟਲੀ ਵੋਟ ਪਾਉਣ ਦਾ ਅਧਿਕਾਰ ਮਿਲਿਆ। ਅਤੇ ਜੇ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਨਾ, ਬੜੀ ਜੱਦੋਜਹਿਦ ਤੋਂ ਬਾਅਦ ਮਿਲਿਆ, ਜੇ ਤੁਸੀਂ ਆਪਣੀ ਹਿਸਟਰੀ ਨੂੰ ਪਿੱਛੇ ਫਰੋਲੋ। ਸੋ ਇਸ ਕਰਕੇ ਇਹਨੂੰ ਜਿਵੇਂ ਆਪਾਂ ਕਹੀਏ ਨਾ, ਗਰਾਂਟਿਡ ਲੈ ਲੈਂਦੇ ਹਾਂ, ਲੈ ਕੀ ਆ, ਛੱਡੋ ਪਰੇ, ਸਾਡੀ ਇੱਕ ਵੋਟ ਨਾਲ ਕੀ ਹੋਣ ਲੱਗਿਆ, ਕੰਮ ਕਰੋ, ਜਾਂ ਆਪਾਂ ਛੱਡੋ ਪਰੇ ਜਾਂਦੇ ਨਹੀਂ, ਹੈ ਨਾ, ਵੋਟ ਪਾਉਣ, ਇੱਦਾਂ ਨਾ ਕਰਿਓ। ਅਤੇ ਜ਼ਰੂਰ ਤੁਸੀਂ ਪਾਰਟੀਸਪੇਟ ਕਰੋ, ਤੁਹਾਡੀ ਵੋਟ ਦੀ ਬੜੀ ਅਹਿਮੀਅਤ ਹੈ। ਇੱਕ ਵੋਟ ਪਿੱਛੇ ਬੰਦਾ ਹਾਰ ਸਕਦਾ, ਇੱਕ ਪਿੱਛੇ ਜਿੱਤ ਸਕਦਾ। ਸੋ ਇਸ ਕਰਕੇ ਜ਼ਰੂਰ ਆਪਣੀ ਵੋਟ ਇਸਤੇਮਾਲ ਕਰਿਓ, ਜ਼ਰੂਰ ਕਾਸਟ ਕਰਿਓ ਆਪਣੀ ਵੋਟ। ਸੋ ਇੱਥੇ ਤਾਂ ਦੇਖੋ ਕਿੰਨਾ ਵਧੀਆ, ਇੰਡੀਆ 'ਚ ਤਾਂ EVM ਮਸ਼ੀਨਾਂ ਜੀਆਂ ਹੈਗੀਆਂ, ਪਤਾ ਨਹੀਂ ਕਿਸੇ ਤੋਂ ਕੋਈ ਬਟਨ ਦੱਬਦਾ ਕਿ ਨਹੀਂ ਦੱਬਦਾ ਹੈ, ਜਾਂ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ, ਜਾਂ ਉਹਦੇ ਵਿੱਚ ਹੀ ਕੋਈ ਝੋਲ ਮੋਲ ਕੀਤਾ ਹੋਇਆ ਹੁੰਦਾ ਉਹਨਾਂ ਨੇ। ਅਤੇ ਉਹ ਕਹਿੰਦੇ ਨਹੀਂ ਵੀ ਪਿੱਛੇ ਜਾਂ ਇਲੈਕਸ਼ਨ ਹੋਏ ਸੀਗੇ, ਉਹ ਕਹਿੰਦੇ ਵੀ ਸਾਡੇ ਘਰ ਦੇ 17 ਮੈਂਬਰ ਸੀਗੇ, ਅਤੇ ਵੋਟਾਂ ਤਾਂ ਨਿਕਲੀਆਂ 2-3, ਅਤੇ ਘਰਦਿਆਂ ਨੇ ਤਾਂ ਪਾਈਆਂ ਹੀ ਹੋਣੀਆਂ ਉਹਨੂੰ। ਅਤੇ ਕਹਿਣ ਦਾ ਮਤਲਬ ਹੈ ਇੱਥੇ ਤਾਂ ਬੈਲਟ ਪੇਪਰ ਆ, ਬੈਲਟ ਪੇਪਰ 'ਤੇ ਤੁਹਾਨੂੰ ਜਿਹੜੇ ਇਲੈਕਸ਼ਨਾਂ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ, ਕੈਂਡੀਡੇਟਸ ਦੇ ਨਾਮ ਉੱਥੇ ਲਿਖੇ ਹੋਏ ਆ, 4 ਤੁਸੀਂ ਵੋਟਾਂ ਪਾਉਣੀਆਂ, ਇੱਕ ਤੁਸੀਂ ਮੇਅਰ ਚੁਣਨਾ ਆਪਣਾ, ਇੱਕ ਸਿਟੀ ਕੌਂਸਲਰ ਚੁਣਨਾ, ਇੱਕ ਰੀਜਨਲ ਕੌਂਸਲਰ ਚੁਣਨਾ, ਅਤੇ ਇੱਕ ਤੁਸੀਂ ਚੁਣਨਾ ਸਕੂਲ ਟਰੱਸਟੀ। 4 ਵੋਟਾਂ ਪੈਣੀਆਂ, ਅਤੇ ਇਸ ਕਰਕੇ ਉੱਥੇ ਕਾਹਲੀ ਕਰਨ ਦੀ ਵੀ ਲੋੜ ਨਹੀਂ, ਵੀ ਫਟਾਫਟ ਪਾ ਕੇ ਭੱਜੋ, ਨਹੀਂ ਕੁਛ ਪਤਾ ਲੱਗ ਰਿਹਾ। ਉੱਥੇ ਜਿਹੜੇ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੇ, ਜਿਹੜੇ ਬੰਦੇ ਹੁੰਦੇ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ, ਉਹ ਨਾ ਉਹ ਇਸੇ ਕੰਮ ਵਾਸਤੇ ਹੁੰਦੇ ਆ, ਜੇ ਕੁਛ ਨਹੀਂ ਪਤਾ ਲੱਗ ਰਿਹਾ ਉਹਨਾਂ ਨੂੰ ਪੁੱਛ ਲਓ, ਉਹ ਦੱਸ ਦੇਣਗੇ ਤੁਹਾਨੂੰ, ਤੁਹਾਡੇ ਹੈਲਪ ਵਾਸਤੇ ਖੜੇ ਹੁੰਦੇ ਆ। ਪਰ ਜਦੋਂ ਤੁਸੀਂ ਕ੍ਰੋਸ ਦਾ ਨਿਸ਼ਾਨ ਪਾਉਣਾ, ਉਹ ਆਪ ਪਾਓ, ਇਹ ਨਹੀਂ ਉਹਨੂੰ ਕਹਿ ਦਿਓ ਵੀ ਭਾਈ ਤੂੰ ਹੀ ਕਰ ਦਿਓ, ਪਤਾ ਨਹੀਂ ਉਹਨੇ ਫਿਰ ਕਿੱਥੇ ਕਰ ਦੇਣਾ, ਹੈ ਨਾ। ਸੋ ਇਸ ਕਰਕੇ ਆਪਣੀ ਜੋ

0: ਕੱਲ ਇਹਨਾਂ ਨੇ ਉਦਘਾਟਨ ਉਹਦਾ ਕੀਤਾ, ਸੋ ਬੜਾ ਵਧੀਆ ਸਾਰਾ ਮਾਹੌਲ ਸੀਗਾ ਤੇ ਇਹਨਾਂ ਦੀ ਜਵਾਨੀ ਆਪਾਂ ਸੁਣਦੇ ਆ। ਪ੍ਰੇਮ ਗਿੱਲ ਭਾਜੀ, ਸਤਿ ਸ੍ਰੀ ਅਕਾਲ
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
0: ਜੀ ਜੀ ਕੀ ਹਾਲ ਚਾਲ
1: ਪਹਿਲਾਂ ਨਹੀਂ
0: ਤੁਹਾਡਾ?
1: ਬਹੁਤ ਵਧੀਆ ਜੀ, ਪਹਿਲਾਂ ਤਾਂ ਜੀ ਮਹਾਨ ਸ਼ਖਸੀਅਤ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੀ ਲਿਖਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
0: ਜੀ ਜੀ ਬਹੁਤ ਬਹੁਤ ਮੁਬਾਰਕਾਂ ਜੀ।
1: ਤੇ ਮੇਰੀ ਵਿਚਾਰਧਾਰਾ ਇਹੀ ਹੈ ਜੀ ਕਿ ਮੈਂ ਮੇਰੇ ਘਰ ਭਗਤ ਸਿੰਘ ਜੰਮੇ
0: ਹਾਂਜੀ,
1: ਤੇ ਮੈਂ ਖੁਦ ਭਗਤ ਸਿੰਘ ਬਣਾ। ਇਹ ਨੀ ਹੈਗਾ ਕਿ ਮੈਂ ਸਿਰਫ ਭਗਤ ਸਿੰਘ ਜੀ ਦੇ ਜਨਮ ਦਿਨ ਸੀਮਤ ਰਹਾਂ ਨਾ।
0: ਜੀ ਜੀ
1: ਵਿਚਾਰਧਾਰਾ ਨਾ ਸਾਰੀ ਦੁਨੀਆ ਸਾਰੀ ਲੁਕਾਈ ਦੇ ਵਿੱਚ ਹੋਣੀ ਚਾਹੀਦੀ ਹੈ, ਫੇਰ ਹੀ ਜਾ ਕੇ ਸਵਰਾਜ ਆਊਗਾ ਨਾ।
0: ਹਾਂਜੀ,
1: ਕਿਉਂਕਿ ਅਸੀਂ ਫਿਰ 4 ਸਾਲ ਜਾਂ 5 ਸਾਲ ਇੰਡੀਆ ਦੇ ਵਿੱਚ 5 ਸਾਲ ਹੁੰਦੇ ਆ, ਸੀਨੀਅਰ ਦੇ ਇੱਥੇ 4 ਸਾਲ ਹੁੰਦੇ, ਫਿਰ ਆਪਾਂ ਰੌਲਾ ਪਾਉਂਦੇ ਰਹਿੰਦੇ ਹਾਂ ਜੀ। ਬੜਾ ਬੜਾ ਰੌਲਾ ਪਾਉਂਦੇ ਕਿ ਸਾਡਾ ਆਹ ਕੰਮ ਨੀ ਹੋਇਆ ਜੀ, ਸਾਡਾ ਆਹ ਕੰਮ ਨੀ ਹੋਇਆ ਨਾ।
0: ਜੀ ਜੀ
1: ਹਾਂ, ਤੇ ਵੋਟਾਂ ਆਪਾਂ ਪਾਉਂਦੇ ਨੀ ਹੈਗੇ।
0: ਹਾਂਜੀ,
1: ਤੇ ਵਿਚਾਰਧਾਰਾ ਕਿੱਦਾਂ ਜੇ ਉਸੇ ਵਿਚਾਰਧਾਰਾ ਨੂੰ ਲੈ ਕੇ ਵੋਟਾਂ ਪੈ ਜਾਣ ਪੈਂਦੀ, ਫਿਰ ਮੈਨੂੰ ਲੱਗਦਾ ਸਵਰਾਜ ਆ ਜਾਵੇ।
0: ਬਿਲਕੁਲ, ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਨਾ ਜਿਵੇਂ ਕੰਪਲੇਂਟਸ ਜਿਵੇਂ ਆਪਾਂ ਕਹਿੰਦੇ ਆ ਉਹ ਅਸੀਂ ਬਹੁਤ ਕਰਦੇ ਆ, ਪਰ ਜਿੱਥੇ ਵਾਰੀ ਆਪਣੀ ਆਉਂਦੀ ਵੀ ਤੁਸੀਂ ਕੁਝ ਸ਼ੋ ਕਰਨਾ ਉੱਥੇ ਫਿਰ ਪਹੁੰਚਦੇ ਨਹੀਂ ਉਦਾਂ, ਹੈ ਨਾ। ਸੋ ਬਿਲਕੁਲ ਜੀ, ਆਪਾਂ ਗੱਲਬਾਤ ਕਰ ਰਹੇ ਹਾਂ ਪ੍ਰੇਮਪਾਲ ਗਿੱਲ ਭਾਜੀ ਦੇ ਨਾਲ। ਇਹ ਰੀਜਨਲ ਕੌਂਸਲਰ ਦੇ ਕੈਂਡੀਡੇਟ ਹੈਗੇ ਆ ਔਰ ਵਾਰਡ ਹੈਗਾ 2 ਤੇ 6। ਸੋ ਕੱਲ ਇਹਨਾਂ ਦੀ ਮੀਟ ਐਂਡ ਗਰੀਟ ਸੀ ਜੀ, ਔਰ ਆਫਿਸ ਜਿਹੜਾ ਇਹਨਾਂ ਨੇ ਓਪਨ ਕੀਤਾ ਕੈਂਪੇਨਿੰਗ ਵਾਸਤੇ, ਕੈਂਪੇਨਿੰਗ ਆਫਿਸ ਜਿਵੇਂ ਆਪਾਂ ਕਹਿੰਦੇ ਆ। ਸੋ ਕਿਵੇਂ ਦਾ ਰਿਹਾ ਪ੍ਰੇਮ ਭਾਜੀ ਕੱਲ ਆਪਣੀ ਜਵਾਨੀ
1: ਭੈਣ
0: ਦੱਸੋ।
1: ਜੀ ਵਧੀਆ ਸੀਗਾ, ਬਹੁਤ ਬਹੁਤ ਵਧੀਆ ਸੀ, ਬਹੁਤ ਭਰਮਾਂਗਾ, ਕਿਉਂਕਿ ਸੰਡੇ ਦੇ ਵਾਲੇ ਦਿਨ ਕਾਫੀ ਰੁਝਾਨ ਹੁੰਦੇ ਜੀ, ਕਈਆਂ ਨੇ ਦੂਰੋਂ ਆਏ ਹੁੰਦੇ ਆ ਬੰਦੇ, ਜਾਂ ਕਹਿ ਲਓ ਸ਼ਾਮ ਦਾ ਵੇਲਾ ਸੀ, ਉਹਦੇ ਬਾਵਜੂਦ ਵੀ ਲੋਕਾਂ ਨੇ ਬਹੁਤ ਭਰਮਾਂ ਹੁੰਗਾਰਾ ਦਿੱਤਾ ਜੀ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿੰਨੇ ਵੀ ਕਦਮ ਚੱਲ ਕੇ ਆਏ ਨਾ, ਔਰ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ, ਕਿ ਰੁਝੇਵੇਂ ਹੁੰਦੇ ਆ ਜੀ। ਜਿੰਨੇ ਵੀ ਲੋਕਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ, ਹਨਾ, ਗੱਲ ਤਾਂ ਹੈ ਕਿ ਉਹ ਜੇ ਵੋਟਾਂ ਜਿਹੜੀਆਂ ਰੁਝਾਨ ਬਣ ਜਾਵੇ ਨਾ, ਤੇ ਪਿਛਲੇ ਭੈਣ ਜੀ
0: ਤੁਹਾਡੀ ਆਵਾਜ਼ ਭਾਜੀ ਥੋੜੀ ਕੱਟ ਰਹੀ ਆ, ਥੋੜਾ ਇੱਧਰ ਉੱਧਰ ਨੂੰ ਹੋ ਜਾਓ।
1: ਠੀਕ ਹੈ,
0: ਹਾਂਜੀ
1: ਹੈਲੋ,
0: ਠੀਕ ਹੈ, ਹਾਂਜੀ।
1: ਮੇਰੇ ਇਲਾਕੇ 12 ਭਰਤੀਆਂ ਜੀ, ਰੀਜਨਲ ਕੌਂਸਲਰ ਲਈ ਜਿਹੜੇ ਹੈਗੇ ਆ ਉਹਨਾਂ ਨੂੰ 12 ਪੋਸਟ ਪਾ ਗਿਆ। ਸੋਚ ਕੇ ਉਹਨਾਂ ਨੂੰ ਜਾਣਦੇ ਨੀ ਕੌਣ ਸਾਡੇ ਸਾਡੇ ਇਲਾਕੇ ਦਾ ਰੀਜਨਲ ਕੌਂਸਲਰ, ਕਿਉਂਕਿ ਮੈਂ ਜਦੋਂ ਡੋਰ ਟੂ ਡੋਰ ਜਾਂਦਾ ਜੀ, ਮੈਂ ਉਹਨਾਂ ਨੂੰ ਸਵਾਲ ਮੇਰਾ ਹੀ ਆਉਂਦਾ ਪਹਿਲਾਂ ਕਿ ਤੁਹਾਡੇ ਰੀਜਨਲ ਕੌਂਸਲਰ ਸਾਹਿਬ ਕੌਣ ਆ।
0: ਅੱਛਾ ਜੀ,
1: ਉਹ ਕਹਿੰਦੇ ਜੀ ਅਸੀਂ ਤਾਂ ਜਾਣਦੇ ਨੀ। ਹੁਣ ਫਿਰ ਇਹਦੇ ਵਿੱਚ ਲੋਕਾਂ ਦਾ ਕਸੂਰ ਨੀ ਭੈਣ ਜੀ, ਇਹਦੇ ਵਿੱਚ ਤਾਂ ਉਹ ਲੀਡਰ ਦਾ ਕਸੂਰ ਹੈ ਜਿਹੜਾ ਲੋਕਾਂ ਨੂੰ ਕਦੀ ਮਿਲਿਆ ਤੱਕ ਨੀ। ਜੇ ਉਹ ਲੀਡਰ ਉਹ ਲੋਕਾਂ ਨੂੰ ਮਿਲਿਆ ਤੱਕ ਨੀ, ਤੇ ਫਿਰ ਪ੍ਰੋਬਲਮ ਕਿੱਦਾਂ ਸੋਲਵ ਹੋ ਗਈਆਂ।
0: ਬਿਲਕੁਲ,
1: ਹੁਣ ਇਲੈਕਸ਼ਨ ਆ ਗਏ ਜੀ, ਹੁਣ ਇਲੈਕਸ਼ਨ ਦੇ ਵਿੱਚ ਆਪਾਂ ਬੜੇ ਹੱਥ ਜੋੜਦੇ ਹਾਂ ਜੀ, ਤੇ ਇਨਕਲੂਡਿੰਗ ਨੀ, ਬਟ ਉਸ ਤੋਂ ਬਾਅਦ ਵੀ ਜਿਹੜੇ ਹੱਥ ਜਿਹੜੇ ਉਹ ਜੁੜੇ ਕਤ ਨੀ ਰਹਿੰਦੇ, ਹੈ ਨਾ, ਜਾਂ ਲੋਕਾਂ ਦੇ ਨਾਲ ਉਹ ਕਿਉਂ ਨੀ ਮਿਲਦੇ, ਹੈ ਨਾ। ਤੇ ਅੱਜ ਤਾਂ ਅਸੀਂ ਬੜਾ ਕਹਿੰਦੇ ਜੀ ਬੜਾ, ਮਤਲਬ ਫਿਰ ਬਾਅਦ ਵਿੱਚ ਡਿਕਟੇਟਰਸ਼ਿਪ ਕਿੱਦਾਂ ਹੋ ਜਾਂਦੀ ਹੈ।
0: ਹਾਂ, ਇਹੀ ਮੇਨ ਹੈ ਵੈਸੇ ਨਾ, ਵੀ ਜਿਸ ਤਰ੍ਹਾਂ ਹੁਣ ਜਦੋਂ ਤਾਂ ਇਲੈਕਸ਼ਨ ਹੈ ਨਾ, ਹਰ ਕੋਈ ਜਿਹੜਾ ਬੜੇ ਲੋਕਾਂ ਨੂੰ ਕੋਈ ਵੀ ਕਿਤੇ ਵੀ ਮਿਲਦਾ ਚਾਹੁੰਦਾ ਉੱਥੇ ਮਿਲਣ ਚਲੇ ਜਾਂਦੇ ਆ, ਪਰ ਜਦੋਂ ਜਿੱਤ ਜਾਂਦੇ ਆ ਹੈ ਨਾ, ਸਿਟੀ ਚ ਚਲੇ ਗਏ ਐਜ਼ ਏ ਕੌਂਸਲਰ, ਪਰ ਉਹ ਤੋਂ ਬਾਅਦ ਕਈ ਵਾਰੀ ਤਾਂ ਨਾ ਕਈ ਫੋਨ ਚੱਕਦੇ ਆ, ਜਾਂ ਜਿਹੜੀ ਲੋਕਾਂ ਦੀ ਪ੍ਰੋਬਲਮ ਸੁਲਝਾਉਣ ਦੀ ਉਹਨਾਂ ਨੇ ਪਹਿਲਾਂ ਗੱਲਬਾਤ ਕੀਤੀ ਸੀ, ਉਹਦਾ ਕੋਈ ਕੁਛ ਨਹੀਂ ਕੀਤਾ ਜਾਂਦਾ ਉਹਦੇ ਬਾਰੇ ਚ, ਹੈ ਨਾ। ਸੋ ਇਹ ਜ਼ਰੂਰੀ ਹੈ, ਜੇ ਤੁਸੀਂ ਲੋਕਾਂ ਨਾਲ ਪ੍ਰੋਮਿਸ ਕੀਤਾ ਸੋ ਪ੍ਰੋਮਿਸ ਜਿਹੜਾ ਨਿਭਾਇਆ ਜਾਣਾ ਚਾਹੀਦਾ।
1: ਦੋ ਤਿੰਨ ਕੰਸਰਨ ਪਰ ਪਹਿਲੀ ਬੜੇ ਜੈਨੂਇਨ ਹੈਗੇ, ਜਦੋਂ ਮੈਂ ਲੋਕਾਂ ਦੇ ਨਾਲ ਮਿਲਦਾ ਨਾ, ਕੱਲ ਵੀ ਉਹਨਾਂ ਨਾਲ ਗੱਲ ਹੁੰਦੀ ਸੀਗੀ।
0: ਠੀਕ ਹੈ,
1: ਸੇਫਟੀ ਦਾ ਇਸ਼ੂ ਬਹੁਤ ਵੱਡਾ ਜੀ, ਸੇਫਟੀ ਨੀ ਹੈਗੀ ਨਾ,

0: ਲਓ ਕਿ ਘਰਾਂ ਚ ਸੇਫ ਹੈ ਨਾ ਬਾਹਰ ਸੇਫ ਹੈ। ਇੱਕ ਇੱਕ ਗਲੀ ਦੇ ਵਿੱਚ ਦੋ ਤਿੰਨ ਤਿੰਨ ਘਰਾਂ ਦੇ ਵਿੱਚ ਡਾਕੇ ਪੈਂਦੇ ਹੈ, ਇਹ ਹਾਲਾਤ ਹੋ ਚੁੱਕੇ ਆ ਇਸ ਵੇਲੇ ਬਰਿੰਗਟਨ ਦੇ। ਪੁਲਿਸ ਇਨਫੋਰਸਮੈਂਟ ਬਿਲਕੁਲ ਬਿਲਕੁਲ ਘੱਟ ਹੈਗੀ ਆ, ਨਾ ਪੁਲਿਸ ਦੀ ਪੈਟਰੋਲਿੰਗ ਹੈਗੀ ਆ। ਹਾਂਜੀ, ਦੂਸਰਾ ਕੰਸਰਨ ਹੈਗਾ ਜੀ ਟੈਕਸ ਦਾ, ਟੈਕਸ ਬਹੁਤ ਜ਼ਿਆਦਾ ਵਧੇ ਆ। ਲੋਕੀ ਕਹਿੰਦੇ ਜੀ, ਕਾਫੀ ਲੋਕੀ ਦਾ ਘਰ ਛੱਡ ਕੇ ਵੀ ਗਏ ਨਾ, ਕਿ ਟੈਕਸ ਜਿਹੜਾ ਉਹ ਵਧੀ ਜਾ ਰਿਹਾ ਨਾ
1: ਜੀ,
0: ਔਰ ਉਹਦੀਆਂ ਫੈਸਿਲਿਟੀਆਂ ਜਿਹੜੀਆਂ ਬਿਲਕੁਲ ਘੱਟ ਹੋ ਰਹੀਆਂ ਨਾ, ਲੋਕਾਂ ਨੂੰ ਫੈਸਿਲਿਟੀ ਨੀ ਮਿਲਦੀਆਂ, ਟੈਕਸ ਤਾਂ ਵੱਧ ਰਿਹਾ। ਤੀਸਰਾ ਕੰਸਰਨ ਹੈ ਜੀ ਜਿਹੜਾ ਪਾਰਕਿੰਗ ਆਪਣੇ ਘਰ ਦੇ ਡਰਾਈਵ ਦੇ ਵਿੱਚ ਟਿਕਟਾਂ ਮਿਲਦੀ।
1: ਠੀਕ ਹੈ,
0: ਤੁਸੀਂ ਦੇਖੋ ਟਿਕਟਾਂ ਮਿਲੀ ਜਾ ਰਹੀਆਂ ਲੋਕਾਂ ਨੂੰ ਘਰਾਂ ਦੇ ਵਿੱਚ ਹੀ, ਹੁਣ ਤੁਸੀਂ ਦੱਸੋ ਕਿ ਇੱਕ ਪਾਸੇ ਤਾਂ ਇਹਨਾਂ ਨੇ ਟੈਕਸ ਵਧਾ ਤੇ, ਦੂਸਰੇ ਪਾਸੇ ਲੋਕੀ ਟਿਕਟਾਂ ਵੀ ਦੇਣ ਹਨਾ, ਔਰ ਉਹ ਕਹਿੰਦੇ ਜੀ ਸਾਡੇ ਸਾਡੇ ਉੱਤੇ ਬਹੁਤ ਵੱਡਾ ਬੋਝ ਆ। ਉਹਦੇ ਵਿੱਚ ਮੈਂ ਫੇਰ ਕਹਾਂਗੇ ਸਿਟੀ ਨੇ ਕਿਉਂ ਪਾਸ ਕੀਤੀ ਉਹ ਡਰਾਈਵ, ਪੰਜ ਬੈਡਰੂਮ ਦਾ ਘਰ ਭੈਣ ਜੀ ਡਿਟੈਚ ਕਰ, ਉਹਨੂੰ ਦੋ ਦੋ ਪਾਰਕਿੰਗ ਦਿੱਤੀਆਂ ਅੱਗੇ। ਤੁਸੀਂ ਦੇਖੋ ਜਿਹੜਾ ਪੁਰਾਣਾ ਡਿਜ਼ਾਇਨ ਆ ਡਰਾਈਵੇ ਦਾ, ਉਹ ਘੱਟੋ ਘੱਟ ਚਾਰ ਪਾਰਕਿੰਗ ਹੁੰਦੀਆਂ ਸੀ ਤੇ ਦੋ ਕਾਰ ਗਰਾਜ ਵਿੱਚ।
1: ਠੀਕ
0: ਹੈ, ਇਹ ਹਨਾ ਤੇ ਉਹ ਜਿਹੜਾ ਡਿਜ਼ਾਇਨ ਬਣਾਇਆ ਉਹ ਗਲਤ ਬਣਾਇਆ ਭੈਣ ਜੀ, ਉਹਦੇ ਕਰਕੇ ਹੁਣ ਜੇ ਲੋਕੀ ਉਹ ਉੱਥੇ ਆਪਣੇ ਮਤਲਬ ਆਪਣੇ ਘਰ ਦੇ ਸਾਹਮਣੇ ਜਦੋਂ ਲਗਾਉਂਦੇ ਆ ਡਰਾਈਵੇ ਦੇ ਉੱਤੇ, ਉੱਥੇ ਫਿਰ ਉਹ ਸਿਟੀ ਟਿਕਟਾਂ ਦਿੰਦੀ ਹੈ ਨਾ। ਜੇ ਮੈਂ ਇਹ ਸਾਰਾ ਨਾ ਜਿਹੜਾ ਜਿੰਨਾ ਵੀ ਜਿਹੜੀਆਂ ਚੋਰ ਮੋਰੀਆਂ ਖਤਮ ਕੀਤੀਆਂ ਜਾਊਗੀਆਂ ਭੈਣ ਜੀ, ਕਿਉਂਕਿ ਲੋਕਾਂ ਨੇ ਸਾਨੂੰ ਅੱਜ ਅਸੀਂ ਹੱਥ ਜੋੜ ਜੋੜ ਕੇ ਅਸੀਂ ਵੋਟਾਂ ਮੰਗਦੇ ਹਾਂ ਤੇ ਕੱਲ ਫਿਰ ਅਸੀਂ ਡਿਕਟੇਟਰਸ਼ਿਪ ਕਰਾਂਗੇ, ਇਹ ਕੋਈ ਵਧੀਆ ਰੁਝਾਨ ਨਹੀਂ ਹੈਗਾ
1: ਜੀ। ਅੱਛਾ, ਜਿਵੇਂ ਤੁਹਾਡਾ ਮੋਰ ਜੌਬਸ ਔਰ ਬਿਜ਼ਨਸ ਗਰੋਥ ਹੈ, ਇਹਦੇ ਵਿੱਚ ਇਹਨੂੰ ਕਿਸ ਤਰ੍ਹਾਂ ਤੁਸੀਂ ਕਰੋਗੇ ਜੀ ਹੱਲ
0: ਜੀ? ਦੇਖੋ ਜਿਹੜਾ ਇਨਫਰਾਸਟ੍ਰਕਚਰ ਹੈ ਜੀ, ਤੁਸੀਂ ਦੇਖਿਆ ਕਿ ਕੰਸਟਰਕਸ਼ਨ ਫੈਵਰ ਹੁੰਦੀ ਹੈ ਰੋਡ ਦੇ ਉੱਤੇ ਨਾ
1: ਜੀ,
0: ਰੋਡ ਦੇ ਉੱਤੇ ਜਿੱਥੇ ਦੋ ਮਹੀਨੇ ਦਾ ਕੰਮ ਹੈ ਨਾ ਉੱਥੇ ਤਕਰੀਬਨ ਦੋ ਸਾਲ ਵੀ ਲਾਉਂਦੇ ਆ।
1: ਹਾਂ, ਇਹ ਤਾਂ ਹੈ।
0: ਉਹਦਾ ਸਾਡੀ ਸਾਡੇ ਪੈਸੇ ਦਾ ਟੈਕਸਪੇਅਰ ਦੀ ਮਨੀ ਮਿਸਯੂਜ ਤੇ ਅਬਿਊਜ਼ ਹੋ ਰਹੀ ਹੈ। ਤੁਸੀਂ ਦੇਖਿਆ ਹੋਣਾ ਕਿ ਰੋਡ ਦੇ ਉੱਤੇ ਸਿਰਫ ਪਾਇਲੋਨ ਪਏ ਹੁੰਦੇ ਆ, ਕੋਈ ਕੰਮ ਨੀ ਕਰ ਰਿਹਾ ਹੁੰਦਾ, ਤੇ ਅਸੀਂ ਇਸ ਰੁਝਾਨ ਨੂੰ ਵੀ ਤੋੜਾਂਗੇ ਜੀ।
1: ਠੀਕ
0: ਹੈ, ਮੈਂ ਖੁਦ ਕਹਿੰਦਾ ਜੀ ਕਿ ਇਸ ਰੁਝਾਨ ਨੂੰ ਤੋੜਿਆ ਜਾਊਗਾ ਕਿ ਹਰੇਕ ਨੂੰ ਆਵਰਲੀ ਦੀ ਆਵਰਲੀ ਦੇ ਉਹਨੂੰ ਕੰਟਰੈਕਟ ਹੋਊਗਾ ਕੰਪਨੀ ਨੂੰ, ਔਰ ਉਸ ਕੰਟਰੈਕਟ ਦੇ ਵਿੱਚ ਉਹਨੂੰ ਟਾਈਮ ਬੌਂਡ ਕੀਤਾ ਜਾਊਗਾ, ਉਹਦੇ ਵਿੱਚ ਕੰਮ ਕੀਤਾ ਜਾਊਗਾ।
1: ਹੋਣਾ ਏਦਾਂ ਹੀ ਚਾਹੀਦਾ ਹੈ ਨਾ, ਇੱਕ
0: ਬਿਲਕੁਲ
1: ਹੋਣਾ ਚਾਹੀਦਾ। ਹਾਂਜੀ, ਐਨੇ ਟੂ ਐਨੇ ਤਾਂ ਸਗੋਂ
0: ਜੀ ਬਿਲਕੁਲ
1: ਹੋਣਾ ਚਾਹੀਦਾ। ਹਾਂਜੀ, ਐਨੇ ਟੂ ਐਨੇ ਤਾਂ ਸਗੋਂ ਉਹ ਤੋਂ ਪਹਿਲਾਂ ਹੀ ਡਨ ਹੋਣਾ ਚਾਹੀਦਾ ਕੰਮ।
0: ਬਿਲਕੁਲ ਬਿਲਕੁਲ, ਉਹ ਤੋਂ ਪਹਿਲਾਂ ਹੀ ਡਨ ਹੋਊਗਾ ਜੀ, ਕਿਉਂਕਿ ਇਹ ਜਿਹੜਾ ਫਿਰ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਆ ਉਹਨਾਂ ਦਾ ਮਿਸਯੂਜ ਹੋ ਰਿਹਾ। ਇੱਕ ਪਾਸੇ ਤਾਂ ਕਹਿੰਦੇ ਜੀ ਉਹ ਪੁਲਿਸ ਆਫਿਸਰ ਜਿਹੜਾ ਆ ਉਹ ਡਿਊਟੀ ਆਫ ਤੋਂ ਕਰਕੇ ਉਹ ਉੱਥੇ ਕੰਮ ਕਰਦਾ ਨਾ।
1: ਅੱਛਾ ਜੀ,
0: ਫਿਰ ਜਿਹੜੀ ਉਹ ਪੁਲਿਸ ਦੀ ਗੱਡੀ ਆ ਉਹ ਤਾਂ ਪਬਲਿਕ ਪ੍ਰੋਪਰਟੀ ਆ, ਉਹਦਾ ਕਿਉਂ ਮਿਸਯੂਜ ਹੋ ਰਿਹਾ
1: ਜੀ?
0: ਦੇਖਿਆ ਜਾਵੇ ਕਿ ਉਹ ਜਿਹੜੀ ਜੇ ਉਹ ਕਹਿੰਦੇ ਫਿਰ ਉਸ ਪੁਲਿਸ ਆਫਿਸਰ ਨੇ ਜੇ ਇੰਨੀ ਪਿਆਰੀ ਜੌਬ ਆ ਉਹ,
1: ਮੇਰਾ ਤਾਂ ਨੀ ਖਿਆਲ ਹੈਗਾ ਵੀ ਏਦਾਂ ਹੋਊਗਾ ਕਿ ਉਹ ਜੇ ਆਫ ਡਿਊਟੀ ਹੈ ਫਿਰ ਉਹਨਾਂ ਨੂੰ ਭੇਜਦੇ ਹੋਣੇ ਆ, ਜੇ ਉਹਨਾਂ ਨੂੰ ਗੱਲ ਹੋ ਜੇ ਤਾਂ ਕੌਣ ਰਿਸਪੋਨਸੀਬਲ ਹੈ?
0: ਏਦਾਂ ਹੀ ਹੈ ਜੀ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਉਹ ਕਹਿੰਦੇ ਜੀ ਇਹ ਤਾਂ ਆਫ ਡਿਊਟੀ ਕੰਮ ਕਰਦੇ ਨਾ।
1: ਅੱਛਾ,
0: ਜਿੱਦਣ ਉਹਨਾਂ ਨੂੰ ਛੁੱਟੀ ਹੁੰਦੀ ਜਦੋਂ ਉਹਨਾਂ ਦੇ ਆਵਰ ਨਹੀਂ ਹੁੰਦੇ ਉਦਣ ਉੱਥੇ ਲਗਾਉਂਦੇ, ਔਰ $180 ਉਹਨਾਂ ਨੂੰ ਪਰ ਆਵਰ ਮਿਲਦਾ ਆ।
1: ਅੱਛਾ ਜੀ,
0: ਸਿਕਿਉਰਿਟੀ ਗਾਰਡ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ, ਉਹ ਕਹਿੰਦੇ ਜੀ ਅਸੀਂ ਸਾਡੀ ਕੰਪਨੀ ਵਿੱਚ $30-35 ਮਤਲਬ $25-35 ਜਿਹੜੀ ਆ ਹੈਗੀ ਆ, ਤੇ ਉਸ ਪੁਲਿਸ ਆਫਿਸਰ ਨੂੰ ਆਫ ਡਿਊਟੀ ਹੋਣ ਦੇ ਬਾਵਜੂਦ ਵੀ $180 ਪਰ ਆਵਰ ਘੰਟੇ ਮਿਲਦੇ ਆ, ਇਹ ਰੁਝਾਨ ਨੂੰ ਵੀ ਤੋੜਿਆ ਜਾਊਗਾ ਜੀ।
1: ਠੀਕ ਹੈ, ਵੈਰੀ ਗੁੱਡ।
0: ਉੱਥੇ ਸਿਰਫ ਸਿਕਿਉਰਿਟੀ ਗਾਰਡ ਦੀਆਂ ਗੱਡੀਆਂ ਲਗਾਈਆਂ ਜਾਊਗੀਆਂ।
1: ਠੀਕ ਹੈ, ਤੁਹਾਡੇ ਹਿਸਾਬ ਨਾਲ ਇਹ ਹੈ ਵੀ ਉਹ ਨਹੀਂ ਹੋਣੇ ਚਾਹੀਦੇ ਜਿਹੜੇ ਸਿਕਿਉਰਿਟੀ ਗਾਰਡ ਵਾਲੇ ਹੈਗੇ ਆ, ਉਹਨਾਂ ਦੀ ਡਿਊਟੀ ਉੱਥੇ ਹੋਣੀ ਚਾਹੀਦੀ ਹੈ।
0: ਬਿਲਕੁਲ ਜੀ ਬਿਲਕੁਲ, ਵੱਡੀਆਂ ਵੱਡੀਆਂ ਕੰਪਨੀਆਂ ਜਾਂ ਕਾਫੀ ਆਪਣੇ ਹੈ ਨਾ, ਉਹਨਾਂ ਨੂੰ ਇੱਕ ਤਾਂ ਜੌਬ ਮਿਲੂਗੀ,
1: ਕਿਉਂਕਿ
0: ਪੁਲਿਸ ਆਫਿਸਰ ਸਿਕਿਉਰਿਟੀ ਗਾਰਡ ਦੀ ਵੀ ਜੌਬ ਖਾ ਰਿਹਾ ਨਾ।
1: ਜੀ ਜੀ, ਬਿਲਕੁਲ ਜੀ, ਆਪਾਂ ਗੱਲਬਾਤ ਪ੍ਰੇਮ ਗਿੱਲ ਭਾਅ ਜੀ ਨਾਲ ਕੀਤੀ ਹੈ ਔਰ ਆਪਾਂ ਡੇਲੀ ਹੀ ਕੋਈ ਨਾ ਕੋਈ ਗੱਲਬਾਤ, ਜਿਹੜੇ ਇਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਹੈਗਾ, ਯਾਨੀ ਕਿ ਇਹਨਾਂ ਨੇ ਕੀ ਕਰਨਾ ਜਦੋਂ ਆਪਣੇ ਇਹਨਾਂ ਨੂੰ ਪਾਵਰ ਮਿਲਦੀ ਹੈ ਨਾ, ਉਹ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੇ ਕਰੀ ਜਾਣਾ। ਤੇ ਜੇਕਰ ਤੁਹਾਡਾ
0: ਦੂਸਰਾ
1: ਵੀ
0: ਭੈਣ ਜੀ,
1: ਕੋਈ,
0: ਇੱਕ ਮੈਂ ਹੋਰ ਦੱਸ ਦਾ, ਤੁਸੀਂ ਜੋਬ ਬਾਰੇ ਹੋਰ ਪੁੱਛਿਆ ਸੀ, ਉਹਦਾ ਵੀ ਮੈਂ ਥੋੜਾ ਜਿਹਾ ਹੋਰ ਦੱਸਦਾ ਕਿ ਜਿੰਨੇ ਆਪਣੇ ਬੱਚੇ ਆ ਬਹੁਤ ਕੁਆਲੀਫਾਈਡ ਬੱਚੇ ਆ ਨਾ, ਯੂਨੀਵਰਸਿਟੀ ਸਟੂਡੈਂਟ ਵੀ ਹੈਗੇ ਆ ਨਾ, ਜਿਹੜੇ ਘਰ ਬੈਠੇ ਅੱਜ ਨਾ, ਉਹਨਾਂ ਨੂੰ ਕੁਆਲੀਫਿਕੇਸ਼ਨ ਦੇ ਆਧਾਰ ਦੇ ਉੱਤੇ ਸਿਟੀ ਹਾਲ ਦੇ ਵਿੱਚ ਜੋਬ ਦਿੱਤੀ ਜਾਊਗੀ।
1: ਠੀਕ ਹੈ।
0: ਕੁਆਲੀਫਿਕੇਸ਼ਨ ਦੇ ਆਧਾਰ ਤੇ ਅਗੇ ਨਾ, ਇਸੇ ਕੋਈ ਨੈਪੋਟਿਜ਼ਮ ਨਹੀਂ ਚੱਲੂਗਾ, ਕੋਈ ਭਤੀਜਾਬਾਜ਼ ਨਹੀਂ ਚੱਲੂਗਾ ਜੀ,
1: ਹਾਂ ਤੁਹਾਡਾ
0: ਜਿਹੜਾ
1: ਹੈਗਾ ਇਹ
0: ਕੁਆਲੀਫਾਈਡ ਹੋਗਾ
1: ਪੁਆਇੰਟ ਵੀ
0: ਬੱਚਾ।
1: ਇੱਕ, ਤੁਹਾਡਾ ਇਹ ਪੁਆਇੰਟ ਵੀ
0: ਜੀ
1: ਹੈਗਾ ਇੱਕ, ਹੈ ਨਾ
0: ਜੀ
1: ਜੀ ਜੀ ਜੀ ਬਿਲਕੁਲ
0: ਜ਼ਰੂਰੀ ਹੈ ਜੀ।
1: ਜੀ ਜੀ ਜੀ ਬਿਲਕੁਲ ਜੀ। ਤੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਜੀ ਪ੍ਰੇਮ ਗਿੱਲ ਭਾਅ ਜੀ ਦੇ ਨਾਲ, ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਮੈਂ ਨੰਬਰ ਦੇ ਦਿੰਦੀ ਹਾਂ। ਬਾਕੀ ਇਹ ਹੈ ਵੀ ਵਲੰਟੀਅਰ ਤੁਸੀਂ ਇਹਨਾਂ ਦਾ ਸਾਥ ਦੇਣਾ ਹੈ ਨਾ, ਉਹ ਵੀ ਤਾਂ ਵੀ ਤੁਸੀਂ ਇਹਨਾਂ ਕੋਲ ਪਹੁੰਚ ਸਕਦੇ ਹੋ, ਜਿਹੜੇ ਐਜ਼ ਏ ਸਟੂਡੈਂਟ ਹੈ ਵਲੰਟੀਅਰ ਆਵਰਸ ਉਹਨਾਂ ਨੂੰ ਮਿਲ ਸਕਦੇ ਆ। ਸੋ ਨੰਬਰ ਨੋਟ ਕਰ ਲਓ ਜੀ, 647-606-4931, 6476-06-4931 ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਪ੍ਰੇਮ ਭਾਅ ਜੀ, ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
0: ਬਸ ਭੈਣ ਜੀ ਧੰਨਵਾਦ ਸਮਾਂ ਦੇਣ ਦਾ, ਤੇ ਸਾਰੇ ਸਰੋਤੇ ਨੂੰ ਬਸ ਇਹੀ ਬੇਨਤੀ ਹੈ ਕਿ ਵੋਟਾਂ ਜ਼ਰੂਰ ਪਾਈਏ। ਜਿਹੜੇ ਆ ਮੇਰੇ ਵਾਰਡ ਵਿੱਚੋਂ 12% ਵੋਟਾਂ ਇਸ ਧੰਨ ਨੂੰ ਵੀ ਤੋੜੀਏ
1: ਜੀ।
0: ਮੈਂ ਤਾਂ ਕਹਿੰਦਾ ਜੀ ਕਿ 100% ਪਾਓ, ਚਲੋ ਘੱਟੋ ਘੱਟ ਨਹੀਂ ਤਾਂ 50% ਵੋਟਾਂ ਪੈਣੀਆਂ ਚਾਹੀਦੀਆਂ ਇਸ ਵਾਰੀ।
1: ਮੈਨੂੰ ਲੱਗਦਾ ਹੈ ਇਸ ਵਾਰੀ ਥੋੜਾ ਬਹੁਤਾ ਤਾਂ ਜਿਹੜਾ ਪਰਸੈਂਟੇਜ ਜਾਊਗੀ ਉੱਪਰ ਪਹਿਲਾਂ ਨਾਲੋਂ, ਚਲੋ 100% ਤਾਂ ਨਹੀਂ ਹੋ ਸਕਦਾ, ਪਰ ਮੇਰਾ ਖਿਆਲ ਹੈ ਵੀ ਜਿੰਨਾ ਇਸ ਵਾਰੀ ਪੱਬਾਂ ਭਾਰ ਅਸੀਂ ਵੀ ਸਾਰੇ ਹੋਏ ਹੋਏ ਹਾਂ, ਤੇ ਲੋਕਾਂ ਨੂੰ ਵੀ ਥੋੜਾ ਜਿਹਾ ਇਧਰਲੇ ਪਾਸੇ ਥੋੜੀ ਜਿਹੀ ਗੌਰ ਲੱਗ ਗਏ ਕਰਨ, ਸੋ ਹੋ ਸਕਦਾ ਇਸ ਵਾਰ ਮੈਨੂੰ ਲੱਗਦਾ
0: ਲੋਕ ਬਹੁਤ ਹੈ ਇਸ ਵਾਰ
1: ਜੀ,
0: ਇਸ ਕਰਕੇ ਉਹਨਾਂ ਨੂੰ ਫਿਰ ਆਪ ਮਾਰੇ ਹੋ ਕੇ ਇਸ ਵਾਰ ਮੈਨੂੰ ਵੀ ਇਹ ਆਸ ਹੈ ਜੀ, ਕਿਉਂਕਿ ਜਦੋਂ ਅਸੀਂ ਮਿਲਦੇ ਹਾਂ ਲੋਕਾਂ ਨੂੰ ਤੇ ਇਹੀ ਕਹਿੰਦੇ ਜੀ ਐਸੀ ਵੋਟਾਂ ਜ਼ਰੂਰ ਪਾ ਦਿਓ।
1: ਠੀਕ ਹੈ, ਤੇ ਥੈਂਕ ਯੂ ਭਾਜੀ।
0: ਥੈਂਕ ਯੂ ਭਾਜੀ, ਥੈਂਕ
1: ਯੂ ਜੀ ਜੀ, ਬਹੁਤ ਬਹੁਤ ਧੰਨਵਾਦ, ਬੈਸਟ ਵਿਸ਼ਸ ਤੁਹਾਨੂੰ। ਬਿਲਕੁਲ ਜੀ, ਤੇ ਪ੍ਰੇਮ ਗਿੱਲ ਭਾਜੀ ਨਾਲ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। ਵੈਸੇ ਨਾ ਇਹ ਮੈਂ ਤੁਹਾਨੂੰ ਬਾਰ ਬਾਰ ਜਿਹੜਾ ਹੈਗਾ, ਚਾਹੇ ਰਿਕੁਐਸਟ ਕਹਿ ਲਓ ਚਾਹੇ ਤੁਹਾਨੂੰ ਕਹਿ ਰਹੇ ਹਾਂ ਵੀ ਥੋੜੀ ਇਨਫੋਰਮੇਸ਼ਨ ਰੱਖੋ, ਤੁਹਾਡੇ ਵਾਰਡ ਦੇ ਵਿੱਚ ਤੁਹਾਡਾ ਵਾਰਡ ਕਿਹੜਾ ਹੈਗਾ, ਤੁਹਾਡੇ ਕਿਹੜੇ ਕਿਹੜੇ ਕੈਂਡੀਡੇਟ ਉਸ ਵਾਰਡ ਦੇ ਵਿੱਚ ਖੜੇ ਹੋਏ ਆ, ਕਿਹੜਾ ਤੁਹਾਨੂੰ ਕੈਪੇਬਲ ਲੱਗਦਾ ਹੈ, ਕਿਹਨਾਂ ਨੇ ਪਹਿਲਾਂ ਵੀ ਸਰਵ ਕੀਤਾ ਹੋਇਆ ਤੇ ਕੁਛ ਉਹਨਾਂ ਨੇ ਕੀਤਾ ਕਿ ਨਹੀਂ ਕੀਤਾ, ਇਹ ਸਾਰਾ ਕੁਝ ਜ਼ਰੂਰ ਦੇਖੋ ਤੇ ਆਪਣੀ ਵੋਟ ਜ਼ਰੂਰ ਤੁਸੀਂ ਪਾਉਣੀ ਹੈ। ਤੇ ਘਰ ਦੇ ਵਿੱਚ ਤੁਸੀਂ ਆਪਸ 'ਚ ਡਿਸਕਸ ਕਰੋ, ਪਰ ਜਿਹਨੂੰ ਤੁਸੀਂ ਚਾਹੁੰਦੇ ਹੋ ਉਹਨੂੰ ਵੋਟ ਪਾਓ। ਇਹ ਨਹੀਂ ਮੇਰੇ ਹਸਬੈਂਡ ਨੇ ਕਹਿਤਾ, ਮੇਰੀ ਵਾਈਫ ਨੇ ਕਹਿਤਾ, ਮੇਰੇ ਬੱਚਿਆਂ ਨੇ ਕਹਿਤਾ, ਮੈਨੂੰ ਤਾਂ ਪਤਾ ਹੀ ਨਹੀਂ, ਹੈ ਨਾ, ਕਿਉਂ ਨਹੀਂ ਪਤਾ ਬਈ, ਆਪਾਂ ਇਸ ਸੰਸਾਰ 'ਚ ਆਏ ਹਾਂ, ਆਪਣਾ ਬੈਕ ਹੋਮ ਛੱਡ ਕੇ ਕੈਨੇਡਾ ਪਹੁੰਚੇ ਹਾਂ, ਹਵਾਈ ਸਫ਼ਰ ਕੀਤਾ ਹੈ, ਤੇ ਇਹ ਨਹੀਂ ਹੁੰਦਾ ਵੀ ਕੁਛ ਨਹੀਂ ਪਤਾ ਆਪਾਂ ਨੂੰ। ਜੇ ਆਪਾਂ ਕਿਸੇ ਵੀ ਚੀਜ਼ 'ਚ ਇੰਟਰਸਟ ਲੈਂਦੇ ਹਾਂ, ਕੋਈ ਹਰ ਇੱਕ ਚੀਜ਼ ਸਾਨੂੰ ਆਲਰੇਡੀ ਕੁਛ ਨਹੀਂ ਪਤਾ ਹੁੰਦਾ, ਜਦੋਂ ਆਪਾਂ ਉਹ ਚੀਜ਼ 'ਚ ਵੜ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗਦੀ ਹੈ। ਸੋ ਇਸ ਕਰਕੇ ਜ਼ਰੂਰ ਤੁਸੀਂ ਪੋਲਿਟਿਕਸ ਜਿਹੜੀ ਹੈ ਬੜੀ ਜ਼ਰੂਰੀ ਹੈ, ਅਹਿਮ ਪਾਰਟ ਹੈ ਆਪਣੀ ਲਾਈਫ ਦਾ, ਸੋ ਇਸ ਕਰਕੇ ਜ਼ਰੂਰ ਰੱਖੋ ਜੀ ਧਿਆਨ, ਨਹੀਂ ਤਾਂ ਜਿਵੇਂ ਕਹਿੰਦੇ ਆ ਨਾ ਤਖਤੇ ਪਲਟ ਜਾਂਦੇ ਆ, ਆਜ਼ਾਦੀਆਂ ਖਤਮ ਹੋ ਜਾਂਦੀਆਂ, ਦੇਸ਼ ਗੁਲਾਮ ਹੋ ਜਾਂਦੇ ਆ, ਜੇ ਤੁਸੀਂ ਧਿਆਨ ਨਹੀਂ ਦਿੰਦੇ ਆਪਣੇ ਦੇਸ਼ ਦਾ, ਆਪਣੇ ਕੌਮ ਦਾ, ਆਪਣੀ ਸੁਰੱਖਿਆ ਦਾ, ਇਹ ਸਾਰਾ ਕੁਛ ਬੜਾ ਜ਼ਰੂਰੀ ਹੈ। ਸੋ ਜੇ ਆਪਾਂ ਇਹੀ ਚੀਜ਼ ਨੂੰ ਲੈ ਕੇ ਆਪਾਂ ਗੱਲ ਕਰੀਏ ਤਾਂ ਜਿਹੜੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਅੱਜ ਉਹਨਾਂ ਦੀ ਬਰਥ ਐਨਵਰਸਰੀ ਹੈ, ਤੇ ਮੈਂ ਇਹ ਪੁੱਛਿਆ ਸੀ ਵੀ ਕਿਤੇ 27 ਸਤੰਬਰ ਲਿਖਿਆ ਹੁੰਦਾ, ਕਿਤੇ 28 ਸਤੰਬਰ ਲਿਖਿਆ ਹੁੰਦਾ, ਕਿਉਂ ਨਹੀਂ ਇੱਕੋ ਡੇਟ ਪਾਈ ਹੋਈ ਹੁੰਦੀ, ਤੇ ਇਹ ਦੱਸੋ ਜਰਾ। ਤੇ ਆਪਾਂ ਗੀਤ ਵੀ ਉਹਨਾਂ ਦਾ ਕੋਈ ਨਾ ਕੋਈ, ਜਿਹੜੇ ਸਾਡੇ ਸਿੰਘ ਸੂਰਮੇ ਆ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਤੇ ਜ਼ਰੂਰ ਗੀਤ ਮੈਂ ਲਾਉਂਦੀ ਹਾਂ ਇੱਕ ਬੜਾ ਵਧੀਆ। ਤੇ ਪਰ ਤੁਸੀਂ ਵੀ ਕੋਈ ਸਰਦਾਰ ਭਗਤ ਸਿੰਘ ਉਹਨਾਂ ਦੀ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਤੇ ਸਟੂਡੀਓ ਦਾ ਨੰਬਰ 647-874-1313, 6476741313 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਆਪਾਂ ਸ਼ੋਰਟ ਥੋੜ੍ਹਾ ਜਿਹਾ ਉਹਨਾਂ ਦਾ ਦੇਖੀਏ ਜੀਵਨ, ਕਦੋਂ ਜਨਮ ਹੋਇਆ ਉਹਨਾਂ ਦਾ, ਹੋਇਆ 28 ਸਤੰਬਰ 1907, ਬੰਗਾ ਪੰਜਾਬ, ਨਾਓ ਇਨ ਪਾਕਿਸਤਾਨ। ਤੇ ਫੈਮਿਲੀ ਬੈਕਗਰਾਊਂਡ ਜਿਹੜੀ ਹੈ, ਪਰ ਪਾਕਿਸਤਾਨ 'ਚ ਤਾਂ ਨਹੀਂ ਹੈ ਹੁਣ, ਆਪਣੇ ਇੰਡੀਆ 'ਚ ਹੀ ਹੈ। ਤੇ ਉਸ ਤੋਂ ਬਾਅਦ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਨਾ ਸਾਰੇ ਦੇਸ਼ ਪ੍ਰੇਮੀ ਸੀਗੇ, ਚਾਹੇ ਉਹਨਾਂ ਦੇ ਚਾਚਾ ਜੀ ਦੀ ਗੱਲ ਕਰ ਲਓ, ਚਾਹੇ ਉਹਨਾਂ ਦੇ ਫਾਦਰ ਸਾਹਿਬ ਦੀ ਗੱਲ ਕਰੋ, ਹੈ ਪਗੜੀ ਸੰਭਾਲ ਜੱਟਾ ਜਿਹੜੀ ਮੁਹਿੰਮ ਹੈ, ਮੂਵਮੈਂਟ ਆ, ਉਹਨਾਂ ਨੇ ਚਲਾਇਆ ਸੀਗਾ ਉਸ ਸਮੇਂ। ਸੋ ਜਿਵੇਂ ਆਪਾਂ ਕਹਿੰਦੇ ਨਾ, ਬਲੱਡ ਵਿੱਚ ਹੀ ਆਜ਼ਾਦੀ ਦੀ ਭਾਵਨਾ ਸੀਗੀ ਸਰਦਾਰ ਭਗਤ ਸਿੰਘ ਦੇ। ਸੋ ਫਿਰ ਤਾਂ ਹੀ ਜਿਹੜੀ ਆਜ਼ਾਦੀ ਆ ਉਹ ਆਪਾਂ ਮਾਣ ਪਾਏ ਹਾਂ। ਸੋ ਇਹ ਆਜ਼ਾਦੀ ਨੂੰ ਬਰਕਰਾਰ ਰੱਖਣਾ, ਆਪਣੀ ਜਿਹੜੀ ਜਿਵੇਂ ਆਪਾਂ ਕਹਿੰਦੇ ਨਾ ਸੈਲਫ ਡਿਪੈਂਡੈਂਟ ਹੋਣਾ। ਹੁਣ ਦੇਖੋ ਕੈਨੇਡਾ ਵੀ ਪੱਬਾਂ ਭਾਰ ਹੋ ਗਿਆ ਕਿ ਸਾਨੂੰ ਕਿਸੇ ਦੀ ਲੋੜ ਨਹੀਂ, ਜੇ ਕੋਈ ਅੱਖਾਂ ਦਿਖਾ ਰਿਹਾ। ਜਿਵੇਂ ਹੁਣ US ਨਾਲ ਸੰਬੰਧ ਸੀਗੇ ਵਧੀਆ, ਜਿਹੜੇ ਰਿਲੇਸ਼ਨ ਸੀਗੇ ਉਹ ਸੀਗੇ ਦੋਸਤ ਮਿੱਤਰਾਂ ਵਾਲੇ, ਪਰ ਜਦੋਂ ਉਹ ਲੱਗਿਆ ਵੀ ਹੁਣ ਉਹ ਚੀਜ਼ ਖਤਮ ਹੋ ਰਹੀ ਹੈ, ਕੈਨੇਡਾ ਨੂੰ ਲੱਗਿਆ ਜਦੋਂ ਹੈ ਵੀ ਉਹ ਤਾਂ ਸਾਡੇ ਹੀ ਸੋਵਰੈਨਿਟੀ 'ਤੇ, ਸਾਡੇ ਹੀ ਦੇਸ਼ 'ਤੇ ਅੱਖ ਰੱਖੀ ਬੈਠੇ ਆ, ਫਿਰ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਆਪਣਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ 'ਚ ਚੇਂਜ ਲਿਆਉਣੀ ਆ, ਫੈਕਟਰੀਆਂ ਲਾਉਣੀਆਂ, ਇੰਡਸਟਰੀ ਇੰਡਸਟਰੀਅਲ ਜਿਹੜੀ ਹੈ ਰੈਵੋਲਿਊਸ਼ਨ ਹੈ ਉਹ ਲੈ ਕੇ ਆਉਣਾ, ਤਾਂ ਕਿ ਸਾਨੂੰ ਕਿਸੇ 'ਤੇ ਡਿਪੈਂਡ ਨਾ ਹੋਣਾ ਪਵੇ। ਪਰ ਚਲੋ ਇਹ ਤਾਂ ਹੁੰਦਾ ਹੀ ਹੈ ਵੀ ਕੁਛ ਲੈਣਾ ਪੈਂਦੀਆਂ, ਕੁਝ ਚੀਜ਼ਾਂ ਕੁਛ ਦੇਣੀਆਂ ਪੈਂਦੀਆਂ, ਹਰ ਇੱਕ ਚੀਜ਼ ਦੀ ਪ੍ਰੋਡਕਸ਼ਨ ਹਰ ਇੱਕ ਦੇਸ਼ ਨਹੀਂ ਕਰ ਸਕਦਾ। ਪਰ ਫਿਰ ਵੀ ਜਿੰਨਾ ਕੁ ਸਮੇਂ ਦੇ ਨਾਲ ਜਿਹੜੀ ਪ੍ਰੋਗਰੈਸ ਆ ਉਹ ਹੋਣੀ ਚਾਹੀਦੀ ਹੈ, ਉਹ ਜ਼ਰੂਰੀ ਹੈ। ਸੋ ਬਿਲਕੁਲ ਜੀ, ਅੱਜ ਸਰਦਾਰ ਭਗਤ ਸਿੰਘ ਨੂੰ ਆਪਾਂ ਯਾਦ ਕਰ ਰਹੇ ਹਾਂ 1907 ਤੋਂ ਲੈ ਕੇ 1931, ਦੇਖ ਲਓ ਕਿੰਨਾ ਥੋੜ੍ਹਾ ਸਮਾਂ, ਅਤੇ ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹਨਾਂ ਨੇ ਕਿੰਨਾ ਕੁਛ ਕਰ ਦਿੱਤਾ ਆਪਣੇ ਦੇਸ਼ ਕੌਮ ਦੇ ਲਈ। ਸੋ ਜੇ ਆਪਾਂ ਗੱਲ ਕਰੀਏ ਨਾ, ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਮਾਰਚ 1931 ਦੇ ਵਿੱਚ, ਉਦੋਂ ਉਹਨਾਂ ਦੀ ਉਮਰ ਪਤਾ ਕਿੰਨੀ ਸੀ? 23 ਸਾਲ। ਅਤੇ ਆਪਾਂ ਜੇ ਆਪਣੇ ਬਾਰੇ ਸੋਚੀਏ, ਜਦੋਂ ਅਸੀਂ 23 ਸਾਲ ਦੇ ਸੀ ਆਪਾਂ ਨੂੰ ਕੁਛ ਨਹੀਂ ਸੀ ਪਤਾ, ਹੈ ਨਾ, ਸਿਰਫ ਪੜ੍ਹਾਈ ਦਾ ਪਤਾ ਹੁੰਦਾ ਸੀ ਵੀ ਹਾਂ ਸਕੂਲ ਜਾ ਰਹੇ ਹਾਂ, ਫਿਰ ਕਾਲਜ ਜਾ ਰਹੇ ਹਾਂ, ਕਾਲਜ ਤੋਂ ਘਰ, ਸਵੇਰੇ ਕਾਲਜ ਚਲੇ ਗਏ ਰੋਟੀ ਪਾਣੀ ਖਾ ਕੇ, ਆ ਕੇ ਰੋਟੀ ਪਾਣੀ ਬਣਿਆ ਹੋਇਆ ਮਿਲ ਗਿਆ, ਖਾਏ ਸੌਏ ਨੱਚੇ ਟੱਪੇ ਅਤੇ ਬਸ ਜਾਂ ਪੜ੍ਹਨਾ, ਹੈ ਨਾ। ਪਰ ਦੇਖ ਲਓ ਉਹਨਾਂ ਨੇ ਆਜ਼ਾਦੀ ਬਾਰੇ ਸੋਚਿਆ, ਆਪਣੇ ਦੇਸ਼ ਦੀ ਆਜ਼ਾਦੀ ਬਾਰੇ। ਸੋ ਬਿਲਕੁਲ ਜੀ, ਅਜਿਹੇ ਸਿੰਘ ਸੂਰਮੇ ਨੂੰ ਕਰਦੇ ਹਾਂ ਸਲਾਮ। ਅਤੇ ਲਓ ਜੀ, ਗੀਤ ਸੁਣੀਏ, ਇੱਕ ਬੜਾ ਵਧੀਆ ਗੀਤ ਆ, ਆ ਲਓ। ਚਾਹੇ ਆਪਾਂ ਅੱਜ ਕੱਲ੍ਹ ਦੇ ਜਿਹੜੇ ਸਿੰਘ ਸੂਰਮੇ ਆ ਉਹਨਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਉਹਨਾਂ ਨਾਲ ਜ਼ਿਆਦਤੀਆਂ ਹੋ ਰਹੀਆਂ, ਹੈ ਨਾ। ਸੋ ਅਰਜਨ ਢਿੱਲੋਂ ਦਾ ਬੜਾ ਪਿਆਰਾ ਸੌਂਗ ਹੈ, ਅੱਜ ਸੁਣੀਏ।

0: ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਤੇ ਪੰਜਾਬ ਦੀ ਵੀ ਆਪਾਂ ਨੇ ਗੱਲਬਾਤ ਕਰਨੀ ਹੈ ਇਸ ਸਮੇਂ ਦੇ ਵਿੱਚ ਦੇਖੋ ਉੱਥੇ ਦਾ ਕਿਵੇਂ ਦਾ ਸਮਾਂ ਹੋਇਆ ਹੋਇਆ ਦੋ ਯੂਨੀਵਰਸਿਟੀਆਂ ਦੇ ਵਿੱਚ ਇੱਕ ਚਿਤਕਾਰਾ ਯੂਨੀਵਰਸਿਟੀ ਉੱਥੇ ਦੇਖੋ ਕਿਵੇਂ ਦੇ ਹਾਲਾਤ ਬਣੇ ਆ ਤੇ ਇੱਕ ਲਵਲੀ ਯੂਨੀਵਰਸਿਟੀ ਉੱਥੇ ਦੇਖੋ ਕਿਵੇਂ ਦੇ ਹਾਲਾਤ ਜਿਹੜੇ ਇਸ ਸਮੇਂ ਬਣੇ ਹੋਏ ਆ ਉਹਦੀ ਗੱਲਬਾਤ ਆਪਾਂ ਕਰਾਂਗੇ ਪਰ ਪਹਿਲਾਂ ਆਪਾਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰੀਏ ਥੋੜੀ ਜਿਹੀ ਮੌਰਗੇਜ ਸੰਬੰਧੀ ਤੇ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਸਾਡੇ ਨਾਲ ਹੋਵੇਗੀ ਨਰਦੇਵ ਜੀ ਸਵਾਗਤ ਤੁਹਾਡਾ
1: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ
0: ਜੀ ਗੁੱਡ ਮਾਰਨਿੰਗ ਸਰ
1: ਆਪਾਂ ਗੱਲਬਾਤ ਕਰਾਂਗੇ ਜੀ ਅੱਜ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ ਜਸਵਿੰਦਰ ਜੀ ਬਹੁਤ ਵਾਰੀ ਦੇਖਣ ਚ ਆਉਂਦਾ ਕਿ ਸੈਲਫ ਇੰਪਲਾਇਡ ਭੈਣ ਭਰਾਵਾਂ ਨੂੰ ਮੌਰਗੇਜ ਲੈਣੀ ਹੋਵੇ ਉਹਨਾਂ ਨੇ ਰੀਫਾਈਨਾਂਸ ਕਰਾਉਣਾ ਘਰ ਤੇ ਲਾਈਨ ਆਫ ਕ੍ਰੈਡਿਟ ਕਰਾਉਣੀ ਆ ਬਹੁਤ ਸਾਰੀਆਂ ਮੁਸ਼ਕਲਾਂ ਦਾ ਉਹਨਾਂ ਸਾਹਮਣਾ ਕਰਨਾ ਪੈਂਦਾ ਕਈ ਉਹਦੇ ਕਾਰਨ ਹੋ ਸਕਦੇ ਆ ਫੋਰ ਐਗਜ਼ਾਮਪਲ ਜਦੋਂ ਉਹਨਾਂ ਨੇ ਆਪਣੀ ਮੌਰਗੇਜ ਕਰਾਉਣੀ ਆ ਤੇ ਬੈਂਕ ਉਹਨਾਂ ਦਾ ਨੋਟਿਸ ਆਫ ਅਸੈਸਮੈਂਟ ਦੇਖਦਾ ਤੇ ਮੋਸਟ ਕੇਸ ਦੇ ਵਿੱਚ ਜਿਹੜੇ ਸੈਲਫ ਇੰਪਲਾਇਡ ਆ ਉਹਨਾਂ ਦੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਕਾਫੀ ਘੱਟ ਹੁੰਦੀ ਹੈ ਤੇ ਇਹਦੇ ਕਰਕੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਦੂਸਰੀ ਚੀਜ਼ ਥੋੜੇ ਲੈਂਡਰ ਆ ਜਿਹੜੇ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈਗੇ ਆ ਲੈਂਡਰ ਘੱਟ ਹੋਣ ਕਰਕੇ ਚੋਇਸ ਘੱਟ ਹੈਗੀ ਆ ਤੇ ਇਹਦੇ ਕਰਕੇ ਵੀ ਜਿਹੜਾ ਸੈਲਫ ਇੰਪਲਾਇਡ ਨੂੰ ਮੌਰਗੇਜ ਲੈਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ ਤੀਜੀ ਗੱਲ ਜਿਹੜੇ ਵੀ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਆ ਕਈ ਵਾਰੀ ਉਹ ਹਰ ਕਿਤੇ ਮੌਰਗੇਜ ਏਜੰਟ ਦੇ ਨਾਲ ਕੰਮ ਨਹੀਂ ਕਰਦੇ ਹੁੰਦੇ ਤੇ ਉਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ ਚੰਗੀ ਗੱਲ ਇਹ ਹੈ ਜੀ ਕਿ ਆਪਾਂ ਮੌਰਗੇਜ ਅਲਾਇੰਸ ਦੇ ਉੱਪਰ ਉਹਨਾਂ ਸਾਰੇ ਲੈਂਡਰਸ ਨਾਲ ਕੰਮ ਕਰਦੇ ਹਾਂ ਜਿਹਨਾਂ ਤੋਂ ਸੈਲਫ ਇੰਪਲਾਇਡ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ ਉਹ ਕੀ ਹੁੰਦਾ ਕਿ ਜੇ ਤੁਸੀਂ ਸੈਲਫ ਇੰਪਲਾਇਡ ਹੋ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ ਆਪਾਂ ਤੁਹਾਡੀ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਉਹਦੇ ਬੇਸ ਤੇ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ ਸੋਹਣੇ ਕੰਪੈਰੀਟਿਵ ਇੰਟਰਸਟ ਰੇਟਸ ਅਵੇਲੇਬਲ ਹੋ ਸਕਦੇ ਆ ਸਸਤੇ ਢੰਗ ਨਾਲ ਮੌਰਗੇਜ ਅਵੇਲੇਬਲ ਹੋ ਸਕਦੀਆਂ ਤੁਹਾਨੂੰ ਹਾਂ ਕਹਾਂਗੇ ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ ਮੌਰਗੇਜ ਸੰਬੰਧੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਮੌਰਗੇਜ ਲੈਣ 'ਚ ਕੋਈ ਪਰੇਸ਼ਾਨੀ ਆ ਰਹੀ ਹੈ ਘਰ ਦੇ ਲਾਈਨ ਕ੍ਰੈਡਿਟ ਬਣਾਉਣੀ ਹੈ ਰੀਫਾਈਨਾਂਸ ਕਰਨਾ ਜਾਂ ਕੋਈ ਹੋਰ ਕੋਈ ਮੌਰਗੇਜ ਦਾ ਸਵਾਲ ਹੈ ਜਾਣਕਾਰੀ ਚਾਹੀਦੀ ਹੈ ਨੰਬਰ ਹੈ ਜੀ 647-294-5303 ਨਰਦੇਵ ਸਿੱਧੂ 647-294-5503
0: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਜੀ ਤੇ ਲਓ ਜੀ ਮੈਂ ਨੰਬਰ ਦੇਵਾਂ ਇੱਕ ਤੁਹਾਨੂੰ ਇੱਕ ਹੈਗਾ ਨੰਬਰ ਦੁਆਬਾ ਟੂਰਸ ਐਂਡ ਟਰੈਵਲਸ ਦਾ ਇਹ ਕਹਿੰਦੇ ਕਿ ਬਹੁਤ ਵਧੀਆ ਜੇਕਰ ਤੁਸੀਂ ਟਿਕਟਾਂ ਲੈਣਾ ਚਾਹੁੰਦੇ ਹੋ ਘੁੰਮਣ ਫਿਰਨ ਜਾਣਾ ਕਿਉਂਕਿ ਹੁਣ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅਗਲੇ ਸਮਿਆਂ ਦੇ ਵਿੱਚ ਜਾਣਾ ਚਾਹੁੰਦੇ ਹੋ ਟਿਕਟਾਂ ਜਿਹੜੀਆਂ ਬੜੇ ਵਧੀਆ ਰੇਟ ਦੇ ਉੱਪਰ ਆਈਆਂ ਹੋਈਆਂ ਤੇ ਤੁਸੀਂ ਕਾਲ ਕਰ ਲਓ ਦੀਪਾਂਸ਼ ਨੂੰ ਦੀਪਾਂਸ਼ ਕਹਿੰਦੇ ਆ ਕਿ ਜਿਹਦੀ ਜਿਹੜੇ ਜਿਹਨਾਂ ਨੇ ਟਿਕਟਾਂ ਬੁੱਕ ਕਰਾਉਣੀਆਂ ਜਦੋਂ ਤੁਸੀਂ ਕਾਲ ਕੀਤੀ ਹੈ ਬਸ ਫਟਾਫਟ ਹੁਣੇ ਕਰੋ ਡਿਲੇ ਨਾ ਕਰੋ ਕਿਉਂਕਿ ਫਿਰ ਟਿਕਟਾਂ ਜਾਂਦੀਆਂ ਵੀਕ ਨੰਬਰ ਨੋਟ ਕਰ ਲਓ 905-673-1400 905-673-1400 ਤੇ ਤੁਹਾਡੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਜੀ ਕਿ ਬਹੁਤ ਵਧੀਆ ਟਰੱਕਾਂ ਨੂੰ ਵਾਸ਼ ਕਰਾਈਏ ਆਲ ਟਰੱਕ ਲਿਊਬ ਐਂਡ ਵਾਸ਼ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰੋ 71 Stafford Drive ਤੇ ਹੈਗੇ ਜੀ ਇਹ 905-452-9955 ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਤੁਸੀਂ ਕਾਲ ਕਰਨੀ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਜੋਬ ਚਾਹੁੰਦੇ ਹੋ ਟਰੱਕ ਡਰਾਈਵਰਸ ਇਹਨਾਂ ਨੂੰ ਚਾਹੀਦੇ ਆ ਓਨਰ ਓਪਰੇਟਰਸ ਚਾਹੀਦੇ ਆ ਵਧੀਆ ਪੇ ਵਧੀਆ ਗੇੜੇ ਮਿਲਣਗੇ ਜਗਤਾਰ ਰਮਨ ਜੀ ਦਾ ਨੰਬਰ 647-292-5757 ਤੇ ਗੱਲਬਾਤ ਹੋ ਸਕਦੀ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਈਗਲ ਟਰੱਕ ਸੇਲਸ ਨੂੰ ਤੁਸੀਂ ਕਾਲ ਕਰੋਗੇ ਤਾਂ ਤੁਹਾਨੂੰ ਟਰੱਕ ਮਿਲਣਗੇ ਜੀ ਬੜੇ ਵਧੀਆ ਸੈਕਿੰਡ ਹੈਂਡ ਟਰੱਕ ਤੁਹਾਨੂੰ ਇਹ ਦਿੰਦੇ ਆ ਲੈ ਕੇ ਪਰ ਬੜੇ ਘੱਟ ਕਿਲੋਮੀਟਰ ਚੱਲੇ ਹੋਣ ਕਰਕੇ ਤੁਹਾਨੂੰ ਰੇਟ ਬੜਾ ਵਧੀਆ ਮਿਲ ਜਾਂਦਾ ਤੇ ਟਰੱਕ ਨਵਿਆਂ ਵਰਗੇ ਮਿਲ ਜਾਂਦੇ ਆ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੈ ਨੰਬਰ ਨੋਟ ਕਰ ਲਓ ਤੁਸੀਂ ਨੰਬਰ ਜਦੋਂ ਤੁਸੀਂ ਘਮਾਓਗੇ ਉਹ ਤੋਂ ਬਾਅਦ ਤੁਸੀਂ ਅਪੁਆਇੰਟਮੈਂਟ ਆਪਣੀ ਬਣਾ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਕੋਲ ਜਾਓ ਬਿੱਲ ਸੇਖੋਂ ਜੀ ਦੇ ਕੋਲ ਤੇ ਫਿਰ ਤੁਹਾਡੇ ਟਰੱਕ ਤੁਹਾਨੂੰ ਮਿਲ ਸਕਦਾ ਜਿਹੜਾ ਕਲਰ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਬਿਲਕੁਲ ਮਿਲ ਜੂਗਾ ਜੀ ਨੰਬਰ ਹੈਗਾ ਜੀ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਦਾ 416-819-6000-416-819-6000 ਤੇ ਗੱਲਬਾਤ ਹੋ ਸਕਦੀ ਹੈ ਤੇ ਲਓ ਜੀ ਸਗਨਦੀਪ ਬੜੇ ਵਧੀਆ ਤੁਹਾਡੇ ਲਈ ਸੋਫੇ ਤਿਆਰ ਕਰਦੇ ਆ ਤੇ ਸੋਫੇ ਵੀ ਇੰਨੇ ਕਮਾਲ ਦੇ ਬਹਿ ਜਾ ਹੁੰਦੀ ਹੈ ਜਿਵੇਂ ਕਹਿੰਦੇ ਆ ਨਾ ਸੋਫਿਆਂ ਤੇ ਬਹਿਣਾ ਹੀ ਹੁੰਦਾ ਸੋ ਸੋਫੇ ਵੀ ਬਹਿ ਜਾ ਹੀ ਕਹਿੰਦੇ ਆ ਔਰ ਬੜੇ ਕੰਫਰਟੇਬਲੀ ਤਰੀਕੇ ਦੇ ਨਾਲ ਤੁਸੀਂ ਆਪਣਾ ਆਰਾਮ ਨਾਲ ਬਹਿ ਸਕਦੇ ਹੋ ਤੇ ਕਹਿੰਦੇ ਆ ਜੇ ਬੱਚੇ ਵੀ ਜੰਪ ਮਾਰਦੇ ਆ ਨਾ ਬੱਚਿਆਂ ਦੀ ਆਦਤ ਹੁੰਦੀ ਹੈ ਬਈ ਕਿੰਨੀ ਕੁ ਉੱਚੀ ਆਪਾਂ ਉੱਪਰ ਨੂੰ ਜਾਂਦੇ ਹਾਂ ਜੰਪ ਮਾਰਦੇ ਹਾਂ ਜਦੋਂ ਹੈ ਸੋ ਉਹ ਕਹਿੰਦੇ ਕੋਈ ਗੱਲ ਨਹੀਂ ਬੱਚਿਆਂ ਨੂੰ ਕਹਿੰਦੇ ਖੇਡਣ ਦਿਓ ਹੈ ਰੋਕੀ ਨਾ ਜਾਓ, ਏਦਾਂ ਵੀ ਬੜਾ ਹੁੰਦਾ ਦੇਖੋ। ਵੈਸੇ ਨਾ ਚੱਲ ਕਈ ਕਹਿ ਦਿੰਦੇ ਆ ਨਹੀਂ ਜੀ ਬੱਚਿਆਂ ਨੂੰ ਤੁਸੀਂ ਏਦਾਂ ਸ਼ਰਾਰਤੀ ਬਣਾਉਂਦੇ ਹੋ, ਪਰ ਨਹੀਂ ਇਹ ਕੰਮ ਵੀ ਬੱਚਿਆਂ ਨੇ ਹੀ ਕਰਨੇ ਆ, ਜਾਂ ਵੱਡੇ ਹੋ ਕੇ ਆਪਾਂ ਕਰਾਂਗੇ ਤਾਂ ਸਾਨੂੰ ਕੋਈ ਕਹੂਗਾ ਇਹ ਕਿਉਂ, ਇਹਨੂੰ ਅਕਲ ਨਹੀਂ ਹੈਗੀ ਹੈ ਨਾ, ਯਾਰ ਕਹਿ ਦਿੰਦੇ ਦਿਮਾਗ ਹੀ ਖਰਾਬ ਹੈ ਇਹਨੂੰ, ਪਤਾ ਹੀ ਨਹੀਂ ਲੱਗਦਾ ਵੀ ਕੀ ਕਰਨਾ ਵੈ ਕੀ ਨਹੀਂ ਕਰਨਾ ਹੈ। ਸੋ ਇਸ ਕਰਕੇ ਬੱਚਿਆਂ ਦਾ ਜਿਹੜਾ ਬਚਪਨਾ ਹੈ ਨਾ ਉਹਨੂੰ ਏਦਾਂ ਨਾ ਖੋਣ ਦਿਆ ਕਰੋ। ਸੋ ਇਹੀ ਯਾਦਾਂ ਹੁੰਦੀਆਂ ਜੀ ਬਿਲਕੁਲ ਉਹ ਰਹਿਣੀਆਂ ਚਾਹੀਦੀਆਂ। ਸੋ ਸਗਨਦੀਪ ਸੋਫਾ ਸਟੂਡੀਓ ਇਹ ਕਹਿੰਦੇ ਕਿ ਸੋਫੇ ਬਣਾਓ ਵਧੀਆ, ਪ੍ਰੋਵਿੰਸ ਕੋਈ ਵੀ ਤੁਹਾਡਾ ਹੈਗਾ ਉੱਥੇ ਪਹੁੰਚਾ ਦਾਂਗੇ ਅਸੀਂ, ਦੇਖੋ ਕਿੰਨੀ ਵਧੀਆ ਇਹਨਾਂ ਦੀ ਜਿਹੜੀ ਸਰਵਿਸ ਹੈ। ਨੰਬਰ ਨੋਟ ਕਰੋ ਸਗਨਦੀਪ ਸੋਫਾ ਸਟੂਡੀਓ 9057799887 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਗੁਰਮੀਤ ਕੌਰ ਜਿਹੜੇ ਕਿ ਕਹਿੰਦੇ ਆ ਕਿ ਬਹੁਤ ਵਧੀਆ ਤੁਹਾਨੂੰ ਆਟੋ ਅਤੇ ਹੋਮ ਇੰਸ਼ੋਰੈਂਸ ਆਪਾਂ ਲੈ ਕੇ ਦਿੰਦੇ ਹਾਂ, ਜੇ ਤੁਹਾਡਾ ਕੋਈ ਬਿਜ਼ਨਸ ਹੈ ਤਾਂ ਤੁਹਾਨੂੰ ਬਿਜ਼ਨਸ ਇੰਸ਼ੋਰੈਂਸ ਵੀ ਇਹਨਾਂ ਤੋਂ ਲੈ ਸਕਦੇ ਹੋ, ਕਿਉਂਕਿ ਇਹਨਾਂ ਕੋਲ ਕੰਪਨੀਆਂ ਜਿਹੜੀਆਂ ਕਹਿੰਦੇ ਆ ਕਿ ਬੜੇ ਵਧੀਆ ਤੁਹਾਨੂੰ ਰੇਟ ਦੇਣਗੀਆਂ। ਸੋ ਬੜਾ ਲੰਬਾ ਤਜ਼ਰਬਾ ਅਤੇ ਤੁਹਾਨੂੰ ਐਨ ਤੁਹਾਡੀ ਰਿਨਿਊਅਲ ਵੀ ਆ ਗਈ ਤਾਂ ਵੀ ਤੁਸੀਂ ਕਾਲ ਕਰ ਲਓ 2899527699 2899529596 'ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਅਤੇ ਬੇਸਮੈਂਟ ਇੱਕ ਰੈਂਟ 'ਤੇ ਹੈ ਬੜੀ ਵਧੀਆ, ਇਹ ਕਹਿੰਦੇ ਆ ਵੀ ਤੁਸੀਂ ਕਾਲ ਕਰੋ ਅਤੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਲਓ, ਕਿਉਂਕਿ ਇਹਨਾਂ ਨੂੰ ਬੰਦੇ ਚਾਹੀਦੇ ਵਧੀਆ, ਜਿਹੜੇ ਪਹਿਲਾਂ ਰਹਿੰਦੇ ਸੀ ਕਾਫੀ ਦੇਰ ਇਹਨਾਂ ਕੋਲ ਰਹਿ ਕੇ ਗਏ ਆ, ਪਰ ਹੁਣ ਉਹ ਜਾ ਰਹੇ ਆ, ਜਿਵੇਂ ਉਹੀ ਹੁੰਦਾ ਵੀ ਆਪਣਾ ਘਰ ਬਾਰ ਉਹਨਾਂ ਨੇ ਲੈ ਲਿਆ। ਸੋ ਤੁਸੀਂ ਵੀ ਜੇ ਵਧੀਆ ਬੰਦੇ ਹੀ ਲੱਭ ਰਹੇ ਸੀਗੇ ਅਤੇ ਇਹ ਵੀ ਵਧੀਆ ਲੱਭ ਰਹੇ ਆ, ਇਹ ਕਹਿੰਦੇ ਆ ਵੈਜੀਟੇਰੀਅਨ ਹੋਣ, ਕੋਈ ਪੈਟਸ ਵਗੈਰਾ ਨੂੰ ਰੱਖੇ ਹੋਏ ਹੋਣ, ਅਤੇ ਨੰਬਰ ਨੋਟ ਕਰੋ ਤੁਸੀਂ ਬੇਸਮੈਂਟ ਜੇ ਰੈਂਟ 'ਤੇ ਲੈਣੀ ਆ ਈਟੋ ਬੀਕੋ ਦੇ ਵਿੱਚ 1 ਨਵੰਬਰ ਤੋਂ ਤੁਹਾਨੂੰ ਇਹ ਮਿਲ ਸਕਦੀ ਹੈ। 6478371771 ਨੰਬਰ ਹੈ ਜੀ ਇਹਨਾਂ ਦਾ, 6478332771 'ਤੇ ਜਿਹੜੀ ਗੱਲਬਾਤ ਹੈ ਉਹ ਹੋ ਸਕਦੀ ਹੈ। ਅਤੇ ਮੈਟਰਸ ਬੜੇ ਕਮਾਲ ਦੇ, ਨੀਂਦ ਤੁਹਾਡੀ ਐਨ ਜਿਵੇਂ ਕਹਿੰਦੇ ਨਾ ਬੈੱਡ 'ਤੇ ਪੈਂਦੇ ਸਾਰੀ ਜੇ ਨੀਂਦ ਆ ਜਾਵੇ ਫਿਰ ਵਧੀਆ, ਨਹੀਂ ਤਾਂ ਤੁਸੀਂ ਇੱਧਰ ਉੱਧਰ ਉਲਝੇ ਰਹਿੰਦੇ ਹੋ, ਹੈ ਵੀ ਆਹ ਕੰਮ ਉਹ ਕੰਮ, ਇੱਧਰ ਉੱਧਰ ਨੀਂਦ ਨਹੀਂ ਆਉਂਦੀ, ਕਈ ਵਾਰੀ ਮੈਟਰਸ ਹੀ ਨਹੀਂ ਵਧੀਆ ਹੁੰਦਾ ਅਤੇ ਫਿਰ ਤੁਹਾਨੂੰ ਨੀਂਦ ਨਹੀਂ ਆਉਂਦੀ, ਅਤੇ ਫਿਰ ਆਪੇ ਦਿਮਾਗ ਨੇ ਤਾਂ ਕਿਤੇ ਨਾ ਕਿਤੇ ਲੱਗੇ ਹੀ ਰਹਿਣਾ ਫਿਰ, ਹੈ ਨਾ। ਸੋ ਸੋਚ ਵਿਚਾਰ ਫਿਰ ਚੱਲੀ ਜਾਂਦੇ ਆ। ਸੋ ਮੈਟਰਸ ਤੁਸੀਂ ਲਓ ਬੜੇ ਵਧੀਆ, ਆਪਣੀ ਫੈਕਟਰੀ ਹੈ ਇਹਨਾਂ ਦੀ ਜਿੱਥੇ ਤੁਹਾਨੂੰ ਇਹ ਜਿੱਥੋਂ ਮੈਟਰਸਿਸ ਤਿਆਰ ਕਰਕੇ ਤੁਹਾਨੂੰ ਦਿੰਦੇ ਆ। ਮੈਟਰਸ ਦੇ ਵਿੱਚ ਵੀ ਬਹੁਤ ਸਾਰੀਆਂ ਵਰਾਇਟੀਜ਼ ਹੈਗੀਆਂ, ਤੁਹਾਨੂੰ ਕਿਹੜਾ ਮੈਟਰਸ ਚਾਹੀਦਾ, ਜਿਵੇਂ ਕਹਿੰਦੇ ਆ ਵੀ ਇੱਕ ਹੁੰਦਾ ਕੋਇਲ ਮੈਟਰਸ ਵਿਦ ਪਿੱਲੋ ਟੋਪ, ਹੈ ਨਾ। ਸੋ ਬੜੇ ਅਲੱਗ ਅਲੱਗ ਸਟਾਈਲ ਦੇ ਮੈਟਰਸ ਹੈ, ਸੋ ਤੁਸੀਂ ਜਿਹੜਾ ਹੈਗਾ ਕਿਹੜਾ ਮੈਟਰਸ ਲੈਣਾ ਚਾਹੁੰਦੇ ਹੋ ਰੇਟ ਤੁਹਾਨੂੰ ਬੜੇ ਵਧੀਆ ਮਿਲ ਜਾਣਗੇ। ਅਤੇ ਇਹ ਹੈਗੇ ਸ਼ੈਲਬਰਨ ਦੇ ਵਿੱਚ, ਬਾਕੀ ਡਿਲੀਵਰ ਕਰ ਦੇਣਗੇ ਤੁਹਾਨੂੰ, ਨੋ ਵਰੀਜ਼। ਅਤੇ ਤੁਸੀਂ ਨੰਬਰ ਨੋਟ ਕਰੋ ਜੀ, ਜੇ ਤਾਂ ਉਹੀ ਸਿਟੀ 'ਚ ਹੈ ਫਿਰ ਤਾਂ ਇੱਦਾਂ ਹੀ ਕਰ ਦਿੰਦੇ ਆ, ਹੈ ਨਾ। ਬਾਕੀ ਜੇ ਦੂਰ ਦੁਰਾਡੇ ਥੋੜ੍ਹਾ ਜਿਹਾ ਫਿਰ ਉਹ ਡਿਲੀਵਰੀ ਚਾਰਜਸ ਵੀ ਲੱਗਣਗੇ। ਮੈਟਰਸਿਸ ਦੇ ਲਈ ਤੁਸੀਂ ਕਾਲ ਕਰਨੀ ਹੈ ਜੀ, ਫੈਕਟਰੀ ਤੋਂ ਸਿੱਧੇ ਤੁਹਾਡੇ ਕੋਲ ਪਹੁੰਚਣੇ ਆ ਜੀ। ਮੈਟਰਸਿਸ ਵਧੀਆ ਵਧੀਆ ਐਨ, ਰੇਟ ਬੜੇ ਕਮਾਲ ਦੇ ਹੋਣਗੇ, ਮਤਲਬ ਘੱਟ ਹੋਣਗੇ, ਮਹਿੰਗੇ ਨਹੀਂ ਹੋਣਗੇ ਜ਼ਿਆਦਾ, ਅਤੇ ਹੰਡ ਅਨੁਸਾਰ ਹੋਣਗੇ। 9054599041 'ਤੇ ਗੱਲਬਾਤ ਕਰੋ। ਅਤੇ ਜ਼ਫਰ ਮਲਿਕ ਜੀ, ਅਤੇ ਇਹਨਾਂ ਨੇ ਆਉਣਾ ਸੀ ਜੀ, ਗੱਲਬਾਤ ਕਰਨੀ ਸੀ। ਜ਼ਫਰ ਮਲਿਕ ਜੀ ਸੁਣ ਰਹੇ ਹੋ, 54 ਹੋ ਗਿਆ, ਆ ਜਾਓ ਫਟਾਫਟ, ਤੁਹਾਡਾ ਮੈਸੇਜ ਪਹੁੰਚਾਈਏ ਸਾਡੇ ਲਿਸਨਰਸ ਤੱਕ। ਹੇਅਰ ਆਇਲ ਜਿਹੜਾ ਹੈ ਨਾ, ਇਹ ਟੋਨਿਕ ਹੈ ਬੜੇ ਕਮਾਲ ਦਾ, ਵੈਸੇ ਮੈਂ ਤਾਂ ਆਪ ਹੈਰਾਨ ਹੁੰਦੀ ਹਾਂ ਕਿ ਰਿਜ਼ਲਟ ਬੜੇ ਵਧੀਆ ਆ ਰਹੇ ਆ, ਔਰ ਕਈ ਮੈਨੂੰ ਕਾਲ ਕਰਕੇ ਦੱਸਦੇ ਆ ਵੀ ਹਾਂਜੀ ਸਾਡੇ ਵਾਲਾਂ ਦੇ ਵਿੱਚ ਫਰਕ ਪੈ ਗਿਆ, ਠੀਕ ਹੈ ਨਾ। ਕਈਆਂ ਦੇ ਵਾਲ ਵੱਧਦੇ ਨਹੀਂ, ਇਹ ਕਹਿੰਦੇ ਵੀ ਜੇ ਗੰਜ ਵੀ ਪੈ ਗਿਆ ਨਾ ਤੁਹਾਡੇ ਵਾਲ ਆ ਜਾਣਗੇ, ਇੰਨਾ ਵਧੀਆ ਇਹ ਤੇਲ ਹੈ, ਇੱਥੇ ਬਣਦਾ ਹੈ ਕੈਨੇਡਾ ਦੇ ਵਿੱਚ, ਕਿਤੇ ਹੋਰ ਨਹੀਂ ਮੰਗਵਾਉਂਦੇ। ਇੱਦਾਂ ਮੈਂ ਬੜਾ ਦੇਖਿਆ ਕਿ ਇੰਡੀਆ ਤੋਂ ਪਾਕਿਸਤਾਨ ਤੋਂ ਉੱਥੋਂ ਬਣਾ ਬਣਾ ਕੇ ਇੱਥੇ ਵੇਚਦੇ ਆ ਵੀ ਹਾਂ ਸਸਤਾ ਪੈ ਜਾਵੇ, ਪਰ ਨਹੀਂ, ਇਹ ਕਹਿੰਦੇ ਇੱਥੇ ਹੀ ਅਸੀਂ ਤਿਆਰ ਕਰਦੇ ਹਾਂ। ਸੋ ਕੈਨੇਡੀਅਨ ਮੇਡ ਹੈ ਇਹ, ਪ੍ਰੋਪਰ ਲਾਇਸੈਂਸ ਸਾਰਾ ਕੁਝ ਹੈਗਾ, ਸੋ ਇੱਦਾਂ ਨਹੀਂ ਹੈ। ਸੋ ਨੰਬਰ ਨੋਟ ਕਰੋ ਤੁਸੀਂ ਜ਼ਫਰ ਮਲਿਕ ਜੀ ਦਾ, ਹੇਅਰ ਆਇਲ, ਇਹ ਹੇਅਰ ਟੋਨਿਕ ਹੈ, ਫਰੈਸ਼ ਟੋਨਿਕ ਹੇਅਰ ਆਇਲ। ਸੋ ਤੁਸੀਂ ਆਰਡਰ ਕਰਨਾ, ਬਸ ਤੁਹਾਡੇ ਘਰ ਪਹੁੰਚਾ ਦੇਣਾ, ਸਿਰਫ ਤੁਸੀਂ ਆਪਣੇ ਵਾਲਾਂ ਦੇ ਵਿੱਚ ਆਪ ਅਪਲਾਈ ਕਰਨਾ ਜਾਂ ਘਰ ਦੇ ਕਿਸੇ ਬੰਦੇ ਤੋਂ ਕਰਵਾਓ, ਪਰ ਤੁਹਾਨੂੰ ਤੇਲ ਤੁਹਾਡੇ ਘਰ ਪਹੁੰਚ ਜਾਣਾ ਅਤੇ ਵਾਲਾਂ 'ਚ ਲਾਓ, ਦੇਖੋ ਫਿਰ ਜਿਵੇਂ ਕਹਿੰਦੇ ਆ ਨਾ ਆਪਣੇ ਵਾਲਾਂ ਦੀਆਂ ਲਹਿਰਾਂ ਬਹਿਰਾਂ ਦੇਖੋ, ਐਂ ਲੰਬੇ ਲੰਬੇ ਵਾਲ ਹੋ ਜਾਣਗੇ ਤੁਹਾਡੇ, ਸਮੂਦ ਸਿਲਕੀ ਘਣੇ, ਅਤੇ ਬਾਕੀ ਜਿਨ੍ਹਾਂ ਦੇ ਹੈ ਨਹੀਂ ਕਹਿੰਦੇ ਉਹਨਾਂ ਦੇ ਉੱਗਣ ਲੱਗ ਜਾਂਦੇ ਆ। ਵਾਹ, ਇਹ ਤਾਂ ਕਮਾਲ ਹੀ ਹੈ ਵਾਲਾ, ਇਹ ਵਾਲਾ ਪੁਆਇੰਟ ਤਾਂ ਹੈ। ਸੋ 6474521 6475215159 'ਤੇ ਗੱਲਬਾਤ ਕਰੋ, 6475215159 'ਤੇ ਜਿਹੜੀ ਗੱਲਬਾਤ ਹੈ ਤੁਹਾਡੀ ਹੋ ਸਕਦੀ ਹੈ। ਜ਼ਫਰ ਮਲਿਕ ਜੀ ਦੇ ਨਾਲ।
2: चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी।
3: जी हाँ, कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है। फ्लीट वास्ते बेस्ट पैकेज प्रोवाइड कीते जांदे ने। वधेरे जानकारी लई कॉल करो 905-874-9878।
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ
0: ਚਿਤਕਾਰਾ ਯੂਨੀਵਰਸਿਟੀ ਆ ਰਾਜਪੁਰੇ ਦੇ ਕੋਲ, ਉੱਥੇ ਵੀ ਜਿਹੜਾ ਹੈਗਾ ਸਟੂਡੈਂਟਸ ਦੇ ਨਾਲ ਕਹਿੰਦੇ ਧੱਕਾ ਹੋਇਆ ਹੈਗਾ ਗਰਲਸ ਸਟੂਡੈਂਟ ਦੇ ਨਾਲ, ਤੇ ਫਿਰ ਉੱਥੇ ਜਿਹੜੇ ਆ ਮਾਹੌਲ ਇੱਦਾਂ ਦਾ ਬਣ ਗਿਆ ਕਿ ਟੁੱਟ ਭੱਜ, ਝੜਪਾਂ, ਵਾਇਲੈਂਸ, ਪੁਲਿਸ ਦੀ ਆਮਦ, ਸੋ ਇਹ ਕੁਛ ਹੋਇਆ ਉੱਥੇ। ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪੰਜਾਬ ਯੂਨੀਵਰਸਿਟੀ, ਸੋਰੀ ਜਿਹੜੀ ਲਵਲੀ ਯੂਨੀਵਰਸਿਟੀ ਪੰਜਾਬ ਦੇ ਵਿੱਚ, ਉੱਥੇ ਇਹ ਜਿਨਸੀ ਸ਼ੋਸ਼ਣ ਹੋਇਆ ਲੜਕੀਆਂ ਦਾ, ਹੈ ਨਾ, ਇੱਕ ਜਾਂ ਕੁੜੀ ਹੈ ਕਿ ਦੋ ਕੁੜੀਆਂ ਹੈਗੀਆਂ, ਕੁਛ ਮਤਲਬ ਸੱਚਾਈ ਨਿਕਲ ਕੇ ਸਾਹਮਣੇ ਆ ਨਹੀਂ ਰਹੀ ਵੀ ਕੀ ਹੈ। ਪਹਿਲਾਂ ਇੱਦਾਂ ਕਿਹਾ ਜਾ ਰਿਹਾ ਸੀ, ਫਿਰ ਕਹਿੰਦੇ ਆ ਵੀ ਨਹੀਂ ਵੀ ਇਹ ਠੀਕ ਨਹੀਂ ਹੈ, ਹੈ ਨਾ, ਵਿੱਚੇ ਇੱਦਾਂ ਕਹੀ ਜਾਂਦੇ ਆ ਵੀ ਕੋਈ ਕੁਛ ਕੋਈ ਘਟਨਾ ਇੱਦਾਂ ਦੀ ਨਹੀਂ ਹੋਈ, ਪਰ ਕੁਛ ਤਾਂ ਹੋਇਆ। ਜੇ ਇੰਨਾ ਕੁਛ ਹੋ ਰਿਹਾ ਉੱਥੇ, ਇੰਨੇ ਹੰਗਾਮਾ ਹੋ ਰਿਹਾ ਔਰ ਅਫਵਾਹਾਂ ਬੜੀਆਂ ਹੈਗੀਆਂ, ਕੋਈ ਖੁਦਕੁਸ਼ੀ ਦੀ, ਕੋਈ ਜਿਨਸੀ ਸ਼ੋਸ਼ਣ ਦੀ, ਪਰ ਜਿਹੜੀ ਇਹ ਹੋਇਆ ਵੀ ਕਿੱਥੇ ਆ, ਜਿਹੜੀ ਗਰਲਸ ਹੋਸਟਲ ਆ ਉੱਥੇ ਹੋਇਆ। ਸੋ ਕਹਿੰਦੇ ਵੀ ਪਰ ਉਸ ਤੋਂ ਬਾਅਦ ਕਹਿੰਦੇ ਚਲੋ ਪੁੱਛ ਗਿੱਛ ਹੋਈ, ਫਿਰ ਪਤਾ ਨਹੀਂ ਤਾਂ ਉਹਨਾਂ ਨੂੰ ਕਿਸੇ ਨੇ ਕੁਛ ਕਹਿ ਦਿੱਤਾ, ਡਰਾ ਧਮਕਾ ਦਿੱਤਾ, ਫਿਰ ਉਹਨਾਂ ਨੇ ਇਨਕਾਰ ਕੀਤਾ ਵੀ ਨਹੀਂ ਸਾਡੇ ਨਾਲ ਕੁਛ ਨਹੀਂ ਹੋਇਆ ਹੈਗਾ। ਪਰ ਕੈਂਪਸ ਦੇ ਵਿੱਚ ਕਹਿੰਦੇ ਬੜੀ ਭੰਨ ਤੋੜ ਹੋਈ ਹੈ, ਹਿੰਸਕ ਪ੍ਰਦਰਸ਼ਨ ਬੜੇ ਹੋਏ ਆ, ਪੁਲਿਸ ਦੀ ਆਮਦ ਹੋਈ ਆ ਉੱਥੇ, ਔਰ ਉਸ ਤੋਂ ਬਾਅਦ ਹੁਣ ਜਿਹੜੀ ਪੁਜੀਸ਼ਨ ਹੈ ਇਸ ਸਮੇਂ ਉਹ ਕੀ ਹੈ ਕਿ 10 ਦਿਨ ਦੇ ਲਈ ਜਿਹੜੀਆਂ ਕਲਾਸਿਸ ਹੈਗੀਆਂ ਉਹ ਸਸਪੈਂਡ ਕਰਤੀਆਂ, ਹੁਣ ਮਿਡ ਟਰਮ ਇਗਜ਼ਾਮ ਸੀਗੇ ਉਹ ਵੀ ਅੱਗੇ ਕਰਤੇ ਉਹਨਾਂ ਨੇ। ਸੋ ਬਾਕੀ ਹੁਣ ਦੇਖਦੇ ਹਾਂ ਵੀ ਕੀ ਨਿਕਲ ਕੇ ਸਾਹਮਣੇ ਆਉਂਦਾ, ਪਰ ਜੋ ਵੀ ਉੱਥੇ ਇਹ ਹੋ ਰਿਹਾ ਨਾ, ਇਟਸ ਵੈਰੀ ਸੈਡ, ਔਰ ਉਹ ਵੀ ਕੁੜੀਆਂ ਦੇ ਨਾਲ। ਇਹ ਬੜਾ ਵੈਸੇ ਆ, ਤੁਸੀਂ ਇੱਕ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਹੋਣਾ ਕਿ ਬਿਹਾਰ ਦੀ ਖਬਰ ਹੈ, ਉਹ ਵੀ ਇੱਕ ਨਹੀਂ ਦੋ ਹੈ ਮੇਰਾ ਖਿਆਲ, ਇੱਕ ਤਾਂ ਉਹ ਸੜਕ 'ਤੇ ਜਾ ਰਹੀ ਹੈ ਕੁੜੀ, ਲੋਕ ਵੀਡੀਓ ਬਣਾ ਕੇ ਦੇਖੋ ਸੋਸ਼ਲ ਮੀਡੀਆ 'ਤੇ ਪਾਏ ਹੀ ਉਹਨਾਂ ਨੇ, ਪਰ ਉਹ ਕੁੜੀ ਨੂੰ ਕੋਈ ਨਹੀਂ ਬਚਾ ਰਿਹਾ, ਉਹ ਮੁੰਡੇ ਸ਼ਰੇਆਮ ਕੁੜੀ ਨਾਲ ਧੱਕਾ ਮੁੱਕੀ ਕਰ ਰਿਹਾ, ਉਹ ਕੁੜੀ ਵਿਚਾਰੀ ਛਡਾ ਰਹੀ ਆਪਣੇ ਆਪ ਨੂੰ। ਉਹ ਵੀਡੀਓ ਦੇਖ ਕੇ ਨਾ ਐਂ ਲੱਗਦਾ ਵੀ ਕੀ ਕਰੇ ਬੰਦਾ, ਵੀ ਕਿਵੇਂ ਉਹਨਾਂ ਨੂੰ ਰੋਕੇ ਜਾ ਕੇ, ਪਰ ਜਿਹੜੇ ਪਤਾ ਨਹੀਂ ਆਲੇ ਦੁਆਲੇ ਖੜ੍ਹੇ ਸੀਗੇ ਉਹ ਵੀ ਮੁੰਡੇ ਹੀ ਸੀ ਵੈਸੇ ਤਾਂ, ਹੈ ਨਾ, ਕਈ ਜਿਵੇਂ ਨਜ਼ਾਰੇ ਹੀ ਲੈਂਦੇ ਵੀ ਹਾਂ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: जे तुसी भी फर्स्ट या सेकंड मॉर्गेज या रीफाइनेंस करवाना चाहते हो तो तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ

0: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਸਵੇਰੇ ਤੁਸੀਂ ਕਵਾਲੀ ਤੁਹਾਡੇ ਵਾਸਤੇ ਲਾਈ ਆਉਂਦਿਆਂ ਨਾ, ਮੈਂ ਅੱਜ ਸਵੇਰੇ ਇਹ ਕਵਾਲੀ ਵਾਲਾ ਬੰਦਾ ਆਪਣੇ ਸ਼ਹਿਰ ਟੋਰਾਂਟੋ ਵਿੱਚ ਆਏ ਹੋਏ ਆ। ਇਹ ਸੱਜਣ ਪਹਿਲੇ ਤਾਂ ਵੈਸੇ ਤੁਹਾਨੂੰ ਪੁੱਛਣਾ ਸੀ ਕਵਾਲੀ ਕਿਹਨਾਂ ਦੀ ਆ, ਤੁਸੀਂ ਇਹੀ ਕਹਿਣਾ ਸੀ ਵੀ ਜਨਾਬ ਨੁਸਰਤ ਸਾਹਿਬ ਗਾ ਰਹੇ ਆ, ਪਰ ਇਹ ਕਵਾਲੀ ਇਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਨਹੀਂ ਹੈ, ਗਾਈ ਉਹਨਾਂ ਨੇ ਹੋਏਗੀ, ਪਰ ਇਹ ਇੱਕ ਆਰਟਿਸਟ ਹੋਰ ਹੈ। ਕਿਸੇ ਕੋਈ ਗੈਸ ਕਰ ਸਕਦਾ ਆਰਟਿਸਟ ਕੌਣ? ਕਿਸੇ ਨੂੰ ਸ਼ਾਇਦ, ਮੇਰਾ ਖਿਆਲ ਜਿਹੜੀ ਸਾਡੀ ਪਾਕਿਸਤਾਨੀ ਕਮਿਊਨਿਟੀ ਹੈ ਕਵਾਲੀਆਂ ਦਾ ਬੜਾ ਸ਼ੌਂਕ ਰੱਖਦੇ ਹੈ, ਸ਼ਾਇਦ ਉਹਨਾਂ ਨੂੰ ਪਤਾ ਹੋਵੇ ਕਿ ਆਰਟਿਸਟ ਕੌਣ ਹੈ। ਅਤੇ ਜੇ ਗੈਸ ਕਰਨਾ ਕਰ ਲਓ ਇੱਕ ਦੋ ਮਿੰਟ, ਉਨੀ ਦੇਰ ਤੱਕ ਮੈਂ ਕੋਈ ਕਮਰਸ਼ੀਅਲ ਪੜ੍ਹ ਦਿੰਦਾ, ਅਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਗੈਸ ਕਰ ਸਕਦੇ ਹੋ ਕਿ ਆਰਟਿਸਟ ਕੌਣ ਗਾ ਰਿਹਾ। ਔਰ ਇਸ ਆਰਟਿਸਟ ਨੂੰ ਮੈਂ ਤਕਰੀਬਨ ਪਿਛਲੇ ਹਫ਼ਤੇ ਸੁਣਿਆ ਕਿਤੇ ਫੰਕਸ਼ਨ ਦੇ ਵਿੱਚ, ਐਸਾ ਕਵਾਲੀਆਂ ਬੜੀਆਂ ਸੁਣੀਆਂ ਮੈਂ। ਬੜੇ ਫੰਕਸ਼ਨ ਅਟੈਂਡ ਕਰਦੇ ਹਾਂ, ਬੜਾ ਲੋਕਾਂ ਦੇ ਇਨਵੀਟੇਸ਼ਨ ਹੁੰਦੇ ਆ, ਜਾਣਾ ਹੁੰਦਾ ਵੀਕਐਂਡ ਦੇ, ਖਾਸ ਕਰਕੇ ਦੋ ਦੋ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਵੀ ਕਈ ਵਾਰੀ ਹੁੰਦੇ ਆ, ਨਵੇਂ ਸਾਲ ਵਾਲੇ ਦਿਨ ਖਾਸ ਕਰਕੇ, ਕ੍ਰਿਸਮਿਸ ਦਿਨਾਂ 'ਚ ਖਾਸ ਕਰਕੇ। ਪਰ ਇਹ ਜਿਸ ਵੇਲੇ ਮੈਂ ਆਰਟਿਸਟ ਨੂੰ ਸੁਣਿਆ, ਮੇਰੇ ਮਨ ਦੇ ਵਿੱਚ ਇੱਕ ਬੜੀ ਐਸੀ ਕਮਾਲ ਦੀ ਗੱਲ ਆਈ ਕਿ ਯਾਰ ਇੱਦਾਂ ਦੇ ਆਰਟਿਸਟ ਵੀ ਅੱਜ ਦੇ ਦਿਨ 'ਚ ਬੈਠੇ ਆ ਜਿਹੜੀ ਐਸੀ ਕਮਾਲ ਦੀ ਕਵਾਲੀ ਪੇਸ਼ ਕਰ ਰਿਹਾ ਸੀ, ਔਰ ਜਿੰਨੇ ਵੀ ਬੈਠੇ ਸਾਹਮਣੇ ਆਡੀਅੰਸ ਬੈਠੀ ਸੀ ਉਹ ਝੂਮ ਰਹੇ ਸੀ ਕਵਾਲੀਆਂ ਦੇ ਨਾਲ। ਝੂਮ ਇੱਦਾਂ ਰਹੇ ਸੀ ਕਿਉਂਕਿ ਜਨਾਬ ਨੁਸਰਤ ਸਾਹਿਬ ਜਿਹੜੀਆਂ ਕਵਾਲੀਆਂ ਉਹ ਜ਼ਿੰਦਾ ਰਹਿਣਗੀਆਂ, ਭਾਵੇਂ ਉਹ ਇਨਸਾਨੀ ਤੌਰ 'ਤੇ ਇਨਸਾਨ ਕਹਿੰਦੇ ਹੁੰਦੇ ਨਾ ਜਿਵੇਂ ਇਨਸਾਨੀ ਜਾਮੇ 'ਚੋਂ ਚਲੇ ਗਏ ਆ, ਪਰ ਉਹਨਾਂ ਦੀਆਂ ਜਿਹੜੀਆਂ ਕਵਾਲੀਆਂ ਹੋਣਗੀਆਂ ਉਹ ਇਸੇ ਤਰ੍ਹਾਂ ਜ਼ਿੰਦਾ ਰਹਿਣਗੀਆਂ, ਪਿੱਛੋਂ ਗਾਉਣਗੇ ਲੋਕ, ਸੁਣਨਗੇ ਲੋਕ। ਔਰ ਇਸ ਕਵਾਲੀ ਨੂੰ ਕਿੰਨੀ ਇਹ ਮਕਬੂਲ ਕਵਾਲੀ ਹੈ, ਕਿਤੇ ਇਸ਼ਕ ਦਾ ਰੋਗ ਨਾ ਲਾ ਬੈਠੀ। ਔਰ ਮੈਂ ਸੁਣ ਕੇ, ਇੱਕ ਕਵਾਲੀ ਨਹੀਂ ਇਸ ਬੰਦੇ ਦੀ, ਪਤਾ ਨਹੀਂ ਕਵਾਲੀਆਂ ਕਿੰਨੀਆਂ ਇਸ ਇਨਸਾਨ ਨੇ ਗਾਈਆਂ। ਔਰ ਪਾਕਿਸਤਾਨ ਦੇ ਵਿੱਚ ਇਸ ਆਰਟਿਸਟ ਦਾ ਬੜਾ ਵੱਡਾ ਨਾਮ ਹੈ, ਤਕਰੀਬਨ 32 ਦਿਨਾਂ ਦਾ 35 ਦਿਨਾਂ ਦਾ ਵੀਜ਼ਾ ਮਿਲਿਆ ਟੋਰਾਂਟੋ ਦਾ, ਸਿਰਫ ਆਲਮੋਸਟ ਇੱਕ ਮੰਥ ਲਾ ਲਓ ਤੁਸੀਂ, ਇੱਕ ਮਹੀਨੇ ਦਾ ਵੀਜ਼ਾ ਮਿਲਿਆ ਸਾਟ, ਔਰ ਆਏ ਪੂਰੇ ਬੈਂਡ ਦੇ ਨਾਲ, ਤਬਲੇ ਦੇ ਰਿਧਮ ਵਾਲੇ, ਹਾਰਮੋਨੀਅਮ ਵਾਲੇ, ਕੀਬੋਰਡ ਵਾਲੇ, ਪਿੱਛੋਂ ਪੈਡ ਦੇ ਮੁੰਡੇ, ਸਾਰੇ ਸਾਰਾ ਸਾਰਾ ਜਿਹੜਾ ਬੈਂਡ ਆ ਪਾਕਿਸਤਾਨ ਤੋਂ ਆਇਆ। ਔਰ ਮੇਰੇ ਕੋਲ ਸੁਣ ਕੇ ਪਤਾ ਨਹੀਂ ਰਿਹਾ ਨਹੀਂ ਗਿਆ, ਕਿਉਂਕਿ ਮੈਂ ਮਿਊਜ਼ਿਕ ਨੂੰ ਬੜਾ ਪਸੰਦ ਕਰਦਾ, ਮੈਂ ਮਿਊਜ਼ਿਕ ਦਾ ਬੜਾ ਦੀਵਾਨਾ ਬੰਦਾ, ਬਹੁਤ ਹੀ ਜ਼ਿਆਦਾ ਮੈਨੂੰ ਚੰਗਾ ਲੱਗਦਾ ਮਿਊਜ਼ਿਕ ਜਿਹੜਾ ਸੁਣ ਕੇ ਤੁਹਾਡੇ ਦਿਮਾਗ ਨੂੰ, ਤੁਹਾਡੇ ਬ੍ਰੇਨ ਨੂੰ, ਤੁਹਾਡੀ ਜ਼ਿੰਦਗੀ ਨੂੰ ਰਿਲੈਕਸ ਕਰ ਦੇਵੇ। ਔਰ ਐਸਾ ਮਿਊਜ਼ਿਕ, ਕੋਈ ਇਹ ਨਹੀਂ ਕੋਈ ਸ਼ੋਰ ਸ਼ਰਾਬਾ ਜ਼ਿਆਦਾ ਉੱਚੀ, ਨਹੀਂ ਤਾਂ ਕਈ ਕਵਾਲੀਆਂ ਵਾਲੇ ਤਾਂ ਬਹੁਤ ਚੱਕ ਦਿੰਦੇ ਕੰਮ ਨੂੰ, ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੈ ਚੀਜ਼ ਨੂੰ ਪੇਸ਼ ਕਰਨ ਦਾ। ਪਰ ਇਸ ਆਰਟਿਸਟ ਨੂੰ ਮੈਂ ਸੁਣਿਆ ਜਦੋਂ, ਤੇ ਮੇਰੇ ਕੋਲ ਨਹੀਂ ਰਿਹਾ ਗਿਆ, ਮੈਂ ਕਿਹਾ ਯਾਰ ਆਪਾਂ ਤੁਹਾਡਾ ਪ੍ਰੋਗਰਾਮ ਕਰਾਉਣਾ ਜੋ ਮਰਜ਼ੀ ਹੋ ਜਾਵੇ। ਕਹਿੰਦੇ ਹਰਜੀਤ ਭਾਜੀ ਆਪਣੇ ਦਿਨ ਹੀ ਬੜੇ ਥੋੜ੍ਹੇ, ਅਸੀਂ ਤਾਂ 19 ਤਰੀਕ ਨੂੰ ਵਾਪਸ ਚੱਲ ਜਾਣਾ 18 ਤਰੀਕ ਨੂੰ, ਸਾਨੂੰ 35 ਦਿਨ ਦਾ ਵੀਜ਼ਾ ਸਿਰਫ ਮਿਲਿਆ, ਆਪਣੇ 32 ਦਿਨ ਦਾ ਕਹਿ ਰਹੇ, ਆਪਣੇ 35 ਦਿਨ ਦਾ ਵੀਜ਼ਾ ਕਹਿ ਰਹੇ ਸੀ, ਅਤੇ ਜਦੋਂ ਟੋਰਾਂਟੋ ਅਸੀਂ ਏਅਰਪੋਰਟ ਜਾਂਦੇ ਉਹ ਐਂਟਰੀ ਲਾ ਦਿੰਦੇ ਕਿੰਨੇ ਦਿਨਾਂ ਦੀ, ਅਤੇ ਕਹਿੰਦੇ ਅਸੀਂ ਵਾਪਸ ਚੱਲ ਜਾਣਾ। ਮੈਂ ਕਿਹਾ ਟਾਈਮ ਦਿਓ ਸਾਨੂੰ, ਇੱਕ ਨਾਈਟ ਜਿਹੜੀ ਹੈ ਉਹ ਅਸੀਂ ਇਹ ਪੰਜਾਬੀ ਵਿਰਸਾ ਦੇ ਲਿਸਨਰ ਵਾਸਤੇ ਪੇਸ਼ ਕਰੀਏ। ਇਹ ਕਵਾਲੀ ਦੀ ਜਿਹੜੀ ਨਾਈਟ ਹੈ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਨ੍ਹਾਂ ਲੋਕਾਂ ਨੂੰ ਮਿਊਜ਼ਿਕ ਦੇ ਨਾਲ ਬੜਾ ਪਿਆਰ ਹੈ, ਜਿਨ੍ਹਾਂ ਦੇ ਨਾਲ ਜ਼ਿੰਦਗੀ ਦੇ ਨਾਲ ਉਹਨਾਂ ਦੇ ਨਾਲ ਨਾਲ ਮਿਊਜ਼ਿਕ ਚੱਲਦਾ ਹੈ। ਇੱਥੇ ਇੱਕ ਬੜੇ ਵੱਡੇ ਵਕੀਲ ਹੈ, ਜਿਹੜੀ ਉਹ ਕਮਿਊਨਿਟੀ ਦੂਸਰੀ ਕਿਹੜੀ ਹੁੰਦੀ ਹੈ, ਬੰਗਾਲੀ ਕਮਿਊਨਿਟੀ ਦੇ ਲਾਇਰ ਹੈ ਇੱਥੇ ਇੱਕ, ਉਹਨਾਂ ਦੇ ਦੋ ਆਫਿਸ ਹੈ ਇੱਥੇ। ਜਿਸ ਵੇਲੇ ਉਹਨਾਂ ਮੈਂ ਜ਼ਿਕਰ, ਉਹ ਮੇਰੇ ਤਕਰੀਬਨ ਹਰ ਇੱਕ ਸ਼ੋਅ 'ਤੇ ਆਏ ਆ, ਹਰ ਇੱਕ ਸ਼ੋਅ 'ਤੇ ਆਏ, ਉਹਨਾਂ ਨੂੰ ਇਸ ਆਰਟਿਸਟ ਬਾਰੇ ਪਤਾ ਨਹੀਂ ਸੀ। ਰਾਤੀ ਮੇਰੀ ਗੱਲ ਜਦੋਂ ਹੋਈ ਉਹਨਾਂ ਨਾਲ, ਅਤੇ ਮੈਂ ਕਿਹਾ ਭਾਅ ਜੀ ਬ੍ਰਦਰ ਇੱਦਾਂ ਇਹ ਆਰਟਿਸਟ ਆਏ ਪਾਕਿਸਤਾਨ ਤੋਂ, ਅਤੇ ਨਾਲ ਮੈਂ ਲਿੰਕ ਭੇਜ ਦਿੱਤੇ ਉਹਨਾਂ ਨੂੰ ਇਹਨਾਂ ਦੇ, ਅਤੇ ਰਾਈਟ ਵੀ ਉਹਨਾਂ ਦੇ ਮੈਨੂੰ ਵਾਪਸ ਕਾਲ ਆ ਗਈ, ਕਿਉਂਕਿ ਜਿਹੜੇ ਮਿਊਜ਼ਿਕ ਦੇ ਨਾਲ ਨਾ ਰਿਲੇਟਡ ਲੋਕ ਆ, ਜਿਨ੍ਹਾਂ ਨੂੰ ਮਿਊਜ਼ਿਕ ਦਾ ਪਤਾ ਹੈ ਥੋੜ੍ਹਾ ਮੋਟਾ, ਜਿਹੜੇ ਚੰਗਾ ਸੁਣਦੇ ਆ, ਮੈਨੂੰ ਰਾਈਟ ਵੇ ਕਹਿੰਦੇ, ਕਹਿੰਦੇ ਹਰਜੀਤ ਜੀ ਹਮ ਲੋਕ ਔਰ ਸਭੀ ਹਮਾਰੇ ਜੋ ਸਟਾਫ ਕੇ ਲੋਕ ਹੈ ਵੋ ਆ ਰਹੇ ਹੈ, ਹਮੇ 20 ਦੋ ਟੇਬਲ ਹਮੇ ਚਾਹੀਏ। ਅੱਛਾ, ਇਹ ਜਿਹੜੀ ਕੁਆਲੀ ਨਾਈਟ ਹੈ ਤੁਹਾਡੇ ਵਾਸਤੇ ਮੈਰੀਅਟ ਹੋਟਲ ਹੈ ਉਹਦੇ ਵਿੱਚ ਹੋ ਰਹੀ ਹੈ, ਬਹੁਤ ਵੀਆਈਪੀ ਸਟਾਈਲ ਦੇ ਨਾਲ ਕੁਆਲੀ ਨਾਈਟ ਹੋ ਰਹੀ ਹੈ। ਔਰ ਇਹਦੇ ਵਿੱਚ ਤੁਹਾਡੇ ਜਾਂਦੇ ਨਾਲ ਤੁਹਾਨੂੰ ਸਨੈਕਸ ਮਿਲਣਗੇ। ਤਰੀਕ ਦੱਸ ਦੇਣਾ ਜੀ, ਮੈਂ ਹਲੇ ਤਰੀਕ ਵੀ ਦੱਸਦਾ ਤੁਹਾਨੂੰ, ਕੋਈ ਗੱਲ ਨਹੀਂ। ਪਹਿਲੇ ਜਿਹੜੀ ਇਹ ਕੁਆਲੀ ਨਾਈਟ ਦੇ ਵਿੱਚ ਤੁਹਾਨੂੰ ਜਾਂਦੇ ਨਾਲ ਗਰਮਾ ਗਰਮ ਸਨੈਕਸ ਹੋਣਗੇ। ਪਹਿਲੇ ਵੈਨਿਊ ਦੇਖੋ ਕਿਹੜਾ ਚੁਣਿਆ ਸੀ, ਮੈਰੀਅਟ ਹੋਟਲ। ਹੋਟਲਸ ਦੇ ਵਿੱਚ ਜਿਹੜਾ ਬੈਂਕਟ ਹਾਲ ਹੈ ਉੱਥੇ ਕੁਆਲੀ ਨਾਈਟ ਹੋ ਰਹੀ ਹੈ ਔਰ ਇਹ ਲਿਮਿਟਡ ਲੋਕ ਇੱਥੇ ਆਉਣਗੇ ਸਾਰੇ। ਇੱਕ ਮੈਂ ਕਾਲ ਲੈ ਲਾ। ਹੈਲੋ ਹੈਲੋ
1: ਹੈਲੋ ਜੀ, ਮੈਂ ਬੋਲ ਰਿਹਾ, ਮੈਂ ਜਸਵਿੰਦਰ ਜੀ ਵਾਸਤੇ ਕੀਤਾ ਸੀ ਫੋਨ।
0: ਜੀ ਜੀ ਸਰ, ਬੋਲ ਰਹੇ ਹੋ ਸਰ, ਹੁਕਮ ਕਰੋ
1: ਜੀ। ਕੁਛ ਨੀ, ਮੈਂ ਉਹਨਾਂ ਨਾਲ ਗੱਲ ਕਰ ਰਿਹਾ, ਮੇਰਾ ਪਹਿਲੇ ਫੋਨ ਨਹੀਂ ਸੀ ਮਿਲ ਰਿਹਾ ਤੇ ਮੈਂ ਹੁਣ ਕੀਤਾ ਸੀ, ਇਹ ਟੈਸਟ ਕਰ ਰਹੇ ਸੀ।
0: ਹਾਂਜੀ,
1: ਇਹ ਟੈਸਟ ਕਰ ਰਹੇ ਸਰ ਕਿ ਮੇਰਾ ਇੱਥੇ ਫੋਨ ਤੁਹਾਡਾ ਮਿਲ ਨਹੀਂ ਸੀ ਰਿਹਾ, ਮੈਂ ਐਡ ਦਿੰਦਾ ਨਾ ਇਲੈਕਟ੍ਰੋਨਿਕ ਤੇ।
0: ਨਹੀਂ, ਮੇਰਾ ਖਿਆਲ, ਮੇਰਾ ਨਾਮ ਹਰਜੀਤ ਸਿੰਘ ਹੈ ਜੀ, ਤੁਸੀਂ ਦੂਜੇ ਪ੍ਰੋਗਰਾਮ ਵਿੱਚ ਕਰਦੇ ਹੋ ਨਾ ਐਡ।
1: ਮੈਂ ਜਸਵਿੰਦਰ ਜੀ ਨਾਲ ਕਰਦਾ ਨਾ।
0: ਹਾਂ, ਅੱਛਾ ਅੱਛਾ, ਜਸਵਿੰਦਰ ਜੀ ਨਾ ਮੇਰੇ ਤੋਂ, ਜਸਵਿੰਦਰ ਜੀ ਮੇਰੇ ਤੋਂ ਪਹਿਲਾਂ ਕਰਦੇ ਆ ਜੀ ਪ੍ਰੋਗਰਾਮ।
1: ਹਾਂ ਜੀ, ਮੈਨੂੰ ਪਤਾ ਹੈ।
0: ਅੱਛਾ ਅੱਛਾ,
1: ਮੈਂ ਚੈੱਕ ਕਰਦੀ
0: ਆ। ਅੱਛਾ ਅੱਛਾ, ਕੋਈ ਹੋਏਗਾ ਇਸ਼ੂ ਹੋਏਗਾ। ਹਾਂਜੀ, ਕੋਈ ਨਾ ਕੋਈ।
1: ਚਲੋ ਕੋਈ
0: ਕੋਈ ਗੱਲ ਨਹੀਂ। ਆਪ ਜੀ ਦਾ ਨਾਮ ਕੀ ਹੈ ਜੀ?
1: ਜ਼ਫਰ ਮਲਿਕ।
0: ਅੱਛਾ ਜ਼ਫਰ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਅੱਜ ਆਏ ਹੋ ਸਾਡੇ ਸ਼ੋਅ 'ਚ, ਸਿੰਘ ਆਪਣੀ ਐਡ ਕਰ ਦਿਓ ਅੱਜ ਕੰਪਲੀਮੈਂਟਰੀ, ਕੋਈ ਗੱਲ ਨਹੀਂ, ਵੈਲਕਮ ਜੀ।
1: ਮੈਂ ਕਰਦਾ, ਤੁਸੀਂ, ਅਸੀਂ ਇੱਕ ਹੇਅਰ ਟੋਨਿਕ ਬਣਾਉਂਦੇ ਹਾਂ
0: ਜੀ,
1: ਜਿਹੜਾ ਵਾਲਾਂ ਨੂੰ ਗਿਰਨ ਤੋਂ ਰੋਕਦਾ ਹੀ ਨਹੀਂ, ਉਗਾਉਂਦਾ ਵੀ ਹੈ।
0: ਅੱਛਾ
1: ਜੀ, ਇਹ ਕਿਸੇ ਕਿਸਮ ਦੀ ਸਿੱਕਰੀ ਹੋਵੇ, ਡੈਂਡਰਫ ਹੋਵੇ, ਕੋਈ ਸਰਾਈਸਿਸ ਹੋਵੇ ਸਿਰ ਦੇ ਵਿੱਚ, ਉਸਦਾ ਵੀ ਇਲਾਜ ਹੈ।
0: ਠੀਕ ਹੈ,
1: ਅਸੀਂ ਸਟਾਰਟ ਕੀਤਾ ਸੀ ਐਲੋਪੇਸ਼ੀਆ ਤੋਂ।
0: ਠੀਕ ਹੈ,
1: ਲੋਕਾਂ ਦੇ ਐਲੋਪੇਸ਼ੀਆ ਦਾ ਇਲਾਜ ਅਸੀਂ ਇਸ ਆਇਲ ਦੇ ਨਾਲ ਕੀਤਾ ਸੀ, ਕਿਉਂਕਿ ਚਾਈਲਡ ਬਰਥ ਤੋਂ ਬਾਅਦ ਲੋਕਾਂ ਨੂੰ, ਲੇਡੀਜ਼ ਨੂੰ ਬਹੁਤ ਜ਼ਿਆਦਾ ਵਾਲ ਝੜਨ ਦੀ ਸ਼ਿਕਾਇਤ ਹੁੰਦੀ ਸੀ।
0: ਹਾਂਜੀ ਹਾਂਜੀ,
1: ਹੁਣ ਫਿਰ ਸ਼ਿਕਾਇਤਾਂ ਤੇ ਆ ਗਈ ਗੱਲ, ਤੇ ਫਿਰ ਉਹਦੇ ਪਾਣੀ ਦੀ ਵਜ੍ਹਾ ਨਾਲ ਵੀ ਵਾਲ ਗਿਰਦੇ ਨੇ, ਸ਼ੈਂਪੂ ਦੀ ਵਜ੍ਹਾ ਨਾਲ ਵੀ ਜਾਂਦੇ ਨੇ, ਕੋਈ ਦਵਾਈ ਖਾਂਦੇ ਉਹਦੇ ਨਾਲ ਵੀ ਜਾਂਦੇ ਨੇ
0: ਜੀ,
1: ਮੌਸਮ ਦੀ ਵਜ੍ਹਾ ਨਾਲ ਵੀ ਜਾਂਦੇ ਨੇ, ਬਾਹਰ ਵਾਲ ਸੁੱਕ ਜਾਂਦੇ ਨੇ ਤੇ ਫਿਰ ਗਿਰਦੇ ਨੇ।
0: ਠੀਕ ਹੈ,
1: ਸਾਡਾ ਆਇਲ ਤੁਹਾਡੇ ਵਾਲਾਂ ਨੂੰ ਹੈਲਦੀ ਕਰਦਾ, ਮੋਟਾ ਕਰਦਾ, ਤੇ ਤੁਸੀਂ 3 ਦਿਨ ਤੁਹਾਡੇ ਵਾਲ ਚੜਨ ਤੋਂ ਰੁਕ ਜਾਂਦੇ ਨੇ।
0: ਇਹ ਤਾਂ ਬੜਾ ਤੁਸੀਂ ਕਮਾਲ ਦਾ ਆਇਲ ਲੈ ਕੇ ਆਏ ਹੋ। ਔਰ ਕਿਹੜੇ ਨੰਬਰ ਤੁਹਾਨੂੰ ਕਾਲ ਕੀਤੀ ਜਾ ਸਕਦੀ ਜ਼ਫਰ ਸਾਹਿਬ, ਜਿਨ੍ਹਾਂ ਨੇ ਆਇਲ ਲੈਣਾ ਹੋਵੇ?
1: ਮੇਰਾ ਫੋਨ ਨੰਬਰ ਹੈਗਾ ਜੀ 647
0: ਹਾਂਜੀ
1: 521 5159।
0: ਅੱਛਾ, ਨੰਬਰ ਦੁਬਾਰਾ ਦੇ ਦਿਓ।
1: ਮੈਂ ਦੱਸ ਦਿੰਦਾ, 647 521 5159।
0: ਠੀਕ ਹੈ ਸਰ, ਇਹ ਫਿਰ ਵਾਰ ਰੋਕ ਜਾਣਗੇ ਚੜਨੋਂ ਸਾਰੇ ਤੁਹਾਡਾ ਆਇਲ ਲਾਉਣ ਨਾਲ?
1: ਹਾਂ ਜੀ, 3 ਦਿਨ ਜੀ, ਤੁਹਾਨੂੰ ਪਤਾ ਲੱਗ ਜਾਂਦਾ ਗੁੱਛੇ ਵੀ ਉਤਰਦੇ ਹੋਣ, ਬੰਦ ਹੋ ਜਾਂਦੇ ਜੇ,
0: ਤੇ ਫਿਰ ਤਾਂ ਇੱਕ ਸ਼ੀਸ਼ੀ ਭੇਜੋ, ਸਾਨੂੰ ਵੀ ਚਾਹੀਦੀ, ਬਹੁਤ ਜ਼ਰੂਰੀ ਚੀਜ਼ ਹੈ।
1: ਔਰ ਐਡਰੈਸ ਭੇਜੋ, ਅਸੀਂ ਤੁਹਾਡੇ ਘਰ ਪਹੁੰਚਾਵਾਂਗੇ।
0: ਕੀ ਬਾਤ ਹੈ,
1: ਅਸੀਂ ਫ੍ਰੀ ਸ਼ਿਪਿੰਗ ਦਿੰਦੇ ਹਾਂ।
0: ਵੈਰੀ ਅੱਛੀ ਗੱਲ ਜ਼ਫਰ ਸਾਹਿਬ, ਤੁਹਾਡੀ ਬੜੀ ਮਿਹਰਬਾਨੀ। ਔਰ ਚਲੋ, ਤੁਸੀਂ ਅੱਜ ਪੰਜਾਬੀ ਵਿਰਸਾ ਦੇ ਵਿੱਚ ਕਾਲ ਆਈ ਤੁਹਾਡੀ, ਤੁਹਾਨੂੰ ਵੈਲਕਮ ਕਰਦੇ ਹਾਂ। ਇੱਕ ਵਾਰੀ ਜਿਨ੍ਹਾਂ ਦੇ ਵਾਲ ਝੜਦੇ, ਨੰਬਰ ਇੱਕ ਵਾਰੀ ਜ਼ਫਰ ਸਾਹਿਬ ਦੁਬਾਰਾ ਦੇ ਦਿਓ ਆਪਣਾ, ਪਲੀਜ਼।
1: ਮੈਂ ਦੇ ਦਿੰਦਾ, ਮੇਰਾ ਫੋਨ ਨੰਬਰ ਹੈ ਜੀ 647 521 5159। ਲੇਡੀਜ਼ ਕਹਿੰਦੀਆਂ ਨੇ, ਬੀਬੀਆਂ, ਕਿ ਯਾਰ ਪੰਜਾਬੀ ਚ ਵੀ ਦੱਸੇਗਾ
0: ਜੀ ਜੀ।
1: ਮੈਂ ਦੱਸ ਦਿੰਦਾ, 647 521 5159 ਤੇ ਫੋਨ ਕਰੋ
0: ਤੁਸੀਂ ਨਾ, ਬਸ ਤੁਸੀਂ ਵਾਲ ਲੰਬੇ ਕਰ ਦੋ, ਕ੍ਰਿਸਮਸ ਆ ਰਹੀ ਹੈ, ਬਹੁਤ ਪਾਰਟੀ ਆਉਣੀ, ਉਨੀ ਦੇਰ ਤੱਕ ਪਤਾ ਲੱਗੇ ਵੀ ਵਾਲ ਲੰਬੇ ਕਰਤੇ ਜ਼ਫਰ ਸਾਹਿਬ ਨੇ।
1: ਹਾਂਜੀ ਹਾਂਜੀ, 100%।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਜ਼ਫਰ ਸਾਹਿਬ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ,
2: ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਤੋਂ ਬੋਲਦਾ ਜੀ।
0: ਬਲਵਿੰਦਰ ਜੀ, ਕੀ ਹਾਲ ਚਾਲ ਹੈ?
2: ਬਾਈ ਜੀ, ਤੁਹਾਡਾ ਪ੍ਰੋਗਰਾਮ ਮੈਂ ਪਾਕਿਸਤਾਨੀ ਗਾਣਾ ਬਹੁਤ ਲਾਈਕ ਕਰਦਾ ਬਾਈ।
0: ਅੱਛਾ, ਚਲੋ, ਚੰਗਾ ਕੀਤਾ। ਅੱਛਾ, ਮੈਂ ਗੱਲ ਕਰ ਰਿਹਾ ਸੀ, ਸੁਣੋ ਧਿਆਨ ਨਾਲ, ਮੈਂ ਜਿਹੜੀ ਹੈ ਨਾ ਇਹ ਕੁਆਲੀ ਦੀ ਨਾਈਟ ਦੀ ਗੱਲ ਕਰ ਰਿਹਾ। ਅੱਛਾ, ਮੈਂ ਜਦੋਂ ਸੁਣਿਆ ਇਹਨਾਂ ਨੂੰ, ਚਲੋ ਮੈਨੂੰ ਗਾਉਣ ਦਾ ਤਾਂ ਪਤਾ ਨਹੀਂ, ਆਪਾਂ ਚੰਗਾ ਸੁਣ ਤਾਂ ਸਕਦੇ ਹਾਂ ਨਾ, ਤੇ ਮੇਰਾ ਦਿਲ ਕੀਤਾ, ਮੈਂ ਕਿਹਾ ਯਾਰ ਹਰਜੀਤ ਸਿੰਘ ਇਹੋ ਜਿਹਾ ਬੰਦਾ ਪਾਕਿਸਤਾਨ ਤੋਂ ਆਇਆ, ਸਪੈਸ਼ਲੀ ਤੌਰ 'ਤੇ ਐਸਾ ਫਨਕਾਰ ਆਇਆ, ਕਿਉਂ ਉਹਨਾਂ ਦੀ ਕੋਈ ਨਾ ਕੋਈ ਇੱਕ ਨਾਈਟ ਕਰਾਈ ਜਾਵੇ ਜਿੱਥੇ ਸਾਰੀਆਂ ਵੀ ਆਈ ਪੀ ਫੈਮਿਲੀਜ਼, ਕਿਉਂਕਿ ਤੁਸੀਂ ਸਾਰੇ ਵੀ ਆਈ ਪੀ ਆ ਨਾ ਮੇਰੇ ਵਾਸਤੇ, ਜਿੰਨੇ ਵੀ ਪ੍ਰੋਗਰਾਮ ਸੁਣ ਰਹੇ ਹਾਂ ਤੁਸੀਂ ਸਾਰੇ ਵੀ ਆਈ ਪੀ ਆ ਮੇਰੇ ਵਾਸਤੇ, ਅਤੇ ਮੈਂ ਮੈਰੀਅਟ ਹੋਟਲ ਕੀਤਾ। ਇਹ ਜਿਹੜਾ ਇਹ ਕੁਆਲੀ ਨਾਈਟ ਹੈ 16 ਅਕਤੂਬਰ ਨੂੰ ਹੋ ਰਹੀ ਹੈ, 18-19 ਦੀ ਵਾਪਸੀ ਉਹਨਾਂ ਦੀ ਨਾ ਪਾਕਿਸਤਾਨ, ਫਰਾਈਡੇ ਨਾਈਟ ਬਣਦੀ ਹੈ। ਔਰ ਜਿਨ੍ਹਾਂ ਨੇ ਇਸ ਕੁਆਲੀ ਨਾਈਟ ਦੇ ਵਿੱਚ ਆਉਣਾ ਹੈ, ਮੈਂ ਥੋੜਾ ਹੋਰ ਦੱਸ ਦੇਵਾਂ, ਜਾਂਦਿਆਂ ਨਾਲ ਤੁਹਾਡੇ ਵਾਸਤੇ ਵੈਜ ਔਰ ਨੌਨ ਵੈਜ ਸਨੈਕਸ ਹੋਣਗੇ ਗਰਮਾ ਗਰਮ। ਪਹਿਲੀ ਗੱਲ ਤਾਂ ਵੈਨਿਊ ਦੇਖ ਲਓ, ਮੈਰੀਅਟ ਹੋਟਲ 'ਚ ਪਾਰਟੀ ਕਰਨੀ ਕਿੰਨੀ ਕੁ ਮਹਿੰਗੀ ਹੁੰਦੀ ਤੁਸੀਂ ਆਪ ਸਮਝ ਸਕਦੇ ਹਾਂ, ਠੀਕ ਹੈ। ਪਲੱਸ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਪ੍ਰੀਮੀਅਮ ਡਰਿੰਕਸ ਹੈ, ਮੈਂ ਰੈਗੂਲਰ ਡਰਿੰਕਸ ਦੀ ਗੱਲ ਨਹੀਂ ਕਰ ਰਿਹਾ, ਪ੍ਰੀਮੀਅਮ ਡਰਿੰਕਸ ਮੀਨਸ ਜਿਹੜੀਆਂ ਬੜੀਆਂ ਮਹਿੰਗੀਆਂ ਡਰਿੰਕਸ ਆ, ਜਿਹਦੇ ਵਿੱਚ ਸੌਫਟ ਡਰਿੰਕਸ ਆ, ਜਿਹਦੇ 'ਚ ਹਾਰਡ ਲਿਕਰ ਹੈ ਤੁਹਾਡੇ ਵਾਸਤੇ, ਜਿਸ ਤਰ੍ਹਾਂ ਬਲੈਕ ਲੇਬਲ ਹੋ ਗਈ, ਗ੍ਰੇ ਗੂਸ ਹੋ ਗਈ, ਸਿੰਗਲ ਮਾਲਟ ਹੋ ਗਈ, ਜੇਮਸਨ ਹੋ ਗਈ, ਜਿਹੜੀਆਂ ਵਧੀਆ ਡਰਿੰਕਸ ਨਾਮ ਆਉਂਦੀਆਂ, ਉਹ ਡਰਿੰਕਸ ਤੁਹਾਡੀਆਂ ਟਿਕਟ ਪ੍ਰਾਈਜ਼ ਦੇ ਵਿੱਚ ਇਨਕਲੂਡ ਆ। ਕੋਈ ਕੈਸ਼ ਬਾਰ ਨਹੀਂ ਹੈ ਉੱਥੇ, ਨਾ ਤੁਸੀਂ ਕੋਈ ਉੱਥੇ ਕੂਪਨ ਮਿਲੇ ਤੁਹਾਨੂੰ, ਅਨਲਿਮਿਟਡ ਤੁਹਾਡੀਆਂ ਡਰਿੰਕਸ ਉੱਥੇ ਹੋਣਗੀਆਂ, ਕਿਉਂਕਿ ਬੜੀਆਂ ਜੈਂਟਲ ਫੈਮਿਲੀਜ਼ ਆ ਰਹੀਆਂ। ਜਿਵੇਂ ਤੁਹਾਨੂੰ ਦੱਸਿਆ ਲੋਇਰ ਆ ਰਿਹਾ, ਇੱਕ ਪੀਟਰਪੁਰ ਤੋਂ ਡਾਕਟਰ ਸਾਹਿਬ ਹੈਗੇ ਆ, ਜਦੋਂ ਮੈਂ ਉਹਨਾਂ ਨੂੰ ਪੋਸਟਰ ਭੇਜਿਆ ਕਹਿੰਦੇ ਹਰਜੀਤ ਜੀ ਅਸੀਂ ਵੀ ਆ ਰਹੇ ਹਾਂ। ਔਰ ਇਸ ਤਰ੍ਹਾਂ ਦੀਆਂ ਫੈਮਿਲੀਜ਼ ਦੇ ਨਾਲ ਜਦੋਂ ਤੁਸੀਂ ਆ ਕੇ ਬੈਠਣਾ, ਕਹਿੰਦੇ ਆ ਨਾ ਵੀ ਗਵਾਂਢ ਮੱਥਾ ਚੰਗਾ ਹੋਵੇ ਤਾਂ ਬੰਦਾ ਆਪਣੇ ਆਪ ਹੀ ਕਈ ਵਾਰੀ ਹੋਰ ਪੋਜ਼ਿਟਿਵ ਸਾਈਨ ਮਿਲ ਜਾਂਦੇ, ਉਹਨੂੰ ਪੋਜ਼ਿਟਿਵ ਐਨਰਜੀ ਆ ਜਾਂਦੀ ਹੈ। ਜੇ ਤੁਸੀਂ ਮੈਰੀਅਟ ਦੇ ਵਿੱਚ ਹੋਟਲ ਦੇ ਵਿੱਚ ਇਸ ਤਰ੍ਹਾਂ ਦੀ ਨਾਈਟ ਨੂੰ ਇੰਜੋਏ ਕਰਨਾ ਹੈ, ਅੱਛਾ ਫਿਰ ਦੇਖੋ ਜਿੱਥੇ ਸਨੈਕਸ ਹੋਣਗੇ ਤੁਹਾਡੇ ਵਾਸਤੇ, ਉਸ ਤੋਂ ਬਾਅਦ ਤੁਹਾਡੀਆਂ ਡਰਿੰਕਸ ਚੱਲਣਗੀਆਂ ਜਿੰਨੀ ਦੇਰ ਤੱਕ ਕੁਆਲੀ ਨਾਈਟ ਖਤਮ ਨਹੀਂ ਹੁੰਦੀ। ਫਰਾਈਡੇ ਨਾਈਟ ਹੈ 16 ਤਰੀਕ, ਉਸ ਤੋਂ ਬਾਅਦ ਤੁਹਾਡਾ ਡਿਨਰ ਹੋਏਗਾ, ਲਜ਼ੀਜ਼ ਡਿਨਰ ਪਰੋਸਿਆ ਜਾਏਗਾ ਤੁਹਾਨੂੰ, ਜਿਹਦੇ 'ਚ ਵੈਜ ਔਰ ਨੌਨ ਵੈਜ ਫੂਡ ਹੋਣਗੇ, ਤੁਹਾਡੇ ਵਾਸਤੇ ਗਰਮਾ ਗਰਮ ਨਾਨ ਹੋਣਗੇ, ਰਾਈਸ ਹੋਣਗੇ, ਸੈਲਡ, ਸਵੀਟ, ਸਾਰਾ ਕੁਛ ਉੱਥੇ ਹੋਏਗਾ। ਇਹ ਟਿਕਟ ਦੀ ਜਿਹੜੀ ਕੀਮਤ ਹੈ ਉਹ ਤੁਹਾਨੂੰ ਮੈਨੂੰ ਫੋਨ ਕਰਨਾ ਪੈਣਾ, ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ। ਜਿਨ੍ਹਾਂ ਨੇ ਕੁਆਲੀ ਨਾਈਟ ਦੇ ਵਿੱਚ ਆਉਣਾ ਹੈ, ਲਿਮਿਟ ਸੀਟਸ ਆ ਉੱਥੇ, ਜ਼ਿਆਦੀਆਂ ਨਹੀਂ, ਅਸੀਂ ਸਿਰਫ 300 ਬੰਦੇ ਦੀ ਕਪੈਸਿਟੀ ਆ ਅਸੀਂ ਉੱਥੇ ਕਰ ਰਹੇ ਹਾਂ, ਔਰ ਮੈਨੂੰ ਪਤਾ ਤਕਰੀਬਨ 150 ਬੰਦਾ ਤਾਂ ਅਸੀਂ ਕਰ ਵੀ ਲਿਆ, ਸਿਰਫ ਫੋਨ ਕਾਲ ਕਰਕੇ 150 ਬੰਦਾ ਹੋ ਗਿਆ। ਜਿਹੜੇ ਲੋਕ ਬਹੁਤ ਜ਼ਿਆਦਾ ਆਪਣੀ ਨਾਈਟ ਨੂੰ ਵਧੀਆ ਬਣਾਉਣਾ ਚਾਹੁੰਦੇ ਉਹਨਾਂ ਵਾਸਤੇ ਕੁਆਲੀ ਨਾਈਟ ਹੈ, ਔਰ ਟਿਕਟਾਂ ਵਾਸਤੇ ਤੁਸੀਂ ਮੈਨੂੰ ਕਾਲ ਕਰਨੀ ਹੈ। ਇਹਦੀਆਂ ਟਿਕਟਾਂ ਸਿਰਫ ਮੇਰੇ ਕੋਲ ਹੀ ਮਿਲਣੀਆਂ, ਹੋਰ ਕਿਸੇ ਕੋਲ ਨਹੀਂ ਮਿਲਣੀਆਂ। ਮੈਂ ਇੱਕ ਵਾਰੀ ਫਿਰ ਦੱਸ ਦੇਣਾ, ਕੁਆਲੀ ਨਾਈਟ ਹੋ ਰਹੀ ਹੈ ਤੁਹਾਡੇ ਵਾਸਤੇ ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ, ਔਰ ਹੋਟਲ ਦੇ ਵਿੱਚ ਜਦੋਂ ਸਰ ਤੁਸੀਂ ਕੋਈ ਰਿਸੈਪਸ਼ਨ ਕਰਦੇ ਆ, ਜਦੋਂ ਪਾਰਟੀਜ਼ ਕਰਦੇ ਆ, ਤੁਹਾਨੂੰ ਪਤਾ ਪ੍ਰਾਈਜ਼ ਕੀ ਹੁੰਦੇ ਆ ਹੋਟਲਾਂ ਦੇ ਜਿਹਦੇ 'ਚ ਬੈਂਕਟ ਹਾਲ ਬਣੇ ਹੁੰਦੇ ਆ। ਇਹ ਮੈਰੀਅਟ ਜਿਹੜਾ ਹੋਟਲ ਹੈ 410 ਐਂਡ ਸਟੀਲ ਦੇ ਕਾਰਨਰ ਦੇ ਉੱਥੇ ਹੋ ਰਹੀ ਹੈ, ਔਰ ਟਿਕਟਾਂ ਲੈਣ ਵਾਸਤੇ ਤੁਸੀਂ ਮੈਨੂੰ ਕਾਲ ਕਰਨੀ ਹੈ। ਤੁਹਾਡੇ ਕੋਲ ਮੇਰਾ ਨੰਬਰ ਹੈ 6474481000, 647-448-1000। ਸਨੈਕਸ, ਡਿਨਰ, ਤੁਹਾਡੀਆਂ ਆਲ ਪ੍ਰੀਮੀਅਮ ਡਰਿੰਕਸ ਇਨਕਲੂਡ ਹੋਣਗੀਆਂ।

ਇੱਕ ਮੈਂ ਤੁਹਾਨੂੰ ਸ਼ੇਰ ਸੁਣਾਉਣਾ ਇਹਨਾਂ ਦੀ ਆਵਾਜ਼ ਦੇ, ਸੁਣਿਓ ਜਿਹੜਾ ਸ਼ੇਰ ਸੁਣਿਓ। ਹਾਂਜੀ 16 ਤਰੀਕ ਆ ਜੀ, ਤੁਸੀਂ ਮੈਨੂੰ ਕੁਐਸਚਨ ਮਾਰਕ ਟੈਕਸਟ ਮੈਸੇਜ ਕੀਤਾ। ਹਾਂਜੀ 16 ਤਰੀਕ ਆ ਜੀ, ਅਕਤੂਬਰ 16 ਫਰਾਈਡੇ ਨਾਈਟ ਬਣਦੀ ਹੈ। ਔਰ ਜਿਨ੍ਹਾਂ ਨੇ ਯਾਰ ਆਪਣੀ ਲਾਈਫ ਦਾ ਇੰਜੋਏ ਕਰਨਾ ਨਾ, ਕੰਮ ਕਾਰ ਤਾਂ ਸਾਰੀ ਦੁਨੀਆਂ ਚੱਲੀ ਜਾਣੇ ਆ, ਇਹ ਬੰਦ ਨਹੀਂ ਹੋਣੇ। ਦੁਨੀਆਂ ਛੱਡ ਵੀ ਗਿਆ ਬੰਦਾ, ਕੰਮ ਕਾਰ ਫਿਰ ਨਹੀਂ ਬੰਦ ਹੋਣੇ। ਪਰ ਜਦੋਂ ਤੁਹਾਡੇ ਬ੍ਰੇਨ ਨੂੰ ਕਿਤੇ ਨਾ ਕਿਤੇ ਰਿਲੈਕਸ ਮਿਲ ਜਾਂਦਾ ਨਾ, ਆਹ ਮੈਨੂੰ ਹੁਣੇ ਮਿਨਹਾਲ ਸਾਹਿਬ ਦੀ ਕਾਲ ਆ ਰਹੀ ਹੈ। ਬ੍ਰਦਰ ਜੀ ਮੈਂ ਤੁਹਾਨੂੰ 12 ਵਜੇ ਤੋਂ ਬਾਅਦ ਕਾਲ ਕਰਾਂਗਾ, ਤੁਹਾਡੇ ਮੈਸੇਜ ਆਉਣੇ ਮੈਨੂੰ ਸ਼ੁਰੂ ਹੋ ਗਏ ਆ। ਤੁਸੀਂ ਸੁਣੋ ਸੁਣਿਓ, ਜਿਹੜੇ ਮਿਊਜ਼ਿਕ ਦੇ ਨਾ ਦੀਵਾਨੇ ਲੋਕ ਆ ਉਹ ਆਉਣ ਇਸ ਕਵਾਲੀ ਦੇ ਵਿੱਚ, ਔਰ ਜਿਹੜੇ ਬਿਜ਼ਨਸਮੈਨ ਬੰਦੇ ਹੋਣਗੇ ਅਸੀਂ ਉੱਥੇ ਸਕਰੀਨ ਲਾਵਾਂਗੇ, ਉਹਨਾਂ ਦੇ ਉੱਥੇ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾਏਗਾ, ਰੇਡੀਓ 'ਤੇ ਪ੍ਰਮੋਟ ਕੀਤਾ ਜਾਏਗਾ। ਔਰ VIP ਸਿਰਫ ਉੱਥੇ ਟ੍ਰੀਟਮੈਂਟ ਹੀ ਹੋਣਾ ਆ, ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ। ਹੁਣ ਤੁਹਾਨੂੰ ਪਤਾ ਹੀ ਹੈ ਬਲੈਕ ਲੇਬਲ ਦੀ ਬੋਤਲ ਕਿੰਨੇ ਦੀ ਆਉਂਦੀ ਹੈ, ਗ੍ਰੇ ਗੂਸ ਦੀ ਕਿੰਨੇ ਦੀ ਆਉਂਦੀ ਹੈ, ਵੋਦਕਾ ਦੀ। ਜੇ ਤੁਹਾਡਾ ਮਨ ਕਰਦਾ ਹੋਵੇ ਟਕੀਲਾ ਪੀਣ ਤਾਂ ਟਕੀਲਾ ਵੀ ਲਾ ਲਾਂਗੇ ਉੱਥੇ, ਹੋਰ ਦੱਸੋ। ਅਤੇ ਚੰਗੀਆਂ ਡਰਿੰਕਸ ਜਿਹੜੀਆਂ ਮਹਿੰਗੀਆਂ ਡਰਿੰਕਸ ਹੁੰਦੀਆਂ ਉਹ ਤੁਹਾਡੇ ਵਾਸਤੇ ਸਰਵ ਕੀਤੀਆਂ ਜਾਣੀਆਂ, ਇਨਕਲੂਡ ਵਿਦ ਦਾ ਟਿਕਟ ਪ੍ਰਾਈਸ, ਅਨਲਿਮਿਟਡ। ਕਿਉਂਕਿ ਕੁਆਲੀ ਦਾ ਮਜ਼ਾ ਤਦ ਹੀ ਆਉਂਦਾ ਜੇ ਤੁਹਾਡੀਆਂ ਨਾਲ ਡਰਿੰਕਸ ਚੱਲਦੀਆਂ ਲਾਈਟ ਜੀਆਂ। ਜੈਂਟਲ ਲੋਕ ਸਾਰੇ ਆ ਰਹੇ ਉੱਥੇ, ਬਹੁਤ ਜ਼ਿਆਦਾ ਪਿਆਰ ਵਾਲੇ ਵਧੀਆ ਬਿਜ਼ਨਸਮੈਨ ਆ ਰਹੇ ਲੋਕ ਉੱਥੇ, ਅਕਾਊਂਟੈਂਟ ਆ ਰਿਹਾ, CPA ਆ ਰਿਹਾ ਸਾਡੇ ਅਮਿਰ ਸ਼ੀ, ਉਹ ਸਪੈਸ਼ਲੀ ਤੌਰ 'ਤੇ ਇਸ ਨਾਈਟ ਦੇ ਵਿੱਚ ਆ ਰਹੇ ਹੈ। ਔਰ ਮਨਹਾਸ ਸਾਹਿਬ ਮੈਂ ਤੁਹਾਨੂੰ 12 ਵਜੇ ਤੋਂ ਬਾਅਦ ਕਾਲ ਕਰਾਂਗਾ, ਤੁਹਾਡੀਆਂ ਕਾਲਸ ਆ ਰਹੀ ਹੈ, ਮੈਨੂੰ ਸੁਣਿਓ ਧਿਆਨ ਨਾਲ, ਸ਼ੇਅਰ ਸੁਣੋ ਯਾਰ। 16 ਅਕਤੂਬਰ ਫਰਾਈਡੇ ਨਾਈਟ ਮੈਰੀਅਟ ਹੋਟਲ ਬ੍ਰੈਂਪਟਨ ਦੇ ਵਿੱਚ ਨਾਈਟ ਹੋ ਰਹੀ ਹੈ ਤੁਹਾਡੇ ਵਾਸਤੇ, ਜਿਨ੍ਹਾਂ ਨੇ ਟਿਕਟਾਂ ਲੈਣੀਆਂ। ਇਹ ਲਿਮਿਟਡ ਹੀ ਹੈ, 300 ਬੰਦਾ ਕੋਈ ਜ਼ਿਆਦਾ ਨਹੀਂ ਹੁੰਦਾ, ਤੁਹਾਨੂੰ ਪਤਾ ਹੀ ਹੈ ਨਾ, 150 ਆਲਰੇਡੀ ਮੈਂ ਦੇਤੀ ਹੈ। ਮੈਂ ਚਾਹੁੰਦਾ ਕਿ ਜਿਹੜੇ ਚੰਗੇ ਲੋਕ ਨਾ ਪੰਜਾਬੀ ਵਿਰਸਾ ਨੂੰ ਪਿਆਰ ਕਰਦੇ ਆ ਔਰ ਮੇਰੇ ਸ਼ੋਅ ਨੂੰ ਪਿਆਰ ਕਰਦੇ ਆ, ਮੈਨੂੰ ਪਿਆਰ ਕਰਦੇ ਆ, ਉਹ ਆਉਣ ਇਸ ਨਾਈਟ ਦੇ ਵਿੱਚ, ਕਿਉਂਕਿ ਇਹ ਮਿਊਜ਼ਿਕ ਲਵਰਸ ਨਾਈਟ ਆ। ਸੁਣਿਓ ਧਿਆਨ ਨਾਲ।

0: ਬਰਾੜ ਸਾਹਿਬ ਬੈਰੀ ਤੋਂ ਮੈਸੇਜ ਆਇਆ, ਭਾਜੀ ਕਾਈਂਡਲੀ ਸ਼ੇਅਰ ਟਿਕਟ ਪ੍ਰਾਈਸ। ਮੈਂ 12 ਤੋਂ ਬਾਅਦ ਕਰਦਾ ਤੇਰਾ ਕਾਲ।
1: ਮੇਰੇ ਦਿਲ ਪਰ ਮਾਹੀ
0: ਓਏ ਹੋਏ ਹੋਏ ਹੋਏ ਰੱਬਾ।

ਮੈਂ ਦੇਖੋ ਸੁਣ ਰਿਹਾ ਸੀ ਇੱਕ ਸ਼ੇਰ, ਕਹਿੰਦੇ ਝੂਠਿਆ ਕਾਵਾਂ ਚੁੱਪ ਕਰ, ਕਾਂ ਕਿਤੇ ਬਨੇਰੇ ਦੇ ਜਦੋਂ ਬੋਲਦੇ ਨਾ ਕਹਿੰਦੇ ਕੋਈ ਆਣਾ ਘਰ ਕਿਸੇ ਨੇ, ਕਹਿੰਦਾ ਮਾਹੀ ਮੇਰਾ ਉਹਨਾਂ ਨੇ ਚੁੱਪ ਕਰ ਵੇ ਝੂਠਿਆ ਕਾਵਾਂ, ਤੂੰ ਐਵੇਂ ਨਾ ਆਪਣੀ ਆਵਾਜ਼ ਦੇ ਵਿੱਚ ਮੈਨੂੰ ਸੱਦਾ ਦੇ ਕਿ ਮੇਰਾ ਮਾਹੀ ਆ ਰਿਹਾ। ਦੇਖੋ ਮਾਹੀ ਨੂੰ ਨੀ ਮਾੜਾ ਕਹਿ ਰਹੀ, ਕਾਵਾਂ ਨੂੰ ਕਹਿ ਰਹੀ ਹੈ ਜਾ ਵੇ ਝੂਠਿਆ ਕਾਵਾਂ।

0: ਵਕਾਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਤੁਸੀਂ ਵਕਾਰ ਜੀ ਪਾਕਿਸਤਾਨ ਤੋਂ ਹੋ, ਤੁਸੀਂ ਇਹ ਫਨਕਾਰ ਦੀ ਸੁਣ ਰਹੇ ਹੋ ਕਵਾਲੀਆਂ, ਤੁਹਾਡਾ ਕੀ ਐਕਸਪੀਰੀਅੰਸ? ਤੁਸੀਂ ਹੰਸਰਾਜ ਹੰਸ ਦੇ ਸ਼ੋਅ ਤੇ ਵੀ ਆਏ, ਤੁਹਾਡੀ ਮੇਰੀ ਕੱਲ ਗੱਲ ਹੋਈ, ਪਰ ਤੁਸੀਂ ਕਿਹਾ ਜੀ ਮੈਂ ਕਵਾਲੀ ਦੇ ਅਸੀਂ ਇੰਨੇ ਦੀਵਾਨੇ ਲੋਕ ਹਾਂ, ਕਿਵੇਂ ਲੱਗ ਰਹੀ ਤੁਹਾਨੂੰ ਇਸ ਆਰਟਿਸਟ ਦੀ ਆਵਾਜ਼?
0: ਜੀ ਸਰ, ਬਹੁਤ ਹੀ ਜ਼ਬਰਦਸਤ ਕਵਾਲੀਆਂ ਗਾਤੇ ਹੈ ਔਰ ਬਹੁਤ ਅੱਛੇ ਵੈਲ ਨੋਨ ਸਿੰਗਰ ਹੈ ਔਰ ਬਹੁਤ ਜ਼ਬਰਦਸਤ ਸ਼ੋਅ ਹੋਗਾ।
1: ਮੈਨੇ ਇਨਕਾ ਨਾਮ ਅਭੀ ਕਿਸੇ ਕੋ ਨਹੀਂ ਬਤਾਇਆ।
0: ਅੱਛਾ ਅੱਛਾ, ਠੀਕ ਹੈ, ਮੈਂ ਵੀ ਨਹੀਂ ਲਿਤਾ। ਬਹੁਤ ਅੱਛਾ ਜੋ ਹੈ ਸ਼ੋਅ ਹੋਗਾ, ਯਕੀਨਨ ਸਮਾਂ ਬਾਂਧ ਦੇਂਗੇ। ਯੇ ਕਵਾਲੀਓ ਕੇ ਲੀਏ ਫੇਮਸ ਹੈ ਔਰ ਬਹੁਤ ਅੱਛਾ ਗਰੁੱਪ ਹੈ ਔਰ ਲੋਕ ਬਹੁਤ ਇੰਜੋਏ ਕਰੇਂਗੇ।
1: ਬਹੁਤ ਅੱਛੀ ਬਾਤ ਹੈ ਸਰ,
0: ਜੀ ਕੀ ਤਰ੍ਹਾਂ ਇਹ ਸ਼ੋ ਵੀ ਸੁਪਰ ਹਿੱਟ ਹੋਗਾ।
1: ਥੈਂਕ ਯੂ ਵੈਰੀ ਮਚ ਵਕਾਰ ਖਾਨ ਸਾਹਿਬ। ਕਿਆ ਰੋਜਰਸ ਕੀ ਡੀਲ ਹੈ ਸਰ, ਪਲੀਜ਼ ਬਤਾਏ।
0: ਜੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ।
1: ਜੀ ਜੀ,
0: ਨੰਬਰ ਅਗੇਨ 6478648000 6478648000।
1: ਨੰਬਰ ਵਕਾਰ ਖਾਨ ਸੀ, ਇੱਕ ਵਾਰ ਫਿਰ ਦੇ ਰਹੇ ਸਰ।
0: ਸਰ ਨੰਬਰ ਬਹੁਤ ਆਸਾਨ ਹੈ, 6478648000 6478648000।
1: ਸ਼ੁਕਰੀਆ ਆਪਕੀ ਕਾਲ ਕਰ ਸਰ, ਥੈਂਕ ਯੂ ਵੈਰੀ ਮਚ। $149 ਵਿੱਚ ਤੁਹਾਡੇ ਘਰਾਂ ਦੀ ਡਕਟ ਕਲੀਨਿੰਗ ਹੋ ਰਹੀ ਹੈ ਔਰ ਬਰੀਜ਼ ਡਕਟ ਕਲੀਨਿੰਗ ਵਾਲੇ ਨੂੰ ਤੁਸੀਂ ਕਾਲ ਕਰਨੀ ਹੈ ਔਰ ਐਸੇ ਕਮਾਲ ਦੇ ਜਿਹੜੇ ਕਿ ਡਕਟ ਕਲੀਨਿੰਗ ਕਰਦੇ ਆ, ਕੈਮਰੇ ਨਾਲ ਤੁਹਾਨੂੰ ਦਿਖਾਉਂਦੇ ਆ। ਕੱਲ੍ਹ ਸੱਚ ਮੈਂ ਭਾਜੀ ਸਤਿੰਦਰਪਾਲ ਨੂੰ ਭੇਜੀਆਂ ਕਵਾਲੀਆਂ, ਕਹਿੰਦੇ ਹਰਜੀਤ ਯਾਰ ਤੂੰ ਤਾਂ ਸਾਨੂੰ ਦੀਵਾਨਾ ਹੀ ਕਰਤਾ। ਐਸੀਆਂ ਕਵਾਲੀਆਂ ਕਹਿੰਦੇ ਸਾਡੀ ਜ਼ਿੰਦਗੀ ਦੇ ਅਸੀਂ ਕਿੰਨੀਆਂ ਸਟੇਜਾਂ ਕੀਤੀਆਂ, ਅਤੇ ਸਗੋਂ ਉਹਨਾਂ ਦਾ ਫੰਕਸ਼ਨ ਸੀ ਭਾਜੀ ਉਹਨਾਂ ਦਾ, ਕਿਤੇ ਉਹਨਾਂ ਨੇ ਹੋਰ ਜਾਣਾ ਸੀ, ਕਹਿੰਦੇ ਮੈਨੂੰ ਪੋਸਟਪੋਸਟ ਕਰਨਾ ਪੈਣਾ, 16 ਤਰੀਕ ਨੂੰ ਹੁਣ ਕਵਾਲੀ ਨਾਈਟ 'ਤੇ ਮੈਨੂੰ ਆਉਣਾ ਹੀ ਪੈਣਾ। ਅਤੇ ਮੈਂ ਕਿਹਾ ਜੀ ਇਹ ਕਵਾਲੀ ਨਾਈਟ ਤੁਸੀਂ ਮਿਸ ਹੀ ਨਹੀਂ ਕਰ ਸਕਦੇ। ਔਰ ਜਿਸ ਵੇਲੇ ਉਹਨਾਂ ਨੇ ਸੁਣੀਆਂ ਇਹ ਵਨਗੀਆਂ ਸੁਣੀਆਂ, ਇਹ ਦੀਵਾਨਾਪਣ ਸੁਣਿਆ ਇਸ ਆਰਟਿਸਟ ਦਾ, ਅਤੇ ਰਹਿ ਨਹੀਂ ਹੋਇਆ ਉਹਨਾਂ, ਕਹਿੰਦੇ ਬਸ ਮੈਂ ਕਹਿੰਦੇ ਤੇਰੀ ਭੈਣ ਨੂੰ ਕਹਿਤਾ ਕਿ ਜਿਹੜਾ 16 ਦਾ ਆਪਣਾ ਦੂਜਾ ਫੰਕਸ਼ਨ ਹੈ ਨਾ ਉਹ ਕੈਂਸਲ ਕਰ ਦੇ, ਆਪਾਂ ਇੱਥੇ ਜਾਣਾ ਕਵਾਲੀ ਨਾਈਟ 'ਤੇ। ਔਰ ਤੁਸੀਂ ਵੀ ਇਹ ਕਵਾਲੀ ਨਾਈਟ ਐਸੀ ਹੋਏਗੀ, ਮੈਂ ਤੁਹਾਨੂੰ ਸਿਰਫ ਸੈਂਪਲ ਦਿਖਾ ਰਿਹਾ ਹਾਲੇ, ਜਿਸ ਵੇਲੇ ਤੁਸੀਂ ਸਾਹਮਣੇ ਬੈਠ ਕੇ ਸੁਣਨਾ ਨਾ ਲਾਈਵ ਬੈਂਡ ਦੇ ਨਾਲ ਪੂਰੇ ਮਜੀਸ਼ੀਅਨਸ ਦੇ ਨਾਲ, ਫਿਰ ਇੱਕ ਨਜ਼ਾਰਾ ਅਲੱਗ ਹੀ ਹੋਣਾ। ਕਾਲ ਕਰ ਲਿਓ ਮੈਨੂੰ, ਜਿਹੜੇ ਸਾਡੇ ਲਿਮਿਟਡ ਸੀਟ ਆ, ਬਿਲਕੁਲ ਥੋੜ੍ਹੀਆਂ ਜਿਹੀਆਂ ਸੀਟਾਂ ਸਾਡੇ ਕੋਲ ਐਕਸਟਰਾ ਨਹੀਂ ਹੈਗੀਆਂ, ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ। ਮੈਰੀਅਟ ਹੋਟਲ ਦੇ ਵਿੱਚ ਹੀ ਹੋ ਰਿਹਾ, ਬ੍ਰੈਂਪਟਨ ਦੇ ਵਿੱਚ। ਤੁਹਾਡੀਆਂ ਡਰਿੰਕਸ, ਪ੍ਰੀਮੀਅਮ ਡਰਿੰਕਸ ਇਨਕਲੂਡ ਵਿਦ ਦਾ ਟਿਕਟ ਪ੍ਰਾਈਜ਼, ਸਨੈਕਸ ਇਨਕਲੂਡ ਵਿਦ ਦਾ ਟਿਕਟ, ਡਿਨਰ ਇਜ਼ ਇਨਕਲੂਡ ਵਿਦ ਦਾ ਟਿਕਟ, ਇਹ ਸਾਰੀਆਂ ਚੀਜ਼ਾਂ ਇਨਕਲੂਡ ਆ ਤੁਹਾਡੇ ਵਾਸਤੇ। ਨੰਬਰ ਤੁਸੀਂ ਮੇਰਾ ਤੁਹਾਡੇ ਸਾਰਿਆਂ ਕੋਲ ਹੈ 6474481000। ਜਿਹੜੇ ਬਹੁਤ ਕਹਿੰਦੇ ਨਾ ਬਈ ਯਾਰ ਅਸੀਂ ਦੀਵਾਨੇ ਲੋਕ ਹੈ ਕਵਾਲੀਆਂ ਦੇ, ਉਹ ਆਉਣਗੇ ਜ਼ਰੂਰ। ਮੈਂ ਗੱਲ ਕਰ ਰਿਹਾ ਸੀ ਬਰੀਜ਼ ਡਕਟ ਕਲੀਨਿੰਗ ਵਾਲਿਆਂ ਦੀ, 9053308900 ਦੇ ਕੋਕ 'ਤੇ ਜਾ ਸਕਦੀ ਹੈ ਔਰ $149 ਵਿੱਚ 3000 ਸਕੇਅਰ ਫੁੱਟ ਦਾ ਘਰ ਜਿਹੜਾ ਹੋਏਗਾ ਤੁਹਾਡਾ ਡਕਟ ਕਲੀਨਿੰਗ ਕੀਤਾ ਜਾਏਗਾ। ਇਹਦੇ ਤੁਹਾਡੀ ਜਿਹੜੀ ਕਿ ਫਰਨਸ ਹੁੰਦੀ ਹੈ, ਤੁਹਾਡੇ ਵੈਂਟ ਹੁੰਦੇ ਆ ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਸਪੈਸ਼ਲੀ ਤੌਰ 'ਤੇ ਜਿਹੜੇ ਸਾਡੀ ਲਾਂਡਰੀ ਰੂਮ ਦੇ ਵਿੱਚ, ਤੁਹਾਨੂੰ ਪਤਾ ਕਿ ਡਰਾਇਰ ਵਿੱਚ ਕਿੰਨਾ ਡਕਟ ਜਮ੍ਹਾਂ ਹੋ ਜਾਂਦੀ ਹੈ ਉਹ ਵੀ ਕਲੀਨ ਕਰਨਗੇ ਔਰ ਵਾਸ਼ਰੂਮ ਜਿਹੜੇ ਫੈਨ ਹੋਣਗੇ ਉਹ ਵੀ ਕਲੀਨ ਕਰਨਗੇ ਤੁਹਾਡੇ ਸਾਰੇ। ਤੁਹਾਡੀਆਂ ਕਾਲ ਵੱਜਦੀਆਂ ਮੈਨੂੰ ਔਰ ਲੱਗਦਾ ਤੁਸੀਂ ਕਵਾਲੀਆਂ ਦੇ ਬਹੁਤ ਜ਼ਿਆਦਾ ਸ਼ੌਕੀਨ ਹੋ। ਔਰ ਹਰਪ੍ਰੀਤ ਜੀ ਦੀ ਕਾਲ ਵੱਜੀ ਹੈ, ਇੱਕ ਮੁਹੰਮਦ ਜੀ ਦੀ ਕਾਲ ਹੁਣੇ ਵੱਜੀ ਹੈ, ਮਿਨਹਾਜ਼ ਸਾਹਿਬ ਦੀਆਂ 2 ਕਾਲਸ ਵੱਜੀਆਂ। ਸਰ ਮੈਂ ਤੁਹਾਨੂੰ 12 ਵਜੇ ਤੋਂ ਬਾਅਦ ਡੈਫੀਨੇਟਲੀ ਸਾਰਿਆਂ ਨੂੰ ਕਾਲ ਕਰਦਾ ਔਰ ਮੈਨੂੰ ਪਤਾ ਕਿ 300 ਬੰਦਾ ਜ਼ਿਆਦਾ ਨਹੀਂ ਹੈ ਖਾਸ ਕਰਕੇ ਮੇਰੇ ਵਾਸਤੇ ਔਰ ਅਸੀਂ ਤਾਂ ਰੱਬ ਦੀ ਕਿਰਪਾ ਨਾਲ ਜਿਹੜੇ ਵੱਡੇ ਸ਼ੋਅ ਕਰ ਦਿੱਤੇ ਸਾਰੇ ਪਿਆਰ ਦੇ, 300 ਬੰਦਾ ਜ਼ਿਆਦਾ ਨਹੀਂ ਹੈ। ਇਹ ਸੁਣੋ ਯਾਰ, ਇੱਕ ਵਨਗੀ ਤੁਹਾਨੂੰ ਮੈਂ ਹੋਰ ਸੁਣਾ ਰਿਹਾ, ਸੁਣੋ ਧਿਆਨ ਨਾਲ।

ਵਿਰਸਾ ਔਰ ਤੁਹਾਡੀਆਂ ਕਾਲਸ ਨਿਰੰਤਰ ਜਾਰੀ ਹੈ ਔਰ ਤੁਸੀਂ ਕਵਾਲੀਆਂ ਦੇ ਇੰਨੇ ਯਾਰ ਸ਼ੌਕੀਨ ਹੋ, ਕਮਾਲ ਕਰ ਦਿੱਤੀ ਹੈ। ਮੈਂ ਤਾਂ ਕਮਾਲ ਹੋ ਗਿਆ ਕਿ ਕਵਾਲੀਆਂ ਦੇ ਇੰਨੇ ਤੁਸੀਂ ਆਸ਼ਿਕ ਲੋਕ ਹੋ। ਔਰ ਆਹ ਵੀ ਕਵਾਲੀ ਸੁਣੋ ਧਿਆਨ ਨਾਲ ਜ਼ਰਾ।

ਵੀਆਈਪੀ ਹੋਣਾ ਤੁਹਾਨੂੰ ਲੱਗੂਗਾ ਯਾਰ ਬੈਠ ਕੇ ਉੱਥੇ ਅਸੀਂ ਆ ਕਿੱਥੇ ਗਏ ਆ ਮੈਰੀਅਟ ਹੋਟਲ ਦੇ ਵਿੱਚ ਇੱਕ ਵਾਲੀਆ ਨਾਈਟ ਹੋ ਰਹੀ ਹੈ ਵਿੱਚ ਡਰਿੰਕਸ ਤੁਹਾਡੀਆਂ ਇਨਕਲੂਡ ਆ ਟਾਪ ਆਫ ਦਾ ਲਾਈਨ ਡਰਿੰਕਸ ਹੋਣਗੀਆਂ ਤੁਹਾਡੀਆਂ ਸਿੰਗਲ ਮਾਲਟ ਡਰਿੰਕ ਉੱਥੇ ਹੋਏਗੀ ਔਰ ਤੁਹਾਡੇ ਵਾਸਤੇ ਬਲੈਕ ਲੇਬਲ ਉੱਥੇ ਡਰਿੰਕ ਹੋਏਗੀ ਤੁਹਾਡੇ ਵਾਸਤੇ ਗ੍ਰੇ ਗੂਜ਼ ਹੋਏਗੀ ਔਰ ਤੁਹਾਡੇ ਵਾਸਤੇ ਬੀਅਰਸ ਉੱਥੇ ਹੋਣਗੀਆਂ ਤੁਹਾਡੇ ਵਾਸਤੇ ਵਾਈਨ ਉੱਥੇ ਹੋਏਗੀ ਤੁਹਾਡੇ ਵਾਸਤੇ ਸਨੈਕਸ ਉੱਥੇ ਹੋਣਗੇ ਤੁਹਾਡੇ ਵਾਸਤੇ ਡਿਨਰ ਉੱਥੇ ਹੋਏਗਾ ਲਜ਼ੀਜ਼ ਡਿਨਰ ਤੁਹਾਡੇ ਵਾਸਤੇ ਪਰੋਸਿਆ ਜਾਏਗਾ ਔਰ ਨਾਲ ਫਿਰ ਐਸੀਆਂ ਖੂਬਸੂਰਤ ਕਵਾਲੀਆਂ ਹੋਣ ਅਤੇ ਫਿਰ ਫਰਾਈਡੇ ਨਾਈਟ ਤੁਹਾਡੀ ਬਣ ਗਈ ਹੈ ਨਾ

0: ਐਸੀਆਂ ਕਮਾਲ ਦੀਆਂ ਕਵਾਲੀਆਂ ਯਾਰ, ਇਹ ਤਾਂ ਤੁਸੀਂ ਨਾ ਨਹੀਂ ਮਿਸ ਕਰ ਸਕਦੇ। ਇਹ ਤਾਂ ਤੁਹਾਨੂੰ ਬਹੁਤ ਜਲਦੀ ਜਲਦੀ ਬਸ ਟਿਕਟਾਂ ਮੈਨੂੰ ਮੈਸੇਜ ਕਰੀ ਜਾਓ, ਤੁਹਾਡੇ ਨਾਲ ਨਾਲ ਮੈਸੇਜ ਆਈ ਜਾਂਦੇ ਆ। ਟਿਕਟ ਦੇ ਪ੍ਰਾਈਜ਼ ਵੀ ਪੁੱਛ ਰਿਹਾ ਤੁਸੀਂ ਮੈਨੂੰ, ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਮੈਨੂੰ ਕਾਲ ਕਰ ਲਿਓ। ਜਗਜੀਤ ਸਿੰਘ ਸਾਚਾ ਸਾਹਿਬ ਤੁਸੀਂ ਕਾਲ ਕਰਨੀ ਹੈ, ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਿਰ ਬੰਦੇ ਹੈ, ਕਮਿਊਨਿਟੀ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਨਾਮ ਹੈ, ਜਗਜੀਤ ਸਿੰਘ ਸਾਚਾ ਸਾਹਿਬ ਦਾ। ਜੇ ਤੁਸੀਂ ਵੀ ਆਪਣੀਆਂ ਕਮਰਸ਼ੀਅਲ ਮੌਰਗੇਜ ਕਰਾਉਣੀਆਂ, ਕੋਈ ਵੇਅਰ ਹਾਊਸ, ਦੇਖੋ ਕਈ ਵਾਰ ਆਪਾਂ ਦੁਕਾਨਾਂ ਹੁੰਦੀਆਂ ਕੋਈ ਚੋਰੀ ਚੋਰੀ ਹੋ ਜਾਂਦੀ ਹੈ, ਇੰਸ਼ੋਰੈਂਸ ਹੋਵੇ ਤੁਹਾਡਾ ਫਿਰ ਫਾਇਦਾ ਹੋ ਜਾਂਦਾ ਔਰ ਤੁਹਾਨੂੰ ਜਿਹੜੇ ਕਿ ਪੈਸੇ ਆ ਬੜੇ ਰਿਟਰਨ ਆ ਜਾਂਦੇ ਆ। ਜਗਜੀਤ ਸਿੰਘ ਸਾਚਾ 6472992314 ਦੇ ਕਾਲ ਕੀਤੀ ਜਾ ਸਕਦੀ ਹੈ। ਜਗਜੀਤ ਸਿੰਘ ਸਾਚਾ ਸਾਹਿਬ ਨੂੰ ਕਾਲ ਕਰ ਲਿਓ। ਮੈਂ ਪਿਛਲੇ ਹਫ਼ਤੇ ਉਹਦਾ ਨੰਬਰ ਦੇ ਰਿਹਾ, ਗਲੈਕਸੀ ਹੋਮ ਵਾਲਿਆਂ ਦਾ। ਗਲੈਕਸੀ ਹੋਮ ਇੱਕ ਐਸਾ ਵੇਅਰ ਹਾਊਸ ਹੈ, ਇਹ ਕੈਸੇ ਸਾਡੇ ਦੋ ਤਿੰਨ ਇਕੱਠੇ ਕੋਸਕੋ ਬਣ ਜਾਂਦੇ, ਐਡੇ ਵੱਡਾ ਵੇਅਰ ਹਾਊਸ ਹੈ ਕੰਸਟਰਕਸ਼ਨ ਦੇ ਸਮਾਨ ਵਾਸਤੇ। ਖਾਸ ਕਰਕੇ ਜਿਹੜੇ ਮੇਰੇ ਵੀਰ ਕੰਸਟਰਕਸ਼ਨ ਲਾਈਨ ਵਾਲੇ ਸੁਣ ਰਹੇ ਆ, ਉਹ ਜ਼ਰੂਰ ਇੱਥੇ ਜਾਣ ਔਰ ਪ੍ਰਾਈਸ ਚੈੱਕ ਕਰਨ। ਦੇਖੋ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਕਈ ਵਾਰੀ ਨਾ ਅਸੀਂ ਇੱਕ ਕੰਪਨੀ ਦਾ ਇੰਸ਼ੋਰੈਂਸ ਸਾਡੀ ਚੱਲਦੀ ਹੁੰਦੀ ਹੈ ਆਟੋ ਇੰਸ਼ੋਰੈਂਸ, ਔਰ ਜਦੋਂ ਅਸੀਂ ਕਈ ਵਾਰੀ ਦੂਸਰੀ ਕੰਪਨੀ ਨੂੰ ਫੋਨ ਕਰਦੇ ਹਾਂ ਵੀ ਸਾਡੀ ਇੰਸ਼ੋਰੈਂਸ ਘੱਟ ਜਾਂਦੀ ਹੈ। ਅਤੇ ਇਸ ਜੇ ਤੁਸੀਂ ਕਿਤੇ ਵੀ ਕੰਸਟਰਕਸ਼ਨ ਵਾਲੀਆਂ ਦੁਕਾਨਾਂ ਦੇ ਵੇਅਰ ਹਾਊਸ ਜਾ ਰਹੇ ਹਾਂ, ਉਹਨਾਂ ਵੀਰਾਂ ਨਾਲ ਤੁਸੀਂ ਕੰਮ ਕੀਤਾ, ਬੜੀ ਅੱਛੀ ਗੱਲ ਹੈ। ਪਰ ਪ੍ਰਾਈਸ ਤਾਂ ਜਿਹੜੇ ਬਿਜ਼ਨਸ ਇਹ ਤਾਂ ਦੇਖਿਆ ਜਾਂਦਾ ਨਾ, ਕਿੱਥੋਂ ਚੀਜ਼ ਸਾਨੂੰ ਕੋਈ ਸਸਤੀ ਮਿਲਦੀ ਹੈ ਔਰ ਅਸੀਂ ਉਹ ਚੀਜ਼ ਖਰੀਦੀਏ। ਅਤੇ ਇਸੇ ਤਰ੍ਹਾਂ ਇਹ ਜਿਹੜਾ ਵੇਅਰ ਹਾਊਸ ਖੁੱਲਿਆ ਗਲੈਕਸੀ ਹੋਮ ਤੁਹਾਡੇ ਵਾਸਤੇ, ਇਕੱਲੀ ਇਕੱਲੀ ਚੀਜ਼ ਜਿਹੜੀ ਘਰ ਦੀ ਤੋਂ ਲੈ ਕੇ ਕੰਸਟਰਕਸ਼ਨ ਵਾਲੀਆਂ ਆਈਟਮਾਂ ਤੁਹਾਡੀਆਂ ਸਾਰੀਆਂ ਇੱਥੇ ਮਿਲਦੀਆਂ। ਤੁਸੀਂ ਪਲੰਬਿੰਗ ਦਾ ਆਈਟਮ ਲੈਣੀ ਆ, ਫਲੋਰਿੰਗ ਲੈਣੀ ਆ, ਡੋਰਸ ਲੈਣੀ ਆ, ਕੋਈ ਟਾਇਲਸ ਲੈਣੀ ਆ, ਇਲੈਕਟ੍ਰੀਕਲ ਸਮਾਨ ਲੈਣਾ ਹੈ, ਤੁਹਾਨੂੰ ਸਾਰਾ ਸਮਾਨ ਮਿਲ ਰਿਹਾ ਔਰ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ। ਗਲੈਕਸੀ ਹੋਮ ਨੂੰ ਤੁਸੀਂ ਕਾਲ ਕਰ ਸਕਦੇ ਹਾਂ, 905-460-1222 ਦੇ ਕਾਲ ਕੀਤੀ ਜਾ ਸਕਦੀ ਹੈ, 905-460-1222 ਦੇ ਕਾਲ ਤੁਸੀਂ ਜਲਦੀ ਜਲਦੀ ਕਰ ਲਿਓ। ਔਰ ਇਹ ਤੁਹਾਡੇ ਵਾਸਤੇ ਬਹੁਤ ਵੱਡਾ ਵੇਅਰ ਹਾਊਸ ਹੈ, ਬਹੁਤ ਵੱਡਾ ਵੇਅਰ ਹਾਊਸ ਆ। ਜਦੋਂ ਮੈਂ ਕਹਿੰਦਾ ਨਾ ਦੋ ਤਿੰਨ ਕੋਸਕੋ ਇਕੱਠੇ ਕਰ ਲਓ ਤਾਂ ਤੁਸੀਂ ਆਪੇ ਸੋਚ ਲਓ ਕਿੱਡਾ ਵੱਡਾ ਵੇਅਰ ਹਾਊਸ ਹੋਏਗਾ। ਵਿਲੀਅਮ ਪਾਰਕਵੇ ਐਂਡ ਮੈਕਲੋਗਨ ਦੇ ਕਾਰਨਰ ਦੇ ਆ ਤੁਹਾਡੇ ਵਾਸਤੇ ਇਹ ਜਿਹੜਾ ਗਲੈਕਸੀ ਹੋਮ ਹੈ, ਤੁਸੀਂ ਇੱਥੇ ਜਾਣਾ ਹੈ, ਉੱਥੇ ਜਾ ਕੇ ਮਿਲੋ। ਰਿਸੈਪਸ਼ਨ ਦੇ ਅਮਨ ਜੀ ਹੁੰਦੇ ਆ, ਅਮਨ ਜੀ ਨੂੰ ਜਾ ਕੇ ਮਿਲੋ, ਅਮਨ ਦੱਸੋ ਵੀ ਅਸੀਂ ਪੰਜਾਬੀ ਵਿਰਸਾ ਰੇਡੀਓ ਸੁਣ ਕੇ ਆਏ ਹਾਂ ਅਤੇ ਨਾਲ ਤੁਹਾਨੂੰ ਕੋਈ ਨਾ ਕੋਈ ਗਿਫਟ ਵੀ ਜ਼ਰੂਰ ਦੇਣਗੇ। ਗਲੈਕਸੀ ਹੋਮ 905-460-1222 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਔਰ ਤੁਸੀਂ ਏਸੀ ਤਾਂ ਹੁਣ ਲੋੜ ਨਹੀਂ ਰਿਪੇਅਰ ਕਰਾਉਣ ਦੀ, ਹੁਣ ਹੀਟ ਦਾ ਪੰਗਾ ਆ ਗਿਆ, ਹੀਟ ਕਰਾ ਲਓ ਠੀਕ ਜਿਹੇ ਨਾਲ ਕਰਾਉਣੀ ਹੈ, ਕਿਉਂਕਿ ਫਿਰ ਅੱਗੇ ਜਾ ਕੇ ਕੰਮ ਹੋਏ ਨਾ ਕੰਮ ਜ਼ਿਆਦਾ ਅਤੇ ਫਿਰ ਇਹ ਬੰਦੇ ਬਿਜ਼ੀ ਹੋ ਜਾਂਦੇ ਜਿਹੜੇ ਹੀਟ ਚਲਾਉਣ ਵਾਲੇ ਹੁੰਦੇ ਆ, ਜੇ ਫਰਨਸ ਖਰਾਬ ਹੋਈ ਆ ਉਹ ਨਵੀਂ ਪਾ ਦੇਣਗੇ। ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ, 416-720-2081 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਕਈ ਬੰਦੇ ਦਾਰੂ ਪੀ ਕੇ ਖੌਰੂ ਬੜੇ ਪਾਉਂਦੇ ਆ, ਕਈ ਬੰਦੇ ਦਾਰੂ ਪੀ ਕੇ ਆਰਾਮ ਕਰਨ ਲੱਗ ਪੈਂਦੇ ਆ। ਟੋਨੀ ਭਾਜੀ ਕੀ ਹਾਲ ਚਾਲ ਆ, ਸਾਡੇ ਰੂਪੇ ਵਾਲੀ ਸਰਕਾਰ ਜਿੰਦਾਬਾਦ। ਵਿਧੀ ਜੀ ਕੀ ਹਾਲ ਚਾਲ ਹੈ?
1: ਇੰਸ਼ੋਰੈਂਸ ਇਨਵੈਸਟਮੈਂਟ ਦੀ ਹਮੇਸ਼ਾ ਤੁਹਾਨੂੰ ਮੈਂ ਅਪਡੇਟ ਦੇਣੀ ਆ, ਅੱਜ ਗੱਲ ਕਰਾਂਗੇ ਕਿ ਆਪਣੀ ਜਿਹੜੀ ਤੁਹਾਡੀ ਇੰਸ਼ੋਰੈਂਸ ਦੀ ਪੋਲਿਸੀ ਹੈ ਉਹਨੂੰ ਰਿਵਿਊ ਕਰਨ ਦਾ ਟਾਈਮ ਆ ਗਿਆ। ਅਗਰ ਤੁਸੀਂ ਮੇਰੇ ਨਾਲ ਕੋਈ ਵੀ ਪੋਲਿਸੀ ਕੀਤੀ ਹੋਈ ਹੈ, ਚਾਹੇ ਉਹ ਛੋਟੀ ਸੁਪਰਵੀਜ਼ਰ ਪੋਲਿਸੀ ਹੋਏ ਜਾਂ ਕੋਈ ਲਾਈਫ ਇੰਸ਼ੋਰੈਂਸ ਹੋਏ, ਤੁਹਾਨੂੰ ਮੇਰੇ ਆਫਿਸ ਤੋਂ ਵੀ ਜ਼ਰੂਰ ਫੋਨ ਆਉਣਾ ਹੈ ਇਹ ਕਹਿਣ ਲਈ ਕਿ ਇਹਦੀ ਜਿਹੜੀ ਪੋਲਿਸੀ ਹੁੰਦੀ ਹੈ ਸਾਡੀ, ਉਹਦੇ ਵਿੱਚ ਰਿਵਿਊ ਕਰਨਾ ਉਹ ਪੋਲਿਸੀ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਐਵਰੀ ਈਅਰ ਮੈਂ ਆਪਣੇ ਕਲਾਇੰਟਸ ਦੀ ਪੋਲਿਸੀਜ਼ ਨੂੰ ਰਿਵਿਊ ਇਸ ਕਰਕੇ ਕਰਦੀ ਹਾਂ ਕਿਉਂਕਿ ਐਵਰੀ ਈਅਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੇਂਜਸ ਜ਼ਰੂਰ ਹੁੰਦੇ ਨੇ, ਜਾਂ ਸਾਡੀ ਜੋਬ ਜਿਹੜੀ ਹੈ ਚੇਂਜ ਹੁੰਦੀ ਹੈ, ਜਾਂ ਸਾਡੀ ਜਿਹੜੀ ਇਨਕਮ ਵੱਧ ਜਾਂਦੀ ਹੈ, ਜਾਂ ਸਾਡੇ ਕੋਈ ਘਰ ਦੇ ਅੰਦਰ ਛੋਟਾ ਬੇਬੀ ਹੁੰਦਾ, ਜਾਂ ਤੁਸੀਂ ਕੋਈ ਹੋਰ ਮੋਰਗੇਜ ਚੱਕ ਲੈਂਦੇ ਹੋ, ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈ ਲੈਂਦੇ ਹੋ, ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਫੇਸ ਜ਼ਰੂਰ ਆਉਂਦਾ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਚੇਂਜ ਹੁੰਦਾ ਹੈ। ਇਸੇ ਕਰਕੇ ਤੁਹਾਡੀ ਜਿਹੜੀ ਪੋਲਿਸੀ ਹੈ, ਕੋਈ ਵੀ ਪੋਲਿਸੀ ਹੈ, ਚਾਹੇ ਤੁਸੀਂ ਲਾਈਫ ਇੰਸ਼ੋਰੈਂਸ ਲਿੱਤੀ ਹੋਈ ਹੈ, ਡਿਸੇਬਿਲਿਟੀ ਇੰਸ਼ੋਰੈਂਸ ਲਿੱਤੀ ਹੈ, ਜਾਂ ਕ੍ਰਿਟੀਕਲ ਇਲਨੈਸ ਲਿੱਤੀ ਹੋਈ ਹੈ, ਉਹਨੂੰ ਰਿਵਿਊ ਕਰਨਾ ਬਹੁਤ ਇੰਪੋਰਟੈਂਟ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਕਹਿ ਰਹੀ ਹਾਂ ਕਿ ਤੁਸੀਂ ਦੂਜੀ ਪਾਲਿਸੀ ਲੈਣੀ ਹੈ ਜਾਂ ਤੁਹਾਡੀ ਜਿਹੜੇ ਇੰਸ਼ੋਰੈਂਸ ਦਾ ਜਿਹੜਾ ਪਾਲਿਸੀ ਦਾ ਖਰਚਾ ਉਹ ਵੱਧਣਾ ਨੋ ਵਟ ਆਈ ਐਮ ਸੇਇੰਗ ਇਜ਼ ਕਿ ਤੁਸੀਂ ਰਿਵਿਊ ਜ਼ਰੂਰ ਆਪਣੀ ਪਾਲਿਸੀ ਕਰੋ ਕਿਉਂਕਿ ਤੁਹਾਡੀ ਜਿਹੜੀ ਪਾਲਿਸੀ ਕਵਰੇਜ ਜਿਹੜੀ ਤੁਸੀਂ ਲਿੱਤੀ ਹੋਈ ਹੈ ਉਹ ਹੋਣੀ ਚਾਹੀਦੀ ਹੈ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਹੁਣ ਐਵਰੀ ਈਅਰ ਕੁਆਟਰ ਫੋਰ ਜਿਹੜਾ ਅਕਤੂਬਰ ਨਵੰਬਰ ਦਸੰਬਰ ਦਾ ਟਾਈਮ ਹੁੰਦਾ ਹੈ ਯੂਜੁਅਲੀ ਮੈਂ ਆਪਣੇ ਕਲਾਇੰਟਸ ਦੀ ਪਾਲਿਸੀਜ਼ ਨੂੰ ਹੀ ਰਿਵਿਊ ਕਰਦੀ ਹਾਂ ਹਰਜੀਤ ਜੀ ਬਹੁਤ ਵਾਰੀ ਕੁਐਸਚਨ ਮੇਰੇ ਤੋਂ ਪੁੱਛਦੇ ਨੇ ਕਲਾਇੰਟਸ ਕਿ ਤੁਸੀਂ ਜਦੋਂ ਪਹਿਲਾਂ ਪਾਲਿਸੀ ਦਿੱਤੀ ਸੀਗੀ ਉਹ ਠੀਕ ਨਹੀਂ ਸੀਗੀ ਕਿ ਤੁਸੀਂ ਹੁਣ ਇਹ ਰਿਵਿਊ ਕਰ ਰਹੇ ਹੋ ਇੰਜ ਪਾਲਿਸੀ ਦਾ ਨਹੀਂ ਹੁੰਦਾ ਕਿ ਠੀਕ ਨਹੀਂ ਸੀਗੀ ਜਾਂ ਹੁਣ ਠੀਕ ਨਹੀਂ ਹੈ ਜਿਵੇਂ ਪ੍ਰੋਡਕਟਸ ਵੀ ਚੇਂਜ ਹੁੰਦੇ ਨੇ ਤੇ ਉਸੇ ਹਿਸਾਬ ਦੇ ਨਾਲ ਤੁਹਾਡੀ ਨੀਡਸ ਵੀ ਚੇਂਜ ਹੁੰਦੀਆਂ ਨੇ
0: ਜੀ ਜੀ
1: ਡਾਕਟਰ ਵੀ ਤੁਹਾਨੂੰ ਦਵਾਈ ਦਿੰਦਾ ਬਟ ਉਹ ਦਵਾਈ ਦੇ ਅੰਦਰ ਵੀ ਚੇਂਜਸ ਆਉਂਦੇ ਨੇ ਡਿਪੈਂਡ ਕਰਦਾ ਕਿ ਤੁਹਾਡੀ ਹੈਲਥ ਕਿਵੇਂ ਚੱਲਦੀ ਹੈ ਇਸੇ ਤਰੀਕੇ ਦੇ ਨਾਲ ਇੰਸ਼ੋਰੈਂਸ ਵੀ ਸੇਮ ਹੀ ਤਰੀਕੇ ਦੇ ਨਾਲ ਤੁਹਾਡੀ ਪਾਲਿਸੀ ਜਿਹੜੀ ਹੈ ਰਿਵਿਊ ਕਰਨਾ ਬਹੁਤ ਇੰਪੋਰਟੈਂਟ ਹੈ ਹੁਣ ਇਹਦੇ ਵਿੱਚ ਬਹੁਤ ਕੰਪਨੀਜ਼ ਨੇ ਇਸ ਟਾਈਮ ਡਿਸੰਬਰ 31st ਤੱਕ ਆਫਰ ਨਿਕਾਲੇ ਹੁੰਦੇ ਨੇ ਕਿ ਅਗਰ ਤੁਸੀਂ ਕੋਈ ਪਾਲਿਸੀ ਨਹੀਂ ਵੀ ਲਿੱਤੀ ਹੋਈ ਹੈ ਤੁਸੀਂ ਟਰਮ ਇੰਸ਼ੋਰੈਂਸ ਜ਼ਰੂਰ ਜਿਹੜਾ ਸ਼ੁਰੂ ਕਰਨਾ ਟਰਮ ਇੰਸ਼ੋਰੈਂਸ ਤੁਹਾਡੀ ਫੈਮਿਲੀ ਦੀ ਇੱਕ ਸਟੇਬਿਲਿਟੀ ਲਈ ਹੈ ਕਿ ਅਗਰ ਤੁਹਾਡੇ ਕੋਲ ਮੋਰਗੇਜ ਹੈ ਬੱਚੇ ਛੋਟੇ ਨੇ ਆਪਣਾ ਟਰਮ ਇੰਸ਼ੋਰੈਂਸ ਪਲਾਨ ਤੁਸੀਂ ਜ਼ਰੂਰ ਲੈ ਕੇ ਰੱਖੋ ਕਿ ਕੋਈ ਵੀ ਅਗਰ ਮਿਸਹੈਪਨਿੰਗ ਹੁੰਦੀ ਹੈ ਤੇ ਐਬਸੋਲੂਟਲੀ ਤੁਹਾਡੀ ਫਾਈਨੈਂਸ਼ੀਅਲ ਜਿਹੜੀ ਕਿਓਸਕ ਹੈ ਉਹ ਤੁਹਾਡੀ ਫੈਮਿਲੀ ਦੇ ਵਿੱਚ ਨਹੀਂ ਆਉਂਦਾ ਇਸੇ ਕਰਕੇ ਟਰਮ ਇੰਸ਼ੋਰੈਂਸ ਦੇ ਨਾਲ 2.5% ਦਾ ਡਿਸਕਾਊਂਟ ਰੱਖਿਆ ਹੋਇਆ ਇੱਕ ਬਹੁਤ ਹੀ ਇੰਸ਼ੋਰੈਂਸ ਦੀ ਵੱਡੀ ਕੰਪਨੀ ਨੇ ਨਾਲ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਅੰਦਰ 5% ਦਾ ਤੁਹਾਨੂੰ ਪ੍ਰੀਮੀਅਮ ਦੇ ਉੱਤੇ ਡਿਸਕਾਊਂਟ ਮਿਲ ਸਕਦਾ ਹੈ ਬਿਫੋਰ 31st ਆਫ ਡਿਸੰਬਰ
0: ਠੀਕ ਹੈ
1: ਤੁਸੀਂ ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਜਿੱਥੇ ਤੁਸੀਂ ਸੋਚਦੇ ਹੋ ਮੈਂ ਤਾਂ ਕੋਈ ਵੀ ਪਾਲਿਸੀ ਹੁਣੇ ਤੱਕ ਨਹੀਂ ਲਿੱਤੀ ਹੋਈ ਆਪਣੀ ਲਾਈਫ ਨੂੰ ਪ੍ਰੋਟੈਕਟ ਕਰਨ ਲਈ ਇਨਕਮ ਨੂੰ ਪ੍ਰੋਟੈਕਟ ਕਰਨ ਲਈ ਜਾਂ ਤੁਸੀਂ ਲਿੱਤੀ ਹੋਈ ਹੈ ਤੇ ਤੁਸੀਂ ਰਿਵਿਊ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਹੈ 416-500-3535
0: ਇਹ ਤੁਸੀਂ ਬੜਾ ਅੱਛਾ ਕੀਤਾ ਵਿਧੀ ਜੀ ਦੱਸ ਦਿੱਤਾ ਕਿਉਂਕਿ ਜਿਹੜੀਆਂ ਪਾਲਿਸੀ ਰਿਵਿਊ ਕਰਨੀਆਂ ਹੈ ਮੈਂ ਤੁਹਾਡੇ ਕੁਐਸਚਨ ਪੁੱਛਣਾ ਸੀ ਔਰ ਤੁਸੀਂ ਆਟੋਮੈਟਿਕਲੀ ਇਸ ਗੱਲ ਆਂਸਰ ਦੇ ਦਿੱਤਾ ਤੁਸੀਂ ਬਿਲਕੁਲ ਠੀਕ ਹੈ ਕਿਉਂਕਿ ਕਈ ਵਾਰੀ ਆਪਣੀਆਂ ਟਾਈਮਿੰਗ ਦੇ ਹਿਸਾਬ ਦੇ ਨਾਲ ਕੁਝ ਚੀਜ਼ਾਂ ਚੇਂਜ ਹੋਈਆਂ ਹੁੰਦੀਆਂ ਤੇ ਉਹਦੇ ਵਿੱਚ ਆਪਾਂ ਫਿਰ ਚੇਂਜਸ ਵੀ ਕਰ ਸਕਦੇ ਹਾਂ ਕਿਹੜੇ ਨੰਬਰ ਤੇ ਵਿਧੀ ਜੀ ਆਪ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ
1: ਜੀ ਬਿਲਕੁਲ 416-500-3535 ਤੇ ਤੁਸੀਂ ਕਾਲ ਕਰ ਸਕਦੇ ਹੋ 416-524-3535
0: ਵਿਧੀ ਜੀ ਹੋਰ ਕੁਝ ਕਹਿਣਾ ਚਾਹੋਗੇ ਅਖੀਰ ਤੇ
1: ਜੀ ਅਖੀਰ ਤੇ ਇਹ ਕਹਿਣਾ ਚਾਹਾਂਗੀ ਕਿ ਹੁਣੇ ਵੀ ਅਕਤੂਬਰ ਚੱਲ ਰਿਹਾ ਤੇ ਤੁਸੀਂ ਆਪਣੇ ਪੇਰੈਂਟਸ ਦੀ ਸੁਪਰ ਵੀਜ਼ਾ ਐਪਲੀਕੇਸ਼ਨ ਜਿਹੜੀ ਹੈ ਪਾ ਰਹੇ ਹੋ ਬਹੁਤ ਮੈਂ ਸੁਣ ਰਹੀ ਹਾਂ ਅੱਜ ਕੱਲ੍ਹ ਵਿਜ਼ਿਟਰ ਵੀਜ਼ਾ ਜਿਹੜੇ ਨੇ ਉਹ ਰਿਜੈਕਟ ਹੋ ਰਹੇ ਨੇ ਬਿਕੋਜ਼ ਆਫ ਇਮੀਗ੍ਰੇਸ਼ਨ ਚੇਂਜਸ ਐਂਡ ਆਲ ਤੇ ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਸੁਪਰ ਵੀਜ਼ਾ ਤੇ ਬੁਲਾ ਰਹੇ ਹੋ ਸੁਪਰ ਵੀਜ਼ਾ ਜਿਹੜਾ ਹੈ ਉਹਦੇ ਅੰਦਰ ਸੁਪਰ ਵੀਜ਼ਾ ਇੰਸ਼ੋਰੈਂਸ ਇੱਕ ਮੈਂਡੇਟੋਰੀ ਰਿਕੁਆਇਰਮੈਂਟ ਹੈ ਜਿਹਦੇ ਅੰਦਰ ਤੁਹਾਨੂੰ $1,00,000 ਦੀ ਕਵਰੇਜ ਜ਼ਰੂਰ ਚਾਹੀਦੀ ਹੈ ਫੋਰ ਪੇਰੈਂਟ ਹੁਣ ਹੁੰਦਾ ਕੀ ਹੈ ਸਮਟਾਈਮਸ ਪੇਰੈਂਟਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਲਥ ਕੰਡੀਸ਼ਨ ਨਹੀਂ ਹੁੰਦੀ ਤੇ ਆਫਕੋਰਸ ਅਸੀਂ ਦੇਖਦੇ ਹਾਂ ਕਿ ਸਾਨੂੰ ਇੱਕ ਵਧੀਆ ਪਾਲਿਸੀ ਮਿਲ ਜਾਏ ਆਪਣੇ ਪੇਰੈਂਟਸ ਲਈ ਕਿ ਉਹਨਾਂ ਨੂੰ ਅਗਰ ਕੋਈ ਵੀ ਐਮਰਜੈਂਸੀ ਇੱਥੇ ਹੁੰਦੀ ਹੈ ਉਹ ਐਮਰਜੈਂਸੀ ਦੇ ਅੰਦਰ ਸਾਨੂੰ ਕੋਈ ਫਾਈਨੈਂਸ਼ੀਅਲ ਕ੍ਰੰਚ ਨਾ ਆਏ ਲੇਕਿਨ ਪ੍ਰੀਮੀਅਮ ਵੀ ਜਿਹੜਾ ਹੈ ਉਹ ਇੰਨਾ ਨਹੀਂ ਹੋਣਾ ਚਾਹੀਦਾ ਸਾਡੇ ਕੋਲੋਂ ਸਾਰੇ ਆਪਸ਼ਨਸ ਨੇ ਤੁਹਾਡੇ ਲਈ ਤੁਹਾਡੇ ਪੇਰੈਂਟਸ ਦੀ ਕੰਡੀਸ਼ਨ ਬਿਲਕੁਲ ਠੀਕ ਹੈ ਜਾਂ ਕੋਈ ਉਹ ਦਵਾਈ ਵੀ ਖਾਂਦੇ ਨੇ ਜਾਂ ਉਹਨਾਂ ਦੀ ਕੋਈ ਪਾਸ ਦੇ ਵਿੱਚ ਸਰਜਰੀ ਵੀ ਹੋਈ ਹੈ ਕੋਈ ਹਾਰਟ ਦੀ ਕੰਡੀਸ਼ਨ ਹੈ ਜਾਂ ਕੋਈ ਡਾਇਬਟੀਜ਼ ਹੈ ਕੋਈ ਵੀ ਕਿਸੇ ਵੀ ਤਰੀਕੇ ਦੀ ਕੰਡੀਸ਼ਨ ਹੈ ਨੋ ਪ੍ਰੋਬਲਮ ਐਟ ਆਲ ਤੁਸੀਂ ਇਹ ਨਹੀਂ ਸੋਚਣਾ ਕਿ ਤੁਹਾਡੇ ਪੇਰੈਂਟਸ ਦਾ ਸੁਪਰ ਵੀਜ਼ਾ ਇੰਸ਼ੋਰੈਂਸ ਨਹੀਂ ਹੋ ਸਕਦੀ ਜਾਂ ਤੁਸੀਂ ਵੇਟ ਕਰਨਾ ਇੱਕ ਕਾਲ ਜ਼ਰੂਰ ਕਰਕੇ ਆਪਣੀ ਇਨਫੋਰਮੇਸ਼ਨ ਸਾਨੂੰ ਦੇ ਕੇ ਆਪਣੇ ਬਾਰੇ ਆਪਣੇ ਪੇਰੈਂਟਸ ਦੇ ਬਾਰੇ ਪਤਾ ਜ਼ਰੂਰ ਕਰੋ ਕਿ ਤੁਹਾਡੇ ਪੇਰੈਂਟਸ ਲਈ ਕਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਜਿਹੜਾ ਹੈ ਉਹ ਬੈਸਟ ਆਪਸ਼ਨ ਸਾਡੇ ਕੋਲੋਂ ਅਵੇਲੇਬਲ ਹੈ
0: ਜੀ ਜੀ ਜੀ
1: ਹੁਣ ਅਗੇਨ ਨੰਬਰ ਮੇਰਾ ਸੇਮ ਹੀ ਆ 416-524-3535 416-524-3535
0: ਬੜੀ ਮਿਹਰਬਾਨੀ ਜੀ 416-524-3535 ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਵਿਰਸਾ ਹੈਰਾਨ ਹੋ ਗਿਆ ਯਾਰ ਬੰਦੇ ਦੀਆਂ ਕੁਆਲੀਆਂ ਕਿੰਨੀਆਂ ਮੈਂ ਲਾਸਟ ਟਾਈਮ ਦੱਸ ਰਿਹਾ ਇਹਨਾਂ ਦਾ ਹੈਦਰ ਆ ਲਾਸਟ ਟਾਈਮ ਇਹਨਾਂ ਦਾ ਔਰ ਮੈਂ ਤੁਹਾਨੂੰ ਕੁਆਲੀ ਇਹ ਮੁੱਕਰੀਆਂ ਨਹੀਂ ਕੁਆਲੀਆਂ 16 ਤਰੀਕ ਤੱਕ ਇੰਨੀਆਂ ਕੁਆਲੀਆਂ ਗਾਈਆਂ ਇਹਨਾਂ ਨੇ

ਮੈਂ ਨਾ ਆਲਵੇਜ਼ ਕਹਿੰਦਾ ਹੁੰਦਾ ਅਸੀਂ ਲੋਕ ਨਾ ਕਈ ਵਾਰੀ ਕੰਮ ਬਹੁਤ ਕਰਦੇ ਹਾਂ, ਕਰਨਾ ਵੀ ਚਾਹੀਦਾ ਹੈ ਘਰ ਪਰਿਵਾਰ ਪਾਲਣ ਵਾਸਤੇ, ਪਰ ਜ਼ਿੰਦਗੀ ਦੇ ਵਿੱਚ ਤੁਹਾਡੀ ਜਿਹੜੀ ਇੰਜੋਇਮੈਂਟ ਹੈ, ਤੁਹਾਡਾ ਇੱਕ ਜ਼ਿੰਦਗੀ ਦਾ ਰਿਲੈਕਸ ਆ ਜਿਹੜੀ ਆਪਣੀ ਲਾਈਫ ਦਾ, ਉਹ ਬੜਾ ਜ਼ਰੂਰੀ ਹੈ। ਜਿਹੜੇ ਬੱਚੇ ਇੱਥੋਂ ਦੇ ਬੋਰਨ ਹੈਗੇ ਆ, ਤੁਸੀਂ ਕਦੀ ਨੋਟ ਕਰੀਓ, ਉਹ ਪੈਸੇ ਨਾਲ ਪਿਆਰ ਨਹੀਂ ਜ਼ਿਆਦਾ ਕਰਦੇ, ਉਹ ਪੈਸੇ ਨੂੰ ਲੈ ਕੇ ਇੰਜੋਇਮੈਂਟ ਬੜੀ ਕਰਦੇ ਆ। ਸਾਰਿਆਂ ਦੇ ਬੱਚੇ ਹੈਗੇ ਆ, ਸੁੱਖਾਂ ਨਾਲ ਸਲਾਮਤ ਰਹਿਣ, ਤੰਦਰੁਸਤੀਆਂ ਮੰਨਣ, ਉਹਨਾਂ ਨੂੰ ਸਾਰਿਆਂ ਨੇ ਗੁਰੂ ਸਾਹਿਬ ਦੀ ਕਿਰਪਾ ਹੋਵੇ, ਉਸ ਅੱਲਾਹ ਤਾਲਾ ਦੀ, ਈਸ਼ਵਰ ਦੀ। ਉਹ ਘੁੰਮਣਾ ਫਿਰਨਾ ਜ਼ਿਆਦਾ ਪਸੰਦ ਕਰਦੇ ਆ। ਉਹ ਕਹਿੰਦੇ ਸਾਨੂੰ ਜ਼ਿੰਦਗੀ ਇੱਕ ਵਾਰੀ ਮਿਲੀ ਹੈ ਅਤੇ ਇਸ ਜ਼ਿੰਦਗੀ ਨੂੰ ਇੰਜੋਏ ਕਰਨਾ ਅਸੀਂ। ਉਹ ਜੰਮ ਤਾਂ ਗਏ ਸਾਊਥ ਏਸ਼ੀਆ ਦੇ ਘਰਾਂ 'ਚ, ਪਰ ਹੈ ਤਾਂ ਪਿਓਰ ਗੋਰੇ ਹੀ ਆ ਉਹ ਹੈ ਬਿਲਕੁਲ ਟੋਟਲੀ ਗੋਰੇ ਆ, ਕਿਉਂਕਿ ਉਹਨਾਂ ਦਾ ਕਲਚਰ ਇੱਥੇ ਹੈ। ਮੈਂ ਅੱਗੇ ਵੀ ਜ਼ਿਕਰ ਕਰਦਾ ਨਾ, ਧੱਕੇ ਨਾਲ ਆਪਾਂ ਉਹਨਾਂ ਨੂੰ ਕਦੇ ਗੁਰਦੁਆਰਾ ਸਾਹਿਬ ਲੈ ਜਾਂਦੇ ਹਾਂ, ਕਦੇ ਮਸੀਤੇ ਲੈ ਜਾਂਦੇ ਹਾਂ, ਮੰਦਰ ਲੈ ਜਾਂਦੇ ਹਾਂ, ਪਰ ਉਹ ਤਾਂ ਕਹਿੰਦੇ ਅਸੀਂ ਗੁਰਦੁਆਰਾ ਮੰਦਰ ਮਸਜਿਦ ਜਾਣ ਦੀ ਲੋੜ ਨਹੀਂ, ਜੇ ਤੁਹਾਡਾ ਦਿਲ ਸਾਫ਼ ਹੋਣਾ ਜਾਂ ਜ਼ਿੰਦਗੀ ਝੂਠ ਨਾ ਬੋਲੋ ਤਾਂ ਰੱਬ ਤੁਹਾਡੇ ਨਾਲ ਹੀ ਹੈ। ਪਰ ਉਹ ਤੁਹਾਡਾ ਸਤਿਕਾਰ ਕਰਦੇ ਹੈ, ਉਹ ਇੰਜੋਇਮੈਂਟ ਕਰਦੇ ਆਪਣੀ ਜ਼ਿੰਦਗੀ ਨੂੰ। ਅਸੀਂ ਲੋਕ ਉਨਾ ਇੰਜੋਏ ਨਹੀਂ ਕਰਦੇ, ਇਨਕਲੂਡ ਮਾਈ ਸੈਲਫ, ਨਹੀਂ ਕਰਦੇ ਅਸੀਂ ਉਨਾ ਇੰਜੋਏ। ਲਾਈਫ ਜਿੰਨੀ ਸਾਨੂੰ ਮਿਲੀ ਹੈ, ਆਪਾਂ ਨੂੰ ਤੁਹਾਨੂੰ ਵੀ ਪਤਾ ਹੀ ਹੈ, ਬਹੁਤ ਫੈਮਿਲੀ ਜਿਹੜੇ ਸਾਡੇ ਸੁਣ ਰਹੇ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਟ੍ਰਿਪ ਸਾਲ 'ਚ ਉਹਨਾਂ ਨੇ ਲਾਉਣੇ ਆ ਬਾਹਰ ਜਾਣ ਦੇ, ਆਊਟਿੰਗ। ਤੁਹਾਡਾ ਜਿਹੜਾ ਮਾਇੰਡ ਕਿੰਨਾ ਫਰੈਸ਼ ਹੁੰਦਾ, ਤੁਹਾਡਾ ਬ੍ਰੇਨ ਐਕਟਿਵ ਇੰਨਾ ਹੁੰਦਾ, ਤੁਹਾਡਾ ਬ੍ਰੇਨ ਫਾਸਟ ਹੁੰਦਾ ਜਦ ਤੁਸੀਂ ਵਕੇਸ਼ਨ ਕਰਕੇ ਆਉਂਦੇ ਹਾਂ। ਅਤੇ ਮਿਊਜ਼ਿਕ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੇ ਬ੍ਰੇਨ ਨੂੰ ਰਿਲੈਕਸ ਕਰ ਦਿੰਦੀ ਹੈ, ਤੁਹਾਨੂੰ ਆਟੋਮੈਟਿਕਲੀ ਬੂਸਟ ਅਪ ਕਰ ਦਿੰਦੀ ਹੈ ਡਬਲ ਕੰਮ ਕਰਨ ਦੇ ਵਿੱਚ। ਐਸੀ ਇੱਕ ਇੰਟਰਟੇਨਮੈਂਟ ਸਾਧਨ ਹੈ। ਆ ਸੁਣੋ ਧਿਆਨ ਨਾਲ, 16 ਅਕਤੂਬਰ ਫਰਾਈਡੇ ਨਾਈਟ ਹੋਏਗੀ ਔਰ ਇਹ ਕਵਾਲੀ ਨਾਈਟ ਹੋਏਗੀ। ਤੁਸੀਂ, ਮੈਂ ਪਹਿਲੀ ਵਾਰੀ ਕਰਾਉਣ ਲੱਗਾ ਕਵਾਲੀ ਨਾਈਟ, ਆਪਣੀ ਲਾਈਫ ਦੇ ਵਿੱਚ ਬੜੇ ਮੈਂ ਸ਼ੋਅ ਕਰਾਏ ਹੈ, ਪਰ ਇਹ ਕਵਾਲੀ ਨਾਈਟ ਤੁਸੀਂ ਵੀ ਸੁਣ ਕੇ ਕਹੋਗੇ ਹਰਜੀਤ ਜੀ ਕਿੱਥੋਂ ਲਿਆਂਦਾ ਹੀਰਾ ਕੱਢ ਕੇ ਯਾਰ ਤੁਸੀਂ ਇਹਦਾ। ਸ਼ਾਮ ਨੂੰ 7:30 ਵਜੇ ਡੋਰ ਖੁੱਲਣਗੇ ਮੈਰੀਅਟ ਹੋਟਲ ਦੇ, ਅਤੇ ਜਾਂਦਿਆਂ ਨਾਲ ਤੁਹਾਡੇ ਵਾਸਤੇ ਸਨੈਕਸ ਹੋਏਗਾ। 8:30 ਵਜੇ ਅਸੀਂ ਕਵਾਲੀ ਸਟਾਰਟ ਕਰ ਦਾਂਗੇ, ਅਤੇ ਜਿੰਨੀ ਦੇਰ ਤੱਕ ਤੁਸੀਂ ਸੋਹਣੀ ਹੋਣੀ ਤੱਕ ਕਵਾਲੀਆਂ ਚੱਲਣਗੀਆਂ।

ਤੁਸੀਂ ਇਹ ਨਾ ਸਿਰਫ ਸੈਂਪਲ ਹੀ ਸੁਣ ਰਹੇ ਹਲੇ, ਤੁਹਾਨੂੰ ਮੈਂ ਹਲੇ ਪੂਰੀਆਂ ਕਵਾਲੀਆਂ ਨਹੀਂ ਸੁਣਾ ਰਿਹਾ। ਔਰ ਕੈਸੀਆ ਯਾਰ ਬੰਦੇ ਨੇ ਗਾਇਆ, ਇੱਕ ਇਹਨਾਂ ਦੀ ਕਬੂਤਰ ਵਾਲੀ ਕਵਾਲੀ ਮੈਂ ਸੁਣੀ ਸੀ, ਵੇਖ ਕਬੂਤਰ ਆ, ਉਹ ਪਾਕਿਸਤਾਨੀ ਕਮਿਊਨਿਟੀ 'ਚ ਬੜੀ ਮਕਬੂਲ ਕਵਾਲੀ ਹੈ, ਸੁਣਿਓ ਜਾ ਧਿਆਨ ਨਾਲ। ਔਰ ਇਸ ਕਵਾਲੀ ਨੂੰ ਤੁਹਾਡੇ ਵਾਸਤੇ ਸਪੈਸ਼ਲ ਅਤੇ ਮਾਸਟਰ ਜੂਲਰ ਵਾਲੇ ਵੀ ਸਪੋਂਸਰ ਕਰ ਰਹੇ ਹੈ। ਔਰ ਮਾਸਟਰ ਜੂਲਰ ਤੁਹਾਡੇ ਵਾਸਤੇ, ਤੁਹਾਨੂੰ ਪਤਾ ਕਿ ਗੋਲਡ ਦਾ ਸਟੋਰ ਹੈ, 24 ਕੈਰਟ 22 ਕੈਰਟ ਗੋਲਡ ਦਾ ਸਮਾਨ ਤੁਹਾਨੂੰ ਮਿਲਦਾ। 2 ਲੋਕੇਸ਼ਨ ਤੁਹਾਡੀ ਸੇਵਾ 'ਚ ਹਾਜ਼ਰ ਹੈ, ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ 'ਤੇ ਹੈ ਤੁਹਾਡੇ ਵਾਸਤੇ ਮਾਸਟਰ ਜੂਲਰ। ਔਰ ਦੂਸਰੀ ਲੋਕੇਸ਼ਨ ਜਿਹੜੀ ਇਹਨਾਂ ਦੀ ਖੁੱਲ੍ਹੀ ਹੈ ਬਈ, ਫਟੀਨੋ ਵਾਲੇ ਜਿਹੜਾ ਪਲਾਜ਼ਾ ਹੈ, ਔਰ ਉੱਥੇ ਤੁਹਾਡੇ ਵਾਸਤੇ ਖੁੱਲ੍ਹੀ ਹੈ, ਏਅਰਪੋਰਟ ਨਹੀਂ, ਬਵੇਡ ਐਂਡ ਮਾਊਂਟ ਐਸ਼ ਦੇ ਕੋਰਨ ਇੱਥੇ ਫਟੀਨੋ ਵਾਲਾ ਪਲਾਜ਼ਾ ਹੈ, ਉਹਦੇ ਵਿੱਚ ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜੂਲਰ। ਵਧੀਆ ਚੂੜੀਆਂ, ਵੰਗਾਂ, ਛਾਪਾਂ, ਛੱਲੇ, ਗਹਿਣੇ ਲੈਣੇ ਆ, ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਡਿਸਕਾਊਂਟ ਤੁਹਾਨੂੰ ਮਿਲ ਜਾਂਦਾ। ਜਿਹੜੀਆਂ ਫੈਮਿਲੀ ਸਾਡੀਆਂ ਇੰਡੀਆ ਜਾ ਰਹੀਆਂ, ਉਹਨਾਂ ਨੇ ਕੜੇ ਬਣਵਾ ਕੇ ਲੈ ਕੇ ਜਾਣੇ ਆ 24 ਕੈਰਟ ਦੇ। ਮੈਂ ਪਿਛਲੇ ਹਫ਼ਤੇ ਵੀ ਜ਼ਿਕਰ ਕਰ ਰਿਹਾ ਸੀ, 4-5 ਬੰਦੇ ਜਾ ਰਹੇ ਆ ਨਾ, ਅਤੇ ਕਿਰਾਇਆ ਨਿਕਲ ਜਾਂਦਾ, ਹੱਥੇ 'ਚ ਪਾ ਕੇ ਲੈ ਜਾਓ ਕੜੇ, 2-2, 4-4 ਤੋਲੇ ਦੇ, ਅਤੇ ਉੱਥੇ ਜਾ ਕੇ ਵੇਚ ਦਿਓ। ਅਤੇ ਫਿਰ ਜਿਹੜੇ ਇੰਡੀਆ ਪਾਕਿਸਤਾਨ ਜਾ ਰਹੇ, ਤੁਹਾਨੂੰ ਪਤਾ ਹੀ ਉੱਥੇ ਸੋਨਾ ਕਿਵੇਂ ਲੈਂਦੇ ਆ, ਬਾਹਰਲਾ ਸੋਨਾ ਦੇਖ ਕੇ। ਅਤੇ ਮਾਸਟਰ ਜੂਲਰ 905-906-2424।

ਐਕਸਪੀਰੀਐਂਸ ਤੁਹਾਡੇ ਆ ਰਹੇ ਆ। ਮੈਂ ਕੋਈ ਨਹੀਂ ਜੀ 12 ਵਜੇ ਤੋਂ ਬਾਅਦ ਤੁਹਾਨੂੰ ਕਰਦਾ ਜੀ ਕਾਲ, ਔਰ ਤੁਸੀਂ ਆ ਸੁਣੋ ਜਿਹੜਾ ਸਾਡੀ ਪਾਕਿਸਤਾਨ। ਇਹ ਮੈਂ ਦੱਸ ਸਕੇ ਕਦੀ ਕਵਾਲੀ ਸੁਣੀ ਨਹੀਂ ਸੀ, ਵੇਖ ਕਬੂਤਰ ਆ, ਇਹ ਬੜੀ ਕਮਾਲ ਦੀ ਕਵਾਲੀ ਹੈ। ਮੈਂ ਉਹਦਾ ਲਾਈਵ ਸੁਣੀ ਹੈ ਕਵਾਲੀ।

0: ਵਿਰਸਾ ਸੁਣ ਰਹੇ ਹਾਂ ਔਰ ਟਿਕਟਾਂ ਦੀ ਇਸ ਤਰ੍ਹਾਂ ਤੁਹਾਨੂੰ ਮੇਰੇ ਕੋਲ ਮਿਲਣੀਆਂ ਟਿਕਟਾਂ 6474481000। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ।
0: ਜੀ
1: ਸਾਡੇ ਕੋਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਹਰਜੀਤ ਜੀ, $1700 ਇਹਦੀ ਟੈਰਿਫ ਲੱਗੀ ਪ੍ਰਾਈਸ ਹੈ, ਪਰ ਅੱਜ ਅਸੀਂ 1099 ਦਾ ਪੇਅਰ ਵਾਸ਼ਰ ਡਰਾਇਰ ਦੋਨੋਂ 1099 ਚ ਦਵਾਂਗੇ। ਜਿਨ੍ਹਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਇਹਦੀ ਟੈਰਿਫ ਲੱਗੀ ਪ੍ਰਾਈਸ ਹੈ, 1499 ਦਾ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਕੱਲਾ ਵਾਸ਼ਰ ਚਾਹੀਦਾ 599 ਚ ਮਿਲ ਜਾਏਗਾ। ਕੱਲਾ 36 ਇੰਚ ਵਾਈਡ ਫ੍ਰੈਂਚ ਡੋਰ ਫ੍ਰਿਜ ਚਾਹੀਦਾ $2200 ਵਾਲਾ, 1499 ਦਾ ਮਿਲ ਜਾਏਗਾ। ਫੁੱਲ ਸਾਈਜ਼ ਦਾ 36 ਇੰਚ ਵਾਈਡ ਫ੍ਰੈਂਚ ਡੋਰ ਫ੍ਰਿਜ ਹੈ ਇਹ, ਔਰ 1499 ਚ ਲੈ ਕੇ $700 ਤੁਸੀਂ ਸੇਵ ਕਰਨੇ।
0: ਜੀ ਜੀ ਹੈਲੋ।
1: ਤੇ ਜਿਹੜੇ ਕਸਟਮਰ ਲੈਣਾ ਚਾਹੁੰਦੇ ਜੀ, ਸਮੂਥ ਟੋਪ ਇਲੈਕਟ੍ਰਿਕ ਸਟੋਵ $1200 ਵਾਲਾ, $799 ਦਾ ਉਹਨਾਂ ਨੂੰ ਮਿਲੇਗਾ, $400 $799 ਦਾ ਸਟੋਵ ਲੈ ਕੇ ਵੀ ਸੇਵ ਕੀਤੇ ਜਾ ਸਕਦੇ ਆ। ਤੇ ਨਾਲ ਦੀ ਨਾਲ ਇਹ ਵੀ ਦੱਸ ਦਿੰਦਾ ਜੀ ਕਿ ਡਿਸ਼ਵਾਸ਼ਰ, ਟੋਲ ਟੱਬ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ ਦੀ, $499 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਤੇ ਬਿਗ ਸਕਰੀਨ ਟੀਵੀਆਂ ਵਾਲੇ ਮਿਸ ਨਾ ਕਰਨ, 75 ਇੰਚ $799 ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ 1099 ਹੈ, $1100 799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ $399 ਨੂੰ ਤੇ 65 ਇੰਚ $499 ਦਾ ਲਿਆ ਜਾ ਸਕਦਾ। 905-450-2828 ਨੰਬਰ ਹੈ। ਕੋਈ ਵੀ ਟੀਵੀ ਲਵੋਗੇ 32 ਇੰਚ ਤੋਂ ਲੱਗ ਕੇ 98 ਇੰਚ ਤੱਕ, ਐਟਲੀਸਟ $600-800 ਟੀਵੀ ਚ ਸੇਵ ਕਰੋਗੇ ਜੀ। ਕੋਈ ਵੀ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਲੈਣਾ, $400-600 ਲਾਂਡਰੀ ਸੈਕਸ਼ਨ ਚ ਵੀ ਸੇਵ ਕਰੋਗੇ। ਤੇ ਕੋਈ ਵੀ ਤੁਸੀਂ ਫ੍ਰਿਜ ਸਟੋਵ ਡਿਸ਼ਵਾਸ਼ਰ ਲਵੋਗੇ, ਬੰਡਲ ਪੈਕੇਜ ਦੇ ਉੱਪਰ $2000 ਤੱਕ ਦੀ ਸੇਵਿੰਗ ਕੀਤੀ ਜਾ ਸਕਦੀ ਹੈ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ ਜੀ, 905-450-2828 ਜੀ।
0: ਸੁਲਤਾਨ ਜੀ ਨੰਬਰ ਇੱਕ ਵਾਰੀ ਦੁਬਾਰਾ ਫਿਰ ਦੇ ਦਿਓ,
1: 905-450-2828, 905-450-2828 ਜੀ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਸਰ। ਸੁਲਤਾਨ ਜੀ ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਇੱਕ ਵਾਰੀ ਮੈਂ ਫਿਰ ਦੱਸ ਦਿੰਦਾ ਕੁਆਲੀ ਨਾਈਟ ਬਾਰੇ। ਜਿਹੜੇ ਮੈਸੇਜ ਕਾਲਸ ਆਈਆਂ, ਮੈਂ ਡੈਫੀਨੇਟਲੀ ਉਹਨਾਂ ਨੂੰ ਹੁਣ ਤਕਰੀਬਨ ਨੈਕਸਟ 5 ਮਿੰਟ ਦੇ ਵਿੱਚ ਉਹਨਾਂ ਵਾਪਸ ਕਾਲ ਕਰੂੰਗਾ। 16 ਅਕਤੂਬਰ ਨੂੰ ਹੋ ਰਹੀ ਹੈ ਜੀ, ਫਰਾਈਡੇ ਨਾਈਟ ਨੂੰ ਤੁਹਾਡੇ ਵਾਸਤੇ ਕੁਆਲੀ ਮੈਰੀਅਟ ਹੋਟਲ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਹੈ ਉੱਥੇ ਹੋਏਗੀ। ਇਹਦੇ ਵਿੱਚ ਤੁਹਾਡੇ ਸਨੈਕਸ, ਡਿਨਰਸ ਐਂਡ ਤੁਹਾਡੀਆਂ ਆਲ ਪ੍ਰੀਮੀਅਮ ਡਰਿੰਕਸ, ਡਰਿੰਕਸ ਦੇ ਵਿੱਚ ਤੁਹਾਨੂੰ ਮੈਂ ਜਿਵੇਂ ਅੱਗੇ ਦੱਸ ਕੇ ਹਟਿਆ, ਬ੍ਰੈਂਡ ਸਾਰੇ ਉਹੀ ਬ੍ਰੈਂਡ ਉੱਥੇ ਹੋਣਗੇ, ਔਰ ਟਿਕਟ ਦੀ ਕੀਮਤ ਦੇ ਵਿੱਚ ਹੀ ਸਾਰੇ ਬ੍ਰੈਂਡ ਹੋਣਗੇ। ਤੁਹਾਡੇ ਵਾਸਤੇ ਕੋਈ ਕੂਪਨ ਹੀ ਉੱਥੇ ਹੋਏਗਾ, ਔਰ ਫੂਡ ਦੇ ਤੁਹਾਡੇ ਵਾਸਤੇ ਉੱਥੇ ਬਫੇ ਲੱਗਣਗੇ, ਤੁਸੀਂ ਆਪਣੀ ਮਨ ਮਰਜ਼ੀ ਨਾਲ ਜਿਹੜੀ ਮਰਜ਼ੀ ਚੋਇਸ ਨਾਲ ਚੀਜ਼ ਖਾ ਸਕਦੇ ਹਾਂ। ਔਰ ਮੈਰੀਅਟ ਹੋਟਲ ਵਿੱਚ ਬੈਠ ਕੇ ਤੁਸੀਂ ਇੱਕ ਕੁਆਲੀ ਨਾਈਟ ਦੇਖਣੀ, ਤੁਹਾਡਾ ਇੱਕ ਆਟੋਮੈਟਿਕਲ ਜਿਹੜਾ ਕਿ ਲੈਵਲ ਅਸੀਂ ਫੀਲ ਡਿਫਰੈਂਟ ਕਰਨ ਲੱਗ ਪੈਂਦੇ ਹਾਂ। ਜਿਸ ਵੇਲੇ ਨਾ ਅਸੀਂ ਘਰ ਹੋਈਏ, ਕਈ ਵਾਰੀ ਆਪਾਂ ਨਾਈਟ ਸੂਟ ਪਾਇਆ ਹੋਵੇ ਤੇ ਸਾਡਾ ਇੱਕ ਸਟਾਈਲ ਹੋਰ ਹੋ ਜਾਂਦਾ, ਸਲਿੱਪਰ ਪਾਏ ਹੋਣ ਘਰ ਫਲੋਰ ਤੇ ਪਾਉਣ ਵਾਲੇ, ਤੇ ਜਿਸ ਵੇਲੇ ਅਸੀਂ ਪ੍ਰੋਪਰ ਤਿਆਰ ਸ਼ਿਆਰ ਹੋ ਗਏ, ਟਾਈ ਸ਼ਾਈ ਲਾ ਕੇ, ਸੋਹਣੀਆਂ ਦਸਤਾਰਾਂ ਬੰਨ ਕੇ ਤੇ ਵਧੀਆ ਸ਼ੂਜ਼ ਥੱਲੇ ਲੈਦਰ ਦੇ ਪਾ ਕੇ, ਹੈ ਹੈਰੀ ਰੋਜ਼ਨ ਦੇ, ਤੇ ਉਹ ਫਿਰ ਪਤਾ ਲੱਗਦਾ ਕਿ ਤੁਹਾਡੀ ਇੱਕ ਸਟਾਈਲ, ਤੁਹਾਡਾ ਤੁਰਨ ਦਾ ਸਟਾਈਲ, ਤੁਹਾਡੀ ਗੱਲਬਾਤ ਕਰਨ ਦਾ ਸਟਾਈਲ ਵੀ ਚੇਂਜ ਹੋ ਜਾਂਦਾ। ਇਸੇ ਤਰ੍ਹਾਂ ਜਿਸ ਵੇਲੇ ਤੁਸੀਂ ਮੈਰੀਅਟ ਹੋਟਲ 'ਚ ਬੈਠ ਕੇ ਕੁਆਲੀ ਨਾਈਟ ਸੁਣਨੀ ਹੈ ਤੇ ਤੁਹਾਨੂੰ ਆਟੋਮੈਟਿਕਲੀ ਫੀਲ ਹੋਣਾ, ਯਾਰ ਅਸੀਂ ਆਏ ਹਾਂ ਔਰ ਐਸੀ ਖੂਬਸੂਰਤ ਜਗ੍ਹਾ ਤੇ ਆਏ ਹਾਂ, ਔਰ ਸਾਡਾ ਇੱਕ ਵੱਖਰਾ ਹੀ ਮਿਆਰ ਬਣ ਜਾਂਦਾ। ਤੇ ਫਿਰ ਜਿਸ ਵੇਲੇ ਇਹ ਕੁਆਲੀ ਲੱਗੀ ਉੱਥੇ, ਤੇ ਤੁਸੀਂ ਫਿਰ ਵਾਹ ਵਾਹ ਵਾਹ ਕਰ ਬੈਠਣੀ ਹੈ।

ਮੈਂ ਤਾਂ ਹੈਰਾਨ ਆ ਕਿ ਹਰਜੀਤ ਜੀ ਤੁਸੀਂ ਇੰਨੇ ਮਿਊਜ਼ਿਕ ਦੇ ਪਾਰਖੂ ਬੰਦੇ ਆ, ਇੰਨੇ ਵਧੀਆ ਆਰਟਿਸਟ ਤੁਸੀਂ ਸੁਣਦੇ ਆ, ਪਰ ਇਹ ਬੰਦਾ ਕਿਵੇਂ ਤੁਸੀਂ ਲਾਇਆ? ਆ ਵੀ ਸੁਣ ਲਓ ਧਿਆਨ ਨਾਲ, ਆ ਵੀ ਉੱਥੇ ਕਹਿਣਗੇ।

ਲਓ ਜੀ ਮੈਂ ਹੁਣ ਤੁਹਾਡੇ ਕੋਲ ਇੱਥੇ ਆਗਿਆ ਲੈ ਰਿਹਾ ਤੇ ਨੰਬਰ ਤੁਹਾਡੇ ਸਾਰਿਆਂ ਕੋਲ ਮੇਰਾ ਹੈ ਔਰ $35 ਸਕੇਅਰ ਫਿਟ ਤੁਹਾਡੇ ਘਰ ਕੁਆਰਟਸ ਲਾਤਾ ਜਾ ਰਿਹਾ 6474004550 ਕੱਲ ਇਹਨਾਂ ਦੀ ਹੋਰ ਵਧੀਆ ਤਰੀਕੇ ਨਾਲ ਬੋਲਾਂਗੇ ਔਰ ਇਸ ਨੰਬਰ ਤੁਸੀਂ ਕਾਲ ਕਰ ਲਿਓ ਤੇ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੋਇਆ ਜਿਹਨਾਂ ਨੇ ਕੁਆਲੀ ਨਾਈਟ ਦੇ ਨਾਲ ਆਪਣਾ ਟੇਬਲ ਵੀ ਬੁਕਿੰਗ ਕਰਾ ਸਕਦੇ ਫੈਮਿਲੀ ਦੇ ਨਾਲ ਟੇਬਲ ਬੁਕਿੰਗ ਜਿਹੜੀ ਹੋਏਗੀ ਔਰ ਤੁਹਾਡੇ ਵਾਸਤੇ ਹੋਏਗਾ ਤੁਸੀਂ ਆਪਣੇ ਟੇਬਲ ਤੇ ਆਪਣੇ ਫੈਮਿਲੀ ਨਾਲ ਗੈਸਟ ਨਾਲ ਬੈਠ ਸਕਦੇ ਤੁਹਾਡਾ ਟੇਬਲ ਸੈਪਰੇਟ ਹੋਏਗਾ ਪ੍ਰਾਈਵੇਟ ਟੇਬਲ ਹੋਏਗਾ ਤੁਹਾਡਾ ਔਰ 6474481000 ਅਕਤੂਬਰ 16 ਫਰਾਈਡੇ ਨਾਈਟ ਇਹ ਤੁਹਾਡੇ ਵਾਸਤੇ ਹੋ ਰਿਹਾ

0: AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
2: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
1: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟ੍ਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ
3: 32, 55, 80 हर ब्रांड बहुत ही वधिया प्राइस ते 32 तो 98 इंच दे लेटेस्ट टीवी भी अवेलेबल ने
1: ब्रैम्पटन टीवी एंड अप्लायंसेस 801 बोवे ड्राइव नियर चिंगोजी कॉल 905-450-2828 905-450-2828 अठाई अठाई

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Tobler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-7739-8710।
3: ਮੈਂ ਕਿਆ, ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਆ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
12: ਆ ਭੈਣੇ, ਖਰੀਦ ਲਿਆ ਗਹਿਣੇ?
13: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
12: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
13: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
14: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
5: ਜਨਕ ਜਵੈਲਰਸ, ਕਾਲ 905-230-8800।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
16: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
17: ਕੰਡੀਸ਼ਨਸ ਅਪਲਾਈ।
18: Ladies and gentlemen, introducing from CHLO AM 530, the number one radio host in the world.

ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਔਰ ਦੇਵ ਟਾਟਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਔਰ ਮੇਰਾ ਨਾਮ ਕਿਰਨ ਆ ਜੀ, ਔਰ ਅੱਜ ਆਪਾਂ ਜਿਹੜਾ ਹੈ ਜੀ ਦੇਵ ਟਾਟਲਾ ਦੀ ਸ਼ੋਅ ਕਵਰ ਕਰਾਂਗੇ, ਕਿਉਂਕਿ ਉਹਨਾਂ ਨੂੰ ਜਿਹੜਾ ਹੈ ਜੀ ਅਰਜੈਂਟਲੀ ਕਿਤੇ ਜਿਹੜਾ ਹੈ ਜੀ ਜਾਣਾ ਪੈ ਗਿਆ। ਬਟ ਇਟਸ ਓਕੇ ਆ, ਆਪਾਂ ਉਹਨਾਂ ਦੇ ਜੋ ਵੀ ਗੱਲਬਾਤ ਉਹ ਕਰਦੇ ਨੇ ਉੱਦਾਂ ਦੀ ਗੱਲਬਾਤ ਆਪਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਸਾਡੇ ਨਾਲ ਕਿਸੇ ਚੀਜ਼ ਤੇ ਵੀ ਤੁਸੀਂ ਸਾਂਝ ਪਾਉਣੀ ਹੋਵੇ ਤੇ ਸਾਡੇ ਸਟੂਡੀਓ ਦਾ ਨੰਬਰ ਹੈਗਾ 905-799-0999 ਤੇ ਜਿਹੜੀ ਆ ਜੀ ਗੱਲਬਾਤ ਤੁਸੀਂ ਕਰ ਸਕਦੇ ਆ। ਔਰ ਬਿਲਕੁਲ ਜੀ, ਵੀਕਐਂਡ ਤੋਂ ਬਾਅਦ ਆਪਾਂ ਜਿਹੜਾ ਹੈ ਜੀ ਵਾਪਸ ਮੰਡੇ ਦੇ ਵਿੱਚ ਪੈਰ ਰੱਖ ਚੁੱਕੇ ਹਾਂ, ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਵੀਕਐਂਡ ਕਾਫੀ ਵਧੀਆ ਨਿਕਲਿਆ ਹੋਊਗਾ। ਔਰ ਮੌਸਮ ਵੀ ਵਧੀਆ ਸੀਗਾ ਤੇ ਤੁਸੀਂ ਮੌਸਮ ਦੇ ਨਾਲ ਜਿਹੜਾ ਜੀ ਆਪਣੀਆਂ ਫੈਮਲੀਆਂ ਦੇ ਨਾਲ ਹੀ ਟਾਈਮ ਇੰਜੋਏ ਕੀਤਾ ਹੋਊਗਾ। ਔਰ ਬੈਕ ਟੂ ਬੇਸਿਕ ਮੰਡੇ ਦੇ ਵਿੱਚ ਆ ਗਏ ਹਾਂ ਤੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਜਿਹੜਾ ਜੀ ਹੈਗਾ ਆ 20 ਡਿਗਰੀ, ਸ਼ਾਮ ਨੂੰ ਹੈਗਾ ਜੀ 17 ਡਿਗਰੀ, ਓਵਰਨਾਈਟ 15 ਡਿਗਰੀ, ਹਵਾ ਦੀ ਸਪੀਡ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਦਿਨ ਅੱਜ ਚੜਿਆ ਸੀ 7:13 ਤੇ ਦਿਨ ਜਿਹੜਾ ਜੀ ਢਲ ਜਾਣਾ 7:05। ਸੋ ਇਹ ਸੀ ਕਿ ਅੱਜ ਦੀ ਵੈਦਰ ਰਿਪੋਰਟ 27 ਸਤੰਬਰ ਦੀ। ਤੇ ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਤੁਹਾਡੇ ਤਾਂ ਇਹ ਜੇ ਡਰਾਈਵਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਇਹਨਾਂ ਨੂੰ ਜਿਹੜਾ ਹੈ ਜੀ ਟੋਰੋਂਟੋ ਟੂ ਮੋਂਟਰੀਅਲ, ਟੋਰੋਂਟੋ ਟੂ US ਜਿਹੜੇ ਹੈ ਜੀ ਡਰਾਈਵਰਸ ਚਾਹੀਦੇ ਨੇ। ਤੇ ਬਿਲਕੁਲ ਜੀ ਬਾਏ ਵੀਕਲੀ ਪੇ ਹੋਊਗੀ ਤੇ ਬਹੁਤ ਹੀ ਵਧੀਆ ਜਿਹੜੀ ਜੀ ਤੁਹਾਨੂੰ ਪੇ ਮਿਲ ਸਕਦੀ ਹੈ। ਤੇ ਤੁਸੀਂ ਗੱਲਬਾਤ ਜਿਹੜੀ ਹੈ ਜੀ ਕੁਲਦੀਪ ਮਾਂਗੇਠੁਣਾ ਦੇ ਨਾਲ ਕਰਨੀ, ਇਹਨਾਂ ਦਾ ਨੰਬਰ 6479726455 ਤੇ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ। ਔਰ ਨਾਲ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਤੁਹਾਡੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ। ਵਧੀਆ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਹੈ ਤੇ ਤੁਸੀਂ ਸੰਪਰਕ ਜਿਹੜਾ ਹੈ ਜੀ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਕਰ ਸਕਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ। ਔਰ ਬਿਲਕੁਲ ਜੀ, ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਸਾਡੇ ਨਾਲ ਕੋਈ ਜਿਹੜਾ ਜੀ ਗੀਤ ਸੰਗੀਤ ਦੀ ਤੁਸੀਂ ਸਾਂਝ ਪਾਉਣੀ ਹੋਵੇ, ਕੋਈ ਆਪਣਾ ਮਨ ਪਸੰਦੀਦਾ ਗੀਤ ਲਵਾਉਣਾ ਹੋਵੇ, ਤੇ ਬਿਲਕੁਲ ਜੀ 9057990999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਅੱਜ ਦੇ ਕਿਉਂਕਿ ਮੰਡੇ ਆ ਤੇ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੇ ਆ ਜੀ ਟਾਈਮ ਦੀ ਇੰਪੋਰਟੈਂਸ ਤੇ ਵੀ ਗੱਲਬਾਤ ਕਰਾਂਗੇ ਕਿ ਟਾਈਮ ਦੀ ਜਿਹੜੀ ਹੈ ਜੀ ਕੀ ਇੰਪੋਰਟੈਂਸ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ। ਬਟ ਉਹਦੇ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਪੋਂਸਰ ਕੀਤਾ ਜਾ ਰਿਹਾ ਰਾਜ ਆਦੀ ਦੇ ਵੱਲੋਂ ਵੀ, ਇਹ ਕਿ ਜਿਹੜੇ ਜੀ ਮੋਰਗੇਜ ਏਜੰਟ ਨੇ ਫਰੋਮ ਮੋਰਗੇਜ ਅਲਾਈਅੰਸ ਤੇ। ਬਿਲਕੁਲ ਜੀ, ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਇਹਨਾਂ ਦੇ ਨਾਲ ਬਿਲਕੁਲ ਜਿਹੜਾ ਜੀ ਸੰਪਰਕ ਕਰ ਸਕਦੇ ਆ। ਇਹਨਾਂ ਦਾ ਜਿਹੜਾ ਜੀ ਨੰਬਰ 6479272344 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। 6479272344 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਅੱਜ ਮੰਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਥੋੜੀ ਜਿਹੀ ਗੱਲਬਾਤ ਇਹਨਾਂ ਦੇ ਨਾਲ ਵੀ ਜਿਹੜੀ ਜੀ ਜ਼ਰੂਰ ਤੁਹਾਡੇ ਨਾਲ ਕਰਵਾ ਕੇ ਸਾਂਝ ਪਵਾਵਾਂਗੇ। ਔਰ ਬਿਲਕੁਲ ਜੀ, ਮੈਂ ਦੱਸਿਆ ਕਿ ਟਾਈਮ, ਬਿਲਕੁਲ ਜੀ ਕਹਿੰਦੇ ਕਿ ਟਾਈਮ ਜਿਹੜਾ ਹੈ ਜੀ ਸਭ ਤੋਂ ਜ਼ਿਆਦਾ ਕੀਮਤੀ ਇੱਕ ਚੀਜ਼ ਆ, ਵੈਲਿਊਏਬਲ ਥਿੰਗ ਆ ਆਪਣੀ ਲਾਈਫ ਦੇ ਵਿੱਚ। ਇੱਕ ਵਾਰੀ ਜਦੋਂ ਜਿਹੜਾ ਹੈ ਜੀ ਸਮਾਂ ਨਿਕਲ ਜਾਂਦਾ ਆ ਉਹ ਕਦੇ ਵੀ ਵਾਪਸ ਨਹੀਂ ਆਉਂਦਾ। ਬਿਲਕੁਲ ਜੀ, 100% ਇਹ ਗੱਲ ਹੈਗੀ ਕਿ ਇੱਕ ਵਾਰੀ ਜੇ ਸਮਾਂ ਨਿਕਲ ਗਿਆ ਤੇ ਉਹ ਦੁਬਾਰਾ ਵਾਪਸ ਨਹੀਂ ਆਉਣਾ। ਹੁਣ ਆਪਾਂ ਕਹੀਏ ਕਿ ਠੀਕ ਆ ਵੀਕਐਂਡ ਸੀ ਤੇ ਵੀਕਐਂਡ ਗੁਜ਼ਰ ਗਿਆ ਤੇ ਉਹ ਵਾਪਸ ਆ ਜੇ, ਬਿਲਕੁਲ ਜੀ ਉਹ ਨਹੀਂ ਆਉਂਦਾ ਹੁੰਦਾ। ਸੋ ਹਰ ਇੱਕ ਇਨਸਾਨ ਨੂੰ ਆਪਣੇ ਟਾਈਮ ਨੂੰ ਬਹੁਤ ਹੀ ਜਿਹੜਾ ਹੈ ਜੀ ਆਪਾਂ ਕਹਿ ਸਕਦੇ ਕਿ ਵਾਈਜ਼ਲੀ ਯੂਜ਼ ਕਰਨਾ ਚਾਹੀਦਾ ਹੈ ਔਰ ਉਹਨੂੰ ਵੇਸਟ ਨਹੀਂ ਕਰਨਾ ਚਾਹੀਦਾ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜ਼ਿੰਦਗੀ ਤਾਂ ਆਲਰੇਡੀ ਬਹੁਤ ਹੀ ਜਿਹੜਾ ਹੈ ਜੀ ਮੈਂ ਕਹਿ ਸਕਦੀ ਕਿ ਤੇਜ਼ੀ ਨਾਲ ਗੁਜ਼ਰ ਰਹੀ ਹੈ ਜ਼ਿੰਦਗੀ। ਆਪਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਹਫ਼ਤੇ ਬੀਤ ਜਾਂਦੇ ਨੇ, ਕਦੋਂ ਮਹੀਨੇ ਗੁਜ਼ਰ ਜਾਂਦੇ ਨੇ, ਤੇ ਦੇਖੋ ਦੇਖੀ ਜਿਹੜੇ ਜੀ ਸਾਲ ਵੀ ਗੁਜ਼ਰ ਜਾਂਦੇ ਨੇ। ਤੇ ਬਿਲਕੁਲ, ਔਰ ਟਾਈਮ ਆਪਾਂ ਨੂੰ ਜਿੱਥੇ ਕਿ ਆਪਾਂ ਸੋਚਦੇ ਹਾਂ ਕਿ ਟਾਈਮ ਦੇ ਵਿੱਚ ਆਪਾਂ ਪਲੈਨਿੰਗ ਕਰਦੇ, ਸਾਰਾ ਕੁਛ ਕਰਦੇ ਹਾਂ, ਇੱਕ ਸਮੇਂ ਜਿਹੜਾ ਹੈ ਜੀ ਉਹ ਆਪਾਂ ਨੂੰ ਲਾਈਫ ਦੇ ਵਿੱਚ ਡਿਸਿਪਲਿਨ, ਪੇਸ਼ੈਂਸ ਤੇ ਰਿਸਪੋਂਸਿਬਿਲਿਟੀਜ਼ ਦੇ ਨਾਲ ਵੀ ਸਾਂਝਾ ਜ਼ਰੂਰ ਕਰਵਾਉਂਦਾ ਹੈ। ਕਿਉਂਕਿ ਹੁਣ ਆਪਾਂ ਗੱਲਬਾਤ ਕਰਦੇ ਠੀਕ ਹੈ ਜੀ ਆਪਾਂ ਟਾਈਮ ਟੂ ਟਾਈਮ ਸਾਰੀਆਂ ਚੀਜ਼ਾਂ ਕਰੀਏ, ਆਪਾਂ ਨੂੰ ਆਹ ਹੈਡ ਜਿੱਦਾਂ ਕਿ ਆਪਾਂ ਗੱਲ ਕਰੀਏ ਕਿ ਕੱਲ੍ਹ ਆਪਾਂ ਸੋਚ ਕੇ ਰੱਖਿਆ ਹੋਵੇ ਕਿ ਅੱਜ ਮੰਡੇ ਦੇ ਵਿੱਚ ਆਪਾਂ ਕੀ ਕਰਨਾ ਸੀਗਾ, ਤੇ ਮੈਨੂੰ ਲੱਗਦਾ ਹੈ ਕਿ ਲਾਈਫ ਦੇ ਵਿੱਚ ਆਟੋਮੈਟਿਕਲੀ ਪੋਜ਼ਿਟਿਵਿਟੀ, ਆਪਾਂ ਕਹਿ ਸਕਦੇ ਇੱਕ ਸਬਰ, ਪੇਸ਼ੈਂਸ ਬੰਦੇ ਦੇ ਵਿੱਚ ਜ਼ਰੂਰ ਆਉਂਦੇ ਨੇ। ਤੇ ਦੇਖੋ ਦੇਖੀ ਜਿਹੜਾ ਜੀ ਆਪਾਂ ਵਧੀਆ ਲਾਈਫ ਦੇ ਵਿੱਚ ਕਰਨ ਜਿਹੜਾ ਜੀ ਲੱਗ ਜਾਂਦੇ ਆ। ਤੇ ਮੇਰੇ ਤੇ ਇਹੀ ਕਹਿਣਾ ਹੈ ਕਿ ਸਾਰੇ ਜਣੇ ਜਿਹੜਾ ਜੀ ਆਪਣੇ ਟਾਈਮ ਨੂੰ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰੋ, ਵਧੀਆ ਪੋਜ਼ਿਟਿਵ ਸੋਚਣਾ ਚਾਹੀਦਾ ਹੈ। ਤੇ ਬਿਲਕੁਲ ਜੀ ਉਸ ਟਾਈਮ ਨੂੰ ਤੁਸੀਂ ਜਿਹੜਾ ਜੀ ਵਧੀਆ ਸਕੈਜੂਲ ਕਰਕੇ ਇੱਕ ਵਧੀਆ ਇਨਸਾਨ ਤੇ ਇੱਕ ਸਕਸੈਸਫੁਲ ਵਿਅਕਤੀ ਜਿਹੜਾ ਜੀ ਜ਼ਿੰਦਗੀ ਦੇ ਵਿੱਚ ਬਣ ਸਕਦੇ ਆ। ਐਵੇਂ ਹੀ ਟਾਈਮ ਖਰਾਬ, ਲੋਕਾਂ ਦੇ ਪਿੱਛੇ ਟਾਈਮ ਖਰਾਬ ਕਰਕੇ ਆਪਾਂ ਨੂੰ ਕੁਛ ਨਹੀਂ ਮਿਲਣਾ ਹੈਗਾ ਜੀ। ਜਸਟ ਨਥਿੰਗ, ਆਪਾਂ ਕਹੀਏ ਕਿ ਠੀਕ ਹੈ ਉਹ ਇੱਦਾਂ ਕਰ ਰਿਹਾ ਜਾਂ ਉਹ ਇੱਦਾਂ ਕਰ ਰਿਹਾ, ਕਿਸੇ ਦੇ ਵੱਲ ਨਹੀਂ ਜਾਣਾ ਚਾਹੀਦਾ। ਜੋ ਤੁਸੀਂ ਕਰ ਰਹੇ ਹੋ, ਜਸਟ ਫੋਕਸ ਓਨ ਦੈਟ ਵਟ ਐਵਰ ਯੂਅਰ ਡੂਇੰਗ। ਤੁਸੀਂ ਸੋਚੋ ਕਿ ਮੈਂ ਜੋ ਵੀ ਕਰਦਾ ਮੈਂ ਵਧੀਆ ਕਰ ਰਿਹਾ, ਜੋ ਮੈਂ ਅੱਗੇ ਕਰਨਾ ਉਹ ਵੀ ਮੈਂ ਜਿਹੜਾ ਜੀ ਵਧੀਆ ਕਰਨਾ। ਲਾਈਫ ਦੇ ਵਿੱਚ ਆਲਵੇਜ਼ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜੇ ਤੁਸੀਂ ਪੋਜ਼ਿਟਿਵ ਆ, ਯੂ ਕੈਨ ਡੂ ਐਨੀਥਿੰਗ ਇਨ ਯੂਰ ਲਾਈਫ। ਤੇ ਜੇ ਆਪਾਂ ਉਹੀ ਸੋਚੀਏ ਕਿ ਠੀਕ ਹੈ ਨਹੀਂ ਜੀ ਆ ਅਸੀਂ ਨਹੀਂ ਕਰ ਸਕਦੇ ਜਾਂ ਅੱਜ ਨਹੀਂ ਕੱਲ੍ਹ ਨੂੰ ਕਰਾਂਗੇ, ਫਿਰ ਉਹ ਕੱਲ੍ਹ ਨੂੰ ਕਰਦੇ ਕਰਦੇ ਜਿਹੜਾ ਹੈ ਜੀ ਉਹ ਆਲਵੇਜ਼ ਕੰਮ ਡਿਲੇਈ ਹੁੰਦੇ ਰਹਿੰਦੇ ਆ। ਸੋ ਇਹ ਥੋੜੀ ਜਿਹੀ ਜਿਹੜੀ ਜੀ ਗੱਲਬਾਤ ਸੀਗੀ ਜਿੰਨੀ ਕੁ ਮੇਰੇ ਐਕਸਪੀਰੀਅੰਸ ਦੇ ਨਾਲ ਸੀਗੀ, ਤੇ ਮੈਂ ਸੋਚਿਆ ਕਿ ਜ਼ਰੂਰ ਸਾਡੇ ਲਿਸਨਰਸ ਦੇ ਨਾਲ ਜਿਹੜੀ ਜੀ ਸਾਂਝੀ ਕਰਨੀ ਚਾਹੀਦੀ ਆ। ਤੇ ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਜਾਂ ਤੁਸੀਂ ਚਾਹੁੰਦੇ ਆ ਕਿ ਹੋਰ ਵੀ ਕਿਸੇ ਚੀਜ਼ ਤੇ, ਜਿੱਦਾਂ ਹੈਲਥ ਆ, ਟਾਈਮ ਦੇ ਨਾਲ ਨਾਲ ਜਿਹੜੀ ਜੀ ਸਿਹਤ ਆ ਬੰਦੇ ਦੀ ਉਹ ਵੀ ਬਹੁਤ ਜ਼ਰੂਰੀ ਹੁੰਦੀ, ਉਹਨੂੰ ਵੀ ਆਪਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ। ਹੈਲਥ ਦੇ ਵਿੱਚ ਬਹੁਤ ਸਾਰੀਆਂ ਟਿਪਸ ਹੁੰਦੀਆਂ, ਜਿੱਦਾਂ ਤੁਹਾਨੂੰ ਪ੍ਰੋਪਰ ਜਿਹੜੀ ਜੀ ਸਵੇਰੇ ਉੱਠ ਕੇ 10 ਤੋਂ 15 ਮਿੰਟ, ਜੇ ਬਹੁਤਾ ਟਾਈਮ ਨਹੀਂ ਹੈਗਾ ਹੈ ਤੇ 10 ਤੋਂ 15 ਮਿੰਟ ਉੱਠ ਕੇ ਜ਼ਰੂਰ ਜਿਹੜਾ ਜੀ ਘਰੇ ਆਪਣੇ ਐਕਸਰਸਾਈਜ਼ ਕਰ ਲੈਣੀ ਚਾਹੀਦੀ ਹੈ, ਥੋੜ੍ਹੀ ਮੋਟੀ ਵਾਕ ਜਿਹੜੀ ਜੀ ਕਰ ਲੈਣੀ ਚਾਹੀਦੀ ਆ। ਤੇ ਉਹਦੇ ਨਾਲ ਵੀ ਜਿਹੜਾ ਜੀ ਆਪਣੀ ਸਿਹਤ ਵਧੀਆ ਹੁੰਦੀ ਹੈ। ਜ਼ਿਆਦਾ ਤੋਂ ਜ਼ਿਆਦਾ ਇਨਸਾਨ ਨੂੰ ਪਾਣੀ ਪੀਣਾ ਚਾਹੀਦਾ ਆ, ਕਿਉਂਕਿ ਆਪਾਂ ਦੇਖਦੇ ਹਾਂ ਇਸ ਕੰਟਰੀ ਦੇ ਵਿੱਚ, ਚਲੋ ਜਿਹੜੇ ਬੱਚੇ ਇੱਥੇ ਵੀ ਸਟੂਡੈਂਟ ਆਉਂਦੇ ਆ, ਆਪਾਂ ਆਉਂਦੇ ਹਾਂ ਕੰਮਾਂ ਦੇ ਵਿੱਚ ਇੰਨਾ ਰੁੱਝ ਜਾਂਦੇ ਹਾਂ ਤੇ ਜੋਬਸ ਹੁੰਦੀਆਂ, ਸਟੱਡੀਜ਼ ਹੁੰਦੀਆਂ, ਕਿ ਆਪਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਜਿਹੜਾ ਜੀ ਭੁੱਲ ਜਾਂਦੇ ਹਾਂ, ਕਿਉਂਕਿ ਆਪਣੇ ਕੋਲ ਕੁਕਿੰਗ ਦਾ ਟਾਈਮ ਨਹੀਂ ਹੁੰਦਾ ਤੇ ਆਪਾਂ ਬਾਹਰੋਂ ਖਾਣਾ ਸਟਾਰਟ ਕਰ ਦਿੰਦੇ ਹਾਂ, ਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਜੀ ਹੈਲਥ ਨੂੰ ਨੁਕਸਾਨ ਹੁੰਦੇ ਆ। ਸਪੈਸ਼ਲੀ ਜਿਹੜੀਆਂ ਜੀ ਕੁੜੀਆਂ ਹੁੰਦੀਆਂ ਆ ਅਰਲੀ ਏਜ ਦੇ ਵਿੱਚ, ਉਹਨਾਂ ਨੂੰ ਕਾਫੀ ਸਾਰੀਆਂ ਜਿਹੜੀਆਂ ਜੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਆ। ਸੋ ਆਪਾਂ ਆਲਵੇਜ਼ ਕਹਿੰਦੇ ਕਿ ਠੀਕ ਆ ਥੋੜੀ ਜਿਹੀ ਐਕਸਰਸਾਈਜ਼ ਤੇ ਥੋੜਾ ਜਿਹਾ ਸਿਹਤ ਦਾ ਧਿਆਨ ਰੱਖ ਕੇ ਆਪਾਂ ਜਿਹੜੀ ਜੀ ਇਸ ਚੀਜ਼ ਨੂੰ ਵਧੀਆ ਕਰ ਸਕਦੇ ਆ। ਤੇ ਬਿਲਕੁਲ ਜੀ ਜ਼ਰੂਰ ਵਟਸਐਪ ਮੈਸੇਜ ਜੇ ਤੁਸੀਂ ਕਾਲ ਨਹੀਂ ਵੀ ਕਰਨੀ ਦੈਟਸ ਫਾਈਨ, ਵਟਸਐਪ ਮੈਸੇਜ ਦੇ ਰਾਹੀਂ ਸੇਮ ਨੰਬਰ ਤੇ 9057990999 ਸੇਮ ਨੰਬਰ ਤੇ ਤੁਸੀਂ ਜਿਹੜਾ ਜੀ ਆਪਣਾ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਆ। ਔਰ ਇਹਦੇ ਬਾਅਦ ਤੁਸੀਂ ਮੈਨੂੰ ਜਿਹੜਾ ਹੈ ਜੀ, ਕਿਉਂਕਿ ਆਪਾਂ ਸੁਖੀ ਨੇਜਰ ਜੀ ਦੇ ਨਾਲ ਵੀ ਸ਼ੋਅ ਕਰਦੇ ਆ ਤਾਂ ਤੁਸੀਂ ਉੱਥੇ ਤਾਂ ਮੈਨੂੰ ਰੋਜ਼ ਹੀ ਸੁਣਦੇ ਆ, ਤੇ ਬਿਲਕੁਲ ਜੀ ਹੁਣ ਆਪਾਂ ਨੂੰ ਅੱਜ ਤੁਸੀਂ ਠੀਕ 12 ਵਜੇ ਤੋਂ ਲੈ ਕੇ 2 ਵਜੇ ਤੱਕ ਸੁਣੋਗੇ, ਤੇ ਇਹੀ ਸਟੂਡੀਓ ਦੇ ਜਿਹੜੇ ਜੀ ਨੰਬਰ ਆ। ਤੇ ਵਤਨੋ ਦੂਰ ਰੇਡੀਓ ਦੇ ਵਿੱਚ ਵੀ ਆਪਾਂ ਕੁਛ ਕੁ ਜਿਹੜੀ ਜੀ ਡਿਫਰੈਂਟ ਗੱਲ ਵਿੱਚ ਆਲਵੇਜ਼ ਕਰਦੇ ਹਾਂ, ਤੇ ਅੱਜ ਵੀ ਆਪਾਂ ਕੁਛ ਕੁ ਡਿਫਰੈਂਟ ਜਿਹੜੀ ਜੀ ਗੱਲਬਾਤ ਕਰਾਂਗੇ। ਔਰ ਦੱਸ ਦਈਏ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈ, ਸਾਡੇ ਕੋਲ ਬਹੁਤ ਸਾਰੀਆਂ ਐਕਸਕਲੂਸਿਵ ਜਿਹੜੀਆਂ ਜੀ ਪ੍ਰੋਪਰਟੀਆਂ ਹੈਗੀਆਂ, ਤੁਸੀਂ ਕੁਛ ਬਾਏ ਕਰਨਾ, ਕੁਛ ਸੈਲ ਕਰਨਾ, ਚਾਹੇ ਇੱਥੇ ਚਾਹੇ ਇੰਡੀਆ ਦੇ ਵਿੱਚ, ਤੇ ਬਿਲਕੁਲ ਜੀ ਸਾਡੇ ਨਾਲ ਤੁਸੀਂ ਸੰਪਰਕ ਬਿਲਕੁਲ ਕਰ ਸਕਦੇ ਆ 4168817070। ਇੱਕ ਬਹੁਤ ਹੀ ਵਧੀਆ ਜਿਹੜੀ ਹੈ ਜੀ ਬਿਜ਼ਨਸ ਅਪਰਚੁਨਿਟੀ ਤੁਹਾਡੇ ਲਈ ਆਈ ਹੋਈ ਆ, ਹਾਈਵੇ 10 ਐਂਡ ਮੇਫਿਲ ਤੇ ਪਲਾਜ਼ਾ ਬਣ ਜਾ ਰਿਹਾ, ਜਿਹੜਾ ਕਿ 2 ਸਾਲ ਤੱਕ ਬਣ ਕੇ ਰੈਡੀ ਹੋਣਾ ਹੈ। ਤੁਸੀਂ ਅੱਜ ਬੁੱਕ ਕਰਾ ਸਕਦੇ ਆ ਤੇ 2 ਸਾਲ ਬਾਅਦ ਤੁਸੀਂ ਉਹਦੀ ਕਲੋਜ਼ਿੰਗ ਕਰਾਉਣੀ ਆ। ਬਹੁਤ ਹੀ ਵਧੀਆ, ਤੁਸੀਂ ਕਿਸੇ ਤਰੀਕੇ ਦਾ ਵੀ ਆਪਣਾ ਵਪਾਰ ਜਿਹੜਾ ਜੀ ਖੋਲ ਸਕਦੇ ਆ। ਸਾਡੇ ਕੋਲ ਕਾਫੀ ਜਿਹੜੀਆਂ ਜੀ ਬੁਕਿੰਗਸ ਆਲਰੇਡੀ ਹੋ ਚੁੱਕੀਆਂ ਨੇ, ਤੇ ਸਟਿਲ ਇਫ ਯੂ ਆਰ ਲੁਕਿੰਗ ਫਾਰ ਦਾ ਗੁੱਡ ਅਪਰਚੁਨਿਟੀ ਟੂ ਬਿਜ਼ਨਸ, ਤੇ ਬਿਲਕੁਲ ਜੀ 4168817070 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਬਿਲਕੁਲ ਜੀ ਇਲੈਕਸ਼ਨ ਜਿਹੜੇ ਜੀ ਨੇੜੇ ਆ ਚੁੱਕੇ ਆ, ਤੇ ਇੱਕ ਜਿਹੜੀ ਜੀ ਆਪਾਂ ਸਾਂਝ ਜ਼ਰੂਰ ਪਾ ਦਈਏ, ਤੇ ਤੁਸੀਂ ਆਪਣੀ ਜਿਹੜੀ ਆ ਜੀ ਸਿਟੀ ਕੌਂਸਲਰ ਜਿਹੜਾ ਜੀ ਬ੍ਰੈਂਪਟਨ ਦੇ ਵਿੱਚ ਵਾਰਡ 9 ਔਰ 10 ਦੇ ਵਿੱਚੋਂ ਤੁਸੀਂ ਇਲੈਕਟ ਕਰ ਸਕਦੇ ਆ ਬਲਜਿੰਦਰ ਸਿੰਘ ਨਿਹਲ ਜੀ ਨੂੰ। ਤੇ ਬਹੁਤ ਹੀ ਵਧੀਆ ਜਿਹੜਾ ਜੀ ਇਹ ਕਾਫੀ ਸਮੇਂ ਤੋਂ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਨੇ, ਤੇ ਬ੍ਰੈਂਪਟਨ ਦੀਆਂ ਜਿਹੜੀਆਂ ਜੀ ਕੀ ਸਮੱਸਿਆ ਨੇ, ਕਿੱਦਾਂ ਉਹਨੂੰ ਜਿਹੜਾ ਜੀ ਸੋਲਵ ਕਰਨਾ ਇਹ ਜਾਣਦੇ ਨੇ ਵਾਰਡ 9 ਤੇ 10 ਦੇ ਵਿੱਚੋਂ। ਤੇ ਬਿਲਕੁਲ ਸਟਰੋਂਗਰ ਕਮਿਊਨਿਟੀ ਤੁਸੀਂ ਬਣਾ ਸਕਦੇ ਇਹਨਾਂ ਦੀ ਹੈਲਪ ਦੇ ਨਾਲ, ਤੇ ਲੀਡਰਸ਼ਿਪ ਤੇ ਬੈਟਰ ਜਿਹੜਾ ਜੀ ਇਨਫਰਾਸਟ੍ਰਕਚਰ ਕਰ ਸਕਦੇ ਆ ਆਪਾਂ, ਕਲੀਨਨੈਸ ਜਿਹੜੀ ਆ ਜੀ ਹੋਰ ਵਧੀਆ ਕਰ ਸਕਦੇ। ਇਹਨਾਂ ਦਾ ਕਹਿਣਾ ਆ ਕਿ ਮੈਨੂੰ ਇਦਾਂ ਲੱਗਦਾ ਹੈ ਕਿ ਹਰ ਇੱਕ ਬ੍ਰੈਂਪਟਨ ਦਾ ਵਿਅਕਤੀ ਜਿਹੜਾ ਬ੍ਰੈਂਪਟਨ ਦੇ ਵਿੱਚ ਰਹਿੰਦਾ ਹੈ ਉਹਨੂੰ ਹੱਕ ਹੈਗਾ ਹੈ ਕਿ ਉਹ ਜਿਹੜਾ ਜੀ ਸੇਫ ਫੀਲ ਕਰੇ ਅਰਾਊਂਡ ਦੇਅਰ ਨੇਬਰਹੁੱਡ। ਤੇ ਬਿਲਕੁਲ ਜੀ ਗੱਲ ਸਹੀ ਵੀ ਆ, ਤੇ ਔਰ ਉਹ ਚਾਹੁੰਦੇ ਆ ਕਿ ਟੈਕਸ ਪੇਅਰਸ ਜਿਹੜੇ ਆ ਜੀ ਉਹ ਡਿਜ਼ਰਵ ਕਰਦੇ ਕਿ ਜਿੰਨਾ ਵੀ ਟੈਕਸ ਆਪਾਂ ਪੇ ਕਰਦੇ ਹਾਂ ਉਹ ਬਿਲਕੁਲ ਵਿਦ ਇਨ ਦਾ ਲੋਕਲ ਬਿਜ਼ਨਸ ਦੇ ਵਿੱਚ ਜਿਹੜਾ ਜੀ ਇਨਵੈਸਟ ਕੀਤਾ ਜਾਵੇ। ਤੇ ਬਿਲਕੁਲ ਤੁਸੀਂ ਹੋਰ ਕੋਈ ਗੱਲਬਾਤ ਕਰਨੀ ਹੈ, ਆਪਣਾ ਕੋਈ ਵੀ ਪੁਆਇੰਟ ਆਫ ਵਿਊ ਉਹਨਾਂ ਦੇ ਸਾਹਮਣੇ ਰੱਖਣਾ ਹੈ, ਤੇ ਬਿਲਕੁਲ ਜੀ ਤੁਸੀਂ ਬਲਜਿੰਦਰ ਹੋਣਾ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ 6478060840 ਤੇ 6478060740 ਤੇ। ਤੇ ਬਿਲਕੁਲ ਜੀ ਤੁਸੀਂ ਇਹਨਾਂ ਨੂੰ ਵੋਟ ਜਿਹੜੇ ਹੈ ਜੀ ਅਕਤੂਬਰ 26 ਨੂੰ ਬਿਲਕੁਲ ਕਰ ਸਕਦੇ ਹਾਂ ਬਲਜਿੰਦਰ ਸਿੰਘ ਨਹਿਲ ਜੀ ਨੂੰ।
1: Are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647 429 4040
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call
3: 905-791-4900. ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
4: ਜਸ਼ਨ ਟੈਂਟਸ ਦੇ ਨਾਲ,
3: ਵਿਆਹ ਹੋਵੇ, ਬਰਥਡੇ ਪਾਰਟੀ,
4: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
3: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
4: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
3: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 4162942857
4: 416-294-2857।
3: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
6: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
1: I am Dev Takla and you are not. ਜੀ ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ ਕੀ ਅਪਡੇਟ ਹੈ?
7: ਦੇਖਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ ਟੋਟਲ 30% ਪ੍ਰਾਈਸ ਚ ਫਰਕ ਪਿਆ ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਟੈਰਿਫ ਲੱਗੀ ਪ੍ਰਾਈਸ $1300 ਹੈ ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੈਰਿਫ ਲੱਗੀ ਪ੍ਰਾਈਸ $2600 ਹੈ ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ ਅੱਜ ਵੀ $1499 ਚ ਅਵੇਲੇਬਲ ਹੈ ਜੀ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99 ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ ਸੋ 6 ਮਹੀਨੇ ਚ ਤੁਸੀਂ ਪੇ ਕਰਨਾ ਫ੍ਰੀ ਹੋਮ ਡਿਲੀਵਰੀ ਮਿਲੇਗੀ ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 905-450-2828 ਨੰਬਰ ਹੈ ਜਿਨ੍ਹਾਂ ਨੇ ਟੀਵੀ ਲੈਣੇ ਆ ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਹੈ $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ 905-450-2828 ਨੰਬਰ ਹੈ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ 905-450-2828 905-450-2828 ਜੀ
1: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ ਕੋਈ ਵਿਆਜ ਨਹੀਂ ਕੋਈ ਇੰਟਰਸਟ ਨਹੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਸੁਲਤਾਨ ਜੀ ਥੈਂਕ ਯੂ ਸੋ ਮਚ
7: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
8: ਕਿਤੇ ਨੀ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆਜੋ ਨਵੀਂ ਪੁਰਾਣੀ ਗੱਡੀ ਲੈ ਆਜੋ ਦੈਟਸ ਰਾਈਟ ਆ ਭਾਈ ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 905-791-4900
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
5: 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
9: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
5: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
9: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
5: 40 ਸਾਲਾਂ ਤੋਂ ਬੇਦਾਗ ਸਰਵਿਸ
10: ਗਿੱਲ ਇੰਟਰਨੈਸ਼ਨਲ ਟ੍ਰੈਵਲ
9: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ
10: ਸਰਵਿੰਗ ਕੈਨੇਡਾ ਨੇਸ਼ਨ ਵਾਈਡ
9: 905-671-8400 ਔਰ 905-796-8800 or visit giltravels.ca
11: Indian Fruitland one stop for all your grocery needs
12: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
11: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
1: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ

0: ਬਿਲਕੁਲ ਜੀ, ਬਹੁਤ ਹੀ ਪਿਆਰਾ ਗੀਤ ਜਿਹੜਾ ਜੀ ਤੁਸੀਂ ਹੁਣੇ ਸੁਣ ਕੇ ਹਟੇ ਆ। ਔਰ ਬਿਲਕੁਲ ਜੀ, ਮੈਂ ਪਹਿਲਾਂ ਵੀ ਕਿਹਾ ਸੀ ਜੀ, ਆਪਣਾ ਕੋਈ ਵੀ ਮਨ ਪਸੰਦੀਦਾ ਗੀਤ ਲਵਾਉਣਾ ਹੋਵੇ, ਮੈਨੂੰ ਇੱਕ ਦੋ ਵਟਸਐਪ ਮੈਸੇਜਸ ਵੀ ਜ਼ਰੂਰ ਆਇਆ ਸਾਡੇ ਲਿਸਨਰਸ ਦੇ, ਅਤੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਆ ਜੀ ਉਹਨਾਂ ਦੇ ਮੈਸੇਜਸ ਵੀ ਜ਼ਰੂਰ ਪੜ੍ਹ ਕੇ ਤੁਹਾਡੇ ਤੱਕ ਸਾਂਝੇ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਜਿਹੜਾ ਜੀ, ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਰਾਜ ਜੀ ਉਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿਹੜੇ ਕਿ ਮੋਰਗੇਜ ਏਜੰਟ ਨੇ, ਅਤੇ ਬਿਲਕੁਲ ਜੀ ਬਹੁਤ ਹੀ ਵਧੀਆ ਤੁਹਾਡਾ ਕੰਮ ਕਰਵਾ ਕੇ ਦਿੰਦੇ ਨੇ, ਅਤੇ ਆਪਾਂ ਕਿੱਦਾਂ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, ਥੋੜੀ ਜਿਹੀ ਜਾਣਕਾਰੀ ਆਪਾਂ ਉਹਨਾਂ ਤੋਂ ਜ਼ਰੂਰ ਲੈਣੇ ਨੇ। ਰਾਜ ਜੀ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਕਿਰਨ ਜੀ, ਰਾਜ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਔਰ ਅਦਾਬ ਜੀ।
0: ਬਿਲਕੁਲ
1: ਥੈਂਕ ਯੂ ਤੁਹਾਡਾ।
0: ਬਿਲਕੁਲ ਜੀ, ਸੋ ਆਪਾਂ ਹਨਾ ਹੁਣੀ ਵੀਕਐਂਡ ਸੀਗਾ, ਤੇ ਸਾਰੇ ਜਿਹੜੇ ਜੀ ਵੀਕਐਂਡ ਤੋਂ ਬਾਅਦ ਵਾਪਸ ਹੁਣ ਆਪਣੇ ਕੰਮਾਂ ਕਾਰਾਂ ਤੇ ਰਾਜ ਜੀ ਜਿਹੜੇ ਜੀ ਪਹੁੰਚ ਚੁੱਕੇ ਨੇ। ਸੋ ਰਾਜ ਜੀ, ਮੇਰਾ ਇੱਕ ਕੁਐਸਚਨ ਇਹ ਤੁਹਾਡੇ ਤਾਂ ਹੀ ਹੈਗਾ, ਕਿਉਂਕਿ ਬਹੁਤ ਸਾਰੇ ਇਦਾਂ ਦੇ ਸਾਡੇ ਲਿਸਨਰਸ ਹੁੰਦੇ ਆ ਜਿਨ੍ਹਾਂ ਦੀਆਂ ਮੰਥਲੀ ਮੋਰਗੇਜ ਪੇਮੈਂਟ ਜਿਹੜੇ ਆ ਜੀ ਮਿਸ ਹੋ ਜਾਂਦੀ ਹੈ। ਸਭ ਤੋਂ ਵੱਡਾ ਪ੍ਰੋਬਲਮ ਤਾਂ ਇਹ ਹੁੰਦੀ ਹੈ ਕਿਉਂਕਿ ਕੰਮ ਨਹੀਂ ਹੈਗੇ ਮੋਸਟਲੀ ਲੋਕਾਂ ਕੋਲ, ਹਨਾ।
1: ਬਿਲਕੁਲ।
0: ਸੋ ਉਹਦਾ ਕੀ ਹੱਲ ਹੈਗਾ ਆ, ਕਿਉਂਕਿ ਕਈਆਂ ਦੇ ਸਿਰ ਤੇ ਆਪਾਂ ਕਹਿ ਸਕਦੇ ਹਾਂ ਕਿ ਕਰਜ਼ੇ ਵੀ ਬਹੁਤ ਚੜ ਚੁੱਕੇ ਨੇ, ਤੇ ਪਲੱਸ ਹੁਣ ਉਹਨਾਂ ਦੀ ਮੋਰਗੇਜ ਜਿਹੜੀਆਂ ਜੀ ਮੰਥਲੀ ਕਿਸ਼ਤਾਂ ਜਿਹੜੀਆਂ ਜੀ ਟੁੱਟ ਚੁੱਕੀਆਂ, ਸੋ ਉਹਦੇ ਵਿੱਚ ਤੁਸੀਂ ਕਿੱਦਾਂ ਉਹਨਾਂ ਦੀ ਹੈਲਪ ਕਰ ਸਕਦੇ ਆ?
1: ਬਿਲਕੁਲ ਜੀ, ਔਰ ਟਿਪੀਕਲੀ ਐਕਚੁਅਲੀ ਇਹ ਗੱਲਾਂ ਮੰਡੇ ਨੂੰ ਯਾਦ ਆਉਂਦੀਆਂ, ਬਿਲੀਵ ਔਰ ਨਾਟ।
0: ਬਿਲਕੁਲ ਜੀ,
1: ਸੋ ਜਦੋਂ ਮੰਡੇ ਆ ਜਾਂਦਾ ਨਾ, ਸਭ ਤੋਂ ਪਹਿਲਾਂ ਸਾਰਿਆਂ ਦੇ ਬਿੱਲ ਦੀ ਜਿਹੜੀਆਂ ਤਲਵਾਰ ਆ ਨਾ, ਉਹੀ ਸਿਰ ਤੇ ਲਟਕਦੀ ਹੁੰਦੀ ਆ, ਮੇਰਾ ਤਾਂ ਐਕਸਪੀਰੀਅੰਸ ਆ। ਔਰ ਸਾਰੇ ਹਾਂਜੀ ਬਿੱਲ ਜਿੰਨੇ ਵੀ ਹੈਗੇ ਆਪਾਂ ਨੂੰ ਮੰਡੇ ਮਾਰਨਿੰਗ ਹੀ ਯਾਦ ਆਉਂਦੇ ਆ। ਔਰ ਮੇਰੇ ਖਿਆਲ ਦੇ ਵਿੱਚ ਇਹ ਹੈਗਾ ਆ ਕਿ ਯੈਸ, ਰਾਈਟ ਨਾਓ ਇਨਕਮਸ ਨਹੀਂ ਹੈਗੀਆਂ, ਲੋ ਨੇ ਇਨਕਮਸ, ਔਰ ਕਰਜ਼ੇ ਜ਼ਿਆਦਾ ਸਿਰ ਤੇ ਚੜ ਗਏ ਨੇ। ਐਂਡ ਮੇਰਾ ਇਹ ਬਿਲੀਵ ਆ ਕਿ ਇੱਕ ਵਾਰੀ ਜੇ ਤੁਸੀਂ ਸਾਡੇ ਨਾਲ ਬੈਠ ਕੇ ਫਾਈਨੈਂਸ਼ੀਅਲ ਚੈੱਕਅਪ ਕਰ ਲਓ, ਸਾਡੇ ਕੋਲ ਬਹੁਤ ਸਾਰੇ

0: ਵੇਜ਼ ਨੇ, ਤਰੀਕੇ ਨੇ ਜਿਸ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਇਸ ਨਾਲ ਤੁਹਾਡਾ ਕ੍ਰੈਡਿਟ ਵੀ ਐਕਚੁਅਲੀ ਡ੍ਰੌਪ ਹੋ ਜਾਂਦਾ ਆ, ਫਿਰ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਈਵਨ ਤੁਹਾਡਾ ਕ੍ਰੈਡਿਟ ਲੋ ਆ, ਜੇ ਤੁਹਾਡੀਆਂ ਪੇਮੈਂਟ ਵੀ ਮਿਸ ਹੋ ਗਈਆਂ ਆ, ਨੋ ਪ੍ਰੋਬਲਮ, ਅਸੀਂ ਉਸ ਮਾਮਲੇ ਦੇ ਵਿੱਚ ਤੁਹਾਡਾ ਇਸ ਕਰ ਸਕਦੇ ਜੇ ਤੁਹਾਡੇ ਕ੍ਰੈਡਿਟ ਕਾਰਡਸ ਨੇ ਤੁਹਾਡੇ ਹਾਈ ਮਤਲਬ ਕਿ ਪੂਰੇ ਭਰ ਚੁੱਕੇ ਨੇ ਇਸ ਵਕਤ, ਰਾਈਟ, ਔਰ ਤੁਸੀਂ ਸਿਰਫ ਮਿਨੀਮਮ ਬਿਲਸ ਪੇ ਕਰ ਰਹੇ ਆ, ਔਰ ਸਮਟਾਈਮ ਤਾਂ ਮਿਨੀਮਮ ਵੀ ਹੁਣ ਪੇ ਨਹੀਂ ਹੁੰਦੇ, ਰਾਈਟ, ਉਸ ਸਿਚੁਏਸ਼ਨ ਦੇ ਵਿੱਚ ਵੀ ਹੈਲਪ ਹੋ ਸਕਦੀ ਆ। ਮੇਰਾ ਇਹ ਬਿਲੀਵ ਆ ਕਿ ਜੇ ਤੁਹਾਡੇ ਕੋਲੇ ਪ੍ਰੋਬਲਮ ਹੈਗੀ ਆ ਤੇ ਸਾਡੇ ਕੋਲੇ ਸੋਲੂਸ਼ਨ ਹੈਗਾ ਆ,
1: ਠੀਕ
0: ਹੈ ਨਾ। ਤੁਸੀਂ ਸੈਲਫ ਇੰਪਲੋਇਡ ਹੋ, ਯੈਸ, ਤੁਸੀਂ ਇਨਕਮ ਤੁਹਾਡੇ ਕੋਲੇ ਆ ਰਹੀ ਆ ਪਰ ਤੁਸੀਂ ਡਿਕਲੇਅਰ ਨਹੀਂ ਕਰ ਰਹੇ, ਤੁਹਾਡੇ ਨੋਟਿਸ ਆਫ ਅਸੈਸਮੈਂਟ ਦੇ ਵਿੱਚ ਇਨਕਮ ਬਹੁਤ ਲੋ ਹੈ, ਬਟ ਯੈਸ, ਤੁਸੀਂ ਇਨਕਮ ਅਰਨ ਕਰ ਰਹੇ ਹੋ, ਮੋਸਟ ਆਫ ਦ ਇਨਕਮ ਜਿਹੜੀ ਆ ਖਰਚਿਆਂ ਦੇ ਵਿੱਚ ਹੋ ਜਾਂਦੀ ਆ, ਪਰ ਉਸਨੂੰ ਵੀ ਅਸੀਂ ਯੂਜ਼ ਕਰਕੇ ਤੁਹਾਨੂੰ ਮੋਰਗੇਜ ਕਰਕੇ ਦੇ ਸਕਦੇ ਹਾਂ। ਸੋ ਤੁਸੀਂ ਦੇਰ ਨਾ ਕਰੋ, ਮੈਨੂੰ ਫੋਨ ਕਰੋ 6479272344, ਤੁਹਾਡੇ ਕੋਲੇ ਪ੍ਰੋਬਲਮ ਹੈ ਤੇ ਮੇਰੇ ਕੋਲੇ ਸੋਲੂਸ਼ਨ ਹੈ। ਸੋ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ, ਜਿਸ ਤਰ੍ਹਾਂ ਤੁਹਾਨੂੰ ਲਾਸਟ ਪ੍ਰੋਗਰਾਮ ਵੀ ਮੈਂ ਦੱਸਿਆ ਸੀ ਕਿ ਮੈਂ ਮੋਸਟ ਆਫ ਦ ਬਿਗ ਬੈਂਕਸ ਨਾਲ ਕੰਮ ਕਰ ਚੁੱਕੀ ਹਾਂ, ਔਰ ਜੇ ਤੁਹਾਡੇ ਕੋਲੇ ਸੈਲਫ ਇੰਪਲੋਇਡ ਹੋ ਤੁਸੀਂ, ਤੁਹਾਡੀ ਇਹ ਲੈਂਡਰ ਨਾਲ ਵੀ ਮੋਰਗੇਜ ਹੋ ਸਕਦੀ ਆ, ਰਾਈਟ। ਸੋ ਸੋਲੂਸ਼ਨ ਹੈਗਾ ਆ, ਬਟ ਇੱਕ ਤੁਸੀਂ ਕਾਲ ਕਰਨੀ ਆ, ਮੈਂ ਤੁਹਾਡੇ ਨਾਲ ਬੈਠ ਕੇ ਈਵਨ ਹਾਫ ਐਨ ਆਵਰ, ਅੱਧਾ ਘੰਟਾ ਤੁਸੀਂ ਮੈਨੂੰ ਦਓਗੇ, ਮੈਂ ਤੁਹਾਡੀ ਪੂਰੀ ਸਿਚੁਏਸ਼ਨ ਐਨਾਲਾਈਜ਼ ਕਰਕੇ ਤੁਹਾਨੂੰ ਦੱਸ ਸਕਦੀ ਹਾਂ ਕਿ ਇਹਦਾ ਸੋਲੂਸ਼ਨ ਕੀ ਹੈਗਾ, ਐਂਡ ਦੀ ਐਂਡ ਆਫ ਦ ਡੇ ਡਿਸੀਜ਼ਨ ਤੁਹਾਡੀ ਹੈ।
1: ਬਿਲਕੁਲ ਜੀ, ਬਿਲਕੁਲ, ਤੇ ਤੁਸੀਂ ਰਾਜ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ 6479272344 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਰਾਜ ਜੀ, ਮੇਰਾ ਇੱਕ ਹੋਰ ਸਵਾਲ ਤੁਹਾਡੇ ਤਾਂ ਇਹ ਆ ਕਿ ਠੀਕ ਆ ਜੀ, ਸਾਡੇ ਕੋਈ ਵੀ ਲਿਸਨਰ ਹੈ, ਸਾਡੇ ਭੈਣ ਭਰਾ ਉਹ ਪਹਿਲੀ ਵਾਰੀ ਜਿਹੜਾ ਜੀ ਘਰ ਪਰਚੇਸ ਕਰ ਰਿਹਾ ਔਰ ਉਹਨਾਂ ਨੂੰ ਜਿਹੜਾ ਜੀ ਮੋਰਗੇਜ ਦੇ ਵਿੱਚ ਹੈਲਪ ਚਾਹੀਦੀ ਆ, ਸੋ ਹਾਊ ਯੂ ਕੈਨ ਹੈਲਪ ਦੈਮ, ਤੇ ਉਹਦੇ ਬਾਰੇ ਵੀ ਥੋੜਾ ਜਿਹਾ ਦੱਸਿਓ
0: ਜੀ। ਬਿਲਕੁਲ, ਅਸੀਂ ਤੁਹਾਨੂੰ ਪ੍ਰਿਪੇਅਰ ਕਰ ਸਕਦੇ ਹਾਂ। ਸੋ ਜਦੋਂ ਤੁਸੀਂ ਪਹਿਲੀ ਵਾਰੀ ਘਰ ਲੈਂਦੇ ਹਾਂ, ਪਹਿਲੀ ਵਾਰੀ ਇੱਕ ਛੋਟੀ ਜਿਹੀ ਟਿਪ ਹੈਗੀ ਆ ਕਿ ਤੁਸੀਂ ਮੋਸਟ ਆਫ ਦ ਟਾਈਮ ਕੀ ਕਰਦੇ ਆ, ਤੁਸੀਂ ਆਪਣੇ ਫੈਮਿਲੀ ਫਰੈਂਡਸ ਜਾਂ ਤੁਸੀਂ ਮਤਲਬ ਆਮ ਜਾਣ ਵਾਲਿਆਂ ਨੂੰ ਇਨਫੋਰਮੇਸ਼ਨ ਪੁੱਛਦੇ ਆ ਤੇ ਤੁਹਾਨੂੰ ਲੋਟ ਆਫ ਟਾਈਮਸ ਰੋਂਗ ਇਨਫੋਰਮੇਸ਼ਨ ਮਿਲ ਜਾਂਦੀ ਆ। ਰੋਂਗ ਇਨਫੋਰਮੇਸ਼ਨ ਨਾਲ ਤੁਹਾਡੀ ਐਕਚੁਅਲੀ ਪੂਰੀ ਡੀਲ ਹੀ ਖਰਾਬ ਹੋ ਸਕਦੀ ਆ। ਸੋ ਪਲੀਜ਼ ਐਕਸਪਰਟਸ ਕੋਲੇ ਇੱਕ ਵਾਰੀ ਤੁਸੀਂ ਆਪਣਾ ਪੂਰਾ ਕੇਸ ਐਨਾਲਾਈਜ਼ ਕਰ ਲਓ, ਅਸੀਂ ਤੁਹਾਨੂੰ ਪ੍ਰਿਪੇਅਰ ਕਰ ਸਕਦੇ ਹਾਂ ਔਰ ਤੁਹਾਨੂੰ ਇਹ ਵੀ ਦੱਸ ਸਕਦੇ ਹਾਂ ਕਿ ਤੁਸੀਂ ਕਿੱਥੋਂ ਸੇਵਿੰਗ ਲੈ ਸਕਦੇ ਹਾਂ, ਕਿੱਥੋਂ ਤੁਹਾਡੀ ਟੈਕਸ ਸੇਵਿੰਗ ਹੋ ਸਕਦੀ ਹੈ, ਔਰ ਆਲਸੋ ਤੁਹਾਨੂੰ ਡਾਊਨ ਪੇਮੈਂਟ ਦੇ ਵਿੱਚ ਵੀ ਕਿੱਥੋਂ ਮਦਦ ਮਿਲ ਸਕਦੀ ਆ। ਸੋ ਤੁਹਾਨੂੰ ਅਸੀਂ ਰਾਈਟ ਗਾਈਡੈਂਸ ਕਰ ਸਕਦੇ ਹਾਂ। ਸੋ ਆਲਵੇਜ਼ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਸਿਰਫ ਮੇਰੇ ਕੋਲੇ ਹੀ ਆਓ, ਤੁਸੀਂ ਇੱਕ ਐਕਸਪਰਟ ਕੋਲੇ ਜਾਓ ਜਿਹਨਾਂ ਕੋਲੇ ਇਸ ਚੀਜ਼ ਦੀ ਨੌਲੇਜ ਹੈ, ਉਹਨਾਂ ਕੋਲੇ ਇਨਫੋਰਮੇਸ਼ਨ ਲਓ। ਸੋ ਕਈ ਵਾਰੀ ਉਹ ਜਿਹੜੀ ਇਨਫੋਰਮੇਸ਼ਨ ਕਈ ਵਾਰੀ ਆਪਾਂ ਅਨਨੋਨ ਗੈਦਰ ਕੀਤੀ ਹੁੰਦੀ ਆ ਨਾ, ਉਹ ਐਕਚੁਅਲੀ ਆਪਾਂ ਨੂੰ ਆਪੋਜ਼ਿਟ ਕੰਮ ਕਰਦੀ ਆ। ਸੋ ਪਲੀਜ਼ ਅਗੇਨ ਸਲਾਹ ਲੈ ਲਓ ਔਰ ਆਪਣੇ ਆਪ ਨੂੰ ਪ੍ਰਿਪੇਅਰ ਕਰੋ ਘਰ ਲੈਣ ਤੋਂ ਪਹਿਲਾਂ, ਤਾਂ ਕਿ ਤੁਸੀਂ ਜਦੋਂ ਘਰ ਲਓ ਤੁਹਾਡੇ ਕੋਲੇ ਉਹ ਕੌਨਫੀਡੈਂਸ ਲੈਵਲ ਹੋਵੇ ਔਰ ਤੁਹਾਨੂੰ ਕੋਈ ਮੋਰਗੇਜ ਦੇ ਵਿੱਚ ਜਾਂ ਘਰ ਕਲੋਜ਼ਿੰਗ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ।
1: ਬਿਲਕੁਲ ਬਿਲਕੁਲ ਜੀ, ਐਂਡ ਰਾਜ ਜੀ ਇੱਕ ਮੇਰਾ ਸਵਾਲ ਹੋ ਰਿਹਾ ਬਿਕਾਜ਼ ਕਿਉਂਕਿ ਮੈਨੂੰ ਲੱਗਦਾ ਮੰਡੇ, ਜਿੱਦਾਂ ਤੁਸੀਂ ਕਿਹਾ ਕਿ ਠੀਕ ਆ ਮੰਡੇ ਹੈ ਨਾ, ਬਿਲਸ ਦੀ ਟੈਨਸ਼ਨ ਹੁੰਦੀ ਆ, ਬਹੁਤ ਸਾਰੇ ਦਿਮਾਗ ਦੇ ਵਿੱਚ ਆਪਣੇ ਕੁਐਸਚਨ ਹੁੰਦੇ। ਮੇਰਾ ਇੱਕ ਕੁਐਸਚਨ ਹੋ ਰਿਹਾ ਕਿ ਅਗਰ ਸਾਡੇ ਕਿਸੇ ਵੀ ਭੈਣ ਭਰਾ ਨੇ ਜਿੱਦਾਂ ਬਿਲਡਰ ਪਰਚੇਸ ਕੀਤੀ ਸੀ ਪਹਿਲਾਂ, ਜਦੋਂ ਆਪਾਂ ਨੂੰ ਲੱਗਦਾ ਕਿ ਨਹੀਂ ਠੀਕ ਆ ਹੁਣ ਆਪਾਂ ਬੁੱਕ ਕਰਾ ਲਈਏ ਤੇ ਟਾਈਮ ਵਿਲ ਬੀ ਗੁੱਡ, ਹਨਾ, ਤੇ ਹੁਣ ਉਹਨਾਂ ਦੇ ਜਿਹੜੇ ਜੀ ਲਾਸਟ ਮਿੰਟ ਉਹਨਾਂ ਦੀ ਜਿਹੜੀ ਆ ਜੀ ਮੋਰਗੇਜ ਜਿਹੜੀ ਅਪਰੂਵ ਨਹੀਂ ਹੋ ਰਹੀ, ਅਪਰੇਜ਼ਲ ਦੇ ਵਿੱਚ ਵੀ ਸ਼ਾਰਟਫਾਲ ਆ ਰਹੀ ਆ, ਤੇ ਤੁਸੀਂ ਉਹਨਾਂ ਦੀ ਕਿੱਦਾਂ ਹੈਲਪ ਕਰ ਸਕਦੇ ਆ?
0: ਜੀ, ਉਸ ਦਾ ਵੀ ਸੋਲੂਸ਼ਨ ਹੈਗਾ ਆਪਾਂ ਕੋਲੇ। ਸੋ ਰਾਈਟ ਨਾਓ ਬਹੁਤ ਸਾਰੇ ਆਪਣੇ ਭੈਣ ਭਰਾ ਇਹ ਸਿਚੁਏਸ਼ਨ ਦੇ ਵਿੱਚ ਐਕਚੁਅਲੀ ਸਟਕ ਨੇ ਕਿ ਆਪਾਂ ਚੰਗੇ ਟਾਈਮਾਂ ਦੇ ਵਿੱਚ ਬੁੱਕ ਕਰਾਇਆ ਸੀ ਪ੍ਰੋਪਰਟੀ, ਸਾਡੀ ਇੰਟੈਂਸ਼ਨ ਇਹੀ ਸੀ ਕਿ ਇਹਦੇ ਵਿੱਚ ਦੋ ਪੈਸੇ ਬਣ ਜਾਣਗੇ, ਰਾਈਟ, ਪਰ ਆਪਾਂ ਆਪੋਜ਼ਿਟ ਸਿਚੁਏਸ਼ਨ ਦੇ ਵਿੱਚ ਰਾਈਟ ਨਾਓ ਸਟਕ ਹੋ ਚੁੱਲੇ ਹਾਂ। ਤੇ ਇਹਦੀ ਵੀ ਸੋਲੂਸ਼ਨ ਆਪਣੇ ਕੋਲੇ ਹੈਗਾ ਆ ਕਿ ਤੁਸੀਂ ਘਰ ਬੁੱਕ ਕਰਾਇਆ ਆ ਤਾਂ ਉਹਦੀ ਮਤਲਬ ਕਿ ਵੈਲਿਊ ਉਹ ਨਹੀਂ ਰਹੀ ਹੈਗੀ ਹੈ ਤੇ ਤੁਹਾਨੂੰ ਮੋਰਗੇਜ ਕਰਾਉਣ ਦੇ ਵਿੱਚ ਰਾਈਟ ਨਾਓ ਪ੍ਰੋਬਲਮ ਆ ਰਹੀ ਹੈ, ਪਲੀਜ਼ ਤੁਸੀਂ ਮੈਨੂੰ ਕਾਲ ਕਰ ਲਓ ਤੇ ਮੈਂ ਉਹਦਾ ਵੀ ਸੋਲੂਸ਼ਨ ਤੁਹਾਨੂੰ ਦੇ ਸਕਦੀ ਹਾਂ, ਡਿਪੈਂਡਿੰਗ ਔਨ ਕਿ ਕਿੱਥੇ ਤੁਹਾਡਾ ਕਿਹੜਾ ਬਿਲਡਰ ਹੈਗਾ, ਕਿੱਥੇ ਪ੍ਰੋਪਰਟੀ ਹੈਗੀ ਆ, ਤੇ ਤੁਹਾਨੂੰ ਉਹ ਵੀ ਮੈਂ ਗਾਈਡ ਕਰ ਸਕਦੀ ਹਾਂ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਕਲੋਜ਼ ਕਰ ਸਕਦੇ ਹਾਂ। ਆਬਵੀਅਸਲੀ ਲੇਟਰ ਔਨ ਫਿਊ ਈਅਰਸ ਡਾਊਨ ਆਪਣੀ ਇਹ ਸਿਚੁਏਸ਼ਨ ਬੈਟਰ ਹੋ ਜਾਣੀ ਹੈ, ਜੇ ਆਪਾਂ ਅੱਜ ਉਸ ਪ੍ਰੋਪਰਟੀ ਨੂੰ ਕਲੋਜ਼ ਕਰ ਲਵਾਂਗੇ, ਵੀ ਵਿਲ ਬੀ ਇਨ ਅ ਬੈਟਰ ਸਿਚੁਏਸ਼ਨ ਇਨ ਫਿਊ ਈਅਰਸ।
1: ਬਿਲਕੁਲ ਜੀ, ਤੇ ਰਾਜ ਜੀ ਦਾ ਨੰਬਰ ਇੱਕ ਵਾਰੀ ਫੇਰ ਜਿਹੜਾ ਜੀ ਆਪਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ, ਇਹਦਾ ਨੰਬਰ ਹੈਗਾ 6479272344 ਤੇ ਤੁਸੀਂ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਸੋ ਰਾਜ ਜੀ ਬਹੁਤ ਬਹੁਤ ਸ਼ੁਕਰੀਆ, ਆਪਾਂ ਜਿਹੜੀ ਜੀ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ, ਔਰ ਮੇਰਾ ਲਾਇਸੈਂਸ ਨੰਬਰ ਹੈਗਾ M260002888। ਥੈਂਕ ਯੂ। so much. And hopefully, I will be able to assist one person today, and I will, my Monday will be done. Thank you so
1: no
0: much,
1: problem.
0: Kiran.
1: Have
0: bilkul a great
1: ji, day. Bilkul ji. So, bilkul ek wari fir je tusi number Raji da lena hove te tusi mere kolon vi le sakde ha. Sade jehde ji studio number 9057990999 te jehde ji tusi gal baat karke number le sakde ha. Aur bilkul ji jithe ki main dassya siga ki ajj jehde ji program di starting de vich ki ajj September jehde ji 28 vi hegi ha. So bilkul ji ਬਹੁਤ ਹੀ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਜਿਹੜਾ ਜੀ ਇੰਪੋਰਟੈਂਟ ਦਿਨ ਅੱਜ ਹੈਗਾ ਕਿਉਂਕਿ ਅੱਜ ਜਿਹੜਾ ਜੀ ਸ਼ਹੀਦ ਭਗਤ ਸਿੰਘ ਜੀ ਦਾ ਵੀ ਜਨਮ ਦਿਨ ਹੈਗਾ ਆ ਸੋ ਅੱਜ ਦੇ ਦਿਨ ਤੇ 1907 ਦੇ ਵਿੱਚ ਜਿਹੜਾ ਜੀ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਔਰ ਕਿਹਾ ਜਾਂਦਾ ਕਿ ਬਹੁਤ ਹੀ ਜਿਹੜੇ ਜੀ ਯੰਗ ਏਜ ਤੋਂ ਛੋਟੀ ਹੀ ਉਮਰ ਤੋਂ ਜਿਹੜਾ ਜੀ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਭਗਤੀ ਦਾ ਬਹੁਤ ਜਿਹੜਾ ਜੀ ਉਹ ਸੀਗਾ ਕਿ ਨਹੀਂ ਠੀਕ ਹੈ ਅਸੀਂ ਇਸ ਦੇਸ਼ ਦੇ ਵਿੱਚ ਹੈਗੇ ਹਾਂ ਅਤੇ ਇਹ ਸਾਡਾ ਆ ਹਨਾ ਕਿ ਸਪੈਸ਼ਲੀ ਜਦੋਂ ਉਹਨਾਂ ਨੂੰ ਫਿਰ ਉਹ ਹੌਲੀ ਹੌਲੀ ਵੱਡੇ ਹੋਏ ਅਤੇ ਉਹਨਾਂ ਨੂੰ ਬਿਲੀਵ ਹੋਇਆ ਕਿ ਠੀਕ ਆ ਜੇ ਆਪਾਂ ਨੂੰ ਕੁਛ ਕਰਨਾ ਤਾਂ ਉਹਦੇ ਲਈ ਜਿਹੜਾ ਜੀ ਹਰ ਇੱਕ ਚੀਜ਼ ਦਾ ਬਲਿਦਾਨ ਦੇਣਾ ਪੈਂਦਾ ਸੈਕਰੀਫਾਈਸ ਜਿਹੜਾ ਜੀ ਕਰਨਾ ਪੈਂਦਾ ਆ ਤੇ ਦੇਖੋ ਜੀ ਉਹਨਾਂ ਨੇ ਇੰਨਾ ਜਿਹੜਾ ਜੀ ਆਪਣੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਹੈਲਪ ਕੀਤੀ ਕਿ ਅੱਜ ਆਪਾਂ ਉਹਨਾਂ ਨੂੰ ਆਲਵੇਜ਼ ਚੇਤਾ ਕਰਦੇ ਹਾਂ ਅਤੇ ਉਹਨਾਂ ਨੂੰ ਆਪਾਂ ਨਮਨ ਕਰਦੇ ਹਾਂ ਅਤੇ ਉੱਦਾਂ ਹੀ ਤੇ ਉਹਨਾਂ ਦੀ ਜਿਹੜੀ ਜੀ ਬਰੇਵਰੀ ਜਿਹੜੀ ਉਹਨਾਂ ਦੀ ਡਿਟਰਮੀਨੇਸ਼ਨ ਸੀਗੀ ਉਹਨਾਂ ਨੂੰ ਜਿਹੜਾ ਜੀ ਆਪਾਂ ਅੱਜ ਤੱਕ ਜਨਰੇਸ਼ਨ ਟੂ ਜਨਰੇਸ਼ਨ ਪਾਸ ਔਨ ਹੋ ਰਿਹਾ ਹੈ ਤੇ ਆਪਾਂ ਨੂੰ ਮੈਨੂੰ ਤਾਂ ਲੱਗਦਾ ਕਿ ਆਲਵੇਜ਼ ਜਿਹੜਾ ਜੀ ਆਪਾਂ ਉਹਨਾਂ ਨੂੰ ਆਪਣੇ ਥਾਟਸ ਦੇ ਵਿੱਚ ਆਪਣੀਆਂ ਪ੍ਰੇਅਰਸ ਦੇ ਵਿੱਚ ਜਿਹੜਾ ਜੀ ਚੇਤਾ ਰੱਖਣਾ ਚਾਹੀਦਾ ਕਿਉਂਕਿ ਜੇ ਆਪਾਂ ਅੱਜ ਇੱਥੇ ਤੱਕ ਪਹੁੰਚੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇੱਦਾਂ ਦੇ ਜਿਹੜੇ ਜੀ ਨਾਮੀ ਆਪਾਂ ਕਹਿ ਸਕਦੇ ਹਾਂ ਕਿ ਫਰੀਡਮ ਫਾਈਟਰਸ ਦੇ ਸਹਿਯੋਗ ਦੇ ਨਾਲ ਹੀ ਆ ਸੋ ਥੈਂਕ ਯੂ ਟੂ ਦੈਮ ਤੇ ਉਹਨਾਂ ਦੀ ਫੈਮਿਲੀ ਨੂੰ ਵੀ ਜਿਹੜਾ ਜੀ ਸਾਡੇ ਵੱਲੋਂ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ ਤੇ ਬਿਲਕੁਲ ਜੀ ਇੱਕ ਵਾਰੀ ਫਿਰ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਕਟਾਰੀਆ ਟੂਰਸ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਿਹਾ ਸਸਤੀਆਂ ਹਵਾਈ ਟਿਕਟਾਂ ਤੁਸੀਂ ਲੈਣਾ ਚਾਹੁੰਦੇ ਆ ਤੇ ਬਿਲਕੁਲ ਜੀ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ ਔਰ ਨਾਲ ਦੇ ਨਾਲ ਜਿਹੜਾ ਹੈ ਜੀ ਅੱਜ ਦਾ ਪ੍ਰੋਗਰਾਮ ਅਸੀਂ ਐਵਰੈਸਟ ਟਰਾਂਸਪੋਰਟ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਇਹਨਾਂ ਨੂੰ ਕ੍ਰੋਸ ਬੋਰਡਰ ਏਜ਼ਡ ਡਰਾਈਵਰਸ ਦੀ ਜਿਹੜੀ ਜੀ ਲੋੜ ਹੈਗੀ ਆ ਤੇ ਬਿਲਕੁਲ ਜੀ ਸੇਮ ਡੇ ਤੁਸੀਂ ਘਰ ਆ ਸਕਦੇ ਸਵੇਰ ਨੂੰ ਜਾ ਕੇ ਸ਼ਾਮ ਨੂੰ ਤੁਸੀਂ ਜਿਹੜਾ ਜੀ ਘਰ ਆ ਸਕਦੇ ਆ ਤੇ ਬਹੁਤ ਹੀ ਵਧੀਆ ਜਿਹੜਾ ਜੀ ਪੇ ਰੇਟ ਵੀ ਹੈਗਾ ਆ ਤੇ ਇਹਨਾਂ ਨੂੰ ਜਿਹੜੇ ਜੀ ਰਿਕੁਆਇਰਮੈਂਟ ਹੈਗੀ ਕਿ ਤੁਹਾਡੇ ਕੋਲ ਵੈਲਿਡ ਏਜ਼ਡ ਲਾਇਸੈਂਸ ਹੋਣਾ ਚਾਹੀਦਾ ਹੈ ਕਲੀਨ ਸੀਵੀਓ ਔਰ ਇਨ ਐਬਸਟ੍ਰੈਕਟ US ਬਾਰਡਰ ਵੀ ਤੁਸੀਂ ਐਲੀਜੀਬਲ ਜਿਹੜੇ ਜੀ ਹੋਣੇ ਚਾਹੀਦੇ ਆ ਤੇ ਫਾਸਟ ਟਰੈਕ ਜਿਹੜਾ ਜੀ ਪ੍ਰੀਫਰਡ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਯੂ ਆਰ ਐਲੀਜੀਬਲ ਫਾਰ ਦਿਸ ਤੇ ਤੁਸੀਂ ਕਾਲ ਕਰ ਸਕਦੇ ਆ 9058462229 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ
2: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੂਰ ਗ੍ਰੋਸਰੀ ਨੀਡਸ
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
2: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੂਰ ਗ੍ਰੋਸਰੀ ਨੀਡਸ ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ
4: I am Dave Tatla, and you are not.
5: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ
6: ਉਹ ਤੂੰ ਰੇ ਫੜਾ
5: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
7: ਹਾਂ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ

0: ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹੜਾ ਜੀ ਗੀਤ ਤੁਸੀਂ ਹੁਣੀ ਜਿਹੜਾ ਜੀ ਸੁਣ ਕੇ ਹਟੇ ਆ। ਔਰ ਇੱਕ ਵਾਰੀ ਫਿਰ ਜਿਹੜਾ ਜੀ ਆਪਾਂ ਤੁਹਾਡੇ ਤਾਈਂ ਮੈਸੇਜ ਜ਼ਰੂਰ, ਉਹਨਾਂ ਦੀ ਆਵਾਜ਼ ਆਪਾਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਦਈਏ। ਬਲਜਿੰਦਰ ਸਿੰਘ ਨਿਹਾਲ ਜਿਹੜੇ ਕਿ ਸਿਟੀ ਕੌਂਸਲਰ ਦੇ ਲਈ ਜਿਹੜੇ ਜੀ ਖੜੇ ਆ ਵਾਰਡ 9 ਤੋਂ 10 ਤੋਂ, 9 ਐਂਡ 10 ਵਾਰਡ ਜੋ ਜਿਹੜੇ ਜੀ ਇਹ ਖੜੇ ਨੇ। ਅਤੇ ਬਿਲਕੁਲ ਜੀ, ਤੁਸੀਂ ਇਹਨਾਂ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਤੁਸੀਂ ਚਾਹੁੰਦੇ ਆ ਕਿ ਪੁੱਛਣਾ ਕਿ ਕਿੱਦਾਂ ਦਾ ਕੰਮ ਜਿਹੜਾ ਜੀ ਕਮਿਊਨਿਟੀ ਦੇ ਵਿੱਚ ਤੁਹਾਨੂੰ ਜਿਹੜਾ ਜੀ ਇਹ ਕਰਕੇ ਦੇਣਗੇ, ਤਾਂ ਬਿਲਕੁਲ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। 6478060840 ਤੇ ਗੱਲਬਾਤ ਜਿਹੜੀ ਜੀ ਬਲਜਿੰਦਰ ਸਿੰਘ ਨਾਹਲ ਜੀ ਦੇ ਨਾਲ ਹੋ ਸਕਦੀ ਹੈ। ਤੁਸੀਂ ਇਹਨਾਂ ਨੂੰ ਈਮੇਲ ਤੇ ਗੱਲਬਾਤ ਕਰਨੀ ਹੈ ਤਾਂ ਵੀ ਤੁਸੀਂ info@baljinder-singh-nahal.com ਤੇ ਕਰ ਸਕਦੇ ਆ। ਔਰ ਬਿਲਕੁਲ ਜੀ, ਵੋਟ ਜਿਹੜੇ ਜੀ 26 ਅਕਤੂਬਰ ਨੂੰ ਆ, ਤੇ ਬਿਲਕੁਲ ਤੁਸੀਂ ਜਿਹੜੇ ਜੀ ਆਪਣੇ ਨੇੜਲੀ ਲੋਕੇਸ਼ਨ ਤੇ ਜਾ ਕੇ ਵੋਟ ਜ਼ਰੂਰ ਇਹਨਾਂ ਨੂੰ ਕਰ ਸਕਦੇ ਆ। ਵਧੀਆ ਜਿਹੜੇ ਜੀ ਕਮਿਊਨਿਟੀ ਦੇ ਵਿੱਚ ਇਹਨਾਂ ਨੇ ਕੰਮ ਕਰਨਾ ਆ, ਤੇ ਜੇ ਤੁਸੀਂ ਉਦਾਂ ਵੀ ਵਲੰਟੀਅਰੀ ਇਹਨਾਂ ਦੀ ਟੀਮ ਜਿਹੜੀ ਜੀ ਜੁਆਇਨ ਕਰਨਾ ਚਾਹੁੰਦੇ ਆ, ਤੇ ਬਿਲਕੁਲ ਤੁਸੀਂ ਬੇਸ਼ੱਕ ਜਿਹੜਾ ਜੀ ਕਰ ਸਕਦੇ ਆ। ਦੇ ਵਿਲ ਬੀ ਮੋਰ ਦੈਨ ਹੈਪੀ। 6478060840 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਕੁਛ ਹੁਣ ਜਿਹੜੀਆਂ ਜੀ ਆਪਾਂ ਲੋਕਲ ਨਿਊਜ਼ ਵੀ ਕਵਰ ਕਰਦੇ ਹਾਂ। ਇੱਕ ਨਿਊਜ਼ ਜਿਹੜੀ ਜੀ ਪਹੁੰਚ ਰਹੀ ਹੈਗੀ ਆ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ, ਉਹਨਾਂ ਨੇ ਕਿਹਾ ਕਿ ਸੈਟਰਡੇ ਨੂੰ ਉਹਨਾਂ ਨੇ ਜਿਹੜਾ ਹੈ ਜੀ ਓਵਰਨਾਈਟ ਇੱਕ ਵਿਅਕਤੀ ਜਿਹੜਾ ਹੈ ਜੀ ਉਹਨਾਂ ਨੂੰ ਫੜਿਆ। ਉਹ ਜਿਹੜਾ ਹੈ ਜੀ ਵੋਨ ਦੇ ਵਿੱਚ ਆਲਮੋਸਟ 205 ਕਿਲੋਮੀਟਰ ਜਿਹੜਾ ਹੈ ਜੀ ਸਪੀਡ ਤੇ ਜਾ ਰਹੀ ਸੀ। 205, ਦੈਟਸ ਅ ਲੋਟ, ਹੈ ਨਾ। ਅਤੇ ਫਿਰ ਆਪਾਂ ਕਹਿੰਦੇ ਹਾਂ ਕਿ ਐਕਸੀਡੈਂਟ ਹੁੰਦੇ ਆ, ਯੇ ਹੁੰਦੇ, ਵੋ ਹੁੰਦੇ ਆ, ਅਤੇ ਉਹਨਾਂ ਦਾ ਜਿਹੜਾ ਜੀ ਆਪਾਂ ਕਹਿ ਸਕਦੇ ਬ੍ਰੈਥ ਟੈਸਟ ਵੀ ਲਿਆ ਗਿਆ, ਅਤੇ ਬਟ ਹਾਲੇ ਕੀ ਜਿਹੜੀ ਜੀ ਉਹਦੀ ਨਿਕਲਿਆ ਉਹ ਹਾਲੇ ਉਹਨਾਂ ਨੇ ਨਹੀਂ ਜਿਹੜਾ ਜੀ ਦੱਸਿਆ ਹੈਗਾ। ਔਰ ਇੱਕ ਜ਼ਰੂਰੀ ਸੂਚਨਾ ਇਹ ਵੀ ਹੈਗੀ ਆ, ਜਿਹੜੇ ਸਾਡੇ ਭੈਣ ਭਰਾ ਟੋਰਾਂਟੋ ਜਿਹੜਾ ਜੀ ਆਮ ਜਾਂਦੇ ਰਹਿੰਦੇ ਨੇ ਕੰਮ ਦੇ ਰਿਲੇਟਿਡ ਜਾਂ ਉੱਦਾਂ ਉਹਨਾਂ ਨੂੰ ਜਾਣਾ ਪੈਂਦਾ, ਦੱਸ ਦਈਏ ਕਿ ਇੱਕ ਬਹੁਤ ਹੀ ਜ਼ਰੂਰੀ ਜਿਹੜਾ ਜੀ ਇਨਫਰਾਸਟ੍ਰਕਚਰ ਪ੍ਰੋਜੈਕਟ ਡਾਊਨ ਟਾਊਨ ਦੇ ਵਿੱਚ ਜਿਹੜਾ ਹੈ ਜੀ ਹੋਣ ਜਾ ਰਿਹਾ ਆ। ਨੌਰਥ ਬਾਊਂਡ ਲੇਨਸ ਆਫ ਯੂਨੀਵਰਸਿਟੀ ਐਵੇਨਿਊ ਜਿਹੜਾ ਜੀ ਕੁਛ ਕੁ ਮਹੀਨਿਆਂ ਦੇ ਲਈ ਇਹ ਬੰਦ ਹੋਣ ਜਾ ਰਹੀਆਂ। ਸੋ ਤੁਸੀਂ ਜਿਹੜੇ ਜੀ ਉਸ ਏਰੀਆ ਦੇ ਵਿੱਚੋਂ ਜਾਂਦੇ ਆ ਤਾਂ ਤੁਸੀਂ ਅਵੋਇਡ ਕਰਕੇ ਕੋਈ ਹੋਰ ਵੀ ਰਾਹ ਜਿਹੜਾ ਜੀ ਚੁਣ ਸਕਦੇ ਆ। ਔਰ ਇਹ ਜਿਹੜੀ ਜੀ ਅੱਜ ਤੋਂ ਸਟਾਰਟ ਜਿਹੜੀ ਜੀ ਹੋਣ ਜਾ ਰਹੀ ਹੈਗੀ ਆ। ਔਰ ਇੱਕ ਜਿਹੜਾ ਹੈ ਜੀ ਕੁਈਨਸ ਪਾਰਕ ਪੁਲਿਸ ਆਫਿਸਰ ਡਾਇਡ ਇਨ ਅ ਮੋਟਰ ਵਹੀਕਲ ਕੋਲੀਜ਼ਨ ਓਵਰ ਦਾ ਵੀਕਐਂਡ, ਤੇ ਉਹਨਾਂ ਦੀ ਜਿਹੜੀ ਜੀ ਪੁਲਿਸ ਆਫਿਸਰ ਸੀ ਉਹਨਾਂ ਦੀ ਵੀ ਜਿਹੜੀ ਹੈ ਜੀ ਵੀਕਐਂਡ ਤੇ ਮੋਟਰਸਾਈਕਲ ਕੋਲੀਜ਼ਨ ਦੇ ਕਰਕੇ ਜਿਹੜੀ ਜੀ ਡੈਥ ਹੋ ਗਈ ਆ। ਤੇ ਬਿਲਕੁਲ ਜੀ, ਕਈ ਵਾਰ ਇੱਦਾਂ ਹੁੰਦਾ ਹੈ ਕਿ ਸਰਵਿਸ ਕਰਦੇ ਕਰਦੇ ਜਿਹੜੇ ਜੀ ਸਾਡੇ ਇੱਥੇ ਦੀ ਪੀਲ ਪੁਲਿਸ ਬਹੁਤ ਸਾਰੀਆਂ ਸਮਰ ਦੇ ਵਿੱਚ ਵੀ ਸਾਨੂੰ ਇੱਦਾਂ ਦੀਆਂ ਜਿਹੜੀਆਂ ਜੀ ਘਟਨਾਵਾਂ ਸੁਣਨ ਨੂੰ ਮਿਲੀਆਂ ਸੀਗੀਆਂ। ਸੋ ਆਪਾਂ ਜਿਹੜਾ ਜੀ ਪਰਮਾਤਮਾ ਨੂੰ ਅਰਦਾਸ ਹੀ ਕਰ ਸਕਦੇ ਹਾਂ। ਔਰ ਬਿਲਕੁਲ ਜੀ, ਇੱਕ ਹੋਰ ਜਿਹੜਾ ਜੀ ਆਪਾਂ ਕਹਿ ਸਕਦੇ ਕਿ ਸਰਵੇ ਕੀਤਾ ਗਿਆ, ਤੇ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਜੀ 2026 ਦੇ ਵਿੱਚ ਜਿਹੜਾ ਜੀ 2025 ਦੇ ਵਿੱਚ ਕੰਪੇਅਰ ਟੂ 2025 ਜਿੰਨੇ ਵੀ ਜਿਹੜੇ ਜੀ ਗੱਡੀਆਂ ਦੀਆਂ ਚੋਰੀਆਂ ਜਾਂ ਹੋਰ ਚੋਰੀਆਂ ਜਿਹੜੀਆਂ ਜੀ ਹੁੰਦੀਆਂ ਸੀਗੀਆਂ ਉਹ ਤੇ ਕੰਪੇਅਰ ਆਲਮੋਸਟ ਜਿਹੜਾ ਹੈ ਜੀ 20% ਥੱਲੇ ਆ ਚੁੱਕਿਆ ਐਜ਼ ਕੰਪੇਅਰ ਟੂ ਲਾਸਟ ਪੀਰੀਅਡ। ਸੋ ਕਾਫੀ ਵਧੀਆ ਗੱਲ ਹੈ, ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਆਪਣੀ ਇੱਕ ਕਮਿਊਨਿਟੀ ਜਿਹੜੀ ਹੈ ਜੀ ਸੇਫਰ ਕਮਿਊਨਿਟੀ ਦੀ ਹੋਵੇ, ਕਿਉਂਕਿ ਜਿੱਥੇ ਆਪਾਂ ਰਹਿ ਸਕੀਏ ਵਧੀਆ ਨਾਲ, ਜਿਹੜਾ ਹੈ ਜੀ ਕੰਮ ਕਰ ਸਕੀਏ, ਕਿਸੇ ਤਰੀਕੇ ਦੀ ਵੀ ਫਿਕਰ ਨਾ ਹੋਵੇ। ਜੇ ਸਾਡਾ ਪਰਿਵਾਰ ਘਰ ਆ ਪਿੱਛੇ ਅਤੇ ਆਪਾਂ ਕਿਤੇ ਗਏ ਹਾਂ ਤਾਂ ਸਾਨੂੰ ਉਹਨਾਂ ਦੀ ਹੀ ਫਿਕਰ ਜਿਹੜੀ ਜੀ ਨਾ ਲੱਗੀ ਰਹੇ। ਸੋ ਡੈਫੀਨੇਟਲੀ ਇਟਸ ਅ ਗੁੱਡ ਸਾਈਨ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਕਿਉਂਕਿ ਅੱਜ 27 ਸਪਟੈਂਬਰ ਹੈਗੀ ਆ, ਅਤੇ ਜਿੱਥੇ ਕਿ ਅੱਜ ਜਿਹੜਾ ਜੀ ਭਗਤ ਸਿੰਘ ਦਾ ਜਿਹੜਾ ਹੈ ਜੀ ਜਨਮ ਦਿਨ ਸੀਗਾ, ਅਤੇ ਉਹਦੇ ਨਾਲ ਜਿਹੜੀ ਜੀ ਆਪਾਂ ਕੁਛ ਕੁ ਬੀਤੀ ਹਿਸਟਰੀ 'ਤੇ ਵੀ ਗੱਲਬਾਤ ਕਰਦੇ ਹਾਂ। ਅੱਜ ਦੇ ਦਿਨ 'ਤੇ 1793 ਦੇ ਵਿੱਚ ਅਪਰ ਕੈਨੇਡਾ ਜਿਹੜਾ ਜੀ ਐਕਟ ਪਾਸ ਹੋਇਆ ਸੀਗਾ, ਅਤੇ ਨਾਲ ਦੀ ਨਾਲ 1867 ਦੇ ਵਿੱਚ ਟੋਰਾਂਟੋ ਜਿਹੜਾ ਹੈ ਜੀ ਬਣੀ ਸੀਗੀ, ਬਿਕੇਮ ਦ ਕੈਪੀਟਲ ਆਫ ਓਨਟੈਰੀਓ ਆਫਟਰ ਦ ਕਨਫੈਡਰੇਸ਼ਨ। ਅਤੇ ਉਹਦੇ ਬਾਅਦ ਜਿਹੜਾ ਹੈ ਜੀ 1892 ਦੇ ਵਿੱਚ ਨਿਊ ਬ੍ਰਿੰਸਪਿਕ ਜਿਹੜਾ ਹੈ ਜੀ ਉਹਨਾਂ ਨੂੰ ਲੈਜਿਸਲੇਟਿਵ ਕਾਊਂਸਲ ਦੇ ਵਿੱਚ ਜਿਹੜਾ ਹੈ ਜੀ ਅਪਰ ਹਾਊਸ ਕੈਨੇਡਾ ਦੇ ਵਿੱਚ ਐਡ ਆਨ ਕੀਤਾ ਗਿਆ ਸੀਗਾ। ਔਰ ਅੱਜ ਦੇ ਦਿਨ 'ਤੇ ਹੀ 1981 ਦੇ ਵਿੱਚ ਜਿਹੜਾ ਜੀ ਸੁਪਰੀਮ ਕੋਰਟ ਆਫ ਕੈਨੇਡਾ ਰੂਲਡ ਔਨ ਪਾਰਲੀਮੈਂਟਰੀ ਅਥਾਰਟੀਜ਼, ਅਤੇ ਇਹ ਐਕਟ ਜਿਹੜੀ ਜੀ ਪਾਸ ਹੋਈ ਸੀਗੀ 1982 ਦੇ ਵਿੱਚ। ਸੋ ਮੈਨੂੰ ਇੱਕ ਜਿਹੜਾ ਹੈ ਜੀ ਸਾਡੇ ਲਿਸਨਰ ਹੈਗੇ ਰਾਮ ਜੀ, ਉਹਨਾਂ ਦਾ ਵੀ ਮੈਸੇਜ ਆਇਆ। ਸੋ ਕਹਿ ਰਹੇ ਕਿ ਕਾਫੀ ਇੰਟਰਸਟਿੰਗ ਜਿਹੜੀ ਜੀ ਤੁਸੀਂ ਗੱਲਬਾਤ ਕਰ ਰਹੇ ਹੋ, ਵੈਰੀ ਇੰਟਰਸਟਿੰਗ ਟਾਕਸ। ਸੋ ਥੈਂਕ ਯੂ ਸੋ ਮੱਚ ਰਾਮ ਜੀ। ਸੋ ਬਿਲਕੁਲ ਜੀ, ਹੋਰ ਵੀ ਸਾਡੇ ਲਿਸਨਰਸ ਕੋਲ ਜੇ ਕੋਈ ਜਾਣਕਾਰੀ ਹੈਗੀ ਆ ਕਿ ਅੱਜ ਦੇ ਦਿਨ 'ਤੇ ਕੀ ਹੋਇਆ ਸੀ ਜਾਂ ਹੋਰ ਕੋਈ ਹਿਸਟਰੀ ਦੇ ਬਾਰੇ ਜਿਹੜੀ ਜੀ ਗੱਲਬਾਤ ਕਰਨ, ਦੇ ਆਰ ਮੋਰ ਦੈਨ ਵੈਲਕਮ, ਉਹ ਕਰ ਸਕਦੇ ਨੇ। ਅਤੇ ਟਾਈਮ ਜਿਹੜਾ ਜੀ ਸਾਡੇ ਕੋਲ ਕੁਛ ਮਿੰਟ ਹੋਰ ਹੈਗੇ ਆ ਤੇ ਇਹਦੇ ਬਾਅਦ ਤੁਸੀਂ ਜਿਹੜਾ ਜੀ ਮੈਨੂੰ ਵਤਨੋ ਦੂਰ ਸੁਖੀ ਨਿੱਜਰ ਜੀ ਦੇ ਸ਼ੋਅ ਦੇ ਵਿੱਚ ਵੀ ਸੁਣੋਗੇ, ਉੱਥੇ ਵੀ ਆਪਾਂ ਜਿਹੜੇ ਜੀ ਡਿਫਰੈਂਟ ਤਰੀਕੇ ਦੇ ਨਾਲ ਮੈਂ ਮਨਪ੍ਰੀਤ ਜੀ ਸੁਖੀ ਜੀ ਜਿਹੜੇ ਜੀ ਗੱਲਬਾਤ ਕਰਦੇ ਹੁੰਦੇ ਆ ਤੇ ਉਹਦੇ ਵਿੱਚ ਵੀ ਤੁਸੀਂ ਆਪਣਾ ਹੰਗਾਰਾ ਪਾਉਂਦੇ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਔਰ ਦੱਸ ਦਈਏ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਆ, ਤੁਹਾਡੀ ਪ੍ਰੋਪਰਟੀ ਚਾਹੇ ਇੱਥੇ ਆ ਚਾਹੇ ਇੰਡੀਆ ਦੇ ਵਿੱਚ ਆ, ਤੁਸੀਂ ਸੈਲ ਆਊਟ ਕਰਨਾ, ਤੁਸੀਂ ਕੁਛ ਬਾਏ ਕਰਨਾ ਚਾਹੁੰਦੇ ਆ ਤੇ ਬਿਲਕੁਲ ਤੁਸੀਂ ਕਰ ਸਕਦੇ ਆ। ਸਾਡੇ ਕੋਲ ਨਾਇਗਰਾ ਫਾਲ ਦੇ ਵਿੱਚ ਵੀ ਪ੍ਰੋਪਰਟੀ ਹੈਗੀਆਂ, ਲੰਡਨ ਦੇ ਵਿੱਚ ਵੀ ਹੈਗੀਆਂ, ਤੁਸੀਂ ਬਿਜ਼ਨਸ ਪ੍ਰੋਪਰਟੀ ਲੈਣੀ ਉਹ ਵੀ ਸਾਡੇ ਕੋਲ ਹੈਗੀ ਆ। ਔਰ ਦੱਸ ਦਈਏ ਕਿ ਹਾਈਵੇ 10 ਇਨ ਮੇਫਲ ਤੇ ਇੱਕ ਪਲਾਜ਼ਾ ਬਣ ਜਾ ਰਿਹਾ ਜਿਹੜੀ ਕਿ 2 ਸਾਲ ਬਾਅਦ ਜਿਹੜੀ ਹੈ ਜੀ ਕਲੋਜ਼ਿੰਗ ਹੈਗੀ, ਤੁਸੀਂ ਅੱਜ ਇਹਨੂੰ ਬੁੱਕ ਕਰ ਸਕਦੇ ਹੋ, 2 ਸਾਲ ਬਾਅਦ ਤੁਸੀਂ ਜਿਹੜਾ ਜੀ ਆਪਣਾ ਕਲੋਜ਼ਿੰਗ ਕਰਕੇ ਵਧੀਆ ਉੱਥੇ ਬਿਜ਼ਨਸ ਸਟਾਰਟ ਕਰ ਸਕਦੇ ਹੋ। ਇਟਸ ਅ ਗੁੱਡ ਬਿਜ਼ਨਸ ਅਪਰਚੁਨਿਟੀ। ਅਤੇ ਗੱਲਬਾਤ ਕਰਨ ਲਈ ਸਾਡਾ ਨੰਬਰ 4168817070 'ਤੇ ਜਿਹੜੀ ਹੈ ਜੀ ਗੱਲਬਾਤ ਤੁਸੀਂ ਕਰ ਸਕਦੇ ਹੋ।
1: Everest Transportation hire kar rahe ne cross border AZ drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Oshawa, Etobicoke ate Bolton, je tuhade kol vi hai valid AZ license, clean CBOR te abstract US border eligibility te fast card, ta aaj hi Everest Transportation nu call karo 905-846-2229 4 या फिर 905-334-8222 यानी 905-846-2229 ते या फिर कॉल करो 905-334-82 एक्सटेंशन है 4।
2: From the Dave Tatler News Desk, locally covered, nationally connected.
3: Are you ready? ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647-429-4040।
4: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
3: ਆਪਣੇ ਵੀਰ ਜੇ ਜੇ ਨਿੱਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 6472016002 6472016002 2001 6002।
5: Indian Fruitland, one stop for all your grocery needs.
6: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
5: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।

0: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
1: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ। We try.

ਸਤਿ ਸ਼੍ਰੀ ਅਕਾਲ ਦੇਵ ਭਾਅ ਜੀ, ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ

0: Ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਸੋ ਦੋਸਤੋ ਵਤਨੋ ਦੂਰ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। 1:06 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਨੇ ਔਰ ਪੂਰੀ ਆਸ ਹੈ ਵੀਕਐਂਡ ਤੁਹਾਡਾ ਬਹੁਤ ਵਧੀਆ ਰਿਹਾ ਹੋਵੇਗਾ ਤੇ ਹੁਣ ਵੀਕ ਦੀ ਸ਼ੁਰੂਆਤ ਹੋਈ ਆ ਤੇ ਦੁਆ ਕਰਦੇ ਹਾਂ ਕਿ ਤੁਹਾਡਾ ਵੀਕ ਵੀ ਜਿਹੜਾ ਵਧੀਆ ਰਹੇ ਔਰ ਆਉਣ ਵਾਲਾ ਸਾਰਾ ਸਮਾਂ ਸਾਰਿਆਂ ਦੇ ਲਈ ਵਧੀਆ ਰਹੇ। ਅੱਜ ਦੇ ਪ੍ਰੋਗਰਾਮ ਚ ਤੇ ਖਬਰਾਂ ਦੇ ਨਾਲ ਗੱਲਬਾਤ ਕਰਾਂਗੇ, ਕੁਝ ਭਾਰਤ ਤੋਂ ਮਨਪ੍ਰੀਤ ਹੋਰਾਂ ਦੇ ਨਾਲ ਇੱਥੋਂ ਦੀਆਂ ਲੋਕਲ ਖਬਰਾਂ ਵੀ ਕਿਰਨ ਹੋਰੀ ਲੈ ਕੇ ਬੈਠੇ ਨੇ, ਉਹ ਵੀ ਤੁਹਾਨੂੰ ਦੱਸਣਗੇ ਤੇ ਨਾਲ ਤੁਸੀਂ ਅਗਰ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਨੰਬਰ ਮੈਂ ਦੱਸ ਦਿੰਦਾ 905-799-0999 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਲਾਈਨਾਂ ਸਾਡੀਆਂ ਓਪਨ ਹੈ, ਕਿਸੇ ਵੀ ਟੌਪਿਕ ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹੋ। ਕਿਰਨ ਜੀ, ਜੀ ਆਇਆਂ
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਦੇਣਗੀ। ਸਤਿ ਸ਼੍ਰੀ ਅਕਾਲ ਜੀ, ਔਰ ਬਿਲਕੁਲ ਬਹੁਤ ਹੀ ਇੰਟਰਸਟਿੰਗ ਜਿਹੜੀਆਂ ਜੀ ਖਬਰਾਂ ਹੈਗੀਆਂ ਉਹਦੇ ਨਾਲ ਜਿਹੜਾ ਜੀ ਵੈਦਰ ਵੀ ਕਾਫੀ ਇੰਟਰਸਟਿੰਗ ਹੈਗਾ ਤੇ ਉਮੀਦ ਕਰਦੇ ਹਾਂ ਕਿ ਵੀਕਐਂਡ ਦੇ ਸਾਰੇ ਬਹੁਤ ਹੀ ਵਧੀਆ ਰਹੇ ਹੋਣੇ ਆ ਤੇ ਸਾਰੇ ਆਪਣੇ ਪਰਿਵਾਰਾਂ ਨਾਲ ਜਿਹੜਾ ਜੀ ਟਾਈਮ ਸਪੈਂਡ ਕੀਤਾ ਹੋ ਔਰ ਬੈਕ ਟੂ ਬੇਸਿਕ। ਬਿਲਕੁਲ ਜੀ, ਵੀਕ ਦੀ ਸ਼ੁਰੂਆਤ ਹੋ ਚੁੱਕੀ ਆ ਤੇ 1 ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ ਪੂਰਾ 2 ਵਜੇ ਤੱਕ ਸਾਡੇ ਨਾਲ ਸਾਂਝ ਪਾਉਣੀ ਹੋਵੇ, ਨੰਬਰ ਬਹੁਤ ਹੀ ਆਸਾਨ ਆ ਤੇ ਗੱਲਬਾਤ ਹੋ ਸਕਦੀ ਹੈ 905-799-0999 ਤੇ ਜਿਹੜੀ ਜੀ ਗੱਲਬਾਤ ਤੁਸੀਂ ਕਰ ਸਕਦੇ ਆ। ਔਰ ਜਿੱਥੇ ਕਿ ਅੱਜ ਤਰੀਕ ਹੈਗੀ ਆ 27 ਤੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 20 ਡਿਗਰੀ, ਸ਼ਾਮ ਨੂੰ 17 ਡਿਗਰੀ, ਓਵਰ ਨਾਈਟ 15 ਡਿਗਰੀ, ਹਵਾ ਦੀ ਸਪੀਡ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ 2, ਜਿੱਥੇ ਕਿ ਦਿਨ ਜਿਹੜਾ ਜੀ ਅੱਜ ਚੜਿਆ ਸੀਗਾ 7:13 ਤੇ ਦਿਨ ਜਿਹੜਾ ਜੀ ਢਲ ਜਾਣਾ 7:05 ਤੇ। ਸੋ ਇਹ ਸੀਗੀ ਕੁਛ ਵੈਦਰ ਰਿਪੋਰਟ ਤੇ ਨਾਲ ਦੀ ਨਾਲ ਅੱਜ ਕਿਉਂਕਿ ਹੈਗਾ ਆ 27 ਤੇ ਅੱਜ ਦਾ ਦਿਨ ਸੁਖੀ ਜੀ ਬਹੁਤ ਖਾਸ ਦਿਨ ਵੀ ਆ ਕਿਉਂਕਿ ਅੱਜ ਜਿਹੜਾ ਜੀ ਸ਼ਹੀਦ ਭਗਤ ਸਿੰਘ ਦਾ ਜਿਹੜਾ ਜੀ ਜਨਮ ਹੋਇਆ ਸੀਗਾ 1907 ਦੇ ਵਿੱਚ। ਸੋ ਉਹਦੇ ਬਾਰੇ ਵੀ ਆਪਾਂ ਥੋੜੀ ਜੀ ਜਿਹੜੀ ਜੀ ਸਾਡੇ ਲਿਸਨਰਸ ਨੂੰ ਜਾਣਕਾਰੀ ਜ਼ਰੂਰ ਦੇਵਾਂਗੇ।
0: ਜ਼ਰੂਰ ਜੀ, ਕਿਉਂਕਿ ਬਹੁਤ ਜਲਦੀ ਅਸੀਂ ਪੰਜਾਬ ਨਾਲ ਜੁੜਾਂਗੇ। ਅੱਜ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਇੱਕ ਬੜਾ ਵੱਡਾ ਉਹਨਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਫੈਸਟੀਵਲ ਵੀ ਕੀਤਾ, ਉਹਦਾ ਵੀ ਅਖੀਰਠਾ ਹਾਲ ਜੋ ਹੋਏਗਾ ਮਨਪ੍ਰੀਤ ਹੋਰੀ ਦੱਸਣਗੇ। ਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਜਿਹੜਾ ਹੈਗਾ ਉਹ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ 905-204-1313 ਤੇ ਨਾਲ ਸਹਿਯੋਗ ਹੈ ਜੀ ਸਮੋਸਾ ਸਵੀਟ ਫੈਕਟਰੀ 416-213-1165, ਵੁੱਡਵਾਈਨ ਬੈਂਕਟ ਹਾਲ। ਕੋਈ ਵੀ ਤੁਸੀਂ ਆਉਣ ਵਾਲੇ ਦਿਨਾਂ 'ਚ ਫੰਕਸ਼ਨ ਕਰਨਾ ਚਾਹੁੰਦੇ ਹੋ ਵੁੱਡਵਾਈਨ ਬੈਂਕਟ ਹਾਲ 416-743-0003 ਤੇ ਗੱਲ ਕਰ ਸਕਦੇ ਹੋ। ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ
1: 905-460-8888 ਤੇ। ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਮੁਕੇਸ਼ ਚੌਹਾਨ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਫਰੋਮ ਮੋਰਗੇਜ ਡਿਲੀਜੈਂਟ ਤੇ ਮੋਰਗੇਜ ਸੰਬੰਧੀ ਵੀ ਆਪਾਂ ਇਹਨਾਂ ਦੇ ਨਾਲ ਜਿਹੜੀ ਜੀ ਜਾਣਕਾਰੀ ਤੁਹਾਨੂੰ ਜ਼ਰੂਰ ਦਵਾ ਰਵਾਂਗੇ ਤੇ ਅੱਜ ਦਾ ਪ੍ਰੋਗਰਾਮ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਘਰਾਂ ਦੀ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਜਾਂ ਕੋਈ ਜਿਹੜਾ ਹੈ ਜੀ ਇਵੈਂਟ ਇੰਸ਼ੋਰੈਂਸ ਤੇ ਗੱਲਬਾਤ ਹੋ ਸਕਦੀ ਹੈ ਜੇਡੀ ਇੰਸ਼ੋਰੈਂਸ ਨਾਲ 416-902-0706 ਤੇ। ਤੇ ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਆਪਾਂ ਬਹੁਤ ਜਲਦੀ ਇਹਨਾਂ ਦੇ ਨਾਲ ਜਿਹੜਾ ਜੀ ਜੁੜਾਂਗੇ ਤੇ ਕੀ ਜਿਹੜਾ ਜੀ ਸਪੈਸ਼ਲ ਹੈਗੇ, ਕੀ ਵਧੀਆ ਸ਼ਾਨਦਾਰ ਚੀਜ਼ਾਂ ਇਹ ਬਣਾਉਂਦੇ ਨੇ ਤੁਹਾਡੇ ਲਈ ਘਰਾਂ ਦੇ ਵਿੱਚ ਤੇ ਉਹਦੀ ਵੀ ਗੱਲਬਾਤ ਜ਼ਰੂਰ ਕਰਾਂਗੇ।
0: ਜੀ ਲਓ ਫਿਰ ਇੱਕ ਗੀਤ ਵੱਲ ਨੂੰ ਚੱਲਦੇ ਹਾਂ, ਉਸ ਤੋਂ ਬਾਅਦ ਅਸੀਂ ਸਿੱਧਾ ਪੰਜਾਬ ਦੇ ਨਾਲ ਜੁੜਾਂਗੇ। ਔਰ ਸਾਡੇ ਨਾਲ ਕੋਈ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕੋਈ ਕਿਸੇ ਟੌਪਿਕ ਵਿਸ਼ੇ ਤੋਂ ਯਾਦ ਕਰਵਾਉਣਾ ਚਾਹੁੰਦੇ ਹੋ ਜਾਂ ਆਪਣੇ ਆਸ ਪਾਸ ਟ੍ਰੈਫਿਕ ਜਾਂ ਹੋਰ ਖਬਰ ਸਾਂਝੀ ਕਰਨੀ ਚਾਹੁੰਦੇ ਹੋ, ਨੰਬਰ ਸਟੂਡੀਓ ਦਾ ਹੈ 905-799-0999 ਤੇ ਗੱਲ ਹੋ ਸਕਦੀ ਹੈ ਜੀ।

0: ਬਿਲਕੁਲ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਬਹੁਤ ਜਲਦੀ ਅਸੀਂ ਜਿਹੜਾ ਜੀ ਮਨਪ੍ਰੀਤ ਜੀ ਦੇ ਨਾਲ ਜਲੰਧਰ ਸਟੂਡੀਓ ਤੋਂ ਗੱਲਬਾਤ ਜਿਹੜੀ ਜੀ ਕਰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਇੱਕ ਵਾਰੀ ਫਿਰ ਦੱਸ ਦਈਏ ਕਿ ਅਸੀਂ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੇ ਬਿਲਕੁਲ ਸਾਡੇ ਕਿਸੇ ਵੀ ਭੈਣ ਭਰਾ ਨੇ ਕੋਈ ਪਰਸਨਲ ਸਪੋਰਟ ਵਰਕਰ ਦਾ ਸ਼ਾਰਟ ਟਰਮ ਕੋਰਸ ਕਰਨਾ ਹੈਗਾ ਆ, ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ, ਜਾਂ ਕੋਈ ਕੰਪਿਊਟਰਾਈਜ਼ ਅਕਾਊਂਟਿੰਗ ਜਾਂ ਟੈਕਸ ਪੇਰੋਲ ਦਾ ਕੋਰਸ ਕਰਨਾ, ਜਾਂ ਕੋਈ ਫੂਡ ਸਰਵਿਸ ਦੇ ਵਿੱਚ ਕੰਮ ਕਰਨਾ ਹੈ ਕਿ ਤੁਸੀਂ ਇੰਟਰਸਟਿਡ ਹੈਗੇ ਇਸ ਸੈਕਟਰ ਦੇ ਵਿੱਚ ਜਾਣ ਲਈ, ਜਾਂ ECE ECA ਅਰਲੀ ਚਾਈਲਡਹੁੱਡ ਅਸਿਸਟੈਂਟ ਕਿਸੇ ਤਰੀਕੇ ਦਾ ਵੀ ਕੋਈ ਕੋਰਸ ਕਰਨਾ ਹੈ, ਤੇ ਗਾਂ ਜਾ ਕੇ ਬਹੁਤ ਹੀ ਵਧੀਆ ਤੁਹਾਡੇ ਲਈ ਜਿਹੜੀ ਜੀ ਫਿਊਚਰ ਦੇ ਵਿੱਚ ਅਪਰਚੁਨਿਟੀਜ਼ ਹੋ ਸਕਦੀਆਂ। ਸੋ ਗੱਲਬਾਤ ਹੋ ਸਕਦੀ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਨਾਲ 6474991009 ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਆ 6474991009 ਤੇ। ਔਰ ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਪਹਿਲਾਂ ਵੀ ਦੱਸਿਆ ਸੀ, ਦੇ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਨੇ ਵਿਦਇਨ ਦਾ ਕੈਨੇਡਾ। ਔਰ ਘਰਾਂ ਦੇ ਵਿੱਚ ਜਿਹੜਾ ਜੀ ਵਿੰਟਰ ਆਉਣ ਤੋਂ ਪਹਿਲਾਂ ਤੁਸੀਂ ਵਧੀਆ ਜਿਹੜਾ ਜੀ ਦਿਨ ਹਲੇ ਓਕੇ ਨੇ, ਤਾਂ ਤੁਸੀਂ ਕੋਈ ਕੰਮ ਕਰਵਾਉਣਾ ਆ, ਜਾਂ ਤੁਸੀਂ ਕੋਈ ਰੇਲਿੰਗਸ ਲਵਾਉਣੀ ਆ, ਜਾਂ ਕੋਈ ਪ੍ਰੀਵੀਅਸ ਫੈਂਸ ਜਾਂ ਗੇਟਸ ਜਿਹੜੇ ਜੀ ਰੈਨੋਵੇਟ ਕਰਵਾਉਣੇ ਨੇ, ਕੋਈ ਸਨਰੂਮ ਬਣਵਾਉਣਾ ਆ, ਤੇ ਬਿਲਕੁਲ ਜੀ ਗੱਲਬਾਤ ਹੋ ਸਕਦੀ ਹੈ ਦ ਮਾਸਟਰ ਬਿਲਡ ਫੈਬ ਵਾਲਿਆਂ ਦੇ ਨਾਲ। ਇਹਨਾਂ ਦਾ ਨੰਬਰ 4379552200 ਤੇ ਗੱਲਬਾਤ ਕਰ ਸਕਦੇ ਆ। ਜੀ ਸੁਖੀ ਜੀ।
1: ਜੀ ਬਿਲਕੁਲ, ਔਰ ਨਾਲ ਦੀ ਨਾਲ ਸਾਡੀ ਲਾਈਨ ਇਸ ਟਾਈਮ ਪੰਜਾਬ ਦੇ ਨਾਲ ਜੁੜ ਗਈ ਹੈ, ਮਨਪ੍ਰੀਤ ਹੋਰੀ ਵੀ ਆ ਗਏ ਨੇ। ਔਰ ਜਿਵੇਂ ਆਪਾਂ ਪਹਿਲਾਂ ਦੱਸ ਕੇ ਗਏ ਸੀ ਕਿ ਅੱਜ ਸ਼ਹੀਦ ਭਗਤ ਸਿੰਘ ਹੋਰਾਂ ਦਾ ਜਿਹੜਾ ਜਨਮ ਦਿਹਾੜਾ, ਉਹ ਵੀ ਵਧੀਆ ਤਰੀਕੇ ਨਾਲ ਪੰਜਾਬ ਸਰਕਾਰ ਨੇ ਲੁਧਿਆਣਾ ਚ ਕਰਵਾਇਆ, ਤੇ ਲਓ ਫਿਰ ਗੱਲਬਾਤ ਉੱਥੇ ਸ਼ੁਰੂ ਕਰਦੇ ਹਾਂ। ਮਨਪ੍ਰੀਤ ਜੀ ਵੈਲਕਮ। ਜੀ ਮਨਪ੍ਰੀਤ ਜੀ, ਜੀ ਆਇਆਂ ਨੂੰ
2: ਜੀ ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ।
1: ਓਕੇ, ਗੱਲਬਾਤ ਆਪਾਂ ਲੁਧਿਆਣੇ ਸ਼ਹਿਰ ਤੋਂ ਹੀ ਸ਼ੁਰੂ ਕਰੀਏ। ਕਿਵੇਂ ਦਾ ਰਿਹਾ ਇਹ ਜਿਹੜਾ ਜਸ਼ਨੇ ਇਨਕਲਾਬ ਮਨਾਇਆ ਗਿਆ ਪੰਜਾਬ ਸਰਕਾਰ ਵੱਲੋਂ?
2: ਜੀ ਸੁਖੀ ਜੀ, ਸ਼ਹੀਦੇ ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਵਸ ਦੇ ਮੌਕੇ ਤੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੁੱਟਬਾਲ ਮੈਦਾਨ ਦੇ ਵਿੱਚ ਅੱਜ ਦੇ ਦਿਨ ਜਸ਼ਨੇ ਇਨਕਲਾਬ ਕਰਵਾਇਆ ਗਿਆ, ਔਰ ਸਮਾਗਮ ਨੂੰ ਕਾਫੀ ਕਹਿ ਸਕਦੇ ਵੱਡਾ ਭਰਮਾ ਹੁੰਗਾਰਾ ਮਿਲਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਹੈ ਕਿ ਪੰਜਾਬ ਮਤਲਬ ਭਗਤ ਸਿੰਘ ਜਿਹੜੇ ਨੇ ਉਹ ਸਿਰਫ ਇੱਕ ਵਿਅਕਤੀ ਹੀ ਨਹੀਂ ਆ, ਸਗੋਂ ਇੱਕ ਵਿਚਾਰ ਤੇ ਇਨਕਲਾਬ ਦਾ ਜਿਹੜਾ ਨਾਮ ਆ। ਔਰ ਉਹਨਾਂ ਨੇ ਨੌਜਵਾਨਾਂ ਦੀ ਅਫਜ਼ਾਈ ਦੀ ਗੱਲ ਕੀਤੀ ਤੇ ਕਿਹਾ ਕਿ ਸਾਨੂੰ ਐਸੀ ਨੌਜਵਾਨੀ ਤੋਂ ਸੇਧ ਲੈਣ ਦੀ ਲੋੜ ਆ, ਨੌਜਵਾਨਾਂ ਦੇ ਦਿਲਾਂ ਦੇ ਵਿੱਚ ਵੱਸਦੇ ਨੇ ਭਗਤ ਸਿੰਘ ਹੋਣੀ, ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜਾ ਇਹ ਪ੍ਰੇਰਣਾ ਸਰੋਤ ਨੇ। ਸੋ ਉਹਨਾਂ ਨੇ ਉਹਨਾਂ ਦੇ ਜੋ ਵੀ ਸੰਘਰਸ਼ ਨੂੰ ਲੈ ਕੇ ਜਾਂ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਉਲੀਕੇ ਗਏ ਕਦਮ ਸੀਗੇ ਉਹਨਾਂ ਦੇ ਬਾਰੇ ਜਾਣੂ ਕਰਵਾਇਆ, ਨਾਲ ਦੀ ਨਾਲ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਤੇ ਵੀ ਜਿਹੜਾ ਚਾਨਣਾ ਪਾਇਆ, ਔਰ ਕਿਹਾ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਬਦਲਾਅ ਕੀਤੇ ਗਏ ਨੇ ਤੇ ਅਸੀਂ ਦਾਅਵਾ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਬਦਲਾਅ ਜਿਹੜੇ ਦੇਖਣ ਨੂੰ ਮਿਲਣਗੇ। ਨੌਕਰੀਆਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਾਡਾ ਦਾਅਵਾ ਹੈ ਕਿ 70,000 ਦੇ ਕਰੀਬ ਜਿਹੜੀਆਂ ਅਸੀਂ ਸਰਕਾਰੀ ਨੌਕਰੀਆਂ ਦੇਣੀਆਂ ਆ, ਔਰ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦੇ ਦਿੱਤੀਆਂ ਗਈਆਂ ਨੇ। ਸਿਹਤ ਸਹੂਲਤਾਂ ਦੀ ਗੱਲਬਾਤ ਕੀਤੀ, ਇੱਥੋਂ ਤੱਕ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਲਈ ਅਗਰ ਕੇਂਦਰ ਦੇ ਨਾਲ ਵੀ ਲੜਨਾ ਪਿਆ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਨਾਲ ਲੜਾਂਗੇ। ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਦੇ ਲਈ ਮਤਲਬ ਲੋਕਾਂ ਨੂੰ ਇੱਕ ਬੰਨਣ ਵਾਲੀਆਂ ਗੱਲਾਂ ਜਾਂ ਵਿਚਾਰ ਸੀਗੇ ਉਹਨਾਂ ਦੇ ਜੋ ਉਹਨਾਂ ਨੇ ਸਟੇਜ ਤੋਂ ਸਾਂਝੇ ਕੀਤੇ ਸਾਰਿਆਂ ਦੇ ਨਾਲ। ਸੁਖੀ ਜੀ, ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਹਦੇ ਵਿੱਚ ਕੁਲਵਿੰਦਰ ਬਿੱਲਾ ਜੀ, ਰਣਜੀਤ ਬਾਵਾ, ਪਰੀ ਪੰਧੇਰ, ਬਸੰਤ ਕੌਰ, ਇਹਨਾਂ ਸਾਰੇ ਕਲਾਕਾਰਾਂ ਨੇ ਜਿਹੜਾ ਆ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ,
1: ਕਿਉਂਕਿ ਮਨੋਰੰਜਨ ਵੀ ਕੀਤਾ। ਤੇ ਅੱਛਾ, ਕਿ ਕੱਲ ਕਿ ਮੈਂ ਪੜ੍ਹ ਰਿਹਾ ਸੀਗਾ ਮਨਪ੍ਰੀਤ ਜੀ, ਤੁਸੀਂ ਮੇਰੇ ਖਿਆਲ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਜਾਂ ਸਾਡੇ ਲਿਸਨਰ ਵੀ ਸਹਿਮਤ ਹੋਣਗੇ ਕਿ ਸਾਡਾ ਮੁਲਕ ਇਹੋ ਜਿਹਾ ਜਿੱਥੇ ਜੇਲ੍ਹ 'ਚ ਬੰਦ ਅਧਿਕਾਰੀ ਵੋਟ ਤਾਂ ਨਹੀਂ ਪਾ ਸਕਦੇ ਪਰ ਜੇਲ੍ਹ 'ਚ ਬੰਦ ਇਲੈਕਸ਼ਨ ਲੜ ਸਕਦੇ ਆ।
2: ਹਾਂਜੀ, ਇਹ ਸੁਖੀ ਜੀ ਅੱਗੇ ਵੀ ਹੁੰਦਾ ਆਇਆ ਆ, ਪਰ ਚੱਕਰ ਤੇ ਆ ਵੀ ਜਦੋਂ ਇਲੈਕਸ਼ਨ ਲੜ ਸਕਦੇ ਆ ਤੇ ਜਿੱਤਣ ਤੋਂ ਬਾਅਦ ਜੇਕਰ ਉਹਨਾਂ ਨੂੰ ਜੇਲ੍ਹ ਹੋਈ ਆ ਤਾਂ ਉਸ ਤੋਂ ਬਾਅਦ ਬਾਹਰ ਵੀ ਨਹੀਂ ਆਉਂਦੇ, ਇਹ ਵੀ ਸਾਡੇ ਸਾਹਮਣੇ ਜਿਹੜੇ ਨੇ ਐਗਜ਼ਾਮਪਲ ਪਏ ਹੋਏ ਨੇ। ਖਡੂਰ ਸਾਹਿਬ ਹਲਕਾ ਆਪਣੇ MP ਦੀ ਆਵਾਜ਼ ਸੁਣਨ ਨੂੰ ਤਰਸ ਗਿਆ ਕਿ ਕੀ ਉਹ ਲੋਕ ਸਭਾ ਦੇ ਵਿੱਚ ਜਾ ਕੇ ਆਪਣੇ ਹਲਕੇ ਲਈ ਆਵਾਜ਼ ਉਠਾਉਣਗੇ, ਕੀ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਜਿੱਦਾਂ ਮਾਂ ਬਿਨਾਂ ਨਾਥ ਬੱਚਾ ਜ਼ਿੰਦਗੀ ਗੁਜ਼ਾਰਦਾ ਹੈ ਨਾ, ਇਸ ਵਾਰੀ ਉਹਨਾਂ ਨੇ ਆਪਣੇ MP ਦੇ ਬਿਨਾਂ ਜਿਹੜੇ ਏਦਾਂ ਸਾਲ ਜਿਹੜੇ ਕੱਢ ਦਿੱਤੇ, ਔਰ ਉਹਨਾਂ ਦੀ ਜਗ੍ਹਾ ਕੋਈ ਉੱਥੇ ਜਾ ਕੇ ਬੋਲਿਆ ਤੱਕ ਨਹੀਂ ਆ, ਔਰ ਜ਼ਰੂਰੀ ਵੀ ਨਹੀਂ ਸਮਝਿਆ ਸਰਕਾਰਾਂ ਨੇ
3: ਕਿ ਉਹਨਾਂ ਦੀ ਕੋਈ ਅਪੀਲ ਜਾਂ ਉਹਨਾਂ ਦੀ ਕੋਈ ਕਾਰਵਾਈ ਜਾਂ ਕਿਸੇ ਵੀ ਤਰ੍ਹਾਂ ਕਸਟਡੀ ਦੇ ਵਿੱਚ ਲਿਆ ਕੇ ਉਹਨਾਂ ਦਾ ਸੈਸ਼ਨ ਜਿਹੜਾ ਆ ਉੱਥੇ ਕਰਾਇਆ ਜਾਵੇ। ਇਹ ਅਫਵਾਹਾਂ ਜ਼ਰੂਰ ਆਉਂਦੀਆਂ ਸੀ ਕਿ ਇਸ ਵੇਲੇ ਆਉਣਗੇ ਜਾਂ ਇਸ ਦਿਨ ਦੇ ਸੈਸ਼ਨ ਦੇ ਵਿੱਚ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਿਹੜੀ ਆ ਗੱਲਬਾਤ ਹੋਏਗੀ ਔਰ ਸੈਸ਼ਨ ਦਾ ਜਿਹੜਾ ਸਿੱਧਾ ਪ੍ਰਸਾਰਣ ਹੈ ਲੋਕਾਂ ਤੱਕ ਪਹੁੰਚੂਗਾ। ਸੋ ਮੈਨੂੰ ਲੱਗਦਾ ਹੈ ਸੁਖੀ ਜੀ, ਜਿੰਨਾ ਸੌਖਾ ਜੇਲ੍ਹ 'ਚ ਬੈਠਿਆ ਇਲੈਕਸ਼ਨ ਲੜਨਾ ਹੈ, ਉਹਨਾਂ ਸੌਖਾ ਇਹ ਵੀ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਲੋਕਾਂ ਦੇ ਲਈ ਬੋਲ ਸਕੇ, ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੇ। ਔਰ ਜੇ ਇਹ ਸਭ ਆ ਤੇ ਮੈਨੂੰ ਲੱਗਦਾ ਹੈ ਵੀ ਬਾਕੀ ਲੋਕਾਂ ਦੇ ਲਈ ਵੀ ਇਹ ਸਹੂਲਤ ਹੋਣੀ ਚਾਹੀਦੀ ਹੈ ਕਿ ਜੇਲ੍ਹ 'ਚ ਬੈਠੇ ਕਿਸੇ ਤਰੀਕੇ ਆਪਣੇ ਆਪਣੇ ਹਲਕੇ ਦੇ ਆਪਣੇ ਆਪਣੇ ਉਮੀਦਵਾਰਾਂ ਨੂੰ ਵੋਟ ਵੀ ਪਾ ਸਕਣ।
1: ਬਿਲਕੁਲ। ਅੱਛਾ, ਜਿਹੜਾ ਜਦੋਂ ਫਿਰ ਇਹ ਅਧਿਕਾਰੀ ਜੇਲ੍ਹ 'ਚ ਹੁੰਦੇ ਆ, ਕੀ ਇਹਨਾਂ ਨੂੰ ਸੈਲਰੀ ਮਿਲਦੀ ਆ ਉਸ ਟਾਈਮ?
3: ਹਾਂਜੀ ਸੁਖੀ ਜੀ, ਫੈਮਿਲੀ ਤਾਂ ਮੁਲਾਕਾਤਾਂ ਦੇ ਲਈ
1: ਨਹੀਂ, ਫੈਮਿਲੀ ਨਹੀਂ ਸੈਲਰੀ ਪੇ, ਤਨਖਾਹ।
3: ਹਾਂ ਸੈਲਰੀ। ਸੁਖੀ ਜੀ, ਇਹਦੇ ਬਾਰੇ ਮੈਨੂੰ ਜਿਹੜੀ ਕੋਈ ਨੌਲੇਜ ਨਹੀਂ ਹੈਗੀ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਮਿਲਦੀ ਜ਼ਰੂਰ ਹੋਊਗੀ ਉਹਨਾਂ ਦੇ ਹਿੱਸੇ ਦੀ, ਉਹਨਾਂ ਨੂੰ ਸੈਲਰੀ ਥੋੜੀ ਬਹੁਤ ਕੁਝ ਹਿੱਸੇ ਤੱਕ ਮੈਨੂੰ ਲੱਗਦਾ ਉਹ ਚੀਜ਼ਾਂ ਕੱਟੀਆਂ ਜਾਂਦੀਆਂ ਹੋਣਗੀਆਂ ਜਿਹੜੀਆਂ ਹੋਰ ਵਾਧੂ ਦੀਆਂ ਸਹੂਲਤਾਂ ਜਿਹੜੀਆਂ ਮਿਲਦੀਆਂ ਨੇ। ਕਿਉਂਕਿ ਜਦੋਂ ਇੱਕ MP ਜਾਂ ਇੱਕ MLA ਜਾਂ ਕੋਈ ਮੰਤਰੀ ਬਾਹਰ ਜਨਤਾ ਦੇ ਵਿੱਚ ਵਿਚਰਦਾ ਹੈ ਤਾਂ ਉਹਦੇ ਜਿਹੜੇ ਐਕਸਪੈਂਸਿਵ ਹੋਰ ਜ਼ਿਆਦਾ ਹੁੰਦੇ ਨੇ, ਉਹਨਾਂ ਨੂੰ ਮਿਲਣ ਗਿਲਣ ਵਾਲੇ ਲੋਕਾਂ ਦੇ ਲਈ ਵੀ ਪੱਤਾ ਮਿਲਦਾ ਆ, ਉਹਨਾਂ ਨੂੰ ਖਾਣ ਪੀਣ ਦੇ ਲਈ ਐਕਸਟਰਾ ਜੋ ਵੀ ਆਪਣੇ ਉਹਨਾਂ ਨੇ ਮੰਤਰੀ ਦੇ ਭੱਤੇ ਦੇ ਵਿੱਚ ਜੋ ਵੀ ਉਹਨਾਂ ਨੇ ਕਰਨਾ ਹੁੰਦਾ, ਮੈਨੂੰ ਲੱਗਦਾ ਇਹ ਚੀਜ਼ਾਂ ਹੁੰਦੀਆਂ ਨੇ। ਤਾਂ ਹੋ ਸਕਦਾ ਵਾ ਫਿਰ ਕੁਛ ਚੀਜ਼ਾਂ ਦੀ ਕਟੌਤੀ ਕਰਕੇ ਕੁਝ ਉਹਨਾਂ ਦੇ ਹਿੱਸੇ ਦਾ ਜੋ ਵੀ ਬਣਦਾ ਹੈ ਉਹਨਾਂ ਨੂੰ ਜ਼ਰੂਰ ਮਿਲਦਾ ਹੋਊਗਾ, ਪਰ ਇਹਦੇ ਬਾਰੇ ਮੈਂ ਕੋਈ ਸ਼ੋਰ ਨਹੀਂ ਹੈ।
1: ਠੀਕ ਹੈ ਜੀ, ਚਲੋ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਮੈਂ ਦੱਸ ਦਵਾਂ ਸਰੋਤਿਆਂ ਨੂੰ, ਸਾਡਾ ਨੰਬਰ 9057999 ਜਾਣੀ 9057990099, ਅਗਰ ਕੋਈ ਗੱਲ ਕਰਨੀ ਚਾਹੋ ਤੁਸੀਂ, ਮਨਪ੍ਰੀਤ ਹੋਰਾਂ ਤੱਕ ਸਵਾਲ ਹੋਵੇ ਜਾਂ ਤੁਹਾਡਾ ਕੋਈ ਵਿਚਾਰ ਹੋਣ ਇਸ ਸੰਬੰਧੀ ਕਰ ਸਕਦੇ ਹੋ। ਹੁਣ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਮਨਪ੍ਰੀਤ ਜੀ, ਕਿ ਮਸ਼ਹੂਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਿਅਕਤੀ ਜਿਹਨੇ ਕਿ ਖੁਦਕੁਸ਼ੀ ਕੀਤੀ, ਉਹਨੂੰ ਕੀ ਮਜਬੂਰੀ ਪੈ ਗਈ ਸੀ ਜਾਂ ਕਿਵੇਂ, ਕਿੱਦਾਂ ਦਾ ਇਹ ਫਿਲਮੀ ਸੀਨ ਬਣਿਆ?
3: ਹਾਂਜੀ ਸੁਖੀ ਜੀ, ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਜਿਹੜੀ ਸਾਹਮਣੇ ਖਬਰ ਆਈ ਆ, ਮਨੋਰੰਜਨ ਜਗਤ ਤੋਂ ਤੜਕ ਸਵੇਰੇ ਮੰਦਭਾਗੀ ਜਿਹੜੀ ਖਬਰ ਸਾਹਮਣੇ ਆਉਂਦੀ ਹੈ, ਜੋ ਜਾਣਕਾਰੀ ਆ ਉਹਦੇ ਮੁਤਾਬਕ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ ਦੀ ਖਬਰ ਹੁੰਦੀ ਆ। ਨਿਧੀ ਤਿਵਾੜੀ ਕਰਕੇ ਨਾਮ ਹੈ, ਲੜਕੀ ਆ, 31 ਸਾਲ ਦੀ ਉਹਦੀ ਉਮਰ ਆ, ਜਿਹਨੇ ਖੁਦਕੁਸ਼ੀ ਕਰ ਲਈ ਆ ਔਰ ਕਾਫੀ ਜ਼ਿਆਦਾ ਉਹਦੇ ਫੋਲੋਅਰਸ ਨੇ ਸੋਸ਼ਲ ਮੀਡੀਆ ਤੇ, ਕਾਫੀ ਮਸ਼ਹੂਰ ਸੀਗੀ ਇਹ ਲੜਕੀ। ਗੱਲਬਾਤ ਇੰਨੀ ਹੋਈ ਆ ਕਿ ਉਹਨੇ ਕਿਸੇ ਲੜਕੇ ਦੇ ਨਾਲ ਗੱਲਬਾਤ ਕੀਤੀ ਆ ਔਰ ਗੁੱਸੇ ਚ ਆ ਕੇ ਉਹਦੇ ਨਾਲ ਲੜਾਈ ਕਰਕੇ ਫਾਹਾ ਜਿਹੜਾ ਲਗਾ ਲਿਆ ਔਰ ਆਖਰੀ ਵਾਰ ਉਹਨਾਂ ਨੇ ਆਪਣੀ ਮਾਂ ਨੂੰ ਫੋਨ ਕਰਕੇ ਮਤਲਬ ਦੱਸਿਆ ਵੀ ਹੈ ਇਸ ਚੀਜ਼ ਦੇ ਬਾਰੇ ਕਿ ਮੇਰੇ ਨਾਲ ਇੱਦਾਂ ਲੜਾਈ ਹੋਈ ਆ। ਪੁਲਿਸ ਨੇ ਉਹਦੇ ਫੋਨ ਨੰਬਰ ਖੰਗਾਲੇ ਵਿੱਚ, ਕਾਫੀ ਕੁਝ ਚਲੋ ਉਹਨਾਂ ਦੀਆਂ ਕਾਲਸ ਵਗੈਰਾ ਵੀ ਮਿਲੀਆਂ, ਪਰ ਗੱਲ ਇਹ ਆ ਵੀ ਇੰਨਾ ਫੇਮ ਪਾ ਕੇ ਹੱਸਦੇ ਖੇਡਦੇ ਨੱਚਦੇ ਗਾਉਂਦੇ ਆਖਰੀ ਵਾਰ ਉਹਨਾਂ ਨੇ ਵੀਡੀਓ ਵੀ ਬਣਾਈ ਆ ਬੜੀ ਵਧੀਆ ਉੱਥੇ ਡਾਂਸ ਕਰਦਿਆਂ ਹੋਇਆਂ ਦੀ, ਤੇ ਫਿਰ ਮੌਤ ਨੂੰ ਗਲੇ ਲਗਾ ਲੈਣਾ, ਇੰਨੀ ਪਾਪੂਲਰਿਟੀ ਮਤਲਬ ਆਪਣੇ ਆਪ ਚ ਪਾ ਕੇ ਲੋਕੀ ਹਿੱਟ ਹੋਣ ਲਈ ਪਾਪੂਲਰ ਹੋਣ ਦੇ ਲਈ ਤਰਸਦੇ ਨੇ। ਭਾਵੇਂ ਕੋਈ ਵੀ ਛੋਟਾ ਮੋਟਾ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਸੁਖੀ ਜੀ, ਬਹੁਤ ਤਰੀਕਿਆਂ ਨਾਲ ਲੋਕੀ ਅੱਗੇ ਆਉਂਦੇ ਨੇ, ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ, ਪਰ ਜਦੋਂ ਕੋਈ ਆਪਣਾ ਟੈਲੈਂਟ ਸ਼ੋ ਕਰਕੇ ਕੋਈ ਨੱਚ ਕੇ ਕੋਈ ਗਾ ਕੇ ਕਿਸੇ ਵੀ ਤਰੀਕੇ ਦੇ ਨਾਲ ਅੱਗੇ ਆਉਂਦਾ ਤਾਂ ਮੈਨੂੰ ਲੱਗਦਾ ਇੱਕ ਲੋਕਾਂ ਦਾ ਵੱਡਾ ਇਕੱਠ, ਤੁਸੀਂ ਵੀ ਸ਼ੋਅ ਕਰਾਉਂਦੇ ਹੋ, ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਸ਼ੋਅ ਕਰਾਉਂਦੇ ਨੇ, ਬਹੁਤ ਸਾਰੇ ਕਲਾਕਾਰ ਨੇ ਜਿਹੜੇ ਸਟੇਜਾਂ ਤੇ ਜਾ ਕੇ ਪਰਫਾਰਮ ਕਰਦੇ ਨੇ ਤੇ ਉਹ ਤਰਸਦੇ ਨੇ ਕਿ ਸਾਨੂੰ 2000 ਆਡੀਅੰਸ ਦਾ ਇਕੱਠ ਮਿਲ ਜਾਵੇ, ਸਾਨੂੰ 50,000 ਆਡੀਅੰਸ ਦਾ ਇਕੱਠ ਮਿਲ ਜਾਵੇ। ਤੇ ਉਹ ਇਨਫਲੂਐਂਸਰ ਨੇ ਜਿਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਜਗ੍ਹਾ ਬਣਾਈ ਤੇ ਮਿਲੀਅਨਸ ਫਾਲੋਅਰਸ ਆਡੀਅੰਸ ਆਪਣੇ ਨਾਲ ਜੋੜੀ ਤੇ ਉਹਨਾਂ ਦੇ ਰਿਵਿਊ ਕਮੈਂਟ ਨਾਲੋਂ ਨਾਲ ਉਹਨਾਂ ਨੂੰ ਹਜ਼ਾਰਾਂ ਦੀ ਲਿਸਟ ਦੇ ਵਿੱਚ ਮਿਲਦੇ ਨੇ, ਤੇ ਫਿਰ ਉਸ ਜਗ੍ਹਾ ਤੇ ਆ ਕੇ ਆਤਮ ਹੱਤਿਆ ਕਰ ਜਾਣੀ ਲੜਾਈ ਨੂੰ ਲੈ ਕੇ, ਮਤਲਬ ਕਹਿ ਸਕਦੇ ਹਾਂ ਵੀ ਖੁਸ਼ੀਆਂ ਜਿਹੜੀਆਂ ਹੱਸਦੇ ਚਿਹਰੇ ਦੇਖਦੇ ਨੇ ਬੇਸ਼ੱਕ ਸੋਸ਼ਲ ਮੀਡੀਆ ਤੇ, ਪਰ ਖੁਸ਼ੀਆਂ ਜਿਹੜੀਆਂ ਨੇ ਕਹਿੰਦੇ ਕਿਤੇ ਉਹ ਵੀ ਮੁੱਲ ਨਹੀਂ ਵੇਖਦੀਆਂ। ਇਨਸਾਨ ਆ, ਫਰਸਟ੍ਰੇਟ ਹੋ ਜਾਂਦੇ ਨੇ, ਗੁੱਸਾ ਵੀ ਆਉਂਦਾ, ਈਗੋ ਵੀ ਹਰਟ ਹੁੰਦੀ ਆ, ਪਰ ਜਜ਼ਬਾਤ ਕੰਟਰੋਲ ਨਹੀਂ ਰਹਿੰਦਾ
1: ਜੀ। ਦੱਸ ਦਈਏ ਕਿ ਨਾਲ ਦੀ ਨਾਲ ਥੋੜਾ ਜਿਹਾ ਸਾਡੇ ਸਪੌਂਸਰਾਂ ਦੇ ਸੰਦੇਸ਼ ਵੀ ਕਿ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ। ਟਿੱਕਾ ਜੰਕਸ਼ਨ ਬਹੁਤ ਵਧੀਆ ਖਾਣਾ ਹੁੰਦਾ, ਕੇਟਰਿੰਗ ਕਰਵਾਉਣੀ ਆ, ਕੇਟਰਿੰਗ ਹੋ ਸਕਦੀ ਹੈ, ਜਾ ਕੇ ਉੱਥੇ ਪਰਿਵਾਰ ਸਮੇਤ ਬੈਠ ਕੇ ਖਾਣਾ ਖਾ ਸਕਦੇ ਹੋ, ਲਾਈਵ ਮਿਊਜ਼ਿਕ ਚੱਲਦਾ ਹੁੰਦਾ, ਨੰਬਰ ਹੈ 6474294040। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਪੀਜ਼ਾ ਡੀਪੋ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ। ਪੀਜ਼ਾ ਡੀਪੋ ਦੀਆਂ 70 ਤੋਂ ਵੱਧ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ, ਜਿੱਥੋਂ ਤੁਸੀਂ ਪੀਜ਼ਾ, ਵਿੰਗਸ, ਨਾਨ ਵੈਜ ਵੈਜ ਸਾਰਾ ਕੁਛ ਆਰਡਰ ਕਰ ਸਕਦੇ ਹੋ ਜਾਂ ਪੀਜ਼ਾ ਡੀਪੂ ਡਾਟ ਸੀ ਏ ਤੇ ਜਾਓ ਤੇ ਤੁਸੀਂ ਉੱਥੇ ਵੀ ਆਰਡਰ ਕਰ ਸਕਦੇ ਹੋ। ਅਗਰ ਨਾਗਰਾ ਫਾਲ ਤੁਹਾਡਾ ਚੱਕਰ ਲੱਗ ਰਿਹਾ ਤੇ ਢਾਬਾ ਔਨ ਦਾ ਫਾਲ ਬਹੁਤ ਵਧੀਆ ਰੈਸਟੋਰੈਂਟ ਹੈ ਜੀ, ਪਾਰਕਿੰਗ ਬਿਲਕੁਲ ਫ੍ਰੀ ਹੈ, ਖਾਣਾ ਵਧੀਆ ਹੈਗਾ ਔਰ ਜਿੱਥੋਂ ਜਾ ਕੇ ਤੁਸੀਂ ਆਪਣੇ ਆਏ ਹੋਏ ਮਹਿਮਾਨਾਂ ਨੂੰ ਖੁਸ਼ ਕਰ ਸਕਦੇ ਹੋ, ਲਿਜਾ ਕੇ ਨਾਗਰਾ ਫਾਲ ਦਿਖਾਵੋ ਤੇ ਨਾ ਇਹਨਾਂ ਦਾ ਖਾਣਾ ਖਾਵੋ। ਢਾਬਾ ਔਨ ਦਾ ਫਾਲ ਦਾ ਨੰਬਰ ਹੈ 905-938-8030 ਦੇ ਉੱਤੇ ਗੱਲਬਾਤ ਹੋ ਸਕਦੀ ਹੈ ਜੀ। ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। 905-451-1500 ਤੇ ਗੱਲ ਕਰ ਲਓ ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਇੰਸ਼ੋਰੈਂਸ ਸੰਬੰਧੀ ਇਨਫੋਰਮੇਸ਼ਨ ਚਾਹੀਦੀ ਹੈ ਤੇ ਹਰਪ੍ਰੀਤ ਸੈਣੀ ਹੋਰਾਂ ਨਾਲ ਗੱਲ ਕਰ ਲਓ 416-816-6500 ਦੇ ਉੱਤੇ ਗੱਲ ਹੋ ਸਕਦੀ ਹੈ ਜੀ ਹਰਪ੍ਰੀਤ ਸੈਣੀ ਹੋਰਾਂ ਦੇ ਨਾਲ। ਸਾਡੇ ਨਾਲ ਗੱਲ ਕਰਨੀ ਹੈ ਤੇ 905-799-0999 ਤੇ ਗੱਲ ਹੋ ਸਕਦੀ ਹੈ ਜੀ।
0: ਬਿਲਕੁਲ ਜੀ, ਔਰ ਇੱਕ ਜ਼ਰੂਰੀ ਸੂਚਨਾ ਫੇਰ ਦੇ ਦੀਏ ਕਿ ਨਾਜ ਮਾਰਦੀ ਜਿਹੜੀ ਹੈ ਜੀ ਪਿਛਲੇ ਤੋਂ ਪਿਛਲੇ ਹਫ਼ਤੇ ਜਿਹੜੀ ਹੈ ਜੀ ਓਪਨਿੰਗ ਹੋਈ ਸੀ, ਗ੍ਰੈਂਡ ਓਪਨਿੰਗ ਹੋਈ ਸੀ ਅਤੇ ਬਹੁਤ ਹੀ ਵਧੀਆ ਜਿਹੜਾ ਜੀ ਰਿਸਪੋਂਸ ਆਇਆ ਅਤੇ ਉਹਦੇ ਲਈ ਸਾਡੇ ਲਿਸਨਰਸ ਦਾ ਬਹੁਤ ਬਹੁਤ ਧੰਨਵਾਦ ਹੈ। ਬਿਲਕੁਲ ਜੀ, ਤੁਸੀਂ ਹੁਣ ਅਨਾਜ ਮਾਰਟ ਤੋਂ ਬਹੁਤ ਹੀ ਸਸਤੀ ਜਿਹੜੀ ਜੀ ਗਰੋਸਰੀ ਖਰੀਦ ਸਕਦੇ ਹੋ, ਬਹੁਤ ਘੱਟ ਕੀਮਤਾਂ ਅਤੇ ਬਹੁਤ ਰੀਜ਼ਨੇਬਲ ਪ੍ਰਾਈਜ਼ ਹੋਣਗੇ ਜੋ ਤੁਸੀਂ ਜਾਓਗੇ ਤੁਸੀਂ ਖੁਦ ਕੰਪੇਅਰ ਕਰਿਓ ਅਤੇ ਕਾਫ਼ੀ ਵਧੀਆ ਜਿਹੜੇ ਹੈ ਜੀ ਤੁਸੀਂ ਤੋਂ ਆਪਣੀ ਜਿਹੜੇ ਜੀ ਡੀਲਸ ਗ੍ਰੈਬ ਕਰ ਸਕਦੇ। ਇਹਨਾਂ ਦਾ ਨੰਬਰ 905-928-8557 ਤੇ ਗੱਲਬਾਤ ਹੋ ਸਕਦੀ ਹੈ, ਪਹੁੰਚ ਸਕਦੇ ਹਾਂ ਤੁਸੀਂ 6141 ਮੇਫਿਲ ਰੋਡ ਯੂਨਿਟ 42A ਅਨਾਜ ਮਾਰਟ ਏਅਰਪੋਰਟ ਰੋਡ ਐਂਡ ਮੇਫਿਲ ਦਾ ਜਿਹੜਾ ਜੀ ਇਹ ਕੋਰਨਰ ਹੈਗਾ ਆ। ਔਰ ਬਿਲਕੁਲ ਜੀ ਇੱਕ ਜਿਹੜੀ ਹੈ ਜੀ ਆਪਾਂ ਜ਼ਰੂਰੀ ਸੂਚਨਾ ਦੇ ਦਈਏ ਕਿ ਸਾਡੇ ਕਿਸੇ ਵੀ ਭੈਣ ਭਰਾ ਨੂੰ ਤੁਹਾਡੇ ਕੋਲ ਟਰੱਕਿੰਗ ਦਾ ਜਿਹੜਾ ਹੈ ਜੀ ਲਾਇਸੈਂਸ ਹੈਗਾ ਹੈ ਅਤੇ ਤੁਸੀਂ ਜਿਹੜੇ ਜੀ ਜੋਬ ਦੀ ਭਾਲ ਦੇ ਵਿੱਚ ਹੈਗੇ ਹਾਂ ਅਤੇ ਬਹੁਤ ਹੀ ਵਧੀਆ ਤੁਹਾਨੂੰ ਜਿਹੜਾ ਹੈ ਜੀ ਪੇ ਰੇਟ ਮਿਲ ਸਕਦਾ ਅਤੇ ਤੁਸੀਂ ਗੱਲਬਾਤ ਜਿਹੜੀ ਹੈ ਜੀ ਕਰਨੀ ਹੈਗੀ ਆ ਇਸ ਨੰਬਰ 'ਤੇ 6473028071 ਤੇ ਤੁਸੀਂ ਜਿਹੜਾ ਜੀ ਬਹੁਤ ਵਧੀਆ ਤੁਸੀਂ ਡੇਲੀ ਰਨ ਹੈਗੇ ਆ ਸਵੇਰ ਨੂੰ ਜਾ ਕੇ ਸ਼ਾਮ ਨੂੰ ਜਿਹੜਾ ਜੀ ਤੁਸੀਂ ਘਰ ਵੀ ਪਹੁੰਚ ਸਕਦੇ ਨੇ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ ਜੀ।
1: ਅੱਛਾ ਜੀ, ਇੱਕ ਸਵਾਲ ਸਾਡੇ ਲਿਸਨਰ ਉਹਨਾਂ ਨੇ ਭੇਜਿਆ, ਕਹਿੰਦੇ ਕਿ ਇਹ ਕੁਐਸਚਨ ਪੁੱਛੋ ਜੇ ਕਿਸੇ ਨੂੰ ਜਾਣਕਾਰੀ ਹੈ ਕਿ ਜਿਹੜਾ ਲੀਪ ਦਾ ਸਾਲ ਹੁੰਦਾ 5 ਸਾਲ ਬਾਅਦ ਆਉਂਦਾ ਤੇ ਉਹ ਕਿਉਂ ਆਉਂਦਾ।
0: ਓਕੇ, ਜਿਹੜਾ 5 ਸਾਲ ਬਾਅਦ
1: ਲੀਪ ਈਅਰ ਆਉਂਦਾ ਉਹ ਕਿਉਂ ਆਉਂਦਾ, ਜਾਣੀ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਉਹਦਾ 28 ਦਿਨ ਹੁੰਦੇ ਆ ਤੇ ਉਹ 5 ਸਾਲ ਬਾਅਦ 29 ਕਿਉਂ ਆਉਂਦੇ ਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। 905-799-0999 ਸਾਡਾ ਨੰਬਰ ਹੈ ਜੀ। ਸੋ ਮਨਪ੍ਰੀਤ ਜੀ ਤੁਹਾਨੂੰ ਪਤਾ ਹੈ
3: ਜੀ? ਸੁਖੀ ਜੀ ਦੁਬਾਰਾ ਪੁੱਛਿਓ ਸਵਾਲ।
1: ਸਵਾਲ ਜੀ ਕਿਸੇ ਸਾਡੇ ਲਿਸਨਰ ਨੇ ਕੀਤਾ, ਕਹਿੰਦੇ ਜਿਹੜਾ ਲੀਪ ਦਾ ਸਾਲ ਹੁੰਦਾ ਫਰਵਰੀ ਦੇ ਵਿੱਚ ਆਉਂਦਾ 5 ਸਾਲ ਬਾਅਦ ਉਹ ਕਿਉਂ ਆਉਂਦਾ।
3: ਪੜਿਆ ਸੀ ਸੁਖੀ ਜੀ ਪਰ ਮੈਨੂੰ ਹੁਣ ਐਗਜੈਕਟਲੀ ਯਾਦ ਨੀ, ਮੈਂ ਕੁਝ ਗਲਤ ਨਾ ਦੱਸ ਦੇਵਾਂ। ਮੈਨੂੰ ਇੰਨਾ ਕੁ ਮਤਲਬ ਪਤਾ ਹੈ ਕਿ ਹਰ 4 ਸਾਲ ਦੇ ਬਾਅਦ ਜਿਹੜਾ ਆ 5 ਸਾਲ ਬਾਅਦ ਨੀ ਸ਼ਾਇਦ 4 ਸਾਲ ਬਾਅਦ ਹੁੰਦਾ ਹੈ, ਜਿਹਦੇ ਚ ਫਰਵਰੀ ਮਹੀਨਾ ਜਿਹੜਾ ਆ ਮੇਰੇ ਖਿਆਲ ਨਾਲ 28 ਦਿਨਾਂ ਦਾ ਨੀ 29 ਦਾ ਹੁੰਦਾ ਕੁਛ ਏਦਾਂ ਕਰਕੇ।
1: ਚਲੋ ਦੇਖਦੇ ਹਾਂ, ਸਾਡੇ ਕਿਸੇ ਲਿਸਨਰ ਨੂੰ ਜੇ ਪਤਾ ਹੋਵੇ 905-799-0999 ਤੇ ਦੱਸ ਸਕਦੇ ਆ ਔਰ ਨੰਬਰ ਤੇ। ਹੁਣ ਆਪਾਂ ਜਦ ਤੱਕ ਚੱਲਦੇ ਹਾਂ ਅਗਲੀ ਖਬਰ ਵੱਲ ਨੂੰ। ਬਠਿੰਡਾ ਬੱਸ ਅੱਡੇ ਦੇ ਉੱਤੇ ਇੱਕ ਬਹੁਤ ਦਰਦਨਾਕ ਹਾਦਸਾ ਹੋਇਆ, ਮਨਪ੍ਰੀਤ ਜੀ ਇਹ ਕੀ ਸੀ?
3: ਸੁਖੀ ਜੀ ਇੱਕ ਲੜਕੀ ਜਿਹੜੀ ਆ ਇਸ ਬੱਸ ਹਾਦਸੇ ਦੇ ਵਿੱਚ ਕੁਚਲੀ ਗਈ। ਬਹੁਤ ਭਿਆਨਕ ਬੱਸ ਹਾਦਸਾ ਸੀਗਾ, ਸਥਾਨਕ ਬੱਸ ਸਟੈਂਡ ਤੇ ਕਹਿ ਸਕਦੇ ਬਠਿੰਡਾ ਦੇ। ਸੋ ਲੜਕੀ ਇੱਕ ਜਿਹੜੀ ਸੀਗੀ ਉਹ ਲਾਗੋ ਦੀ ਲੰਘ ਰਹੀ ਸੀ, ਪ੍ਰਾਈਵੇਟ ਬੱਸ ਉਹਦੇ ਚ ਟੱਕਰ ਮਾਰਦੀ ਆ, ਮੌਕੇ ਤੇ ਹੀ ਕੁੜੀ ਜਿਹੜੀ ਆ ਦਮ ਤੋੜ ਦਿੰਦੀ ਆ। ਤੇ ਹੁਣ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤਾਂ ਕੀ ਦਈਏ, ਵਿਚਾਰੀ ਕੁੜੀ ਕੋਈ ਬੈਂਕ ਦਾ ਐਗਜ਼ਾਮ ਦੇਣ ਦੇ ਲਈ ਪੇਪਰ ਦੇਣ ਦੇ ਲਈ ਗਈ ਸੀ ਘਰੋਂ ਬੜੇ ਚਾਵਾਂ ਦੇ ਨਾਲ, ਪਰ ਵਾਪਸ ਉਹ ਨਹੀਂ ਪਰਤੀ। ਕਈ ਵਾਰੀ ਕਾਹਲੀਆਂ ਬੰਦੇ ਨੂੰ ਮਾਰ ਜਾਂਦੀਆਂ, ਹੁਣ ਇਹ ਤਾਂ ਨੀ ਪਤਾ ਕਿ ਕਸੂਰ ਲੜਕੀ ਦਾ ਸੀਗਾ ਜਾਂ ਗਲਤੀ ਬੱਸ ਵਾਲੇ ਦੀ ਸੀਗੀ, ਪਰ ਗੱਲ ਇਹ ਆ ਵੀ ਜੇ ਦੋਨਾਂ ਚ ਕਿਸੇ ਦੀ ਵੀ ਗਲਤੀ ਸੀ ਤਾਂ ਉਹ ਕਹਿੰਦੇ ਕਾਹਲੀ ਅੱਗੇ ਟੋਏ ਦੇਰ ਆਏ ਦਰੁਸਤ ਆਏ। ਪਰ ਸੁਖੀ ਜੀ ਤੁਸੀਂ ਵੀ ਟ੍ਰੈਫਿਕ ਸਿਸਟਮ ਜਿਹੜਾ ਇੰਡੀਆ ਦਾ ਦੇਖਿਆ ਹੀ ਹੋਇਆ, ਕਈ ਵਾਰੀ ਤੁਹਾਡੇ ਨਾਲ ਸਫ਼ਰ ਕੀਤਾ, ਤੁਸੀਂ ਵੀ ਕਈ ਵਾਰੀ ਕਲਪ ਜਾਂਦੇ ਹੋ ਕਿ ਚਾਹੇ ਕੋਈ ਲਾਈਟ ਹੀ ਕਿਉਂ ਨਾ ਹੋਵੇ ਪਿੱਛੇ ਖੜੇ ਲੋਕ ਹਾਰਨ ਕਿਵੇਂ ਮਾਰਦੇ ਨੇ, ਬੱਸ ਸਟੈਂਡਾਂ ਤੇ ਕਿੰਨਾ ਰਸ਼ ਹੁੰਦਾ। ਜਲੰਧਰ ਵਾਲੇ ਬੱਸ ਸਟੈਂਡ ਦੀ ਹੀ ਗੱਲ ਕਰ ਲਈਏ ਤਾਂ ਉੱਥੇ ਚਾਹੇ ਟ੍ਰੈਫਿਕ ਪੁਲਿਸ ਵਾਲੇ ਖੜੇ ਵੀ ਹੁੰਦੇ ਆ, ਪਰ ਉਹਨਾਂ ਨੂੰ ਵੀ ਟ੍ਰੈਫਿਕ ਹੈਂਡਲ ਕਰਨਾ ਜਿਹੜਾ ਕੰਟਰੋਲ ਕਰਨਾ ਜਿਹੜਾ ਮੁਸ਼ਕਲ ਹੋ ਜਾਂਦਾ ਆ।
1: ਮਹਿਕ ਜੀ

0: ਬਰਥਡੇ, ਪਰ ਸਾਨੂੰ ਜਿਹੜੀ ਹੈ ਜੀ ਇਨਫੋਰਮੇਸ਼ਨ ਦੇ ਮੁਤਾਬਿਕ ਅੱਜ ਤਾਂ ਬਰਥਡੇ ਨਹੀਂ ਹੈਗਾ ਜੀ ਉਹਨਾਂ ਦਾ। ਸੋ ਜੇ ਤੁਹਾਨੂੰ ਵੀ ਕੋਈ ਜਾਣਕਾਰੀ ਹੈਗੀ ਤਾਂ ਜ਼ਰੂਰ ਦੱਸਿਓ, ਕਿਉਂਕਿ ਆਪਾਂ ਜਿਹੜਾ ਜੀ ਵੇਟ ਜ਼ਰੂਰ ਕਰ ਰਹੇ ਹਾਂ ਜੀ। ਨੈਕਸਟ ਕਾਲ।
1: ਹੈਲੋ ਜੀ, ਹਾਂਜੀ ਜੀ, ਹੈਲੋ,
2: ਹਾਂਜੀ, ਮੇਰਾ ਨਾਮ ਰੁਪਿੰਦਰ ਗਿੱਲ ਹੈ ਜੀ।
1: ਜੀ ਜੀ ਜੀ,
2: ਹਾਂਜੀ, ਲੀਪ ਈਅਰ ਤਾਂ ਇਹ ਹੈ ਜੀ, ਜਿਹੜੇ ਅਰਥ ਦੀ ਇੱਕ ਰੋਟੇਸ਼ਨ ਹੈ ਜੀ, ਪੂਰੀ ਧਰਤੀ ਦੇ ਖਿਲਾਫ ਦੇ ਦੌਰੇ ਚੱਲਦੀ ਜੀ, 365 ਦਿਨ ਤੇ 6 ਘੰਟਿਆਂ ਦੀ ਹੁੰਦੀ ਹੈ ਜੀ।
1: ਓਕੇ,
2: ਆਪਾਂ 365 ਦਿਨ ਤੇ ਗਿਣ ਲੈਂਦੇ, 6 ਘੰਟੇ ਜਿਹੜੇ ਹੁੰਦੇ ਜੀ, ਉਹ 4 ਸਾਲਾਂ ਬਾਅਦ 6 ਚੌਕਾ 24, ਇੱਕ ਦਿਨ ਪੂਰਾ ਬਣ ਜਾਂਦਾ 24 ਘੰਟਿਆਂ ਦਾ, ਤਾਂ ਕਰਕੇ ਐਵਰੀ 4th ਈਅਰ ਲੀਪ ਈਅਰ ਬਣਾਉਂਦੇ ਆ ਜੀ।
1: ਓਕੇ ਜੀ, ਓਕੇ, ਥੈਂਕ ਯੂ ਸਰ, ਥੈਂਕ ਯੂ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਸੁਖੀ ਸਾਹਿਬ ਹਰਨੇਕ ਰਾਏ ਬੋਲਦਾ ਜੀ, ਪਾਵਰ ਲਿਫਟਰ।
1: ਜੀ ਜੀ, ਪਾਵਰ ਲਿਫਟਰ ਸਾਹਿਬ, ਕੀ ਹਾਲ ਚਾਲ?
2: ਠੀਕ ਹੈ ਜੀ, ਠੀਕ ਹੈ, ਤੁਸੀਂ ਸੁਣਾਓ? ਚਲੋ ਆਪਾਂ ਫੇਰ ਕਿਤੇ ਮਿਲਾਂਗੇ। ਇਹ ਜਿਹੜੀ ਆਪਣੇ ਧਰਤੀ ਆ, ਆਪਣੇ ਧੁਰੇ ਦੁਆਲੇ ਘੁੰਮਦੀ ਆ, ਉਹ 365 ਦਿਨਾਂ ਚ ਨਹੀਂ ਘੁੰਮਦੀ, ਉਹ 365 ਦਿਨ ਤੇ 6 ਘੰਟਿਆਂ ਚ ਘੁੰਮਦੀ ਆ, ਤੇ ਜੇ ਆਪਾਂ ਹਰੇਕ ਸਾਲ 6 ਘੰਟੇ ਐਡ ਕਰੀਏ ਤੇ ਉਹ ਦੁਨੀਆਂ ਦਾ ਜੋ ਬਿਜ਼ਨਸ ਚੱਲਦਾ ਜਾਂ ਆਪਣੀ ਲਾਈਫ ਹੈ ਉਹ ਸਾਰਾ ਕਾਲਾ ਮਾਲਾ ਹੋ ਸਕਦਾ। ਇਸ ਕਰਕੇ ਉਹ 6 ਘੰਟੇ ਜਿਹੜੇ ਆਪਾਂ ਰੱਖ ਲੈਂਦੇ ਹਾਂ, ਫੇਰ 6 ਘੰਟੇ ਰੱਖ ਲੈਂਦੇ 4 ਸਾਲੀ, ਫੇਰ ਆਪਾਂ ਕਹਿੰਦੇ ਹੁਣ 24 ਘੰਟੇ ਹੋ ਗਏ, ਚਲੋ ਇੱਕ ਦਿਨ ਵਧਾ ਲਓ, ਜੇ ਨਾ ਵਧਾਈਏ ਤੇ ਆਪਣਾ ਜਿਹੜਾ ਦਿਨੇ ਰਾਤ ਜਾਂ ਆਪਣੀਆਂ ਜਿਹੜੀਆਂ ਰੁੱਤਾਂ ਆ ਹੌਲੀ ਹੌਲੀ ਹੌਲੀ ਹੌਲੀ ਉਹ ਕੈਲੰਡਰ ਦੇ ਹਿਸਾਬ ਨਾਲ ਚੇਂਜ ਹੋ ਜਾਣੀਆਂ,
1: ਇਸ ਕਰਕੇ ਸਾਰੇ ਜਿਹੜੇ ਦਿਨ ਤਿਉਹਾਰ ਆ ਉਹ ਵੀ ਬਦਲ ਜਾਣੇ ਫਿਰ।
2: ਹਾਂਜੀ, ਆਪਾਂ ਫਿਰ ਉਹ 6 ਘੰਟੇ ਜਿਹੜੇ ਹਰੇਕ ਸਾਲ ਦੇ ਜਮ੍ਹਾਂ ਕਰ ਲਈਦੇ ਆ, ਤੇ 4 ਸਾਲੀ ਆਪਾਂ ਜਿੱਦਾਂ ਆਪਾਂ ਕਹਿੰਦੇ ਮੇਰੀ ਚੁਆਨੀ ਦੇਣੀ, ਚੁਆਨੀ ਕਹਿਣਾ, ਚੁਆਨੀ ਚੁਆਨੀ ਨਾਲੋਂ ਯਾਰ ਤੈਨੂੰ ਮੈਂ ਤੈਨੂੰ 4 ਹਫ਼ਤੇ ਰੁਪਈਆ ਦੇ ਦਊਂ, ਆਪਾਂ ਫਿਰ ਰੁਪਈਆ ਉਹ 4 ਆਪਾਂ ਨੂੰ ਸਾਲਾਂ ਪਿੱਛੋਂ ਮਿਲ ਜਾਂਦਾ, ਕਿ ਜਿਹੜੀ ਉਹ ਆਪਣੇ ਮਤਲਬ ਸਾਰਾ ਕੁਛ ਰਹਿਣਾ ਤਾਂ ਉਹੀ ਆ, ਪਰ ਆਪਣੇ ਕੈਲੰਡਰ ਦੇ ਹਿਸਾਬ ਨਾਲ ਉਹ ਆਪਾਂ ਨੂੰ ਸਾਰਾ ਗਲਤ ਹੋ ਜਾਣਾ, ਇਸ ਕਰਕੇ ਉਹਨੂੰ ਰੱਖਣ ਲਈ, ਬੈਲੈਂਸ ਕਰਨ ਲਈ, ਜਿਹੜਾ ਫਿਰ 4 ਸਾਲੀ ਆਪਾਂ ਇੱਕ ਸਾਲ ਹੋਰ ਐਕਸਟਰਾ ਜਿਹੜਾ ਉਹ ਮਨਾ ਲੇਦਾ।
1: ਥੈਂਕ ਯੂ, ਥੈਂਕ ਯੂ ਰਾਏ ਸਾਹਿਬ, ਥੈਂਕ ਯੂ, ਮਿਹਰਬਾਨੀ। ਸੋ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਉਹਨਾਂ ਨੇ, ਔਰ ਮੇਰੇ ਖਿਆਲ ਦੇ ਵਿੱਚ ਸਾਡੇ ਜਿਹੜੇ ਲਿਸਨਰ ਦਾ ਇਹ ਕੁਐਸਚਨ ਸੀ ਉਹਨਾਂ ਨੂੰ ਆਨਸਰ ਮਿਲ ਗਿਆ ਹੋਵੇਗਾ, ਕਿਉਂਕਿ ਉਹਨਾਂ ਨੇ ਕਿਹਾ ਕਿ ਇੱਕ ਹੋਰ ਆਨਸਰ ਵੀ ਆਇਆ ਕਿਰਨ ਜੀ, ਕਿ ਉਹ ਕਹਿੰਦੇ ਕਿ ਜੇ ਦੇਖਿਆ ਜਾਵੇ ਜੇ ਇਹਨੂੰ ਨਹੀਂ ਕਰਦੇ ਐਡਜਸਟ ਤੇ ਫਿਰ ਜਿਹੜੀ ਕ੍ਰਿਸਮਸ ਉਹ ਦਸੰਬਰ ਦੀ ਬਜਾਏ ਉਹ ਜੂਨ ਜੁਲਾਈ ਚ ਚੱਲ ਜਾਣੀ ਸੀ।
0: ਸੋ ਹੋ ਸਕਦਾ ਹੈ, ਬਿਲਕੁਲ ਜੀ। ਸੋ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਐਕਸਪਲੇਨ ਇਹ ਚੀਜ਼ ਨੂੰ ਕੀਤਾ ਕਿ ਠੀਕ ਹੈ, ਜਿਹੜਾ ਆਰਬਿਟ ਦੇ ਅਰਾਊਂਡ ਉਹਨਾਂ ਨੇ ਕੰਪਲੀਟ ਕਰਨਾ ਹੁੰਦਾ, ਉਹ ਪ੍ਰੋਪਰ ਟਾਈਮ ਦੇ ਵਿੱਚ ਨਹੀਂ ਹੋ ਪਾਉਂਦਾ, ਤਾਂ ਕਰਕੇ ਜਿਹੜਾ ਜੀ ਹਰ 4 ਸਾਲ ਬਾਅਦ ਇੱਕ ਦਿਨ ਜਿਹੜਾ ਜੀ ਬਚ ਜਾਂਦਾ ਹੈ।
1: ਸੋ 9057990999 ਜਾਣੀ 9057900999 ਸਾਡਾ ਸਟੂਡੀਓ ਦਾ ਨੰਬਰ ਹੈ, ਕਿਸੇ ਨੇ ਕਿਸੇ ਤਰੀਕੇ ਦਾ ਵੀ ਕੋਈ ਹੋਰ ਕੋਈ ਕੁਐਸਚਨ ਜਾਂ ਕੋਈ ਹੋਰ ਗੱਲਬਾਤ ਕਰਨੀ ਆ ਜਾਂ ਤੁਹਾਡਾ ਵਪਾਰ ਹੈ, ਬਿਜ਼ਨਸ ਹੈ, ਤੁਸੀਂ ਉਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਨੰਬਰ ਦੇ ਉੱਤੇ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ। ਤਕਰੀਬਨ ਆਪਣਾ ਅੱਧਾ ਘੰਟਾ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹਿਣਾ, ਨਾਲ ਮਨਪ੍ਰੀਤ ਹੋਰਾਂ ਦੇ ਨਾਲ ਖਬਰਾਂ। ਸੋ ਮਨਪ੍ਰੀਤ ਜੀ, ਥੋੜ੍ਹੀ ਜਿਹੀ ਹੁਣ ਸਿਆਸਤ ਵੱਲ ਨੂੰ ਚੱਲਦੇ ਹਾਂ, ਇੱਕ ਸਿਆਸੀ ਹੁਣ ਜਿਹੜੀਆਂ ਖਬਰਾਂ ਇਹ ਪਹੁੰਚ ਰਹੀਆਂ ਨੇ ਕਿ ਅਗਲੇ ਸਾਲ ਜਾਣੀ ਕਿ ਸ਼ੁਰੂ ਦੇ ਵਿੱਚ ਹੀ ਇਲੈਕਸ਼ਨ ਹੋਣੀ ਆ ਪੰਜਾਬ ਦੇ ਵਿੱਚ, ਤੇ ਇਲੈਕਸ਼ਨ ਨੂੰ ਲੈ ਕੇ ਬਹੁਤ ਪਾਰਟੀਆਂ ਦੇ ਵਿੱਚ ਤੋੜ ਭੰਨ ਹੋ ਰਹੀ ਆ, ਕੋਈ ਕਿੱਧਰ ਜਾ ਰਿਹਾ, ਕੋਈ ਕਿੱਧਰ ਜਾ ਰਿਹਾ, ਪਰ ਅਕਾਲੀ ਦਲ ਦੇ ਇੱਕ ਹੋਰ ਵੱਡਾ ਝਟਕਾ ਲੱਗਿਆ, ਇਹ ਕੀ ਹੈ?
3: ਸੁਖੀ ਜੀ, ਰੂਪ ਕੌਰ ਸੰਧੂ ਨੂੰ ਅਕਾਲੀ ਦਲ ਨੇ ਬਰਖਾਸਤ ਕੀਤਾ ਆ, ਤੁਰੰਤ ਪ੍ਰਭਾਵੀ ਮਾਮਲੇ ਦੇ ਵਿੱਚੋਂ ਉਹਨਾਂ ਨੇ ਬਾਹਰ ਕਰ ਦਿੱਤਾ ਆ। ਔਰ ਇਹ ਵੀ ਲਿਸਨਰਸ ਨੂੰ ਪਤਾ ਹੀ ਹੋਊਗਾ, ਪਿਛਲੇ ਦਿਨੀ ਕਾਫੀ ਖਬਰਾਂ ਜਿਹੀਆਂ ਉੱਡੀਆਂ ਸੀ, ਬਹਿਰੀਨ ਵਾਲੇ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਸੀਗਾ, ਔਰ ਉਸ ਤੋਂ ਮਗਰੋਂ ਜਿਹੜਾ ਵੱਡਾ ਐਕਸ਼ਨ ਕਹਿ ਸਕਦੇ ਆਪਾਂ ਲਿਆ ਗਿਆ ਆ। ਉਸ ਤੋਂ ਬਾਅਦ ਰੂਪ ਕੌਰ ਦਾ ਜਿਹੜਾ ਆ ਉਹ ਵੀ ਸਟੇਟਮੈਂਟ ਜਿਹੜੀ ਸਾਹਮਣੇ ਆਈ ਆ, ਉਹਨਾਂ ਨੇ ਇੱਕ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਕਿ ਧਾਰਮਿਕ ਤੇ ਰਾਜਨੀਤਿਕ ਖੇਤਰ ਦੇ ਨਾਲ ਜੁੜੀਆਂ ਕੁਝ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਆ ਉਹਨਾਂ ਤੇ ਉਹਨਾਂ ਨੇ ਦੋਸ਼ ਲਗਾਏ ਨੇ ਗੰਭੀਰ। ਉਹਨਾਂ ਨੇ ਦਾਅਵਾ ਕੀਤਾ, ਕਹਿੰਦੇ ਆਉਂਦੇ ਦਿਨਾਂ ਦੇ ਵਿੱਚ ਉਹ ਸਾਰੇ ਧਾਰਮਿਕ ਤੇ ਸਿਆਸੀ ਢਾਂਚੇ ਦੇ ਵਿੱਚ ਔਰਤਾਂ ਦੇ ਨਾਲ ਹੋ ਰਹੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੇ ਨਾਲ ਸੰਬੰਧਿਤ ਵੱਡੇ ਸੱਚ ਦਾ ਕਹਿੰਦੇ ਖੁਲਾਸਾ ਕਰਨਗੇ। ਔਰ ਬੀਤੇ ਦਿਨੀ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਘਟਨਾ ਦੇ ਸੰਬੰਧ ਵਿੱਚ ਵੀ ਬਹਿਰੀਨ ਵਾਲੀ ਬੀਬੀ ਨਾਲ ਮੀਡੀਆ ਸਾਹਮਣੇ ਆ ਕੇ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਜੋ ਵੀ ਸਾਰਾ ਮਾਮਲਾ ਵਾਪਰਿਆ ਸੀ ਉਹਦੇ ਬਾਰੇ ਖੁਲਾਸਾ ਕੀਤਾ ਸੀਗਾ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹਲਚਲ ਹੋਈ ਸੀਗੀ। ਸੋ ਉਹਨਾਂ ਨੇ ਇਹ ਦਾਅਵਾ ਕੀਤਾ ਸੁਖੀ ਜੀ, ਕਹਿੰਦੇ ਪ੍ਰਭਾਵਸ਼ਾਲੀ ਚਿਹਰਿਆਂ ਦੇ ਨਾਮ ਜਿਹੜੇ ਨੇ ਉਹ ਸਾਹਮਣੇ ਆਉਣਗੇ, ਔਰ ਸੁਰੱਖਿਆ ਦੀ ਉਹਨਾਂ ਨੇ ਚਿੰਤਾ ਵੀ ਦੱਸੀ ਆ ਕਿ ਜੇਕਰ ਮੈਂ ਖੁਲਾਸੇ ਕਰਦੀ ਹਾਂ ਤਾਂ ਕਿਸੇ ਮਤਲਬ ਮੇਰੇ ਨਾਲ ਕੋਈ ਅਣਹੋਣੀ ਹੋ ਸਕਦੀ ਹੈ, ਸੋ ਵੱਡਾ ਕੋਈ ਧਮਾਕਾ ਨਾ ਹੋਵੇ ਉਹਦੀ ਉਹਨਾਂ ਚੇਤਾਵਨੀ ਦਿੱਤੀ ਆ ਕਿ ਮੇਰੇ ਸੁਰੱਖਿਆ ਪ੍ਰਬੰਧਾਂ ਦਾ ਖਿਆਲ ਰੱਖਿਆ ਜਾਵੇ। ਸੰਸਥਾਵਾਂ ਦੀ ਉਹਨਾਂ ਨੇ ਜਾਂਚ ਦੀ ਮੰਗ ਕੀਤੀ, ਜਿੰਨੀਆਂ ਵੀ ਧਾਰਮਿਕ ਜਾਂ ਸਿੱਖਿਅਕ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਦੇ ਵਿੱਚ ਜਿਹੜੇ ਵੱਡੇ ਚਿਹਰੇ ਉਹ ਕਹਿੰਦੇ ਉਹਨਾਂ ਦੀ ਚੰਗੀ ਤਰ੍ਹਾਂ ਛਾਨਬੀਨ ਕਰੋ, ਸਕਰੀਨਿੰਗ ਕਰੋ ਔਰ ਸ੍ਰੀ ਅਕਾਲ ਸਾਹਿਬ ਦੇ ਅੱਗੇ ਪੇਸ਼ ਕਰਕੇ ਪੇਸ਼ ਹੋ ਕੇ ਜਿਹੜੇ ਰੂਪਕੌਰ ਨੇ ਉਹ ਕਹਿੰਦੇ ਮੇਰੇ ਨਾਲ ਸਾਰੀਆਂ ਗੱਲਾਂ

0: ਖੁਲਾਸਾ ਕਰੂੰਗੀ। ਸੋ ਲੈਟਸ ਸੀ ਕੀ ਬਣਦਾ ਇਹਦੇ ਨਾਲ, ਸਿਆਸਤ ਦੇ ਵਿੱਚ ਇੱਕ ਹੋਰ ਵੱਡੀ ਹਲਚਲ ਜਿਹੜੀ ਪੈਦਾ ਹੋ ਸਕਦੀ।
1: ਮਿੱਤਰਾਂ ਦੇ ਜੰਕਸ਼ਨ ਤੇ,
2: ਉਹ ਕਿਹੜੇ ਜੰਕਸ਼ਨ ਤੇ?
3: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
4: ਰਾਤ ਲੱਗੀਆਂ ਮਹਿਫਲਾਂ ਨਾਰੇ
3: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474294049 4040। ਟਿੱਕਾ ਜੰਕਸ਼ਨ ਬ੍ਰੈਂਪਟਨ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਬਿਲਕੁਲ ਜੀ ਬਿਲਕੁਲ ਔਰ ਜਿੱਥੇ ਕਿ ਆਪਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਸੀ ਕਿ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੇ ਸਯੋਗਨਾ ਵੀ ਤੁਹਾਡੇ ਤੱਕ ਅਸੀਂ ਲੈ ਕੇ ਆਏ ਹਾਂ ਜੀ ਬਿਲਕੁਲ ਤੇ ਸਾਡੇ ਨਾਲ ਇਸ ਟਾਈਮ ਦ ਮਾਸਟਰ ਬਿਲਡ ਫੈਬ ਦੀ ਟੀਮ ਤੋਂ ਅਵਨੀਤ ਜੀ ਪਹੁੰਚ ਚੁੱਕੇ ਨੇ ਅਵਨੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਕਿਰਨ ਜੀ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਬਹੁਤ ਪਿਆਰ ਭਰੀ
2: ਬਿਲਕੁਲ ਜੀ ਤੁਹਾਨੂੰ ਵੀ ਪਿਆਰ ਭਰੀ ਔਰ ਬਿਲਕੁਲ ਜੀ ਅਵਨੀਤ ਜੀ ਜਿੱਥੇ ਕਿ ਹਨਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਠੀਕ ਆ ਹੁਣ ਥੋੜਾ ਕੁ ਟਾਈਮ ਹੋਰ ਬਚਿਆ ਫਿਰ ਸਨੋ ਪੈਣੀ ਸਟਾਰਟ ਹੋ ਜਾਣੀ ਆ ਤੇ ਫਿਰ ਆਪਾਂ ਨੂੰ ਆਪਾਂ ਕੋਈ ਘਰਾਂ ਦਾ ਜਿਹੜਾ ਜੀ ਕੋਈ ਖਾਸ ਕੰਮ ਨਹੀਂ ਕਰਵਾ ਪਾਉਣੇ ਹੁਣ ਟਾਈਮ ਹੈਗਾ ਕਿ ਜੇ ਕੋਈ ਵੀ ਚੀਜ਼ ਆਪਾਂ ਰੈਨੋਵੇਟ ਕਰਾਉਣੀ ਆ ਜਾਂ ਕੁਛ ਨਵਾਂ ਬਣਵਾਉਣਾ ਆ ਤੇ ਉਹ ਕਰਵਾ ਸਕਦੇ ਹਾਂ ਸੋ ਸਪੈਸ਼ਲੀ ਜੇ ਕਿਸੇ ਨੇ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੇ ਨੇ ਤੇ ਅਵਨੀਤ ਜੀ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਕਿੱਦਾਂ ਤੁਸੀਂ ਜਿਹੜਾ ਜੀ ਵਧੀਆ ਉਹਨੂੰ ਸਰਵਿਸਿਸ ਪ੍ਰੋਵਾਈਡ ਕਰ ਸਕਦੇ ਆ
3: ਬਿਲਕੁਲ ਕਿਰਨ ਜੀ ਜਿਨ੍ਹਾਂ ਨੇ ਆਪਣੀ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀ ਆ ਉਹਨਾਂ ਨੇ ਹੁਣ ਤੋਂ ਪਲਾਨਿੰਗ ਸਟਾਰਟ ਕਰ ਲੈਣ ਕਿਉਂਕਿ ਕਈਆਂ ਨੂੰ ਲਾਈਕ ਕਿਚਨ ਦੀ ਕੀ ਡਰਾਇੰਗ ਹੈ ਕੀ ਲੇਆਊਟ ਹੈਗਾ ਉਹਨਾਂ ਦੇ ਲਾਈਕ ਇੰਟੀਰੀਅਰ ਦੇ ਨਾਲ ਐਕਸਟੀਰੀਅਰ ਦੇ ਨਾਲ ਕਿੱਦਾਂ ਮੈਚ ਕਰੇਗਾ ਪੂਰਾ ਪਲਾਨ ਕਰਨਾ ਬੈਕਯਾਰ ਤੇ ਉਹ ਹੁਣ ਤੋਂ ਸਟਾਰਟ ਕਰ ਦੇਣ ਫੋਰ ਦ ਨੈਕਸਟ ਈਅਰ ਆਲਸੋ ਤੇ ਉਹਨਾਂ ਵਾਸਤੇ ਇੱਕ ਡਿਸਕਾਊਂਟ ਵੀ ਸਾਡਾ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਫ੍ਰੀ ਵਾਈਨ ਕੂਲਰ ਦਿੰਦੇ ਹਾਂ ਐਂਡ ਕੰਮ ਜਿਹੜਾ ਹੈਗਾ ਫੋਰ ਲਗਜ਼ਰੀ ਆਊਟਡੋਰ ਕਿਚਨ ਸਟਾਰਟ ਹੋਏਗਾ ਅਗਲੇ ਸਾਲ ਜਦੋਂ ਸਾਡੀ ਸਨੋ ਥੋੜੀ ਮੈਲਟ ਹੋਣੀ ਸ਼ੁਰੂ ਹੋ ਜਾਏਗੀ ਬਟ ਤਿਆਰੀ ਉਹਦੀ 3 ਤੋਂ 4 ਮਹੀਨੇ ਲੈ ਲੈਂਦੀ ਹੈ ਤੇ ਫਿਰ ਸਾਰੇ ਲਿਸਨਰਸ ਨੂੰ ਇੱਕ ਲਾਈਕ ਵਰਡ ਆਫ ਕੌਸ਼ਨ ਕਿ ਉਹਨੇ ਤੋਂ ਸਟਾਰਟ ਕਰਨ ਕਿ ਅਗਰ ਉਹਨਾਂ ਨੇ ਆਪਣੀ ਸਮਰ ਨੈਕਸਟ ਈਅਰ ਦੀ 2027 ਦੀ ਬਾਹਰ ਸੈਲੀਬ੍ਰੇਟ ਕਰਨੀ ਹੈ ਪਾਰਟੀਆਂ ਕਰਨੀ ਆਪਣੇ ਬੈਕਯਾਰਡ ਦੇ ਵਿੱਚ ਤੇ ਬਹੁਤ ਹੀ ਸੋਹਣਾ ਆਪਸ਼ਨ ਹੈਗਾ ਉਹਨਾਂ ਲਈ ਲਗਜ਼ਰੀ ਆਊਟਡੋਰ ਕਿਚਨ ਆਪਸ਼ਨ ਤੇ ਹੁਣ ਲਈ ਜਿਹੜਾ ਸਾਡਾ ਹੁਣੇ ਪ੍ਰੋਜੈਕਟ ਸਾਰੇ ਚੱਲ ਰਹੇ ਨੇ ਉਹ ਕਿਚਨਰ ਵਾਟਰਲੂ ਜੀ ਟੀ ਏ ਲੰਡਨ ਸਾਰੇ ਏਰੀਆ ਵੁੱਡਸਟਾਕ ਸਾਰੇ ਏਰੀਆ ਦੇ ਵਿੱਚ ਰੇਲਿੰਗਸ ਚੱਲ ਰਹੀਆਂ ਨੇ ਅਲੂਮੀਨੀਅਮ ਐਂਡ ਗਲਾਸ ਰੇਲਿੰਗਸ ਤੇ ਸ਼ਾਵਰ ਡੋਰਸ ਐਂਡ ਗਲਾਸ ਪਾਰਟੀਸ਼ਨਸ ਐਂਡ ਉਹਦੇ ਨਾਲ ਨਾਲ ਜਿਹੜਾ ਸਭ ਤੋਂ ਪੋਪੂਲਰ ਆਈਟਮ ਹੈ ਉਹ ਹੈ ਵਿੰਡੋ ਵੈਲ ਕਵਰ ਜਿਹੜੀ ਬੇਸਮੈਂਟ ਦੀ ਈਗਰਸ ਵਿੰਡੋ ਹੈਗੀ ਕਿਉਂਕਿ ਹੁਣ ਫਾਲ ਆ ਰਹੀ ਹੈ ਤੇ ਪੱਤੇ ਝੜਨੇ ਸ਼ੁਰੂ ਹੋ ਗਏ ਨੇ ਤੇ ਸਾਰਿਆਂ ਦੇ ਬੇਸਮੈਂਟ ਤੇ ਵਿੰਡੋ ਵੈਲ ਭਰ ਗਏ ਨੇ ਪੱਤਿਆਂ ਨਾਲ ਐਂਡ ਕਈਆਂ ਦੀ ਪਾਣੀ ਦੀ ਪ੍ਰੋਬਲਮ ਵੀ ਹੈਗੀ ਹੈ ਉਹਦੇ ਲਈ ਵੀ ਇਹ ਵਿੰਡੋ ਵੈਲ ਕਵਰਸ ਬਹੁਤ ਹੈਲਪਫੁਲ ਨੇ ਤੇ ਉਹਨਾਂ ਦਾ ਕਾਫੀ ਲਾਈਕ ਸੋਹਣੇ ਵੀ ਲੱਗਦੇ ਆ ਕਿਉਂਕਿ ਇਹ ਬਣਦੇ ਨੇ ਸਾਰੇ ਪੋਲੀਕਾਰਬਨੇਟ ਸ਼ੀਟ ਐਂਡ ਸਲੀਕ ਅਲੂਮੀਨੀਅਮ ਫਰੇਮ ਦੇ ਤੇ ਉਹਨਾਂ ਦੇ ਐਸ ਪਰ ਡਾਇਮੈਂਸ਼ਨ ਲਾਈਕ ਬੇਸਮੈਂਟ ਦੇ ਵਿੰਡੋ ਵੈਲ ਕਵਰ ਉਹ ਬਣਵਾ ਸਕਦੇ ਨੇ ਨਾਲੇ ਬੇਸਮੈਂਟ ਦੀ ਸਟੇਅਰ ਕੇਸ ਨੂੰ ਵੀ ਉਹ ਕਵਰ ਕਰ ਸਕਦੇ ਨੇ ਵਿਦ ਔਨਿੰਗਸ
2: ਬਿਲਕੁਲ ਜੀ ਔਰ ਤੁਸੀਂ ਅਵਨੀਤ ਜੀ ਹੁਣਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ 4379552200 ਤੇ ਗੱਲਬਾਤ ਹੋ ਸਕਦੀ ਹੈ ਔਰ ਅਵਨੀਤ ਜੀ ਇੱਕ ਚੀਜ਼ ਹੋ ਰਿਹਾ ਇੱਥੇ ਜਿਹੜਾ ਜੀ ਸਾਡੇ ਕੋਲ ਸ਼ੀਟ ਹੈਗੀ ਉਹਦੇ ਵਿੱਚ ਇੱਕ ਕਸਟਮ ਐਲੀਵੇਸ਼ਨ ਬਹੁਤ ਹੀ ਸੋਹਣੀ ਪਿਕਚਰ ਹੈ ਤੁਸੀਂ ਉਹਦੇ ਤੇ ਕੰਮ ਕੀਤਾ ਹੋਇਆ ਉਹ ਵੀ ਥੋੜਾ ਜਿਹਾ ਐਕਸਪਲੇਨ ਕਰੋ ਕਿ ਕਸਟਮ ਐਲੀਵੇਸ਼ਨ ਕੀ ਆ ਔਰ ਤੁਸੀਂ ਉਹਨੂੰ ਕਿੱਦਾਂ ਜਿਹੜਾ ਜੀ ਕੰਮ ਕਰਵਾ ਕੇ ਦਿੰਦੇ ਆ
3: ਬਿਲਕੁਲ ਬਿਲਕੁਲ ਜੀ ਅੱਜ ਕੱਲ ਕਿਰਨ ਜੀ ਜਿਹੜੇ ਹਾਊਸਿਸ ਬਣ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਹੀ ਸਲੀਕ ਡਿਜ਼ਾਇਨ ਬਣ ਰਿਹਾ ਜਿੰਨੇ ਵੀ ਨਿਊ ਕਸਟਮ ਹਾਊਸਿਸ ਹੈਗੇ ਨੇ ਤੁਸੀਂ ਦੇਖਦੇ ਹੋ ਡਿਜ਼ਾਇਨਰ ਹਾਊਸਿਸ ਰਾਈਟ ਜਿਹਨਾਂ ਨੂੰ ਅਸੀਂ ਸੜਕ ਦੇ ਉੱਤੇ ਜਾਂਦੇ ਹੋਏ ਦੇਖ ਕੇ ਬਿਲਕੁਲ ਗੱਡੀ ਰੋਕਣ ਦਾ ਮਨ ਕਰਦਾ ਤੇ ਉਹਨਾਂ ਨੂੰ ਦੇਖਣ ਦਾ ਮਨ ਕਰਦਾ ਕਿ ਦੇਖ ਲਈਏ ਇੱਕ ਵਾਰੀ ਪ੍ਰੋਪਰਲੀ ਕਿਹੜਾ ਘਰ ਕਿੱਦਾਂ ਬਣਾਇਆ ਇੰਨਾ ਸੋਹਣਾ ਘਰ ਬਣਿਆ ਉਹਨਾਂ ਦੇ ਵਿੱਚ ਸਪੈਸ਼ਲੀ ਜਿਹੜੇ ਐਲੀਵੇਸ਼ਨ ਚ ਯੂਜ ਹੁੰਦੇ ਨੇ ਉਹ ਪੈਨਲਸ ਜਿਹੜੇ ਯੂਜ ਹੁੰਦੇ ਨੇ ਏਸੀਐਮ ਪੈਨਲਸ ਐਂਡ ਸਾਰੇ ਉਹ ਅਸੀਂ ਕਰਦੇ ਹਾਂ ਕਸਟਮ ਐਲੀਵੇਸ਼ਨ ਤੇ ਉਹ ਗਲਾਸ ਦੇ ਨਾਲ ਉਹਦੀ ਬੜੀ ਵਧੀਆ ਫਿਨਿਸ਼ ਆਉਂਦੀ ਹੈ ਐਂਡ ਬਹੁਤ ਸਲੀਕ ਬਹੁਤ ਹੀ ਲਗਜ਼ੂਰੀਅਸ ਜਿਹੜਾ ਟੱਚ ਹੈਗਾ ਘਰ ਨੂੰ ਦਿੰਦੇ ਨੇ ਤੇ ਕਿਸੇ ਦਾ ਰੈਜੀਡੈਂਸ ਹੋ ਗਿਆ ਕਿਸੇ ਦਾ ਰੈਸਟੋਰੈਂਟ ਹੋ ਗਿਆ ਅਸੀਂ ਰੈਸਟੋਰੈਂਟਸ ਵੀ ਕੀਤੇ ਨੇ ਤੇ ਉਹਨਾਂ ਦੇ ਐਲੀਵੇਸ਼ਨ ਕਿਉਂਕਿ ਕਸਟਮਾਈਜ਼ ਹੁੰਦੇ ਨੇ ਤੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਲਾਈਕ ਕਲਰਸ ਐਂਡ ਲੇਆਊਟ ਐਂਡ ਟੈਕਸਚਰਸ ਚਾਹੀਦੇ ਤੇ ਉਹ ਸਾਰਾ ਦਾ ਸਾਰਾ ਆਪਸ਼ਨ ਅਵੇਲੇਬਲ ਹੈ ਜਿਹਨਾਂ ਕੋਲ ਵੀ ਜੋ ਵੀ ਸੋਚ ਰਹੇ ਨੇ ਅੱਜ ਤੱਕ ਕਿ ਅਸੀਂ ਘਰ ਦੀ ਸਾਡੇ ਲੁੱਕ ਹੀ ਚੇਂਜ ਕਰ ਲਈਏ ਉਹਨਾਂ ਵਾਸਤੇ ਉਹਨਾਂ ਨੂੰ ਅੱਜ ਨੰਬਰ ਮਿਲਿਆ
2: ਬਿਲਕੁਲ ਜੀ ਸੋ ਬਿਲਕੁਲ ਤੁਸੀਂ ਅਵਨੀਤ ਜੀ ਹੁਣਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ 4379552200 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਅਵਨੀਤ ਜੀ ਥੈਂਕ ਯੂ ਸੋ ਮਚ
3: ਥੈਂਕ ਯੂ ਕਿਰਨ ਜੀ
2: ਥੈਂਕ ਯੂ ਜੀ ਸੋ ਬਿਲਕੁਲ ਜੀ, ਹੁਣ ਜਿਹੜੀ ਹੈ ਜੀ ਗੱਲਬਾਤ ਮਨਪ੍ਰੀਤ ਜੀ ਦੇ ਨਾਲ ਵੀ ਆਪਾਂ ਜਿਹੜੀ ਜੀ ਥੋੜੀ ਜੀ ਕਰਦੇ ਹਾਂ
4: ਜੀ। ਮਨਪ੍ਰੀਤ ਜੀ, ਹੋਰ ਕੋਈ ਗੱਲਬਾਤ ਕਰਨੀ ਚਾਹੋਗੇ ਖਾਸ ਖਬਰ ਦੇ ਉੱਤੇ ਝਾਤ ਪਾਉਣੀ ਹੋਰ?
5: ਜੀ ਸੁਖੀ ਜੀ, ਖਾਸ ਖਬਰ ਤਾਂ ਇਸ ਵਕਤ ਮੌਸਮ ਨੂੰ ਲੈ ਕੇ ਹੀ ਹੈ, ਕਿਉਂਕਿ ਮੌਸਮ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲ ਰਹੀ ਆ। ਅੱਜ ਵੀ ਜਿਹੜਾ ਕਾਫੀ ਜ਼ਿਆਦਾ ਮੌਸਮ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਠੰਡਾ ਹੈਗਾ ਸੀਗਾ, ਪਿੱਛੇ ਵੀਕਐਂਡ ਤੇ ਬਾਰਿਸ਼ ਵੀ ਹੋ ਕੇ ਗਈ ਹੈ ਵਿੱਚ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ। ਹੁਣ ਮਾਨਸੂਨ ਜਿਹੜਾ ਦੇਸ਼ ਤੋਂ ਰੁਖਸਤ ਲੈਣ ਦੀ ਤਿਆਰੀ ਦੇ ਵਿੱਚ ਸੁੱਕੀ ਜੀ, ਸਰਦੀਆਂ ਦੀ ਆਹਟ ਕਹਿ ਸਕਦੇ ਮਹਿਸੂਸ ਹੋਣ ਲੱਗ ਗਈ ਆ। ਮਤਲਬ ਪੱਖਿਆਂ ਥੱਲੇ ਬੈਠੇ ਆ ਨਾ, ਏਦਾਂ ਮਹਿਸੂਸ ਹੁੰਦਾ ਆ ਵੀ ਠੰਡੀ ਹਵਾ ਆ ਨਾ ਜਿਹੜੀ ਸਰਦੀਆਂ ਵਾਲੀ ਆ, ਉਹ ਗਰਮੀਆਂ ਵਾਲੀ ਨੀ। ਕਹਿੰਦੇ ਨਾ ਬਹੁਤ ਜ਼ਿਆਦਾ ਗਰਮੀ ਹੋਵੇ ਕਿਤੇ ਉਹ ਹਵਾ ਦਾ ਬੁੱਲਾ ਆਵੇ ਤੇ ਕਹਿੰਦੇ ਆ ਹਾਂ ਠੰਡ ਹੀ ਪੈ ਗਈ, ਉਹ ਵਾਲਾ ਨੀ, ਸਰਦੀਆਂ ਵਾਲੀ ਜਿਹੜੀ ਠੰਡ ਆ ਉਹ ਮਹਿਸੂਸ ਹੋਣੀ ਸ਼ੁਰੂ ਹੋ ਗਈ ਤੜਕ ਸਾਰ ਤੇ ਅੱਧੀ ਕੁ ਰਾਤ ਨੂੰ।
4: ਜੀ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਫਿਰ ਆਪਣੀ ਗੱਲਬਾਤ ਰੱਬ ਨੇ ਚਾਹਿਆ ਤੇ ਗੱਲ ਹੋਵੇਗੀ। ਔਰ ਦਿਓ ਇਜਾਜ਼ਤ, ਔਰ ਸਾਡੇ ਨਾਲ ਤੁਸੀਂ ਸਾਡੇ ਕੋਲ ਲਿਸਨਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਕੋਈ ਗੱਲਬਾਤ ਆਪਣੀ ਕਰਨੀ ਚਾਹੁੰਦੇ, 9057990999। ਲਓ ਇੱਕ ਗੀਤ ਵੱਲ ਨੂੰ ਚੱਲਦੇ ਹਾਂ, ਬੜਾ ਪਿਆਰਾ ਜਿਹਾ ਗੀਤ ਔਰ ਬੜਾ ਪੁਰਾਣਾ, 1975 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ, ਉਹਦੇ ਚੋਂ ਗੀਤ ਚੁਣਿਆ, ਕੁਝ ਫਰਮਾਇਸ਼ੀ ਗੀਤ ਹੈ, ਆਸ ਹੈ ਕਿ ਤੁਹਾਨੂੰ ਵੀ ਚੰਗਾ ਲੱਗੇਗਾ।

0: ਕਰਨ ਜੀ ਇਸ ਗੀਤ ਦੇ ਵਿੱਚ ਦੇਖੋ ਕਿੰਨੀ ਵਧੀਆ ਮਤਲਬ ਸੱਚਾਈ ਵੀ ਹੈ ਵੈਸੇ
1: ਇੰਟਰਸਟਿੰਗ ਜਿਹਾ ਗੀਤ ਆ ਹਨਾ
0: ਔਰ ਛੋਲੇ ਫਿਲਮ ਬੜੀ ਕਹਿੰਦੇ ਕਿ ਸਭ ਤੋਂ ਜ਼ਿਆਦਾ ਚੱਲਣ ਵਾਲੀ ਫਿਲਮ ਹੋਈ ਆ ਉਹਦੇ ਚੋਂ ਲਿਆ ਅੱਛਾ ਜਦੋਂ ਹਸਬੈਂਡ ਵਾਈਫ ਦੇ ਵਿੱਚ ਨੋਕ ਝੋਕ ਲੜਾਈ ਝਗੜਾ ਹੁੰਦਾ ਤੇ ਉਹ ਮੈਨੂੰ ਗੱਲ ਯਾਦ ਆ ਗਈ ਇੱਕ ਵਾਰ ਕੋਈ ਦੇ ਹਸਬੈਂਡ ਵਾਈਫ ਕਿਸੇ ਉਹ ਬੜੇ ਚਾਵਾਂ ਨਾਲ ਕੋਈ ਆਪਣਾ ਬਰਥਡੇ ਮਨਾਉਣ ਕਹਿੰਦੇ ਕਿ ਚਲੋ ਬਾਹਰ ਜਾਣਾ ਤੇ ਉਹ ਹੋਟਲ ਚ ਚਲੇ ਗਿਆ ਹੋਟਲ ਚ ਜਾ ਕੇ ਉਹਨਾਂ ਦਾ ਝਗੜਾ ਹੋ ਗਿਆ ਆਪਸ ਚ ਉਹਨਾਂ ਨੇ ਉਹ ਬੰਦੇ ਨੇ ਰਿਸੈਪਸ਼ਨ ਚ ਫੋਨ ਕੀਤਾ ਕਹਿੰਦਾ ਕਿ ਯਾਰ ਵੀ ਸਾਡਾ ਮੇਰਾ ਤੇ ਮੇਰੀ ਵਾਈਫ ਦੀ ਲੜਾਈ ਹੋ ਗਈ ਆ ਤੇ ਹੁਣ ਮੇਰੀ ਵਾਈਫ ਕਹਿੰਦੀ ਮੈਂ ਵਿੰਡੋ ਥਾਣੀ ਛਾਲ ਮਾਰਨੀ ਥੱਲੇ ਤੇ ਉਹ ਰਿਸੈਪਸ਼ਨ ਵਾਲਾ ਕਹਿੰਦਾ ਜੀ ਇਹ ਤੁਹਾਡਾ ਆਪਸੀ ਪਰਸਨਲ ਮਾਮਲਾ ਮੈਂ ਵਿੱਚ ਕੁਛ ਨੀ ਕਰ ਸਕਦਾ ਕਹਿੰਦਾ ਉਹ ਤਾਂ ਠੀਕ ਹੈ ਪਰ ਉਹ ਵਿੰਡੋ ਨੀ ਖੋਲਦੀ
1: ਸੁਖੀ ਜੀ ਇਹ ਹੈ ਨਾ ਮੈਨੂੰ ਲੱਗਦਾ ਹੈ ਕਿ ਆਮ ਰੋਜ਼ ਦੀ ਇਹੀ ਗੱਲਬਾਤ ਹੁੰਦੀ ਆ ਬਟ ਮੈਨੂੰ ਏਦਾਂ ਲੱਗਦਾ ਕਿ ਲਾਈਫ ਏਦਾਂ ਹੀ ਵਧੀਆ ਲੱਗਦੀ ਹੈ ਠੀਕ ਹੈ ਕਦੇ ਰੋਸ ਜਾਓ ਕਦੇ ਮਨਾ ਲਓ ਹਨਾ ਸੋ ਦਿਸ ਇਜ਼ ਪਾਰਟ ਆਫ ਦ ਲਾਈਫ ਤੇ ਇਹ ਰਿਸ਼ਤੇ ਉਦਾਂ ਹੀ ਵਧੀਆ ਲੱਗਦੇ ਨੇ
0: ਬਿਲਕੁਲ ਜੀ ਅੱਛਾ ਬੱਚੇ ਵੀ ਕਿੰਨੇ ਇਨੋਸੈਂਟ ਹੁੰਦੇ ਆ ਨਾ ਇੱਕ ਮੈਨੂੰ ਹੋਰ ਬੜੀ ਪਿਆਰੀ ਜੀ ਗੱਲ ਯਾਦ ਆਈ ਆ ਸਾਰਿਆਂ ਨਾਲ ਸਾਂਝੀ ਕਰਦੇ ਆ ਜੇ ਲਿਸਨਰ ਉਹਦੇ ਨਾਲ ਸਹਿਮਤ ਹੋਣਗੇ ਕਿ ਛੋਟੇ ਛੋਟੇ ਬੱਚੇ ਕਈ ਵਾਰੀ ਬੜੇ ਇਨੋਸੈਂਟ ਹੁੰਦੇ ਆ ਇੱਕ ਛੋਟਾ ਜਿਹਾ ਬੱਚਾ ਨਾ ਆਪਣੇ ਡੈਡੀ ਨੂੰ ਜਾ ਕੇ ਕਹਿੰਦਾ ਕਿ ਵੀ ਮੈਂ ਵਿਆਹ ਕਰਾਉਣਾ ਉਹਦੇ ਡੈਡੀ ਨੇ ਮਜ਼ਾਕ ਚ ਪੁੱਛਿਆ ਕਹਿੰਦਾ ਅੱਛਾ ਵੀ ਤੂੰ ਵਿਆਹ ਕਰਾਉਣਾ ਤੂੰ ਲੱਭਿਆ ਕੋਈ ਕਿਹਦੇ ਨਾਲ ਕਰਾਉਣਾ ਕਹਿੰਦਾ ਹਾਂ ਕਹਿੰਦਾ ਕਹਿੰਦਾ ਕਿਹਦੇ ਨਾਲ ਕਹਿੰਦਾ ਗ੍ਰੈਂਡ ਮਾਂ ਨਾਲ ਉਹ ਕਹਿੰਦਾ ਓਏ ਉਹ ਤਾਂ ਮੇਰੀ ਮਾਂ ਆ ਕਹਿੰਦਾ ਸੋ ਵਟ ਤੂੰ ਵੀ ਤਾਂ ਮੇਰੀ ਮਾਂ ਨਾਲ ਵਿਆਹ ਕਰਾਇਆ
1: ਓ ਮਾਈ ਗੋਡ ਯਾ ਉਹ ਵੀ ਕਹਿੰਦੇ ਨਿਆਣੇ ਇਨੋਸੈਂਟ ਹੁੰਦੇ
0: ਇਨੋਸੈਂਟ ਹੁੰਦੇ ਲੰਘੇ ਤੁਹਾਨੂੰ ਹਾਸੇ ਮਜ਼ਾਕ ਦੇ ਵਿੱਚ ਲੈ ਕੇ ਜਾਈਏ ਸਟ੍ਰੈਸ ਤੋਂ ਥੋੜਾ ਦੂਰ ਜਾਈਏ ਕੁਛ ਖਬਰਾਂ ਦੀ ਗੱਲਬਾਤ ਵੀ ਹੁੰਦੀ ਆ ਪਰ ਨਾਲ ਦੀ ਨਾਲ ਥੋੜਾ ਮਜ਼ਾਇਆ ਜਿਹਾ ਮਜ਼ਾਕ ਵਾਲਾ ਪ੍ਰੋਗਰਾਮ ਵੀ ਤੁਹਾਡੇ ਤੱਕ ਪੇਸ਼ ਕਰੀਏ ਤਾਂ ਕਿ ਤੁਸੀਂ ਹੱਸਦੇ ਖੇਡਦੇ ਦਿਨ ਆਪਣਾ ਬਿਤਾ ਲਓ
1: ਬਿਲਕੁਲ ਜੀ ਔਰ ਸੁਖੀ ਜੀ ਇੱਕ ਵਾਰੀ ਫਿਰ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਅਸੀਂ ਬਾਰ ਬਾਰ ਇਹਨਾਂ ਦਾ ਵੇਰਵਾ ਇਸ ਕਰਕੇ ਦੇ ਰਹੇ ਕਿ ਸਾਡੇ ਕਿਸੇ ਵੀ ਭੈਣ ਭਰਾ ਨੇ ਕੋਈ ਸਟੂਡੈਂਟ ਆਏ ਸੀ ਜਾਂ ਕੋਈ ਇੱਥੇ ਵੀ ਹੈਗੇ ਨੇ ਤੇ ਉਹ ਕੋਈ ਕੋਰਸ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਕਿਉਂਕਿ ਇਹਨਾਂ ਕੋਲ ਜਿਹੜਾ ਜੀ PSW ਦੇ ਕੋਰਸਿਸ ਇਸ ਟਾਈਮ ਬਹੁਤ ਹੀ ਵਧੀਆ ਅਵੇਲੇਬਲ ਨੇ ਕੋਈ ਮੈਡੀਕਲ ਆਫਿਸ ਅਸਿਸਟੈਂਟ ਦਾ ਕੋਰਸ ਤੁਸੀਂ ਕਰਨਾ ਜਾਂ ਕੋਈ ਕੰਪਿਊਟਰਾਈਜ਼ ਅਕਾਊਂਟਿੰਗ ਦੇ ਫੀਲਡ ਦੇ ਵਿੱਚ ਤੁਸੀਂ ਕੋਰਸ ਕਰਨਾ ਜਾਂ ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਜਿਹੜਾ ਕਿ ਡੇ ਕੇਅਰ ਦੇ ਜਿਹੜੇ ਜੀ ਕੰਮ ਹੁੰਦੇ ਉਹਦੇ ਰਿਲੇਟਡ ਕੋਈ ਕੋਰਸ ਕਰਨਾ ਹੋਵੇ ਤੇ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ 6474991009 ਤੇ ਅੱਜ ਦਾ ਪ੍ਰੋਗਰਾਮ ਪੰਜਾਬ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹਾਂ ਜੇ ਤੁਸੀਂ ਕਿਸੇ ਤਰੀਕੇ ਦੀ ਵੀ ਇੰਸ਼ੋਰੈਂਸ ਲੈਣੀ ਹੋਵੇ RDSP ਜਾਂ ਤੁਸੀਂ ਸੇਵਿੰਗਸ ਪਲਾਨ ਦੇ ਬਾਰੇ ਗੱਲਬਾਤ ਕਰਨੀ ਹੋਵੇ ਇਨਵੈਸਟਮੈਂਟ ਆਪਸ਼ਨਸ ਜਾਂ ਕੋਈ ਤੁਸੀਂ ਸਪਲੀਮੈਂਟਲ ਹੈਲਥ ਜਿੱਦਾਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਐਕਸੀਡੈਂਟ ਇੰਸ਼ੋਰੈਂਸ ਕੋਈ ਹਸਪੀਟਲ ਇੰਸ਼ੋਰੈਂਸ ਜਾਂ ਕੋਈ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੋਵੇ ਤੇ ਗੱਲਬਾਤ ਹੋ ਸਕਦੀ ਹੈ ਪੰਜਾਬ ਇੰਸ਼ੋਰੈਂਸ ਨਾਲ 416-910-9000 ਤੇ 416-910-9000 ਤੇ ਤੁਸੀਂ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ
2: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ ਯੂਨਿਟ ਯਾਰੋ ਕੇ ਸਾਥ ਜਸ਼ਨ ਯਾ ਫੈਮਿਲੀ ਕੇ ਸਾਥ ਕਰਨਾ ਹੋ ਜਸ਼ਨ ਢਾਬਾ ਔਨ ਦਾ ਫਾਲ ਜਾਏ ਟੇਸਟ ਕਾ ਵਾਦਾ ਔਰ ਚੋਇਸ ਵੀ ਜ਼ਿਆਦਾ
3: ਦਿੱਲੀ ਵਾਲਾ ਬਟਰ ਚਿਕਨ ਰੋਗਨ ਜੋਸ਼ ਸੋਇਆ ਚਾਂਪ ਬੈਸਟ ਵੈਜ ਨਾਨ ਵੈਜ ਬਿਰਿਆਨੀ ਇਨ ਦ ਟਾਊਨ ਬੈਸਟ ਵੈਜ ਨਾਨ ਵੈਜ ਐਪੇਟਾਈਜ਼ਰ ਯਾ ਮਾਊਥ ਵਾਟਰਿੰਗ ਮੇਨ ਕੋਰਸ ਖਾਣਾ ਹੋ ਤੋ ਸੀਧਾ ਚਲੇ ਆਏ ਢਾਬਾ ਔਨ ਫਾਲਸ ਦ ਬੈਸਟ ਫੂਡ ਇਨ ਨਾਇਗਰਾ ਫਾਲਸ LLBO ਐਂਡ ਬੀਅਰ ਔਨ ਟੈਪ ਆਲਸੋ ਅਵੇਲੇਬਲ ਵਾਕਿੰਗ ਡਿਸਟੈਂਸ ਫਰੋਮ ਦ ਫਾਲਸ ਫ੍ਰੀ ਪਾਰਕਿੰਗ ਵਿਜ਼ਿਟ 5039 ਸੈਂਟਰ ਸਟਰੀਟ ਨਾਇਗਰਾ ਫਾਲਸ ਕਾਲ 905-358-0864
2: 905-358-0864 Dhaba on the Falls
4: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 905-458-5956 905-458-5956 Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nandaji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nandaji 647-822-9607. 647-822-9607.
5: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
6: गेट सिलेक्टेड फ्रेम रेगुलर सिंगल विजन लेंसेज फॉर जस्ट $129. 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
5: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
7: इंतजार हुण खत्म होया। रीमैक्स गोल्ड रियल्टी दे गौड़ी खुमाल लेके आए हन साउथ कैलडन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैलडन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैलडन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
0: बिल्कुल जी, कोई भी रियल स्टेट संबंधी इंफॉर्मेशन चाहिए, कुछ खरीदना है, कुछ बेचना है, सारी टीम ना गलबात कर लो। 416-881-7070, 416-881-7070 नियाग्रा फॉल दे विच एक बहुत वधिया बिल्डिंग साडे कोल सेल दे उत्ते लगी है जी, और जिहड़ी कि सिर्फ $11 लाख दे विच तुहानू मिल सकती है, और जिहड़ी जिहदे विचों तकरीबन जिहड़ा हैगा $8,000 to $9,000 एवरी मंथ किराया आउंदा फॉल तो सिर्फ 3-4 मिनट की दूरी दे उत्ते आ। नंबर है 416-881-7070, 416-881-7070 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ।
1: ਬਿਲਕੁਲ ਸੁਖੀ ਜੀ, ਆਪਾਂ ਥੋੜੀ ਜਿਹੀ ਹੁਣ ਜਿਹੜੇ ਆ ਜੀ ਇਧਰਲੀ ਲੋਕਲ ਨਿਊਜ਼ ਤੇ ਵੀ ਗੱਲਬਾਤ ਕਰਦੇ ਆਂ। ਔਰ ਬਿਲਕੁਲ ਜੀ, ਇੱਕ ਨਿਊਜ਼ ਜਿਹੜੀ ਜੀ ਸਾਡੇ ਤੱਕ ਪਹੁੰਚੀ ਆ ਕਿ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕਿ ਇੱਕ ਵਿਅਕਤੀ ਨੂੰ ਜਿਹੜਾ ਜੀ ਵਾਨ ਦੇ ਵਿੱਚ ਰੋਕਿਆ ਗਿਆ ਓਵਰਨਾਈਟ ਸੈਟਰਡੇ ਨੂੰ, ਤੇ ਦੱਸਿਆ ਜਾ ਰਿਹਾ ਹੈ ਕਿ ਉਹ ਵਾਨ ਦੇ ਵਿੱਚ 205 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਜਾ ਰਹੇ ਸੀ। ਸੋ ਆਪਾਂ ਕਹਿੰਦੇ ਕਿ ਐਕਸੀਡੈਂਟ ਹੁੰਦੇ ਆ ਜਾਂ ਹਨਾ ਕੋਈ ਵਿਚਾਰਾ ਰੋਡ ਤੇ ਜਾ ਰਿਹਾ, ਸੁਖੀ ਜੀ ਇਨੋਸੈਂਟ ਲੋਕੀ ਵੀ ਜਿੱਦਾਂ ਇਦਾਂ ਦੇ ਜਿਹੜੇ ਜੀ ਆਪਾਂ ਕਹਿ ਸਕਦੇ ਡਰਾਈਵਰੀ ਜਦੋਂ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜੀ ਇਨੋਸੈਂਟ ਦੀ ਵੀ ਜਿਹੜੀ ਜੀ ਮੌਤ ਹੋ ਜਾਂਦੀ ਆ। ਸੋ ਧਿਆਨ ਰੱਖਿਆ ਕਰੋ ਕਿ ਤੁਸੀਂ ਠੀਕ ਠਾਕ ਜਿਹੜਾ ਜੀ ਇੱਕ ਪ੍ਰੋਪਰ ਲਿਮਿਟ ਦੇ ਉੱਤੇ ਜਿਹੜੀ ਜੀ ਆਪਾਂ ਕਹਿੰਦੇ ਕਿ ਡਰਾਈਵ ਕਰੀਏ। ਔਰ ਨਾਲ ਦੀ ਨਾਲ ਇੱਕ ਜ਼ਰੂਰੀ ਸੂਚਨਾ ਹੈਗੀ ਆ ਸਾਡੇ ਉਹਨਾਂ ਭੈਣ ਭਰਾਵਾਂ ਦੇ ਲਈ, ਮੈਂ ਪਹਿਲੇ ਵੀ ਦੇਵਤਾ ਦਲਾ ਜੀ ਦੇ ਸ਼ੋਅ ਦੇ ਵਿੱਚ ਵੀ ਦੱਸਿਆ ਸੀਗਾ ਕਿ ਜੇ ਤੁਸੀਂ ਜਿਹੜਾ ਹੈ ਜੀ ਯੂਨੀਵਰਸਿਟੀ ਐਵਨਿਊ ਵੱਲ ਜਾਂਦੇ ਆ ਤੁਹਾਡਾ ਕੰਮ ਮੋਸਟਲੀ ਉੱਧਰ ਹੁੰਦਾ, ਤੇ ਦੱਸ ਦਈਏ ਕਿ ਇੱਕ ਬਹੁਤ ਹੀ ਜ਼ਰੂਰੀ ਇਨਫਰਾਸਟ੍ਰਕਚਰ ਜਿਹੜਾ ਜੀ ਪ੍ਰੋਜੈਕਟ ਡਾਊਨ ਟਾਊਨ ਦੇ ਵਿੱਚ ਹੋਣ ਜਾ ਰਿਹਾ, ਜਿਹਦੇ ਕਰਕੇ ਨੌਰਥ ਬਾਊਂਡ ਲੇਨਸ ਆਫ ਯੂਨੀਵਰਸਿਟੀ ਐਵਨਿਊ ਇਹ ਕੁਛ ਕੁ ਮਹੀਨਿਆਂ ਦੇ ਲਈ ਜਿਹੜੀਆਂ ਜੀ ਬੰਦ ਰਹਿਣਗੀਆਂ ਸਟਾਰਟਿੰਗ ਫਰੋਮ ਅੱਜ। ਤੇ ਬਿਲਕੁਲ ਜੀ, ਇੱਕ ਹੋਰ ਨਿਊਜ਼ ਜਿਹੜੀ ਆ ਜੀ ਆਪਣੇ ਤਾਈਂ ਪਹੁੰਚੀ ਆ, ਜਿਹਦੇ ਵਿੱਚ ਕਿ ਦੱਸਿਆ ਜਾ ਰਿਹਾ ਹੈ ਕਿ ਐਸ ਕੰਪੇਅਰ ਟੂ 2025-2026 ਦੇ ਵਿੱਚ ਚੋਰੀਆਂ ਕ੍ਰਾਈਮ ਕੁਛ ਹੱਦ ਤੱਕ ਜਿਹੜਾ ਜੀ 20% ਤੱਕ ਜਿਹੜਾ ਜੀ ਡਾਊਨ ਹੋਇਆ ਆ। ਔਰ ਇੱਕ ਨਿਊਜ਼ ਸਾਊਥ ਕੋਰੀਆ ਤੋਂ ਪਹੁੰਚੀ ਜਿਹਦੇ ਵਿੱਚ ਦੱਸਿਆ ਗਿਆ ਕਿ ਸਾਊਥ ਕੋਰੀਆ ਦੇ ਜਿਹੜੇ ਜੀ ਬਾਰਡਰ ਬਲਾਸਟ ਦੇ ਵਿੱਚ ਆਲਮੋਸਟ 3 ਜਿਹੜੇ ਆ ਜੀ ਆਫੀਸਰਸ ਜਿਹੜੇ ਜੀ ਇੰਜਰਡ ਹੋ ਗਏ ਔਰ ਕਾਫੀ ਹੋਰ ਵੀ ਜਿਹੜੇ ਜੀ ਇੰਜਰਡ ਹੋਏ, ਤੇ ਉਹ ਕਹਿ ਰਹੇ ਕਿ ਲਾਈਕਲੀ ਇਹ ਕੌਸਟ ਕੀਤਾ ਜਾ ਰਿਹਾ ਨੌਰਥ ਕੋਰੀਆ ਜਿਹੜੇ ਜੀ ਮਾਈਨਸ ਆ ਉਹਨਾਂ ਕਰਕੇ। ਔਰ ਜਿੱਥੇ ਕਿ ਰਸ਼ੀਆ ਨੇ ਵੀ ਜਿਹੜੇ ਜੀ ਡਰੋਨ ਅਟੈਕ ਕੀਤੇ ਯੂਕਰੇਨ ਤੇ, ਉਹਦੇ ਵਿੱਚ 1-7 ਵਿਅਕਤੀ ਦਾ ਜਿਹੜੇ ਜੀ ਮਾਰੇ ਗਏ ਔਰ 80 ਤੋਂ ਜ਼ਿਆਦਾ ਜਿਹੜੇ ਆ ਜੀ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਵਾਊਂਡਸ ਆ ਉਹਨਾਂ ਨੂੰ ਜਿਹੜਾ ਜੀ ਕਾਫੀ ਗੰਭੀਰ ਸੱਟਾਂ ਜਿਹੜੀਆਂ ਜੀ ਲੱਗੀਆਂ ਹੋਈਆਂ। ਔਰ ਉਹਨਾਂ ਦਾ ਕਿਹਾ ਜਾ ਰਿਹਾ ਕਿ ਅਪਾਰਟਮੈਂਟਸ ਤੋਂ ਲੈ ਕੇ ਆਫਿਸਿਸ ਤੋਂ ਲੈ ਕੇ ਹਰ ਚੀਜ਼ ਤੇ ਜਿਹੜਾ ਜੀ ਉਹਨਾਂ ਨੇ ਇਹ ਅਟੈਕ ਕੀਤਾ। ਔਰ ਇੱਕ ਜ਼ਰੂਰੀ ਸੂਚਨਾ ਸਾਡੇ ਮੋਸਟਲੀ ਜਿਹੜੇ ਜੀ ਓਨਟੈਰੀਓ ਦੇ ਰੈਸੀਡੈਂਸ ਲਈ ਹੈਗੀ ਹੈ ਕਿ ਵੈਨਸਡੇ ਨੂੰ ਜਿਹੜਾ ਹੈ ਜੀ ਇੱਕ ਲੌਂਗ ਵੀਕਐਂਡ ਕਾਇੰਡ ਆਫ ਆਪਣੇ ਲਈ ਲੌਂਗ ਵੀਕਐਂਡ ਨਹੀਂ ਹੈਗਾ ਬਟ ਫੈਡਰਲ ਗਵਰਨਮੈਂਟ ਦੇ ਜਿਹੜੇ ਜੀ ਸਟਾਫ ਹੈ ਉਹਨਾਂ ਦੇ ਲਈ ਇਹ ਕਾਇੰਡ ਆਫ ਲੌਂਗ ਵੀਕਐਂਡ ਹੈਗਾ ਆ। ਤੇ ਉਹਨਾਂ ਦੇ ਵਿੱਚ ਆਪਾਂ ਦੱਸ ਦਈਏ ਕਿ ਪਾਸਪੋਰਟ ਆਫਿਸਿਸ ਵੈਨਸਡੇ ਨੂੰ ਬੰਦ ਰਹਿਣਗੇ, ਕੈਨੇਡਾ ਪੋਸਟ ਬੰਦ ਰਹਿਣਗੇ, CRA ਰੈਵਨਿਊ ਜਿਹੜੀਆਂ ਜੀ ਆਫਿਸਿਸ ਉਹ ਬੰਦ ਰਹਿਣਗੇ, ਤੇ ਸਰਵਿਸ ਕੈਨੇਡਾ ਜਿਹੜਾ ਜੀ September 3 ਨੂੰ ਇਹ ਸਾਰਾ ਕੁਛ ਜਿਹੜਾ ਜੀ ਬੰਦ ਰਹੂਗਾ। ਸੋ ਇਹ ਸੀਗੀ ਕੁਛ ਜਿਹੜੀ ਜੀ ਲੋਕਲ ਨਿਊਜ਼। ਤੇ ਸਾਡੇ ਨਾਲ ਹੋਰ ਵੀ ਤੁਸੀਂ ਕੋਈ ਵੀ ਸਾਂਝ ਪਾਉਣੀ ਹੁੰਦੀ ਹੈ ਤਾਂ ਨੰਬਰ 9057990999 ਤੇ ਕਰ ਸਕਦੇ ਹਾਂ। ਔਰ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਕੀਆ 427 QW ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਲੈ ਕੇ ਆਏ ਹਾਂ। ਬਿਲਕੁਲ ਸ਼ਾਨਦਾਰ ਕੀਆ ਦੀਆਂ ਗੱਡੀਆਂ ਤੁਸੀਂ ਲੈਣੀਆਂ, ਸਪੈਸ਼ਲੀ ਇਹਨਾਂ ਦੇ ਬਹੁਤ ਵਧੀਆ ਸੇਲ ਇਸ ਟਾਈਮ ਲੱਗੀ ਹੋਈ ਗੱਡੀਆਂ ਤੇ, ਕਿਉਂਕਿ ਇਹਨਾਂ ਨੇ ਨਵਾਂ ਸ਼ੋਰੂਮ ਖੋਲਿਆ, ਬਹੁਤ ਹੀ ਵਧੀਆ ਸ਼ੋਰੂਮ ਹੈ ਇਹਨਾਂ ਦਾ, ਬਹੁਤ ਵਧੀਆ ਸਰਵਿਸਿਸ। ਤੁਸੀਂ ਕੀਆ 427 QW ਪਹੁੰਚ ਸਕਦੇ ਹਾਂ ਤੇ ਆਪਣੇ ਮਨ ਪਸੰਦ ਦੀਆਂ ਜਿਹੜੀਆਂ ਜੀ ਗੱਡੀਆਂ ਖਰੀਦ ਸਕਦੇ ਹਾਂ। ਤੇ ਸੁਖੀ ਜੀ ਇੱਕ ਸ਼ੋਅ ਹੋਣ ਜਾ ਰਿਹਾ ਲਖਵਿੰਦਰ ਵਿਡਾਲੀ ਦਾ ਜਿਹੜਾ ਕਿ ਵਤਨੋਂ ਦੂਰ ਵੱਲੋਂ ਕਰਾਇਆ ਜਾ ਰਿਹਾ, ਸੋ ਉਹਦੀ ਜਾਣਕਾਰੀ ਜ਼ਰੂਰ ਦੇ ਦਿਓ ਸਾਡੇ ਲਿਸਟ
0: ਜੀ। ਬਿਲਕੁਲ 11 ਤਰੀਕ ਨੂੰ ਇਹ ਰੋਜ਼ ਥੀਏਟਰ ਦੇ ਵਿੱਚ ਲਖਵਿੰਦਰ ਵਿਡਾਲੀ ਪੂਰੇ ਆਪਣੇ ਬੈਂਡ ਦੇ ਨਾਲ ਪਹੁੰਚ ਰਹੇ ਹੈਗੇ ਆ। ਟਿਕਟਾਂ ਆਨਲਾਈਨ ਜਿਹੜੀਆਂ ਇਸ ਟਾਈਮ ਮਿਲ ਰਹੀਆਂ ਹੈਗੀਆਂ, ਤੁਸੀਂ ਟਿਕਟਾਂ ਲਈ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਸਾਡੇ ਸਟੂਡੀਓ 'ਚ ਗੱਲਬਾਤ ਕਰ ਲਓ 9057990999 ਦੇ ਉੱਤੇ। ਔਰ ਇਸ ਦੇ ਨਾਲ ਨਾਲ ਕੁਝ ਇੱਕ ਵਰਕਰਾਂ ਦੀ ਵੀ ਲੋੜ ਹੈ, ਆਫਿਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤੁਸੀਂ, ਜਾਂ ਫਿਰ ਤੁਹਾਨੂੰ ਕੋਈ ਐਕਸਪੀਰੀਅੰਸ ਹੈ ਸੇਲਸ ਮਾਰਕੀਟਿੰਗ ਦਾ ਜਾਂ ਫਿਰ ਰਿਸੈਪਸ਼ਨਿਸਟ ਦਾ, ਤੇ ਸਾਡੇ ਆਫਿਸ ਦੇ ਵਿੱਚ ਜ਼ਰੂਰਤ ਹੈ ਕੰਮ ਦੀ, ਨੰਬਰ ਹੈ 9057990999 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲਓ ਫਿਰ ਲਖਵਿੰਦਰ ਵਡਾਲੀ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਚੁਣਿਆ, ਤੇ ਇਹਦੀਆਂ ਟਿਕਟਾਂ ਤੁਸੀਂ ਸ਼ੋਅ ਦੀਆਂ ਲੈਣੀਆਂ ਚਾਹੁੰਦੇ ਹੋ ਤੇ 9057990999 ਤੇ

ਜੀ ਔਰ ਬਿਲਕੁਲ ਇੰਨਾ ਹੀ ਪਿਆਰਾ ਜਿਹੜਾ ਹੈ ਜੀ ਗੀਤ ਸੰਗੀਤ ਦੇ ਨਾਲ ਤੁਹਾਡਾ ਮਨੋਰੰਜਨ ਹੋਊਗਾ ਅਕਤੂਬਰ 11 ਨੂੰ ਰੋਜ਼ ਥੀਏਟਰ ਦੇ ਵਿੱਚ। ਟਿਕਟਾਂ ਦੀ ਜਾਣਕਾਰੀ ਲੈਣੀ ਜਾਂ ਤੁਸੀਂ ਹੋਰ ਕਿਸੇ ਤਰੀਕੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ 9057990999 ਤੇ। ਔਰ ਬਿਲਕੁਲ ਜੀ ਮੈਂ ਜਿਹੜਾ ਇਹ ਦੱਸਿਆ ਕਿ ਹੋਲੀਡੇ ਜਿਹੜਾ ਹੈ ਜੀ ਬੈਂਕਾਂ ਬੰਦ ਰਹਿਣਗੀਆਂ ਔਰ ਬਾਕੀ ਜਿਹੜੇ ਹੈ ਜੀ ਗਵਰਨਮੈਂਟ ਆਫਿਸਿਸ, ਇਹ ਮੈਂ ਸੈਪਟੈਂਬਰ 30 ਜਾਣੀ ਕਿ ਪਰਸੋਂ ਦੇ ਲਈ ਦੱਸਿਆ ਆ। ਸਾਨੂੰ ਇੱਕ ਕਾਲ ਆਈ ਸੀ, ਉਹ ਕਹਿੰਦੇ ਕਿ ਤੁਸੀਂ ਅਕਤੂਬਰ ਦੇ ਵਿੱਚ ਦੱਸ ਰਹੇ? ਨਹੀਂ ਜੀ, ਅਸੀਂ ਸੈਪਟੈਂਬਰ 30 ਜਾਣੀ ਕਿ ਪਰਸੋਂ ਵੈਂਸਡੇ ਦੀ ਜਿਹੜੀ ਜੀ ਗੱਲਬਾਤ ਦੱਸੀ ਹੈ ਸਾਡੇ ਲਿਸਨਰ ਤਾਂ ਹੀ। ਔਰ ਬਿਲਕੁਲ ਜੀ ਅਸੀਂ ਪਿਛਲੇ ਹਫ਼ਤੇ ਵੀ ਦੱਸਿਆ ਸੀ, ਸਾਨੂੰ ਜਿਹੜਾ ਹੈ ਜੀ 3 ਅਸੀਂ ਕੈਂਡੀਡੇਟਸ ਹਾਇਰ ਕਰੇ, ਇੱਕ ਸਾਨੂੰ ਜਿਹੜਾ ਹੈ ਜੀ ਰੀਅਲ ਸਟੇਟ ਦੇ ਆਫਿਸ ਦੇ ਲਈ ਚਾਹੀਦਾ ਹੈਗਾ ਆ, ਇੱਕ ਸਾਨੂੰ ਜਿਹੜਾ ਜੀ ਰੇਡੀਓ ਸਟੇਸ਼ਨ ਦੇ ਲਈ ਚਾਹੀਦਾ ਹੈਗਾ। ਜੇ ਤੁਸੀਂ ਇੰਟਰਸਟਿਡ ਹੈਗੇ ਇਸ ਫੀਲਡ ਦੇ ਵਿੱਚ ਤਾਂ ਤੁਸੀਂ ਬਿਲਕੁਲ ਸਾਨੂੰ ਜੁਆਇਨ ਕਰ ਸਕਦੇ ਹਾਂ। ਇੱਕ ਸਾਨੂੰ ਜਿਹੜਾ ਜੀ ਮਾਰਕੀਟਿੰਗ ਦੇ ਲਈ, ਸੋਸ਼ਲ ਮੀਡੀਆ ਐਂਡ ਮਾਰਕੀਟਿੰਗ ਦੇ ਲਈ ਕੈਂਡੀਡੇਟ ਚਾਹੀਦਾ ਆ। ਸੋ ਬਿਲਕੁਲ ਜੀ 3 ਜੋਬ ਓਪਨਿੰਗ ਸਾਡੇ ਕੋਲ ਇਸ ਟਾਈਮ ਅਵੇਲੇਬਲ ਨੇ। ਜੇ ਤੁਸੀਂ ਇੰਟਰਸਟਿਡ ਹੈਗੇ ਆ, ਪ੍ਰੀਵੀਅਸ ਕੋਈ ਐਕਸਪੀਰੀਅੰਸ ਹੈਗਾ ਆ, ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਟ੍ਰੇਨਿੰਗ ਜਿਹੜੀ ਜੀ ਪ੍ਰੋਵਾਈਡ ਕਰ ਸਕਦੇ ਹਾਂ। ਸਾਨੂੰ ਤੁਸੀਂ ਆਪਣਾ ਰੈਜ਼ਿਊਮੇ ਡ੍ਰੌਪ ਕਰ ਸਕਦੇ ਹੋ ਵਟਸਐਪ ਤੇ 9057990999, ਜਾਂ ਤੁਸੀਂ ਈਮੇਲ ਤੇ ਕਰ ਸਕਦੇ ਹਾਂ vatnodoornetwork@gmail.com। ਅਸੀਂ ਜਿਹੜਾ ਜੀ ਤੁਹਾਡੀ ਇੰਤਜ਼ਾਰ ਕਰ ਰਹੇ ਹਾਂ ਕਿ ਜੇ ਤੁਸੀਂ ਲੱਗਦਾ ਕਿ ਤੁਸੀਂ ਫਿੱਟ ਕੈਂਡੀਡੇਟ ਹੈ ਤਾਂ ਆਪਾਂ ਜ਼ਰੂਰ ਤੁਹਾਨੂੰ ਜਿਹੜਾ ਜੀ ਰੀਚ ਆਊਟ ਕਰਾਂਗੇ। ਤੇ ਬਿਲਕੁਲ ਜੀ ਹੋਰ ਵੀ ਕੋਈ ਗੱਲਬਾਤ ਕਰਨੀ ਹੋਵੇ ਨੰਬਰ 9057990999। ਸੋ ਬਿਲਕੁਲ ਜੀ ਰੱਬ ਨੇ ਚਾਹਿਆ ਤੇ ਕੱਲ ਨੂੰ ਦੁਬਾਰਾ ਮੁਲਾਕਾਤ ਹੋਊਗੀ ਤੇ ਦੁਬਾਰਾ ਵਧੀਆ ਜੀ ਜਿਹੜੀ ਜੀ ਟੌਪਿਕ ਤੇ ਗੱਲਬਾਤ ਕਰਾਂਗੇ। ਤਦ ਤੱਕ ਤੁਸੀਂ ਸਾਰੇ ਰਹੋ ਵਧੀਆ ਤੇ ਰਹੋ ਜੀ ਚੜ੍ਹਦੀ ਕਲਾ ਦੇ ਵਿੱਚ ਤੇ ਸਤਿ ਸ਼੍ਰੀ ਅਕਾਲ।

0: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ, ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ, ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ। ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ। ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-88-20 647-627-8820।
1: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
2: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
1: ਕਾਲ ਕਰੋ 905-874-9878।
2: ਜੀ ਹਾਂ, ਚਾਂਦੀ ਕੇ ਫੈਂਸੀ ਸੈੱਟ, ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲਸ।
3: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ।
2: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣ ਕੇ ਲਈ ਵਨ ਐਂਡ ਓਨਲੀ ਸਿਲਵਰ ਹਟ।
3: ਹੋਰ ਐਂਡ ਅਵਨੇਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ।
2: 647-339-3521
3: 647-339-3521 4525 ਅਵਨੇਜ਼ਰ ਰੋਡ, ਬ੍ਰੈਂਪਟਨ।
2: ਸਿਲਵਰ ਹਟ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: ਔਰ ਵਿਜ਼ਿਟ insuranceforyou.ca।
7: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਬਾਈ ਜੀ, ਦੋਵੇਂ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਤਿੰਨ ਸਾਹਿਬ ਪੰਜਾਬੀ ਦਾ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ। ਸੋ ਕੁਝ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਦੇਖਿਓ, ਅਟਲ ਸੱਚਾਈ ਤੁਹਾਨੂੰ ਨਜ਼ਰ ਆਊਗੀ। ਜਿਸ ਕੋਠੀ ਦੇ ਵਿੱਚ ਰਹਿੰਦੇ ਹਾਂ, ਸੋਫੇ ਕੁਰਸੀ ਤੇ ਬਹਿੰਦੇ ਹਾਂ, ਬੈਡਾਂ ਮੰਜੀਆਂ ਤੇ ਪੈਂਦੇ ਹਾਂ, ਇਹ ਸਭ ਕੁਝ ਜਿਹਨੇ ਬਣਾਇਆ ਏ ਕਦੇ ਗਿਣਤੀ ਵਿੱਚ ਨਾ ਆਇਆ ਏ। ਇਹ ਸੜਕਾਂ ਦਾ ਜੋ ਜਾਲ ਦਿਸੇ ਤੇ ਪੁਲਾਂ ਵਾਲਾ ਵੀ ਨਾਲ ਦਿਸੇ, ਲੁੱਕ ਬਜਰੀ ਰਲਿਆ ਮਾਲ ਦਿਸੇ, ਪਰ ਮੁੜਕਾ ਜਿਸ ਵਿੱਚ ਪਾਇਆ ਏ ਕਦੇ ਗਿਣਤੀ ਵਿੱਚ ਨਾ ਆਇਆ ਏ। ਇਹ ਭੱਜਦੀਆਂ ਗੱਡੀਆਂ ਕਾਰਾਂ ਜੋ ਤੇ ਭਰਨ ਜਹਾਜ਼ ਉਡਾਰਾਂ ਜੋ, ਰੇਲਾਂ ਦੀਆਂ ਲੱਗੀਆਂ ਲਾਰਾਂ ਜੋ, ਜਿਸ ਲੋਹਾ ਇਹ ਪਗਲਾਇਆ ਏ ਕਦੇ ਗਿਣਤੀ ਵਿੱਚ ਨਾ ਆਇਆ ਏ। ਪਾਣੀ ਸਪਰੇਹਾਂ ਲਾਉਣ ਵਾਲਾ, ਅੰਨਦਾਤਾ ਆਦਿ ਉਗਾਉਣ ਵਾਲਾ, ਕੱਢਣ ਲੱਭਣ ਤੇ ਲਾਉਣ ਵਾਲਾ, ਜਿਸ ਖੁਦ ਨੂੰ ਹਰਦਮ ਵਾਹਿਆ ਏ ਕਦੇ ਗਿਣਤੀ ਵਿੱਚ ਨਾ ਆਇਆ ਏ। ਜੇ ਲੋੜਾਂ ਲਈ ਮਜ਼ਬੂਰ ਸਦਾ, ਜੋ ਲੋੜਾਂ ਲਈ ਮਜ਼ਬੂਰ ਸਦਾ, ਥੋੜਾਂ ਵਿੱਚ ਹੀ ਭਰਪੂਰ ਸਦਾ, ਰੋਮੀਆਂ ਮਜ਼ੇ ਤੋਂ ਦੂਰ ਸਦਾ, ਕਦੇ ਧਿਆਨ ਘੜਾਮੇ ਲਾਇਆ ਏ ਕਿਉਂ ਗਿਣਤੀ ਵਿੱਚ ਨਾ ਆਇਆ ਏ। ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸੋਇਨਾ ਸਤਨਾ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ, ਤੇ ਅੱਜ ਦੀਆਂ ਖ਼ਬਰਾਂ ਨੇ ਜਿਹੜੀਆਂ ਉਹ ਟਹਿਣਾ ਸਾਹਿਬ ਲੈ ਕੇ ਕੁਝ ਪਲਾਂ ਤੱਕ ਹਾਜ਼ਰ ਹੋਣਗੇ। ਖ਼ਬਰਾਂ ਦੇ ਵਿੱਚ ਬੜੀਆਂ ਕਮਾਲ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲਵਲੀ ਯੂਨੀਵਰਸਿਟੀ ਵਿੱਚ ਹੰਗਾਮਾ ਹੋਇਆ। ਕੀ ਹੰਗਾਮਾ ਹੋਇਆ? ਬੀਬੀ ਇੱਕ ਰਿਸ਼ਵਤ ਲੈਂਦੀ, ਰੰਗੇ ਹੱਥੀ ਫੜੀ ਹੈ ਤੇ ਉਸ ਤਰ੍ਹਾਂ ਬੀਬਾ ਜੀ ਹੈ, ਪਰ ਫਿਰ ਵੀ ਤੁਰੇ ਜਾਂਦੇ ਬੜੇ ਬਿਆਨ ਦਾਗ ਰਹੇ ਹੈ। ਸੋ ਉਹਨਾਂ ਦੀ ਗੱਲਬਾਤ ਆ ਜਿਹੜੀ ਉਹ ਵੀ ਕਰਾਂਗੇ। ਸੋ ਹੋਰ ਕਾਫੀ ਖ਼ਬਰਾਂ ਨੇ ਜਿਹੜੀਆਂ, ਡੋਪਟੈਸ ਸੰਬੰਧੀ ਖੰਨਾ ਦੇ ਹਸਪਤਾਲ ਦੇ ਵਿੱਚ ਵੀ ਹੰਗਾਮਾ ਹੋਇਆ, ਉਹਦੇ ਬਾਬਤ ਵੀ ਟਹਿਣਾ ਸਾਹਿਬ ਨੂੰ ਪੁੱਛਾਂਗੇ ਗੱਲਬਾਤ ਕੀ ਹੈ। ਉਸ ਤੋਂ ਪਹਿਲਾਂ ਇਹਨਾਂ ਖ਼ਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਨਾਗਪਾਲ ਸਾਹਿਬ ਵੱਲੋਂ, ਯੂਨੀ ਗਲੋਬਲ ਐਡਵਾਈਜ਼ਰੀ, ਵਨ ਐਂਡ ਓਨਲੀ ਯੂਨੀ ਗਲੋਬਲ ਐਡਵਾਈਜ਼ਰੀ। ਯੂਨੀ ਗਲੋਬਲ ਐਡਵਾਈਜ਼ਰੀ ਦਾ ਮਤਲਬ ਇਹ ਆ ਕਿ ਪਿਛਲੇ 8-10 ਸਾਲਾਂ ਤੋਂ ਇੱਕੋ ਫੀਲਡ ਦੇ ਵਿੱਚ ਕੰਮ ਕਰ ਰਹੇ ਹੈ, ਬਹੁਤ ਸਾਰੇ ਜਿਹੜੇ ਕਲਾਇੰਟ ਨੇ, ਬਹੁਤ ਸਾਰੇ ਜਿਹੜੇ ਫੈਮਿਲੀ ਮੈਂਬਰ ਹੈ, ਉਹ ਆਲਰੇਡੀ ਫੰਡਿੰਗ ਉਹਨਾਂ ਨੂੰ ਹੋ ਚੁੱਕੀ ਹੈ, ਬਹੁਤ ਸਾਰਿਆਂ ਦੀ ਅਪਰੂਵਲਸ ਆ ਗਈਆਂ ਨੇ, ਬਹੁਤ ਸਾਰਿਆਂ ਦੀ ਫੰਡਿੰਗ ਹੈ ਜਿਹੜੀ ਉਹ ਰਿਲੀਜ਼ ਹੋਣ ਵਾਲੀ ਹੈ, ਸੈਕਿੰਡ ਟਾਈਮ ਰਿਲੀਜ਼ ਹੋਣ ਵਾਲੀ ਹੈ। ਸੋ ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਆ, ਇਹਨਾਂ ਤੋਂ ਬਾਅਦ ਫਿਰ ਅਸੀਂ ਚੱਲਾਂਗੇ ਸਾਬਲ ਨਾਗਪਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ
8: ਥੈਂਕ ਯੂ ਸਭੀ ਨੂੰ
7: ਠੀਕ ਠਾਕ ਹੋ ਚੜ੍ਹਦੀ ਕਲਾ ਚੋ
8: ਕਲਾ ਚੜ੍ਹਦੀ ਕਲਾ ਤੁਸੀਂ ਦੱਸੋ ਜੀ
7: ਬਹੁਤ ਵਧੀਆ ਬਹੁਤ ਵਧੀਆ ਜਿਵੇਂ ਮੈਂ ਪਹਿਲੇ ਦੱਸਿਆ ਵੀ ਕਈਆਂ ਦੀ ਫੰਡਿੰਗ ਹੋ ਗਈ ਆ ਕਈਆਂ ਦੀ ਸੈਕਿੰਡ ਫੰਡਿੰਗ ਹੋਣ ਵਾਲੀ ਹੈ ਸੋ ਬਹੁਤ ਸਾਰੀਆਂ ਅਪਰੂਵਲਸ ਆਈਆਂ ਹੋਈਆਂ ਤੇ ਬਹੁਤ ਸਾਰੇ ਨਵੇਂ ਕੋਰਸ ਆ ਜਿਹੜੇ ਉਹ ਸ਼ੁਰੂ ਹੋਣ ਜਾ ਰਹੇ ਆ ਥੋੜੀ ਜਿਹੀ ਦਿਓ ਅਪਡੇਟ
8: ਬਿਲਕੁਲ ਜੀ ਜਿਨ੍ਹਾਂ ਨੇ ਜੂਨ ਮੇ ਜੁਆਇਨ ਕਰੀ ਥੀ ਕਲਾਸਿਸ ਆਸਾਨ ਆਨਲਾਈਨ ਕੋਰਸਿਸ ਜਿਸ ਮੇ ਐਗਜ਼ਾਮਸ ਨਹੀਂ ਹੈ ਟੀਚਰ ਵੀ ਨਹੀਂ ਹੈ ਗਵਰਨਮੈਂਟ ਸਪੋਰਟਡ ਲੋਨ ਉਨਕੋ ਮਿਲ ਰਹਾ ਹੈ 50,000 ਸੇ 1.5 ਲੱਖ ਡਾਲਰ ਕਾ ਤੋ ਜਿਨ੍ਹਾਂ ਨੇ ਜੂਨ ਮੇ ਜੁਆਇਨ ਕਰਾ ਥਾ ਉਨਕੀ ਫਸਟ ਇੰਸਟਾਲਮੈਂਟ ਤੋ ਅਗਸਤ ਮੇ ਆ ਗਈ ਥੀ ਆਜ ਉਨ ਲੋਗੋ ਕੀ ਸੈਕਿੰਡ ਇੰਸਟਾਲਮੈਂਟ ਉਨਕੇ ਖਾਤੇ ਮੇ ਗਿਰੀ ਹੈ ਉਸ ਮੇਰੀ ਵਾਈਫ ਵੀ ਇੱਕ ਹੈ ਇਸ ਲਈ ਲਾਈਕ ਆਪ ਮਿਸ ਨਾ ਕਰੇ ਇਸ ਅਪਰਚੁਨਿਟੀ ਕੋ 50,000 ਸੇ 1,70,000 ਡਾਲਰ ਕੀ ਫੰਡਿੰਗ ਹਾਸਿਲ ਕਰੇ 0% ਪੇ ਹੈ ਕੋਲੈਟਰਲ ਫਰੀ ਹੈ ਕੁਛ ਵੀ ਗਰੰਟੀ ਨਹੀਂ ਹੈ ਇਸ ਲੋਨ ਕੀ ਗਾੜੀ ਕੇ ਲੋਨ ਪੇ ਕਿਆ ਉਠਾਤੇ ਗਾੜੀ ਘਰ ਕੇ ਲੋਨ ਪੇ ਘਰ ਉਠਾਤੇ ਹੈ ਜਾਂ ਆਪਣੇ ਕੋਈ ਗਰੰਟੀ ਨਹੀਂ ਹੈ ਕਿਆ ਉਠਾਏਂਗੇ ਪਿੱਛੇ ਨਾ ਰਹੀਏ ਕਾਲ ਕਰੇ ਅਸੈਸਮੈਂਟ ਕਰਾਏ
7: ਤੁਹਾਡੀ ਇਹੀ ਤਾਂ ਖੂਬਸੂਰਤ ਗੱਲ ਹੈ ਕਿ ਗਰੰਟੀ ਦੀ ਕੋਈ ਜ਼ਰੂਰਤ ਹੀ ਨਹੀਂ ਕਿਸੇ ਚਾਚੇ ਮਾਮੇ ਭੂਆ ਫੁੱਫੜ ਦੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਨਾ ਧਾਰੇ ਪੈਸੇ ਲੈਣ ਦੀ ਕਿਸ ਤੋਂ ਜ਼ਰੂਰਤ ਹੈ ਨਾ ਤੁਹਾਡਾ ਕ੍ਰੈਡਿਟ ਚੈੱਕ ਹੋਣਾ ਨਾ ਕ੍ਰੈਡਿਟ ਹਿਸਟਰੀ ਚੈੱਕ ਹੋਣੀ ਹੈ ਨਾ ਕ੍ਰੈਡਿਟ ਸਕੋਰ ਚੈੱਕ ਹੋਣਾ ਨਾ ਤੁਹਾਡੀ ਜੋਬ ਲੈਟਰ ਚਾਹੀਦੀ ਹੈ ਵੀ ਕੰਮ ਕੀ ਕਰਦੇ ਹੋ ਮੋੜੋਗੇ ਕਿੱਥੇ ਉਹ ਕਹਿੰਦੇ ਚਾਹੀਦਾ ਕੁਛ ਨਹੀਂ ਹੈ ਤੁਹਾਡਾ ਪੀਅਰ ਕਾਰਡ ਤੁਸੀਂ ਹੈਗੇ ਹੋ ਸਿਟੀਜ਼ਨ ਹੈਗੇ ਹੋ ਪ੍ਰੋਟੈਕਟਡ ਪਰਸਨ ਹੈਗੇ ਹੋ ਜਿਹਨਾਂ ਦੇ ਰਿਫਿਊਜੀ ਕੇਸ ਅਪਲਾਈ ਕੀਤੇ ਆ ਤੇ ਅਪਰੂਵਲ ਆ ਚੁੱਕੀ ਆ ਉਹ ਵੀ ਐਲੀਜੀਬਲ ਆ ਪੈਨਸ਼ਨ ਲੈ ਰਹੇ ਹੋ ਤਾਂ ਵੀ ਐਲੀਜੀਬਲ ਆ ਸੋ ਬਹੁਤੀ ਦੇਰ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਹਾਨੂੰ ਵੀ ਲੱਗਦਾ ਕਿ ਤੁਹਾਨੂੰ ਫੰਡਿੰਗ ਦੀ ਜ਼ਰੂਰਤ ਹੈ ਤਾਂ ਫੰਡਿੰਗ ਹੋ ਸਕਦੀ ਹੈ ਤੁਸੀਂ 40, 45, 50, 55, 60, 65 ਸਾਲ ਦੇ ਵੀ ਹੋ ਤਾਂ ਵੀ ਕੋਈ ਗੱਲ ਨਹੀਂ ਹੈ ਤਾਂ ਵੀ ਤੁਹਾਨੂੰ ਫੰਡਿੰਗ ਹੋ ਸਕਦੀ ਹੈ 70,000, 80,000, 1,00,000, 1.5 ਲੱਖ ਡਾਲਰ ਤੱਕ ਦੀ ਫੰਡਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜਿਹਦਾ 2.5 ਸਾਲ ਤੁਸੀਂ ਚਵਾਨੀ ਨਹੀਂ ਦੇਣੀ ਹੈ 2.5 ਸਾਲ ਕੋਈ ਡਾਲਰ ਨਹੀਂ ਦੇਣਾ ਹੈ 2.5 ਸਾਲ ਬਾਅਦ ਪੇਮੈਂਟ ਸ਼ੁਰੂ ਕਰਨੀ ਹੈ ਤੁਸੀਂ ਉਹ ਵੀ 2.5% ਸਾਲਾਨਾ ਵਿਆਜ ਤੇ ਸੋ ਨੰਬਰ 437-264-3175 ਫੀਸ ਸਿਰਫ ਇਹਨਾਂ ਦੀ ਤੁਹਾਡੀ ਅਪਰੂਵਲ ਆ ਗਈ ਤੁਹਾਡੀ ਫੰਡਿੰਗ ਆ ਗਈ ਤੁਹਾਡੇ ਅਕਾਊਂਟ ਦੇ ਵਿੱਚ ਫੀਸ ਇਹਨਾਂ ਦੀ $199 ਆ ਜਦੋਂ ਤੁਹਾਡੀ ਫੰਡਿੰਗ ਹੋ ਗਈ ਉਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਫੀਸ ਦੇਣੀ ਹੈ ਬਾਈ ਜੀ ਸਿਰਫ $200 ਕੋਈ ਹਿਡਨ ਕੋਸਟ ਨੇ ਨਹੀਂ ਰੱਖੀ ਹੋਈ ਕਿ ਬਾਅਦ ਚ ਤੁਹਾਡੇ ਤੋਂ ਮੰਗਣੀ ਹੈ ਸਿਰਫ $200 ਜਦੋਂ ਤੁਹਾਡੇ ਅਕਾਊਂਟ ਦੇ ਵਿੱਚ $1,000 ਦੀ ਫੰਡਿੰਗ ਆ ਗਈ ਉਹ ਤੋਂ ਬਾਅਦ ਸਿਰਫ $200 ਨੰਬਰ ਇੱਕ ਵਾਰ ਫਿਰ 437-264-3175 ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ ਥੈਂਕ ਯੂ ਵੈਰੀ ਮਚ
8: ਧੰਨਵਾਦ ਜੀ
7: ਬਹੁਤ ਬਹੁਤ ਚਲੋ ਚੱਲਦੇ ਪੰਜਾਬ ਦੀ ਤੱਕ ਖਬਰ ਬੁਲੇਟਿਨ ਲੈ ਕੇ ਹਾਜ਼ਰ ਨੇ ਸਵਰਨ ਸਿੰਘ ਟਿਣ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ
9: ਬੜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ
7: ਸਤਿ ਸ੍ਰੀ ਅਕਾਲ ਟਿਣ ਸਾਹਿਬ ਪਹਿਲੀ ਖਬਰ ਵੱਲ ਚੱਲਦੇ ਹਾਂ ਕਿ ਲਵਲੀ ਯੂਨੀਵਰਸਿਟੀ ਦੇ ਵਿੱਚ ਹੰਗਾਮੇ ਤੋਂ ਬਾਅਦ 10 ਦਿਨ ਲਈ ਕਹਿੰਦੇ ਬੰਦ ਹੋ ਗਈ ਜੀ ਯੂਨੀਵਰਸਿਟੀ
9: ਬਿਲਕੁਲ ਜੀ ਬਿਲਕੁਲ ਲਵਲੀ ਯੂਨੀਵਰਸਿਟੀ ਹੈ ਜਿਹੜੀ ਉਹ 10 ਦਿਨ ਦੇ ਲਈ ਵਪਾਰ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਆਪਾਂ ਜਾਣਦੇ ਵੀ ਇੱਥੇ ਹੰਗਾਮੇ ਕਿੰਨੇ ਵੱਡੇ ਪੱਧਰ ਤੇ ਹੋਏ ਆ ਤੇ ਕਿੰਨੇ ਕਿੰਨੇ ਹੋਏ ਤੇ ਕਿਹੜੀ ਗੱਲੋਂ ਹੋਏ ਆ ਰੌਲਾ ਇਹ ਪੈ ਗਿਆ ਸੀਗਾ ਵੀ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਕੁੜੀ ਦੇ ਨਾਲ ਗਲਤ ਕੰਮ ਹੋਇਆ ਜਬਰ ਜਨਾਹ ਹੋਇਆ ਉਸ ਤੋਂ ਬਾਅਦ ਕਹਿੰਦੇ ਜੀ ਕਿ ਉਹਨੇ ਜਾ ਕੇ ਤੇ ਹੋਸਟਲ ਦੀ ਵਾਰਡਨ ਨੂੰ ਕਿਹਾ ਵਾਰਡਨ ਨੇ ਕਾਰਵਾਈ ਨਹੀਂ ਕੀਤੀ ਜਾਂ ਕਰਵਾਈ ਤੇ ਕੁੜੀ ਨੂੰ ਕਿਹਾ ਵੀ ਤੂੰ ਘਰੇ ਚਲੀ ਜਾ ਕੁੜੀ ਦੂਜੇ ਦਿਨ ਵਾਪਸ ਆਈ ਤੇ ਇਹਨੇ ਹੋਸਟਲ ਦੀ ਛੱਤ ਦੇ ਉੱਤੇ ਚੜ੍ਹ ਕੇ ਛਾਲ ਮਾਰਤੀ ਤੇ ਖੁਦਕੁਸ਼ੀ ਕਰ ਲਈ ਇਹ ਮੈਸੇਜ ਜੰਗਲ ਦੀ ਅੱਗ ਵਾਂਗੂ ਫੈਲਿਆ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇੱਥੇ ਦੰਗੇ ਸ਼ੁਰੂ ਹੋ ਗਏ ਹਿੰਸਾ ਸ਼ੁਰੂ ਹੋ ਗਈ ਗੱਡੀਆਂ ਨੂੰ ਅੱਗ ਲਾਤੀ ਯੂਨੀਵਰਸਿਟੀ ਚ ਅੱਗ ਲਾਤੀ ਬੜਾ ਕੁਝ ਹੋਇਆ ਪਰ ਸਵਾਲ ਇਹ ਪੈਦਾ ਹੁੰਦਾ ਜੀ ਕਿ ਕੀ ਇਹ ਖਬਰ ਸੱਚੀ ਸੀ ਕਿ ਝੂਠੀ ਸੀ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਸੱਚੀ ਸੀ ਕਿ ਝੂਠੀ ਸੀ ਫਿਲਹਾਲ ਇਹ ਖਬਰ ਅਫਵਾਹ ਸੀ ਕਿਉਂਕਿ ਜੇ ਕਿਸੇ ਕੁੜੀ ਦੇ ਨਾਲ ਜਬਰ ਜਨਾਹ ਹੋਇਆ ਹੋਵੇ ਤੇ ਇਹ ਪਤਾ ਹੋਵੇ ਜੀ ਕਿ ਉਹ ਕਿਹੜੀ ਕਲਾਸ ਦੀ ਵਿਦਿਆਰਥਣ ਸੀ ਉਹਦਾ ਰੋਲ ਨੰਬਰ ਕਿੰਨਾ ਸੀ ਉਹਦਾ ਨਾਂ ਕੀ ਸੀ ਉਹ ਕਿਹੜੇ ਨਗਰ ਖੇੜੇ ਤੋਂ ਸੀ ਉਹਦਾ ਫਾਦਰ ਨੇਮ ਕੀ ਸੀ ਉਹਦੀ ਮਦਰ ਨੇਮ ਕੀ ਸੀ ਕੁੜੀ ਨਾਲ ਕੋਈ ਟੱਬਰ ਦਾ ਜੀ ਸਾਹਮਣੇ ਆਉਂਦਾ ਹੁਣ ਜੇ ਕੁੜੀ ਨੇ ਖੁਦਕੁਸ਼ੀ ਕਰ ਲਈ ਆ ਉਹਦੀ ਡੈਡ ਬੋਡੀ ਕਿੱਥੇ ਆ ਉਹ ਕਿਹੜੀ ਮੋਰਚਰੀ ਚ ਆ ਉਹਦਾ ਪੋਸਟਮਾਰਟਮ ਕਿੱਥੇ ਹੋਇਆ ਉਹਦਾ ਸੰਸਕਾਰ ਕਿੱਥੇ ਹੋਣਾ ਕਿਹਨੇ ਲਾਸ਼ ਉਹਦੀ ਜਿਹੜੀ ਉਹ ਆਪਣੇ ਉਹਨੇ ਲਈ ਆ ਤੇ ਉਹਨੇ ਕੋਈ ਇਹਦੇ ਬਾਰੇ ਵੇਰਵਾ ਨਹੀਂਗਾ ਪੁਲਿਸ ਨੇ ਗੱਲ ਕਹੀ ਆ ਕਿ ਅਫਵਾਹ ਫੈਲਾਈ ਗਈ ਆ ਵਿਦਿਆਰਥੀ ਇਹ ਗੱਲ ਕਹਿੰਦੇ ਸੀ ਵੀ ਭਾਈ ਇਹ ਗੱਲ ਸੱਚੀ ਆ ਪਰ ਇਹ ਨਿਕਲੀ ਅਫਵਾਹ ਹੀ ਆ ਇਹਦੇ ਵਿੱਚ ਸੱਚਾਈ ਕੋਈ ਵੀ ਨਹੀਂ ਸੀ ਤੇ ਅੱਜ ਯੂਨੀਵਰਸਿਟੀ ਦੇ ਵਿੱਚ 10 ਦਿਨ ਦੇ ਲਈ ਛੁੱਟੀ ਕਰ ਦਿੱਤੀ ਗਈ ਆ ਮਿਡ ਟਰਮ ਐਗਜ਼ਾਮ ਆ ਜਿਹੜੇ ਉਹ ਰੱਦ ਕਰ ਦਿੱਤੇ ਗਏ ਆ ਇਸ ਯੂਨੀਵਰਸਿਟੀ ਦੇ ਵਿੱਚ ਇੰਟਰਨੈਟ ਬਿਲਕੁਲ ਬੰਦ ਆ ਤੇ ਵਿਦਿਆਰਥੀਆਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਤੇ 3 ਦਿਨ ਪਹਿਲਾਂ ਰਾਜਪੁਰੇ ਵਾਲੀ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਵੀ ਇਹੋ ਜਿਹੀ ਖ਼ਬਰ ਆਈ ਆ। ਉੱਥੇ ਕਹਿੰਦੇ ਕਿ 2 ਕੁੜੀਆਂ ਲਾਪਤਾ ਹੋ ਗਈਆਂ, ਲਾਪਤਾ ਹੋਣ ਵਾਲੀਆਂ ਕੋਈ ਜਦੋਂ ਪਤਾ ਨੀ ਲੱਗਿਆ ਵੀ ਕੌਣ ਸੀ ਉਹ, ਕੋਈ ਨਾਂ ਕੋਈ ਪਤਾ ਕੋਈ ਟਿਕਾਣਾ ਕੋਈ ਪਿੱਛੋਂ ਆਉਣੀਆਂ ਕੋਈ ਫੋਟੋ ਉਹਨਾਂ ਦੀ ਕੋਈ ਵੀ ਨੀ ਮਿਲਵਾਇਆ। ਯਾਨੀ ਕਿ ਸੋਸ਼ਲ ਮੀਡੀਆ ਦੇ ਉੱਤੇ ਬੜਾ ਕੁਝ ਐਸਾ ਚੱਲ ਰਿਹਾ ਜਿਹੜਾ ਕਿ ਚੰਗੇ ਤੋਂ ਉਲਟਾ ਜੀ।
10: ਅੱਛਾ ਅਗਲੀ ਖ਼ਬਰ ਵੱਲ ਚੱਲਦੇ ਆ। ਹਰਸਿਮਰਤ ਕੌਰ ਬਾਦਲ ਉਹਨਾਂ ਨੇ ਡੀਸੀ ਦੀ ਕੁਰਸੀ ਤੇ ਮੰਗ ਪੱਤਰ ਰੱਖਿਆ ਉਚਰਨ ਸਾਹਿਬ।
9: ਬਿਲਕੁਲ ਜੀ, ਹਰਸਿਮਰਤ ਕੌਰ ਬਾਦਲ ਹੋਣਾ ਨੇ ਡਿਪਟੀ ਕਮਿਸ਼ਨਰ ਦੀ ਕੁਰਸੀ ਦੇ ਉੱਤੇ ਮੰਗ ਪੱਤਰ ਰੱਖਤਾ। ਉਹ ਇਸ ਕਰਕੇ ਰੱਖਿਆ ਜੀ ਬਠਿੰਡੇ ਵਾਲੇ ਡੀਸੀ ਦੀ ਕੁਰਸੀ ਦੇ ਉੱਤੇ ਕਿਉਂਕਿ ਉਹ ਮਿਲੇ ਨਹੀਂ ਜਾਂ ਬਿਜ਼ੀ ਹੋਣਗੇ ਜਾਂ ਪਤਾ ਨੀ ਕੀ ਕਾਰਨ ਹੋਊਗਾ, ਤੇ ਉਹ ਫਿਰ ਮੰਗ ਪੱਤਰ ਇਸੇ ਰਾਸਤੇ ਤੇ ਅੱਜ ਵਾਪਸ ਆ ਗਏ ਆ। ਉਹਨਾਂ ਨੇ ਇਹ ਗੱਲ ਕਹੀ ਜੀ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਦੇ ਵੱਲ ਗੌਰ ਹੋਵੇ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਜੀ ਕਿ ਔਰਤਾਂ ਦੀ ਸੁਰੱਖਿਆ ਤੇ ਬਠਿੰਡਾ ਦੇ ਲੋਕਾਂ ਦੇ ਮਸਲੇ ਤੇ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਜੋ ਕੁਝ ਗਲਤ ਕੀਤਾ ਜਾ ਰਿਹਾ, ਇਹਨਾਂ ਮੰਗਾਂ ਦੇ ਉੱਤੇ ਇਹਨਾਂ ਮਸਲਿਆਂ ਦੇ ਉੱਤੇ ਅਸੀਂ ਮੰਗ ਪੱਤਰ ਦੇਣ ਆਏ ਸੀ। ਡੀਸੀ ਇਸ ਮਿਲੇ ਨੀ, ਫਿਰ ਡੀਸੀ ਦੀ ਕੁਰਸੀ ਦੇ ਉੱਤੇ ਹਰਸਿਮਰਤ ਕੌਰ ਬਾਦਲ ਨੇ ਮੰਗ ਪੱਤਰ ਰੱਖਿਆ ਤੇ ਵਾਪਸ ਚਲੇ ਗਏ ਜੀ।
10: ਇੱਕ ਬੀਬਾ ਜੀ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਉਹ ਰੰਗੇ ਹੱਥੀਂ 50,000 ਰਿਸ਼ਵਤ ਲੈਂਦੇ ਪੁਲਿਸ ਦੇ ਵਿੱਚ, ਉਹਨਾਂ ਨੂੰ ਫੜਿਆ ਗਿਆ ਤੇ ਉਹ ਕਹਿੰਦੇ ਕੋਈ ਨਾ ਵਾਧੇ ਘਾਟੇ ਚੱਲਦੇ ਰਹਿੰਦੇ, ਕੋਈ ਗੱਲ ਨੀ, ਟੈਨਸ਼ਨ ਵਾਲੀ ਗੱਲ ਨੀ ਹੈ ਤੇ ਦੇਖਦੇ ਹਾਂ ਵੀ ਕੀ ਬਣਦਾ ਕੀ ਹੋਊਗਾ। ਬੜੇ ਹੌਸਲੇ ਜਿਹਦੇ ਨਾਲ ਗੱਲਬਾਤ ਕਰਦੇ ਆ, ਕੀ ਸਟੋਰੀ ਕੀ ਅਸਲ ਚ ਉਹ
9: ਭਾਜੀ? ਉਹ ਨਾ ਆਪਾਂ ਪੜ੍ਹਦੇ ਨੀ ਰਹੇ ਵੀ ਭਾਈ ਸ਼ਰਮਾ ਦੀ ਦਾਲ ਡੁੱਲ ਗਈ, ਕਹਿੰਦੇ ਯਾਰ ਤਾਂ ਭੁੱਲ ਬਹਿ ਖਾਂਦੇ ਹੁੰਦੇ ਆ, ਇਹ ਉਹ ਹੀ ਆ। ਉਹ ਜਿਵੇਂ ਉਹ ਤਾਂ ਇਉਂ ਹੱਸਦੀ ਆ, ਆਲ ਇਜ਼ ਵੈਲ ਆਲ ਇਜ਼ ਵੈਲ, ਇਉਂ ਕਹਿੰਦੀ ਜਿਵੇਂ ਦ੍ਰੋਣਾਚਾਰੀ ਅਵਾਰਡ ਮਿਲਿਆ ਹੁੰਦਾ ਉਹਨੂੰ। ਉਹ ਰਿਸ਼ਵਤ ਲੈਂਦੀ ਫੜੀ ਗਈ ਆ, 50,000 ਦੀ ਰਿਸ਼ਵਤ ਲੈਂਦੀ ਫੜੀ ਗਈ ਆ। ਉਹਨੇ NDTS ਦੇ ਕੇਸ ਦੇ ਵਿੱਚ ਇੱਕ ਬੰਦੇ ਦਾ ਨਾਂ ਨਾਮਜ਼ਦ ਨਹੀਂ ਕਰਾਂਗੀ, ਕਹਿੰਦੀ ਜੀ ਮੈਨੂੰ 50,00,000 ਰੁਪਈਏ ਦਾ ਸੌਦਾ ਹੋਇਆ ਸੀ, 20,000 ਪਹਿਲਾਂ ਲੈ ਲਿਆ, 50,000 ਦੂਜੇ ਕਿਸ਼ਤ ਲੈਣੀ ਸੀ ਤੇ ਉਸ ਬੰਦੇ ਦੇ ਰਾਜਵਿੰਦਰ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ। ਉਹਨਾਂ ਨੇ ਮੌਕੇ ਤੇ ਰੰਗੇ ਹੱਥੀ ਫੜ ਲਈ, ਜਦੋਂ ਇਹਨੂੰ ਅਦਾਲਤ ਚ ਪੇਸ਼ ਕੀਤਾ ਨਾ ਇਸ ਔਰਤ ਨੂੰ, ਇਹ ਕੋਰਟ ਇੱਥੇ ਤਾਂ ਥਾਣੇ ਦੀ SHO ਆ, ਜਿਹੜਾ ਸੁਨੀਤਾ ਬਾਬਾ ਇਹਦਾ ਨਾਂ, ਜਿਹੜਾ ਥਾਣੇ ਅਦਾਲਤ ਚ ਪੇਸ਼ ਕੀਤਾ ਤੇ ਕਦੀ ਜੀ ਪੱਤਰਕਾਰਾਂ ਨੂੰ ਕਹਿੰਦੀ ਆਲ ਇਜ਼ ਵੈਲ, ਇਹ ਤਾਂ ਕਦੀ ਇਹ ਲਾਈਫ ਦਾ ਇੱਕ ਹਿੱਸਾ ਤੇ ਨਹੀਂ, ਪਾਰਟ ਆਫ ਲਾਈਫ, ਪਾਰਟ ਆਫ ਜੋਬ। ਕਹਿੰਦੀ ਜੀ ਬਹੁਤ ਕੋਈ ਗੱਲ ਨੀ, ਹੁਣ ਜੇਲ੍ਹ ਦਾ ਕਦੀ ਨਵਾਂ ਮਡਿਊਲ ਸ਼ੁਰੂ ਹੋਇਆ, ਕੋਈ ਗੱਲ ਨੀ, ਵਾਧੇ ਘਾਟੇ ਲਾਈਫ ਦੇ ਵਿੱਚ ਹੁੰਦੇ ਰਹਿੰਦੇ ਆ, ਆਲ ਇਜ਼ ਵੈਲ। ਉਹ ਹੱਥ ਉੱਚ ਕੇ ਗੱਲਾਂ ਐਂ ਕਰੇ ਵੀ ਜਿਵੇਂ ਦੀ ਫਿਲਮ ਰਿਲੀਜ਼ ਹੋਣ ਲੱਗੀ ਹੁੰਦੀ ਹੈ।
10: ਉਹ ਲੱਗਦਾ ਏਦਾਂ ਹੀ ਸੀ ਕਿ ਕਿਸ ਤਰੀਕੇ ਨਾਲ ਆਲ ਇਜ਼ ਵੈਲ ਹੋ ਰਿਹਾ, ਤੇ ਐਨੀਵੇਜ਼ ਤੇ ਹੁਣ ਦੇਖੋ ਬਣਦਾ ਕੀ ਹੈ। ਪਰ ਉਹਨਾਂ ਦੇ ਜਿਹੜੇ ਦੱਸਿਆ ਜਾ ਰਿਹਾ ਕਿ ਰੰਗੇ ਹੱਥੀ ਉਹਨਾਂ ਨੂੰ ਇਹ ਫੜਿਆ ਗਿਆ। ਅੱਛਾ, ਖੰਨੇ ਦੇ ਹਸਪਤਾਲ ਦੇ ਵਿੱਚ ਵੀ ਹੰਗਾਮਾ ਹੋਇਆ ਡਾਕਟਰ ਸਾਹਿਬ, ਕਾਹਦਾ ਹੰਗਾਮਾ ਹੋਇਆ, ਡੋਪ ਟੈਸਟ ਲੈ ਕੇ ਹੋਇਆ?
9: ਇਹ ਤਾਂ ਜੀ ਬੜੀ ਅਜੀਬ ਦਾਅਵੇਬਾਜ਼ੀ ਵਾਲੀ ਖਬਰ ਸਾਹਮਣੇ ਆਈ ਆ। ਥਾਣੇ ਦਾ ਹਸਪਤਾਲ ਹੈ ਨਾ ਜਿਹੜਾ, ਉਹਦੇ ਵਿੱਚ ਪਤਾ ਲੱਗਾ ਜੀ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਟ੍ਰੇਨਿੰਗ ਕਮੂਲ ਕਰਕੇ ਇੱਕ ਦੂਜੇ ਦਾ, ਤੇ ਉਹਨਾਂ ਨੇ ਡੋਪ ਟੈਸਟ ਕਰਵਾਏ ਆਪਣੇ। ਉਹ ਡੋਪ ਟੈਸਟ ਕਰਵਾਉਣ ਗਏ ਤੇ ਉੱਥੇ ਨਵਾਂ ਰਫੜ ਪੈ ਗਿਆ। ਪਹਿਲਾਂ ਉੱਥੇ ਤਰਨਪ੍ਰੀਤ ਸਿੰਘ ਸੌਂਦ ਹੋਰਾਂ ਨੇ ਡੋਪ ਟੈਸਟ ਕਰਵਾਇਆ। ਉਸ ਤੋਂ ਬਾਅਦ ਕਹਿੰਦੇ ਜੀ ਅਕਾਲੀਆਂ ਤੇ ਕਾਂਗਰਸਾਂ ਨੇ ਤੇ ਭਾਜਪਾਈਆਂ ਨੇ ਵੀ ਕਰਵਾਇਆ, ਕਿਉਂਕਿ ਗੱਲ ਚੱਲੀ ਸੀ ਇਹ ਵੀ ਭਾਈ ਤੁਸੀਂ ਵੀ ਕਰਵਾਓ, ਅਸੀਂ ਵੀ ਕਰਵਾਉਣੇ ਆ। ਉਹਦੇ ਵਿੱਚ ਨਹੀਂ ਗੱਲ ਕੀ ਨਿਕਲ ਕੇ ਆਈ ਸਾਹਮਣੇ, ਉਹ ਪਤਾ ਲੱਗਾ ਜੀ ਕਿਸੇ ਰੌਲਾ ਹੀ ਪੈ ਗਿਆ ਜੀ, ਕੋਈ ਜਿਹੜੇ ਆਏ ਤਾਂ ਫਿਰ ਉਹਨੇ ਡੋਪ ਟੈਸਟ ਨੈਗੇਟਿਵ ਹੀ ਆ, ਤੇ ਸੌਂਦ ਹੋਰਾਂ ਦਾ ਵੀ ਨੈਗੇਟਿਵ ਆਇਆ, ਅਕਾਲੀ ਆਗੂ ਦਾ ਵੀ, ਭਾਜਪਾਈ ਦਾ ਵੀ, ਕਾਂਗਰਸੀ ਦਾ ਵੀ, ਪਤਾ ਨੀ ਮਸ਼ੀਨ ਸੀ ਲੁਕਤੀ ਆ ਕੋਈ ਖਾਂਦਾ ਪੀਂਦਾ ਸੱਚੀ ਮਸ਼ੀਨ ਇਹ। ਪਰ ਗੱਲ ਇਹ ਵੀ ਕਿ ਉਸ ਤੋਂ ਬਾਅਦ ਕਾਂਗਰਸੀਆਂ ਨੇ ਅਕਾਲੀਆਂ ਨੇ ਗੱਲ ਕਹੀ ਵੀ ਤਰਨਪ੍ਰੀਤ ਸਿੰਘ ਸੌਂਦ ਨੇ ਤਾਂ ਚੈਲੰਜ ਵਾਲੇ ਸਮੇਂ ਤੋਂ ਪਹਿਲਾਂ ਡੋਪ ਟੈਸਟ ਕਰਵਾ ਲਿਆ, ਉਸਨੇ 11 ਵਜੇ ਦਾ ਸਮਾਂ ਦਿੱਤਾ ਸੀ, ਇਹ 10 ਵਜੇ ਤੇ ਕਹਿੰਦੇ ਜੀ 50 ਮਿੰਟ ਤੇ ਡੋਪ ਟੈਸਟ ਕਰਵਾ ਲਿਆ। ਕਹਿੰਦੇ ਜੀ ਗੜਬੜੀ ਕੀਤੀ ਇਹਨਾਂ ਨੇ, ਇਹਨਾਂ ਨੂੰ ਕੋਈ ਉੱਥੇ ਪਾਰ ਉੱਤੇ ਜਾ ਕੇ ਟੈਸਟ ਕਰਵਾਉਣਾ ਚਾਹੀਦਾ।
10: ਅਗਲੀ ਖਬਰ ਟਾਣਾ ਸਾਹਿਬ ਚੱਲਾਂਗੇ ਕਿ ਭਾਜਪਾ ਵੱਲੋਂ ਅਮਿਤ ਸ਼ਾਹ ਦੇ ਜਲੰਧਰ ਆਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ, ਵੱਡਾ ਉਤਸ਼ਾਹ ਜਿਹੜਾ ਉਹ ਦਿਖਾਇਆ ਜਾ ਰਿਹਾ ਜੀ?
9: ਹਾਂ ਬਿਲਕੁਲ ਜੀ, ਭਾਜਪਾ ਨੇ ਵੱਲੋਂ ਨਾ ਇਹਨਾਂ ਦੀ ਅਮਿਤ ਸ਼ਾਹ ਦੀਆਂ ਤਿਆਰੀਆਂ ਜਿਹੜੀ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਆ ਉਹਨਾਂ ਦੇ ਆਉਣ ਦੇ ਲਈ। 30 ਤਰੀਕ ਨੂੰ ਯਾਨੀ ਕਿ ਪਰਸੋਂ ਉਹਨਾਂ ਨੇ ਜਲੰਧਰ ਦੇ ਵਿੱਚ ਆਉਣਾ ਹੈਗਾ ਜੀ। ਅਮਿਤ ਸ਼ਾਹ ਨੇ ਨਸ਼ਿਆਂ ਦੇ ਖਿਲਾਫ਼ ਜਿਹੜੀ ਯਾਤਰਾ ਕੀਤੀ ਆ ਤੇ ਉਹ ਯਾਤਰਾ ਦੇ ਲਈ ਉਹਨਾਂ ਦੀ ਸਮਾਪਤੀ ਦੇ ਮੌਕੇ ਜਲੰਧਰ ਆਉਣਾ। ਬੀਜੇਪੀ ਕਹਿੰਦੀ ਜੀ ਅਸੀਂ 50 ਏਕੜ ਦੇ ਵਿੱਚ ਪੰਡਾਲ ਲਾਇਆ, 15 ਏਕੜ ਦੇ ਵਿੱਚ ਪਾਰਕਿੰਗ ਵਾਸਤੇ ਥਾਂ, ਤੇ ਉਹ ਕਹਿੰਦੇ ਜੀ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੇਣਾ, ਤੇ ਅਮਿਤ ਸ਼ਾਹ ਹੋਰਾਂ ਨੇ ਇੱਥੇ ਆ ਕੇ ਤੇ ਲੋਕਾਂ ਨੂੰ ਸੰਬੋਧਨ ਕਰਨਾ। ਤੇ ਬੀਜੇਪੀ ਕਹਿੰਦੀ ਜੀ ਅਸੀਂ 2 ਲੱਖ ਬੰਦੇ ਦੇ ਆਉਣ ਦਾ ਪ੍ਰਬੰਧ ਕੀਤਾ। ਵਿਰੋਧੀ ਪਾਰਟੀਆਂ ਕੁਝ ਹੋਰ ਕਹਿਣਗੀਆਂ ਵੀ ਭਾਈ ਬੰਦੇ ਇੰਨੇ ਕਿ ਸੀਗੇ। ਤੇ ਇੱਕ ਨਵਾਂ ਡਰਾਮਾ ਹੋਊਗਾ ਜੀ 30 ਤਰੀਕ ਦੀ ਸ਼ਾਮ ਨੂੰ, ਬੀਜੇਪੀ ਨੇ ਕਹਿਣਾ ਸਾਨੂੰ ਲੋਕ ਪਿਆਰ ਬਹੁਤ ਕਰਦੇ ਆ, ਤੇ ਵਿਰੋਧੀ ਪਾਰਟੀਆਂ ਦੇ ਕਹਿਣਾ ਜੀ ਕਿਹਾ ਲਓ ਜੀ ਤਾਂ ਬਿਹਾਰ ਦੇ ਬੰਦੇ ਸੀ ਤਾਂ ਯੂਪੀ ਦੇ ਬੰਦੇ ਸੀ, ਹੁਣ ਉਸ ਨਾਲ ਰੌਲਾ ਪਊਗਾ ਜੀ।
10: ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਮੁਸਕਾਨ ਜੌਲਣਾ ਵੱਲੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜ਼ਨ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਮੁਸਕਾਨ ਜੌਲ ਦਾ ਨੰਬਰ ਆ, ਤੁਸੀਂ ਉਹ ਨੋਟ ਕਰਕੇ ਰੱਖ ਲਓ, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਸਕਾਨ ਦਿਓਲਣਾ ਵੱਲੋਂ ਨਾਲ। ਤੇ ਜੇਕਰ ਤੁਸੀਂ ਫਰਨੀਚਰ ਲੈਣਾ ਚਾਹੁੰਦੇ ਹੋ ਤਾਂ ਗ੍ਰੈਂਡ ਫਰਨੀਚਰ ਤੇ ਤੁਸੀਂ ਜ਼ਰੂਰ ਗੇੜਾ ਮਾਰੇ ਹੋ, ਬਹੁਤ ਕਮਾਲ ਦੀਆਂ ਡੀਲਸ ਨੇ ਗ੍ਰੈਂਡ ਫਰਨੀਚਰ ਤੇ ਲੱਗੀਆਂ ਹੋਈਆਂ, ਸੋ ਤੁਸੀਂ ਇੱਕ ਗੇੜਾ ਜ਼ਰੂਰ ਗ੍ਰੈਂਡ ਫਰਨੀਚਰ ਤੇ ਮਾਰ ਕੇ ਆਉਣਾ। ਸੋ ਅਗਲੀ ਖਬਰ ਵੱਲ ਚੱਲਾਂਗੇ ਟਾਣਾ ਸਾਹਿਬ। ਇੱਕ ਬੀਬਾ ਜੀ ਹੋਰ ਆ, ਉਹ ਵੀ ਵਾਹਵਾ ਵੀਡੀਓ ਉਹਨਾਂ ਦੀ ਹੁਣ ਵਾਇਰਲ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ, ਅਲੱਗ ਅਲੱਗ ਪੋਲੀਟਿਕਲ ਪਾਰਟੀਆਂ ਨੇ ਜਿਹੜੀਆਂ ਉਹ ਬਿਆਨ ਦਾਗ ਰਹੀਆਂ ਨੇ ਕਿ ਭਾਈ ਇਹ ਕਿਹਦੀ ਕੋਠੀ ਦੇ ਵਿੱਚ ਰਹਿ ਰਹੇ ਆ, ਇਹ ਰਾਜਸਥਾਨ ਤੋਂ ਆ ਕੇ ਰਹਿ ਰਹੇ ਆ, ਉਹ ਕਹਿੰਦੇ ਆ ਕਿ ਮੇਰੇ ਫਾਦਰ ਬਿਮਾਰ ਨੇ ਮੈਂ ਤਾਂ ਰਹਿ ਰਹੀ ਹਾਂ, ਉਹ ਕਹਿੰਦੇ ਆ ਕਿ ਉਹਨਾਂ ਦੀ ਪਾਰਟੀ ਵਾਲੇ ਕਹਿ ਰਹੇ ਆ ਕਿ ਭਾਈ ਤੁਹਾਡੀਆਂ ਕੋਠੀਆਂ ਦੇ ਵਿੱਚ ਕੌਣ ਕਿੱਥੇ ਰਹਿੰਦਾ ਸੀਗਾ, ਏਦਾਂ ਇੱਕ ਦੂਜੇ ਤੇ ਐਲੀਗੇਸ਼ਨ ਨਾ ਲਾਓ, ਕਰੈਕਟਰ ਤੇ ਨਾ ਲਾਓ। ਤੁਸੀਂ ਸਮਝ ਗਏ ਮੈਂ ਕਿਹੜੀ ਗੱਲ ਕਰ ਰਿਹਾ ਜੀ?
9: ਬਿਲਕੁਲ ਜੀ, ਤੁਸੀਂ ਗੱਲ ਕਰ ਰਹੇ ਗਾਇਤਰੀ ਬਿਸਨੋਈ ਦੀ। ਗਾਇਤਰੀ ਬਿਸਨੋਈ ਦਾ ਰੌਲਾ ਜਿਹੜਾ ਪੰਜਾਬ ਦੇ ਵਿੱਚ ਪਿਆ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਜੀ ਕਿ ਡਾਕਟਰ ਬਲਵੀਰ ਸਿੰਘ ਦੀ ਮੰਤਰੀ ਦੀ ਕੋਠੀ ਦੇ ਵਿੱਚ ਰਹਿੰਦੀ ਆ, ਕਿਉਂਕਿ ਮਨੀਸ਼ ਸਿਸੋਦੀਆ ਦੀ ਸਹੇਲੀ ਆ, ਉਹਨਾਂ ਨੇ ਇਹ ਗੱਲ ਕਹੀ ਆ, ਦੋਸ਼ ਲਾਏ ਆ ਕਿ ਮਨੀਸ਼ ਸਿਸੋਦੀਆ ਨੇ ਇਹਨੂੰ ਰੱਖਿਆ ਹੋਇਆ। ਉਸ ਤੋਂ ਬਾਅਦ ਜਿਹੜੀ ਆ ਬੀਬੀ ਸਾਹਮਣੇ ਆ ਗਈ ਗਾਇਤਰੀ ਬਿਸਨੋਈ, ਤੇ ਉਹਨੇ ਤਾਂ ਪੱਤੀ ਹੋ ਕੇ ਉਹ ਕਿਹੜੀਆਂ ਨੇ ਬਾਬੇ ਦੀ ਸੱਸ ਨੂੰ ਗਾਲਾਂ ਕੱਢਦੀ ਆ, ਉਹ ਕਹੀ ਇਹ ਸਾਲਾ ਖਹਿਰਾ ਹੈ ਅਸੀਂ ਇਸਨੇ ਮੁਤਕੋ ਐਸੇ ਕੈਸੇ ਬੋਲਾ, ਮੈਂ ਤਾਂ ਐਸੇ ਕਰ ਲੂੰਗੀ, ਉਹਨੇ ਬੜਾ ਪਟਕਿਆ ਉਹਨੇ। ਉਸ ਤੋਂ ਬਾਅਦ ਇਹਨੇ ਰੌਲਾ ਰੱਪਾ ਪਾਉਣੀ ਨੇ, ਉਹਦੀ ਦਿਖਾਤਾ ਵੀ ਪਾਈ ਆ, ਦੇਖੋ ਜੀ ਮੈਂ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਵਿੱਚ ਆ, ਤੇ ਆਹ ਜੀ ਉਹਦਾ ਨੇਮ ਪਲੇਟ ਉਹਦੀ ਆਹ ਹੈਗੀ ਆ ਜੀ, ਬਾਹਰ ਵਾਲਾ ਜਿਹੜੀ ਤਖਤੀ ਹੁੰਦੀ ਆ। ਹੁਣ ਲੋਕ ਕਹਿੰਦੇ ਕਿ ਮੇਰੇ ਪਿਤਾ ਜੀ ਬਿਮਾਰ ਰਹਿੰਦੇ, ਹਾਰਟ ਪੇਸ਼ੈਂਟ ਆ, ਮੈਨੂੰ ਤਾਂ ਇਸ ਕਰਕੇ ਇਨਸਾਨੀਅਤ ਦੇ ਆਧਾਰ ਤੇ ਤੁਹਾਨੂੰ ਡਾਕਟਰ ਬਲਵੀਰ ਸਿੰਘ ਨੇ ਕੋਠੀ ਦਿੱਤੀ ਹੋਈ ਆ। ਸਵਾਲ ਪੰਜਾਬ ਦੇ ਵਿੱਚ ਪੈਦਾ ਹੋ ਗਿਆ ਵੀ ਪੀ ਜੀ ਆਈ ਦੇ ਵਿੱਚ ਚੰਡੀਗੜ੍ਹ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਲੋਕ ਜਾਂਦੇ ਆ, ਕਿੰਨੇ ਕੁ ਮੰਤਰੀ ਤੇ ਕਿੰਨੇ ਕੁ ਐਮ ਐਲ ਏ ਜਿਹੜੇ ਕਿ ਆਪਦੀਆਂ ਸਰਕਾਰੀ ਕੋਠੀਆਂ ਸਰਕਾਰੀ ਫਲੈਟਾਂ ਦੇ ਵਿੱਚ ਮਰੀਜ਼ਾਂ ਦੇ ਵਾਰਸਾਂ ਨੂੰ ਜਾਂ ਮਰੀਜ਼ਾਂ ਨੂੰ ਰਹਿਣ ਦਾ ਮੌਕਾ ਦਿੰਦੇ ਆ। ਉਹ ਗਾਇਤਰੀ ਬਿਸਨੋਈ ਦੇ ਨਾਲ ਐਸੀ ਨੇੜਤਾ ਕਿਹੜੀ ਆ? ਉਹ ਕਹਿੰਦੀ ਹਮ ਤਾਂ ਪੰਜਾਬ ਬਚਾਉਣੇ ਕੇ ਲੀਏ ਆਏ ਨੇ। ਉਹਨੇ ਸਵਾਲ ਕੀਤਾ ਵੀ ਪੰਜਾਬ ਬਚਾਉਣ ਨੂੰ ਅਸੀਂ 92 ਬੰਦੇ ਚੁੜੇ ਤੇ ਤੁਹਾਡੇ ਕੋਲੋਂ ਅਸੀਂ ਕੀ ਲੈਣਾ ਸੀਗਾ? ਤਾਂ ਇਸ ਤਰੀਕੇ ਦਾ ਰੌਲਾ ਰੱਪਾ ਪੈ ਗਿਆ ਜੀ।
10: ਅੰਤੋਜ ਮਾਨ ਦੀ ਪਾਰਟੀ ਦਾ ਕੋਈ ਸਾਹ ਭਰਿਆ ਕਿਵੇਂ ਆ?
9: ਬਾਜੀ ਦੇਖੋ, ਮੇਰੇ ਕੋਲ ਵੀ ਪੰਜਾਬ ਸਾਂਝੀਵਾਲ ਤਾਂ ਗੱਲ ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਰੱਖਿਆ, ਤੇ ਹਾਲੇ ਤੱਕ ਤਾਂ ਬਾਈ ਵੀ ਪੂਰੀ ਕੋਈ ਨਾਂ ਥਾਂ ਹੈ ਨੀ ਗਾ ਜੇ ਆਪਾਂ ਕਹਿ ਦਈਏ, ਕੱਲ ਨੂੰ ਕੋਈ ਚਮਤਕਾਰ ਹੋ ਜਾਵੇ ਉਹਦੇ ਬਾਰੇ ਕੁਝ ਕਹਿ ਨੀ ਸਕਦਾ, ਪਰ ਪਾਰਟੀਆਂ ਬਣਾਉਣੀਆਂ ਤੇ ਚਲਾਉਣੀਆਂ ਬੜਾ ਔਖਾ ਕੰਮ ਆ, ਬਣਾ ਤਾਂ ਬੰਦਾ ਲੈਂਦਾ ਹੀ ਆ, ਬਣਾ ਤਾਂ ਇਹ ਹੋਣਾ ਵੀ ਜਿਵੇਂ ਆਪਾਂ ਕਹਿ ਦਈਏ ਫਿਲਮ ਬਣਾ ਲਈ ਬੜਾ ਜੀ ਕੀਤਾ, ਤੇ ਚੱਲਣੀ ਤਾਂ ਦਰਸ਼ਕ ਦੀ ਮਰਜ਼ੀ ਨਾਲ ਹੀ ਆ ਨਾ, ਦੇਖਣ ਵਾਲੇ ਨੇ ਦੇਖਣੀ ਕਿ ਨਹੀਂ ਦੇਖਣੀ, ਫਿਰ ਉਵੇਂ ਗੱਲ ਆ ਜੀ, ਉਹਨਾਂ ਨੇ ਬਣਾ ਤਾਂ ਲਈ ਆ, ਤੇ ਉਹਨਾਂ ਵਿੱਚ ਹੁਣ ਬੰਦਾ ਕੀ ਕਰਨਾ ਕੀ ਨਹੀਂ ਕਰਨਾ ਕੀ ਹੋਊਗਾ, ਉਹਨਾਂ ਕਈ ਤਰ੍ਹਾਂ ਦੇ ਸੰਕੇ ਖੜੇ ਕਰਨ ਵਾਲੇ ਗੱਲ ਆ ਜੀ।
10: ਜੀ, ਸੋ ਜਾਂਦੇ ਜਾਂਦੇ ਮੌਸਮ ਦਾ ਹਾਲ ਚਾਲ ਦੱਸ ਦਿਓ ਸਰ ਕਿਵੇਂ ਜੀ?
9: ਜਲੰਧਰ ਦੇ ਵਿੱਚ ਤਾਂ ਬਾਈ ਅੱਜ ਮੀਂਹ ਪੈ ਗਿਆ, ਚੰਗਾ ਮੀਂਹ ਪਿਆ, ਆਲੇ ਦੁਆਲੇ ਦੇ ਕਈ ਹੋਰ ਹਿੱਸਿਆਂ ਚ ਵੀ ਪਿਆ, ਇਸ ਵੇਲੇ ਤਾਂ ਮੈਂ ਜਦੋਂ ਮਾੜਾ ਬਾਹਰ ਨਿਕਲਾ ਜੀ, ਹੁਣ ਤਾਂ ਤੰਨਾ ਕੱਲਾ ਤਾਰਾ ਹੈਗਾ, ਟਾਵਾਂ ਟਾਵਾਂ ਤਾਰਾ ਹੈਗਾ, ਤੇ ਦਿਨ ਦੇ ਵੇਲੇ ਵਿੱਚ ਥੋੜਾ ਜਿਹਾ ਮੌਸਮ ਚ ਤਬਦੀਲੀ ਸੀ, ਇਸ ਵੇਲੇ ਪੱਖੇ ਵਾਲੀ ਗਰਮੀ ਆ, ਕੋਈ ਹੁਣ ਏਸੀ ਵਾਲੀ ਕੂਲਰ ਵਾਲੀ ਨਹੀਂ ਆ, ਤੇ ਮੌਸਮ ਚ ਤਬਦੀਲੀ ਆਈ ਆ ਜੀ ਕਾਫੀ।
10: ਸੋ ਬਹੁਤ ਬਹੁਤ ਧੰਨਵਾਦ ਟਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਸਰ।
9: ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ,
10: ਬਹੁਤ ਬਹੁਤ। ਇਹਨਾਂ ਖਬਰਾਂ ਦੇ ਇਸ ਬੁਲੇਟਿਨ ਨੂੰ ਸਪੌਂਸਰ ਕੀਤਾ ਗਿਆ ਸੀ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਅਮੇਜ ਡਕਟ ਕਲੀਨਿੰਗ ਵੱਲੋਂ, ਮੋਨਾ ਮਹਿੰਗੇ ਜੀ ਵੱਲੋਂ। ਸੋ ਤੁਸੀਂ ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਜਗਜੀਤ ਮਾਨ ਸਾਹਿਬ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕਿਆ। ਮਾਨ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
11: ਜੀ। ਮੇਰੇ ਵੱਲੋਂ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
10: ਮੈਨੂੰ ਲੱਗਦਾ ਤੁਸੀਂ ਤਾਂ ਇਹ ਲੱਗਦਾ ਜਿਵੇਂ ਹੁਣੇ ਫਲਾਈ ਕਰਕੇ ਆਏ ਹੁੰਦੇ ਹੋ
11: ਕੀ?
10: ਬਿਲਕੁਲ
11: ਜੀ, ਆਉਣ ਦੋ
10: ਤੁਹਾਡੇ ਲਈ ਗੀਤ ਹੈ ਇਹ ਆ ਚੱਕੋ।

0: दो ले ली। ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
1: गल हवे रियल एस्टेट सेल परचेज ऑफ बिजनेसेस कमर्शियल ट्रांजैक्शन विल पावर ऑफ अटॉर्नी या फिर एफिडेविट दी ता सोचन दी लोड़ नहीं इको नाम याद रखो लॉ ऑफ अमन शर्मा जो अपने क्लाइंट्स नु देंदे ने एक्सीलेंट लीगल सर्विसेज अमन शर्मा LLB बैरिस्टर सॉलिसिटर एंड नॉटरी पब्लिक 25 चेरीक्रेस्ट ड्राइव यूनिट 6 ब्रैम्पटन कॉल 905-913-2355 905-913-2355
2: सही सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबियां पकौड़े समोसे टिक्कियां व्याह होवे पार्टी या होण किट्टियां स्वीट महल दी वेज ਨੌਨਵੇਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
3: ਜੀ ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਜਿੱਥੇ ਮਾਨ ਸਾਹਿਬ ਦੇ ਨਾਲ ਮਾਨ ਸਾਹਿਬ ਕਈ ਚੀਜ਼ਾਂ ਨੇ ਨਾ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਕਹਿ ਰਹੀਏ ਕਿ ਬੰਦਾ ਸਾਰੀ ਜ਼ਿੰਦਗੀ ਪੈਸੇ ਵੱਲ ਭੱਜਿਆ ਫਿਰਦਾ ਪੈਸਾ ਪੈਸਾ ਪੈਸਾ ਕਰਦਾ ਜ਼ਿੰਦਗੀ ਚ ਸਭ ਤੋਂ ਵੱਧ ਕੀਮਤੀ ਚੀਜ਼ਾਂ ਪੈਸੇ ਨਾਲ ਮਿਲਦੀਆਂ ਨੀ ਹੈਗੀਆਂ ਖਰੀਦੀਆਂ ਨੀ ਜਾ ਸਕਦੀਆਂ ਜਿਹੜੀਆਂ ਮਹਿੰਗੀਆਂ ਚੀਜ਼ਾਂ ਨੇ
4: ਬਿਲਕੁਲ
3: ਇਹ ਸੁਣ ਕੇ ਹੈਰਾਨੀ ਨੀ ਹੁੰਦੀ ਜਦੋਂ ਸੁਣ ਕੇ ਆਉਂਦਾ ਕਿ ਹਰ ਬੰਦੇ ਦੀ ਇੱਕ ਆਪਣੀ ਕੀਮਤ ਹੁੰਦੀ ਹੈ
4: ਬਿਲਕੁਲ
3: ਜਿਹੜੇ ਲੋਕ ਇਸ ਤਰ੍ਹਾਂ ਦੀ ਭਾਸ਼ਾ ਬੋਲਦੇ ਨਾ ਅਸਲ ਚ ਉਹ ਆਪ ਵਿਕਣ ਵਾਸਤੇ ਹੁੰਦੇ ਆ ਚੰਗਾ ਚਰਿੱਤਰ ਇਮਾਨਦਾਰੀ ਸੱਚੇ ਆਦਰਸ਼ ਵਾਲੇ ਬੰਦੇ ਆ ਜਿਹੜੇ ਉਹ ਆਪਣੇ ਆਪ ਨੂੰ ਨਹੀਂ ਵੇਚਦੇ
4: ਬਿਲਕੁਲ ਜੀ
3: ਪੈਸਾ ਖਰੀਦ ਸਕਦਾ ਪੈਸਾ ਕੀ ਖਰੀਦ ਸਕਦਾ ਮਨੋਰੰਜਨ ਦੇ ਸਾਧਨ ਖਰੀਦ ਸਕਦਾ
4: ਜੀ
3: ਪਰ ਖੁਸ਼ੀ ਨਹੀਂ ਖਰੀਦ ਸਕਦਾ ਤੇ ਹਰ ਹੱਸਦਾ ਚਿਹਰਾ ਖੁਸ਼ ਨਹੀਂ ਹੋ ਸਕਦਾ
4: ਜੀ
3: ਪੈਸੇ ਨਾਲ ਬਿਸਤਰਾ ਖਰੀਦਿਆ ਜਾ ਸਕਦਾ ਬੈੱਡ ਖਰੀਦਿਆ ਜਾ ਸਕਦਾ ਗੱਦਾ ਖਰੀਦਿਆ ਜਾ ਸਕਦਾ ਪਰ ਨੀਂਦ ਨਹੀਂ ਖਰੀਦੀ ਜਾ ਸਕਦੀ
4: ਜੀ ਬਿਲਕੁਲ
3: ਕਿਤਾਬਾਂ ਖਰੀਦੀਆਂ ਜਾ ਸਕਦੀਆਂ ਗਿਆਨ ਨਹੀਂ ਖਰੀਦਿਆ ਜਾ ਸਕਦਾ
4: ਬਿਲਕੁਲ
3: ਘੜੀ ਖਰੀਦੀ ਜਾ ਸਕਦੀ ਹੈ ਸਮਾਂ ਨਹੀਂ ਖਰੀਦਿਆ ਜਾ ਸਕਦਾ
4: ਬਿਲਕੁਲ ਜੀ
3: ਤੜਕ ਭੜਕ ਜਿਹੜੀ ਉਹ ਖਰੀਦ ਸਕਦੇ ਹੋ ਤੁਸੀਂ ਪਰ ਸੁੰਦਰਤਾ ਜਿਹੜੀ ਉਹ ਨਹੀਂ
4: ਖਰੀਦੀ ਜਾ ਸਕਦੀ ਬਿਲਕੁਲ ਜੀ
3: ਖਾਣ ਲਈ ਭੋਜਨ ਖਰੀਦਿਆ ਜਾ ਸਕਦਾ ਪਰ ਭੁੱਖ ਨਹੀਂ ਖਰੀਦੀ ਜਾ ਸਕਦੀ
4: ਬਿਲਕੁਲ ਜੀ ਸੱਚ
3: ਮਕਾਨ ਖਰੀਦ ਸਕਦੇ ਹੋ ਤੁਸੀਂ ਪਰ ਘਰ ਨਹੀਂ ਖਰੀਦ ਸਕਦੇ
4: ਬਿਲਕੁਲ
3: ਦਵਾਈ ਖਰੀਦ ਸਕਦੇ ਹੋ ਤੁਸੀਂ ਪਰ ਸਿਹਤ ਨਹੀਂ ਖਰੀਦ ਸਕਦੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੇ ਜਿਨ੍ਹਾਂ ਨੂੰ ਤੁਸੀਂ ਪੈਸੇ ਨਾਲ ਖਰੀਦ ਨਹੀਂ ਸਕਦੇ ਤੇ ਇਹ ਵੀ ਸਭ ਤੋਂ ਮਹਿੰਗੀਆਂ ਚੀਜ਼ਾਂ ਨੇ ਸਭ ਤੋਂ ਮਹਿੰਗੀਆਂ ਚੀਜ਼ਾਂ ਕੀ ਹੈ ਖੁਸ਼ੀ ਹੈ ਤੁਹਾਨੂੰ ਚੰਗੀ ਨੀਂਦ ਆਉਂਦੀ ਹੋਵੇ ਤੁਹਾਡੇ ਕੋਲ ਗਿਆਨ ਹੋਵੇ ਤੁਹਾਨੂੰ ਸਮੇਂ ਦੀ ਕਦਰ ਹੋਵੇ ਤੁਹਾਡੇ ਕੋਲ ਦੋਸਤ ਚੰਗੇ ਹੋਣ ਤੁਹਾਡੀ ਸੁੰਦਰਤਾ ਬਾਹਰੋਂ ਤੇ ਅੰਦਰੋਂ ਵੀ ਹੋਵੇ ਤੁਹਾਨੂੰ ਭੁੱਖ ਪ੍ਰੋਪਰ ਲੱਗਣੀ ਹੋਵੇ ਤੁਹਾਡੇ ਕੋਲ ਰਹਿਣ ਲਈ ਘਰ ਹੋਵੇ ਮਕਾਨ ਨਹੀਂ ਘਰ ਘਰ ਹੋਵੇ ਹਨਾ
4: ਬਿਲਕੁਲ ਜੀ
3: ਸੋ ਚੰਗੀ ਸਿਹਤ ਹੋਵੇ ਸੋ ਇਹ ਚੀਜ਼ਾਂ ਨੇ ਜਿਹੜੀਆਂ
4: ਸਾਰੰਗ
3: ਉਹ ਸਪੌਂਸਰ ਕੀਤਾ ਜਾ ਰਿਹਾ ਇਮੇਜ ਡਾਕਟਰ ਕਲੀਨਿੰਗ ਵਾਲੇ ਦਾ ਨੰਬਰ ਮਾਲ ਸਾਹਿਬ ਜ਼ਰੂਰ ਦੇ ਦਈਏ ਤਾਂ ਕਿ ਜਿਹੜੇ ਸਾਡੇ ਬਹੁਤ ਸਾਰੇ ਲਿਸਨਰਸ ਨੇ ਉਹਨਾਂ ਨੇ ਜੇਕਰ ਹਜੇ ਤੱਕ ਵੀ ਨਹੀਂ ਡਾਕਟਰ ਕਲੀਨਿੰਗ ਕਰਵਾਈ ਤਾਂ ਇਮੇਜ ਡਾਕਟਰ ਕਲੀਨਿੰਗ ਨੰਬਰ 1 ਡਾਕਟਰ ਕਲੀਨਿੰਗ ਕਰਦੇ ਆ ਬਹੁਤ ਕਮਾਲ ਦੇ ਵਾਜਬ ਰੇਟ ਦੇ ਡਾਕਟਰ ਕਲੀਨਿੰਗ ਕਰਦੇ ਆ ਇੰਡਸਟਰੀਅਲ ਕਮਰਸ਼ੀਅਲ ਤੁਹਾਡੇ ਕੋਲ ਕੋਈ ਯੂਨਿਟ ਹੈਗਾ ਤਾਂ ਤੁਸੀਂ ਇਮੇਜ ਡਾਕਟਰ ਕਲੀਨਿੰਗ ਤੇ ਇੱਕ ਗੇੜਾ ਜ਼ਰੂਰ ਮਾਰ ਕੇ ਜੀ
4: ਜੀ ਬਿਲਕੁਲ ਇਮੇਜ ਡਾਕਟਰ ਕਲੀਨ ਦਾ ਨੰਬਰ ਨੋਟ ਕਰੋ ਜੀ 647-249-6667 647-249-6667 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।
3: ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਵੀ ਤੁਹਾਨੂੰ ਸਾਂਝਾ ਕਰ ਦਿੰਦੇ ਹਾਂ
4: ਜੀ।
3: ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਤੁਸੀਂ ਡਿਸਪੋਜੇਬਲ ਲਿਆ ਸਕਦੇ ਹੋ, ਡਿਸਪੋਜੇਬਲ ਗਲਾਸ ਚਾਹੀਦੇ ਆ, ਭਾਂਡੇ ਚਾਹੀਦੇ ਆ ਡਿਸਪੋਜੇਬਲ, ਕੋਈ ਗੈਟ ਟੂਗੈਦਰ ਪਾਰਟੀ ਹੈ, ਘਰੇ ਬਰਥਡੇ ਪਾਰਟੀ ਹੈ, ਸਾਰਾ ਸਮਾਨ ਜਿਹੜਾ ਤੁਹਾਨੂੰ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਬੱਚੇ ਮਿਲ ਜਾਣਾ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ, ਵਾਜਬ ਰੇਟ ਤੇ ਸਾਰਾ ਸਮਾਨ ਜਿਹੜਾ ਕੌਲੀਆਂ ਪਲੇਟਾਂ ਗਲਾਸ ਨੈਪਕਿਨ ਪੇਪਰ ਸਭ ਕੁਛ ਮਿਲ ਜਾਣਾ ਵਾ। ਸੋ ਤੁਸੀਂ ਨੋਟ ਕਰ ਲਓ 416-748-2116 ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਬਾਈ ਜੀ ਇੱਕ ਵਾਰ ਜ਼ਰੂਰ ਜਾਇਓ, 416-748-2116 ਤੇ ਤੁਸੀਂ ਕਾਲ ਕਰਨੀ ਹੈ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼

0: ਜਾਂ ਅਸੀਂ ਦੇਖ ਕੇ ਵੀ ਆਪਣੇ ਆਪ ਅੰਦਾਜ਼ੇ ਲਾਉਣ ਲੱਗ ਜਾਂਦੇ ਕਿ ਕਿਵੇਂ ਕੀ ਹੋਊਗਾ, ਕਿਉਂ ਜੀ?
1: ਜੀ ਬਿਲਕੁਲ ਜੀ, ਆਪਾਂ ਕਈ ਵਾਰ ਲੋੜ ਤੋਂ ਜ਼ਿਆਦਾ ਅੰਦਾਜ਼ੇ ਲਾਉਣੇ, ਕਈ ਵਾਰ ਨਾ ਕੀ ਹੁੰਦਾ ਇੱਕ ਅੱਧੇ ਮਿੰਟ ਦਾ ਕਲਿੱਪ ਆ ਜਾਂਦਾ ਜੀ, ਬਟ ਅਸੀਂ ਪੂਰੀ ਨਹੀਂ ਮਤਲਬ ਸਟੋਰੀ ਪੜ੍ਹਦੇ ਵੀ ਕੀ ਆ, ਕੀ ਗੱਲਬਾਤ ਆ, ਕਿਉਂ ਇਹ ਘਟਨਾ ਵਾਪਰੀ, ਜਾਂ ਵੈਸੇ ਉਹਨੇ ਹੱਥ ਲਾਇਆ ਇਸ ਨੂੰ, ਮਤਲਬ ਉਹ ਕਈ ਵਾਰ ਇੱਕ ਚੀਜ਼ ਨੂੰ ਅਸੀਂ ਇੱਕ ਸ਼ਬਦ ਨੂੰ ਨੋਟ ਕਰਕੇ ਜਾਂ ਇੱਕ ਮਿੰਟ ਦੀ ਕਲਿੱਪ ਨੂੰ ਦੇਖ ਕੇ ਅਸੀਂ ਸਾਰੀ ਜੱਜਮੈਂਟ ਕਰ ਲੈਂਦੇ ਹਾਂ। ਸੋ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਾ ਕੁਛ ਪੜ੍ਹਨਾ ਚਾਹੀਦਾ ਜਾਂ ਦੇਖਣਾ ਚਾਹੀਦਾ।
0: ਬੁੱਕ ਦੇ ਟਾਈਟਲ ਤੋਂ ਬੁੱਕ ਦੀ ਜਜਮੈਂਟ ਨਹੀਂ ਸਾਨੂੰ ਤੇ ਬੁੱਕ ਦੇ ਟਾਈਟਲ ਤੋਂ ਬੁੱਕ ਦੀ ਜਜਮੈਂਟ ਨਹੀਂ ਸਾਨੂੰ ਕਰਨੀ ਚਾਹੀਦੀ ਕਿ ਬੁੱਕ ਦੇ ਵਿੱਚ ਕੀ ਆ, ਬੁੱਕ ਦਾ ਟਾਈਟਲ ਕੀ ਆ, ਸਾਨੂੰ ਫਰੋਲਣਾ ਪੈਣਾ, ਫਿਰ ਸਾਨੂੰ ਪਤਾ ਲੱਗਦਾ। ਚਲੋ ਇਹ ਗੱਲ ਗੁਰਦਾਸਮਾਨ ਸਾਹਿਬ ਚੱਲੀ ਆ, ਤੁਹਾਨੂੰ ਗੀਤ ਸੁਣਾਉਣਾ ਗੁਰਦਾਸਮਾਨ ਸਾਹਿਬ ਦਾ, ਸੁਣੇ ਜਰਾ ਧਿਆਨ ਨਾਲ, ਮਣ ਕੇ ਆ ਚੱਕੋ ਜਰਾ ਇਹ ਆ ਲਓ।

0: ਬਿਲਕੁਲ ਮਣ ਕੇ ਗੱਲ ਚਾਂਦੀ ਦੇ ਰੁਪਈਏ ਵਾਂਗੂ ਟੁੱਣ ਕੇ ਸੋ ਬੜੀਆਂ ਖੜੀਆਂ ਗੱਲਾਂ ਨੇ ਜਿਹੜੀਆਂ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਤੇ ਨਾਲ ਦੀ ਨਾਲ ਦੱਸਦੇ ਤੁਹਾਨੂੰ ਕਿ ਪ੍ਰੋਗਰਾਮ ਦਾ ਇਹ ਹਿੱਸਾ ਬਈ ਜੀ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ ਤੇ ਅੱਛਾ ਇੱਕ ਚੀਜ਼ ਹੋਰ ਆ ਬਹੁਤ ਵਾਰ ਜਿਹੜੇ ਬੰਦੇ ਕਹਿੰਦੇ ਆ ਕਿ ਸਾਨੂੰ ਭਾਈ ਕੰਮ ਨੀ ਲੱਭਦਾ ਕੰਮ ਨੀ ਲੱਭਦਾ ਕੰਮ ਨੀ ਲੱਭਦਾ ਲੋਕ ਕੰਮ ਲੱਭ ਦਿੰਦੇ ਆ ਰੁਜ਼ਗਾਰ ਕੇ ਲਈ ਸਮਾਚਾਰ ਇਸ ਤਰ੍ਹਾਂ ਹੈ ਸੋ ਜਨਰਲ ਲੇਬਰ ਲਈ ਵਰਕਰ ਚਾਹੀਦੇ ਆ ਬ੍ਰੈਂਪਟਨ ਮਿਸਾਗਰ ਵਿੱਚ ਤੁਸੀਂ ਰਹਿਣ ਵਾਲੇ ਹੋ ਬ੍ਰੈਂਪਟਨ ਵਾਲੇ ਹੋ ਤੇ ਮਿਸਾਗ ਵਾਲੇ ਹੋ ਬੁਲਟਨ ਵਾਲੇ ਹੋ ਬਾਈ ਸੋ ਤੁਸੀਂ ਕੱਲ ਤੋਂ ਹੀ ਕੰਮ ਸਟਾਰਟ ਕਰ ਸਕਦੇ ਹੋ ਨੰਬਰ ਤੁਹਾਡੇ ਨਾਲ ਅਸੀਂ ਸਾਂਝਾ ਕਰ ਦਿੰਦੇ ਹਾਂ ਇਸ ਨੰਬਰ ਤੇ ਕਾਲ ਕਰਨੀ ਹੈ 416-473-5708 ਜਨਰਲ ਲੇਬਰ ਲਈ ਵਰਕਰਸ ਦੀ ਜ਼ਰੂਰਤ ਹੈ ਸੋ ਤੁਸੀਂ ਬ੍ਰੈਂਪਟਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀ ਦੂਰ ਦਰੇਡੇ ਨਹੀਂ ਜਾਣਾ ਸੀ ਮਿਸਿਸਾਗਾ ਜਾਂ ਬੁਲਟਨ ਦੇ ਵਿੱਚ ਕੱਲ ਤੋਂ ਚੰਗੀ ਤਨਖਾਹ ਤੇ ਕੰਮ ਸਟਾਰਟ ਕਰ ਸਕਦੇ ਹੋ ਪੱਕਾ ਕੰਮ ਤੁਹਾਨੂੰ ਮਿਲ ਜਾਣਾ 416-473-5708 416-473-5708 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਹੁਣ ਅਸੀਂ ਚੱਲਾਂਗੇ ਨਾਗਪਾਲ ਸਾਹਿਬ ਵੱਲ ਨਾਗਪਾਲ ਸਾਹਿਬ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ
1: ਥੈਂਕ ਯੂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸੋ ਸਰ ਜਿੱਥੇ ਗੱਲਬਾਤ ਆਪਾਂ ਫੰਡਿੰਗ ਦੀ ਕਰ ਰਹੇ ਸੀ ਕਿ ਬਹੁਤੀ ਬਾਰੇ ਹੁੰਦਾ ਕਿ ਬਹੁਤ ਸਾਰੇ ਵੀਰ ਨੇ ਜਿਹੜੇ ਉਹਨਾਂ ਨੇ ਸੋਚਿਆ ਹੁੰਦਾ ਕਿ ਯਾਰ ਘਰ ਦੇ ਵਿੱਚੋਂ ਜੇ ਹਸਬੈਂਡ ਵਾਈਫ ਤੁਸੀਂ ਦੋਨਾਂ ਦਾ ਜ਼ਿਕਰ ਕਰਦੇ ਹੋ ਕੀ ਇਹ ਜ਼ਰੂਰੀ ਆ ਕਿ ਦੋਨਾਂ ਨੇ ਹੀ ਅਪਲਾਈ ਕਰਨਾ ਜੇ ਬੰਦਾ ਕਹਿੰਦਾ ਕਿ ਠੀਕ ਹੈ ਯਾਰ ਇੱਕ ਜਣੇ ਦਾ ਸਾਡਾ ਅਪਲਾਈ ਕਰ ਦਿਓ ਤਾਂ ਇਹ ਹੋ ਸਕਦਾ ਕਿ ਉਹਨੂੰ ਫੰਡਿੰਗ ਘੱਟ ਮਿਲ ਜਾਵੇ ਪਰ ਜੇ ਦੋਨਾਂ ਚੋਂ ਇੱਕ ਜਣਾ ਅਪਲਾਈ ਕਰਨਾ ਚਾਹੁੰਦਾ ਉਹ ਇੱਕ ਵੀ ਕਰ ਸਕਦਾ ਜਾਂ ਹਸਬੈਂਡ ਵਾਈਫ ਦੋਨਾਂ ਨੂੰ ਹੀ ਕਰਨਾ ਪਊਗਾ
1: ਐਸਾ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਇੱਕ ਨੇ ਕਰਨਾ ਦੋ ਨੇ ਕਰਨਾ ਬਟ ਯੈਸ ਫੈਮਿਲੀ ਪਰਿਵਾਰ ਜਬ ਆਤੇ ਮਿਲਨੇ ਦੋਨੋਂ ਕਰਤੇ ਤਾਂ ਡਬਲ ਫਾਇਦਾ ਹੋਤਾ ਹੈ ਕਹਾਂ ਆਪਕੋ ਲਾਈਕ 17,000 ਆ ਰਹਾ ਹੈ ਸਾਲ ਕਾ ਕਹਾਂ ਆਪਕੋ 1.5 ਲੱਖ ਆਤਾ ਹੈ ਤੋ ਮਤਲਬ ਫਿਰ ਡਬਲ ਕਾ ਧਮਾਕਾ ਲਗੀ ਹੈ ਫਿਰ ਜ਼ਿਆਦਾਤਰ ਲੋਕ ਕਲਾਇੰਟਸ ਐਸਬੀ ਮਤਲਬ ਦੋਨੋਂ ਆਸਾਨ ਸੇ ਕੋਰਸ ਕਰਤੇ ਫੁੱਲੀ ਆਨਲਾਈਨ ਕੋਰਸ ਕਰਤੇ ਕੋਈ ਐਗਜ਼ਾਮ ਨਹੀਂ ਕੋਈ ਟੀਚਰ ਨਹੀਂ ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਹੈ ਔਨ ਅਦਰ ਹੈਂਡ ਆਪ ਕੋਲੈਟਰਲ ਫ੍ਰੀ ਗਰੰਟੀ ਫ੍ਰੀ 50,000 ਸੇ 1,70,000 ਹਾਸਿਲ ਕਰਤੇ ਹੈ ਸੀਧੇ ਆਪਕੇ ਖਾਤੇ ਮੇਂ ਗਵਰਨਮੈਂਟ ਸੇ ਪੈਸਾ ਆਤਾ ਹੈ ਮੇਰੇ ਖਾਤੇ ਮੇਂ ਨਹੀਂ ਆਤਾ ਕੋਈ ਚਲਾਕੀ ਕੋਈ ਹਿਡਨ ਫੀਸ ਹੈ ਕੁਛ ਵੀ ਇਸਮੇਂ ਮੇਰਾ ਸੀਰੀ ਨਹੀਂ ਹੈ ਸਾਫ਼ ਕੰਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹਜ਼ਾਰਾਂ ਕੋਸ਼ਿਸ਼ ਕਰ ਚੁੱਕੇ ਹਾਂ
0: ਸੋ ਤੁਸੀਂ ਜੇਕਰ ਹਸਬੈਂਡ ਵਾਈਫ ਹੋ ਦੋ ਬੱਚੇ ਆ ਜਾਂ 3 ਬੱਚੇ ਆ ਜੇ ਫੰਡਿੰਗ ਤੁਹਾਡੀ ਪਹਿਲਾਂ ਵੀ ਲਈ ਹੋਈ ਆ ਤਾਂ ਉਹ ਫੰਡਿੰਗ ਇਹ ਕਹਿੰਦੇ ਹੁੰਦੇ ਆ ਕਿ ਭਾਈ ਉਹਨੂੰ ਇਹ ਨੀ ਹੈ ਵੀ ਜੇ ਪਹਿਲਾਂ ਉਹ ਕਹਿਣਗੇ ਕਿ ਪਹਿਲਾਂ ਵਾਲੀ ਫੰਡਿੰਗ ਵਾਪਸ ਕਰੋ ਅੱਛਾ ਇਹ ਦੱਸੋ ਨਾਗਪਾਲ ਸਾਹਿਬ ਕਈ ਵਾਰ ਇਹ ਹੁੰਦਾ ਕਿ ਬੰਦੇ ਨੇ ਕੋਈ ਹੋਰ ਲਾਈਨ ਆਫ ਕ੍ਰੈਡਿਟ ਵੀ ਚੱਕੀ ਹੁੰਦੀ ਹੈ ਕਈ ਵਾਰ ਇਹ ਹੁੰਦਾ ਕਿ ਉਹਨੇ ਹੱਥ ਤੰਗ ਹੋਵੇ ਕੋਈ ਹੋਰ ਲੋਨ ਲਿਆ ਹੁੰਦਾ ਕਿ ਉਹ ਵੀ

0: ਪੋਸੀਬਲ ਹੈਗਾ ਜਾਂ ਬੰਦਾ ਬਿਲਕੁਲ ਫਰੈਸ਼ ਹੋਵੇ, ਹੋਰ ਉਹਤੇ ਰੈਕਟ ਤੇ ਕੁਛ ਨਾ ਹੋਵੇ?
1: ਨਾ ਇਸਨੇ ਕੋਈ ਕ੍ਰੈਡਿਟ ਚੈੱਕ ਹੈ, ਨਾ ਇਸਨੇ ਕੋਈ ਐਸਾ ਕੋਈ ਚੈੱਕ ਹੈ ਕਿ ਆਪਨੇ ਕਿਤਨਾ ਕਹਾਂ ਸੇ ਕਿਤਨਾ ਲੋਨ ਲੈ ਰੱਖਾ ਹੈ। ਔਨ ਅਦਰ ਹੈਂਡ ਦੀ ਫੈਮਿਲੀ ਆਫ 4 ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਫੈਮਿਲੀ ਆਫ 4 ਮੈਂ ਉਨਕੇ ਦੋ ਬੱਚੇ ਹੈ, ਤੋ ਉਨਕੋ $1.5 lakh ਜੋ ਆਤਾ ਹੈ, ਕੁਛ ਕਹਿਤੇ ਹੈ ਕਿ ਸਰ ਹਮਨੇ ਇਸਸੇ ਲਾਈਕ ਕ੍ਰੈਡਿਟ ਲਾਈਨ ਕਾ ਬਿੱਲ ਭਰ ਦਿਆ, ਕ੍ਰੈਡਿਟ ਕਾਰਡ ਕਾ ਬਿੱਲ ਭਰ ਦਿਆ, 22% ਸਾਲ ਕਾ ਵਿਆਜ ਥਾ, ਯਹਾਂ ਪੇ ਤੋ 0% ਵਿਆਜ ਹੈ, ਮਤਲਬ ਆਪਕੇ ਪਾਸ 1.5 lakh ਆ ਜਾਇਆ, ਉਸਕੀ ਪਹਿਲੀ ਕਿਸ਼ਤ ਕਬ ਸਟਾਰਟ ਹੈ? 2.5 ਸਾਲ ਬਾਅਦ, ਤਬ ਤੱਕ ਯੇ ਪੈਸਾ 0% ਪੇ ਕਹਾਂ ਮਿਲੇਗਾ, ਬਿਨਾ ਗਾਰੰਟੀ ਕੇ 0% ਪੇ, 2.5 ਸਾਲ ਬਾਅਦ ਵੀ ਵਿਆਜ ਕਿਤਨਾ ਹੈ? 2.5% ਪੂਰੇ ਸਾਲ ਕਾ, ਮਤਲਬ $1,00,000 ਕਾ ਵਿਆਜ ਸਿਰਫ $2,500 ਹੈ, ਮਿਸ ਨਾ ਕਰੇ ਅਗਰ ਹਾਥ ਤਬ ਵੀ ਟਾਈਟ ਹੈ ਆਪਕਾ, 2.5 ਸਾਲ ਬਾਅਦ ਵੀ ਗਵਰਨਮੈਂਟ ਆਪਕਾ ਲੋਨ ਵਿਆਜ ਸਮੇਤ ਐਕਸਟੈਂਡ ਕਰ ਦੇਤੀ ਹੈ, ਡਿਲੇ ਕਰ ਦੇਤੀ ਹੈ, 1 ਸਾਲ 2 ਸਾਲ 3 ਸਾਲ ਡੈਫੋਰ ਜਾਤਾ ਹੈ, ਪੀਛੇ ਨਾ ਰਹੀਏ, ਆਜ ਫੰਡਿੰਗ ਆ ਰਹੀ ਹੈ, ਜੈਸੇ ਗਵਰਨਮੈਂਟ ਆਪਣੀ ਏਅਰਪੋਰਟ ਵੇਚ ਰਹੀ ਹੈ, ਬਾਅਦ ਮੈਂ ਕਿਆ ਪਤਾ ਯਹਾਂ ਵੀ ਕਟਸ ਹੋ ਜਾਏ, ਪੀਛੇ ਨਾ ਰਹੀਏ, ਬਹੁਤ ਲੋਕ ਆਲਰੇਡੀ ਲੈ ਚੁੱਕੇ ਨੇ।
0: ਨਹੀਂ ਇਹਦਾ ਮਤਲਬ ਇਹ ਆ ਕਿ ਜੇ ਹੁਣ ਫੰਡਿੰਗ ਤੁਸੀਂ ਕਰਵਾ ਦਿੰਦੇ ਹੋ ਤਾਂ ਇਹ ਫਿਰ 2029 ਤੱਕ ਮਤਲਬ ਕੁਛ ਵੀ ਨੀ ਦੇਣਾ ਹੈਗਾ?
1: ਬਿਲਕੁਲ ਸਹੀ,
0: 2029 ਜਾ ਕੇ ਦੇਣਾ,
1: ਬਿਲਕੁਲ ਹਾਂ, ਕਿਉਂਕਿ 2.5 ਸਾਲ ਬਾਅਦ ਪੇਮੈਂਟ ਸਟਾਰਟ ਹੈ, ਰੀਪੇਮੈਂਟ, ਲੋਨ ਕੀ ਪਹਿਲੀ ਕਿਸ਼ਤ ਕਬ ਦੇਣੀ ਹੈ ਆਪਣੇ 2.5 ਸਾਲ ਬਾਅਦ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਗਾਰੰਟੀ ਨਹੀਂ ਹੈ, ਆਪ ਸਿਰਫ ER citizen protected person hai, chahe pension pe hai, eligible hai, hamari fees kam honne ke baad 199 hai, mat dariye, is funding mein kuch bhi jhol nahi hai, na koi commission hai, na koi percentage, kyunki koi kagaz nakli lagta hi nahi hai, kis baat ki setting chahiye mujhe aage, maine aapse rishwat leni nahi hai, kyunki maine rishwat aage deni nahi hai, number,
0: ye gal todi bilkul sahi hai, ਕਿ ਤੁਸੀਂ ਨਾ ਤਾਂ ਕਿਸੇ ਨੂੰ ਕੋਈ ਬਾਅਦ ਚ ਕਮਿਸ਼ਨ ਦੇਣਾ ਕਿ ਭਾਈ ਕਮਿਸ਼ਨ ਲੈ ਕੇ ਕਮਿਸ਼ਨ ਗਾਹਾਂ ਦੇਣਾ, ਕੁਛ ਨੀ ਹੈ। ਸੋ ਤੁਸੀਂ ਸਿਰਫ $200 ਇਹਨਾਂ ਦੀ ਫੀਸ ਜਿਹੜੀ ਇਹਨਾਂ ਨੂੰ ਉਦੋਂ ਦੇਣੀ ਆ ਜਦੋਂ ਤੁਹਾਡੇ ਅਕਾਊਂਟ ਚ ਤੁਹਾਡੀ ਫੰਡਿੰਗ ਹੋਊਗੀ, ਚਾਹੇ ਉਹ 50,000 ਆ, ਚਾਹੇ ਉਹ 1 ਲੱਖ ਆ, ਚਾਹੇ ਉਹ 1.5 ਲੱਖ ਆ, ਇਹਨਾਂ ਦਾ 200 ਤੋਂ ਨਹੀਂ ਵਧਣਾ, ਚਾਹੇ ਉਹ 10,000 ਵੀ ਹੋਵੇ ਤਾਂ ਵੀ 200 ਹੀ ਆ ਇਹਨਾਂ ਦਾ। ਇਹ ਨੀ ਹੈ ਕਿ ਭਾਈ ਜੇ 50,000 ਆ ਤਾਂ 200 ਆ, ਜੇ 1 ਲੱਖ ਆ ਤਾਂ ਫਿਰ 800 ਹੋ ਗਈ, ਜੇ ਤੁਹਾਡਾ 1.5 ਲੱਖ ਆ ਤਾਂ ਫਿਰ 1500 ਹੋ ਗਈ, ਐ ਕੁਛ ਨੀ ਹੈ। ਸਿਰਫ $200 ਫੰਡਿੰਗ ਤੁਹਾਡੀ ਕਿੰਨੀ ਵੀ ਹੋਵੇ, ਉਹ ਤੁਹਾਨੂੰ ਜਦੋਂ ਅਕਾਊਂਟ ਚ ਆ ਗਈ ਪਹਿਲੀ ਕਿਸ਼ਤ, ਉਹ ਤੋਂ ਬਾਅਦ ਤੁਸੀਂ $200 ਦੇਣਾ, ਕਿਉਂਕਿ ਜਦੋਂ ਫਸਟ ਕਿਸ਼ਤ ਆ ਗਈ ਸੈਕਿੰਡ ਦਾ ਫਿਰ ਆਈ ਜਾਣਾ। ਅੱਛਾ ਇਹ ਤਾਂ ਨੀ ਹੁੰਦਾ ਕਿ ਕਈ ਵਾਰ ਬੰਦਾ ਕਹਿੰਦਾ ਕਿ ਮੇਰੀ ਜੀ ਅਟੈਂਡੈਂਸ ਘੱਟ ਗਈ ਆ, ਇਹ ਮੈਂ ਸੁਣ ਚ ਆਇਆ, ਕਈ ਵਾਰ ਇਹ ਹੋ ਸਕਦਾ ਕਿ ਅਟੈਂਡੈਂਸ ਘੱਟ ਗਈ ਤਾਂ ਫਿਰ ਉਹ ਫੰਡਿੰਗ ਕਰਨ ਜਾਂ ਨਾ ਕਰਨ, ਕੁਛ ਏਦਾਂ ਦਾ ਹੁੰਦਾ ਜਾਂ ਕਿੰਨੀ ਅਟੈਂਡੈਂਸ ਚਾਹੀਦੀ ਐਟਲੀਸਟ?
1: ਹਾਂਜੀ, ਇਹ ਪਹਿਲੇ ਜਬ ਟੀਚਰ ਲੈਡ ਵਾਲੀ ਕਲਾਸਿਸ ਸੀ ਤਬ 75% ਅਟੈਂਡੈਂਸ ਚਾਹੀਏ ਥੀ, ਬਟ ਅਬ ਐਸੇ ਕੋਰਸਿਸ ਹੈ ਜਿਸਮੇ ਟੀਚਰ ਨਹੀਂ ਹੈ, ਆਪਨੇ ਹਫਤੇ ਮੇਂ 20 ਘੰਟੇ ਲੌਗਇਨ ਕਰਨਾ ਹੈ, ਸਲਾਈਡ ਸੈਲਫ ਸਟੱਡੀ ਵਾਲਾ ਮਾਡਲ ਹੈ, ਆਪ ਬਿਜ਼ਨਸ ਕਾ ਕੋਰਸ ਕਰੇਂ, ਅਕਾਊਂਟਿੰਗ ਕਾ ਕੋਰਸ ਕਰੇਂ, ਆਪਕੋ ਸਰਟੀਫਿਕੇਟ ਵੀ ਮਿਲਤਾ ਹੈ 1 ਸੇ 2 ਸਾਲ ਬਾਅਦ, ਜਿਤਨਾ ਆਪ ਕੋਰਸ ਕਾ ਡਿਊਰੇਸ਼ਨ ਚੂਜ਼ ਕਰਤੇ ਹੈ, ਔਰ ਸਾਡੇ ਫੰਡਿੰਗ 50,000 ਸੇ 1,70,000 ਹਾਸਿਲ ਕਰੇਂ, 20 ਘੰਟੇ ਕਿਸੀ ਵੀ ਟਾਈਮ ਲੌਗਇਨ ਕਰੇਂ, ਵੀਕਐਂਡ ਪੇ 2 ਘੰਟੇ, ਵੀਕਐਂਡ ਪੇ 10 ਘੰਟੇ ਲੌਗਇਨ ਕਰ ਲੇ, ਪੂਰਾ ਹੋ ਗਿਆ ਪਹਿਲਾ ਕੰਮ, ਡਨ, ਪੈਸੇ ਵੀ ਆਪਕੇ, ਐਗਜ਼ਾਮਸ ਨਹੀਂ ਹੈ, ਟੀਚਰ ਵੀ ਨਹੀਂ ਹੈ, ਬਤਾਈਏ ਔਰ ਤੇ ਲੇਂਗੇ ਆਪ।
0: ਬਿਲਕੁਲ, ਸੋ ਨੰਬਰ ਇੱਕ ਵਾਰ ਨੋਟ ਕਰਵਾ ਦਿਓ ਨਾ ਕੋਲ ਸਾਹਿਬ,
1: ਨੰਬਰ ਹੈ 437-264-31-75 ਕਾਲ ਕਰੋ, ਐਸਟੀਮੇਟ ਲਓ 437-264-31-75, ਆਫਿਸ ਹੈਗਾ ਜੀ 218 ਐਕਸਪੋਰਟ ਬੁਲੇਵਰਡ ਪੇ, ਹਰਨ ਟਾਰੀ ਡੈਰੀ ਪੇ, 8 ਸਾਲ ਮੈਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ, 6 ਬੰਦੋਬਸਤ ਸਾਹਿਬ ਆਪਕੇ ਲਈ ਰੈਡੀ ਹੈ, 437-264-31-75।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸਾਰੰਗ ਦੇ ਨਾਲ
2: ਲਾਜਵਾਬ ਗਾਣਾ ਸੀਗਾ ਜੀ।
0: ਹਾਂ ਲੋ

0: ਨਾਲ ਹਾਜ਼ਰ ਹੋ ਚੁੱਕੇ ਆ, ਢਿੱਲੋਂ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਆਏ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮਚ। ਗੁੱਡ ਆਫਟਰਨੂਨ, ਕੀ ਹਾਲ ਚਾਲ ਆ, ਠੀਕ ਹੋ?
0: ਵੈਰੀ ਗੁੱਡ ਆਫਟਰਨੂਨ ਸਰ, ਬਿਲਕੁਲ ਠੀਕ ਠਾਕ ਹੈ, ਚੜ੍ਹਦੀ ਕਲਾ। ਤੇ ਢਿੱਲੋਂ ਸਾਹਿਬ, ਤੁਸੀਂ ਬਹੁਤ ਸਾਰੇ ਕਲਾਕਾਰਾਂ ਨਾਲ ਤੁਹਾਡਾ ਪਿਆਰ ਮੁਹੱਬਤ ਵਾਹ ਵਾਸਤਾ ਪਿਆ
1: ਜੀ।
0: ਬਿਲ ਮਿੱਤਰ ਸਾਹਿਬ ਬਾਰੇ ਦੱਸੋ ਥੋੜਾ ਜਿਹਾ, ਉਹਨਾਂ ਦਾ ਸੁਭਾਅ ਕਿਵੇਂ ਸੀ? ਉਹ ਕਹਿੰਦੇ ਆਪਣੇ ਕੋਲੋਂ ਡਾਇਲੋਗ, ਉਹਨਾਂ ਨੂੰ ਜਿਹੜੀ ਸਕ੍ਰਿਪਟ ਦਿੰਦੇ ਸੀ ਨਾ ਫਿਲਮ ਦੀ, ਉਹ ਆਪਦੇ ਕੋਲੋਂ ਕਹਿੰਦੇ ਸੀ ਯਾਰ ਮੈਂ ਇੰਪਰੋਵਾਈਜ਼ ਕਰ ਲੈਂਦਾ ਥੋੜਾ ਜਿਹਾ, ਤੇ ਫਿਰ ਗੱਲਬਾਤ ਬੜੀ ਬਣਦੀ ਸੀ। ਉਹ ਉਹਨਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਉਹਨਾਂ ਨਾਲ?
1: ਪਹਿਲੀ ਗੱਲ ਤਾਂ ਸਕ੍ਰਿਪਟ ਉਹਨਾਂ ਟਾਈਮਾਂ ਦੇ ਵਿੱਚ ਕੋਈ ਹੁੰਦੀ ਨਹੀਂ ਸੀ ਜੀ। ਉਹਨਾਂ ਟਾਈਮਾਂ ਦੇ ਵਿੱਚ ਉਹ ਕਹਿੰਦੇ ਵੀ ਜੋ ਵੀ ਅਸੀਂ ਬੋਲਣਾ ਆ, ਜੋ ਵੀ ਅਸੀਂ ਕਾਮੇਡੀ ਕਰਨੀ ਆ, ਉਹ ਸੈੱਟ ਤੇ ਜਾ ਕੇ ਅਸੀਂ ਆਪਣੇ ਆਪ ਹੀ ਖੁਦ ਪ੍ਰਿਪੇਅਰ ਕਰਦੇ ਹੁੰਦੇ ਸੀ।
0: ਅੱਛਾ,
1: ਬਿਲਕੁਲ, ਕੋਈ ਵੀ ਉਹਨਾਂ ਟਾਈਮਾਂ ਦੇ ਵਿੱਚ ਪੰਜਾਬੀ ਫਿਲਮ ਦੀ ਜਿਹੜੀ ਸਕ੍ਰਿਪਟ ਆ, ਖਾਸ ਕਰਕੇ ਕਮੇਡੀਅਨ ਨੂੰ ਨਹੀਂ ਦਿੱਤੀ ਜਾਂਦੀ ਸੀ। ਓਵਰਆਲ ਸਟੋਰੀ ਦੱਸੀ ਜਾਂਦੀ ਸੀ, ਪਰ ਜਿਹੜੀ ਸਕ੍ਰਿਪਟ ਆ ਉਹ ਨਹੀਂ ਕੋਈ ਵੀ ਦਿੱਤੀ ਜਾਂਦੀ ਸੀਗੀ।
0: ਵਕੀਲ ਸੀਗੇ, ਵਕਾਲਤ ਕਰਦੇ ਸੀ ਜਾਂ ਕਿਵੇਂ?
1: ਸੋਰੀ, ਕਿੱਦਾਂ?
0: ਇਹ ਮੈਂ ਕਿਹਾ ਵਕੀਲ ਸੀਗੇ ਮੇਰੇ ਮਿੱਤਰ ਸਾਹਿਬ?
1: ਹਾਂਜੀ, ਇਹ ਵਕੀਲ ਸੀਗੇ, ਹਾਂਜੀ ਬਿਲਕੁਲ। ਇਹ ਪਹਿਲਾਂ ਇਹ ਪ੍ਰੋਫੈਸ਼ਨਲੀ ਚੰਡੀਗੜ੍ਹ ਦੇ ਵਿੱਚ ਆਪਣਾ ਜਿਹੜਾ ਹਾਈ ਕੋਰਟ ਆ ਉੱਥੇ ਇਹ ਵਕੀਲ ਦਾ ਇਹਨਾਂ ਦਾ ਪੇਸ਼ਾ ਸੀਗਾ। ਉਸ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਫਿਲਮਾਂ ਦੇ ਵਿੱਚ ਆਏ।
0: ਹੁਣ ਤਾਂ ਇਹ ਸੀ ਵੀ ਜੇ ਨਾ ਵੀ ਬੋਲਣਾ ਟੇਢਾ ਜਾਓਗੇ, ਜਦੋਂ ਬੰਦਾ ਤੁਰਦਾ ਉਦੋਂ ਹੱਸ ਪੈਂਦਾ ਸੀ ਬੰਦਾ, ਇਹ ਤਾਂ ਉਦੋਂ ਜੱਜ ਨੀ ਹੱਸਦਾ ਉਹ ਦੇਖ ਕੇ ਇਹਨਾਂ ਨੂੰ।
1: ਬਿਲਕੁਲ ਜੀ, ਬਿਲਕੁਲ, ਇਹਨਾਂ ਦਾ ਬਹੁਤ ਵੱਡਾ ਰੁਤਬਾ ਰਿਹਾ। ਮੈਨੂੰ ਯਾਦ ਆ 1981 ਦੇ ਵਿੱਚ ਜਦੋਂ ਪਹਿਲਾਂ ਇੱਥੇ ਮੁਹੰਮਦ ਸਦੀਕ, ਰਣਜੀਤ ਕੌਰ ਔਰ ਮੇਰੇ ਮਿੱਤਲ ਦਾ ਸ਼ੋਅ ਹੋਇਆ ਸੀ ਨਾ, ਕੁਈਨ ਐਲਿਜ਼ਬੈਥ ਥੀਏਟਰ ਆਪਣਾ ਡਾਊਨ ਟਾਊਨ ਦੇ ਵਿੱਚ ਸੀਗਾ ਰਾਜਵੀਰ ਜੀ, ਔਰ ਉਹ ਸ਼ੋਅ ਬਿਲਕੁਲ ਹੀ ਸੋਲਡ ਆਊਟ ਸੀਗਾ। ਲਾਈਕ ਐਕਚੁਅਲੀ ਮੈਂ ਇੱਦਾਂ ਨਹੀਂ ਕਹਿ ਰਿਹਾ, ਐਂਡ 1981 ਦੇ ਵਿੱਚ, ਹਾਂਜੀ 1981 ਦੇ ਵਿੱਚ, 1981 ਉਸ ਟਾਈਮ ਤੇ ਆਪਣੀ ਪਾਪੂਲੇਸ਼ਨ ਵੀ ਕਿੰਨੀ ਕੁ ਹੋਊਗੀ ਹਨਾ, ਤੇ ਈਵਨ ਦੋ ਕਿ ਉਹਦੀ ਜਿਹੜੀ ਹਾਲ ਦੀ ਕਪੈਸਿਟੀ ਆਈ ਥਿੰਕ 1300-1400 ਸੀਗੀ, ਲੇਕਿਨ 80% ਜਿਹੜੇ ਲੋਕ ਸੀਗੇ ਉਦੋਂ ਮੁਹੰਮਦ ਸਿੰਘ, ਰਣਜੀਤ ਕੌਰ ਨੋ ਡਾਊਟ ਉਹਨਾਂ ਦੀ ਟੌਪ ਦੀ ਜੋੜੀ ਸੀਗੀ, ਲੇਕਿਨ ਬਹੁਤ ਸਾਰੇ ਲੋਕ ਸਿਰਫ ਤੇ ਸਿਰਫ ਮਿੱਤਲ ਸਾਹਿਬ ਕਰਕੇ ਸ਼ੋਅ ਦੇਖਣ ਗਏ ਸੀ।
0: ਅੱਛਾ
1: ਜੀ, ਕਈ ਵਾਰੀ ਸੀਨ ਜਿਹੜੇ ਹੁੰਦੇ ਆ ਫਿਲਮਾਂ ਦੇ ਵਿੱਚ ਉਹ ਦਾਰੂ ਵਾਲੇ ਜਾਂ ਪਿਓਰ ਵੈਜੀਟੇਰੀਅਨ ਸੀਗੇ, ਈਵਨ ਆਂਡਾ ਤੱਕ ਨਹੀਂ ਖਾਂਦੇ ਸੀ।
0: ਅੱਛਾ, ਵੈਜੀਟੇਰੀਅਨ ਸੀ ਹਾਂਜੀ,
1: ਪਿਓਰ ਵੈਜੀਟੇਰੀਅਨ। ਮੈਂ ਤੁਹਾਨੂੰ ਦੱਸਿਆ ਵੀ ਆਂਡਾ ਉਹ ਨਹੀਂ ਖਾਂਦੇ ਸੀ, ਜੇ ਕਿਸੇ ਚੀਜ਼ ਦੇ ਵਿੱਚ ਆਂਡਾ ਹੋਵੇ ਨਾ ਕੁੱਕੀ ਦੇ ਵਿੱਚ, ਉਹਨਾਂ ਨੇ ਉਹ ਖਾਣੀ ਨਹੀਂ ਗੀ।
0: ਥੋੜਾ ਜਿਹਾ ਹੁਣ ਆਪਾਂ ਢਿੱਲੋਂ ਵੀਡੀਓ ਬਾਰੇ ਥੋੜੀ ਜਿਹੀ ਦੱਸੀਏ ਸਰਵਿਸ ਦਾ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਜੀ।
1: ਬਿਲਕੁਲ, ਮੈਂ ਨਾ ਇੱਕ ਆਪਣਾ ਵਧਾਈ ਸੰਦੇਸ਼ ਦੇਣਾ ਚਾਹੁੰਦਾ ਰਾਜਵੀਰ ਜੀ, ਤੁਹਾਡੀ ਇਜਾਜ਼ਤ ਤੋਂ ਬਗੈਰ ਆਪਾਂ ਗੱਲਬਾਤ ਨਹੀਂ ਇਸ ਬਾਰੇ ਕੀਤੀਗੀ। ਸੋ ਰਹਿਤ ਫਤਿਹ ਅਲੀ ਖਾਨ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਆਏ ਹੋਏ ਆ, ਔਰ ਰਾਜੀ ਉਹਨਾਂ ਦਾ ਸਕੋਸ਼ੀਆ ਬੈਂਕ ਸੈਂਟਰ ਦੇ ਵਿੱਚ ਸ਼ੋਅ ਆਰਗਨਾਈਜ਼ ਹੋਇਆ ਸੀਤਲ ਪਰਿਸਰ ਉਹਨਾਂ ਨੇ। ਮੈਂ ਆਪਣੇ ਵੱਲੋਂ ਆਨੈਸਟਲੀ ਢਿੱਲੋਂ ਵੀਡੀਓ ਵੱਲੋਂ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਮੇਰੀ ਜਿਹੜੀ ਉਹਨਾਂ ਨਾਲ ਆਪਣੀ ਦੂਜੀ ਇੱਕ ਯਾਦ ਆ ਨਾ, ਉਹ ਇੱਦਾਂ ਹੈਗੀ ਆ ਕਿ ਰਾਤੀ ਸਕੋਸ਼ੀਆ ਬੈਂਕ ਸੈਂਟਰ ਦੇ ਵਿੱਚ ਸੀਗਾ ਨਾ, ਉੱਥੋਂ ਵਾਕਿੰਗ ਡਿਸਟੈਂਸ ਦੇ ਵਿੱਚ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਆ, ਤੇ ਅੱਜ ਤੋਂ 34 ਸਾਲ ਪਹਿਲਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਉੱਥੇ ਹੋਇਆ ਸੀਗਾ, ਔਰ ਮੈਨੂੰ ਹੁਣ ਯਾਦ ਨਹੀਂ ਆ, ਪਰ ਮੈਨੂੰ ਲੱਗਦਾ ਇਹ ਵੀ ਨਾਲ ਸੀ ਉਸ ਟਾਈਮ ਦੇ ਉੱਤੇ। ਸੋ ਦੇਖੋ ਆਪਣਾ ਆਪਣਾ ਸਮਾਂ ਕਿੱਡੀ ਛੇਤੀ ਲੰਘਦਾ ਜੀ, ਔਰ ਕਿੰਨੀਆਂ ਛੇਤੀ ਦੁਨੀਆਂ ਤੋਂ ਲੋਕ ਚਲੇ ਜਾਂਦੇ ਆ, ਲੇਕਿਨ ਯਾਦਾਂ ਜਿਹੜੀਆਂ ਹੈਗੀਆਂ ਉਹ ਬਰਕਰਾਰ। ਮੈਂ ਸੱਚੀ ਤੁਹਾਨੂੰ ਗੱਲ ਦੱਸਾਂ, ਬਹੁਤ ਫੀਲ ਹੋਇਆ ਵੀ ਇੱਥੋਂ ਇੱਕ ਵਾਕਿੰਗ ਡਿਸਟੈਂਸ ਦੇ ਉੱਤੇ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਆ, ਔਰ ਅੱਜ ਤੋਂ 34 ਸਾਲ ਪਹਿਲਾਂ ਸੀ ਉਹਨਾਂ ਦਾ, ਮਤਲਬ ਕਿ ਜਿੱਦਾਂ ਉੱਥੇ ਮੈਂ ਖੁਦ ਉਹ ਸ਼ੋਅ ਲਾਈਵ ਦੇਖਿਆ। ਸੋ ਬਹੁਤ ਬਹੁਤ ਮੁਬਾਰਕਾਂ ਜੀ, ਉਹਨਾਂ ਨੇ ਆਪਣੇ ਬੇਟੇ ਦੇ ਨਾਲ ਰਾਤੀ ਜਿਹੜੀ ਪਰਫੋਰਮੈਂਸ ਦਿੱਤੀ ਆ, ਮੈਂ ਕਹਿੰਦਾ ਵੀ ਲੋਕੀ ਆਸ਼ ਆਸ਼ ਕਰ ਉੱਠੇ।
0: ਬਹੁਤ ਕਮਾਲ, ਬਹੁਤ ਕਮਾਲ ਦਾ ਸ਼ੋਅ ਜਿਹਾ ਉਹ ਨਿਬੜਿਆ। ਸੋ ਸੀਤਲ ਪਰਿਸਰ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਮੁਬਾਰਕਬਾਦ। ਜਿਵੇਂ ਆਪਾਂ ਪਹਿਲਾਂ ਕਹਿੰਦੇ ਆਏ ਹਾਂ ਕਿ ਬਾਈ ਸ਼ੋ ਆਲਾ ਦਰਜੇ ਦਾ ਹੋਊਗਾ, ਸੋ ਵਾਕਿਆ ਉਹ ਰੰਗ ਸ਼ੋ ਦੇ ਵਿੱਚ ਭਰਿਆ ਗਿਆ। ਸੋ ਸਾਰਿਆਂ ਨੇ ਸਾਰਿਆਂ ਵੱਲੋਂ ਮੁਬਾਰਕਬਾਦ ਕਬੂਲ ਕਰੋ ਪ੍ਰਿੰਸਰ ਸਾਹਿਬ। ਸੋ ਢਿੱਲੋਂ ਸਾਹਿਬ, ਇੱਕ ਵਾਰ ਆਪਾਂ ਢਿੱਲੋਂ ਵੀਡੀਓ ਦੀਆਂ ਵੀ ਥੋੜੀਆਂ ਸਰਵਿਸ ਦੱਸ ਕੇ ਨੰਬਰ ਵੀ ਸਾਂਝਾ ਕਰ ਦਿਓ।
1: ਬਿਲਕੁਲ ਜੀ, ਸੋ IPTV ਦੀ ਸਰਵਿਸ ਤੁਸੀਂ ਲੈਣੀ ਹੈਗੀ ਆ, ਗੁਰਬਾਣੀ ਰੇਡੀਓ ਤੁਸੀਂ ਲੈਣਾ ਹੈਗਾ ਆ ਤੇ ਲੋ ਵੀਡੀਓ ਤੇ ਪਹੁੰਚੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਆ ਔਰ 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਜਿਹੜਾ ਹੁੰਦਾ ਹੈ ਉਹ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਨੰਬਰ ਸਾਡਾ ਇੱਕੋ ਇੱਕ ਹੈਗਾ ਢਿੱਲੋਂ ਵੀਡੀਓ ਦਾ 9052041313।
0: ਜੀ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ
0: ਜੀ।
2: ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।

0: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ।
1: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਹੋ ਰਹੀਆਂ, ਗੀਤ ਸੰਗੀਤ ਹੋ ਰਿਹਾ ਹੈਗਾ। ਤੇ ਰਾਜਵੀਰ ਜੀ, ਕੱਲ ਇੱਕ ਬੜੀ ਹੀ ਮਹਾਨ ਸ਼ਖਸੀਅਤ ਦਾ ਜਨਮ ਦਿਹਾੜਾ ਸੀਗਾ, ਜਿਹਨੂੰ ਆਪਾਂ ਸ਼ਹੀਦੇ ਆਜਮ ਭਗਤ ਸਿੰਘ ਕਹਿੰਦੇ ਹਾਂ ਜੀ।
2: ਬਿਲਕੁਲ।
1: ਤੇ ਬੜੀ ਛੋਟੀ ਉਮਰ ਸੀ ਉਹਨਾਂ ਦੀ ਜਦੋਂ ਉਹਨਾਂ ਨੇ ਮਤਲਬ ਆਜ਼ਾਦੀ ਦਾ ਜਜ਼ਬਾ ਜਿਹੜਾ ਆਪਣੇ ਮਨ ਦੇ ਵਿੱਚ ਥਾਮ ਲਿਆ ਸੀਗਾ ਕਿ ਮੈਂ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣਾ ਗਾ ਜੀ। ਤੇ ਆਪਾਂ ਮਤਲਬ ਉਹਨਾਂ ਤੋਂ ਸਿਰਫ ਇੱਕ ਸਿੱਖਿਆ ਜ਼ਰੂਰ ਮਿਲਦੀ ਹੈ ਵੀ ਬੰਦਾ ਛੋਟਾ ਹੋ ਸਕਦਾ ਜੀ, ਪਰ ਜਿਹੜੀ ਸੋਚ ਹੈ ਨਾ ਵੀ ਉਹਨੂੰ ਹਮੇਸ਼ਾ ਵੱਡਾ ਰੱਖੋ। ਸੋ ਭਗਤ ਸਿੰਘ ਦਾ ਨਾਮ ਲੈਂਦੇ ਹਾਂ, ਸਾਡੇ ਮਨ ਦੇ ਵਿੱਚ ਜਜ਼ਬਾ, ਹਿੰਮਤ, ਹੌਂਸਲਾ ਤੇ ਕਿਸੇ ਚੀਜ਼ ਨੂੰ ਕਰਨ ਦੀ ਨਿਸ਼ਠਾ ਜਿਹੜੀ ਪੈਦਾ ਹੋ ਜਾਂਦੀ ਹੈ ਜੀ।
2: ਮੇਰੀ ਭਾਈ ਗੁਰਪ੍ਰੀਤ ਉਹਨਾਂ ਨਾਲ ਬਠਿੰਡੇ ਵਾਲੇ ਆਰਟਿਸਟ, ਉਹਨਾਂ ਨਾਲ ਗੱਲ ਹੁੰਦੀ ਸੀ। ਉਹਨਾਂ ਨੇ ਇੱਕ ਨਾ ਬਣਾਇਆ ਭਗਤ ਸਿੰਘ ਉਹਨਾਂ ਦਾ
1: ਜੀ,
2: ਉਹ ਵਿੱਚ ਭਗਤ ਸਿੰਘ ਕਿਤਾਬ ਦੇ ਰਹੇ ਆ, ਬਾਹਰ ਕਿਤਾਬ ਦੇ ਉੱਪਰ ਲਿਖਿਆ ਹੋਇਆ ਮਾਂ
1: ਮਾਂ,
2: ਉਹ ਕਿਤਾਬ ਦੇ ਰਹੇ ਆ। ਉਹ ਕਹਿੰਦੇ ਵੀ ਇਹ ਥੋਟ ਮੇਰੇ ਦਿਮਾਗ ਦੇ ਵਿੱਚ ਇੱਥੋਂ ਆਇਆ ਸੀ ਕਿ ਮੈਂ ਇੱਕ ਵਾਰ ਬੱਸ ਚ ਕਿਤੇ ਸਫ਼ਰ ਕਰ ਰਿਹਾ ਸੀ, ਉੱਥੇ ਭਗਤ ਸਿੰਘ ਦੀ ਕਿਤੇ ਮੈਂ ਫੋਟੋ ਲੱਗੀ ਦੇਖੀ ਤੇ ਮੁੱਛਾਂ ਨੂੰ ਵੱਟ ਦਿੱਤਾ ਹੋਇਆ
1: ਜੀ।
2: ਸੋ ਜੋ ਖੰਘੂਗਾ ਉਹ ਟੰਗਾ, ਪਤਾ ਨੀ ਖੰਘਿਆ ਜੋ ਟੰਗਿਆ, ਕੁਛ ਏਦਾਂ ਦੇ ਮਤਲਬ ਨਾਲ ਲਿਖਿਆ ਹੋਇਆ ਕੁਛ ਸਮਥਿੰਗ, ਹੈ ਨਾ। ਕਹਿੰਦੇ ਮੈਂ ਸੋਚਿਆ ਵੀ ਯਾਰ ਏਦਾਂ ਦਾ ਤਾਂ ਨੀ ਸੀ ਭਗਤ ਸਿੰਘ ਜੀ ਇਹਨਾਂ ਚੀਜ਼ਾਂ ਬਾਬਤ, ਇਹ ਜਿਹੜੀ ਚੀਜ਼ ਉਹ ਕਹਿਣੀ ਚਾਹੁੰਦਾ ਸੀ, ਜਿਹੜੀ ਉਹ ਦੇਣੀ ਚਾਹੁੰਦਾ ਸੀ, ਕਿਤਾਬਾਂ ਨਾਲ ਵੀ ਉਹਦਾ ਬਹੁਤ ਨੇੜੇ ਦਾ ਵਾਸਤਾ ਸੀ, ਤੇ ਉਹ ਕਿਉਂ ਨੀ ਪੋਰਟਰੇਟ ਅੱਜ ਤੱਕ ਕੋਈ ਕਿਸੇ ਨੇ ਬਣਾਇਆ, ਕਿਉਂ ਕਿਤੇ ਉਹ ਰਿਵਾਲਵਰ ਫੜਿਆ ਹੋਇਆ, ਕਿਤੇ ਉਹ ਮੁੱਛਾਂ ਨੂੰ ਬਟਾ ਦੇ ਰਿਹਾ, ਕਿਤੇ ਕੁਛ ਕਿਤੇ ਕੁਛ, ਹੈ ਨਾ।
1: ਤੇ
2: ਉਹਨਾਂ ਨੇ ਫਿਰ ਉਹ ਕਿਤਾਬ ਵਾਲਾ ਬਣਾਇਆ ਸੀ ਜਿਹੜਾ ਬਹੁਤ ਚਰਚਿਤ ਵੀ ਹੋਇਆ, ਬਹੁਤ ਲੋਕਾਂ ਦੇ ਵਿੱਚ ਵੀ ਗਿਆ
1: ਕਿ
2: ਕਿਤਾਬ ਉਹ ਦੇ ਰਹੇ ਆ। ਉਹ ਕਹਿੰਦੇ ਜਦੋਂ ਕਿਤਾਬ ਦਿੱਤੀ ਤੇ ਮੈਨੂੰ ਫਿਰ ਕਿਸੇ ਨੇ ਕਮੈਂਟ ਕੀਤਾ ਕਿ ਬਾਈ ਜੀ ਤੁਸੀਂ ਇਹ ਕਿਤਾਬ ਦੇ ਉੱਤੇ ਮਾਂ ਲਿਖਤਾ, ਜਦੋਂ ਭਗਤ ਸਿੰਘ ਗਿਆ ਤੇ ਉਹ ਮਾਂ ਵਾਲੀ ਕਿਤਾਬ ਨੀ ਸੀ ਪੜ੍ਹ ਰਿਹਾ, ਉਹ ਤਾਂ ਲੈਨਨ ਪੜ੍ਹ ਰਿਹਾ ਸੀਗਾ। ਕਹਿੰਦੇ ਮੈਂ ਕਿਹਾ ਵੀ ਮੈਂ ਕਦੋਂ ਭਾਈ ਕਿਹਾ ਵਾ ਵੀ ਇਹ ਕਿਤਾਬ ਉਹ ਕਿਤਾਬ ਆ। ਸੋ ਮੈਨੂੰ ਚੰਗੀ ਲੱਗੀ ਮਾਂ ਤੇ ਮੈਂ ਮਾਂ ਕਿਤਾਬ ਲਿਖਤੀ, ਮਤਲਬ ਉਹ ਕਹਿੰਦੇ ਕਈ ਵਾਰ ਤੁਹਾਡੀ ਸੋਚ ਆ ਜਿਹੜੀ ਉਹ ਲੋਕਾਂ ਤੱਕ ਭਗਤ ਸਿੰਘ ਦੇਣੀ ਚਾਹੁੰਦਾ ਸੀ, ਭਗਤ ਸਿੰਘ ਦੀ ਸੋਚ ਨੂੰ ਕਿੰਨੇ ਕੁ ਲੋਕਾਂ ਨੇ ਅਪਣਾਇਆ। ਗੱਲ ਇਹ ਆ, ਗੱਲ ਇਹ ਨਹੀਂ ਕਿ ਸਿਰਫ ਉਹਦੀਆਂ ਫੋਟੋਆਂ ਤਸਵੀਰਾਂ ਜਾਂ ਉਹਦੇ ਜਨਮ ਦਿਹਾੜੇ ਮਨਾ ਲਏ ਤਾਂ ਉਹ ਦਿਨ ਯਾਦ ਕਰ ਲਿਆ, ਪਰ ਹਾਂ ਉਹ ਚਾਹੁੰਦਾ ਕੀ ਸੀ, ਉਹਦੀ ਸੋਚ ਕੀ ਸੀ ਕਿ ਅਸੀਂ ਸੋਚ ਦੇ ਧਾਰਨੇ ਬਣੇ ਜਾਂ ਨਹੀਂ ਬਣੇ। ਸੋ ਇਹ ਬਿਲਕੁਲ ਮੈਨੂੰ ਉਹਨਾਂ ਦੀ ਗੱਲ ਦਰੁਸਤ ਲੱਗੀ ਕਿ ਉਹ ਕਿਤਾਬਾਂ ਦੇ ਨਾਲ ਵੀ ਉਹਦਾ ਬਹੁਤ ਨੇੜੇ ਦਾ ਵਾਸਤਾ ਸੀ, ਉਹ ਬਹੁਤ ਕਮਾਲ ਦਾ ਲਿਖਦੇ ਵੀ ਸੀ। ਲਿਖਣਾ ਬੜਾ ਜ਼ਰੂਰੀ, ਅਸੀਂ ਲਿਖਣਾ ਭੁੱਲ ਗਏ ਹਾਂ,
1: ਸਾਨੂੰ
2: ਤਾਂ ਲਿਖਣ ਦਾ ਇਹ ਲਾ। ਇੱਕ ਮੈਂ ਬੁੱਕ ਪੜ੍ਹ ਰਿਹਾ ਸੀਗਾ ਸਾਹਿਤ ਸੰਜੀਵਨੀ, ਜਦੋਂ ਕਿਤੇ ਟਾਈਮ ਲੱਗਿਆ ਜ਼ਰੂਰ ਪੜ੍ਹਿਓ
1: ਜੀ,
2: ਬਹੁਤ ਕਮਾਲ ਆ। ਉਹ ਚ ਕਿਤਾਬਾਂ ਦੀ ਅਹਿਮੀਅਤ ਦੱਸੀ ਗਈ ਆ, ਉਹ ਚ ਏ ਤੋਂ ਲੈ ਕੇ ਜੈਡ ਤੱਕ ਕਿਤਾਬਾਂ ਨੇ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਦਾ ਇਲਾਜ ਕਰਦੀਆਂ। ਤੁਸੀਂ ਕਿਤਾਬ ਪੜ੍ਹਦੇ ਹੋ, ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਂਦੇ ਹੋ,
1: ਚਾਹੇ
2: ਤੁਹਾਨੂੰ ਕਿਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਆ, ਉਹ ਚ ਉਹਨਾਂ ਨੇ ਇਹ ਦੱਸਿਆ ਹੋਇਆ ਕਿ ਏ ਤੋਂ ਲੈ ਕੇ ਆਹ ਕਿਤਾਬ ਆ ਜਿਹੜੀ, ਜੇ ਤੁਹਾਨੂੰ ਕੋਈ ਬਿਮਾਰੀ ਹੈਗੀ ਆ, ਜੇ ਬੀ ਤੋਂ ਹੈਗੀ ਆ, ਸੀ ਤੋਂ ਹੈਗੀ ਆ, ਡੀ ਤੋਂ ਹੈਗੀ ਆ, ਸਾਰੀ ਕਿਤਾਬਾਂ ਦੇ ਨਾਮ ਉੱਥੋਂ ਤੁਸੀਂ ਲੈ ਸਕਦੇ ਹੋ, ਅਲੱਗ ਅਲੱਗ ਤਰੀਕੇ ਦੀਆਂ ਕਿਤਾਬਾਂ ਦੇ ਨਾਲ ਕਿਵੇਂ ਟੋਲਸਟਾਏ ਸੀ ਜਿਹੜੀ ਲਿਓ ਟੋਲਸਟਾਏ, ਉਹਨਾਂ ਦੇ ਕੋਲ ਜ਼ਮੀਨ ਜਾਇਦਾਦ ਵੀ ਸੀ, ਚੰਗਾ ਰਹਿਣ ਸਹਿਣ ਵੀ ਸੀ
1: ਜੀ,
2: ਘਰ ਵਾਲੀ ਵੀ ਬਹੁਤ ਸੋਹਣੀ ਸੁਨੱਖੀ ਸੀ, ਸਭ ਕੁਛ ਸੀ। ਜਦੋਂ ਪੰਜਾਬੀ ਦਹਾਕੇ ਦੇ ਵਿੱਚ ਜਾਂਦੇ ਆ, ਸੁਸਾਈਡ ਦਾ ਥੋਟ ਉਹਨਾਂ ਦੇ ਦਿਮਾਗ ਦੇ ਵਿੱਚ ਆ ਜਾਂਦਾ।
1: ਅੱਛਾ,
2: ਇੰਨਾ ਪੈਸਾ, ਧਨ, ਦੌਲਤ, ਸੁੱਖ ਸਹੂਲਤ ਹੋਣ ਦੇ ਬਾਵਜੂਦ ਵੀ
1: ਜੀ,
2: ਕੱਲਾ ਰੂਸ ਦੇ ਨੀ ਲਿਓ ਟੋਲਸਟਾਏ, ਸੋ ਸਾਰੀ ਦੁਨੀਆਂ ਦੇ ਵਿੱਚ ਫੇਮਸ ਰਾਈਟਰ ਹੋਣ ਤੋਂ ਬਾਅਦ ਵੀ ਬੰਦਾ ਪੰਜਾਹਵੇਂ ਦਾਖਲ ਵਿੱਚ ਜਾ ਕੇ ਕਿਵੇਂ ਸੁਸਾਈਡ ਬਾਰੇ ਸੋਚ ਸਕਦਾ। ਉਹ ਕਹਿੰਦੇ ਜੇ ਰਸਤਾ ਨਾ ਕੋਈ ਚੱਕਦੇ ਤਾਂ ਸ਼ਾਇਦ ਹੋ ਸਕਦਾ ਕਮਰੇ ਚ ਉਹ ਫਾਲ ਲੈ ਲੈਂਦੇ, ਘਰ ਵਾਲੀ ਉਹਨਾਂ ਦੀ ਬੰਦੂਕ ਲੈ ਕੇ ਬਾਹਰ ਨਹੀਂ ਸੀ ਜਾਣ ਦਿੰਦੀ, ਪਤਾ ਨੀ ਕੀ ਹੋ ਜਾਣਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਯਾਰ ਜੇ ਇੱਕ ਦਿਨ ਸਾਰਿਆਂ ਨੇ ਚਲੇ ਹੀ ਜਾਣਾ ਤਾਂ ਫਿਰ ਇੱਥੇ ਕੁਛ ਕੰਮ ਕੁੰਮ ਕਰਨ ਦੀ ਜ਼ਰੂਰਤ ਕੀ ਹੈ, ਫਿਰ ਕਾਹਦੇ ਲਈ ਹੈ ਤਾਮ ਜਾਮ, ਸਭ ਕੁਛ ਛੱਡ ਛਡਾ ਦਿਓ।
1: ਬਿਲਕੁਲ
2: ਹੋ ਗਏ ਸੀ, ਫਿਰ ਉਹ ਕਿਤਾਬਾਂ ਦੇ ਨਾਲ ਦੁਬਾਰੇ ਫਿਰ ਜੁੜਦੇ ਆ, ਫਿਰ ਕਿਤਾਬਾਂ ਉਹਨਾਂ ਨੂੰ ਕਿਵੇਂ ਦਰਦ ਚੂਸਦੀਆਂ ਨੇ ਜਦੋਂ ਲਿਖਣਾ ਸ਼ੁਰੂ ਕਰ ਲੈਂਦੇ ਆ। ਕਹਿੰਦੇ ਆ ਕਿ ਕਾਗਜ਼ ਨੇ ਨਾ ਜਿਹੜੇ ਉਹ ਦਰਦ ਚੂਸ ਲੈਂਦੇ ਨੇ,
1: ਬਿਲਕੁਲ
2: ਕਾਗਜ਼ ਹੈ ਤੁਹਾਡੇ, ਤੁਸੀਂ ਲਿਖਣਾ ਸ਼ੁਰੂ ਕਰ ਲਓ, ਉਹ ਤੁਹਾਡੇ ਦਰਦ ਚੂਸ ਲੈਂਦੇ ਆ। ਸੋ ਹੁਣ ਅਸੀਂ ਚੱਲਾਂਗੇ ਬ੍ਰੈਂਪਟਨ ਟੀਵੀ ਐਂਟਰਪ੍ਰਾਈਜ਼ ਦੇ ਸੁਲਤਾਨ ਜੀ ਦੇ ਕੋਲੇ। ਸੁਲਤਾਨ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਰ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
2: ਜੀ ਸਰ, ਸੋ ਚਲੀਏ ਅਸੀਂ ਪਹਿਲਾਂ ਤਾਂ ਟੀਵੀ ਬਾਰੇ ਦੱਸੋ ਥੋੜਾ ਜਿਹਾ, ਟੀਵੀ ਦੇ ਖਾਸ ਸਪੈਸ਼ਲ, ਉਹ ਤੋਂ ਬਾਅਦ ਫਿਰ ਆਪਾਂ ਅਪਲਾਈਸ ਦੇ ਵੱਲ ਚੱਲਾਂਗੇ, ਪਹਿਲਾਂ ਟੀਵੀ ਦਾ ਦੱਸੋ।
3: ਟੀਵੀ ਸੈਕਸ਼ਨ ਦੀ ਗੱਲ ਕਰਾਂਗੇ ਜੀ, ਉਹਦੀ ਰੀਜ਼ਨ ਇਹ ਹੈ ਕਿ ਸਾਡੇ ਕੋਲ 75 ਇੰਚ ਸੈਮਸੰਗ ਅੱਜ 799 ਚ ਅਵੇਲੇਬਲ ਹੈ, 85 ਇੰਚ ਸੈਮਸੰਗ $1800 ਵਾਲਾ ਅੱਜ 1399 ਚ ਅਵੇਲੇਬਲ ਹੈ। $1800 ਟੈਰਿਫ ਲੱਗੀ ਪ੍ਰਾਈਸ ਹੈ ਜੀ, ਤੇ ਟੈਰਿਫ ਲੱਗੀਆਂ ਪ੍ਰਾਈਸਿਸ ਆਲਰੇਡੀ ਇਨਕਰੀਜ਼ ਹੋ ਗਈਆਂ, ਲੇਕਿਨ ਜਿਹੜਾ ਸਾਡੇ ਕੋਲ ਸਟਾਕ ਅਵੇਲੇਬਲ ਹੈ 2 ਵੀਕ ਪਹਿਲੇ ਆਇਆ ਸੀ, ਅਸੀਂ ਉਹ ਸਟਾਕ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੇ ਹੀ ਆਪਣੇ ਕਸਟਮਰ ਨੂੰ ਐਡਵਾਂਟੇਜ ਦੇ ਰਹੇ ਹਾਂ। ਇਸੇ ਕਰਕੇ 55 ਇੰਚ 399 ਚ ਤੇ 65 ਇੰਚ 499 ਦਾ ਵੀ ਮਿਲੇਗਾ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਜੀ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਜੀ ਪੇ ਕਰਨਾ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ ਜੀ। 905-450-2828 905-450-2828 ਜੀ।
2: ਸੋ ਬਿਲਕੁਲ, ਤੇ ਜੇਕਰ ਅਸੀਂ ਅਪਲਾਈਸ ਦੇ ਵੱਲ ਚਾਹੀਏ ਤਾਂ ਅਪਲਾਈਸ ਦੇ ਵੀ ਥੋੜੀਆਂ ਕੋਈ ਖਾਸ ਜਿਹੜੀਆਂ ਡੀਲਸ ਆਈਆਂ ਨੇ ਜਿਹੜੀਆਂ ਬਿਲਟ ਇਨ ਅਪਲਾਈਸ ਦੇ ਆ, ਉਹ ਜ਼ੋਰ ਦਿਓ।
3: ਹਾਂਜੀ ਬਿਲਕੁਲ, ਬਿਲਟ ਇਨ ਅਪਲਾਈਸਿਸ ਤੇ ਡੀਲ ਦੇਣੀ ਇਸ ਕਰਕੇ ਜ਼ਰੂਰੀ ਹੈ ਕਿ ਇਹਦੇ 'ਚ ਕੋਈ 1, 2, 3, 4 ਹਜ਼ਾਰ ਨਹੀਂ ਬਲਕਿ 6000 ਡਾਲਰ ਦੀ ਸੇਵਿੰਗ ਅਸੀਂ ਤੁਹਾਨੂੰ ਕਰਾ ਕੇ ਦੇ ਰਹੇ ਹਾਂ। ਖਾਸ ਤੌਰ ਤੇ ਜਿਨ੍ਹਾਂ ਨੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਲੈਣਾ ਜੀ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹਦੀ ਰੈਗੂਲਰ ਪ੍ਰਾਈਸ $12,000 ਹੈ, $5,900 ਚ ਲੈ ਕੇ $6,100 ਦੀ ਸੇਵਿੰਗ ਕਰ ਸਕਦੇ ਹੈ। ਅਦਰਵਾਈਜ਼ ਇਹਦੀ ਟੈਰਫ ਲੱਗੀ ਪ੍ਰਾਈਸ ਜਿਹੜੀ ਹੈ ਜੀ $8,900 ਆ ਰਹੀ ਹੈ। ਸੋ ਜੇ ਸਾਡੇ ਕੋਲ ਇਹ ਬੰਡਲ ਪੈਕੇਜ ਖਤਮ ਹੋ ਜਾਂਦੇ ਆ ਤੇ ਤੁਹਾਨੂੰ $8,900 ਦਾ ਸੇਮ ਪੈਕੇਜ ਲੈਣਾ ਪੈਣਾ ਜਿਹੜਾ ਅੱਜ ਤੁਹਾਨੂੰ $6,900 ਦਾ ਮਿਲ ਰਿਹਾ। ਸੋ ਪਹੁੰਚਣਾ ਤੁਸੀਂ ਚਾਹੇ ਸਿੰਗਲ ਸਿੰਗਲ ਪੀਸ ਲੈਣਾ ਜਾਂ ਬੰਡਲ ਪੈਕੇਜ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਸਿੰਗਲ ਫਰਿੱਜ ਵੀ ਲੈਣਾ ਤੇ $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ ਤੁਹਾਨੂੰ $1499 ਦਾ ਮਿਲ ਜਾਏਗਾ। $700 ਇਕੱਲੇ ਫਰਿੱਜ ਤੇ ਤੁਸੀਂ ਸੇਵ ਕਰ ਲੈਣਾ। ਸਿੰਗਲ ਪੈਕੇਜ ਵਾਸ਼ਰ ਚਾਹੀਦੀ ਹੈ, $599 ਦੀ ਮਿਲ ਜਾਏਗੀ। ਜੇ ਟੈਰਿਫ ਲੱਗੀ ਪ੍ਰਾਈਸ ਵਾਸ਼ਰ ਐਂਡ ਡਰਾਇਰ ਦੀ $1700 ਹੈ ਤੇ ਤੁਹਾਨੂੰ ਅੱਜ ਅਸੀਂ $1099 ਦਾ ਪੇਅਰ ਦੇਵਾਂਗੇ। $600 ਤੁਸੀਂ ਵਾਸ਼ਰ ਐਂਡ ਡਰਾਇਰ ਦੇ ਪੇਅਰ ਤੇ ਸੇਵ ਕਰ ਸਕਦੇ ਹੋ, ਪਰ ਜਿੰਨੀ ਜਲਦੀ ਕੁਇਕ ਐਕਟ ਕਰੋਗੇ ਤੁਸੀਂ ਆਪਣੀ ਸੇਵਿੰਗ ਕਰ ਸਕਦੇ ਹੋ, ਕਿਉਂਕਿ ਸਾਡੇ ਕੋਲ ਸਿਰਫ ਇਸ ਤੋਂ ਬਾਅਦ ਤੁਹਾਨੂੰ ਟੈਰਿਫ ਲੱਗੀਆਂ ਪ੍ਰਾਈਸਿਸ ਹੀ ਮਿਲਣੀਆਂ ਜਿਹੜੀਆਂ ਕਿ 1-2 ਦਿਨਾਂ 'ਚ ਹੀ ਮੇ ਬੀ ਖਤਮ ਹੋ ਜਾਣ, ਪਰ ਤੁਸੀਂ ਇਹ ਜ਼ਰੂਰ ਕਰ ਸਕਦੇ ਹੋ ਕਿ $300-$400 ਯਾਨੀ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲਓ ਅਤੇ ਡਿਲੀਵਰੀ ਡੇਟ ਸਪਤੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ ਜੀ। 905-450-2828 ਨੰਬਰ ਹੈ, 905-450-2828 ਬ੍ਰੈਂਪਟਨ ਅਪਲਾਈਸਿਸ ਡੋਟ ਕੋਮ 905-450-2828 ਜੀ।
2: ਬਹੁਤ ਬਹੁਤ ਨਜ਼ਰ, ਥੈਂਕ ਯੂ ਵੈਰੀ ਮਚ,
3: ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।
4: ਕਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ਜੀ ਦੋਸਤੋ, ਜਿਹੜਾ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਪ੍ਰੋਗਰਾਮ ਦਾ ਹਿੱਸਾ ਜਿਹੜਾ ਮੁਸਕਾਨ ਦਿਓਲ ਉਹਨਾਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਪਰਮਾਨੈਂਟ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਟੈਂਪਰੇਰੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਿਜ਼ਟ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਜਾਂ ਫਿਰ ਸੁਪਰ ਵਿਜ਼ਟ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰਨਾ 647-564-2733 647-564-2733 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਸਾਰੀਆਂ ਭਾਸ਼ਾਵਾਂ ਬੋਲਦੇ ਆ। 647-547-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਮੁਸਕਾਨ ਦਿਓਲ। ਸੋ ਲਓ ਚੱਲਦੇ ਹਾਂ ਇੱਕ ਵਾਰ ਫਿਰ ਤੋਂ ਨਾਗਪਾਲ ਸਾਹਿਬ ਦੇ ਵੱਲ। ਨਾਗਪਾਲ ਸਾਹਿਬ, ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਸਰ।
1: ਜੀ, ਸਤਿ ਸ੍ਰੀ ਅਕਾਲ ਜੀ।
0: ਨਾਗਪਾਲ ਸਾਹਿਬ, ਮੈਨੂੰ ਮੈਸੇਜ ਆ ਰਿਹਾ ਸੀ ਕਿ ਜਿਹੜੇ ਵੀਰ ਵਰਕ ਪਰਮਿਟ ਦੇ ਆ, ਕੀ ਉਹ ਵੀ ਐਲੀਜੀਬਲ ਹੋ ਸਕਦੇ ਆ? ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਪੀਆਰ ਲਈ, ਹਜੇ ਤੱਕ ਨਹੀਂ ਆਇਆ, ਉਹਨਾਂ ਦਾ ਹਜੇ ਇਨਫਰਸਿਸ ਚੱਲ ਰਿਹਾ ਕੇਸ, ਕੀ ਉਹ ਲੈ ਸਕਦੇ ਜਾਂ ਵਰਕ ਪਰਮਿਟ ਦੇ? ਚਲੋ ਇਹ ਲਾ ਕੇ ਚੱਲੋ ਕਿ ਜਿਹੜੇ ਵਰਕ ਪਰਮਿਟ ਦੇ ਉਹ ਐਲੀਜੀਬਲ ਹੈਗੇ ਜਾਂ ਨਹੀਂ ਹੈਗੇ?
1: ਨਹੀਂ ਜੀ, ਉਹ ਐਲੀਜੀਬਲ ਨਹੀਂ ਹੈ। ਸਿਰਫ ਪੀ ਆਰ ਹੈ, ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ, ਉਹ ਹੀ ਐਲੀਜੀਬਲ ਹੈ। ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਹਾਊਸ ਵਾਈਫ ਹੈ, ਬੱਚੋ ਕੀ ਟੇਕ ਕੇਅਰ ਕਰ ਰਹੇ ਘਰ ਕੇ ਅੰਦਰ, ਜਾਂ ਫਿਰ ਆਪ ਇੰਪਲੋਇਡ ਹੈ, ਅਨਇੰਪਲੋਇਡ ਹੈ, ਚਾਹੇ ਪੈਨਸ਼ਨ ਪੇ ਆਪ ਐਲੀਜੀਬਲ ਹੈ। ਆਪ ਸਕਿੱਲ ਡਿਵੈਲਪ ਕਰਤੇ ਔਰ ਗਵਰਨਮੈਂਟ ਆਪਕੋ ਆਪਣੇ ਖਾਤੇ ਮੇ ਖਰਚੇ ਚਲਾਨੇ ਕੇ ਲੀਏ ਪੈਸਾ ਦੇਤੀ ਹੈ। ਕਹੀਂ ਵੀ ਆਪ ਇਸ ਲੋਨ ਕੋ ਖਰਚ ਕਰ ਸਕਦੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ ਇਸਕੇ ਉੱਪਰ। 50,000 ਸੇ 1,70,000 ਹਾਸਿਲ ਕਰੇ, ਸਾਥ ਮੇ ਆਪ ਸਕਿੱਲ ਵੀ ਡਿਵੈਲਪ ਕਰ ਰਹੇ ਹੈ, ਫੁੱਲੀ ਔਨਲਾਈਨ ਕੋਰਸ ਆ, ਕਹੀਂ ਨਹੀਂ ਜਾ ਰਹੇ, ਔਨਲਾਈਨ ਕੋਰਸ ਅਟੈਂਡ ਕਰ ਰਹੇ ਹੈ। 20 ਘੰਟੇ ਆਪਣੇ ਕਿਸੀ ਵੀ ਟਾਈਮ ਹਫਤੇ ਮੇ 20 ਘੰਟੇ ਲੋਗਿਨ ਕਰਨਾ ਹੈ। ਸਰਟੀਫਿਕੇਟ ਵੀ ਆਇਆ, ਕਿਉਂਕਿ ਐਗਜ਼ਾਮਸ ਹੈ ਹੀ ਨਹੀਂ ਸਰ, ਨੋ ਐਗਜ਼ਾਮਸ, ਪੜ੍ਹਨਿੰਗ ਹਾਸਿਲ ਕਰੇ, ਸਕਿੱਲ ਹਾਸਿਲ ਕਰੇ, ਦੈਟਸ ਇਟ।
0: ਇਹ ਪਹਿਲਾਂ ਨਹੀਂ ਸੀ ਨਾਗਪਾਲ ਸਾਹਿਬ, ਜਿਹੜਾ ਅਸੀਂ ਆ ਨਾ, ਪਹਿਲਾਂ ਤਾਂ ਹੁੰਦਾ ਸੀ ਕਿ ਕਲਾਸਿਸ ਲਾਉਣੀਆਂ ਪੈਂਦੀਆਂ ਸੀਗੀਆਂ, ਹੁਣ ਤਾਂ ਇਹ ਆ ਕਿ ਤੁਸੀਂ ਕਲਾਸਿਸ ਵਿੱਚ ਫਿਰ ਆਪਦੇ ਹਿਸਾਬ ਨਾਲ, ਚਾਹੇ ਵੀਕਐਂਡ ਤੇ ਲਾ ਲਓ, ਵੀਕਡੇ 'ਚ ਲਾ ਲਓ, ਕਿਉਂਕਿ ਇਹ ਤਾਂ ਤੁਹਾਡੀ ਮਰਜ਼ੀ ਆ, ਚਾਹੇ 20 ਮਿੰਟ ਲਾ ਲਈ, ਫਿਰ 20 ਮਿੰਟ ਲਾ ਲਈ, ਫਿਰ 50 ਮਿੰਟ ਲਾ ਲਈ, ਜਦੋਂ ਮਰਜ਼ੀ ਲਾ ਲਓ।
1: ਬਿਲਕੁਲ ਜੀ, ਔਰ ਈਜ਼ੀ ਹੋ ਗਿਆ ਆ, ਫੋਨ ਪੇ, ਲੈਪਟਾਪ ਪੇ, ਬਹੁਤ ਬਹੁਤ ਈਜ਼ੀ ਹੈ,
0: ਬਹੁਤ ਸੌਖਾ ਹੋ ਗਿਆ।
1: ਫੰਡਿੰਗ ਹਾਸਿਲ ਕਰੇ, ਕਿਉਂਕਿ ਆਪਣੇ ਸਾਰੇ ਆਸ ਪੜੋਸ ਵਾਲੇ ਹਾਸਿਲ ਕਰ ਚੁੱਕੇ, ਪਿੱਛੇ ਨਾ ਰਹੀਏ। ਗਵਰਨਮੈਂਟ ਹਰ ਜਗ੍ਹਾ ਪੇ ਕਟਸ ਕਰ ਰਹੀ ਹੈ, ਚਾਹੇ ਮਤਲਬ ਕਹੀਂ ਵੀ ਕੰਮ ਗਵਰਨਮੈਂਟ ਹਰ ਜਗ੍ਹਾ ਕਟਸ ਹੀ ਕਰ ਰਹੀ ਹੈ ਅੱਜ ਕੱਲ੍ਹ, ਤਾਂ ਯਹਾਂ ਨਾ ਹੋ ਜਾਏ, ਤਾਂ ਆਪਣੀ ਫੰਡਿੰਗ ਮਿਸ ਨਾ ਹੋ ਜਾਏ। ਹਾਸਿਲ ਕਰੇ 50,000 ਸੇ 1,70,000 ਡਾਲਰ, ਆਪਣੇ ਖਾਤੇ ਫੰਡਿੰਗ ਆਤੀ, ਹਮਾਰੇ ਖਾਤੇ ਮੇਂ ਨਹੀਂ ਆਤੀ, ਕੋਈ ਨਕਲੀ ਕਾਗਜ਼
0: ਲੱਗਦੇ ਨਹੀਂ ਹੈ। ਇੱਕ ਚੀਜ਼ ਹੋਰ ਦੱਸੋ, ਵੀ ਜਿਵੇਂ ਹਸਬੈਂਡ ਵਾਈਫ ਨੇ ਅਪਲਾਈ ਕਰਤਾ, ਉਹਨਾਂ ਦੇ 2 ਬੱਚੇ ਨੇ, ਤੇ ਦੋਨਾਂ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਵੀ ਯੂਨੀਵਰਸਿਟੀ ਜਾਂਦਾ, ਉਹ ਬੱਚਾ ਵੀ ਅਲੱਗ ਅਪਲਾਈ ਕਰ ਸਕਦਾ? ਫਿਰ ਮਤਲਬ ਹਸਬੈਂਡ ਵਾਈਫ ਦੇ ਨਾਲ ਜਿਹੜੇ 2 ਬੱਚੇ ਆ, ਉਹ 4 ਜਣਿਆਂ ਦਾ ਕੰਸਿਡਰ ਹੋਊਗਾ, ਵੀ 4 ਜਣੇ ਉਹ ਹੋ ਗਏ ਫੈਮਿਲੀ ਦੇ, ਤੇ ਜੇ ਬੱਚਾ ਅਲੱਗ ਆਪਣਾ ਅਪਲਾਈ ਕਰੇ, ਉਹ ਅਲੱਗ ਵੀ ਅਲੱਗ ਤਰੀਕੇ ਨਾਲ ਅਪਲਾਈ ਕਰ ਸਕਦਾ, ਜਾਂ ਨਹੀਂ ਬਸ ਉਹ 'ਚ ਇੱਕੋ ਆਪਸ਼ਨ ਆ, ਜ਼ਿਆਦਾ 4 ਜਣੇ ਕੰਸਿਡਰ ਹੋਣਗੇ, ਜਾਂ ਫਿਰ ਉਹ 3 ਜਣੇ ਕੰਸਿਡਰ ਹੋਣਗੇ, ਬੱਚਾ ਅਲੱਗ ਕਰ ਸਕਦਾ?
1: 4 ਕੰਸਿਡਰ ਹੋਣਗੇ ਇਸ ਮੈਂ, ਕਿਉਂਕਿ ਫੈਮਿਲੀ ਆਫ 4 ਹੈ, ਉਹ ਹਸਬੈਂਡ ਵਾਈਫ ਹੈ, 2 ਬੱਚੇ, ਲੇਕਿਨ ਜੋ ਬੱਚਾ ਹੈ ਉਹ ਜਬ ਖੁਦ ਕਰੇਗਾ ਤਾਂ ਉਹ ਸਿੰਗਲ ਕੰਸਿਡਰ ਹੋਗਾ, ਲੇਕਿਨ ਜੋ
0: ਫਾਦਰ ਉਹ ਸਿੰਗਲ ਵੀ ਕਰ ਸਕਦਾ ਅਲੱਗ ਤੋਂ।
1: ਬਿਲਕੁਲ ਜੀ, ਬਿਲਕੁਲ, ਉਹ ਕਰ ਰਹੇ ਆਪਣਾ ਅਲੱਗ ਸੇ, ਲੇਕਿਨ ਡਿਪੈਂਡੈਂਟ ਫਾਦਰ ਪੇ ਹੈ ਉਹ, ਇਸ ਲਈ ਅਗਰ ਫਾਦਰ ਮਦਰ ਕਰਤੇ ਹੈ ਤਾਂ ਉਨਕੋ ਫੈਮਿਲੀ ਆਫ 4 ਕਾ ਬੈਨੀਫਿਟ ਮਿਲਤਾ ਹੈ, $1.5 lakh ਫੰਡਿੰਗ ਉਨਕੋ ਆਤੀ ਹੈ। ਅਭੀ ਵੀ ਇੱਕ ਫੈਮਿਲੀ ਆਈ ਥੀ, ਤੋ ਅੰਕਲ ਨੇ PhD ਕਰ ਰੱਖੀ ਥੀ, ਬੜੇ ਕੁਸ਼ਚਨਸ ਪੁੱਛੇ ਉਨ੍ਹਾਂ ਨੇ, ਆਖਰੀ ਮੇਂ ਸੈਟਿਸਫਾਈ ਹੋ ਗਏ, ਐਨਰੋਲ ਹੋ ਗਏ, ਔਰ ਅਬ ਥਾ ਕਰਕੇ ਉਨਕੇ ਅਕਾਊਂਟ ਮੇਂ ਫੰਡਿੰਗ ਗਿਰੇਗੀ 1.5 ਸੇ 2 ਮਹੀਨੇ ਮੇਂ। ਪੀਛੇ ਨਾ ਰਹੀਏ, ਕੋਈ ਏਜ ਲਿਮਿਟ ਨਹੀਂ ਹੈ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 199 ਹੈ, ਕੋਈ ਹਿਡਨ ਫੀਸ, ਚਲਾਕੀ ਮੀਠੀ ਬਾਤੇ ਨਹੀਂ ਹੈ, ਫੰਡਿੰਗ ਹਾਸਿਲ ਕਰੇ, ਨਹੀਂ ਤਾਂ ਪਿੱਛੇ ਰਹਿ ਜਾਏਂਗੇ। 437-264-3175 ਬਿਨਾਂ ਗਾਰੰਟੀ ਕੇ, ਕੋਈ ਨਕਲੀ ਕਾਗਜ਼ ਨਹੀਂ ਲੱਗਤਾ, ਆਪਣੇ NOA, ਆਪਣੇ ਬਰਥ ਸਰਟੀਫਿਕੇਟ ਬੱਚੋਂ ਕੇ, ਆਪਣਾ ਮੈਰਿਜ ਸਰਟੀਫਿਕੇਟ, ਇਹ ਡਾਕੂਮੈਂਟ ਲੱਗਤੇ ਹੋ, 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ, ਪੇ ਬੈਕ ਕੀ ਐਸਾ ਲੋਨ ਕਹਾਂ ਮਿਲੇਗਾ, ਜਿਸ ਕੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੋਤੀ ਹੈ। 437-264-3175 437-264-3175
0: 437-264-3175 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਲਓ ਜੀ, ਸਾਨੂੰ ਦਿਓ ਇਜਾਜ਼ਤ ਪ੍ਰੋਗਰਾਮ ਵਿੱਚ, ਰੱਬ ਰੱਖਾ, ਸਤਿ ਸ੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
8: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣ
9: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
10: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
11: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
10: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
12: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
13: 416-509-1509
12: ਔਰ ਵਿਜ਼ਿਟ insuranceforyou.ca
8: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
14: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ
8: ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-245-7711 ਕੋਮਲ Travel and Tours.
15: Solution to promote your business. Desh Pardesh Prime Time Radio and TV. Tohade ansan 24 ghante satto din. Hun tak Desh Pardesh Prime Time Radio hazara hi business di grand opening live on location nal karwa chuke hai. Te karwa reha hai. Impossible is nothing. Tusi vi apne business vich vada karan waste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551.

0: ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵਧੀਆ ਹੋਣਗੇ ਤੁਹਾਡੇ ਹਾਲ ਚਾਲ ਕਿਉਂਕਿ ਵੀਕਐਂਡ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਸਾਂਝ ਪਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧ ਮੋਬਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਜੀ। ਕਿਉਂਕਿ ਖੁਸ਼ਗਵਾਰ ਜੇ ਦਿਨ ਤੁਹਾਨੂੰ ਮਿਲ ਰਹੇ ਨੇ, ਬਾਹਰ ਵਧੀਆ ਮੌਸਮ ਆ, ਨਾ ਬਹੁਤੀ ਸਰਦੀ ਨਾ ਬਹੁਤੀ ਧੁੱਪ, ਵਿਚਾਰਲਾ ਮੇਲ ਜਿਹਾ ਪ੍ਰੋਗਰਾਮ ਹੈ ਅਤੇ ਲੱਗਦਾ ਕਿ ਆਪਾਂ ਸਤੰਬਰ ਮਹੀਨੇ ਦੇ ਅਖੀਰ ਤੱਕ ਇਸ ਤਰ੍ਹਾਂ ਦਾ ਹੀ ਮੌਸਮ ਮਾਣਾਂਗੇ। ਥੋੜ੍ਹੇ ਦਿਨ ਰਹਿ ਗਏ ਹੁਣ ਸਤੰਬਰ 'ਚ, ਕਿਹੜਾ ਕੋਈ ਅੱਜ 28 ਹੋ ਗਈ ਆ।
1: ਹਾਂਜੀ, ਦੋ ਦਿਨ ਰਹਿ ਗਏ।
0: ਜੀ ਹਾਂ, ਤੁਸੀਂ ਵੀ ਬੁਲਾਓ ਫਤਿਹ।
1: ਬਿਲਕੁਲ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਪੂਰਾ ਇੰਜੋਏ ਕੀਤਾ ਹੋਏਗਾ ਅਤੇ ਹੁਣ ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਅਤੇ ਸਟੂਡੀਓ ਦਾ ਨੰਬਰ 905-564-44 905-564-6444 ਦੇ ਉੱਪਰ ਤੁਹਾਡੇ ਸਾਡੀ ਗੱਲਬਾਤ ਹੋਏਗੀ। ਪੂਰੇ 3 ਘੰਟੇ ਦਾ ਸਾਥ ਹੁੰਦਾ ਹਰ ਰੋਜ਼ ਤੁਹਾਡਾ ਤੇ ਸਾਡਾ, 3 ਤੋਂ ਲੈ ਕੇ 6 ਵਜੇ ਤੱਕ।
0: 6 ਵਜੇ ਤੱਕ ਮੁਲਾਕਾਤ ਹੋਏਗੀ, ਲੇਕਿਨ ਅਸੀਂ ਤੁਹਾਡੇ ਨਾਲ 1 ਘੰਟਾ ਪ੍ਰੋਗਰਾਮ ਸਾਂਝ ਪਾਵਾਂਗੇ, 1 ਘੰਟਾ 10 ਕੁ ਮਿੰਟ ਤੱਕ। ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਲੈ ਕੇ ਆਉਣਗੇ ਸਾਰੀਆਂ ਖਬਰਾਂ ਜੀ ਕੈਨੇਡਾ ਦੀਆਂ, ਅਤੇ ਨਾਲ ਤੁਹਾਡੇ ਆਪਣੀ ਮਨਪਸੰਦ ਦਾ ਗੀਤ ਸੰਗੀਤ ਵੀ ਹੋਏਗਾ। ਗੀਤ ਸੰਗੀਤ ਤਾਂ ਤੁਹਾਨੂੰ ਪਤਾ ਰੂਹ ਦੀ ਖੁਰਾਕ ਹੁੰਦੀ ਹੈ ਅਤੇ ਦੇਸ਼ ਪ੍ਰਦੇਸ਼ ਦਾ ਇੱਕ ਵਿਸ਼ੇਸ਼ ਅੰਗ ਹੈ, ਹਿੱਸਾ ਹੈ ਪ੍ਰੋਗਰਾਮ ਦਾ। ਲਓ ਫਿਰ ਸਭ ਤੋਂ ਪਹਿਲਾਂ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਅੱਲਾ ਤਾਲਾ ਕਹਿ ਲਓ ਅਤੇ ਵਾਹਿਗੁਰੂ ਦਾ ਨਾਮ ਲਈਏ ਅਤੇ ਲੈਂਦੇ ਹਾਂ ਫਿਰ ਆਪਾਂ ਕੋਈ ਧਾਰਮਿਕ ਗੀਤ ਸੁਣਦੇ ਹਾਂ ਪਹਿਲਾਂ।
1: ਅੱਜ
0: ਲਾਲ ਚੰਦ ਜਮਲਾ ਜੱਟ ਜੀ, ਕਿਆ ਬਾਤਾਂ, ਜਿੰਨੇ ਵੀ ਗਾ ਗਏ ਗਾਣੇ ਹੈ ਟੂੰਬੀ ਦੇ ਨਾਲ ਅਤੇ ਢੋਲਕ ਦੇ ਨਾਲ, ਇਹਨੂੰ ਕਹਿੰਦੇ ਆ ਗਾਇਕੀ।

0: ਜਿਹੜੇ ਹੋਏ ਉਹ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀ ਨਾਲ। ਦੋਸਤੋ ਕੀ ਹਾਲ ਚਾਲ ਨੇ ਤੁਹਾਡੇ, ਸੁਣਾਓ ਕਿਵੇਂ ਦਾ ਤੁਹਾਡਾ ਵੀਕਐਂਡ। ਟੈਲੀਫੋਨ ਨੰਬਰ ਸਟੂਡੀਓ ਦੇ ਇੱਕ ਹੁੰਦਾ ਆਪਣਾ 905-564-6444, 905-564-6444 ਟੈਲੀਫੋਨ ਨੰਬਰ ਨੇ ਸਾਡੇ ਸਟੂਡੀਓ ਦੇ। ਸਾਡਾ ਵੀਕਐਂਡ ਵੀ ਬਹੁਤ ਹੀ ਖੁਸ਼ਗਵਾਰ ਜਿਹਾ ਰਿਹਾ, ਬਾਹਰ ਅੰਦਰ ਜਾਣ ਦੇ ਮੌਕੇ ਕਈ ਥਾਵਾਂ 'ਤੇ ਮਿਲੇ, ਕਿਉਂਕਿ ਬਹੁਤ ਸਾਰੇ ਸਾਡੇ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਥਾਂ ਥਾਂ 'ਤੇ ਮੇਲੇ ਲੱਗੇ ਹੋਏ ਸੀ ਆ ਵੀਕਐਂਡ ਦੇ ਉੱਤੇ। ਮਨਪ੍ਰੀਤ
1: ਜੀ,
0: ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਆਇਆ ਹੋਇਆ ਸੀ, ਸੱਦਿਆ ਹੋਇਆ ਗਏ ਸਨ, ਅਤੇ ਇੱਕ ਬੋਰੇ ਮੇਲੇ ਲੱਗੇ ਰਹੇ, ਖਾਣ ਪੀਣ ਵਾਲੇ ਵਾਸਤੇ ਵੀ ਪੂਰੀਆਂ ਜੈਮਰਾਂ ਲੱਗੀਆਂ ਰਹੀਆਂ, ਅਤੇ ਪੂਰਾ ਇੰਜੋਏ ਕੀਤਾ ਲੋਕਾਂ ਨੇ ਵੀਕਐਂਡ ਦੇ ਉੱਤੇ। ਅੱਛਾ ਅੱਜ ਨਾ ਪਤਾ ਕੀ ਆ, ਅੱਜ ਮੰਡੇ ਹੁੰਦਾ, ਮੇਰੇ ਹੱਥ 'ਚ ਬੋਤਲ ਹੈਗੀ ਪਾਣੀ ਦੀ, ਮੈਂ ਪਾਣੀ ਪੀ ਰਿਹਾ, ਤੁਸੀਂ ਪੀ ਰਹੇ ਚਾਹ ਕੇ ਕਾਫੀ, ਚਾਹ ਪੀ ਰਹੇ ਹੋ ਅੱਜ, ਅੱਗੇ ਮੇਰੇ ਕੋਲ ਕੱਪ ਹੁੰਦਾ ਚਾਹ ਦਾ, ਮੇਰਾ ਅੱਜ ਪਾਣੀ 'ਤੇ ਜ਼ੋਰ ਆ, ਫਰੈਸ਼ ਅਪ ਹੋ ਰਹੇ ਨਾ ਪਾਣੀ ਨਾਲ, ਜਿਹੜੀ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਵੀਕਐਂਡ ਤੁਹਾਡਾ ਵੀ ਖੁਸ਼ਗਵਾਰ ਬੀਤਿਆ ਹੈ ਦੋਸਤੋ, ਅਤੇ ਉਮੀਦ ਆ ਗਈ ਅਗਲੇ ਵੀਕਐਂਡ ਦੀ ਤਿਆਰੀਆਂ ਖਿੱਚ ਲਓ, ਅਤੇ ਹੁਣ ਵਿੰਟਰ ਵੀ ਅੱਗੇ ਆਉਣੀ ਆ, ਕੋਈ ਨਹੀਂ ਆਪਾਂ ਤਿਆਰੀਆਂ ਕਰ ਲੈਣੀਆਂ ਹੌਲੀ ਹੌਲੀ ਵਿੰਟਰ ਦੀਆਂ ਵੀ। ਟੈਲੀਫੋਨ ਨੰਬਰ ਸਟੂਡੀਓ ਦੇ 905-564-6444, ਗੀਤ ਸੰਗੀਤ ਵੀ ਚੱਲਦਾ ਰਹੋ, ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣੀਆਂ, ਖਬਰਾਂ ਵੀ ਹੋਣਗੀਆਂ, ਬਥੇਰਾ ਕੁਝ ਹੋਣਾ ਸ਼ਾਮ ਦੇ 6 ਵਜੇ ਤੱਕ ਇਸ ਤਰ੍ਹਾਂ ਹੀ। ਅਤੇ ਨੰਬਰ ਤੁਹਾਨੂੰ ਫਿਰ ਦੇ ਦਈਏ, 905-564-6444 ਸਾਡੇ ਸਟੂਡੀਓ 'ਚ ਟੈਲੀਫੋਨ ਨੰਬਰ ਹੈ। ਅਤੇ ਮੈਂ ਥੋੜ੍ਹੀ ਜਾਣਕਾਰੀ ਦੇ ਦਈਏ ਆਪਾਂ, ਹੈ ਪ੍ਰੋਫੈਸਰ ਬੁੱਟਰ ਹੁੰਦੇ,
1: ਬਿਲਕੁਲ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਇਹ ਜਿਹੜੇ ਦੋਵੇਂ ਇਹ ਪ੍ਰੋਫੈਸਰਸ ਨੇ MSc MPhil ਅਤੇ PhD ਡਿਗਰੀ ਹੋਲਡਰਸ ਨੇ, ਇਹ ਤੁਹਾਡੇ ਬੱਚਿਆਂ ਦੇ ਫਿਊਚਰ ਨੂੰ ਸਿਕਿਓਰ ਕਰ ਸਕਦੇ ਨੇ ਤੁਹਾਡੇ ਲਈ, ਕਿਉਂਕਿ ਜੇਕਰ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚੋਂ ਵੀਕ ਨੇ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਗ੍ਰੇਡਸ ਨਹੀਂ ਵਧੀਆ ਆ ਰਹੇ, ਤਾਂ ਤੁਸੀਂ ਇਹਨਾਂ ਦੇ ਕੋਲੋਂ ਕੋਚਿੰਗ ਦਵਾ ਸਕਦੇ ਹੋ। ਸਪੈਸ਼ਲ ਕੋਚਿੰਗ ਅਵੇਲੇਬਲ ਹੈ ਤੁਹਾਡੇ ਬੱਚਿਆਂ ਦੇ ਲਈ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ, ਜਿਹੜੇ ਕਿ ਸਪੈਸ਼ਲੀ ਹਾਈ ਸਕੂਲ ਜਾਂ ਯੂਨੀਵਰਸਿਟੀ ਸਟੂਡੈਂਟਸ ਨੇ, ਉਹਨਾਂ ਦੇ ਵੀ ਖਾਸ ਤੌਰ ਤੇ ਹੈਲਪ ਕਰਦੇ ਨੇ। ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹ ਸਾਰੇ ਸਬਜੈਕਟਸ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਕਮਜ਼ੋਰ ਨੇ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਆਪਣੇ ਚਾਈਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ, ਤੇ ਤੁਹਾਨੂੰ ਇਹ ਘਰ ਆ ਕੇ ਵੀ ਕੋਚਿੰਗ ਦੇ ਸਕਦੇ ਨੇ, ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਤੇ ਜ਼ਰੂਰ ਆਪਣਾ ਗੱਲਬਾਤ ਕਰੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ। ਨੰਬਰ ਹੈ 416-568-9992, 416-568-9192 ਇਹਨਾਂ ਦਾ ਨੰਬਰ ਹੈ।
0: ਔਰ ਦੋਸਤੋ ਵੱਖ ਵੱਖ ਤਰੀਕਿਆਂ ਨਾਲ ਸਾਨੂੰ ਸੁਣ ਸਕਦੇ ਹੋ ਜਾਂ ਤੁਸੀਂ ਵੇਖ ਸਕਦੇ ਹੋ ਸਾਨੂੰ
1: ਜੀ,
0: ਫੋਨ ਤੇ ਸੁਣਨ ਵਾਸਤੇ ਨੰਬਰ ਹੈ 416-477-2040 ਤੇ ਸੁਣ ਸਕਦੇ ਹੋ, ਔਰ ਨਾਲ ਦੀ ਨਾਲ ਤੁਸੀਂ www.desparadesradio.com ਕਰ ਲੋਗਿਨ ਜਾਂ www.desparadestv.com ਕਰ ਲਓ, ਉੱਥੇ ਜਾ ਕੇ ਸੁਣ ਵੀ ਸਕਦੇ ਹੋ, ਸਟ੍ਰੀਮਿੰਗ ਕਰੋਗੇ ਤਾਂ ਉੱਥੇ ਲਾਈਵ ਸਾਨੂੰ ਵੇਖ ਵੀ ਸਕਦੇ ਹੋ। ਤੁਹਾਡੇ IPTV ਬਾਕਸ ਵਿੱਚ ਜਾਓ, ਪੰਜਾਬੀ ਸੈਕਸ਼ਨ ਦ ਬੁੱਕ ਦੇਸ਼ ਪਰਦੇਸ਼, ਇਹ ਸਟੂਡੀਓ ਫੋਟੇਜ ਤੁਹਾਨੂੰ ਦਿਸਣਗੇ
1: ਜੀ।
0: ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਏਬਲ ਟਰੈਕਿੰਗ ਦੀ, ਜੇਕਰ ਤੁਸੀਂ ਜੋਬ ਲੱਭ ਰਹੇ ਹੋ ਤਾਂ ਤੁਸੀਂ ਨੰਬਰ ਨਾ ਨੋਟ ਕਰ ਲਿਆ ਕਰੋ, ਬਾਅਦ ਵਿੱਚ ਵੀ ਲੈ ਸਕਦੇ, 7 ਨੰਬਰ ਐਨੀ ਟਾਈਮ ਬਾਅਦ ਹੋਵੇ ਤੁਹਾਨੂੰ ਲੋੜ ਹੋਵੇ, ਅਤੇ ਓਨਰ ਆਪਰੇਟਰ ਚਾਹੀਦੇ ਨੇ ਇੱਕ, ਅਤੇ USA ਜਾਣ ਵਾਸਤੇ ਮੈਂ ਦੱਸਦਿਆਂ ਕਿ ਨਾਲ ਇਹਨਾਂ ਨੂੰ ਡਰਾਈਵਰ ਵੀ ਚਾਹੀਦੇ ਨੇ USA ਵਾਸਤੇ, ਅਤੇ ਲੋਕਲ ਵੀ ਚਾਹੀਦੇ ਨੇ
1: ਜੀ।
0: ਉਹ ਕਹਿੰਦੇ ਡਰਾਈਵਰਾਂ ਨੂੰ ਪੇ ਕਰਾਂਗੇ ਅਸੀਂ 75 ਸੈਂਟ ਯਾਨੀ 75 ਸੈਂਟ ਪਰ ਮਾਈਲ, HST ਵੀ ਪੇ ਕਰਨਗੇ ਕੰਪਨੀ ਡਰਾਈਵਰ ਨੂੰ, ਅਤੇ ਓਨਰ ਆਪਰੇਟਰ ਨੂੰ $1.95, ਆਲਮੋਸਟ $2 ਹੋ ਗਏ, ਕਾਫੀ ਡਾਲਰ ਨਾ
1: ਹਾਂਜੀ,
0: ਅਤੇ ਜਿਹੜੇ ਕੋਈ ਕੋਈ ਐਕਸਟਰਾ ਪਿਕਅਪ ਹੋਏਗਾ, ਕੋਈ ਡਰੋਪ ਹੋਏਗਾ, ਉਹਦਾ ਵੀ ਪੇ ਕਰਨਗੇ। ਅਤੇ ਇਸ ਤਰ੍ਹਾਂ ਨਾਲ ਜਿਹੜਾ ਲੋਕਲ ਡਰਾਈਵਰ ਚਾਹੀਦੇ ਨੇ ਸਿਟੀ ਵਾਸਤੇ, ਤੁਹਾਨੂੰ ਛੋਟੀ ਜਿਹੀ ਨੌਲੇਜ ਚਾਹੀਦੀ ਆ, ਤੁਹਾਡਾ ਕਲੀਨ ਡਰਾਈਵਿੰਗ ਰੈਕੋਰਡ ਚਾਹੀਦਾ, 3 ਸਾਲ ਦਾ ਤਜਰਬਾ ਚਾਹੀਦਾ
1: ਜੀ,
0: ਕਾਲ ਕਰ ਲਓ ਮਹਿੰਦਰ ਗਰੇਵਾਲ ਵਾਲਾ ਨੂੰ 905-838-4346
1: ਜੀ,
0: 905-838-4346 ਟੈਲੀਫੋਨ ਨੰਬਰ ਹੈ
1: ਜੀ। ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਜਾਂ ਇੰਡੀਆ ਤੋਂ ਤੁਹਾਡਾ ਕੋਈ ਵੀ ਨੋਨ, ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਕੋਈ ਵੀ ਤੁਹਾਡਾ ਨੋਨ ਇੰਡੀਆ ਤੋਂ ਆਉਣਾ ਚਾਹੁੰਦਾ ਇੱਥੇ, ਤਾਂ ਤੁਸੀਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਅੱਜ ਇਹਨਾਂ ਨੇ ਬਹੁਤ ਵਧੀਆ ਏਅਰ ਟਿਕਟਸ ਤੁਹਾਡੇ ਲਈ ਭੇਜੀਆਂ ਨੇ। ਜੇ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਜੇ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰਨਾ ਚਾਹੁੰਦੇ ਹੋ, ਫੈਬਰੀ ਵਿੱਚ ਇੰਡੀਆ ਨੂੰ ਜਾ ਕੇ ਮਾਰਚ ਦੇ ਵਿੱਚ ਵਾਪਸੀ ਕਰਨੀ ਹੈ, ਬਿਜ਼ਨਸ ਕਲਾਸ ਦੀ ਟਿਕਟ $4,560 ਹੈਗੀ ਹੈ ਅੱਜ ਦੀ ਡੇਟ ਦੇ ਵਿੱਚ, $4,560 ਦੇ ਵਿੱਚ ਤੁਸੀਂ 2 ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ ਬਿਜ਼ਨਸ ਕਲਾਸ ਦੇ ਵਿੱਚ। ਫੈਬਰੀ ਵਿੱਚ ਇੰਡੀਆ ਨੂੰ ਜਾ ਕੇ ਮਾਰਚ ਦੇ ਵਿੱਚ ਵਾਪਸੀ ਹੋ ਸਕਦੀ ਹੈ। ਜੇਕਰ ਕੋਈ ਵਨ ਵੇ ਟਿਕਟ ਦੇਖ ਰਿਹਾ ਦਿੱਲੀ ਤੋਂ ਟੋਰਾਂਟੋ ਦੀ, ਇੰਡੀਆ ਤੋਂ ਕਿਸੇ ਨੇ ਆਉਣਾ ਹੋਵੇ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ, ਵਨ ਵੇ ਟਿਕਟ $780 ਦੀ ਹੋਏਗੀ, $780 ਦੀ। ਇਸ ਤੋਂ ਇਲਾਵਾ ਜੇਕਰ ਕੋਈ ਇੰਡੀਆ ਤੋਂ ਇੱਥੇ ਆ ਕੇ ਨਵੰਬਰ ਦਸੰਬਰ 'ਚ ਇੱਥੇ ਆ ਕੇ ਵਾਪਸੀ ਵੀ ਕਰਨੀ ਹੋਵੇ ਜਨਵਰੀ ਜਾਂ ਫੈਬਰੀ ਦੇ ਵਿੱਚ, ਤਾਂ ਦੋਨੇ ਸਾਈਡ ਦੀ ਟਿਕਟ ਹੋਏਗੀ $1450 ਦੀ, $1450 ਦੀ ਟਿਕਟ ਹੈ। ਦਿਓਲ ਟਰੈਵਲਸ ਨੂੰ ਕਾਲ ਕਰ ਲਓ, ਈਟੋਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਤੁਸੀਂ ਬ੍ਰਾਂਚ ਆਫਿਸ 'ਤੇ ਵੀ ਕਾਲ ਕਰ ਸਕਦੇ ਹੋ, 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
0: ਦੋਸਤੋ ਮੈਂ ਤੁਹਾਨੂੰ ਗੋਲਡਨ ਸਟਾਰ ਕੰਟਰੈਕਸ਼ਨ ਇੰਕ ਦੀ ਜਾਣਕਾਰੀ ਦਿਆਂ। ਬੜਾ ਸਾਫ਼ ਸੁਥਰਾ ਕੰਮ ਕਰਦੇ ਨੇ ਸਾਰੇ ਮੁੰਡੇ, ਬਹੁਤ ਹੀ ਨੌਜਵਾਨ ਸੁਲਝੇ ਹੋਏ ਲੋਕ ਨੇ, ਪ੍ਰੋਫੈਸ਼ਨਲ ਰੈਨੋਵੇਸ਼ਨ ਕਰਦੇ ਨੇ ਸਰਵਿਸ, ਟਰਾਂਟੋ, ਜੀ ਟੀ ਏ, ਮਿਸਾਗਾ, ਜਿੱਥੇ ਵੀ ਤੁਸੀਂ ਹਾਕ ਮਾਰੋਗੇ ਇਹਨਾਂ ਨੂੰ। ਬਾਥਰੂਮ ਰੈਨੋਵੇਸ਼ਨ ਹੋ ਗਈ, ਕਿਚਨ ਰੈਨੋਵੇਸ਼ਨ ਹੋ ਗਈ, ਬੇਸਮੈਂਟ ਫਿਨਿਸ਼ ਕਰਦੇ, ਬੜੀ ਸਾਫ਼ ਸੁਥਰੀ, ਪਲੱਸ ਟਾਈਲਾਂ ਦਾ ਕੰਮ ਕੀਤਾ ਜਾਂਦਾ, ਫਲੋਰਿੰਗ, ਇੰਸੂਲੇਸ਼ਨ, ਪੇਂਟਿੰਗ ਦਾ ਕੰਮ, ਫਰੇਮਿੰਗ ਅਤੇ ਡਰਾਈ ਵਾਲ ਦਾ ਕੰਮ, ਅਤੇ ਪਿੱਛੇ ਡੈੱਕ ਕੋਈ ਟੁੱਟੀ ਹੋਈ ਆ ਹੈਂਜੀ, ਜਾਂ ਫੈਂਸ ਦੀ ਕੋਈ ਪ੍ਰੋਬਲਮ ਆ, ਮੋਦੀ ਮਾਦੀ ਹੋਈ ਆ, ਕਿਸੇ ਪਾਸੇ ਨੂੰ ਉੱਲਰੀ ਹੋਈ ਆ, ਤਾਂ ਕੋਈ ਪ੍ਰੋਬਲਮ ਨਹੀਂ, ਉਹ ਠੀਕ ਕਰ ਦੇਣਗੇ। ਅੱਜ ਕੱਲ੍ਹ ਸਪੈਸ਼ਲ ਗਾਇਆ ਉਹਨਾਂ ਨੇ 3-piece ਐਂਡ ਸਵਿਚ ਵਾਸ਼ਰੂਮ, ਸਾਰੇ ਵੈਨਿਟੀ ਵਗੈਰਾ ਅਪਗ੍ਰੇਡ ਕਰਨਗੇ, ਟਾਈਲਾਂ ਵਗੈਰਾ ਸਾਰੀਆਂ, ਅਤੇ ਸ਼ਾਵਰ ਵੀ ਸਟੈਂਡਿੰਗ ਹੋਣਗੇ ਪੂਰੇ ਮਾਡਰਨ ਤਰੀਕੇ ਦੇ ਨਾਲ, ਜਿਹੜੇ ਗਲਾਸ ਵਾਲੇ ਨਹੀਂ ਹੁੰਦੇ ਸਟੈਂਡਿੰਗ ਉਹ ਹੋਣਗੇ। ਇਹ 3-piece 8000 ਦੇ ਵਿੱਚ ਇਹਨਾਂ ਨੇ ਬਹੁਤ ਸੋਹਣੇ ਪ੍ਰਾਈਸ ਲਾਈ ਆ। ਵੈਸੇ ਮੈਂ ਦੇਖਿਆ ਕਿ ਇੱਕ ਇੱਕ ਵਾਸ਼ਰੂਮ ਨੂੰ ਇਕੱਲੀ ਜਿਹੜਾ ਮਾਸਟਰ ਬੈਡਰੂਮ ਹੁੰਦਾ 8000 ਲੱਗ ਜਾਂਦਾ।
1: ਹਾਂਜੀ,
0: ਇਹ 3 ਵਾਸ਼ਰੂਮ ਕਰਨਗੇ, ਨਾਲੇ ਆਪਣਾ ਸਮਾਨ ਲਿਆਉਣਗੇ ਸਭ ਕੁਛ। ਅਤੇ ਤੁਸੀਂ ਗੋਲਡਨ ਸਟਾਰ ਕੰਸਟਰਕਸ਼ਨ ਦਾ ਨੰਬਰ ਨੋਟ ਕਰ ਲਓ, 416-678-8100, 416-678-8100 ਟੈਲੀਫੋਨ ਨੰਬਰ ਹੈ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਗੱਲਾਂ ਪਤਾ ਚੱਲਦੀਆਂ ਰਹਿਣਗੀਆਂ, ਗੀਤ ਸੰਗੀਤ ਚੱਲਦਾ ਰਹਿੰਦਾ ਲਾਹੌਰ, ਫਿਰ ਆਪਾਂ ਇੱਕ ਸੁਦਾ ਬਹਾਰ ਜਾਂ ਗੀਤ ਸੁਣਦੇ ਹਾਂ ਅਗਲਾ, ਅਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਰਿਕਾਮ ਦੇਸ਼ ਪ੍ਰਦੇਸ਼।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਕਾਲਰ ਲਈ ਸਾਡੇ ਅਗਲੇ ਸੋਰੀ ਥੈਂਕ ਯੂ ਤੁਹਾਡਾ ਵੇਟ ਕੀਤਾ ਤੁਸੀਂ ਗੀਤ ਅਸੀਂ ਕੱਟਣਾ ਨਹੀਂ ਚਾਹੁੰਦੇ ਜੀ ਆਇਆਂ ਨੂੰ 9093 ਜੀ
1: ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
1: ਆਪਣੇ ਹੁਸ਼ਿਆਰਪੁਰੀ ਸਾਹਿਬ ਕਿੰਨੇ ਵਜੇ ਆਉਂਦੇ ਹੁੰਦੇ ਆ ਜੀ
0: ਵੀ ਹੁਸ਼ਿਆਰਪੁਰੀ ਸਾਹਿਬ ਮੈਂ ਹੋਲੇ ਹੋਲ ਰੱਖੋ ਤੁਹਾਨੂੰ ਮੈਂ ਆਉਂਦੀ ਇੱਦਾਂ ਨਸ ਜਾਣੀ ਜਾਣਕਾਰੀ ਹੈ ਨਾ ਅੱਛਾ ਮੈਂ ਨਾ ਗੀਤ ਸੁਣਿਆ ਮਿੱਤਰਾਂ ਦਾ ਨਾਂ ਚੱਲਦਾ ਨਾ
2: ਹਾਂਜੀ
0: ਅੱਛਾ ਜੇ ਮੈਂ ਕੁਦਰਤੀ ਦੇਖ ਰਿਹਾ ਸੀਗਾ ਅਤੇ ਹਰਜੀਤ ਹਰਮਨ ਹੁਣੀ ਉਹਨਾਂ ਪੋਡਕਾਸਟ ਅੱਜ ਕੱਲ੍ਹ ਕਾਫੀ ਚੱਲਦਾ
2: ਹਾਂਜੀ
0: ਪਹਿਲੀ ਵਾਰੀ ਕਹਿੰਦੇ ਸ਼ਹਾਦ ਵਿੱਚ ਅਸੀਂ ਆਏ ਇੱਧਰ ਨੂੰ ਆਏ ਸੀ ਵੀ ਕਿਵੇਂ ਡਰਿੰਕ ਪੀਤੀ ਅਸੀਂ ਕਿਵੇਂ ਮੰਗਵਾਈ ਸੁਰਿੰਦਰ ਸ਼ਿੰਦਾ ਹੋਰੀ ਨਾਲ ਸੀ ਸਾਡੇ ਪ੍ਰਗਟ ਹੋਰੀ ਜਿਹਨਾਂ ਨੇ ਲਿਖਿਆ ਹੋਇਆ ਗੀਤ ਹੈ ਨਾ
2: ਹਾਂਜੀ
0: ਕਿਉਂਕਿ ਕੋਈ ਨਾ ਕਈ ਜਿਵੇਂ ਸ਼ਮਸ਼ੇਰ ਸੰਧੂ ਦੇ ਗੀਤ ਬਹੁਤ ਬਿੰਦਰਗੀ ਸਾਹਿਬ ਨੇ ਗਾਏ
2: ਹਾਂਜੀ
0: ਹੋਰ ਕਲਾਕਾਰ ਨੂੰ ਜਾਂਦੇ ਆ ਉਹ ਲੇਕਿਨ ਕਈ ਨਾ ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ ਬਈ ਜਿਹੜੇ ਤੁਸੀਂ ਜਿਹੜੇ ਗੀਤ ਹਰਜੀਤ ਹਰਮਨ ਨੇ ਗਾ ਤੇ ਪ੍ਰਗਟ ਹੋ ਰਹੇ ਨੀ
2: ਹਾਂਜੀ
0: ਸਮਝ ਲੱਗ ਗਿਆ ਉਹ ਅਮਰ ਹੋ ਗਏ ਗੀਤ ਨਾ ਤੇ ਹਰਜੀਤ ਹਰਮਨ ਉਹਨਾਂ ਨਾਲ ਹੋ ਗਿਆ
2: ਹਨਾ
0: ਪੁਰਾਣੇ ਜਿੰਨੇ ਵੀ ਗੀਤ ਆਪਾਂ ਚੱਕ ਲਓ ਕੋਈ ਵੀ ਨਾ ਜੱਟੀ ਵਾਲੇ ਲੈ ਲਓ ਹਨਾ
2: ਹਾਂਜੀ
0: 24 ਕੈਰਟ ਵਾਲਾ ਲੈ ਲਓ
2: ਹਾਂਜੀ
0: ਉਹ ਸਾਰੇ ਉਹਨਾਂ ਦੇ ਲਿਖੇ ਹੋਏ ਸੀ ਉਹ ਪ੍ਰਗਟ ਹੋਣ ਨਾਲ ਫੋਟੋ ਪੁਰਾਣੀ ਦਿਖਾਈ ਉਹਨਾਂ ਨੇ ਬੜੀ ਦਿਲਚਸਪੀ ਲੱਗੀ ਦੇਖ ਕੇ ਨਾ ਮੈਂ ਕਹਿੰਦੀ ਹਾਂ ਬਈ ਕੁਦਰਤ ਆ ਬੰਦੇ ਦੁਨੀਆ ਤੋਂ ਹੋ ਕੇ ਚਲੇ ਜਾਂਦੇ ਕਿ ਨਾਂ ਬਣਾ ਜਾਂਦੇ ਹਨਾ ਤੋ ਰਹਿਣ ਦੇ ਵਿੱਚ ਕਿਸੇ ਨੇ ਨਹੀਂ ਹੈ ਪਰ ਚੰਗੇ ਢੰਗ ਨਾਲ ਸਾਰੀ ਚੀਜ਼ਾਂ ਬਣਾਉਂਦੇ ਨੇ ਤੋ ਅੱਜ ਮੈਨੂੰ ਇਹ ਗੀਤ ਸੁਣ ਕੇ ਨਾ ਬਈ ਆ ਗਿਆ ਮੈਂ ਕਿਹਾ ਹੁਣ ਵੀ ਦੇਖ ਲਓ ਇਹ ਗੀਤ ਆ ਜਿਹੜਾ ਇੰਨੀਆਂ ਮਿੱਠੀਆਂ ਯਾਦਾਂ ਨੇ ਇਹਦੀਆਂ ਤੇ ਹੁਣ ਵੀ ਪਾਰਟੀ ਜਿਹੜੀ ਮਰਜ਼ੀ ਦੇ ਲਓ ਚੱਲਣਾ ਚੱਲਣਾ
2: ਚੱਲਦਾ ਹੁੰਦਾ ਹਾਂਜੀ ਬਿਲਕੁਲ
0: ਲਓ ਫਿਰ ਆਪਾਂ ਗੱਲ ਕਰ ਲਓ
2: ਹਾਂਜੀ 1000 ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਬੇਜੀਆ ਨੂੰ ਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
3: ਇਹ ਹੈਗਾ ਸ਼ਹੀਦ ਫਿਲਮ ਦਾ ਪਗੜੀ ਸੰਭਾਲ ਜੱਟਾ
0: ਪਗੜੀ ਸੰਭਾਲ ਭਗਤ ਸਿੰਘ ਦਾ ਅੱਜ ਜਨਮ ਦਿਨ ਵੀ ਆ ਮੈਨੂੰ ਪਤਾ ਤੁਸੀਂ ਕਹਿੰਦਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਬਰਥਡੇ ਹੈਗਾ ਇਹ ਮੂਵੀ ਵੀ ਭਗਤ ਸਿੰਘ ਦੀ ਹੋਈ ਆ ਜਿਹ ਚ ਗਾਣਾ ਗਾਇਆ
3: ਪਗੜੀ
0: ਪਗੜੀ ਸੰਭਾਲ ਜੱਟਾ ਹਾਂ ਕੋਈ ਨੀ ਲਾਉਣੇ ਆਪਾਂ ਹਨਾ ਤੂੰ ਮੈਨੂੰ ਤੁਸੀਂ ਯਾਦ ਕਰਾ ਤਾਂ ਸਕਦੇ ਮੈਂ ਪਹਿਲਾਂ ਯਾਦ ਸੀ ਮੈਨੂੰ ਕਿ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਵੀ ਆ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ ਅਤੇ ਮੈਂ ਮੈਨੂੰ ਸ਼ਰਮਾ ਹੋਰਾਂ ਦੀ ਤੁਹਾਨੂੰ ਮੈਂ ਜਾਣਕਾਰੀ ਦਿਆਂ ਕਿ ਇਨਸ਼ੋਰੈਂਸ ਜੇ ਹੈਗੀ ਕੋਈ ਵੀ ਕੰਮ ਹੈ ਨਾ ਅਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ ਬਹੁਤ ਰੱਦੋ ਬਦਲ ਹੋਇਆ ਕਹਿੰਦੇ ਤੁਸੀਂ ਸਾਨੂੰ ਕਾਲ ਕਰ ਲਓ 2899952 9532 2999952 9532 ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ
2: ਜੀ 8518 ਹਾਂਜੀ ਸਤਿ ਸ਼੍ਰੀ ਅਕਾਲ
4: ਮੇਰੇ ਨਾ ਬੜੀਆਂ ਯਾਦਾਂ ਜਦੋਂ ਕੈਲਕਟੇ ਸੀ ਨਾ ਹਾਂਜੀ ਇਹਨਾਂ ਦੇ ਮੈਨੂੰ ਮੈਂ ਇਹਨਾਂ ਦਾ ਸਬਜੈਕਟ ਲਿਆ ਸੀ ਤੇ ਮੇਰੇ ਕੋਲ ਬਹੁਤ ਰਿਟਨ ਬੁੱਕਾਂ ਸੀ ਤੇ ਮੈਂ ਇੰਗਲਿਸ਼ ਜਾਂ ਹਿੰਦੀ ਚ ਵੀ ਪੜ੍ਹਦੀ ਸੀ ਤੇ ਹੁਣ ਵੀ ਮੈਂ ਇਹਨਾਂ ਦੀ ਬਾਬਤ ਬਹੁਤ ਲਿਖਦੀ ਹਾਂ ਤੇ ਮੈਨੂੰ ਬਹੁਤ ਸ਼ੌਂਕ ਆ ਭਗਤ ਸਿੰਘ ਸ਼ਹੀਦ ਭਗਤ ਸਿੰਘ ਜਦੋਂ ਅਸੀਂ ਗਏ ਸੀ ਨਾ ਯੂਰਪ ਦੇ ਵਿੱਚ ਟ੍ਰਿਪ ਤੇ
2: ਯੂਰਪ
4: ਚ ਉੱਥੇ ਇਟਲੀ ਦੇ ਲੋਕਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਉਸ ਕੰਟਰੀ ਤੋਂ ਜਿੱਥੇ ਸ਼ਹੀਦ ਭਗਤ ਸਿੰਘ ਫਾਂਸੀ ਚੜਿਆ ਸਾਨੂੰ ਰੋਣ ਆ ਗਿਆ ਸੀ ਕਿਹਾ ਦੇਖੋ ਅਸੀਂ ਕਈ ਲੋਕ ਬਿਲਕੁਲ ਉਹਨਾਂ ਦਾ ਜਨਮ ਦਿਨ ਨੀ ਇਹਨਾਂ ਨੂੰ ਚੇਤਾ ਤੇ ਉਹਨਾਂ ਲੋਕਾਂ ਨੇ ਇਹਨਾਂ ਦੀ ਸਾਰੀ ਹਿਸਟਰੀ ਦਾ ਪਤਾ
0: ਬਿਲਕੁਲ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਗੋਰੇ ਆਪਣੇ ਨੂੰ ਜ਼ਿਆਦਾ ਆਪਾਂ ਰੱਖਦੇ ਨੌਲੇਜ
4: ਅੱਛਾ ਸਿੱਖ ਧਰਮ ਦਾ ਉਹਨਾਂ ਨੂੰ ਤੁਸੀਂ ਕੋਈ ਪੁੱਛ ਲਓ ਸਿੱਖ ਧਰਮ ਦੀ ਬਾਤ ਉਹਨਾਂ ਨੂੰ
0: ਮੈਨੂੰ ਪਤਾ
4: ਜ਼ਿਆਦਾ ਨੌਲੇਜ
0: ਹੈ ਇਸ ਤਰ੍ਹਾਂ ਹਾਂਜੀ
4: ਤੇ ਬਾਕੀ ਇਹਨਾਂ ਨੇ ਕਿਹਾ ਸੀ ਮੇਰੀ ਅੰਮੀਆਂ ਨਹੀਂ ਮੇਰੀ ਜਿੰਦਾ ਉਹ ਕਹਿੰਦਾ ਵੀ ਮੈਂ ਨਾਸਤਕ ਨੀ ਛੋਟਾ ਹੁੰਦਾ ਮੈਂ ਬਹੁਤ ਪੜ੍ਹਦਾ ਸੀ ਮੈਂ ਇਸ ਕਰਕੇ ਮੈਨੂੰ ਲੋਕ ਨਾਸਤਕ ਕਹਿੰਦੇ ਮੇਰੇ ਵਿਚਾਰ ਉਹ ਕਹਿੰਦਾ ਮੈਂ ਇਸ ਕੰਟਰੀ ਦੇ ਵਿੱਚ ਜਾਤ ਪਾਤ ਗਰੀਬੀ ਭੁੱਖ ਤੇ ਇਹ ਮਿਟਾਉਣੀ ਚਾਹੁੰਦਾ ਕਹਿੰਦਾ ਵੀ ਇਸ ਕਰਕੇ ਮੈਂ ਲੜ ਰਿਹਾ ਤੇ ਕਈ ਲੋਕ ਉਹਨੂੰ ਨਾਸਤਕ ਕਹਿੰਦੇ ਮੈਂ ਨੀ ਉਹਨਾਂ ਨਾਲ ਕਰੀ
0: ਨਾਸਤਕ
4: ਨਾਸਤਕ ਤਾਂ ਆਪਾਂ ਜਿਹੜੇ ਆਪਾਂ ਸੱਚੇ ਦਿਲੋਂ ਰੱਬ ਨੂੰ ਨੀ ਮੰਨਦੇ
0: ਅੱਛਾ ਮੈਂ
4: ਉਹਨਾਂ ਦਾ ਗਾਣਾ ਕੋਈ ਲਾ ਦੇ
0: ਤੁਸੀਂ ਮੈਨੂੰ
4: ਭੈਣ ਜੀ ਇੱਕ ਵਾਰੀ ਮੈਂ ਗਈ ਸੀ ਫਿਰੋਜ਼ਪੁਰ ਕੈਲਕਟੇ ਤੋਂ
0: ਸਾਡੇ ਵੀ ਸੁਣ ਲਓ ਭਾਈ, ਸਾਡੀ ਸੁਣ ਲਓ। ਮੈਂ ਕਿਹਾ ਤੁਸੀਂ ਕਿਹਾ ਵੀ ਮੈਂ ਉਹਨਾਂ ਦੀ ਲਿਖਤਾਂ ਲਿਖਦੀ ਹੁੰਦੀ ਸੀ, ਜੇ ਕੋਈ ਕਾਪੀ ਕੁਪੀ 'ਚ ਲਿਖੀ ਹੋਈ ਆ ਤਾਂ ਸਾਡੇ ਨਾਲ ਸਾਂਝ ਪਾ ਲਓ।
4: ਕਾਫੀ
0: ਰਹੇ ਹੋ ਲੱਗਦਾ ਮੈਂ ਬੜੀ ਜਲਦੀ ਕੋਈ ਨਾ ਕੋਈ ਗੀਤ ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਨਾਲ ਜਿਹੜੇ ਹੋਏ ਦੋਸਤੋ, ਗਿੱਲ ਸਵੀਟ ਫੈਕਟਰੀ ਦੀ ਗੱਲਬਾਤ ਕਰੀਏ। ਪਿਓਰ ਵੈਜੀਟੇਰੀਅਨ ਫੂਡ ਤੁਹਾਡੇ ਵਾਸਤੇ ਇਹ, ਕਹਿੰਦੇ ਅਸੀਂ ਕੇਟਰਿੰਗ ਕਰਦੇ ਹਾਂ, ਟਰੱਕ ਵੀ ਆ ਜਾਂਦੇ ਨੇ ਜਿੱਥੇ ਤੁਸੀਂ ਕਹੋਗੇ, ਪਾਰਕ 'ਚ ਕਿਤੇ ਹੋਰ ਵੀ ਘਰ ਦੇ ਵਿੱਚ, ਅਤੇ ਸਾਰੇ ਤੁਹਾਡੇ ਲਈ ਹੈਂਡਮੇਡ ਸਮੋਸੇ ਵੀ ਹੁੰਦੇ ਆ ਔਰ ਸਵੀਟਸ ਦਾ ਅੰਤ ਹੀ ਨਹੀਂ।

0: ਮੰਨੀ ਜੀ ਨੂੰ ਮਰ ਜਾਓ ਬਾਈ ਜੀ, ਥੋੜਾ ਅੰਦਰ ਸਾਫ਼ ਹੋਣਾ ਚਾਹੀਦਾ,
1: ਦਿਲ ਹਾਲ ਸਾਫ਼ ਹੋਣਾ ਚਾਹੀਦਾ,
0: ਰੱਬ ਤੁਹਾਡੇ ਅੰਦਰ ਆ,
1: ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼
0: ਹੋਣਾ ਚਾਹੀਦਾ। ਹਾਂਜੀ ਸਤਿ ਸ਼੍ਰੀ ਅਕਾਲ ਬਾਈ,
1: ਮਿਹਰਬਾਨੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਆ, ਦਿਲ ਸਾਫ਼ ਹੋ ਤਾਂ ਤੁਸੀਂ ਕਲੀਨ ਹੀ ਰਹਿੰਦੇ ਹਮੇਸ਼ਾ, ਹਾਂਜੀ ਅਪ ਬੀਟ ਰਹਿੰਦੇ ਨਾਲੇ, ਬੜੀ ਚਿੰਤਾ ਵੀ ਨਹੀਂ ਕਰਦੇ, ਜੇ ਦਿਲ ਦੀ ਸਾਫ਼ ਤਾਂ ਫਿਰ ਬਿਮਾਰੀਆਂ ਵੀ ਬਹੁਤ ਲੱਗਦੀਆਂ। ਪ੍ਰਣਾਮ, ਦੇਸ਼ ਪ੍ਰਦੇਸ਼ ਨੂੰ ਜੁੜੇ ਹੋਏ ਹੋ, ਤੇ ਲਓ ਫਿਰ ਆਪਾਂ ਗੀਤ ਵੀ ਸੁਣਾਈਏ।
2: ਹਾਂਜੀ, ਮੈਂ ਇੱਕ ਮੈਸੇਜ ਲੈ ਲਾਂ, ਏਐਨਜੇ ਆਟੋਮੋਟਿਵ ਰਿਪੇਅਰ ਦਾ, ਜਿਹੜੇ ਤੁਹਾਡੇ ਕਾਰਸ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਨੇ, ਜੇ ਤੁਸੀਂ ਇਹਨਾਂ ਦੇ ਕੋਲੋਂ ਆਪਣੇ ਗੱਡੀਆਂ ਦੇ ਟਾਇਰਸ ਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਜਾਓ, ਇਹ ਤੁਹਾਨੂੰ ਨਵੇਂ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਜਿਹੜੇ ਮਰਜ਼ੀ ਸੀਜ਼ਨ ਦੇ ਟਾਇਰਸ ਪਾ ਲਓ, ਸਮਰ ਟਾਇਰਸ, ਵਿੰਟਰ ਟਾਇਰਸ ਜਾਂ ਆਲ ਸੀਜ਼ਨ ਟਾਇਰਸ ਵੀ ਤੁਸੀਂ ਚਾਹੁੰਦੇ ਹੋ, ਤੁਹਾਨੂੰ ਸਾਰੇ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਨਾਲ ਕਰਕੇ ਦੇਣਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਹੈ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਵਿੰਟਰ ਤੋਂ ਪਹਿਲਾਂ ਪਹਿਲਾਂ ਰਸਟ ਪਰੂਫਿੰਗ ਕਰਵਾਓ, ਅਤੇ ਪਹੁੰਚੋ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ, ਅਤੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਅਤੇ ਨੰਬਰ ਤੁਸੀਂ ਨੋਟ ਕਰ ਲਓ, 905-857-7596, 905-857-7596 'ਤੇ ਤੁਸੀਂ ਕਾਲ ਕਰ ਸਕਦੇ ਹੋ, ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਏਐਨਜੇ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਐਵਰੀ ਡੇ ਓਪਨ ਨੇ।
1: ਔਰ ਗਿੱਲ ਹਰਦੀਪ ਦਾ ਇੱਕ ਬੜਾ ਪਿਆਰਾ ਗੀਤ ਆ, ਬੱਸ ਪੈ ਗਈ ਚੋਰਾਂ ਦੇ, ਹੈ ਨਾ, ਕਹਿੰਦਾ ਭਾਵ ਜਿਹੜੇ ਇਹ ਲੋਕ ਸੀ ਨਾ, ਜਿਹੜੇ ਆਜ਼ਾਦੀ ਦੇ ਪਰਵਾਨੇ ਸੀ, ਇਹ ਬਿਨਾਂ ਕਿਸੇ ਕਹਿੰਦੇ ਹੁੰਦੇ ਨੇ ਗਰਜ ਤੋਂ ਸੂਲੀ 'ਤੇ ਚੜ੍ਹ ਗਏ, ਰਾਜਗੁਰੂ ਸਿੰਘ ਦੇਵ ਭਗਤ ਸਿੰਘ, ਹੈ ਨਾ
2: ਜੀ ਜੀ,
1: ਅਤੇ ਮਤਲਬ ਕਿ ਆਪਣੇ ਲੋਕਾਂ ਨੂੰ ਬਚਾਓ, ਆਪਣੇ ਲੋਕਾਂ ਦੀ ਚੰਗੇ ਭਵਿੱਖ ਵਾਸਤੇ,
2: ਹਾਂਜੀ,
1: ਪਰ ਹੋਇਆ ਕੀ ਹੈ, ਅੱਜ ਹੁਣ ਅੱਜ ਕੱਲ੍ਹ ਦੇਖ ਲਓ ਕਿਵੇਂ ਕੁਰਸੀ ਨੂੰ ਚੁੰਬੜੇ ਫਿਰਦੇ,
2: ਉੱਥੇ
1: ਕਿੰਨੀਆਂ ਪਹਾੜੀਆਂ ਬਣ ਗਈਆਂ, ਹੁਣ ਉੱਥੇ ਠਾਹ ਹੋ ਰਹੀ ਪੰਜਾਬ 'ਚ, ਕਹਿੰਦੇ ਅਸੀਂ ਰਾਜ ਕਰਨਾ ਜੀ, ਕੋਈ ਕਹਿੰਦਾ ਮੈਂ ਕਰਨਾ ਜੀ, ਹੈ ਨਾ, ਅਤੇ ਹੁਣ ਆਉਣ ਵਾਲੇ ਸੋਣਾ ਪਤਾ ਨਹੀਂ ਕੀ ਆ,
2: ਹਾਂਜੀ,
1: ਤਾਂ ਉਹ ਕਹਿੰਦਾ ਭਾਵ ਕਿ ਜੇ ਦੇਸ਼ ਆਜ਼ਾਦ ਵੀ ਕਰਾ ਲਿਆ ਤਾਂ ਕਿਹੜਾ ਕੋਈ ਵੱਡੀ ਕਦੂ ਚੀਰ ਮਾਰ ਕੇ ਵਿਚਾਰਿਆਂ ਨੇ, ਇਹ ਤਾਂ ਸ਼ਹੀਦੀਆਂ ਦੇ ਗਏ, ਹੈ ਨਾ, ਪਰ ਉਹ ਫਿਰ ਗੱਲ ਉਹੀ ਹੋ ਜਾਗੀ ਵੀ ਜੇ ਗੋਰੇ ਕੱਢੇ ਸੀ ਇੱਕ ਤਰ੍ਹਾਂ ਦੇ, ਅਤੇ ਆਪਾਂ ਗੋਰਿਆਂ ਕੋਲ ਆ ਗਏ ਇੱਧਰ, ਭੱਜ ਕੇ ਚੰਗੇ ਭੁੱਖ ਵਾਸਤੇ, ਬਈ ਅਤੇ ਖੈਰ ਨਹੀਂ ਬਈ, ਤੋ ਪ੍ਰਣਾਮ ਸ਼ਹੀਦਾਂ ਦਾ ਬਣਦਾ ਹੀ ਆਪਣਾ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੋਂ ਜੁੜੇ ਹੋਏ ਹਾਂ। ਪਗੜੀ ਸਵਾਲ ਜਿੱਟਾ
2: ਮੁਹੰਮਦ ਰਫੀ ਜੀ ਦਾ,
1: ਜੀ ਜੀ,
2: ਹਾਂਜੀ,

ਸਾਰੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ। ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP।

0: ਗ੍ਰਸਤੀ ਗਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਔਰ ਸਾਡੇ ਵੀਰ ਲੰਮੇ ਸਮੇਂ ਤੋਂ ਅਸੀਂ ਇੱਕ ਦੂਜੇ ਨਾਲ ਡੀਲ ਕਰਦੇ ਹਾਂ ਸੀਤਲ ਪਨੇਸਰ ਹੋ ਰਹੀ ਜਿੰਨੇ ਵੀ ਸ਼ੋਅ ਲਿਆਉਂਦੇ ਨੇ ਹਮੇਸ਼ਾ ਦੇਸ਼ ਪ੍ਰਦੇਸ਼ ਦਾ ਹਿੱਸਾ ਬਣਦੇ ਨੇ ਅਤੇ ਲੰਮੇ ਸਮੇਂ ਤੋਂ ਹੋ ਗਏ ਹੁਣ 30 ਸਾਲ ਇੱਕ ਦੂਜੇ ਦੇ ਨਾਲ ਸਾਂਝ ਪਈ ਮੈਨੂੰ ਕੱਲ ਫਿਰ ਮਨਪ੍ਰੀਤ ਸੜਕਾਂ ਸਾਰੀਆਂ ਡਾਊਨ ਟਾਊਨ ਦੀਆਂ ਬਿਜ਼ੀ ਸੀ
1: ਬਿਲਕੁਲ ਹਾਂਜੀ
0: ਇੰਡੀਅਨ ਭਾਈਚਾਰਾ ਪਾਕਿਸਤਾਨੀ ਭਾਈਚਾਰਾ ਸਾਰਾ ਉੱਥੇ ਪਹੁੰਚਿਆ ਹੋਇਆ ਸੀਗਾ ਸ਼ੋਅ ਵੇਖਣ
1: ਜੀ
0: ਰਾਹਤ ਫਤਿਹ ਅਲੀ ਖਾਨ ਸਾਹਿਬ ਕਿਆ ਬਾਤ ਹੈ ਗਾਇਕੀ ਉਹਨਾਂ ਨੇ ਹੈ ਕਿਆ ਗਾਈ ਹੈ ਅਤੇ ਬੜੇ ਲੋਕਾਂ ਨੇ ਨਜ਼ਾਰਾ ਲਿਆ ਪੂਰਾ
1: ਬਿਲਕੁਲ
0: ਅਤੇ ਉਹਨਾਂ ਨੇ ਹਾਜ਼ਰੀ ਚੰਗੇ ਢੰਗ ਨਾਲ ਲਵਾਈ ਅਤੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਕੁਛ ਟੈਕਨੀਕਲ ਕਾਰਨ ਕਰਕੇ ਥੋੜ੍ਹਾ ਜਿਹਾ ਸ਼ੋਅ ਹੋਇਆ 7:45 ਸ਼ੁਰੂ
1: ਹਾਂਜੀ
0: ਅਤੇ ਉਹ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਮੈਂ ਯਾਰ ਟੋਰਾਂਟੋ ਨੂੰ ਮੈਂ ਇੰਨਾ ਪਿਆਰ ਕਰਦਾ ਹਾਂ ਭਾਵੁਕ ਹੋ ਗਏ ਕਹਿੰਦੇ ਬਿਲਕੁਲ
1: ਹਾਂਜੀ
0: ਕਹਿੰਦੇ ਇਹ ਬਈ ਮੈਂ ਕਹਿੰਦੇ ਯਾਰ ਬਈ ਭਾਵੁਕ ਤਾਂ ਹੋਇਆ ਵੀ ਥੋੜ੍ਹੇ 'ਚ ਇੰਨੇ ਪੇਸ਼ੈਂਟ ਟੋਰਾਂਟੋ ਦੀ ਜਿਹੜੀ ਆਡੀਅੰਸ ਆ ਫਿਰ ਉਹਨੇ ਕਿਹਾ ਕਿ ਪੰਜਾਬੀ ਚਾਹੇ ਦੁਨੀਆਂ ਦੇ ਕਿਸੇ ਹਿੱਸੇ 'ਚ ਵੀ ਹੋਣ ਜਿੰਦਾਬਾਦ ਹੀ ਨੇ
1: ਹਾਂਜੀ ਬਿਲਕੁਲ
0: ਪੰਜਾਬੀਆਂ ਦਾ ਖਾਸ ਜ਼ਿਕਰ ਕੀਤਾ ਉਹਨਾਂ ਨੇ ਫਿਰ ਗਾਇਕੀ ਵੀ ਗਾਈ ਹਰੀ ਮਿਕਸ ਗੀਤ ਸੰਗੀਤ ਗਾਇਆ
1: ਹਾਂਜੀ
0: ਸੋਹਣਾ ਮਾਹੌਲ ਸੀਗਾ ਅਤੇ ਉਹਨਾਂ ਦੀ ਟੀਮ ਪੂਰੀ ਆਈ ਹੋਈ ਸੀ ਲਾਈਟਨਿੰਗ ਦਾ ਬੜਾ ਪ੍ਰਬੰਧ ਸੀ ਹਨਾ ਸੀਤਲ ਭੁਨੇਸਰ ਹੋਰਾਂ ਦਾ ਸਾਰਾ ਉਹਨਾਂ ਦੀ ਟੀਮ ਦਾ
1: ਹਾਂਜੀ
0: ਇੱਕ ਬਹੁਤ ਹੀ ਯਾਦਗਾਰੀ ਸ਼ੋਅ ਹੋ ਨਿਬੜਿਆ ਤੇ ਗਚਾ ਗਚ ਭਰਿਆ ਹੋਇਆ ਸੀ ਫੁੱਲ
1: ਬਿਲਕੁਲ ਬਿਲਕੁਲ ਪੂਰਾ ਪੈਕਡ
0: ਤੇ ਜਦੋਂ ਐਂਡ ਤੇ ਉੱਤੇ ਫਿਰ ਜਾਂਦੇ ਹੋ ਉਹਨਾਂ ਨੇ ਕਿਹਾ ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ
1: ਬਿਲਕੁਲ ਆਡੀਅੰਸ
0: ਪੂਰੀ
1: ਨੱਚਣ ਲੱਗ ਗਈ
0: ਤੁਸੀਂ ਤਾਂ ਖੁਦ ਉੱਥੇ ਸੀਗੇ
1: ਹਾਂਜੀ ਹਾਂਜੀ
0: ਸਾਰੇ ਪਰਿਵਾਰ ਦੇ ਨਾਲ ਤੇ ਤੁਸੀਂ ਤਾਂ ਪੂਰਾ ਇੰਜੋਏ ਕੀਤਾ
1: ਬਿਲਕੁਲ ਹਾਂਜੀ
0: ਤੋ ਭਾਈ ਪ੍ਰੋਫੈਸਰ ਸਾਹਿਬ ਸੀਤਲ ਜੀ ਬਹੁਤ ਸਾਰੀਆਂ ਮੁਬਾਰਕਾਂ ਤੇ ਢੇਰ ਸਾਰੀਆਂ ਤੇ ਫਿਰ ਆਪਾਂ ਉਹਨਾਂ ਨੇ ਕਵਾਲੀ ਜਦੋਂ ਗਾਈ ਨਾ ਐਂਡ ਦੇ ਉੱਤੇ
1: ਹਾਂਜੀ
0: ਕੀ ਬਾਤ ਸੀ ਲਓ ਫਿਰ ਆਪਾਂ ਉਹੀ ਅੱਜ ਥੋੜ੍ਹੇ ਪ੍ਰੋਗਰਾਮ ਦੇ ਵਿੱਚ ਲਾ ਦਿੰਦੇ ਹਾਂ ਭਾਈ
1: ਜੀ
0: ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ

0: ਕਰ ਮੰਗਾ ਸੋਹਣਿਆ ਮੈਂ ਤੇਰੀ। ਬਹੁਤ ਹੀ ਖੂਬਸੂਰਤ ਕੌਂਸਰਟ ਸੀਗੀ ਔਰ ਸਕੋਸ਼ੀਆ ਔਰ ਇਹਨਾਂ ਦੇ ਵਿੱਚ ਕੱਲ੍ਹ ਸੰਡੇ ਵਾਲੇ ਦਿਨ ਲੋਕਾਂ ਨੇ ਪੂਰਾ ਨਜ਼ਾਰਾ ਲਿਆ। ਐਕਸਟਰਾ ਟਾਈਮ ਵੀ ਅੱਧਾ ਘੰਟਾ ਹੋਰ ਐਕਸਟੈਂਡ ਕੀਤਾ ਸੀਤਲ ਪਨੇਸਰ ਹੋਰਾਂ ਨੇ, ਹੈ ਨਾ।
1: ਹਾਂਜੀ ਬਿਲਕੁਲ।
0: ਅਤੇ ਉਹਨਾਂ ਦਾ ਸ਼ੁਕਰੀਆ ਜ਼ਾਹਰ ਕੀਤਾ, ਭਾਈ ਵੀ ਹੋਰ ਟਾਈਮ ਵਧਾ ਤਾ। ਅਤੇ ਬਹੁਤ ਵਧੀਆ ਸੀ ਕੰਸਰਟ ਲੋਕਾਂ ਨੇ, ਕਿਉਂਕਿ ਲੋਕ ਜਾਂਦੇ ਨੇ ਨਾ ਡਾਊਨ ਟਾਊਨ ਦੇ ਵਿੱਚ ਜਾਂਦੇ ਆ ਕਿਤੇ, ਆਪਾਂ ਕੋ ਫੁੱਲੀ ਸੋਲਡ ਆਊਟ ਸੀਗਾ ਅਤੇ ਇੰਜੋਏ ਕਰਨਾ ਹੀ ਹੁੰਦਾ ਸੰਗੀਤ ਸੰਗੀਤ ਅਤੇ ਹੋਰ ਪੂਰਾ ਲੁਤਫ ਲਿਆ ਅਸੀਂ ਸਾਰੇ ਇਹ ਸੀਤਲ ਪਨੇਸਰ ਸਾਰੀ ਟੀਮ ਨੂੰ ਅਸੀਂ ਬਹੁਤ ਸਾਰੇ ਦੇਸ਼ ਪ੍ਰਦੇਸ਼ ਵੱਲੋਂ ਢੇਰ ਸਾਰੀਆਂ ਮੁਬਾਰਕਾਂ। ਰਾਹਤ ਫਤਿਹ ਅਲੀ ਖਾਨ ਸਾਹਿਬ ਨੂੰ ਵੀ, ਉਹਨਾਂ ਦੇ ਸਾਰੇ ਵੀ ਟੀਮ ਨੂੰ, ਉਹਨਾਂ ਦਾ ਬੇਟੇ ਨੇ ਬੜਾ ਹੁਣ ਗਾਇਆ ਨਾਲ।
1: ਹਾਂਜੀ ਹਾਂਜੀ ਕਾਫੀ
0: ਚਮਕਦੇ ਸਟਾਰੇ ਨਾਲ ਦੀ, ਹੌਲੀ ਹੌਲੀ ਗਰਦਿਸ਼ ਹੌਲੀ ਹੌਲੀ
1: ਜਨਰੇਸ਼ਨ ਟੂ ਜਨਰੇਸ਼ਨ ਅੱਗੇ ਅੱਗੇ, ਹੈ ਨਾ
0: ਚੱਲੀ ਜਾਂਦਾ। ਅਤੇ ਚਲੋ ਵਧੀਆ, ਇਹ ਤਾਂ ਕੁਦਰਤੀ ਚਾਹੀਦਾ ਵੀ ਆ, ਸਾਡੇ ਪੰਜਾਬ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਮੁਬਾਰਕਾਂ। ਛੋਟੇ ਜਿਹੇ ਕਮਰਸ਼ੀਅਲ ਵਾਲੇ ਬਣੇ ਆ ਦੋਸਤੋ, ਟੈਲੀਫੋਨ ਨੰਬਰ ਸਟੂਡੀਓ ਤੁਹਾਨੂੰ ਯਾਦ ਹੀ ਨੇ, ਇੱਕ ਵਾਰੀ ਕਰਾ ਦਈਏ 905-564-44 9055-64-644। ਸਾਡੀ ਮੁਲਾਕਾਤ ਤੁਹਾਡੇ ਲਈ ਹੋਏਗੀ 4:10 ਤੱਕ, ਲੇਕਿਨ ਆਪਾਂ 6 ਵਜੇ ਤੱਕ ਤੁਹਾਡੇ ਨਾਲ ਹੀ ਹਾਂ ਜਿਸ ਪ੍ਰਦੇਸ਼ ਤੁਹਾਡੇ ਨਾਲ ਰਹੇਗਾ। ਕਿਉਂਕਿ ਇਹ ਹੁੰਦਾ ਕਿ ਅੱਜ ਮੰਡੇ ਹੈਗਾ, ਵੀਕਐਂਡ 'ਤੇ ਕਾਫੀ ਖਬਰਾਂ ਆਉਂਦੀਆਂ ਲੋਕਲ ਸਾਡੀਆਂ, ਕੀ ਹੋ ਰਿਹਾ ਇੱਥੇ, ਇਕੋਨਮੀ ਕਿਸ ਤਰ੍ਹਾਂ ਜਾ ਰਹੀ ਹੈ, ਕਿਸ ਤਰ੍ਹਾਂ ਹੈ ਨਾ। ਤਾਂ ਉਸ ਬਰਾਸ ਜੋਹਰੇ ਤੁਹਾਡੇ ਲਈ ਅੱਗੇ ਜਾ ਕੇ ਲੈ ਕੇ ਆਉਣਗੇ ਪ੍ਰੋਗਰਾਮ 4 ਤੋਂ ਬਾਅਦ, ਅਤੇ ਆਪਾਂ ਤੁਹਾਡੇ ਨਾਲ ਲਾਵਾਂ ਪਾਵਾਂਗੇ ਸਾਂਝ 4:10 'ਤੇ। ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈ ਰਿਕਾਰਡਡ ਅਤੇ ਗੱਲਬਾਤ ਕਰਦੇ ਰਹੋ, ਅਤੇ 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਦੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8657-75-96, 9585-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
2: You're listening to Desh Pradesh Prime Time Radio. For any information or advertising, call our head office at 416-725-2551. Desh Pradesh Prime Time Radio.

ਕਰਨ ਲੱਗਾ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮੋਰਗੇਜ ਪਹਿਲਾਂ ਬੀ ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮੋਰਗੇਜ ਪੇ ਕਰ ਰਹੇ ਹੋ, ਤਾਂ ਤੁਹਾਡੀ ਮੋਰਗੇਜ ਹੁਣ ਉਹ ਏ ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਇਸ ਤੁਹਾਡੀ ਜਿਹੜੀ ਮੋਰਗੇਜ ਆ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ, ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511-647-640-2511 ਤੇ ਕਾਲ ਕਰੋ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ।

0: ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
2: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
3: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
4: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟ ਦੇ ਹਰੇਕ ਸਾਲ ਦੇ ਦੁਆਰਾ
3: ਸੋਮਵਾਰ ਦਾ ਦਿਨ ਹੈ ਅਤੇ ਤੁਹਾਡੇ ਨਾਲ ਹੈਗੀਆਂ ਠੀਕ ਸ਼ਾਮ ਦੇ 6 ਵਜੇ ਤੱਕ ਸਾਡਾ ਸੱਤ ਰਹੇਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ ਅੱਛਾ ਕੋਮਲ ਅਤੇ ਟਰੈਵਲ ਵਾਲੇ ਤੈਨੂੰ ਇੰਡੀਆ ਭੇਜ ਰਹੇ ਨੇ ਮੈਂ ਵੀ ਤੁਹਾਨੂੰ ਦੱਸਾਂ ਕਿ ਹੁਣ ਇੰਡੀਆ ਦੀ ਖਿੱਚ ਲਓ ਤਿਆਰੀ ਐਂ ਕਰ ਲਓ ਕਿਸੇ ਕਮਰ ਕਿਸੇ ਤਿਆਰ ਅਤੇ ਫਿਰ ਆਪਾਂ ਕੱਢਿਆ ਹੀ ਗੇੜਾ ਹੈ ਟੋਰਾਂਟੋ ਟੂ ਦਿੱਲੀ ਅਕਤੂਬਰ ਨਵੰਬਰ ਵਿੱਚ ਜਾਣਾ ਦੋ ਪੀਸ ਨਾਲ $1490 ਦੀ ਟਿਕਟ ਆ ਟੋਰਾਂਟੋ ਟੂ ਦਿੱਲੀ ਅਕਤੂਬਰ 91 ਹੈਗੀ $1150 ਵਿਦ ਦੋ ਪੀਸ ਅਤੇ ਟੋਰਾਂਟੋ ਟੂ ਬੋਂਬੇ ਜਾਣਾ ਅਕਤੂਬਰ ਜਾਂ ਨਵੰਬਰ ਵਿੱਚ ਜਾਣਾ $1550 ਦੀ ਟਿਕਟ ਆ ਰਹੀ ਆ ਟੋਰਾਂਟੋ ਟੂ ਅੰਮ੍ਰਿਤਸਰ 91 ਹੈਗੀ ਆ ਭਾਈ ਅਕਤੂਬਰ ਨਵੰਬਰ ਦੇ ਵਿੱਚ $1380 ਦੀ ਦੋ ਪੀਸਿਸ ਨਾਲ ਜਾਣੀ ਦੋ ਲੱਗ ਜਾਣ ਨਾਲ ਅਟੈਚਿੰਗ ਕਹਿ ਲਓ ਕੁਛ ਕਹਿ ਲਓ ਜੇ ਦਿੱਲੀ ਟੂ ਟੋਰਾਂਟੋ ਜਾਣਾ 91 ਹੈਗੀ $1150 ਜੇਕਰ ਤੁਸੀਂ ਬਿਜਨਸ ਕਲਾਸ ਦੇ ਵਿੱਚ ਝੂੜੇ ਲੈਣੇ ਆ ਤਾਂ ਫਿਰ ਇਹ ਤੁਹਾਨੂੰ ਦੱਸਦੀ ਹੈ ਬੜੀ ਸਸਤੀ ਟਿਕਟ ਲੱਗੀ ਹੋਈ ਆ $4950
1: ਜੀ
3: ਐਕਚੁਲੀ ਕਈ ਵਾਰੀ ਕੀ ਹੁੰਦਾ ਜਿਹੜੇ ਬਜ਼ੁਰਗ ਹੁੰਦੇ ਆਪਾਂ ਉਹਨਾਂ ਨੂੰ ਤੰਗ ਕਰਦੇ ਹਾਂ ਤੁਰਨ 'ਚ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਪੈਨਸ਼ਨ ਵੀ ਹੁੰਦੀ ਆ ਉਹ ਵੀ ਖਾ ਜਾਂਦੇ ਹਾਂ ਕਹਿਣਾ ਤਾਂ ਨਹੀਂ ਚਾਹੀਦਾ ਪਰ ਉਹਨਾਂ 'ਤੇ ਲਾ ਦਿਆ ਕਰੋ
1: ਬਿਲਕੁਲ
3: ਟਿਕਟ ਲਿਆ ਦਿਆ ਕਰੋ ਚੰਗੀ ਮੂਹਰੇ ਤਾਂ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਪਿੱਛੇ ਬਹਿ ਕੇ ਔਖੇ ਨਾ ਹੋਣ
1: ਹਾਂਜੀ
3: ਅਤੇ ਉਹ ਭਾਈ ਉਹਨਾਂ ਨੂੰ ਉਹਨਾਂ 'ਤੇ ਲਾ ਜਾ ਕਰੋ ਬਿਜ਼ਨਸ ਕਲਾਸ ਭੇਜਿਆ ਕਰੋ ਬਜ਼ੁਰਗ ਵਿਚਾਰੇ ਪਤਾ ਨਹੀਂ ਕਿੰਨਾ ਥੋੜ੍ਹੇ ਟਾਈਮ ਖੋਲੇ ਖੁੱਲੇ ਹੈਂਗ ਹੁੰਦੇ ਨੇ ਹੈ ਨਾ ਅਤੇ ਬਸ ਤਾਂ ਕਿਸੇ ਦਾ ਵੀ ਨਹੀਂ ਪਤਾ ਪਰ ਜਦੋਂ ਬੰਦਾ ਓਲਡ ਹੁੰਦਾ ਥੋੜ੍ਹੀ ਜਿਹੀ ਕੇਅਰ ਕਰਨੀ ਚਾਹੀਦੀ ਹੈ ਇਹ ਬਿਜ਼ਨਸ ਕਲਾਸ ਲੈ ਲਓ ਬਾਲੀ ਹੋਰ ਵੀ ਬਣਾ ਦੇਣਗੇ ਵਧੀਆ ਪ੍ਰਾਈਸ 4950 ਕੋਮਲ ਦਾ ਨੰਬਰ ਲੈ ਲਓ ਮੈਂ ਨੰਬਰ ਦੇ ਦਿਆਂ ਹੁਕਮ 905-239-7711
1: ਜੀ
3: 905-239-7711
1: ਜੀ
3: ਟੈਲੀਫੋਨ ਨੰਬਰ
1: ਮਨੀਤ ਗਿਰੀ ਜੀ ਦੇ ਨਾਲ ਵੀ ਤੁਸੀਂ ਗੱਲਬਾਤ ਕਰੋ ਜੇ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੋਈ ਕੇਸ ਕੀਤਾ ਹੋਵੇ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੋਵੇ ਤੁਹਾਡਾ ਕੇਸ ਕੋਰਟ ਵਿੱਚ ਆਲਰੇਡੀ ਚੱਲ ਰਿਹਾ ਹੋਵੇ ਕੋਈ ਜਾਂ ਤੁਹਾਡੀ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕਿਸੇ ਵੀ ਲੀਗਲ ਮੈਟਰ ਦੇ ਵਿੱਚ ਕੋਈ ਹੈਲਪ ਚਾਹੀਦੀ ਹੈ ਤਾਂ ਤੁਹਾਡੀ ਇਹ ਪੂਰੀ ਮਦਦ ਕਰਨਗੇ ਮਨੀਤ ਗਿਰੀ ਬਰਿਸਟਰ ਸੋਲਿਸਟਰ ਸਿਵਲ ਕੋਰਟ ਕੇਸਿਸ ਲੀਗਲ ਡਿਸਪਿਊਟਸ ਇੰਪਲੋਇਮੈਂਟ ਲਾਅ ਮੈਟਰਸ ਦੇ ਵਿੱਚ ਸਾਰੇ ਇੰਡੀਵਿਜੁਅਲਸ ਐਂਡ ਬਿਜ਼ਨਸਿਸ ਦੀ ਪੂਰੀ ਹੈਲਪ ਕਰਦੇ ਆ ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ ਕਿਸੇ ਲੀਗਲ ਡਿਸਪਿਊਟ ਦਾ ਹੱਲ ਲੱਭਣਾ ਹੋਵੇ ਆਪਣੀ ਜੋਬ ਜਾਂ ਵਰਕ ਪਲੇਸ ਰਿਲੇਟਡ ਤੁਹਾਨੂੰ ਲੀਗਲ ਮੈਟਰਸ ਦੇ ਲਈ ਮਦਦ ਚਾਹੀਦੀ ਹੋਵੇ ਇਹ ਤੁਹਾਡੇ ਕੇਸ ਨੂੰ ਪ੍ਰੋਪਰਲੀ ਸਮਝ ਕੇ ਤੁਹਾਨੂੰ ਅੱਗੇ ਦੇ ਲੀਗਲ ਆਪਸ਼ਨਸ ਬਾਰੇ ਗਾਈਡ ਕਰਨਗੇ ਅਤੇ ਪੂਰੀ ਤੁਹਾਡੀ ਹੈਲਪ ਕਰਨਗੇ ਆਪਣੇ ਸਿਵਲ ਲਾਸੂਟਸ ਲੀਗਲ ਕਲੇਮਸ ਕੰਟਰੈਕਟ ਡਿਸਪਿਊਟਸ ਪ੍ਰੋਪਰਟੀ ਡਿਸਪਿਊਟਸ ਡੈਥ ਕਲੇਮਸ ਹੋਣ ਬਿਜ਼ਨਸ ਡਿਸਪਿਊਟ ਹੋਣ ਕੋਰਟ ਕੇਸਿਸ ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਤੁਸੀਂ ਇਹਨਾਂ ਦੀ ਪੂਰੀ ਹੈਲਪ ਲੈ ਸਕਦੇ ਹੋ ਮਨੀਤ ਗਿਰੀ ਜੀ ਦੇ ਨਾਲ ਆਫਿਸ ਦੇ ਵਿੱਚ ਇਹਨਾਂ ਦੀ ਮੁਲਾਕਾਤ ਕਰੋ ਆਫਿਸ ਇਹਨਾਂ ਦਾ ਓਕਵਿਲ ਦੇ ਵਿੱਚ ਲੋਕੇਟਡ ਹੈ ਮੰਡੇ ਟੂ ਫਰਾਈਡੇ ਤੁਸੀਂ ਜਾ ਸਕਦੇ ਹੋ ਅਤੇ ਬ੍ਰੈਂਪਟਨ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਨੰਬਰ ਹੈ 437-551-8000 437-551-8000 'ਤੇ ਕਾਲ ਹੋਏਗੀ ਮਨੀਤ ਗਿਰੀ ਜੀ ਗਿਰੀ ਲੀਗਲ ਲਾਅ ਆਫਿਸ ਤੋਂ
3: ਅੱਛਾ ਦੁਕਾਨਿਆਂ ਦੀਆਂ ਗੱਲਬਾਤ ਕਰੀਏ ਆਪਾਂ ਦੁਕਾਨਾਂ ਜਲਾਇਆ ਨਹੀਂ ਹੈ ਨਾ
1: ਹਾਂਜੀ
3: ਅਤੇ ਜਿਹੜੇ ਦੀਦਾਰ ਸੰਧੂ ਸੀ ਨਾ ਉਹਨਾਂ ਨੇ ਪਹਿਲਾਂ ਗਾਣੇ ਸਦੀਕ ਸਾਹਿਬ ਨੂੰ ਲਿਖ ਕੇ ਦਿੱਤੇ ਗਾਉਣ ਵਾਸਤੇ ਨਾ
1: ਹਾਂਜੀ
3: ਹੋਰ ਵੀ ਕਈ ਸਿੰਗਰਾਂ ਨੇ ਉਹਨਾਂ ਦੇ ਗੀਤ ਗਾਏ ਰਿਕਾਰਡ ਕਰਾਏ ਉਦੋਂ ਨਾ ਕੁਦਰਤੀ ਹੁੰਦਾ ਸੀਗਾ ਥੋੜ੍ਹਾ ਜਿਹਾ ਕਹਿ ਲਓ ਟਾਈਮ ਹੁੰਦਾ ਹਰ ਇੱਕ ਉਦੋਂ ਡਿਊਟਸ ਜੋੜੀਆਂ ਬਹੁਤ ਸੀਗੀਆਂ ਸਾਰਿਆਂ ਨਾਲੋਂ ਵਧੀਆ ਤਾਂ ਹਰਚਰਨ ਗਰੇਵਾਲ ਅਤੇ ਸੀਮਾ ਹੋਰੀ ਹੁੰਦੀ ਸੀ ਪਹਿਲਾਂ
1: ਹਾਂਜੀ
3: ਫਿਰ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੋਰਾਂ ਨੇ ਬਹੁਤ ਆਪਣੀ ਜਾਣੀ ਬਣਾਇਆ ਡਿਊਟ ਜੋੜੀਆਂ ਦੇ ਵਿੱਚ ਕਿੰਨੇ ਸਾਲ ਗਾਇਆ ਹੈ ਨਾ, ਅਤੇ ਫਿਰ ਚਮਕੀਲਾ ਸਾਹਿਬ ਆਏ, ਚਮਕੀਲੇ ਸਾਹਿਬ ਨੇ ਤਾਂ ਬਾਟੀ ਕੱਢਤੇ ਅਤੇ ਹੈ ਨਹੀਂ ਪ੍ਰੋਗਰਾਮ 'ਤੇ ਪ੍ਰੋਗਰਾਮ। ਪਰ ਦੀਦਾਰ ਸੰਧੂ ਸਾਹਿਬ ਨੇ ਜਿਹੜੇ ਇਹਨਾਂ ਨੇ ਬਹੁਤ ਡਿਫਰੈਂਟ ਡਿਫਰੈਂਟ ਕਲਾਕਾਰਾਂ ਨੇ ਗਾਇਆ, ਜਿਵੇਂ ਆਪ ਕਹਿੰਦੇ ਪੰਜਾਬੀ ਮਾਂ ਬੋਲੀ ਦੇ ਸੁਰਿੰਦਰ ਕੌਰ ਹੋਰੇ ਹੋ ਗਏ, ਉਹਨਾਂ ਨੂੰ ਵੀ ਗੀਤ ਕਰਵਾਏ ਆ, ਰਿਕਾਰਡਿੰਗ ਕਰਵਾਈ ਆ। ਉਦੋਂ ਪੈਸੇ ਘੱਟ ਮਿਲਦੇ ਹੁੰਦੇ ਥੋੜ੍ਹੇ ਬਹੁਤੇ ਹੈ ਨਾ, ਜਦੋਂ ਜਿਹੜਾ ਕਲਾਕਾਰ ਵੀ ਬੜੇ ਸਿੱਧੇ ਸਾਧੇ ਜਿਹੇ ਹੁੰਦੇ ਸੀਗੇ, ਹਰੇਕ ਨੇ ਕਰਾ ਲੈਂਦੇ ਰਿਕਾਰਡ, ਤੁਹਾਡੇ ਨੇ ਕਰਾ ਲਿਆ ਹੈ ਨਾ, ਤਾਂ ਚਲੋ ਗਾ ਲਿਆ ਹੈ ਨਾ, ਤਾਂ ਚੰਗੇ ਜਾਣੀ ਹੁਣ ਵੀ ਠੀਕ। ਮੈਂ ਕਲਾਕਾਰ ਦੀ ਇਹ ਨਹੀਂ ਕਿ ਹੁਣ ਕੋਈ ਫਰਕ ਪੈ ਗਿਆ, ਪਰ ਥੋੜ੍ਹਾ ਜਿਹਾ ਸਮੇਂ ਦੇ ਨਾਲ, ਹੁਣ ਤਾਂ ਫਿਰ ਤੁਹਾਨੂੰ ਸਮੇਂ ਦੇ ਨਾਲ ਚੱਲਣਾ ਪੈਂਦਾ, ਬਾਊਂਸਰ ਵੀ ਰੱਖਣੇ ਪੈਂਦੇ ਨਾਲ ਹੈ ਨਾ, ਸਭ ਕੁਝ ਰੱਖਣਾ ਪੈਂਦਾ। ਉਦੋਂ ਨਹੀਂ ਸੀ ਹੁੰਦਾ, ਉਦੋਂ ਤਾਂ ਗੱਡੇ 'ਤੇ ਚੜ੍ਹ ਕੇ ਗਾ ਲਿਆ ਹੈ ਨਾ, ਅਤੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਆਪਾਂ ਸਟਾਰਟਿੰਗ 'ਚ ਲਾਇਆ, ਅੱਜ ਲਾਲ ਚੰਦ ਜਿਹੜਾ ਜੱਟ ਜੀ ਨੂੰ ਉਹ ਟੂੰਬੀ ਨਾਲ ਗਾ ਕੇ ਸਾਰੇ ਗਾਣੇ ਹੈ ਨਾ, ਅਤੇ ਮਾਵਾ ਜਿਹਾ ਲਵਾ ਕੇ ਪੱਗ ਨੂੰ ਤੁਰਲਾ ਛੱਡ ਲੈਂਦੇ ਸੀਗੇ, ਅਤੇ ਹੁਣ ਲਓ ਜੀ ਆਪਾਂ ਤੁਹਾਨੂੰ ਸੁਣਿਆ ਪੁਰਾਣਾ ਇੱਕ ਦੁਗਾਣਾ, ਤੁਸੀਂ ਕਰੋਗੇ ਇੰਜੋਏ, ਤੁਹਾਡੀ ਪਲਾਨ ਪੇਸ਼ ਪਰਦੇਸ ਨਾਲ ਜੁੜੇ।

0: ਪ੍ਰੋਵਾਈਡ ਕਰਦੇ ਨੇ 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 6479992569 6479992569।
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ।
2: ਸਰਦੀ ਕੇ ਦਿਨ ਆਨੇ ਵਾਲੇ ਹੈਂ, ਅਗਰ ਆਪ ਓਨਟਾਰੀਓ ਮੇ ਰਹਤੇ ਹੈਂ ਔਰ ਆਪਕੀ ਆਮਦਨੀ ਤੈਅ ਸੀਮਾ ਕੇ ਅੰਦਰ ਹੈ ਤੋ ਆਪ ਐਨਬ੍ਰਿਜ ਗੈਸ ਸੇ ਮੁਫਤ ਇੰਸੂਲੇਸ਼ਨ, ਡਰਾਫਟ ਪ੍ਰੂਫਿੰਗ ਔਰ ਦੂਸਰੀ ਸੁਵਿਧਾਓਂ ਕਾ ਫਾਇਦਾ ਉਠਾ ਸਕਤੇ ਹੈਂ। ਜ਼ਿਆਦਾ ਜਾਣਕਾਰੀ ਕੇ ਲੀਏ anbridgegas.com/winterproofing ਪਰ ਜਾਏ। ਨਿਯਮ ਔਰ ਸ਼ਰਤੇ ਲਾਗੂ।
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 792-8053-5353 Sofamart or Casa Leather, ikko hi company da naam. Ki tusi apni insurance bahut zyada pay karde ho? Worry not, ik naam assi tuhanu dasde ha, mainu sharma ho randa ha. Eh tuhanu auto, home, commercial, business insurance di best deal leke denge.

0: ਲੰਮੇ ਸਮੇਂ ਤੋਂ ਮਨੂ ਸ਼ਰਮਾ ਹੋਰੇ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2099-952-3532 ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਦੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ਾਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਦੋਵ ਨੂੰ
1: 647-7410-647-739-8710, ਲਾਇਸੈਂਸ ਨੰਬਰ MT00-3450। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੀ ਸੋਮਵਾਰ ਦੀ ਮਹਿਫਲ ਜਮੀ ਹੋਈ ਆ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਹਾਂ
1: ਜੀ
0: ਪਰ ਅਸੀਂ ਸਾਈਨ ਅਪ ਕਰਾਂਗੇ ਹੁਣ ਕਿਉਂਕਿ ਅਗਲਾ ਪ੍ਰੋਗਰਾਮ ਲੈ ਕੇ ਆਉਣਾ ਸਿਮਰਾਜ ਸਿੱਧੂ ਹੋਰਾਂ ਨੇ ਅਤੇ ਤੁਹਾਡੇ ਲਈ ਖਬਰਾਂ ਹੋਣਗੀਆਂ ਬਹੁਤ ਕੁਛ ਹੋਏਗਾ ਅਤੇ ਨਾਲ ਦੇ ਨਾਲ ਗੀਤ ਸਿੰਘ ਤੁਹਾਡੀ ਪਸੰਦ ਹੋਣਾ ਹੀ ਹੋਣਾ
1: ਬਿਲਕੁਲ
0: ਅਤੇ ਆਪਾਂ ਫਿਰ ਇੱਕ ਲੈ ਲਈਏ ਰੋਹਲ ਗਰੇਵਾਲ ਦਾ ਮੈਸੇਜ ਲੈ ਲਈਏ ਜੇਕਰ ਤੁਸੀਂ ਐਨੀਵਨ ਨੀਡ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਰੀਫਾਈਨਾਂਸਿਸ ਹੋਮ ਐਕੁਇਟੀ ਘਟਾਉਣੀ ਆ ਕਮਰਸ਼ੀਅਲ ਬਿਜ਼ਨਸ ਦੇ ਵਿੱਚੋਂ ਤਾਂ ਫਿਰ ਨੰਬਰ ਇਹਨਾਂ ਦਾ ਨੋਟ ਕਰ ਲਓ ਮੈਂ ਦੱਸਦਾ 90% ਤੁਹਾਨੂੰ ਫੰਡਿੰਗ ਕਰ ਰਹੇ ਨੇ ਕਮਰਸ਼ੀਅਲ ਬਿਲਡਿੰਗ ਵਾਸਤੇ ਹੈ ਨਾ
1: ਅਤੇ
0: ਪ੍ਰਾਈਵੇਟ ਮੋਰਗੇਜ ਵੀ ਤੁਹਾਨੂੰ ਫਟਾਫਟ ਦਵਾ ਦੇਣਗੇ ਨੰਬਰ ਨੋਟ ਕਰ ਲਓ ਉਹਨਾਂ ਦਾ 647 ਜੇ ਗੈਸ ਸਟੇਸ਼ਨ ਲੈਣਾ ਕਹਿੰਦੇ ਮੈਂ ਰਾਈਟ ਵੇ ਤੁਹਾਨੂੰ ਪ੍ਰਬੰਧ ਕਰ ਦਿੰਦਾ ਮੋਰਗੇਜ ਦਾ 6476402511 ਕਾਰ ਵਾਸ਼ 'ਤੇ ਵੀ ਇਹਨਾਂ ਕੋਲ ਕੁਛ ਲੱਗੇ ਕਾਰ ਵਾਸ਼ ਵੀ ਇਹਨਾਂ ਦੇ ਕੋਲ ਹੈਗੇ ਨੇ ਕੁਛ
1: ਜੀ
0: ਉਹ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ 6476402511
1: ਜੀ ਅਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ ਤੁਸੀਂ ਇਹਨਾਂ ਨੇ ਪੂਰਾ ਸਪਟੈਂਬਰ ਮਹੀਨੇ ਦੇ ਲਈ ਤੁਹਾਡੇ ਲਈ ਡੀਲ ਲਗਾਈ ਹੋਈ ਹੈ ਅਤੇ ਬਾਏ ਵਨ ਗੈਟ ਵਨ ਫਰੀ ਵਾਲੀਆਂ ਡੀਲਸ ਨੇ ਜਿਹੜੇ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਲੈ ਸਕਦੇ ਹੋ ਸਪਟੈਂਬਰ ਮਹੀਨਾ ਖਤਮ ਹੋਣ 'ਚ 2 ਦਿਨ ਹਜੇ ਹੋਰ ਹੈਗੇ ਨੇ ਅਤੇ ਤੁਸੀਂ 2 ਦਿਨ ਹੋਰ ਇਹ ਡੀਲਸ ਦਾ ਫਾਇਦਾ ਲਓ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ ਇਹ 4 ਡੀਲਸ ਨੇ ਬਾਏ ਵਨ ਗੈਟ ਵਨ ਫਰੀ ਜਿਹੜੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦੇ ਨਾਲ ਲੈ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ 'ਤੇ ਪਹੁੰਚ ਕੇ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ ਬਾਏ ਵਨ ਗੈਟ ਵਨ ਫਰੀ ਲਓ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸ ਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ 'ਤੇ ਤਿੰਨੋਂ ਲੋਕੇਸ਼ਨ ਲੇਟ ਨਾਈਟ ਤੱਕ ਓਪਨ ਨੇ ਬਟ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇਹਨਾਂ ਡੀਲਸ ਦਾ ਫਾਇਦਾ ਲੈ ਸਕਦੇ ਹੋ
0: ਦੋਸਤੋ ਸੰਦੇ ਆ ਗਿਆ ਅਤੇ ਮੁਸਕਰਾਉਂਦੇ ਰਹੋ ਸ਼ਾਮ ਬੜੀ ਸੋਹਣੀ ਮਨਮੋਹਣੀ ਜੀ ਘਰਾਂ ਨੂੰ ਹੌਲੀ ਹੌਲੀ ਆਓ ਵਧੀਆ ਵਧੀਆ ਪਕਵਾਨ ਖਾਓ ਅਤੇ ਸੈਰ ਸੁਰ ਕਰੋ ਅਤੇ ਲਓ ਨਜ਼ਾਰਾ ਅਤੇ ਆਪਾਂ ਮਿਲਦੇ ਹਾਂ ਠੀਕ ਹੈ ਜੀ ਕੱਲ੍ਹ ਨੂੰ ਮਿਲਾਂਗੇ ਸ਼ਾਰਪ 3 ਵਜੇ ਲੇਕਿਨ ਆਪਣਾ ਸਾਥ ਹਲੇ ਹੈਗਾ 6 ਵਜੇ ਤੱਕ ਅਗਲਾ ਪ੍ਰੋਗਰਾਮ ਸਮਰਾਜ ਵਿੱਚ ਲੈ ਕੇ ਆ ਰਹੇ ਨੇ
1: ਬਿਲਕੁਲ ਸਾਨੂੰ ਇੱਥੇ ਇਜਾਜ਼ਤ ਦਿਓ ਕੱਲ੍ਹ ਨੂੰ ਮਿਲਾਂਗੇ ਫਿਰ ਤੋਂ ਸਤਿ ਸ਼੍ਰੀ ਅਕਾਲ

0: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki immigration di har problem da solution lain lai, community de jaane pehchane ate tajrubekar immigration consultant Gary Virk nu milo.
1: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha. CIC Immigration. Hune hi call karo 416-456-6161.
2: Canada vich rehnde hoye har parivar ko life insurance honi bahut zaruri hai apne parivar di financial security te future planning layi.
3: Ese layi main apni te wife di insurance policy prime insurance te Simraj Sidhu to hi karwai hai.
4: Jekar tusi vi kise tarah di life insurance, mortgage insurance, disability insurance, critical illness insurance bare soch rahe ho ta sab to vadh coverage te sahi policy tuhanu Simraj Singh Sidhu hi dwa sakde ne. Parents layi super visa insurance ya visitor visa insurance di best quote layi hune call karo 416-453-3381 te 416-457-3381
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
5: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨੀਵਰਸ 17 170 ਗਿਲਡਨ ਰੋਡ ਯੂਨੀਵਰਸ 17 ਟੈਲੀਫੋਨ ਨੰਬਰ 6473021322 6473213322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 5 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ ਹੁਣ ਤੱਕ ਬਰਾੜ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ, 289-952-9532, 298-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
4: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਹ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
7: Yeah, Toronto, the Harman Piara Radio, Days per Day, Days per Day.
8: For advertisements and information,
7: information,
8: call us now. 416-457-3381 416-457-3381 ਜਾਂ ਫਿਰ 416-725-2551 416-725-2551।
9: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
9: 905-564-6444।

ਸੁਰਤੀ AM ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਠੀਕ 6 PM ਤੱਕ, ਸ਼ਾਮ ਦੇ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ ਆਪਣੇ ਇਸ ਬਿਜ਼ੀ ਕਮਿਊਟ ਟਾਈਮ ਦੇ ਵਿੱਚ। ਅਤੇ ਠੀਕ 6 ਵਜੇ ਤੱਕ ਦੋਸਤੋ ਤੁਹਾਨੂੰ ਕੈਨੇਡਾ, ਅੰਟੇਰੀਓ ਅਤੇ ਲੋਕਲ GTA, ਬ੍ਰੈਂਟਨ ਐਂਡ ਬਿਯੋਂਡ ਦੀਆਂ ਨਵੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਕੁਝ ਕੰਮ ਦੀਆਂ ਗੱਲਾਂ ਅਸੀਂ ਕਰਾਂਗੇ ਸਾਡੇ ਕੁਝ ਇੱਕ ਖਾਸ ਸਪਾਂਸਰਸ ਦੇ ਨਾਲ, ਜੋ ਕਿ ਵੱਖੋ ਵੱਖ ਡਿਫਰੈਂਟ ਇੰਡਸਟਰੀਜ਼ ਤੋਂ ਤੁਹਾਨੂੰ ਜਾਣਕਾਰੀਆਂ ਪੇਸ਼ ਕਰਨਗੇ। ਸਾਨੂੰ ਕੁਝ ਸਵਾਲ ਜਵਾਬ ਕਰਕੇ ਵੀ, ਤੁਹਾਨੂੰ ਸੁਣ ਕੇ ਵੀ ਜਾਂ ਵੇਖ ਕੇ ਵੀ ਕਾਫੀ ਜ਼ਿਆਦਾ ਫਾਇਦਾ ਹੋਊਗਾ। ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ, ਅੱਜ ਮੰਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਕੁਝ ਮੋਰਗੇਜ ਰਿਲੇਟਡ, ਕੁਝ ਨਾਲ ਦੀ ਨਾਲ ਸੇਲਸ ਰਿਲੇਟਡ, ਕੁਛ ਡੈਟ ਰਿਲੇਟਡ ਅਤੇ ਹੋਰਾਂ ਵੀ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਨਿਤ ਰੋਜ਼ ਹੀ ਸਾਡੇ ਪ੍ਰੋਗਰਾਮ ਦੇ ਵਿੱਚ। ਤੁਹਾਡੇ ਲਈ ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਇਸਟੇਟ, ਮੋਰਗੇਜ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਡੈਟ, ਐਜੂਕੇਸ਼ਨ ਅਤੇ ਹੋਰ ਵੀ ਡਿਫਰੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਸੁਣਨ ਦਾ ਮੌਕਾ ਮਿਲਦਾ ਹੀ ਮਿਲਦਾ ਹੈ। ਅਤੇ ਨਾਲ ਦੀ ਨਾਲ ਤੁਹਾਨੂੰ ਸਾਡੇ ਕੁਝ ਖਾਸ ਸਪਾਂਸਰ ਦੇ ਮੈਸੇਜਸ ਵੀ ਜ਼ਰੂਰ ਪੇਸ਼ ਕਰਾਂਗੇ। ਅਤੇ ਠੀਕ 6 ਵਜੇ ਤੱਕ ਸਾਨੂੰ ਕੋਈ ਵੀ ਤੁਸੀਂ ਆਪ ਮੈਸੇਜ ਭੇਜਣਾ ਹੋਵੇ, ਤੁਸੀਂ ਜਦੋਂ ਮਰਜ਼ੀ ਜੀ ਕਰਦਾ ਹੈ ਆਪਣਾ ਟੈਕਸਟ ਮੈਸੇਜ ਸਾਨੂੰ ਲਾਈਵ ਸਟੂਡੀਓ 'ਚ ਭੇਜ ਸਕਦੇ ਹੋ, ਆਪਣਾ ਵਟਸਐਪ 'ਤੇ ਵੀ ਮੈਸੇਜ ਲਾਈਵ ਸਟੂਡੀਓ ਵਿੱਚ ਭੇਜ ਸਕਦੇ ਹੋ। ਖਾਸ ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਲਾਈਵ 'ਚ ਏਅਰ ਰਿਕੁਐਸਟ ਕਰਨਾ ਹੋਵੇ, ਤੁਸੀਂ ਟੈਕਸਟ ਜਾਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ। ਸਾਡਾ ਕੋਈ ਵੀ ਐਡਵਰਟਾਈਜ਼ਰ ਹੈ, ਐਡ ਸੁਣੀ ਹੈ, ਨੰਬਰ ਨਹੀਂ ਲਿਖਿਆ ਗਿਆ, ਗੱਡੀ ਚਲਾ ਰਹੇ ਸੀ ਜਾਂ ਜੋ ਵੀ ਸਿਨੇਰੀਓ ਹੈ, ਨੰਬਰ ਸਾਡੇ ਐਡਵਰਟਾਈਜ਼ ਦਾ ਕੋਈ ਵੀ ਚਾਹੀਦਾ ਹੋਵੇ, ਟੈਕਸਟ ਔਰ ਵਟਸਐਪ ਹੈ 416-457-3381 'ਤੇ ਲਾਈਵ ਟੈਕਸਟ ਜਾਂ ਵਟਸਐਪ ਦੇ ਰਾਹੀਂ ਗੱਲਬਾਤ ਹੋ ਸਕਦੀ ਹੈ ਠੀਕ 6 ਵਜੇ ਤੱਕ। ਜੇ ਸਟੂਡੀਓ ਦੇ ਵਿੱਚ ਹੀ ਗੱਲਬਾਤ ਕਰਨਾ ਚਾਹੁੰਦੇ ਹੋ, ਆਫ ਦੀ ਏਅਰ ਜਦੋਂ ਮਰਜ਼ੀ ਖੁੱਲ੍ਹ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ, ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 ਅੱਜ ਬ੍ਰੈਂਪਟਨ ਅਤੇ ਮਿਸਿਸਾਗਾ ਸ਼ਹਿਰ ਦੇ ਵਿੱਚ ਆਰੋ ਥੈਫਟ ਰਿਡਕਸ਼ਨ ਦੇ ਵਿੱਚ ਇੱਕ ਜਾਣਕਾਰੀ ਪੇਸ਼ ਕੀਤੀ ਗਈ ਹੈ PL ਰੀਜਨਲ ਪੁਲਿਸ ਦੇ ਵੱਲੋਂ। ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਸਾਲ 2025 ਦੇ ਪਹਿਲੇ ਹਾਫ ਤੋਂ ਲੈ ਕੇ ਇਸ ਸਾਲ 2026 ਦੇ ਪਹਿਲੇ ਹਾਫ ਤੱਕ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ 10% ਦਾ ਫਰਕ ਪੇਸ਼ ਹੋ ਚੁੱਕਿਆ ਹੈ। 10% ਘੱਟ ਗੱਡੀਆਂ ਚੋਰੀ ਹੋਣ ਦੀਆਂ ਰਿਪੋਰਟਸ ਪੇਸ਼ ਹੋਈਆਂ ਹਨ ਅਤੇ ਹੁਣ ਵੱਧ ਪੁਲਿਸ ਫੰਡਿੰਗ ਮਿਲਣ ਦੇ ਨਾਲ ਵੀ ਉਮੀਦ ਹੈ, ਇੱਕ ਆਸ ਹੈ ਕਿ ਹੋਰ ਵੀ ਰਿਡਕਸ਼ਨ ਪੇਸ਼ ਕੀਤਾ ਜਾਊਗਾ ਅਤੇ ਖਾਸ ਤਾਂ ਓਰਗਨਾਈਜ਼ ਕ੍ਰਿਮੀਨਲ ਨੈਟਵਰਕਸ 'ਤੇ ਕ੍ਰੈਕ ਡਾਊਨ ਕੀਤਾ ਜਾਊਗਾ ਜੋ ਕਿ ਇਹਨਾਂ ਗੱਡੀਆਂ ਦੇ ਲਈ, ਵੱਧ ਤੋਂ ਵੱਧ ਗੱਡੀਆਂ ਦੇ ਚੋਰੀਆਂ ਦੇ ਲਈ ਜ਼ਿੰਮੇਵਾਰ ਹਨ। ਅਤੇ ਗੱਡੀਆਂ ਦੇ ਨਾਲ ਹੀ ਇੱਕ ਹੋਰ ਖਬਰ ਹੈ, ਖਬਰ ਇਹ ਹੈ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਜਿੰਨੀਆਂ ਵੀ ਗੱਡੀਆਂ ਬਾਏ ਲਾਅ ਦੇ ਵੱਲੋਂ ਗਲਤ ਮਲਤ ਇਲੀਗਲ ਪਾਰਕਿੰਗ ਕਰਕੇ ਜਾਂ ਫਿਰ ਬਾਰ ਬਾਰ ਹੀ ਟਿਕਟਾਂ ਉਸ ਹੀ ਗੱਡੀ ਨੂੰ ਮਿਲੀਆਂ ਅਤੇ ਫਿਰ ਵੀ ਉਹਨਾਂ ਨੇ ਗੱਡੀ ਉੱਥੇ ਤੇ ਉੱਥੇ ਹੀ ਲਾਈ ਹੈ, ਇਲੀਗਲੀ ਪਾਰਕ ਕੀਤੀ ਹੈ। ਟੋਇੰਗ ਤਾਂ ਹੁਣ ਕਹਿ ਰਹੇ ਨੇ ਕਿ 3 ਗੁਣਾ ਵੱਧ ਗੱਡੀਆਂ 25 ਤੋਂ ਲੈ ਕੇ ਹੁਣ ਤੱਕ 26 ਤੱਕ ਬ੍ਰੈਂਪਟਨ ਦੇ ਵਿੱਚ ਟੋ ਕੀਤੀਆਂ ਗਈਆਂ ਹਨ ਅਤੇ ਲੱਖ ਦੀ ਪਲੱਸ ਦੀ ਗਿਣਤੀ ਦੇ ਵਿੱਚ ਤਾਂ ਲੋਕਾਂ ਨੂੰ ਟਿਕਟਸ, ਫਾਈਨਸ ਵੀ ਵੰਡੇ ਗਏ ਹਨ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਖਾਸ ਤਾਂ ਇੱਕ ਜਿਹੜੀ ਤੁਸੀਂ ਕਹਿ ਸਕਦੇ ਹੋ ਸਟਰਕਚਰਲ ਪ੍ਰੋਬਲਮ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ, ਘਰ ਹੀ ਇਸ ਤਰ੍ਹਾਂ ਬਣਾਏ ਗਏ ਨੇ, ਹੁਣ ਬਣਾਏ ਜਾਂਦੇ ਨੇ ਕਿ ਜਿੰਨੇ ਪਰਿਵਾਰ ਦੇ ਵਿੱਚ ਲੋਕ ਨੇ, ਜਿੰਨੀਆਂ ਗੱਡੀਆਂ ਨੇ, ਕਲੀਅਰਲੀ ਨਾਟ ਈਵਨ ਅੱਧਿਆਂ ਦੇ ਲਈ ਵੀ ਨਹੀਂ ਗੱਡੀਆਂ ਦੀ ਪਾਰਕਿੰਗ ਹੈਗੀ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ। ਸੋ ਇਹ ਜਿਹੜੀ ਇਲੀਗਲ ਪਾਰਕਿੰਗ ਹੈ, ਖਾਸ ਤਾਂ ਘਾਹ 'ਤੇ ਹੀ ਚੜ੍ਹੀ ਜਾਂਦੇ ਆ ਕੁਛ ਪਤੰਦਰ, ਕੁਛ ਤਾਂ ਬੱਟ ਹੀ ਵੱਢ ਕੇ ਜਿਹੜੀ ਇੱਕ ਜਿਹੜੀ ਖਰਬ ਹੁੰਦੀ ਆ ਉਹਨੂੰ ਹੀ ਕੱਟ ਕਰਕੇ ਹੀ ਡਰਾਈਵਰ ਐਕਸਟੈਂਸ਼ਨ ਕਰੀ ਜਾਂਦੇ ਆ ਧੱਕੇ ਨਾਲ, ਜਾਂ ਟੇਢੀਆਂ ਹੀ ਗੱਡੀਆਂ ਲਾਈ ਜਾਂਦੇ ਨੇ ਜਸਟ ਫਿਟਸ ਮੋਰ, ਜਾਂ ਤਾਂ ਸੜਕ 'ਤੇ ਹੀ ਓਵਰਨਾਈਟ ਹੀ ਪਾਰਕ ਕੀਤੀ ਜਾਂਦੀ ਹੈ ਨਿਤ ਰੋਜ਼ 365 ਦਿਨ। ਉਹ ਜਿਹੜੀ ਇੱਕ ਸਟਰਕਚਰਲ ਇਸ਼ੂ ਵੀ ਹੈ, ਇਨਫਰਾਸਟਰਕਚਰ ਇਸ਼ੂ ਵੀ ਹੈ ਸ਼ਹਿਰ ਦੇ ਵਿੱਚ, ਪਲੈਨਿੰਗ ਦੀ ਇਸ਼ੂ ਤਾਂ ਬੇਸ਼ੱਕ ਹੈਗੀ ਹੈ, ਪਰ ਅਖੀਰ ਦੇ ਵਿੱਚ ਤਾਂ ਲੋਕਾਂ ਦੀ ਆਵ
of the he problem he hai. You clearly knew what you were getting into when you moved into that property. Jinnia gaddiyan hegiyan ne jekar parking hai ni us hisab de naal ta obviously fir ta common sense varto vartya hi ni ja reha hai taan ta illegal parking diyan fines skyrocket hoyan han pichle saal to leke is saal tak te jinnia gaddiyan tow kitiyan gaiyan ne shehar de vallo Brampton de vich oh bhi 3 guna vadiyan han pichle saal to leke is saal tak te hun jadon ਇਸ ਹੀ ਹਫ਼ਤੇ ਅਗਲੇ ਹਫ਼ਤੇ ਉਸ ਤੋਂ ਅਗਲੇ ਹਫ਼ਤੇ ਲੈ ਕੇ ਚੌਥੇ ਹਫ਼ਤੇ ਮਹੀਨੇ ਦੇ ਵਿੱਚ ਹੀ ਇਨ ਦੀਜ਼ ਨੈਕਸਟ 4 ਵੀਕਸ ਜਦੋਂ ਸਿਟੀ ਕਾਉਂਸਲਰਸ ਰੀਜਨਲ ਕਾਉਂਸਲਰਸ ਐਂਡ ਮੇ ਬੀ ਦ ਮੇਅਰ ਦੇ ਕੈਂਡੀਡੇਟਸ ਤੁਹਾਡੇ ਘਰ ਆ ਕੇ ਡੋਰ ਨਾਕਿੰਗ ਕਰਨਗੇ ਉਹਨਾਂ ਨੂੰ ਜ਼ਰੂਰ ਪੁੱਛਿਓ ਕਿ ਲੋਕਾਂ ਦਾ ਬਲੱਡ ਸੱਕ ਕਰਨ ਤੋਂ ਇਲਾਵਾ ਇਸ ਇਨਡਾਇਰੈਕਟ ਫਾਈਨਸ ਤੋਂ ਇਲਾਵਾ ਕੋਈ ਵੀ ਸਟਰਕਚਰਲ ਇਸ਼ੂ ਤੁਸੀਂ ਇੱਥੇ ਕੋਈ ਚੇਂਜ ਕਰੋਗੇ ਕੋਈ ਵਧੀਆ ਚੇਂਜ ਪੇਸ਼ ਕਰੋਗੇ ਜਿਹਦੇ ਨਾਲ ਫੜ ਕੇ ਅਕੋਮੋਡੇਟ ਕੀਤੀ ਜਾ ਸਕਦੀ ਹੈ ਕਾਫੀ ਜ਼ਿਆਦਾ ਸ਼ਹਿਰਾਂ ਦੇ ਵਿੱਚ ਇਫ ਯੂ ਲੁੱਕ ਐਟ ਸਰੀ ਬੀ ਸੀ ਡੈਲਟਾ ਬੀ ਸੀ ਉੱਥੇ ਤਾਂ ਸੜਕ 'ਤੇ ਹੀ ਓਵਰਨਾਈਟ ਬਿਨਾਂ ਕੋਈ ਵੀ ਪਰਮਿਸ਼ਨ ਤੋਂ ਹੀ ਗੱਡੀਆਂ ਲਾਈਆਂ ਜਾਂਦੀਆਂ ਨੇ ਇਟਸ ਅ ਵੈਰੀ ਵੈਰੀ ਕਾਮਨ ਪ੍ਰੈਕਟਿਸ ਸੋ ਉੱਥੋਂ ਤੋਂ ਲੈ ਕੇ ਇੱਥੇ ਤੱਕ ਤਾਂ ਜਨਤਾ ਖਾਸ ਤਾਂ ਆਪਣੀ ਦੇਸੀ ਜਨਤਾ ਅਤੇ ਖਾਸ ਜਿੰਨੀਆਂ ਗੱਡੀਆਂ ਚਾਹੀਦੀਆਂ ਇੱਕ ਘਰ ਦੇ ਵਿੱਚ ਤਾਂ ਫਰਕ ਤਾਂ ਕੋਈ ਵੀ ਨਹੀਂ ਹੈਗਾ ਐਗਜੈਕਟ ਸੇਮ ਸਿਨੇਰੀਓ ਵਟਸ ਦ ਡਿਫਰੈਂਸ ਬਿਟਵੀਨ ਬ੍ਰੈਂਪਟਨ ਐਂਡ ਸਰੀ ਪਰ ਉੱਥੇ ਤਾਂ ਸੜਕ 'ਤੇ ਹੀ ਗੱਡੀਆਂ ਐਵਰੀ ਸਿੰਗਲ ਘਰ ਦੇ ਵੱਲੋਂ ਲਾਈਆਂ ਜਾਂਦੀਆਂ ਨੇ ਬਿਨਾਂ ਕੋਈ ਵੀ ਫਾਈਨਸ ਤੋਂ ਇਟਸ ਐਕਚੁਅਲੀ ਨੋਰਮਲਾਈਜ਼ਡ ਪਰ ਇੱਥੇ ਹੀ ਇਹਨੂੰ ਇੱਕ ਇਨਡਾਇਰੈਕਟ ਟੈਕਸ ਵੀ ਹੁਣ ਕਲੀਅਰਲੀ ਬਣਾਇਆ ਗਿਆ ਹੈ ਤਾਂ ਤਾਂ 3-4 ਗੱਡੀਆਂ ਟੋ ਕੀਤੀਆਂ ਜਾ ਰਹੀਆਂ ਅਤੇ ਹੁਣ ਤੇ ਹੋਰ ਪ੍ਰਸ਼ਾਦ ਦੇ ਵਾਂਗੂ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਇਲੀਗਲ ਪਾਰਕਿੰਗ ਲਈ ਸੋ ਪੁੱਛਿਓ ਜ਼ਰੂਰ ਕਿ ਇਹਨੂੰ ਹੁਣ ਐਡਰੈਸ ਕਿਵੇਂ ਕੀਤਾ ਜਾਊਗਾ ਬਿਸਾਈਡਸ ਜਸਟ ਇਨਡਾਇਰੈਕਟਲੀ ਟੈਕਸਿੰਗ ਪੀਪਲ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਨਾਲ ਜਾਣ ਦੋਸਤੋ ਕੱਲ੍ਹ ਨੂੰ ਟਮੋਰੋ ਜਾਂ ਕਹਿ ਲਓ ਮਿਡਨਾਈਟ ਤੋਂ ਇੱਕ ਮਿੰਟ ਬਾਅਦ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕੈਨੇਡੀਅਨ ਐਲਕੋਹੋਲਿਕ ਬੈਵਰੇਜਸ ਬੀਅਰ ਤੋਂ ਲੈ ਕੇ ਰਾਏ ਤੱਕ ਬੈਨ ਸ਼ੁਰੂ ਹੋ ਰਿਹਾ ਹੈ ਅਤੇ ਗੈਸ ਕਰ ਲਓ ਹੁਣ ਕਿਹੜੇ ਮੁਲਕ ਦਾ ਜ਼ਿਆਦਾ ਨੁਕਸਾਨ ਹੋਣਾ ਹੈ ਯੂ ਡੋਂਟ ਹੈਵ ਟੂ ਗੈਸ ਵੀ ਆਲਰੇਡੀ ਨੋ ਕੈਨੇਡਾ ਦਾ ਹੀ ਜ਼ਿਆਦਾ ਨੁਕਸਾਨ ਹੋਣਾ ਹੁਣ ਦੋਸਤੋ ਸਾਨੂੰ ਪਤਾ ਹੈ ਕਿ 18 ਮਹੀਨਿਆਂ ਤੋਂ ਲਗਾਤਾਰ ਕੈਨੇਡਾ ਨੇ ਹੀ ਖਾਸ ਤੌਰ ਸਾਡੇ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਆਲ ਐਕਸੈਪਟ ਫੋਰ ਸਸਕੈਚੁਆਨ ਐਂਡ ਅਲਬਰਟਾ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਠੇਕਿਆਂ ਦੇ ਵਿੱਚ ਐਲ ਸੀ ਬੀ ਓ ਹੋ ਗਿਆ ਐਸ ਏ ਕਿਊ ਹੋ ਗਿਆ ਐਕਸੈਟਰਾ ਐਕਸੈਟਰਾ ਉਹਦੇ ਵਿੱਚ ਅਸੀਂ ਅਮੈਰੀਕਨ ਐਲਕੋਹੋਲ ਵੇਚਣੀ ਨਹੀਂ ਹੈਗੀ ਇਹ ਇੱਕ ਟ੍ਰੇਡ ਵਾਰ ਦੇ ਵਿੱਚ ਤਾਂ ਇੱਕ ਬਹੁਤ ਵੱਡੀ ਜਿੱਤ ਮੰਨੀ ਗਈ ਆ ਸਾਡੇ ਇੱਥੇ ਬੂਮਰਸ ਅਤੇ ਨਾਲ ਦਾ ਐਲਬੋਜ਼ ਅਪ ਏਰੀਅਟਸ ਦੇ ਵੱਲੋਂ ਕਿ ਹਾਂ ਅਮੈਰੀਕਨ ਐਲਕੋਹੋਲ ਪ੍ਰੋਡਿਊਸਰਸ ਦਾ ਇੱਥੇ ਫਾਇਦਾ ਨਹੀਂ ਹੋ ਰਿਹਾ ਹੈ ਪਰ ਦੋਸਤੋ ਗੱਲ ਇਹ ਹੈ ਕਿ ਜਿੰਨੀ ਐਲਕੋਹੋਲ ਸੇਲ ਰਿਡਕਸ਼ਨ ਅਮੈਰੀਕਨ ਪ੍ਰੋਡਿਊਸਰਸ ਲਈ ਪੇਸ਼ ਹੋਈ ਹੈ ਕੈਨੇਡਾ ਤੱਕ ਐਕਸਪੋਰਟ ਨਾ ਹੋਣ ਕਰਕੇ ਉਹਦਾ ਹੁਣ ਕੈਨੇਡਾ ਦੇ ਮੰਨੇ ਪ੍ਰਮੰਨੇ ਫੂਡ ਪ੍ਰੋਫੈਸਰ ਦਾ ਕਹਿਣਾ ਹੈ ਕਿ 2.4 ਟਾਈਮਸ 2.4 ਗੁਣਾ ਵੱਧ ਨੁਕਸਾਨ ਤਾਂ ਕੈਨੇਡਾ ਦੇ ਹੀ ਐਲਕੋਹੋਲ ਪ੍ਰੋਡਿਊਸਰਸ ਇਕਾਨਮੀ ਐਂਡ ਜੋਬਸ ਦੇ ਵਿੱਚ ਹੀ ਨੁਕਸਾਨ 2.4 ਗੁਣਾ ਵੱਧ ਹੋ ਸਕਦਾ ਹੈ ਕਿਉਂਕਿ ਸਾਰੀ ਤੇ ਸਾਰੀ ਕੈਨੇਡੀਅਨ ਐਲਕੋਹੋਲ ਜੋ ਬਣਾਈ ਜਾਂਦੀ

ਬਾਅਦ ਇਨਡੈਫਨਿਟਲੀ ਹੀ ਡਿਲੇ ਕੀਤੀ ਗਈ ਹੈ। ਜਿਹੜੀ ਇਹ ਫੁੱਲੀ ਫੰਕਸ਼ਨਲ $7 billion ਈਵੀ ਪਲਾਂਟ ਤਿਆਰ ਹੋਣੀ ਸੀ ਅਗਲੇ ਸਾਲ ਦੇ ਵਿੱਚ, ਪ੍ਰੋਡਕਸ਼ਨ ਵੀ ਈਵੀ ਬੈਟਰੀ ਦੇ ਅਗਲੇ ਸਾਲ ਸ਼ੁਰੂ ਹੋਣੀ ਸੀ, ਹੁਣ ਇਹ ਵੋਕਸਵੈਗਨ ਦੀ ਸਬਸਿਡੀਅਰੀ ਕੰਪਨੀ ਪਾਵਰ ਕੋ ਕਹਿ ਰਹੀ ਹੈ ਮੇ ਬੀ 2029 ਦੇ ਵਿੱਚ। ਪਰ ਮੇ ਬੀ ਦਾ ਮਤਲਬ ਦੋਸਤੋ ਕੱਲ੍ਹ ਨੂੰ ਕੀ ਪਤਾ ਹੈ ਬਦਲਿਆ ਵੀ ਜਾ ਸਕਦਾ ਹੈ, ਮਤਲਬ ਇਹਨੂੰ ਬੰਦ ਤੱਕ ਵੀ ਕੀਤਾ ਜਾ ਸਕਦਾ ਹੈ, ਯੂ ਨੈਵਰ ਨੋ, ਐਨੀਥਿੰਗ ਇਜ਼ ਪੋਸੀਬਲ। ਅਤੇ ਅੱਜ ਹੀ ਹੈਮਿਲਟਨ ਅੰਟੇਰੀਓ ਦੇ ਵਿੱਚ ਇੱਕ ਕਾਫੀ ਵੱਡੀ ਸਟੀਲ ਮੇਕਰ ਸਟੈਲਕੋ ਹੋਲਡਿੰਗਸ ਨੇ ਕਿਹਾ ਹੈ ਕਿ ਉਹ ਬਿਜ਼ਨਸ ਵੀ ਅਤੇ ਪੂਰੀ ਇੰਡਸਟਰੀ ਵੀ ਅਮੇਰੀਕਨ ਟੈਰਿਫਸ ਔਨ ਸਟੀਲ ਹੋਣ ਕਰਕੇ ਸਰਵਾਈਵਲ ਮੋਡ ਦੇ ਵਿੱਚ ਹੈ। ਅਤੇ ਇਹ ਕਹਿੰਦੇ ਕਿ ਸਾਡੇ ਫਿਊਚਰ ਸਰਵਾਈਵਲ ਦੇ ਲਈ ਕਿ ਇੱਕ ਅੱਧਾ ਬੰਦਾ ਹੀ ਅਸੀਂ ਕੰਮ 'ਤੇ ਰੱਖੀਏ, ਸਾਨੂੰ ਹੁਣ ਜਲਦ ਤੋਂ ਜਲਦ ਅਗਲੇ ਹਫ਼ਤੇ ਤੋਂ ਹੀ 300 ਤੋਂ ਲੈ ਕੇ 500 ਬੰਦੇ ਨੂੰ ਪੱਕੇ ਤੌਰ 'ਤੇ ਕੰਮ ਤੋਂ ਕੱਢਣਾ ਹੀ ਪੈ ਸਕਦਾ ਹੈ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਹੀ ਮਹੀਨੇ ਕੈਨੇਡੀਅਨ ਜਨਤਾ ਨੂੰ ਜਦੋਂ ਟ੍ਰੇਡ ਡੀਲ ਅਖੀਰਲੇ ਘੰਟੇ ਵਿੱਚ ਟੁੱਟੀ ਸੀ ਬਹੁਤ ਵੱਡੀ ਵਾਰਨਿੰਗ ਪੇਸ਼ ਕੀਤੀ ਸੀ। ਵੈਸੇ ਦਾ ਵਾਰਨਿੰਗ ਤਾਂ ਤੁਹਾਨੂੰ ਚਾਹੀਦੀ ਨਹੀਂ, ਇਹ ਤਾਂ ਥੱਪੜ ਦੇ ਵਾਂਗੂ ਹੀ ਮੂੰਹ ਵਿੱਚ ਹੀ ਕਰਾਰਾ ਸਾਰਿਆਂ ਦੇ ਵੱਜਿਆ ਹੀ ਵੱਜਿਆ ਹੈ ਟ੍ਰੇਡ ਵਾਰ ਦਾ ਅਸਰ। ਪਰ ਵਾਰਨਿੰਗ ਇਹਨੇ ਪੇਸ਼ ਕੀਤੀ ਸੀ ਕਿ ਹੁਣ ਯੂ ਐਸ ਤੋਂ ਟ੍ਰੇਡ ਡਾਈਵਰਸਿਫਾਈ ਕਰਨ ਦੇ ਨਾਲ ਕੈਨੇਡੀਅਨਸ ਨੂੰ ਬੜੇ ਔਖੇ ਇਕਨੋਮਿਕ ਟਾਈਮਸ ਦੇਖਣੇ ਪੈਣੇ ਹਨ। ਮਤਲਬ ਕਿ ਹਜੇ ਤਾਂ ਅਸੀਂ ਔਖਾ ਟਾਈਮ ਦੇਖਿਆ ਨਹੀਂ, ਦੇਖਣ ਵਾਲੇ ਹਾਂ, ਕਮਾਲ ਦੀ ਗੱਲ ਆ। ਪਰ ਇਹ ਵਾਰਨਿੰਗ ਹੁਣ ਇਨ ਰਿਐਲਿਟੀ ਹੀ ਪੇਸ਼ ਹੋ ਰਹੀ ਹੈ। ਕਿਉਂ? ਕਿਉਂਕਿ OECD, ਓਰਗਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, OECD ਜੋ ਕਿ 38 ਮੁਲਕਾਂ ਦੀ ਇੱਕ ਇੰਟਰਨੈਸ਼ਨਲ ਓਰਗਨਾਈਜੇਸ਼ਨ ਹੈ ਜੋ ਕਿ ਇਕਨੋਮਿਕ ਗਰੋਥ, ਟ੍ਰੇਡ, ਜ਼ਿਆਦਾ ਬਿਹਤਰ ਲਿਵਿੰਗ ਸਟੈਂਡਰਡ ਪ੍ਰਮੋਟ ਕਰਦੇ ਨੇ, ਗਲੋਬਲ ਇਕਨੋਮਿਕ ਡਾਟਾ ਅਤੇ ਇਕਨੋਮਿਕ GDP ਫੋਰਕਾਸਟ ਪੇਸ਼ ਕਰਦੇ ਨੇ, ਕਾਫੀ ਮੰਨੀ ਪ੍ਰਮੰਨੀ ਓਰਗਨਾਈਜੇਸ਼ਨ ਹੈ। ਉਹਨਾਂ ਨੇ ਪਹਿਲਾਂ ਤਾਂ ਜੂਨ ਦੇ ਵਿੱਚ ਆਪਦੀ ਇਕਨੋਮਿਕ ਫੋਰਕਾਸਟ ਪੇਸ਼ ਕੀਤੀ ਸੀ ਇਸ ਸਾਲ ਦੇ ਐਂਡ ਤੱਕ ਅਤੇ ਅਗਲੇ ਸਾਲ ਦੇ ਐਂਡ ਤੱਕ। ਹੁਣ ਸਪਟੈਂਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਇੱਕ ਨਵੀਂ ਇੱਕ ਅਪਡੇਟਡ ਇਹਨਾਂ ਨੇ ਉਹ ਪ੍ਰੋਜੈਕਸ਼ਨ ਪੇਸ਼ ਕੀਤੀ ਆ 26 ਦੇ ਐਂਡ ਤੋਂ ਲੈ ਕੇ 27 ਦੇ ਐਂਡ ਤੱਕ ਸਾਰੇ ਹੀ ਇਹ 38 ਕੰਟਰੀਜ਼ ਦੀ GDP ਗਰੋਥ ਕਿੰਨੀ ਹੋਣੀ ਹੈ, ਇਨਫਲੇਸ਼ਨ ਕਿੰਨੀ ਹੋਣੀ ਹੈ, ਇਹ ਸਾਰਾ ਡਾਟਾ ਹੁਣ ਪੇਸ਼ ਕੀਤਾ ਗਿਆ। ਜਿੱਥੇ ਗਲੋਬਲ GDP ਗਰੋਥ ਵਧਾਈ ਗਈ ਆ ਜੂਨ ਤੋਂ ਲੈ ਕੇ ਸਪਟੈਂਬਰ ਤੱਕ, US GDP ਗਰੋਥ ਵੀ ਵਧਾਈ ਗਈ ਆ ਜੂਨ ਤੋਂ ਲੈ ਕੇ ਸਪਟੈਂਬਰ ਤੱਕ, ਜਿੱਥੇ ਯੂਰੋਪੀਅਨ ਜ਼ੋਨ ਦੇ ਵਿੱਚ ਮਾੜਾ ਮੋਟਾ ਹੀ ਵੈਰੀ ਵੈਰੀ ਸਲਾਈਟ ਹੀ ਇਨਕਰੀਜ਼ ਪੇਸ਼ ਹੋਇਆ ਹੈ। ਅਨਫੋਰਚੁਨੇਟਲੀ ਸਾਡਾ ਪੂਰਾ ਮੁਲਕ ਕੈਨੇਡਾ ਸਫ਼ਰ ਹੀ ਕਰ ਰਿਹਾ ਹੈ। ਇਹਨਾਂ ਨੇ ਜੂਨ ਤੋਂ ਲੈ ਕੇ ਸਪਟੈਂਬਰ ਤੱਕ ਹੁਣ ਫੋਰਕਾਸਟ ਕੀਤਾ ਕਿ ਇਸ ਸਾਲ ਦੇ ਵਿੱਚ ਹੀ ਐਟ ਦ ਐਂਡ ਆਫ ਦ ਈਅਰ ਜਦੋਂ ਸਾਰਾ BOC ਡਾਟਾ, ਸਟੈਟਿਸਟਿਕਸ ਕੈਨੇਡਾ ਡਾਟਾ ਪੇਸ਼ ਕੀਤਾ ਜਾਊਗਾ ਫੋਰ ਦ ਇੰਟਾਇਰ 2026, ਇਹਨਾਂ ਦੇ ਜੂਨ ਤੋਂ ਲੈ ਕੇ ਸਪਟੈਂਬਰ ਤੱਕ ਦਾ ਪ੍ਰੋਜੈਕਸ਼ਨ ਫੋਰ GDP ਗਰੋਥ ਇਨ ਕੈਨੇਡਾ ਫੋਰ 2026 25% ਘੱਟ ਹੈ। ਅਗਲੇ ਸਾਲ ਤਾਂ 25% ਤੋਂ ਵੀ ਜ਼ਿਆਦਾ ਇਹਨਾਂ ਨੇ ਰਿਡਕਸ਼ਨ ਆਲਰੇਡੀ ਪੇਸ਼ ਕੀਤੀ ਹੈ, ਅਤੇ ਇਨਫਲੇਸ਼ਨ ਵੀ ਇਹ ਕਹਿੰਦੇ ਨੇ ਕਿ ਮੱਚ ਹਾਇਰ ਹੀ ਇਸ ਸਾਲ ਦੇ ਐਂਡ ਤੱਕ ਪੇਸ਼ ਹੋਊਗੀ ਐਂਡ ਨੈਕਸਟ ਈਅਰ ਵੀ ਹਾਇਰ ਦੈਨ ਐਕਸਪੈਕਟੇਸ਼ਨਸ ਹੀ ਪੇਸ਼ ਹੋਊਗੀ। ਸੋ ਐਗਜੈਕਟ ਨੰਬਰਸ ਅਤੇ ਐਗਜੈਕਟ ਨਤੀਜੇ ਤੁਹਾਨੂੰ ਫਿਰ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ 'ਤੇ ਪੇਸ਼ ਕਰਦੇ ਰਹਾਂਗੇ, ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ। ਜੇ ਕੋਈ ਫਰਮਾਇਸ਼ ਕਰੋਗੇ ਫਿਰ ਤਾਂ ਹੀ ਪੇਸ਼ ਕਰਾਂਗੇ। ਕਾਫੀ ਨਵਾਂ ਗੀਤ ਸੰਗੀਤ ਹੀ ਪਿਛਲੇ ਦਿਨਾਂ 'ਚ ਪੇਸ਼ ਹੋਇਆ, ਸੋ ਕੁਛ ਆਪਦੇ ਪਸੰਦ ਦੇ ਵੀ ਕੁਛ ਨਵੇਂ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ। ਹੁਣ ਜੇ ਤੁਸੀਂ ਕੋਈ ਵੀ ਸੌਂਗ ਦੀ ਰਿਕੁਐਸਟ ਕਰਨੀ ਆ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਚਾਹੀਦਾ ਹੈ ਜਾਂ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਸਰਵਿਸ ਦੇ ਭਾਲ ਦੇ ਵਿੱਚੋਂ, ਹਾਏ ਹੈਲੋ ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ, ਇੱਕ ਤਾਂ ਤੁਸੀਂ ਸਟੂਡੀਓ ਦਾ ਫੋਨ ਨੰਬਰ ਘੁਮਾ ਸਕਦੇ ਹੋ ਠੀਕ 6 ਵਜੇ ਤੱਕ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, ਜਾਂ ਤੁਸੀਂ ਟੈਕਸਟ ਔਰ ਵਟਸਐਪ ਕਰ ਸਕਦੇ ਹੋ ਇੱਕ ਡਿਫਰੈਂਟ ਨੰਬਰ 'ਤੇ, ਅਲੱਗ ਨੰਬਰ 'ਤੇ ਟੈਕਸਟ ਔਰ ਵਟਸਐਪ ਹੈ 416-457-3381, 416-457-3381। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ ਪਰਦੇਸ ਦੇ ਨਾਲ।

530 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿਹੜੇ ਹੈ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗੋਲਡਨ ਸਟਾਰ ਕੰਸਟਰਕਸ਼ਨ। ਗੋਲਡਨ ਸਟਾਰ ਕੰਸਟਰਕਸ਼ਨ ਦਾ ਬਹੁਤ ਲੰਬਾ ਤਜ਼ਰਬਾ ਹੈ ਰੈਜ਼ੀਡੈਂਸ਼ੀਅਲ ਅਪਗ੍ਰੇਡ ਰੈਨੋਵੇਸ਼ਨ ਐਂਡ ਕੰਸਟਰਕਸ਼ਨ ਦੇ ਵਿੱਚ। ਚਾਹੇ ਇਕੱਲੇ ਤੁਸੀਂ ਵਾਸ਼ਰੂਮ ਅਪਗ੍ਰੇਡ ਕਰਨੇ, ਚਾਹੇ ਪੂਰਾ ਕਿਚਨ ਬਹੁਤ ਹੀ ਸੋਹਣਾ ਬਹੁਤ ਹੀ ਨਵਾਂ ਪੂਰਾ ਟੋਰੀ ਤਿਆਰ ਕਰਵਾਉਣਾ, ਜਾਂ ਫਿਰ ਤੁਸੀਂ ਫੁੱਲ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਇਕੱਲੀ ਫਲੋਰਿੰਗ ਦਾ ਵੀ ਕੰਮ ਕਰਵਾਉਣਾ ਹੋਵੇ, ਇਕੱਲਾ ਪੇਂਟਿੰਗ ਦਾ ਵੀ ਕੰਮ ਕਰਵਾਉਣਾ ਹੋਵੇ, ਬਾਹਰ ਤੁਸੀਂ ਡੈੱਕ ਜਾਂ ਫੈਂਸ ਰਿਪੇਅਰ ਰਿਪਲੇਸਮੈਂਟ ਜਾਂ ਕੰਪਲੀਟ ਕੰਸਟਰਕਸ਼ਨ ਦਾ ਕੰਮ ਕਰਵਾਉਣਾ ਹੋਵੇ, ਯੂ ਨੇਮ ਇਟ, ਗੋਲਡਨ ਸਟਾਰ ਕੰਸਟਰਕਸ਼ਨ ਦਾ ਬਹੁਤ ਲੰਬਾ ਤਜ਼ਰਬਾ ਹੈ। ਇਹਨਾਂ ਦਾ ਕੀਤਾ ਹੋਇਆ ਕੰਮ ਵੀ ਬੇਸ਼ੱਕ ਦੇਖ ਸਕਦੇ ਹੋ। ਬਿਲਕੁਲ ਫਰੀ ਐਸਟੀਮੇਟ ਲਈ ਇਹਨਾਂ ਦੀ ਟੀਮ ਨੂੰ ਜ਼ਰੂਰ ਸੱਦੋ 416-678-8100 ਸੋ ਬਾਥਰੂਮ ਰੈਨੋਵੇਸ਼ਨ ਦੇ ਵਿੱਚ ਇਹ ਮਾਹਰ ਨੇ ਕਹਿੰਦੇ ਨੇ ਕਿ ਚਾਹੇ ਜਿੰਨਾ ਪੁਰਾਣਾ, ਚਾਹੇ ਜਿੰਨਾ ਲੀਕ ਕਰਦਾ, ਜਿੰਨਾ ਹੀ ਖਰਾਬ ਕੋਈ ਵਾਸ਼ਰੂਮ ਹੋਵੇ, ਉਹਨੂੰ ਇੰਨਾ ਸੋਹਣਾ ਇੰਨਾ ਨਵਾਂ ਤਿਆਰ ਕਰ ਦਿੰਦੇ ਹਾਂ, ਉਹ ਵੀ ਇੰਨੇ ਘੱਟ ਪੈਸਿਆਂ ਦੇ ਵਿੱਚ ਕਿ ਐਂ ਲੱਗੂਗਾ ਜਿਵੇਂ ਕਿ ਕੋਈ ਪਿੰਟਰੈਸ 'ਤੇ ਜਾਂ ਕੋਈ ਟਿਕਟੌਕ 'ਤੇ ਦੇਖਿਆ ਜਾਂ ਕੋਈ ਹੋਟਲ ਜਾਂ ਲਗਜ਼ਰੀ ਸਪਾ ਵਿੱਚ ਦੇਖਿਆ ਹੈ। ਅਤੇ ਬਾਥਰੂਮ ਰੈਨੋਵੇਸ਼ਨ ਇਹਨਾਂ ਨੇ ਸਪੈਸ਼ਲ ਪ੍ਰਮੋਸ਼ਨ ਲਾਈ ਹੈ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਰਸ ਲਈ। ਇਹ ਕਹਿੰਦੇ ਨੇ ਕਿ ਤੁਹਾਡੇ ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਵੱਡਾ ਆਨ ਸਵੀਟ ਹੁੰਦਾ ਹੈ, 3-piece ਆਨ ਸਵੀਟ ਵਾਸ਼ਰੂਮ ਪ੍ਰਮੋਸ਼ਨ, ਜਿਹਦੇ ਵਿੱਚ A to Z ਕੰਪਲੀਟ ਬਾਰਮ ਤੋਂ ਲੈ ਕੇ ਟੌਪ ਤੱਕ ਸਭ ਕੁਝ ਬਦਲਿਆ ਜਾਊਗਾ। ਮਤਲਬ ਬ੍ਰੈਂਡ ਨਿਊ ਟਾਈਲਾਂ, ਬ੍ਰੈਂਡ ਨਿਊ ਕਾਊਂਟਰ ਟਾਪਸ, ਬ੍ਰੈਂਡ ਨਿਊ ਵੈਨਿਟੀਜ਼, ਬ੍ਰੈਂਡ ਨਿਊ ਸ਼ੀਸ਼ੇ, ਬ੍ਰੈਂਡ ਨਿਊ ਲਾਈਟਾਂ, ਬ੍ਰੈਂਡ ਨਿਊ ਪੇਂਟ ਤੱਕ ਵੀ, ਬ੍ਰੈਂਡ ਨਿਊ ਟੋਇਲਟ, ਸਟੈਂਡਿੰਗ ਸ਼ਾਵਰ, ਟੱਬ, ਐਵਰੀਥਿੰਗ ਕੰਪਲੀਟਲੀ 100% A to Z ਕੰਪਲੀਟ 3-piece ਆਨ ਸਵੀਟ ਵਾਸ਼ਰੂਮ ਪ੍ਰਮੋਸ਼ਨ। ਇਹ ਕਹਿੰਦੇ ਨੇ ਕਿ $8,000 ਦੇ ਵਿੱਚ ਲਗਜ਼ਰੀ ਤੁਹਾਡੇ ਤਿਆਰ ਕਰਕੇ ਦੇਵਾਂਗੇ। ਬਾਥਰੂਮ ਰੈਨੋਵੇਸ਼ਨ ਤੋਂ ਇਲਾਵਾ ਇਹ ਕਿਚਨ ਰੈਨੋਵੇਸ਼ਨ ਦੇ ਵਿੱਚ ਮਾਹਰ ਨੇ ਕਹਿੰਦੇ ਨੇ ਕਿ ਤੁਹਾਡੇ ਲਈ ਕੰਪਲੀਟ ਆਪ ਹੀ ਕੋਰਟਸ ਅਤੇ ਕਾਊਂਟਰ ਟਾਪਸ ਤਿਆਰ ਕਰਦੇ ਹਾਂ, ਇੰਸਟਾਲ ਕਰਦੇ ਹਾਂ, ਚਾਹੇ ਐਲ ਸ਼ੇਪ, ਚਾਹੇ ਓਪਨ ਕਾਨਸੈਪਟ, ਚਾਹੇ ਤੁਸੀਂ ਆਈਲੈਂਡ ਤਿਆਰ ਕਰਵਾਉਣਾ ਹੋਵੇ, ਬੈਕ ਸਪਲੈਸ਼ ਵੀ, ਟਾਈਲਾਂ ਵੀ, ਨਾਲ ਦੀ ਨਾਲ ਤੁਹਾਡੇ ਲਈ ਸਾਰੇ ਕਿਚਨ ਕੈਬਨਿਟਸ ਵੀ ਕਸਟਮ ਤਿਆਰ ਕਰਦੇ ਹਾਂ। ਬੇਸਮੈਂਟ ਦਾ ਫੁੱਲ ਲੀਗਲ ਕੰਮ ਵੀ ਕਰਦੇ ਨੇ ਅਤੇ ਉਹ ਵੀ ਗੇਰੰਟੀਡ ਰਿਟਨ ਔਨ ਟਾਈਮ ਐਂਡ ਔਨ ਬਜਟ। ਟਾਈਲਾਂ ਲਵਾਉਣੀਆਂ, ਹਾਰਡਵੁੱਡ ਲਾਉਣੀ ਹੈ, ਵਾਈਨਲ ਲਾਉਣੀ ਹੈ, ਲੈਮਿਨੇਟ ਲਾਉਣੀ ਹੈ, ਪੁਰਾਣੀ ਕਾਰਪਟ ਜਾਂ ਫਲੋਰ ਨੂੰ ਪਹਿਲਾਂ ਰਿਮੂਵ ਕਰਕੇ ਕੰਮ ਕਰ ਦੇਣਗੇ। ਕੰਪਲੀਟ ਰੈਜ਼ੀਡੈਂਸ਼ੀਅਲ ਪੇਂਟ ਦਾ ਕੰਮ ਕਰਦੇ ਆ, ਫਰੇਮਿੰਗ ਐਂਡ ਡਰਾਈਵਾਲ ਵੀ ਕੰਮ ਕਰਦੇ ਆ। ਪਰ ਖਾਸ ਤਾਂ ਜਿਹੜੇ ਵੀ ਲੋਕ ਕਹਿੰਦੇ ਨੇ ਕਿ ਯਾਰ ਸਾਨੂੰ ਬੰਦਾ ਚਾਹੀਦਾ, ਵੱਡੀ ਟੀਮ ਚਾਹੀਦੀ ਆ, ਸਾਡੀ ਘਰ ਦੀ ਜਿਹੜੀ ਬੈਕਹੈਡ ਦੀ ਫੈਂਸ ਆ ਉਹ ਡਿੱਗੀ ਜਾਂਦੀ ਆ, ਇਟਸ ਲੀਨਿੰਗ ਲਾਈਕ ਅ ਟਾਵਰ ਪੀਜ਼ਾ, ਅਤੇ ਨਾਲ ਦੀ ਨਾਲ ਟੁੱਟੀ ਹੋਈ ਆ, ਕਈ ਥਾਵਾਂ 'ਤੇ ਪੋਸਟ ਨਿਕਲੇ ਹੋਏ ਨੇ, ਐਕਸੈਟਰਾ ਐਕਸੈਟਰਾ। ਸੋ ਇਹ ਕੰਪਲੀਟ ਫੈਂਸ ਦਾ ਕੰਮ ਅਤੇ ਡੈੱਕ ਦਾ ਕੰਮ ਕਰਦੇ ਨੇ। ਕਾਫੀ ਜ਼ਿਆਦਾ ਲੋਕਾਂ ਦੀਆਂ ਡੈੱਕ ਵੀ ਕਾਫੀ ਖਤਰਨਾਕ ਨੇ, ਦੇ ਆਰ ਮਿਸਿੰਗ ਅ ਫਿਊ ਡਿਫਰੈਂਟ ਪੋਸਟ। ਸੋ ਡੈੱਕ ਅਤੇ ਫੈਂਸ ਦੇ ਕੰਮ ਦੇ ਵਿੱਚ ਵੀ ਇਹ ਮਾਹਰ ਨੇ। ਕਾਲ ਗੋਲਡਨ ਸਟਾਰ ਕੰਸਟਰਕਸ਼ਨ 416-678-8100 ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ, ਖਾਸ ਡਿਸਕਾਊਂਟ ਵੀ ਤੁਹਾਨੂੰ ਜ਼ਰੂਰ ਮਿਲੂਗਾ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਦਿਓਲ ਟਰੈਵਲ। ਦਿਓਲ ਟਰੈਵਲ ਵਾਲਿਆਂ ਨੇ ਸਾਨੂੰ ਅੱਜ ਕੁਛ ਨਵੇਂ ਸਪੈਸ਼ਲ ਫੇਅਰ ਭੇਜੇ ਨੇ ਇੰਡੀਆ ਆਉਣ ਜਾਣ ਦੇ ਲਈ, ਅਤੇ ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ ਜੇਕਰ ਇਹਨਾਂ ਨਾਲ ਸੰਪਰਕ ਕਰਦੇ ਹੋ। ਦੋ ਦਫ਼ਤਰ ਨੇ, ਇੱਕ ਬ੍ਰੈਂਪਟਨ, ਇੱਕ ਅਥੋਬਕੋ। ਪਹਿਲਾਂ ਤੁਹਾਨੂੰ ਕੁਛ ਸਪੈਸ਼ਲ ਫੇਅਰ ਦੱਸਾਂ, ਜਿਹੜੇ ਵੀ ਲੋਕ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਜਾਂ ਰਾਊਂਡ ਟ੍ਰਿਪ ਲੱਭ ਰਹੇ ਨੇ, ਧਿਆਨ ਨਾਲ ਸੁਣੋ। ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਟਿਕਟ ਨਵੰਬਰ ਔਰ ਡਿਸੰਬਰ, ਜਿਹਨੂੰ ਮਰਜ਼ੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਸੱਦੋ ਹੁਣ ਇਸ ਸਾਲ ਦੇ ਐਂਡ ਦੇ ਵੱਲ, ਨਵੰਬਰ ਔਰ ਡਿਸੰਬਰ, $780 ਦੇ ਵਿੱਚ, ਸਿਰਫ $780 ਦੇ ਵਿੱਚ, $780 ਓਨਲੀ 780 ਨਵੰਬਰ ਔਰ ਡਿਸੰਬਰ ਵਨ ਵੇ ਟਿਕਟ ਦਿੱਲੀ ਤੋਂ ਟੋਰਾਂਟੋ ਤੱਕ। ਜੇ ਤੁਸੀਂ ਰਾਊਂਡ ਟ੍ਰਿਪ ਬੁੱਕ ਕਰਨੀ ਹੈ ਫਿਰ ਧਿਆਨ ਨਾਲ ਸੁਣੋ, ਉਹੀ ਸੇਮ ਟਾਈਮ ਨਵੰਬਰ ਜਾਂ ਡਿਸੰਬਰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦੋ, ਅਤੇ ਵਾਪਸ ਹੀ ਹੋਊਗੀ ਅਗਲੇ ਸਾਲ ਜੈਨੂਅਰੀ ਔਰ ਫੈਬਰੀ। ਸੋ ਨਵੰਬਰ ਡਿਸੰਬਰ ਇੱਥੇ ਆਉਣਗੇ ਟੋਰਾਂਟੋ ਤੱਕ, ਅਤੇ ਵਾਪਸ ਭੇਜੋ ਦਿੱਲੀ ਜੈਨੂਅਰੀ ਔਰ ਫੈਬਰੀ। ਇਹ $1,450 ਦੇ ਵਿੱਚ $1,450 'ਚ ਬੁੱਕ ਕਰ ਸਕਦੇ ਹੋ। ਜਿਹੜੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬਿਜ਼ਨਸ ਕਲਾਸ ਬੁੱਕ ਕਰਨਾ ਚਾਹੁੰਦੇ ਨੇ, ਧਿਆਨ ਨਾਲ ਸੁਣੋ।
ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ, ਦੋ ਬੈਗ ਭਰ ਕੇ ਬਿਜ਼ਨਸ ਕਲਾਸ ਦਾ ਸਫ਼ਰ ਹੋਊਗਾ ਫੈਬਰੀ ਦੇ ਵਿੱਚ। ਵਾਪਸ ਆਓ ਇੱਥੇ ਟੋਰਾਂਟੋ ਬਿਜ਼ਨਸ ਕਲਾਸ ਦੋ ਬੈਗ ਭਰ ਕੇ ਮਾਰਚ ਦੇ ਵਿੱਚ, ਇਹ 4560 bucks ਦੇ ਵਿੱਚ ਤੁਸੀਂ ਬਿਜ਼ਨਸ ਕਲਾਸ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ ਫੈਬ ਟਿਲ ਮਾਰਚ। ਕਾਲ ਡਿਓਲ ਟਰੈਵਲ ਬ੍ਰੈਂਪਟਨ 905-588-4200, 905-588-4200, ja Etobicoke location 905-588-5100, 905-588-5100. Naal di naal sade program nu sponsor kita ja reha hai by Able Trucking wale vadd to vadd AZ company driver and owner operator hire kar rahe ne US te run de layi, ਕਹਿੰਦੇ ਨੇ ਕਿ ਟਾਪ ਦੀ ਪੇ ਅਤੇ ਬੈਨੀਫਿਟ ਦੇਵਾਂਗੇ ਪਰ ਘੱਟ ਤੋਂ ਘੱਟਤਾ 3 ਸਾਲ ਦਾ, 3 ਈਅਰ ਮਿਨੀਮਮ AZ ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਚਾਹੀਦਾ ਹੀ ਚਾਹੀਦਾ ਹੈ ਅਤੇ ਨਾਲ ਦੇ ਨਾਲ ਬਿਲਕੁਲ ਸਾਫ ਰੈਕਰਡ ਯਾਨੀ ਕਿ ਐਬਸਟ੍ਰੈਕਟ ਵੀ ਜ਼ਰੂਰੀ ਹੈ। ਸੋ ਜੇ ਤੁਹਾਡੇ ਕੋਲ 3 ਈਅਰ ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਹੈ, ਕਲੀਨ ਐਬਸਟ੍ਰੈਕਟ ਹੈ, ਗਿਵ ਦਮ ਅ ਕਾਲ। ਕੰਪਨੀ ਡਰਾਈਵਰਸ ਨੂੰ US ਦੇ ਰਹਿਣ ਦੇ ਲਈ 75 cents plus HST pay ਕਰ ਰਹੇ ਆ ਅਤੇ ਕਹਿੰਦੇ ਨੇ ਕਿ ਗਰੰਟੀ ਆ ਕਿ ਕੋਈ ਵੀ ਐਕਸਟਰਾ ਪਿਕਅਪ ਡਰੋਪ ਆਫ ਆ ਉਹਦਾ ਵੀ ਤੁਹਾਨੂੰ ਪੇ ਕਰਾਂਗੇ। ਓਨਰ ਆਪਰੇਟਰ ਸੇਮ ਥਿੰਗ, ਕੋਈ ਵੀ ਐਕਸਟਰਾ ਪਿਕਅਪ ਐਂਡ ਡਰੋਪ ਆਫ ਹੈ ਉਹ ਵੀ ਫੁੱਲੀ ਪੇਡ। $1.95 ਪਰ ਮਾਈਲ ਓਨਰ ਆਪਰੇਟਰ ਦਾ ਪੈਕੇਜ ਹੈ। ਕਾਲ ਏਬਲ ਟਰੱਕਿੰਗ ਮਹਿੰਦਰ ਗਰੇਵਾਲ 905-838-4346, 905-838-4346, that's 905-838-4346 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, ਬ੍ਰੈਂਪਟਨ ਅਤੇ ਮਿਸਿਸਾਗਾ ਸ਼ਹਿਰ ਦੇ ਵਿੱਚ ਪਿਛਲੇ ਸਾਲ ਦੇ ਪਹਿਲੇ ਹਾਫ ਤੋਂ ਲੈ ਕੇ ਇਸ ਸਾਲ ਦੇ ਪਹਿਲੇ ਹਾਫ ਤੱਕ ਤਕਰੀਬਨ 10% ਰਿਡਕਸ਼ਨ ਇਨ ਆਰਓ ਥੈਫਟ ਰਿਪੋਰਟ ਕੀਤਾ ਗਿਆ ਹੈ ਅਤੇ ਨਵੀਂ ਪ੍ਰੋਵਿੰਸ਼ਲ ਫੰਡਿੰਗ ਵੀ ਪ੍ਰੋਮਿਸ ਕੀਤੀ ਗਈ ਹੈ ਇਹਨਾਂ ਚੋਰੀਆਂ ਨੂੰ ਹੋਰ ਵੀ ਘਟਾਉਣ ਦੇ ਲਈ। ਅੱਜ PO ਰੀਜਨਲ ਪੁਲਿਸ ਦੇ ਵੱਲੋਂ ਇੱਕ ਨਿਊਜ਼ ਕਾਨਫਰੰਸ ਹੋਸਟ ਕੀਤੀ ਗਈ ਜਿਹਦੇ ਵਿੱਚ PO ਰੀਜਨਲ ਪੁਲਿਸ ਦੇ ਚੀਫ ਨਿਸ਼ਾਂਤ ਰਾਏ ਆਪਾਂ ਨੇ ਕਨਫਰਮ ਕੀਤਾ ਕਿ ਜਿੱਥੇ January 1, 2025 ਤੋਂ ਲੈ ਕੇ June 30, 2025 ਤੱਕ, ਯਾਨੀ ਕਿ ਪਿਛਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਤੋਂ ਲੈ ਕੇ ਉਹੀ ਸੇਮ ਟਾਈਮ ਇਸ ਸਾਲ ਤੱਕ, ਫਰਕ ਕਿੰਨਾ ਪੇਸ਼ ਹੋਇਆ ਹੈ ਬ੍ਰੈਂਪਟਨ ਮਿਸਿਸਾਗਾ ਦੇ ਵਿੱਚ। ਲਾਸਟ ਈਅਰ ਇਨ ਦ ਫਰਸਟ ਹਾਫ ਦੇਰ ਵਰ 3089 ਆਰਓ ਥੈਫਸ ਰਿਪੋਰਟਡ ਅਤੇ ਇਸ ਸਾਲ ਦੇ ਵਿੱਚ ਉਹੀ ਟਾਈਮ ਦੇ ਵਿੱਚ 2790 ਸੋ ਇਨ ਟਰਮਸ ਆਫ ਐਕਚੁਅਲ ਅਮਾਊਂਟ ਬਾਹਲਾ ਕੋਈ ਖਾਸ ਫਰਕ ਤਾਂ ਪਿਆ ਹੀ ਨਹੀਂ ਹੈਗਾ ਪਰ 10% ਸੁਣਨ ਨੂੰ ਤਾਂ ਕਾਫੀ ਵੱਡਾ ਲੱਗਦਾ ਹੈ ਤਾਂ ਇਹ ਅਸਲ ਦੇ ਵਿੱਚ ਆਲਮੋਸਟ ਐਗਜੈਕਟਲੀ 10% ਡੀਕਰੀਸ ਈਅਰ ਓਵਰ ਈਅਰ ਫਰਸਟ ਹਾਫ ਆਫ ਦ ਈਅਰ ਕਿਉਂਕਿ ਇਹ ਫਿਰ ਵੀ ਹਜ਼ਾਰਾਂ ਹੀ ਗੱਡੀਆਂ ਨੇ ਯਾਰ ਅਤੇ ਹਜ਼ਾਰਾਂ ਹੋਰ ਹੀ ਗੱਡੀਆਂ ਬ੍ਰੈਂਪਟਨ ਮਿਸਿਸਾਗਾ ਦੀਆਂ ਸੜਕਾਂ ਤੋਂ, ਘਰਾਂ ਤੋਂ, ਡਰਾਈਵਵੇਜ਼ ਤੋਂ, ਪਾਰਕਿੰਗ ਲਾਟਸ ਤੋਂ, ਪਲਾਜ਼ਿਆਂ ਤੋਂ, ਕੰਮਕਾਰ ਤੋਂ, ਯਾਰਡਸ ਤੋਂ ਚੋਰੀਆਂ ਹੋਣੀਆਂ ਹੋਣੀਆਂ। ਇਹ ਤਾਂ ਪਹਿਲੇ ਹਾਫ ਦੇ ਨੰਬਰ ਨੇ, ਦੂਜੇ ਹਾਫ ਦੇ ਨੰਬਰ ਆਉਣ ਦਿਓ। ਅੱਜ ਅੰਟੇਰੀਓ ਪ੍ਰੀਮੀਅਰ ਡੱਗ ਫੁੱਟ ਦੀ ਗਵਰਨਮੈਂਟ ਦੇ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਉਹ ਐਡੀਸ਼ਨਲ ਮਾਮੂਲੀ ਜਿਹਾ $6 million ਦੀ ਫੰਡਿੰਗ ਪ੍ਰੋਵਾਈਡ ਕਰ ਰਹੇ ਨੇ, ਉਹ ਵੀ ਜੋ ਕਿ ਵੰਡਿਆ ਜਾਊਗਾ 22 ਅਲੱਗ ਅੰਟੇਰੀਓ ਪੁਲਿਸਿੰਗ ਪ੍ਰੋਜੈਕਟਸ ਲਈ, ਜਿਹਦੇ ਵਿੱਚੋਂ ਲਗਭਗ $3 lakh ਸਾਡੇ PO ਰੀਜਨਲ ਪੁਲਿਸ ਨੂੰ ਵੀ ਮਿਲੇਗਾ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਓਰਗਨਾਈਜ਼ਡ ਆਰਓ ਥੈਫਟ ਤੇ ਕ੍ਰੈਕ ਡਾਊਨ ਕਰਨ ਲਈ। ਆਮ ਨਾ ਸ਼ੋਰ ਕਿ 3 ਲੱਖ ਨਾਲ ਕੀ ਕੀਤਾ ਜਾ ਸਕਦਾ, 3 ਲੱਖ ਦੇ ਨਾਲ ਤਾਂ 3 ਪੱਕੇ ਪੁਲਿਸ ਆਫਿਸਰ ਪੂਰੇ 365 ਦਿਨ ਹਾਇਰ ਵੀ ਨਹੀਂ ਕੀਤੇ ਜਾ ਸਕਦੇ, ਬਟ ਮਨੀ ਇਜ਼ ਮਨੀ। ਅੰਟੇਰੀਓ ਦੇ ਸੋਲਿਸਿਟਰ ਜਨਰਲ ਮਾਈਕਲ ਕਰਜ਼ਨਰ ਨੇ ਕਿਹਾ ਕਿ ਅੰਟੇਰੀਓ ਦੇ ਵਿੱਚ ਆਰਓ ਥੈਫਟ ਡਾਊਨ ਜਾ ਰਿਹਾ ਹੈ ਕਿਉਂਕਿ ਉਹਦੀ ਗਵਰਨਮੈਂਟ ਨੇ ਇਸ ਇਸ਼ੂ ਨੂੰ ਇੱਕ ਪ੍ਰਾਇਓਰਿਟੀ ਬਣਾਇਆ ਹੈ ਅਤੇ ਉਹ ਪੁਲਿਸ ਨੂੰ ਹਰੇਕ ਟੂਲ ਅਤੇ ਰੀਸੋਰਸ ਪ੍ਰੋਵਾਈਡ ਕਰ ਰਹੇ ਨੇ ਓਰਗਨਾਈਜ਼ਡ ਕ੍ਰਿਮੀਨਲ ਨੈਟਵਰਕਸ ਦੇ ਕ੍ਰੈਕ ਡਾਊਨ ਕਰਨ ਦੇ ਲਈ। ਹੁਣ ਕ੍ਰੈਕ ਹੈਡਸ ਜਿੰਨੇ ਵੀ ਘੁੰਮ ਫਿਰ ਰਹੇ ਨੇ ਨਸ਼ਿਆਂ ਦੇ ਖਾਤਰ ਗੱਡੀਆਂ ਚੋਰੀ ਕਰਦੇ ਨੇ ਜਸਟ ਗੈਟ ਦੇ ਨੈਕਸਟ ਦੋਸਤ ਆਫ ਹੈਰੋਇਨ ਔਰ ਮੈਥਮਫੈਰਮੀਨ ਔਰ ਫੈਂਟੀ, ਉਹ ਤਾਂ ਦੋਸਤੋ ਤਾਂ ਸਿਆਪਾ ਤਾਂ ਕਦੇ ਮੁੱਕਣਾ ਨਹੀਂ ਹੈਗਾ, ਪਰ ਜਿਹੜੇ ਓਰਗਨਾਈਜ਼ ਕ੍ਰਿਮੀਨਲਸ ਦੇ ਬਿਹਾਫ 'ਤੇ ਇਹ ਕੰਮ ਕਰਦੇ ਨੇ ਅਤੇ ਖਾਸ ਤੌਰ ਜਿਹੜੇ ਅੰਡਰ ਏਜ ਜਵਾਕ ਰਿਕਰੂਟ ਕੀਤੇ ਜਾਂਦੇ ਨੇ ਬਿਕਾਜ਼ ਯੂ ਨਾਟ ਡੂਇੰਗ ਐਨੀ ਰੀਅਲ ਟਾਈਮ ਇਫ ਯੂ ਕਾਟ ਐਜ਼ ਐਨ ਅੰਡਰ ਏਜ ਕਿਡ, ਉਹ ਜਿਹੜੀ ਜ਼ਿਆਦਾ ਵੱਡੀ ਇਸ਼ੂ ਹੈ ਉਹਦੇ 'ਤੇ ਹੀ ਕ੍ਰੈਕ ਡਾਊਨ ਕਰਨ ਦੀ ਲੋੜ ਹੈ ਜਿਹਦੇ ਨਾਲ ਇਹ ਇਸ ਮੁਲਕ 'ਚ ਵੀ ਬੈਠੇ ਪਰ ਖਾਸ ਤਾਂ ਬਾਹਰਲੇ ਮੁਲਕ ਦੇ ਵਿੱਚ ਬੈਠੇ ਜਾਂ ਕਨੈਕਟਡ ਓਰਗਨਾਈਜ਼ ਕ੍ਰਿਮੀਨਲ ਨੈਟਵਰਕਸ, ਮਾਫੀਆਜ਼, ਕੰਪਲੀਟ ਕਾਰਟੈਲਸ ਐਂਡ ਗਰੁੱਪਸ, ਉਹਨਾਂ ਦਾ ਹੋਰਾਂ ਵੀ ਜ਼ਿਆਦਾ ਹੀ ਮਾੜਾ ਹੈ, ਜ਼ਿਆਦਾ ਹੀ ਖਤਰਨਾਕ ਹੀ ਧੰਦਾ ਫੰਡ ਕੀਤਾ ਜਾਂਦਾ ਹੈ ਇਹਨਾਂ ਗੱਡੀਆਂ ਦੇ ਸੇਲਸ ਦੇ ਨਾਲ। ਸੋ ਉਹਨੂੰ ਕ੍ਰੈਕਡਾਊਨ ਕਰਨ ਦੇ ਲਈ ਇਹ ਕਹਿੰਦੇ ਨੇ ਕਿ ਅਸੀਂ ਬੇਸ਼ੱਕ ਰੀਅਲ ਪ੍ਰੋਗਰੈਸ ਤਰੱਕੀ ਦੇਖੀ ਤਾਂ ਹੈਗੀ ਆ
ਨੰਬਰ ਹੀ ਦਿਖਾਉਂਦੇ ਨੇ ਜਿੱਥੇ 2023 ਦੇ ਵਿੱਚ ਅੰਟੇਰੀਓ ਦੇ ਵਿੱਚ ਰੈਕਰਡ ਹਾਈ 30,134 ਗੱਡੀਆਂ ਚੋਰੀ ਕੀਤੀਆਂ ਗਈਆਂ ਇਕੱਲੇ ਅੰਟੇਰੀਓ 'ਚ। ਪਿਛਲੇ ਸਾਲ 25 ਦੇ ਵਿੱਚ ਉਹੀ ਨੰਬਰ 19,319 ਤੱਕ ਘਟਿਆ। ਦੈਟਸ ਅ ਹਿਊਜ ਡਿਫਰੈਂਸ। ਪਰ ਮਾਈਕਲ ਕਰਜ਼ਨਰ ਨੇ ਕਿਹਾ ਵੀ ਵਿਲ ਨਾਟ ਲੈਟ ਅਪ, ਮਤਲਬ ਕਿ ਉਹ ਇਸ ਪ੍ਰਾਇਓਰਿਟੀ ਦੇ ਵੱਲ ਡਬਲ ਡਾਊਨ ਕਰ ਰਹੇ ਨੇ ਅੰਟੇਰੀਓ ਦੇ ਪਰਿਵਾਰਾਂ ਨੂੰ ਪ੍ਰੋਟੈਕਟ ਕਰਨ ਲਈ ਅਤੇ ਇਹਨਾਂ ਕ੍ਰਿਮੀਨਲ ਨੈਟਵਰਕਸ ਨੂੰ ਡਿਸਰਪਟ ਕਰਨ ਦੇ ਲਈ। ਅਤੇ ਦੋਸਤੋ, ਗੱਡੀਆਂ ਦੇ ਗੱਲ ਦੇ ਨਾਲ ਹੀ ਨਾਲ ਇੱਕ ਹੋਰ ਜੁੜੀ ਹੋਈ ਖਬਰ ਹੈ। ਜਿੰਨੀਆਂ ਗੱਡੀਆਂ ਪਿਛਲੇ ਸਾਲ ਪੂਰੇ 2025 ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਬਾਈ ਲਾਅ ਇਨਫੋਰਸਮੈਂਟ ਦੇ ਵੱਲੋਂ ਟੋ ਕੀਤੀਆਂ ਗਈਆਂ, ਇਸ ਸਾਲ ਦੇ ਪਹਿਲੇ 8 ਮਹੀਨਿਆਂ ਦੇ ਵਿੱਚ ਤਾਂ ਨੰਬਰ ਆਲਮੋਸਟ 3 ਗੁਣਾ ਵੱਧ ਚੁੱਕਿਆ ਹੈ। ਕਮਾਲ ਦੀ ਗੱਲ ਆ। ਸੋ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਦੋਸਤੋ ਕਿ ਚਾਹੇ ਬ੍ਰੈਂਪਟਨ ਹੋਵੇ, ਚਾਹੇ ਆਲੇ ਦੁਆਲੇ ਜਿਹੜਾ ਮਰਜ਼ੀ ਹੋਰ ਸ਼ਹਿਰ ਹੋਵੇ, ਪਾਰਕਿੰਗ ਦੇ ਨਾਲ ਕਈ ਫੰਡਾਮੈਂਟਲ ਪਲੈਨਿੰਗ, ਜ਼ੋਨਿੰਗ, ਤੁਸੀਂ ਕਹਿ ਸਕਦੇ ਹੋ ਇੰਸਟੀਟਿਊਸ਼ਨਲ, ਸਟਰਕਚਰਲ, ਇਸ ਤਰ੍ਹਾਂ ਦੀਆਂ ਜੜ ਦੀਆਂ ਹੀ ਪ੍ਰੋਬਲਮਸ ਹਨ। ਇੱਕ ਇੱਕ ਘਰ ਦੇ ਵਿੱਚ ਜਿੰਨੇ ਵੀ ਅਡਲਟ ਡਰਾਈਵਰਸ ਨੇ, ਇੰਡੀਵਿਜੁਅਲ ਗੱਡੀਆਂ ਨੇ, ਉਹਨੂੰ ਅਕੋਮੋਡੇਟ ਕੀਤਾ ਹੀ ਨਹੀਂ ਜਾ ਸਕਦਾ ਹੈ। ਇਹ ਇੱਕ ਸਲੀਪਰ ਸਿਟੀ ਹੈ ਜਿੱਥੇ ਲੋਕ ਰਹਿੰਦੇ ਨੇ, ਸੌਂਦੇ ਨੇ, ਹੋਰ ਤਾਂ ਕੁਛ ਵੀ ਖਾਸ ਕਰਦੇ ਹੈ ਨਹੀਂ, ਮੱਚ ਆਫ ਡੂ ਐਂਡ ਬ੍ਰੈਂਸ ਟੂ ਬੀ ਆਨੈਸਟ। ਪਰ ਕੰਮ ਹੋਰਾਂ ਸ਼ਹਿਰਾਂ ਦੇ ਵਿੱਚ ਹੀ ਕੀਤਾ ਜਾਂਦਾ ਅਤੇ ਮੈਜੋਰਿਟੀ ਕਮਿਊਟ ਕਰਦੇ ਨੇ ਆਪਦੇ ਪ੍ਰਾਈਵੇਟ ਪਰਸਨਲ ਵਹੀਕਲਸ ਨਾਲ, ਕਿਉਂਕਿ ਨੋਬਡੀ ਟ੍ਰਾਈ ਟੂ ਰਾਈਡ ਦ ਬੱਸ ਆਨੈਸਟਲੀ। ਅਤੇ ਇੱਕ ਇੱਕ ਘਰ 'ਚ ਮਲਟੀਪਲ ਡਰਾਈਵਰਸ, 3, 4, 5, 6 ਪਲੱਸ ਡਰਾਈਵਰਸ ਹੋਣ ਕਰਕੇ ਨਤੀਜਾ ਕੀ ਹੈ, ਲੋਕ ਧੱਕੇ ਦੇ ਨਾਲ ਹੀ ਘਾਹ 'ਤੇ ਹੀ ਔਨ ਦ ਗ੍ਰੈਸ ਜਾਂ ਇਲੀਗਲ ਬਿਨਾਂ ਪਰਮਿਟ ਤੋਂ ਹੀ ਡਰਾਈਵ ਐਕਸਟੈਂਸ਼ਨ ਕਰਦੇ ਨੇ, ਗੱਡੀਆਂ ਸਾਈਡਵੇਜ਼ ਟੇਢੀਆਂ ਮੇਢੀਆਂ ਪਾਰਕ ਕਰਦੇ ਨੇ, ਸਾਈਡਵਾਕ ਨੂੰ ਵੀ ਕਵਰ ਕਰਦੇ ਨੇ ਅਤੇ ਖਾਸ ਤਾਂ ਰੋਡ 'ਤੇ ਹੀ ਵਹੀਕਲਸ ਨੂੰ ਓਵਰਨਾਈਟ ਪਾਰਕ ਕਰਦੇ ਨੇ। ਤੁਸੀਂ ਅਕਸਰ ਹੀ ਆਪ ਹੀ ਦੇਖਿਆ ਹੋਣਾ ਜਾਂ ਕਿਸੇ ਤੋਂ ਸੁਣਿਆ ਹੋਣਾ ਕਿ ਆ ਕੇ ਇੱਕ ਸਾਡਾ ਟਾਇਰ ਮਾੜਾ ਜਿਹਾ ਇੰਚ ਵੀ ਨਹੀਂ, ਉਹ ਸਾਈਡਵਾਕ 'ਤੇ ਸੀ ਅਤੇ ਸਾਨੂੰ ਟਿਕਟ ਲਾ ਗਏ ਅਤੇ ਪੂਰੇ ਸੜਕ 'ਤੇ ਹੀ ਲਾ ਗਏ। ਪਤਾ ਨਹੀਂ ਕਿਹੜੀ ਕੇਰਨ ਜਾਂ ਕਿਹੜੀ ਡੇਰਨ ਨੇ ਸਨਿਚ ਕੀਤਾ, ਸ਼ਿਕਾਇਤ ਕੀਤੀ ਆ, ਪੂਰੇ ਸਟਰੀਟ 'ਤੇ, ਪੂਰੇ ਇਲਾਕੇ 'ਤੇ ਹੀ ਬਾਇਲਾ ਵਾਲੇ ਇੱਕ ਇੱਕ ਗੱਡੀ ਦੇ ਵਿੰਚੋ 'ਤੇ ਟਿਕਟਾਂ ਲਾ ਗਏ। ਸੋ ਇਹ ਹੁੰਦਾ ਹੀ ਰਹਿੰਦਾ ਹੈ। ਅਤੇ ਤੁਸੀਂ ਬ੍ਰੈਂਪਟਨ ਦੇ ਕਈ ਏਰੀਆਜ਼ ਵਿੱਚ ਦੇਖੋਗੇ, ਜਾ ਕੇ ਰਹਿੰਦੇ ਹੀ ਹੋ, ਸੜਕਾਂ 'ਤੇ ਤਾਂ ਇੰਨੀਆਂ ਜ਼ਿਆਦਾ ਗੱਡੀਆਂ ਲਾਈਆਂ ਹੋਈਆਂ, ਸੱਜੇ ਵੀ ਖੱਬੇ ਵੀ, ਕਿ ਵਿੱਚ ਵਿਚਾਲੇ ਤਾਂ ਗੱਡੀ ਆਮ ਡਰਾਈਵਰ ਮਸਾ ਲੰਘਾ ਹੀ ਸਕਦਾ ਹੈ। ਇਹਨੂੰ ਹੁਣ ਦੋਸਤੋ ਭਾਵੇਂ ਤੁਸੀਂ ਕਹਿ ਸਕਦੇ ਹੋ ਕਿ ਸਿਟੀ ਪਲੈਨਿੰਗ ਪ੍ਰੋਬਲਮ ਹੈ, ਇਨਫਰਾਸਟ੍ਰਕਚਰ ਪ੍ਰੋਬਲਮ ਹੈ, ਹਾਊਸਿੰਗ ਡਿਵੈਲਪਮੈਂਟ ਪ੍ਰੋਬਲਮ ਹੈ, ਡਿਜ਼ਾਈਨ ਪ੍ਰੋਬਲਮ ਹੈ, ਕਹਿ ਸਕਦੇ ਹੋ ਕਿ ਪਾਪੂਲੇਸ਼ਨ ਪ੍ਰੋਬਲਮ ਹੈ, ਇਹ ਤਾਂ ਸਾਨੂੰ ਪਤਾ ਹੀ ਪਤਾ ਹੈ, ਪਾਪੂਲੇਸ਼ਨ ਸਵੀਅਰਲੀ ਅੰਡਰ ਰਿਪੋਰਟਡ ਹੈ ਇਸ ਸ਼ਹਿਰ ਦੇ ਵਿੱਚ, ਸਾਨੂੰ ਪਤਾ ਹੈ ਕਿ ਮਿਲੀ ਦੇ ਨੇੜੇ ਜਾਂ ਉਸ ਤੋਂ ਵੱਧ ਹੀ ਜਨਤਾ ਹੈਗੀ ਆ, ਆਫਿਸ਼ੀਅਲ ਤਾਂ 7 ਲੱਖ ਦੇ ਕਹਿੰਦੇ ਨੇ। ਇਹਨੂੰ ਜਿੰਨਾ ਮਰਜ਼ੀ ਆਪਾਂ ਕਹਿ ਦਈਏ ਕਿ ਇਹ ਸਟਰਕਚਰਲ ਪ੍ਰੋਬਲਮ ਹੈ, ਫਿਰ ਵੀ ਇਹ ਲੋਕਾਂ ਦੀ ਟੈਕਨੀਕਲੀ ਪਰਸਨਲ ਪ੍ਰੋਬਲਮ ਹੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਸੀ ਬਾਇਲਾ ਕੀ ਨੇ, ਰੂਲਸ ਆਰ ਰੂਲਸ, ਅਤੇ ਰੂਲਸ ਵਾਇਲੇਟ ਕਰਨ ਦੇ ਲਈ ਕਾਨਸੀਕੁਐਂਸ ਤਾਂ ਹੁੰਦੇ ਨੇ। ਪਰ ਕਾਨਸੀਕੁਐਂਸਿਸ ਵੱਧ ਰਹੇ ਨੇ, ਫਾਈਨਸ ਵੱਧ ਰਹੇ ਨੇ, ਅਤੇ ਟੋਇੰਗ ਫਾਈਨਸ ਵੀ ਵੱਧ ਰਹੇ ਨੇ, ਅਤੇ ਪ੍ਰੋਬਲਮ ਤਾਂ ਫਿਰ ਵੀ ਉੱਥੇ ਤਾਂ ਉੱਥੇ ਹੈ, ਲੱਗਦਾ ਤਾਂ ਹੈ ਨਹੀਂ ਕੋਈ ਵੀ ਰਿਡਕਸ਼ਨ ਪੇਸ਼ ਹੋ ਰਹੀ ਹੈ। ਜੇ ਈਅਰ ਓਵਰ ਈਅਰ ਵੱਧ ਫਾਈਨਸ ਪੇਸ਼ ਕੀਤੇ ਜਾ ਰਹੇ ਨੇ ਬ੍ਰੈਂਪਟਨ ਦੇ ਵਿੱਚ ਫਾਰ ਇਲੀਗਲ ਪਾਰਕਿੰਗ, ਅਤੇ ਵੱਧ ਗੱਡੀਆਂ ਟੋ ਕੀਤੀਆਂ ਜਾ ਰਹੀਆਂ ਫਾਰ ਇਲੀਗਲ ਪਾਰਕਿੰਗ, ਇਹਦਾ ਮਤਲਬ ਇਹ ਹੈ ਕਿ ਲੋਕ ਤਾਂ ਸਬਕ ਸਿੱਖ ਹੀ ਨਹੀਂ ਰਹੇ, ਬਸ ਵੱਧ ਹੀ ਪੇ ਕਰ ਰਹੇ ਨੇ। ਇਟਸ ਨਾਟ ਐਡਰੈਸਿੰਗ ਦ ਪ੍ਰੋਬਲਮ, ਇਟਸ ਜਸਟ ਮੇਕਿੰਗ ਪੀਪਲ ਪੇ ਮੋਰ, ਅਤੇ ਉਹ ਫਿਰ ਵੀ ਹੋਰ ਦੇ ਹੋਰ ਪੇ ਕਰੀ ਜਾਂਦੇ ਆ। ਸੋ ਬ੍ਰੈਂਪਟਨ ਸਿਟੀ ਬਾਇਲਾ ਦੇ ਵੱਲੋਂ ਰੀਸੈਂਟਲੀ ਪਿਛਲੇ ਕੁਛ ਦਿਨਾਂ ਦੇ ਵਿੱਚ ਹੀ ਵਹੀਕਲ ਟੋਇੰਗ ਫਿਗਰਸ ਰਿਲੀਜ਼ ਕੀਤੀਆਂ ਗਈਆਂ। 2024 ਦੇ ਵਿੱਚ ਬ੍ਰੈਂਪਟਨ ਬਾਇਲਾ ਦੇ ਵੱਲੋਂ, ਸੁਣੋ ਧਿਆਨ ਨਾਲ, ਪੂਰੇ 365 ਦਿਨ 24 ਦੇ ਵਿੱਚ 234 ਵਹੀਕਲਸ ਟੋ ਕੀਤੀਆਂ ਗਈਆਂ ਇਲੀਗਲ ਪਾਰਕਿੰਗ ਲਈ, ਜਾਂ ਫਿਰ ਰਿਪੀਟਡ ਬਾਇਲਾ ਫਾਈਨਸ ਦੇ ਬਾਵਜੂਦ ਹੀ ਉੱਥੇ ਫਿਰ ਵੀ ਪਾਰਕ ਕਰਨ ਲਈ। ਉਸੀ ਸਾਲ ਦੇ ਵਿੱਚ ਸ਼ਹਿਰ ਦੇ ਇੰਪਲੋਈਜ਼ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਦੇ ਮੁਤਾਬਕ ਜਿੰਨੀਆਂ ਵੀ ਪਾਰਕਿੰਗ ਸ਼ਿਕਾਇਤਾਂ ਸ਼ਹਿਰ ਨੂੰ ਜਾਂਦੀਆਂ ਨੇ ਸਾਲ 'ਚ, ਉਹਦੇ ਵਿੱਚੋਂ ਮਸਾਂ ਅੱਧੀਆਂ ਐਡਰੈਸ ਕੀਤੀਆਂ ਜਾਂਦੀਆਂ ਨੇ। ਲਿਟਰਲੀ 50% ਦੇ ਵੱਲ ਕਦੇ ਕੋਈ ਰਿਸਪਾਂਸ ਹੀ ਨਹੀਂ ਗਿਆ, ਲੋਕਾਂ ਨੂੰ ਕੋਈ ਰੋਕ ਹੀ ਨਹੀਂ ਸੀ, ਡਰ ਹੀ ਨਹੀਂ ਸੀ, ਫਿਕਰ ਹੀ ਨਹੀਂ ਸੀ ਕਿ ਉਹ ਇਲੀਗਲੀ ਪਾਰਕ ਕਰ ਸਕਦੇ ਕਿ ਨਹੀਂ। ਸੋ ਇਸ ਰਿਪੋਰਟ ਦੇ ਵਿੱਚ ਇਹ ਵੀ ਫਾਇੰਡ ਕੀਤਾ ਗਿਆ ਕਿ ਸ਼ਹਿਰ ਦੀ ਬਾਇਲਾ ਡਿਪਾਰਟਮੈਂਟ ਕ੍ਰੋਨਿਕਲੀ ਅੰਡਰ ਸਟੈਫਡ ਰਹੀ ਹੈ, ਮੈਨ ਪਾਵਰ ਕੋਈ ਹੈ ਹੀ ਨਹੀਂ, ਤਾਂ ਹੀ ਇਨਫੋਰਸਮੈਂਟ ਕੀਤੀ ਨਹੀਂ ਗਈ।
ਸੋ ਉਸ 2024 ਦੀ ਅਲਾਰਮਿੰਗ ਰਿਪੋਰਟ ਤੋਂ ਬਾਅਦ ਸਿਰੀਆ ਬ੍ਰੈਂਪਟਨ ਨੇ ਦੋ ਸਟਾਫਿੰਗ ਐਕਸਪੈਂਸ਼ਨਸ ਪੇਸ਼ ਕੀਤੀਆਂ ਅਤੇ ਸ਼ਹਿਰ 'ਚ ਇਲਲੀਗਲ ਪਾਰਕਿੰਗ ਦੇ ਪ੍ਰੋਬਲਮ 'ਤੇ ਕਰੈਕਡਾਊਨ ਕਰਨਾ ਸ਼ੁਰੂ ਕੀਤਾ, ਤਾਂ ਹੀ 2025 ਦੇ ਵਿੱਚ ਨੰਬਰ 234 ਤੋਂ ਮਸਾਂ ਫਿਰ ਵੀ 389 ਟੋਟ ਵਹੀਕਲਸ ਤੱਕ ਵਧਿਆ। ਪਰ ਇਸ ਸਾਲ ਦੇ ਨੰਬਰਸ ਨੂੰ ਸੁਣ ਕੇ ਤੁਸੀਂ ਸ਼ਾਇਦ ਹੈਰਾਨ ਹੋ ਜਾਓਗੇ, 1139 ਕਿੱਥੇ 24 'ਚ 234, ਕਿੱਥੇ 25 'ਚ 390 ਦੇ ਨੇੜੇ, ਕਿੱਥੇ ਹੁਣ 1140 ਦੇ ਨੇੜੇ, ਇੰਨੀ ਛੇਤੀ ਛੇਤੀ। ਐਂਡ ਦੈਟਸ ਓਨਲੀ ਇਨ ਦਿਸ ਈਅਰਸ ਫਸਟ 8 ਮੰਥਸ, 8 ਮਹੀਨਿਆਂ ਵਿੱਚ, ਬਾਕੀ 4 ਮਹੀਨੇ ਦਾ ਡਾਟਾ ਹਜੇ ਰਿਪੋਰਟ ਹੋਣਾ ਰਹਿੰਦਾ ਹੀ ਰਹਿੰਦਾ ਹੈ ਕਿਉਂਕਿ 4 ਮਹੀਨੇ ਹੀ ਰਹਿੰਦੇ ਰਹਿੰਦੇ ਨੇ। ਸੋ ਇਹ 2025 ਤੋਂ ਲੈ ਕੇ 2026 ਤੱਕ ਪਹਿਲੇ 8 ਮਹੀਨਿਆਂ ਦੇ ਵਿੱਚ 193% ਇਨਕਰੀਸ ਇਨ ਟੋਟ ਵਹੀਕਲਸ ਰਿਪੋਰਟ ਕੀਤੀਆਂ ਗਈਆਂ ਨੇ ਬ੍ਰੈਂਪਟਨ ਬਾਏ ਲਾਅ ਇਨਫੋਰਸਮੈਂਟ ਦੇ ਵੱਲ। ਪਰ ਬ੍ਰੈਂਪਟਨ ਦੇ ਵਿੱਚ ਸਿਰਫ ਟੋਟ ਵਹੀਕਲਸ ਦੀ ਗਿਣਤੀ ਨਹੀਂ, year by year parking fines di ganti vi millions and millions of dollars di ganti naal vadi hai, ridiculous amount naal vadi hai, jo ke mere khayal de vich ta ek aur indirect tax hi hai. Kyon? Kyunki no one's learning a lesson, no one's moving their car. ਉਹ ਤਾਂ ਫਿਰ ਵੀ ਉੱਥੇ ਤੋਂ ਉੱਥੇ ਇਲੀਗਲੀ ਪਾਰਕਿੰਗ ਕੀਤੀਆਂ ਜਾਂਦੀਆਂ ਨੇ, ਮਤਲਬ ਕਿ ਲੋਕਾਂ ਤੋਂ ਪੈਸਾ ਤਾਂ ਕਢਾਇਆ ਜਾ ਰਿਹਾ ਪਰ ਮੁਸੀਬਤ ਨਹੀਂ ਘੱਟ ਰਹੀ ਹੈ ਇਲੀਗਲ ਪਾਰਕਿੰਗ ਦੀ। ਸੋ ਨਵੇਂ ਬਾਇਲਾ ਫਿਗਰਸ ਦੇ ਮੁਤਾਬਕ ਜਿੱਥੇ ਪਿਛਲੇ ਸਾਲ 2025 ਦੇ ਪਹਿਲੇ 8 ਮਹੀਨਿਆਂ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁੱਲ ਮਿਲਾ ਕੇ 6.4 million ਦੇ ਪਾਰਕਿੰਗ ਫਾਈਨ ਪੇਸ਼ ਕੀਤੇ ਗਏ ਲਾਸਟ ਈਅਰ ਫਸਟ 8 ਮੰਥਸ, ਇਸ ਸਾਲ 2026 ਦੇ ਪਹਿਲੇ 8 ਮਹੀਨਿਆਂ 'ਚ ਨੰਬਰ ਕਿੰਨਾ ਤੱਕ ਵਧਿਆ, 15 million, 6.4 to 15, almost 15, exact number hai 14.96 million. Eh year over year 133% da increase hai. So clearly issue ta change nahi hui hai, fines hi change hoye ne 133% vad. So Brampton de bylaw department ne recently figures release kite ne jo ke dikhonde ne ke January 1st 2026 ਤੋਂ ਲੈ ਕੇ ਆਗਸਟ 31, 2026 ਤੱਕ, ਮਤਲਬ ਇਸ ਸਾਲ ਦੇ ਪਹਿਲੇ 8 ਮਹੀਨਿਆਂ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁੱਲ ਮਿਲਾ ਕੇ 131,752 ਪਾਰਕਿੰਗ ਫਾਈਨਸ ਪੇਸ਼ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ 9,576 ਟਿਕਟਸ ਤਾਂ ਸ਼ਹਿਰ ਦੇ ਫਿਲਹਾਲ ਤਾਂ 7 automated license plate reading ALPR technology not equipped bylaw enforcement vehicles they will automatically hi pesh kite gaye bina koi bhi ticket kattan ton te jis hisab de naal man lo ke photo radar speeding ticket revenue dry up ho gaya hai, hera feriyan naal paisa dry up ho gaya hai, construction da paisa hun calde nu bhaj reya hai, mafia paisa vi utthe hi ja reya hai, sab kuch hi dry up ho raha hai in terms of revenue for the city of Brampton, ke saade paisa hera feri hun kar nahi sakde ya ghat barbadi kar sakde ne. Property taxes vadhon to alawa hor ki chara reh gaya hai, lagda ta hai indirect taxes like this, parking fines, vehicle towing fines, automated license plate reader fines, ahi ek koi chara reh gaya hai. Saade hi Brampton de lokan da blood eh chus rahe ne kise maade hi vampire de wangu. So jadon hun koi bhi city councillor, ਰੀਜਨਲ ਕੌਂਸਲਰ ਜਾਂ ਮੇਅਰ ਦਾ ਕੋਈ ਕੈਂਡੀਡੇਟ, ਨਾ ਕਿ ਉਹਨਾਂ ਦੇ ਜਿਹੜੇ ਯੂਥ ਹੁੰਦੇ ਨੇ ਉਹਨਾਂ ਨੂੰ ਕਿਹੜਾ ਕੋਈ ਪਤਾ ਹੋਣਾ ਯਾਰ, ਜਿਹੜੇ ਅਸਲੀ ਕੈਂਡੀਡੇਟ ਤੁਹਾਡੇ ਦਰਵਾਜ਼ੇ 'ਤੇ ਪਹੁੰਚਣਗੇ ਹੁਣ ਇਸ ਮਹੀਨੇ ਵਿੱਚ, ਪੁੱਛੋ ਪਹਿਲਾਂ ਕਿ ਫਸਟ ਆਫ ਆਲ ਇਲੀਗਲ ਪਾਰਕਿੰਗ ਦਾ ਹੱਲ ਕੀ ਆ ਟਿਕਟਾਂ ਲਾਉਣ ਤੋਂ ਇਲਾਵਾ, ਕਿਉਂਕਿ ਟਿਕਟਾਂ 'ਤੇ ਟੋਇੰਗ ਤੋਂ ਕੋਈ ਵੀ ਫਰਕ ਤਾਂ ਪੇਸ਼ ਨਹੀਂ ਹੋ ਰਿਹਾ, ਦ ਨੰਬਰਸ ਆਰ ਇਨਕਰੀਸਿੰਗ ਐਵਰੀ ਸਿੰਗਲ ਈਅਰ। ਸੋ ਜੜ ਦੀ ਜਿਹੜੀ ਇਸ਼ੂ ਹੈ ਕਿਵੇਂ ਐਡਰੈਸ ਕੀਤੀ ਜਾਣੀ ਆ ਆਹ ਪੁੱਛ ਲਿਓ, ਅਤੇ ਇਨਡਾਇਰੈਕਟ ਟੈਕਸਿਸ ਦੇ ਨਾਲ ਲੋਕਾਂ ਨੂੰ ਡੈਸ ਬਾਏ 1000 ਖਰਚ ਮਾਰਨ ਤੋਂ ਇਲਾਵਾ ਸ਼ਹਿਰ ਦਾ ਕੋਈ ਇਰਾਦਾ ਹੈ ਯਾਰ ਕੋਈ ਹੋਰ ਰੈਵਨਿਊ ਜਨਰੇਟ ਕਰਨ ਲਈ, ਕੋਈ ਹੋਰ ਕਿਸਮ ਦਾ ਟੈਕਸ ਕਲੈਕਟ ਕਰਨ ਲਈ ਇਨਸਟੈਡ ਆਫ ਜਸਟ ਫਰੋਮ ਦਾ ਐਵਰੇਜ ਜੋ, ਆਹ ਜ਼ਰੂਰ ਪੁੱਛ ਲਿਓ ਕਿਉਂਕਿ ਆਹ ਇੱਕ ਬਹੁਤ ਵੱਡੀ ਇਸ਼ੂ ਹੈ ਇਹਨਾਂ ਮਿਊਨਸੀਪਲ ਚੋਣਾਂ ਦੇ ਵਿੱਚ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋ ਦੋਸਤੋ, ਸਟੇਸ਼ਨ ਆਈ ਡੀ ਲੱਗਣ ਲੱਗੀ ਆ, ਗੱਲ ਅਗਲੀ ਵਿੱਚ ਵਿਚਾਲੇ ਨਾ ਕੱਟੀ ਜਾਵੇ, ਆਪਾਂ ਆਉਂਦੇ ਹਾਂ ਅਗਲੇ ਘੰਟੇ ਵਿੱਚ ਹੀ, ਅਤੇ ਸਾਡੇ ਨਾਲ ਗੱਲਬਾਤ ਕਰਨੀ ਆ ਹੁਣ ਸਟੂਡੀਓ ਨੰਬਰ ਘੁਮਾਓ 905-564-6446 905-564-6446 905-564-6444 ਸਾਡਾ ਸਟੂਡੀਓ ਫੋਨ ਨੰਬਰ ਹੈ ਫੋਰ ਦ ਨੈਕਸਟ 1 hour 905-564-6444 ਵਟਸਐਪ 'ਤੇ ਫਰਮਾਇਸ਼ ਆਈ ਆ ਅਸ਼ਕੇ ਨਵਾਂ ਗਾਣਾ ਹੈ ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਸਟੂਡੀਓ ਨੰਬਰ ਵੰਸ ਗਿਆ 905
905-564-6444, 905-564-6444, 905-564-6444. Jude Roll Radio Program, Des Pardes, Tinal.

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, take-out and catering also available. Call at 905-794-8111. Simply delicious. Matlab, simple.

0: വെൽക്കം ബാക്ക്. AM 530 ദേസ് പർ ദേസ് പ്രൈം ടൈം റേഡിയോ പ്രോഗ്രാം ദിനാൾ ജനവി സാഡി ലിസ്നേഴ്സ് ജനവി സാഡി വ്യൂവേഴ്സ് 10 ਵਜੇ ਦੇ 4 ਵਜੇ ਦੇ ਸਾਡੇ ਨਾਲ ਜੁੜੇ ਹੋਏ ਨੇ ਵੈਲਕਮ ਬੈਕ ਅਤੇ ਜਿਹੜੇ ਹੁਣ 5 ਤੋਂ ਬਾਅਦ ਜਿਹੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ. ਇਸੇ ਤਰ੍ਹਾਂ 530 AM ਬੈਂਡ ਡਾਇਲ 'ਤੇ ਆਪਣਾ ਇਹ ਰੇਡੀਓ, ਚਾਹੇ ਗੱਡੀ 'ਚ ਆ, ਟਰੱਕ 'ਚ ਆ, ਘਰੇ ਆ, ਕੰਮ 'ਤੇ ਆ, ਜਿੱਥੇ ਮਰਜ਼ੀ ਆ, ਚਾਹੇ ਰੇਡੀਓ ਵੀ ਨਹੀਂ ਹੈਗਾ, IPTV 'ਤੇ ਦੇਖ ਰਹੇ ਹੋ, ਸਾਡੀ ਵੈਬਸਾਈਟ 'ਤੇ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਕਿਸੇ ਐਪ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਹੋ, ਫੋਨ ਦੇ ਥਰੂ ਸੁਣ ਰਹੇ ਹੋ, ਜਿਹੜੇ ਵੀ ਤਰੀਕੇ ਨਾਲ ਜੁੜੇ ਹੋਏ ਹੋ, ਇਸੇ ਤਰ੍ਹਾਂ ਹੁਣ ਜੁੜੇ ਹੀ ਰਹੋ ਠੀਕ 6 ਵਜੇ ਤੱਕ. ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਅਪਲਾਇੰਸ ਜੰਕਸ਼ਨ. ਅਪਲਾਇੰਸ ਜੰਕਸ਼ਨ ਇੱਕੋ ਇੱਕ ਨਾਮ, 2 ਲੋਕੇਸ਼ਨ ਬ੍ਰੈਂਪਟਨ ਸ਼ਹਿਰ ਦੇ ਵਿੱਚ ਅਸੀਂ ਰੈਕਮੈਂਡ ਕਰਦੇ ਹਾਂ. ਜੇ ਤੁਸੀਂ ਘਰ ਦੇ ਵਿੱਚ ਨਵਾਂ ਬਹੁਤ ਹੀ ਸੋਹਣਾ ਵੱਡਾ ਫਲੈਟ ਸਕਰੀਨ TV ਅਤੇ ਸਾਊਂਡ ਸਿਸਟਮ ਲਿਆਉਣਾ ਹੋਵੇ, ਜਾਂ ਨਵੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਚਾਹੀਦਾ ਹੋਵੇ, ਚਾਹੇ 1 ਪੀਸ ਹੋਵੇ, 3 ਪੀਸ ਹੋਵੇ, 5 ਪੀਸ ਹੀ ਹੋਵੇ, ਚਾਹੇ ਤੁਸੀਂ ਕਿਸੇ ਰੈਂਟੋ ਪ੍ਰਾਪਰਟੀ ਜਾਂ ਬੇਸਮੈਂਟ 'ਚ ਘੱਟ ਹਾਈਟ ਦੇ ਰੱਖਣੇ ਹੋਣ, ਚਾਹੇ ਤੁਸੀਂ ਬਿਲਟ ਇਨ ਐਂਡ ਟਾਪ ਦੇ ਚੋਟੀ ਦੇ ਅਪਲਾਇੰਸ ਲੱਭ ਰਹੇ ਹੋ, ਤੁਹਾਨੂੰ A to Z ਸਾਰੇ ਅਪਲਾਇੰਸਿਸ ਦੇ ਆਥੋਰਾਈਜ਼ ਡੀਲਸ ਅਤੇ ਡਿਸਕਾਊਂਟਸ ਅਤੇ ਗਿਫਟਸ ਐਂਡ ਮੈਸਿਵ ਡਿਸਕਾਊਂਟ ਮਿਲਣਗੇ ਅਪਲਾਇੰਸ ਜੰਕਸ਼ਨ ਤੋਂ. ਪਹਿਲੀ ਬ੍ਰੈਂਪਟਨ ਲੋਕੇਸ਼ਨ ਬ੍ਰੈਂਪਟਨ ਵੈਸਟ ਦੇ ਵੱਲ ਹੈ, ਮੇਜਰ ਇੰਟਰਸੈਕਸ਼ਨ ਆਫ ਮਿਸਿਸ ਸਾਗਰ ਰੋਡ ਐਂਡ ਸਟੀਲਸ. Mississauga Road and Steeles in Nere, Rivermont Plaza, Rivermont Street in Brampton, pehli location hai. Te dooji location hai Brampton de dooje end de wal, airport te Queen de bilkul nazdeek, airport te Clark te, te deal maker Mr. Gill sadna phone line te jud chuke ne. Bhai ji sat sri akal ji.
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ. ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ ਤੇ ਤੁਸੀਂ 5 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ. ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ. $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਇਹ ਸੈੱਟ ਹੈ, ਜਿਹੜਾ ਕਿ ਸਿਰਫ $39.99 ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ. ਜਿੰਨੇ ਵੀ ਕਲਾਇੰਟ ਇਸ ਟਾਈਮ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਦੇ 4 ਅਪਲਾਈਸਿਸ ਦਾ ਸੈੱਟ ਹੈ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਸਿਸ, ਫਰਿੱਜ, ਸਟੋਵ, ਵਾਸ਼ਰ ਤੇ ਡਰਾਇਰ ਸਿਰਫ $25.99 ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ. ਜਿੰਨੇ ਵੀ ਕਸਟਮਰ ਆਪਣਾ ਕਸਟਮ ਘਰ ਬਣਾ ਰਹੇ ਨੇ ਜਾਂ ਫਿਰ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤੇ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਹੋ, ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦਾ ਵਨ ਆਫ ਦਾ ਮੋਸਟ ਪ੍ਰੀਮੀਅਮ ਬ੍ਰਾਂਡ ਜੈਨੀਅਰ, ਅਪ ਟੂ 20% ਡਿਸਕਾਊਂਟ ਹੈ. ਲਾਸਟ 3 ਦਿਨ ਨੇ, ਮੰਡੇ, ਟਿਊਜ਼ਡੇ ਤੇ ਵੈਨਸਡੇ ਤੁਸੀਂ ਲਾ ਸਕਦੇ ਆ, ਤੇ ਅਸੀਂ ਆਪਣਾ ਐਕਸਟਰਾ 10 ਤੋਂ 15% ਡਿਸਕਾਊਂਟ ਪਾਸ ਆਨ ਕਰਵਾਵਾਂਗੇ ਉਸ 20% ਕੰਪਨੀ ਦੇ ਡਿਸਕਾਊਂਟ ਦੇ ਵਿੱਚ. ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ TV ਸੈਕਸ਼ਨ 'ਚ ਡੀਲ ਦੇਖ ਰਹੇ ਨੇ, 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K TV ਹੈ, $1,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 899 'ਚ ਅਪਲਾਈਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ. ਪੇਮੈਂਟ ਤੁਸੀਂ 6 ਮਹੀਨਿਆਂ 'ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ. ਨੰਬਰ ਟੂ ਕਾਲ ਇਜ 905-450-0054-905-450-0054. Appliance Junction. Thank you so much for the time, Samraj.
0: Thank you very much. Appliance Junction ਦੇ 2 ਲੋਕੇਸ਼ਨ ਨੇ, ਇੱਕ ਬ੍ਰੈਂਪਟਨ ਵੈਸਟ, ਇੱਕ ਬ੍ਰੈਂਪਟਨ ਈਸਟ. ਬ੍ਰੈਂਪਟਨ ਵੈਸਟ ਦੀ ਮੇਜਰ ਇੰਟਰਸੈਕਸ਼ਨ ਹੈ ਮਿਸਿਸ ਸਾਗਰ ਰੋਡ ਐਂਡ ਸਟੀਲਸ, ਅਤੇ ਬ੍ਰੈਂਪਟਨ ਈਸਟ ਵਿੱਚ ਹੈ ਏਅਰਪੋਰਟ ਐਂਡ ਕੁਈਨ ਐਟ ਏਅਰਪੋਰਟ ਐਂਡ ਕਲਾਰਕ. ਗੂਗਲ ਸਰਚ ਕਰ ਲਓ ਅਪਲਾਇੰਸ ਜੰਕਸ਼ਨ ਬ੍ਰੈਂਪਟਨ, ਦੋਨਾਂ ਹੀ ਲੋਕੇਸ਼ਨ ਦਾ ਐਗਜੈਕਟ ਅਤਾ ਪਤਾ ਮਿਲ ਜੂਗਾ, ਜਾ ਕੇ ਤੁਸੀਂ ਢੇਰ ਸਾਰੇ ਡਾਲਰ ਬਚਾ ਸਕਦੇ ਹੋ. ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਵੱਡਾ ਫਲੈਟ ਸਕਰੀਨ TV ਤੁਹਾਨੂੰ ਇੱਕ ਪਰਚੇਸ ਨਾਲ, ਜੇਕਰ ਦੇਸ ਪ੍ਰਦੇਸ ਦਾ ਰੈਫਰੈਂਸ ਦਿੰਦੇ ਹੋ, ਜੇਕਰ ਫਿਰ ਤੁਹਾਨੂੰ ਨਾਲੇ ਤਾਂ ਡਿਸਕਾਊਂਟ ਮਿਲਣਾ, ਨਾਲੇ ਤੋਹਫਾ ਵੀ ਕੋਈ ਨਾ ਕੋਈ ਨਾਲ ਦੀ ਨਾਲ ਮਿਲਣਾ ਹੀ ਮਿਲਣਾ ਹੈ. ਸੋ ਪਹੁੰਚੋ ਜ਼ਰੂਰ ਅਪਲਾਇੰਸ ਜੰਕਸ਼ਨ, 2 ਲੋਕੇਸ਼ਨਸ ਇਨ ਬ੍ਰੈਂਪਟਨ. ਦੋਸਤੋ ਅੱਜ, ਕੱਲ੍ਹ ਅਤੇ ਪਰਸੋਂ, ਆਹ 3 ਦਿਨ, ਮੰਡੇ, ਟਿਊਜ਼ਡੇ, ਵੈਨਸਡੇ, ਅੱਜ, ਕੱਲ੍ਹ ਅਤੇ ਪਰਸੋਂ ਤੁਹਾਡੇ ਲਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਪੂਰੇ ਸਪਟੈਂਬਰ ਮਹੀਨੇ ਲਈ, ਦੀਜ਼ ਵਾਟ ਟੁਡੇ ਟਮੋਰੋ ਦ ਨੈਕਸਟ ਡੇ, ਬਾਏ 1 ਗੈਟ 1 ਫ੍ਰੀ, ਬੜੇ ਕਮਾਲ ਦੀਆਂ ਡੀਲਾਂ ਮਿਲ ਰਹੀਆਂ ਨੇ. ਤੁਸੀਂ ਆਪਣੀ ਨੇੜਲੀ 3 ਡਿਫਰੈਂਟ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ ਪਹੁੰਚੋ, ਚਾਹੇ ਸਵੇਰੇ 10 ਵਜੇ ਜਾਓ ਚਾਹੇ ਰਾਤ 8 ਵਜੇ ਤੱਕ ਜਾਓ। ਤੁਹਾਨੂੰ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਚਾਹੇ ਇੱਕ, ਚਾਹੇ ਦੋ, ਚਾਹੇ ਤਿੰਨ, ਚਾਹੇ ਚਾਰ, ਜਿੰਨੀਆਂ ਮਰਜ਼ੀ ਲਓਗੇ ਉਨੀਆਂ ਫ੍ਰੀ ਮਿਲਣਗੀਆਂ। ਸੋ ਇਹ ਅੱਜ ਕੱਲ੍ਹ ਅਤੇ ਪਰਸੋਂ, ਥਰੇ ਟਮੋਰੋ ਦੇ ਨੈਕਸਟ ਡੇ, ਸਪਟੈਂਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਬੜੀ ਕਮਾਲ ਦੀ ਡੀਲ ਹੈ, ਬਾਏ ਵਨ ਗੈਟ ਵਨ ਫ੍ਰੀ ਡੀਲ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਉਹ ਵੀ 3 ਲੋਕੇਸ਼ਨ ਨੇ ਬ੍ਰੈਂਪਟਨ ਦੇ ਵਿੱਚ, ਟੂ ਸਰਵ ਯੂ। 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ 85 ਮਾਂਪੈਲੀਏ ਸਟਰੀਟ ਐਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ, ਜਾਂ 15 ਫੈਂਡਰ ਵੇ ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ। ਸਿੰਪਲੀ ਇੰਡੀਅਨ, ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦਾ ਹੈ, ਉਹ ਵੀ 3 ਬ੍ਰੈਂਟ ਲੋਕੇਸ਼ਨਸ ਤੋਂ। ਅਤੇ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਤੁਸੀਂ ਸਪੈਸ਼ਲ ਇਵੈਂਟ ਹੋਵੇ, ਉਹ ਤੋਂ ਲਾਈਵ ਕੇਟਰਿੰਗ ਚਾਹੁੰਦੇ ਹੋ, ਪਾਰਟੀਆਂ ਪੂਰਟੀਆਂ ਸੀਜ਼ਨ ਹਜੇ ਮੁੱਕਿਆ ਹੀ ਨਹੀਂ ਹੈਗਾ, ਅਤੇ ਹੋਰ ਵੀ ਡਿਫਰੈਂਟ ਫੈਸਟੀਵਲਸ ਅਤੇ ਡਿਫਰੈਂਟ ਪੋਲੀਟੀਕਲ ਇਵੈਂਟਸ ਹੋਣੇ ਹੋਣੇ ਨੇ, ਲਾਈਵ ਟਰੱਕ ਕੇਟਰਿੰਗ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੋਂ ਕਰਵਾਓ। 10 ਟਰੱਕ ਇਹਨਾਂ ਨੇ ਇਕੱਠੇ ਹੀ ਭੇਜਣੇ ਆ 10-10 ਥਾਵਾਂ ਤੱਕ। ਨੰਬਰ ਕਮਾਓ 905-794-8111, 905-794-8111, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮਨੂ ਸ਼ਰਮਾ, ਆਰੋ ਇੰਸ਼ੋਰੈਂਸ ਬ੍ਰੋਕਰ ਨੇ, ਮਤਲਬ ਕਿ ਸਾਰੀਆਂ ਮੇਜਰ ਕੰਪਨੀਜ਼ ਨਾਲ ਇਕੱਠੇ ਡੀਲ ਕਰਦੇ ਨੇ। ਮਤਲਬ ਹੈ ਕਿ ਜਦੋਂ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਦੀ ਰਿਨਿਊਲ ਆਉਂਦੀ ਆ, ਤੁਹਾਨੂੰ ਪਤਾ ਕਿ ਫਲਾਨੀ ਤਰੀਕ ਨੂੰ ਸਾਡਾ ਰੇਟ ਚੇਂਜ ਹੋਣਾ ਹੀ ਹੋਣਾ, ਘਟਣਾ ਵਧਣਾ, ਵਧਣ ਦੇ ਹੀ ਚਾਂਸਿਸ ਨੇ। ਤੁਹਾਨੂੰ ਪਤਾ ਹੈ ਕਿ ਆਹੀ ਟਾਈਮ ਹੁੰਦਾ ਹੈ ਬਿਨਾਂ ਪੈਨਲਟੀ ਪੇ ਕਰਨ ਤੋਂ ਕੰਪਨੀ ਸਵਿੱਚ ਕਰਕੇ ਘੱਟ ਤੋਂ ਘੱਟ ਤਾਂ 12 ਮਹੀਨੇ ਲਗਾਤਾਰ ਹਜ਼ਾਰਾਂ ਹੀ ਡਾਲਰ ਬਚਾਉਣ ਦੇ ਲਈ। ਮਨੂ ਸ਼ਰਮਾ ਕਹਿੰਦੇ ਨੇ ਕਿ ਗੇਰੰਟੀਡ ਸਾਰੀਆਂ ਕੰਪਨੀਜ਼ ਦੇ ਵਿੱਚੋਂ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦਿਲਵਾਵਾਂਗੇ, ਪੱਕੇ ਤੌਰ 'ਤੇ ਪੈਸੇ ਬਚਾਵਾਂਗੇ। ਸਿੱਧੀ ਜੀ ਗੱਲ ਆ, ਸਿੰਪਲ ਜੀ ਗੱਲ ਆ, ਇਟਸ ਯੂ ਡੋਨਟ ਨੀਡ ਅ PhD ਟੂ ਅੰਡਰਸਟੈਂਡ ਕਿ ਆਹੀ ਸਹੀ ਟਾਈਮ ਹੁੰਦਾ ਹੈ ਤੁਹਾਡੀ ਆਰਓ ਇੰਸ਼ੋਰੈਂਸ ਸਵਿੱਚ ਕਰਨ ਲਈ। ਬਹੁਤ ਲੋਕ ਲੇਜ਼ੀ ਹੋ ਜਾਂਦੇ ਨੇ, ਮੈਂ ਵੀ ਲੇਜ਼ੀ, ਸਾਰੇ ਹੋ ਜਾਂਦੇ ਨੇ, ਆਪਾਂ ਸ਼ਾਪ ਰਾਊਂਡ ਕਰਦੇ ਵੀ ਨਹੀਂ ਹੈਗੇ, ਪਰ ਜੇ ਕਰ ਲਓਗੇ ਪੈਸੇ ਬਚਾ ਲਓਗੇ। ਚਾਹੇ ਗੱਡੀ ਦੀ ਇੰਸ਼ੋਰੈਂਸ ਹੈ, ਚਾਹੇ ਹੋਮ ਘਰ ਦੀ ਇੰਸ਼ੋਰੈਂਸ ਹੈ, ਜਾਂ ਕੰਮ ਕਾਰੋਬਾਰ ਤੁਹਾਡੀ ਕੋਈ ਵੀ ਕਮਰਸ਼ੀਅਲ ਜਾਂ ਬਿਜ਼ਨਸ ਇੰਸ਼ੋਰੈਂਸ ਵੀ ਹੋਵੇ, ਕੌਲ ਮਨੂ ਸ਼ਰਮਾ, ਬਹੁਤ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਬ੍ਰੋਕਰ ਨੇ ਫੋਰ ਆਟੋ, ਹੋਮ, ਕਮਰਸ਼ੀਅਲ ਐਂਡ ਬਿਜ਼ਨਸ ਪੋਲਿਸੀਜ਼। ਬੈਸਟ ਰੇਟ ਤੁਹਾਨੂੰ ਪ੍ਰੋਵਾਈਡ ਕਰਨਗੇ। ਫੋਨ ਨੰਬਰ ਹੈ 289-952-9532, 289-952-9532, that's 289-952-9532, ਮਨੂ ਸ਼ਰਮਾ, ਆਟੋ ਇੰਸ਼ੋਰੈਂਸ ਬ੍ਰੋਕਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੋਰਗੇਜ ਬ੍ਰੋਕਰ ਰਾਹੁਲ ਗਰੇਵਾਲ। ਰਾਹੁਲ ਗਰੇਵਾਲ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਨੇ, ਹੁਣ ਤੱਕ ਇਹਨਾਂ ਦੇ ਇੰਨੇ ਜ਼ਿਆਦਾ ਖੁਸ਼ ਅਤੇ ਸੈਟਿਸਫਾਈਡ ਪਰਿਵਾਰ ਨੇ ਜਿਨ੍ਹਾਂ ਨੂੰ ਘਰ ਦੀ ਕਲੋਜ਼ਿੰਗ ਔਨ ਟਾਈਮ ਕੀਤੀ ਗਈ, ਰੀਸੇਲ ਦੇ ਵਿੱਚ ਘਰ ਦੀਆਂ ਚਾਬੀਆਂ ਟਾਈਮ ਸਿਰ ਮਿਲ ਗਈਆਂ, ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਤਿਆਰ ਹੁੰਦੇ ਸੈਰ ਹੀ ਇਹਨਾਂ ਨੂੰ ਚਾਬੀ ਮਿਲ ਗਈਆਂ, ਅਤੇ ਤੁਹਾਨੂੰ ਸਾਰੇ ਹੀ ਮੇਜਰ ਬੈਂਕਾਂ ਦੇ ਵਿੱਚੋਂ ਹੀ ਕਲਾਇੰਟ ਬਣਾਉਣਗੇ ਅਤੇ ਔਨ ਟਾਈਮ ਮੋਰਗੇਜ ਦਾ ਕੰਮ ਕਰਵਾ ਕੇ ਦੇਣਗੇ, ਉਹ ਵੀ ਗੇਰੰਟੀ ਲੋਵੈਸਟ ਇੰਟਰਸਟ ਰੇਟ ਦੇ ਵਿੱਚ। ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋ, ਇਹ ਸਾਰੀਆਂ ਕੰਪਨੀਜ਼ ਦੇ ਰੇਟ ਸ਼ਾਪ ਰਾਊਂਡ ਕਰਕੇ ਤੁਹਾਨੂੰ ਲੋਵੈਸਟ ਰੇਟ ਹੀ ਪ੍ਰੋਵਾਈਡ ਕਰਨਗੇ, ਚਾਹੇ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਇੰਡਸਟਰੀਅਲ, ਕੋਈ ਪਰਚੇਸ ਹੋਵੇ, ਰਿਨਿਊਅਲ ਹੋਵੇ, ਜਾਂ ਰੀਫਾਈਨੈਂਸ ਦਾ ਵੀ ਕੰਮ ਹੋਵੇ, ਹੋਮ ਐਕੁਇਟੀ ਜਾਂ ਕਮਰਸ਼ੀਅਲ ਐਕੁਇਟੀ ਦਾ ਵੀ ਕੋਈ ਵੀ ਇਸ਼ੂ ਹੋਵੇ। ਇਹ ਕਹਿੰਦੇ ਨੇ ਕਿ ਨਵੀਆਂ ਕਮਰਸ਼ੀਅਲ ਬਿਲਡਿੰਗਸ 'ਤੇ 90% ਤੱਕ ਵੀ ਫੰਡਿੰਗ ਈਜ਼ਲੀ ਪ੍ਰੋਵਾਈਡ ਕਰ ਸਕਦੇ ਹਾਂ, ਅਤੇ ਜਿਹੜੇ ਲੋਕਾਂ ਨੂੰ ਮਨੀ ਚਾਹੀਦੀ ਆ ਜਿਹੜੇ ਮਰਜ਼ੀ ਕੰਮ ਲਈ, ਬਹੁਤ ਹੀ ਘੱਟ ਕੋਈ ਵੀ ਸਵਾਲ ਪੁੱਛੇ ਜਾਂਦੇ ਨੇ, ਬਹੁਤ ਹੀ ਘੱਟ ਕੋਈ ਵੀ ਕਾਗਜ਼ਾਤ ਤੱਕ ਵੀ ਈਵਨ ਚਾਹੀਦੇ ਨੇ। ਕਹਿੰਦੇ ਨੇ ਕਿ ਪ੍ਰਾਈਵੇਟ ਮੋਰਗੇਜ ਸੇਮ ਡੇ ਕੁਛ ਕੁ ਘੰਟਿਆਂ ਦੇ ਵਿੱਚ ਹੀ ਤੁਹਾਨੂੰ ਐਨ ਮੌਕੇ 'ਤੇ ਹੀ, ਇਹ ਕਹਿੰਦੇ ਨੇ ਕਿ ਚਾਹੇ 10,000 ਹੋਵੇ ਚਾਹੇ 5,00,000 ਹੋਵੇ, ਤੁਹਾਨੂੰ ਘੰਟਿਆਂ ਦੇ ਵਿੱਚ ਹੀ ਵੈਰੀ ਵੈਰੀ ਵੈਰੀ ਵੈਰੀ ਲੋਅ ਇੰਟਰਸਟ ਰੇਟ 'ਤੇ ਪ੍ਰੋਵਾਈਡ ਕਰਕੇ ਦੇ ਸਕਦੇ ਹਾਂ। ਰਾਹੁਲ ਗਰੇਵਾਲ, 647-640-2511, 647-640-2511, 647-640-2511, 647-640-2511, ਮੋਰਗੇਜ ਬ੍ਰੋਕਰ ਰਾਹੁਲ ਗਰੇਵਾਲ। ਦੋਸਤੋ, ਇੰਨਾ ਹੀ ਸਾਲ ਦੇ ਹੀ ਅਖੀਰਲੇ ਦਿਨਾਂ ਦੇ ਵਿੱਚ, ਅਖੀਰਲੇ ਹਫ਼ਤੇ ਮਹੀਨਿਆਂ ਦੇ ਵਿੱਚ ਜਿੰਨੀਆਂ ਵੀ ਕੈਨੇਡਾ ਵਿੱਚ ਮੇਜਰ ਇੰਸ਼ੋਰੈਂਸ ਕੰਪਨੀਜ਼ ਨੇ ਉਹ ਤੁਹਾਨੂੰ ਆਪਣੇ ਸਾਰੇ ਦੇ ਸਾਰੇ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਤੇ ਸਾਲ ਦੇ ਹੀ ਸਭ ਤੋਂ ਵੱਡੇ ਡਿਸਕਾਊਂਟ, ਪੱਕੇ ਤੇ ਪੱਕੇ ਹੀ ਡਿਸਕਾਊਂਟ ਆਫਰ ਕਰਦੇ ਨੇ ਸਾਲ ਦੇ ਐਂਡ ਤੇ ਹੀ, ਅਕਟੋਬਰ ਨਵੰਬਰ ਡਿਸੰਬਰ ਦੇ ਵਿੱਚ ਹੀ ਸਾਲ ਦਾ ਪੂਰਾ ਬਲਕ ਬਿਜ਼ਨਸ ਹੀ ਹਰੇਕ ਇੰਸ਼ੋਰੈਂਸ ਬ੍ਰੋਕਰ ਤੇ ਏਜੰਟ ਵੱਲੋਂ ਪਾਇਆ ਜਾਂਦਾ ਹੈ। ਸੋ ਜੇ ਤੁਸੀਂ ਹਜੇ ਤੱਕ ਆਪਦੇ ਆਪ ਲਈ, ਆਪਣੇ ਐਜ਼ ਏ ਹਸਬੈਂਡ ਐਂਡ ਵਾਈਫ ਜਾਂ ਪੂਰੇ ਪਰਿਵਾਰ ਟੱਬਰ ਦੇ ਲਈ ਸਹੀ ਲਾਈਫ ਇੰਸ਼ੋਰੈਂਸ ਦੀ ਪਲੈਨਿੰਗ ਨਹੀਂ ਕੀਤੀ ਹੈ ਜਾਂ ਪਲੈਨਿੰਗ ਕੀਤੀ ਹੋਈ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਇੰਸ਼ੋਰੈਂਸ ਬਹੁਤ ਘੱਟ ਹੈ ਜਾਂ ਪਾਲਿਸੀ ਸ਼ਾਇਦ ਗਲਤ ਹੈ, ਚਾਹੇ ਤੁਸੀਂ ਇੰਸ਼ੋਰੈਂਸ ਦੇ ਬਾਰੇ ਪਹਿਲੀ ਵਾਰੀ ਪਤਾ ਕਰਨਾ ਚਾਹੁੰਦੇ ਹੋ, ਚਾਹੇ ਤੁਸੀਂ ਆਪਦੀ ਕੀਤੀਆਂ ਹੋਈਆਂ ਪਾਲਿਸੀ ਦੇ ਬਾਰੇ ਬਿਲਕੁਲ ਫਰੀ ਦੇ ਵਿੱਚ ਪਤਾ ਕਰਨਾ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ। ਓਵਰ ਡੈਕੇਡ ਇਹੀ ਕੰਮ ਕਰਦੇ ਆ ਰਹੇ ਹਾਂ ਅਤੇ ਲਾਈਫ ਡਿਸਬਿਲਿਟੀ ਖੜਕੋ illness jab koi policy review hove give me a call text or whatsapp 416-457-3381 416-457-3381 416-457-3381 je tusi life insurance se shop around kar rahe ho assi every single major company aur direct deal karde aa rahe ho for 11-12 years to a guaranteed best policy design karke devange call 416-457-3381 416-457-3381 ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਡਾਇਰੈਕਟਲੀ ਗੱਲਬਾਤ ਕਰ ਸਕਦੇ ਹੋ। ਦੋਸਤੋ, ਕੱਲ੍ਹ ਨੂੰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕੈਨੇਡੀਅਨ ਐਲਕੋਹੋਲਿਕ ਬੈਵਰੇਜਸ ਅਤੇ ਕਾਫੀ ਜ਼ਿਆਦਾ ਹੋਰ ਚੀਜ਼ਾਂ 'ਤੇ ਬੈਨ ਸ਼ੁਰੂ ਹੋ ਰਿਹਾ ਹੈ ਅਤੇ ਗੈਸ ਕਰ ਲਓ ਕਿ ਕਿਹੜੇ ਮੁਲਕ ਦਾ ਹੁਣ ਜ਼ਿਆਦਾ ਹੀ ਨੁਕਸਾਨ ਹੋਣਾ ਹੈ ਠੇਕਿਆਂ 'ਚੋਂ ਇੱਕ ਦੂਜੇ ਦੇ ਮੁਲਕਾਂ ਦੀਆਂ ਦਾਰੂ ਦੀਆਂ ਬੋਤਲਾਂ ਹਟਾਉਣ ਦੇ ਨਾਲ। ਆਈ ਗਿਵ ਯੂ ਹਿੰਟ, ਇਟਸ ਨਾਟ ਅਮੈਰੀਕਾ। ਅਤੇ ਅੱਜ ਤਕਰੀਬਨ 30-40 ਮਿੰਟ ਪਹਿਲਾਂ US ਪ੍ਰੈਜ਼ੀਡੈਂਟ ਬਾਬਾ ਟਰੰਪ ਨੇ ਕੀ ਕਿਹਾ, ਉਹਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ, ਕਹਿੰਦਾ ਕਿ ਅਗਲੇ 2-3-4 ਹਫ਼ਤਿਆਂ ਦੇ ਵਿੱਚ ਕੈਨੇਡਾ ਵਾਲਿਆਂ ਨੇ ਕਹਿਣਾ, ਸਰ ਵੀ ਆਰ ਸੌਰੀ, ਸਰ ਵੀ ਵਾਂਟ ਅ ਡੀਲ। ਅਤੇ ਇਹਨੇ ਕਿਹਾ ਹੈ ਇਹ ਮਾਫੀਆ ਮੰਗਣਗੇ ਅਮਰੀਕਾ ਤੋਂ, ਜਾਂ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਹੁੰਚ ਜੂਗਾ ਆਪਣੀ ਔਕਾਤ ਤੱਕ, ਸਮਝੂਗਾ ਕਿ 10-11-12-13 ਗੁਣਾ ਵੱਧ ਇਕਾਨਮੀ ਨਾਲ ਤਾਂ ਜਿੱਤਿਆ ਹੀ ਨਹੀਂ ਜਾ ਸਕਦਾ ਟ੍ਰੇਡ ਵਾਰ ਦੇ ਵਿੱਚ। ਅਤੇ ਡੋਨਲਡ ਟਰੰਪ ਨੇ ਕਿਹਾ ਕੈਨੇਡਾ ਵਿਲ ਅਪੋਲੋਜਾਈਜ਼, ਅਤੇ ਟ੍ਰੇਡ ਡੀਲ ਫਿਰ ਵੀ ਬਣਾਈ ਜਾਊਗੀ ਜੋ ਕਿ ਫੇਅਰ ਹੋਊਗੀ ਦੋਨੇ ਹੀ ਮੁਲਕਾਂ ਦੇ ਲਈ। ਸੋ ਇਹਨੇ ਕਿਹਾ ਅੱਜ ਤਾਂ ਅਸੀਂ ਇਹ ਨਵੇਂ ਇੰਪੋਰਟੇਸ਼ਨ ਔਨ ਕੈਨੇਡੀਅਨ ਗੁੱਡਸ ਐਂਡ ਐਲਕੋਹਲ ਇਸਪੈਸ਼ਲੀ ਬੈਨ ਤਾਂ ਸ਼ੁਰੂ ਕਰ ਰਹੇ ਹਾਂ, ਨੁਕਸਾਨ ਤਾਂ ਕੈਨੇਡਾ ਦਾ ਹੋਰ ਤਾਂ ਹੋਣਾ ਹੀ ਹੋਣਾ ਹੈ, ਪਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹ ਮਾਫੀ ਮੰਗਣਗੇ ਸਾਡੇ ਤੋਂ ਅਤੇ ਸ਼ਾਇਦ ਟ੍ਰੇਡ ਡੀਲ ਜਲਦ ਤੋਂ ਜਲਦ ਫਿਰ ਤਿਆਰ ਕੀਤੀ ਹੀ ਜਾਵੇ। ਫਿੰਗਰ ਕ੍ਰੋਸ ਕਰ ਲਓ ਯਾਰ, ਫਿੰਗਰ ਕ੍ਰੋਸ ਕਰ ਲਓ ਕਿ ਡੀਲ ਬਣ ਹੀ ਜਾਵੇ ਸੋ ਵੀ ਕੈਨ ਮੂਵ ਆਨ ਪਾਸਟ ਦਿਸ, ਕਿ ਥੋੜ੍ਹੀ ਬਹੁਤੀ ਫਿਰ ਐਕਨਾਮਿਕ ਰਿਕਵਰੀ ਤਾਂ ਹੋ ਸਕਦੀ ਆ। ਇਹਨੂੰ ਲਮਕਾਉਣ ਦੇ ਵਿੱਚ ਤਾਂ ਲਿਟਰਲੀ ਜ਼ੀਰੋ ਕੋਈ ਵੀ ਫਾਇਦਾ ਕਦੇ ਵੀ ਹੋਣਾ ਹੈ, ਨਿਬੇੜਨ ਦੇ ਵਿੱਚ ਹੀ ਪੂਰੇ ਦੁਨੀਆ ਦਾ ਹੀ ਫਾਇਦਾ ਹੀ ਫਾਇਦਾ ਹੈ। ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ਾਂ 'ਚ ਰਹੇ ਹਾਂ, ਦੋਸਤ ਨੂੰ ਦੱਸ ਦਈਏ ਕਿ ਮਾਰਚ 2025 ਵੱਧ ਤੋਂ ਵੱਧ ਕੈਨੇਡੀਅਨ ਪ੍ਰੋਵਿੰਸਿਸ ਸਵਾਏ ਐਲਬਰਟਾ ਅਤੇ ਸਸਕੈਚੁਆਨ ਨੇ ਫੈਸਲਾ ਲਿਆ ਕਿ ਉਹ ਕੈਨੇਡਾ US ਟ੍ਰੇਡ ਵਾਰ ਦੇ ਵਿੱਚ ਅਮੈਰੀਕਨ ਐਲਕੋਹੋਲ ਨੂੰ ਹਟਾਉਣਗੇ ਆਪਦੇ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਠੇਕਿਆਂ ਦੇ ਵਿੱਚੋਂ। ਤਾਂ ਹੀ ਤਾਂ ਤੁਹਾਨੂੰ ਲਸੀਬੋ ਦੇ ਵਿੱਚ ਜੈਕ ਡੈਨੀਅਲ ਵਰਗੀਆਂ ਚੀਜ਼ਾਂ ਮਿਲੀਆਂ ਹੀ ਨਹੀਂ ਹੈਗੀਆਂ ਮਾਰਚ 2025 ਤੋਂ ਲੈ ਕੇ ਹੁਣ ਤੱਕ। ਕੈਨੇਡੀਅਨਸ ਬੜੇ ਖੁਸ਼ ਸੀ ਇਸ ਫੈਸਲੇ ਦੇ ਨਾਲ, ਹੁਣ ਵੀ ਹੈਗੇ ਨੇ, ਕੱਲ੍ਹ ਨੂੰ ਤਾਂ ਪਤਾ ਨਹੀਂ ਹੈਗਾ। ਅਤੇ ਕੈਨੇਡਾ ਵਾਈਡ ਦੇਖਿਆ ਵੀ ਗਿਆ ਕਿ ਆਬਵੀਅਸਲੀ ਫੋਰ ਦ ਲੈਕ ਆਫ ਅਮੈਰੀਕਨ ਆਪਸ਼ਨਸ ਡੋਮੈਸਟਿਕ ਮੇਡ ਬੀਅਰ ਵਾਈਨ ਐਂਡ ਸਪਿਰਿਟ ਸੇਲਸ ਸਕਾਈ ਰਾਕਟ ਹੋਈਆਂ। ਵਾਈਟ ਹਾਊਸ ਨੇ ਵੀ ਕਨਫਰਮ ਕੀਤਾ ਹੈ ਕਿ ਫੈਬਰੂਅਰੀ 2025 ਤੋਂ ਲੈ ਕੇ ਫੈਬਰੂਅਰੀ 2026 ਤੱਕ ਕੈਨੇਡੀਅਨ ਇੰਪੋਰਟਸ ਆਫ US ਐਲਕੋਹੋਲਿਕ ਬੈਵਰੇਜਸ ਤਕਰੀਬਨ $581 million US ਡਾਲਰ ਦੇ ਨਾਲ ਘਟੇ ਹਨ। ਇਸ ਬੋਇਕਾਟ ਦਾ ਕਾਫੀ ਸੀਰੀਅਸ ਫਾਈਨੈਂਸ਼ੀਅਲ ਕਾਨਸੀਕੁਐਂਸ ਪੇਸ਼ ਹੋਇਆ ਹੈ US ਐਲਕੋਹੋਲ ਪ੍ਰੋਡਿਊਸਰ ਲਈ, ਖਾਸ ਤੌਰ ਰਿਪਬਲਿਕਨ ਸਟੇਟਸ ਦੇ ਵਿੱਚ। ਪਰ ਸੇਮ ਟਾਈਮ 'ਤੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ US ਵਾਈਟ ਹਾਊਸ ਡਾਟਾ ਸਾਫ਼ ਦਿਖਾਉਂਦਾ ਹੈ ਕਿ US ਨੇ ਕੈਨੇਡਾ ਤੋਂ ਇਲਾਵਾ ਹੋਰਾਂ ਮਾਰਕੀਟਸ ਤੱਕ ਐਕਸੈਸ ਵੀ ਕਾਫੀ ਜ਼ਿਆਦਾ ਵਧਾਇਆ ਹੈ। ਹੁਣ ਜਿੱਥੇ ਕੈਨੇਡਾ 'ਚ ਗੱਲਬਾਤ ਕੀਤੀ ਗਈ ਹੈ ਡਾਇਵਰਸਿਫਾਈ ਅਮਰੀਕਾ ਦੇ ਵਿੱਚ ਰੀਅਲ ਡਾਈਵਰਸਿਫਿਕੇਸ਼ਨ ਕੀਤੀ ਜਾ ਰਹੀ ਹੈ। 6 ਮਹੀਨੇ ਦੇ ਰਿਜ਼ਲਟ ਸਾਫ਼ ਦਿਖਾਉਂਦੇ ਨੇ। US ਬੀਅਰ ਐਕਸਪੋਰਟਸ 12.7% ਵਰਲਡ ਵਾਈਡ ਵਧਾਏ ਗਏ ਨੇ ਅਤੇ ਸਪਿਰਿਟਸ ਜਿਹਨੂੰ ਅਸੀਂ ਹਾਰਡ ਲਿਕਰ ਪੱਕੀ ਆਪਾਂ ਕਹਿੰਦੇ ਹਾਂ ਉਹ US ਐਕਸਪੋਰਟਸ 25.9% ਵਰਲਡ ਵਾਈਡ ਵਧਾਏ ਗਏ ਨੇ। ਦੈਟਸ ਅ ਹਿਊਜ ਇੰਪਰੂਵਮੈਂਟ। ਸੋ ਬੀਅਰ ਅਤੇ ਸਪਿਰਿਟਸ ਦਾ ਕੈਨੇਡਾ ਦੇ ਵਿੱਚ ਵੇਚਣ ਦਾ ਜਿਹੜਾ ਘਾਟਾ ਹੈ ਈਜ਼ਲੀ ਆਫਸੈਟ ਕੀਤਾ ਗਿਆ ਹੈ ਗਲੋਬਲ ਮਾਰਕੀਟਸ ਦੇ ਵਿੱਚ US ਬੀਅਰ ਅਤੇ ਪੱਕੀ ਵੇਚਣ ਦੇ ਨਾਲ। ਪਰ ਹੁਣ ਕੈਨੇਡੀਅਨ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਦਾ ਅਮੈਰੀਕਨ ਐਲਕੋਹਲ ਬੋਇਕਾਟ ਸ਼ੁਰੂ ਕਰਨ ਤੋਂ ਤਕਰੀਬਨ 18 ਮਹੀਨਿਆਂ ਬਾਅਦ ਕੱਲ੍ਹ ਨੂੰ ਟਮੋਰੋ ਟਿਊਜ਼ਡੇ ਸਪਟੈਂਬਰ 29, 2026 US ਦਾ ਕੈਨੇਡਾ ਤੋਂ ਐਲਕੋਹਲ ਇੰਪੋਰਟ ਬੈਨ ਇਨ ਇਫੈਕਟ ਹੋਣਾ ਹੈ ਜਿਹਦੇ ਨਾਲ ਕੈਨੇਡੀਅਨ ਬੀਅਰ ਵਾਈਨ ਸਪਿਰਿਟਸ ਨੂੰ US ਤੱਕ ਮੰਗਵਾਉਣ ਤੋਂ ਹੀ ਰੋਕਿਆ ਜਾਊਗਾ ਅਤੇ ਸਾਡੇ ਕੈਨੇਡੀਅਨ ਪ੍ਰੋਡਿਊਸਰਸ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਵੇ ਮੋਰ ਦੈਨ ਅਮੈਰੀਕਨ ਪ੍ਰੋਡਿਊਸਰਸ। Dalhousie University, the Agri-Food Analytic Lab, ton food professor Dr. Sylvain Charlebois. ਇਹਨੇ ਕਿਹਾ ਕਿ ਐਲਕੋਹਲ ਬੋਇਕਾਟ ਹੁਣ ਬੈਕਫਾਇਰ ਹੋਣ ਵਾਲਾ। 18 ਮਹੀਨੇ ਤੋਂ ਲੋਕ ਤਾਂ ਗਧਿਆਂ ਵਾਂਗੂ ਭੰਗੜੇ ਪਾਉਂਦੇ ਰਹੇ ਨੇ ਕਿ ਅਸੀਂ ਅਮੈਰੀਕਨ ਦਾਰੂ ਨਹੀਂ ਵੇਚ ਰਹੇ, ਹੁਣ ਤਾਂ ਨੁਕਸਾਨ ਹੋ ਰਿਹਾ। ਜਿਹੜੀ ਕੈਨੇਡੀਅਨਸ ਨੂੰ ਬੜਾ ਮਾਣ ਦੀ ਗੱਲ ਸੀ ਉਹ ਹੁਣ ਕਾਫੀ ਸ਼ਰਮ ਵਾਲੀ ਗੱਲ ਹੋਣੀ ਆ। ਕਿਉਂ? ਕਿਉਂਕਿ 2024-2025 ਦੇ ਫਿਸਕੋ ਸਾਲ ਦਾ ਡਾਇਰਾ ਦਿਖਾਉਂਦਾ ਹੈ ਕੈਨੇਡਾ ਨੇ $1.4 billion ਵਰਥ ਆਫ ਐਲਕੋਹਲ ਦੇ ਵਿੱਚੋਂ 90% ਆਫ ਆਲ ਕੈਨੇਡੀਅਨ ਪ੍ਰੋਡਿਊਸ ਐਲਕੋਹਲ ਐਕਸਪੋਰਟ ਕੀਤਾ ਟੂ ਵਟ ਕੰਟਰੀ? ਅਮੈਰੀਕਾ। 21 ਸਾਲ ਦੇ ਵਿੱਚ ਇੰਨਾ ਜ਼ਿਆਦਾ ਅਮਾਊਂਟ ਜੋ ਕਿ 21 ਸਾਲ ਦੇ ਵਿੱਚ US ਪ੍ਰੋਡਿਊਸਰਸ ਦਾ ਕੈਨੇਡੀਅਨ ਮਾਰਕੀਟਸ ਤੱਕ ਐਕਸੈਸ ਹਾਰਨ ਤੋਂ ਬਾਅਦ, ਘਾਟੇ ਤੋਂ ਬਾਅਦ 2.4 ਗੁਣਾ ਦਾ ਫਰਕ ਹੈ। ਸੋ ਜਿੰਨਾ ਘਾਟਾ ਅਮੈਰੀਕਾ ਦਾ ਇੱਕ ਸਾਲ 'ਚ ਹੋਇਆ ਹੈ ਬਾਏ LCBO ਐਂਡ SAQ ਐਂਡ ਅਦਰ ਪ੍ਰੋਵਿੰਸ਼ਲੀ ਐਂਡ ਟੈਰੀਟੋਰੀ ਓਨਡ ਐਂਡ ਆਪਰੇਟਡ ਲਿਕਰ ਸਟੋਰ ਨਾਟ ਸੈਲਿੰਗ ਅਮੈਰੀਕਨ ਐਲਕੋਹਲ, 2.4 ਗੁਣਾ ਉਸ ਤੋਂ ਵੱਧ ਅਸੀਂ ਅਮਰੀਕਾ ਨੂੰ ਕੈਨੇਡੀਅਨ ਦਾਰੂ ਵੇਚਦੇ ਹਾਂ। ਸੋ ਸਿੰਪਲੀ ਪੁੱਟ, ਕੈਨੇਡਾ ਸਟੈਂਡਸ ਟੂ ਲੂਜ਼ 2.4 ਟਾਈਮਸ ਮੋਰ, 2.4 ਗੁਣਾ ਵੱਧ ਤੱਕ ਦਾ ਨੁਕਸਾਨ ਹੋ ਸਕਦਾ ਹੈ। ਹੋਣਾ ਨਹੀਂ ਇੰਨਾ ਜ਼ਿਆਦਾ ਕਿਉਂਕਿ ਆਬਵੀਅਸਲੀ ਡਾਈਵਰਸਿਫਾਈ ਕਰਾਂਗੇ, ਪਰ 2.4 ਤੱਕ ਦਾ ਸਾਡਾ ਮੁਲਕ ਦਾ ਨੁਕਸਾਨ ਹੋ ਸਕਦਾ ਹੈ। ਅਤੇ ਇਹਦੇ ਵਿੱਚ ਤਾਂ ਆਪਾਂ ਹਿਊਮਨ ਨੁਕਸਾਨ ਨਹੀਂ ਗਿਣ ਰਹੇ ਹਾਂ, ਲਾਸ ਆਫ ਜੋਬਸ ਐਂਡ ਅਨਇੰਪਲੋਇਮੈਂਟ ਐਂਡ ਲੇ ਆਫਸ ਦੇ ਨਾਲ। ਸੋ ਕੈਨੇਡੀਅਨ ਐਲਕੋਹਲ ਤੋਂ ਇਲਾਵਾ ਕੁੱਲ ਮਿਲਾ ਕੇ 68 ਅਲੱਗ ਕੈਨੇਡੀਅਨ ਪ੍ਰੋਡਕਟਸ 'ਤੇ ਇੰਪੋਰਟ ਬੈਨ ਅਤੇ ਟੈਰਿਫਸ ਕੱਲ੍ਹ ਨੂੰ ਸ਼ੁਰੂ ਕੀਤੇ ਜਾ ਰਹੇ ਨੇ US ਦੇ ਵੱਲੋਂ, ਜਿਹਦੇ ਵਿੱਚ ਸਾਲਾਨਾ $700 million ਦੇ ਵੈਲਿਊ ਦਾ ਕੈਨੇਡੀਅਨ ਡੇਅਰੀ ਐਂਡ ਵੇ ਪ੍ਰੋਡਕਟ ਹੀ ਇਕੱਲੇ ਨੇ। ਡੇਅਰੀ ਦੁੱਧ ਚੀਜ਼ 700 million ਤਾਂ ਇਹਦੀ ਇਕੱਲੀ ਇੱਕ ਵੈਲਿਊ ਆ, ਆਰ 68 ਪ੍ਰੋਡਕਟਸ, ਨਾਲੇ ਪ੍ਰੋਟੀਨ ਕਾਨਸਨਟ੍ਰੇਟਸ, ਮਲਾਸਿਸ ਤੋਂ ਲੈ ਕੇ ਈਵਨ ਮੋਟਰਸਾਈਕਲਸ ਤੱਕ। ਹੋਰ ਟੈਰਿਫ ਅਤੇ ਟ੍ਰੇਡ ਵਾਰ ਨਿਊਜ਼ ਦੇ ਵਿੱਚ ਦੋਸਤੋ, ਵੋਕਸਵੈਗਨ ਦੀ ਜਿਹੜੀ ਸਬਸਿਡੀਅਰੀ ਕੰਪਨੀ ਹੈ ਪਾਵਰਕੋ, ਉਹਨਾਂ ਨੇ ਕੁਛ ਇੱਕ ਦਿਨ ਪਹਿਲਾਂ ਅਨਾਊਂਸ ਕੀਤਾ ਕਿ ਜਿਹੜਾ ਸੇਂਟ ਥਾਮਸ ਇੰਟੀਰੀਅਰ ਦੇ ਵਿੱਚ ਉਹਨਾਂ ਨੇ ਆਪਦੇ EV ਬੈਟਰੀ ਪਲਾਂਟ ਆਪਰੇਸ਼ਨਸ ਨੂੰ ਅਗਲੇ ਸਾਲ ਦੇ ਵਿੱਚ ਚਲਾਉਣਾ ਸੀ, ਕਾਮਯਾਬ ਕਰਨਾ ਸੀ 27 ਦੇ ਵਿੱਚ। ਹੁਣ ਕਹਿੰਦੇ 27 ਛੱਡੋ, 28 ਛੱਡੋ, ਮੇ ਬੀ 29 ਤੱਕ ਡਿਲੇ ਕਰ ਰਹੇ ਹਾਂ, ਖਾਸ ਕਿਉਂਕਿ ਨੌਰਥ ਅਮੈਰੀਕਾ ਦੇ ਵਿੱਚ EV ਡਿਮਾਂਡ ਘੱਟ ਰਹੀ ਹੈ ਅਤੇ ਜੋ ਕੁਛ ਵੀ ਨੌਰਥ ਅਮੈਰੀਕਨ ਵਿੱਚ ਗੱਡੀਆਂ ਬਣਾਈਆਂ ਜਾਂਦੀਆਂ ਨੇ ਮੈਜੋਰਟੀ ਤਾਂ US ਤੱਕ ਹੀ ਵੇਚੀਆਂ ਜਾਂਦੀਆਂ ਸੀ, ਅਤੇ ਹੁਣ ਤਾਂ ਟੈਰਿਫ ਹੁਣ ਕਰਕੇ ਤਾਂ ਕੋਈ ਬਿਜ਼ਨਸ ਕੇਸ ਹੈ ਹੀ ਨਹੀਂ। ਅਤੇ ਅੱਜ ਹੈਮਿਲਟਨ ਬੇਸ ਸਟੀਲ ਮੇਕਰ ਸਟੈਲਕੋ ਹੋਲਡਿੰਗਸ, ਉਹਨਾਂ ਨੇ ਵੀ ਅਨਾਊਂਸ ਕੀਤਾ ਹੈ ਕਿ ਉਹਨਾਂ ਦੀ ਪੂਰੀ ਇੰਡਸਟਰੀ, ਉਹਨਾਂ ਦਾ ਪੂਰਾ ਬਿਜ਼ਨਸ ਸਰਵਾਈਵਲ ਮੋਡ ਦੇ ਵਿੱਚ ਹੈ US ਟੈਰਿਫਸ ਹੋਣ ਕਰਕੇ। ਅਤੇ ਇਹ ਕਹਿੰਦੇ ਨੇ ਕਿ ਜੇ ਅਸੀਂ ਫਿਊਚਰ ਤੱਕ ਸਰਵਾਈਵ ਕਰਨਾ ਚਾਹੁੰਦੇ ਹਾਂ, ਵੀ ਹੈਵ ਟੂ ਮੇਕ ਟਫ ਡਿਸੀਜਨਸ। ਅੱਜ ਹੀ ਇਹ ਕਹਿੰਦੇ ਨੇ ਕਿ 350 ਤੋਂ ਲੈ ਕੇ 500 ਇੰਪਲੋਈਜ਼ ਨੂੰ ਸਟਾਰਟਿੰਗ ਨੈਕਸਟ ਵੀਕ ਕੰਮ ਤੋਂ ਕੱਢਣਾ ਪਊਗਾ, ਪੱਕੇ ਤੌਰ 'ਤੇ ਕਹਿੰਦੇ ਨੇ, ਨਾਟ ਈਵਨ ਟੈਂਪਰੇਰਲੀ, ਇਨਡੈਫੀਨੇਟਲੀ। 350 to 500 ਇੰਪਲੋਈਜ਼ ਹੈਮਿਲਟਨ ਏਰੀਆ ਦੇ ਵਿੱਚ ਅਗਲੇ ਹਫ਼ਤੇ ਤੋਂ ਹੀ ਕੰਮ ਤੋਂ ਕੱਢੇ ਜਾਣਗੇ, ਕਹਿੰਦੇ ਹੋਰ ਕੋਈ ਚਾਰਾ ਹੈ ਨਹੀਂ। ਸੋ ਤਕਰੀਬਨ ਘੰਟਾ ਕੁ ਪਹਿਲਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵਾਈਟ ਹਾਊਸ ਤੋਂ ਕਿਹਾ ਕਿ ਹੁਣ ਮਿਡਨਾਈਟ ਤੋਂ ਬਾਅਦ ਕੈਨੇਡੀਅਨ ਦਾਰੂ ਜੋ ਕਿ ਮੰਗਵਾਈ ਜਾਂਦੀ ਆ ਅਮਰੀਕਾ ਤੱਕ, ਉਹ 'ਤੇ ਇੰਪੋਰਟ ਬੈਨ ਲਾ ਰਹੇ ਹਾਂ। 68 ਪ੍ਰੋਡਕਟਸ ਤੇ ਬੈਨ ਲਾ ਰਹੇ ਆ। ਇਹਦੇ ਨਾਲ ਤਾਂ ਨੁਕਸਾਨ ਕੈਨੇਡਾ ਦਾ ਤਾਂ ਹੋਣਾ ਹੀ ਹੋਣਾ ਹੈ, ਪਰ ਉਹਨੇ ਕਿਹਾ ਹੈ ਕਿ ਸੂਨਰ ਔਰ ਲੇਟਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਲੱਗਦਾ ਹੈ ਇਨ ਦ ਨੈਕਸਟ 3 or 4 weeks, 3 to 4 weeks ਦੇ ਵਿੱਚ, maybe before November 3rd 2026 midterm elections, ene kya the United States will win everything, sab kuch pura mela hi jit lena, puri jang hi jit leni hai, eh ta Trump ne kya kehnda ki hai, nikal da kuch hor hai, oh ta baad di gall aa, but he said we'll win everything. US President Donald Trump ne takriban ghanta pehla kya word for word, they're going to come in, as in Mark Carney te ode jehde negotiator ne, they're going to come in and they're going to say, sir, we are sorry, they've treated the United States very, very badly, I think a deal will be made, but it's going to have to be fair. Fair kede layi hai, fair da meaning ki hai, enu pata tak vi nahi hega, par eh keh reha hai ki Canada wale 3-4 haftiyan de vich hi mafia mangan ge ते डील मंगण गए ते कंसेशन देने तैयार हो ही जाएंगे, होर कोई चारा रहिंदा ही नहीं हैगा है। ते इहदे बारे ही जे टाइम हैगा यार 6 बजे तक एक नवी OECD रिपोर्ट पेश हुई है जिहदे विच नवे टैरिफ्स ते इंपोर्ट बैन्स फैक्टर इन किए जा रहे हैं जून महीने तो लैके हुण सितंबर के एंड तक साडे मुल्क के जिहड़े GDP दे ते इनफ्लेशन दे जिहड़े प्रोजैक्शन ने वो काफ़ी बुरी तरह चेंज होए ने, लोअर किए गए ने फॉर GDP ग्रोथ एंड हायर किए गए ने फॉर इनफ्लेशन ग्रोथ। वो बारे जेकर समा है तुहानू जरूर अगे जाके जानकारी पेश करांगे, पर फिलहाल साडे नाल जुड़ चुके ने यूना ग्लोबल एडवाइजरी तो सरंश नागपाल, जो कि बहुत जरूरी जानकारी लैके आए ने। ਸਾਡੇ ਬਾਈ ਹੁਣ 8 ਸਾਲਾਂ ਤੋਂ ਲੋਕਾਂ ਨੂੰ, ਕਪਲਸ ਨੂੰ, ਪਰਿਵਾਰਾਂ ਨੂੰ 0% ਇੰਟਰਸਟ 'ਤੇ ਗਵਰਨਮੈਂਟ ਸਪੋਰਟਡ ਲੋਨ ਪ੍ਰੋਵਾਈਡ ਕਰਦੇ ਆ ਰਹੇ ਨੇ। ਖਾਸੀਅਤ ਇਹ ਹੈ ਕਿ ਇਹ ਜਿਹੜੇ ਲੋਨ ਨੇ ਤੁਹਾਡੇ ਪੜ੍ਹਾਈ ਦੇ ਲਈ ਆ, ਪੜ੍ਹਾਈ ਜੋ ਕਿ ਤੁਸੀਂ ਘਰ ਬੈਠੇ ਹੀ ਜਾਂ ਕੰਮ 'ਤੇ ਬੈਠੇ ਹੀ ਕਰਨੀ ਆ, ਆਨਲਾਈਨ ਕਰਨੀ ਆ, ਬਿਨਾਂ ਐਗਜ਼ਾਮ ਤੋਂ ਕਰਨੇ ਆ। ਇਹ ਤੁਸੀਂ ਪਰਸਨਲ ਸਪੋਰਟ ਵਰਕਰ ਹੋ ਗਿਆ, early childhood assistant ho gaya, business, hospitality, computerized accounting, logistics and supply chain, sare online courses ne, easy to pass with no exams, only assignments, te koi credit check nahi hega loan layi, te naal di naal tusi ghat to ghat ta koi refugee ja PR ja Canadian citizen hone chahide ho, koi age limit vi nahi hegi, ਕਮਾਲ ਦੀ ਗੱਲ ਆ, ਬੰਦਾ 80 ਸਾਲ ਦੇ ਵੀ ਹੋ ਸਕਦਾ, ਪੜ੍ਹਾਈ ਕਿਹੜਾ ਕਹਿੰਦਾ ਕੋਈ 80 ਸਾਲ ਤੱਕ ਤੁਸੀਂ ਕਰ ਨਹੀਂ ਸਕਦੇ। ਸੋ 18 ਸਾਲ ਦੇ ਹੋ, 80 ਸਾਲ ਦੇ ਹੋ, ਕੋਈ ਏਜ ਲਿਮਿਟ ਨਹੀਂ ਹੈਗੀ। ਅਤੇ ਜ਼ਿਆਦਾ ਜ਼ਰੂਰੀ ਗੱਲ, ਜਿਹੜੀ ਤੁਹਾਨੂੰ ਇਹ ਫੰਡਿੰਗ ਮਿਲਦੀ ਹੈ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਸਿੱਧੇ ਗਵਰਨਮੈਂਟ ਤੋਂ, ਉਹਦੇ ਨਾਲ ਖੁੱਲ੍ਹੀ ਛੁੱਟੀ ਆ, ਜੋ ਮਰਜ਼ੀ ਕਰੋ, ਤੁਹਾਡੇ ਹੋਰ ਵੀ ਖਰਚੇ ਨੇ, ਕਰਜ਼ੇ ਨੇ ਲਾਓ, ਤੁਹਾਡਾ ਰੈਂਟ ਹੈ, ਮੋਰਗੇਜ ਹੈ, ਪੇ ਕਰਿਓ, ਜੋ ਮਰਜ਼ੀ ਤੁਸੀਂ ਜਿੱਥੇ ਵੀ ਪੈਸੇ ਖਰਚਣਾ ਚਾਹੁੰਦੇ ਹੋ ਖਰਚ ਸਕਦੇ ਹੋ। ਅਤੇ ਪੜ੍ਹਾਈ ਖਤਮ ਕਰਨ ਤੋਂ ਬਾਅਦ, ਪੜ੍ਹਾਈ ਖਤਮ ਕਰ ਲਈ 2 ਸਾਲ 'ਚ, ਫਿਰ ਉਸ ਤੋਂ 1.5 ਸਾਲ ਬਾਅਦ, 2.5 years ਡਾਊਨ ਦ ਰੋਡ, ਪਹਿਲਾ ਕੋਈ ਵੀ ਤੁਸੀਂ ਵਿਆਜ, ਪਹਿਲੀ ਕੋਈ ਵੀ ਕਿਸ਼ਤ ਪੇ ਕਰਨੀ ਆ, ਉਹ ਵੀ ਸਿਰਫ 2.5% ਇੰਟਰਸਟ ਉਦੋਂ ਹੀ ਹੋਣਾ ਹੈ, ਅਤੇ 15 ਸਾਲ ਦੇ ਸਮੇਂ ਵਿੱਚ ਰਿਪੇ ਕਰ ਸਕਦੇ ਹੋ। ਨੰਬਰ ਤੁਸੀਂ ਹੁਣੇ ਨੋਟ ਕਰ ਲਓ, ਬਹੁਤ ਲੋਕਾਂ ਨੂੰ ਇਹ ਬਹੁਤ ਜ਼ਰੂਰੀ ਲੋਨ ਫੰਡਿੰਗ ਚਾਹੀਦੀ ਹੈ। ਅਤੇ 8 ਸਾਲਾਂ ਦੇ ਵਿੱਚ ਇਹਨਾਂ ਨੇ ਥਾਊਜ਼ੈਂਡਸ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਫੰਡਿੰਗ ਦਿਲਵਾਈ ਹੈ। 4372643175 4372643175 4372643175

0: ਮਿਲਦਾ ਹੈ ਲੋਕਾਂ ਨੂੰ?
1: ਬਿਲਕੁਲ ਜੀ, ਆਪ ਅਗਰ PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ, ਆਪਕੋ ਗਵਰਨਮੈਂਟ ਸਕਿੱਲ ਡਿਵੈਲਪਮੈਂਟ ਕੇ ਲਈ ਲੋਨ ਦੇ ਰਹੀ ਹੈ, $50,000 ਸੇ ਲੈ ਕੇ $1,70,000 ਤੱਕ ਕੇ ਲੋਨ ਹੈ। ਅਗਰ ਆਪਕੋ ਬੈਂਕ ਲੋਨ ਦੇ ਰਹਾ ਹੋਤਾ ਤੋ ਗਾੜੀ ਕੇ ਲੋਨ ਪੇ ਗਾੜੀ ਉਠਾ ਲੇਤੇ ਹੈ, ਘਰ ਕੇ ਲੋਨ ਪੇ ਘਰ ਉਠਾ ਲੇਤੇ ਹੈ, ਯਹਾਂ ਪੇ ਆਪਕੋ ਗਵਰਨਮੈਂਟ ਦੇ ਰਹੀ ਹੈ, ਇਸ ਲਈ ਯੇ ਲੋਨ ਔਰ ਲੋਨ ਸੇ ਡਿਫਰੈਂਟ ਹੈ, ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਧਰਤੀ ਪੇ। ਕਾਲ ਕਰੇ, ਸਕਿੱਲ ਡਿਵੈਲਪ ਕਰੇ, ਆਸਾਨ ਸੇ ਫੁਲੀ ਔਨਲਾਈਨ ਕੋਰਸ ਘਰ ਕੇ ਕੰਫਰਟ ਸੇ ਕਰੇ, ਔਰ $50,000 ਸੇ $1,70,000 ਆਪਣੇ ਅਕਾਊਂਟ ਮੇ ਡਾਇਰੈਕਟ ਹਾਸਿਲ ਕਰੇ।
0: 4374-3175 4374-3175 ਤੁਸੀਂ ਦੱਸ ਦੋ।
1: ਹਾਂਜੀ, ਇਸ ਕੇਸ ਮੇ ਅਗਰ ਹਸਬੈਂਡ ਵਾਈਫ ਦੋਨੋ ਐਨਰੋਲ ਹੋਤੇ ਹੈ, ਕਿਆ ਕਰਤੇ ਹੈ, ਆਸਾਨ ਸੇ ਫੁਲੀ ਔਨਲਾਈਨ ਕੋਰਸ ਕਰਤੇ, ਹਫਤੇ ਮੇ 20 ਘੰਟੇ ਫੋਨ ਪੇ ਲੈਪਟਾਪ ਪੇ ਕਲਾਸ ਹੈ, ਆਪਣੇ ਹਿਸਾਬ ਸੇ ਲੌਗਇਨ ਕਰੇਂਗੇ, ਸੈਲਫ ਸਟੱਡੀ ਮਾਡਲ ਕੇ ਈਜ਼ੀ ਕੋਰਸਿਸ ਹੈ, ਅਕਾਊਂਟਿੰਗ ਕੇ, ਬਿਜ਼ਨਸ ਕੇ, ਪਹਿਲੇ ਤੋਂ ਉਨਕੋ ਸਰਟੀਫਿਕੇਟ ਆ ਜਾਏਗਾ 1-2 ਸਾਲ ਮੇ। ਔਨ ਅਦਰ ਹੈਂਡ ਉਨਕੋ $1,50,000 ਫੈਮਿਲੀ ਆਫ 4 ਕੋ $1,50,000 ਕੀ ਫੰਡਿੰਗ ਆਤੀ ਹੈ, ਔਰ ਲੋਨ ਜੋ ਹੈ ਇਸਸੇ ਆਸਾਨ ਟਰਮਸ ਪੇ ਕਹੀਂ ਮਿਲ ਹੀ ਨਹੀਂ ਸਕਤਾ, 0% ਪੇ ਲੋਨ ਹੈ, ਬਿਨਾ ਗਾਰੰਟੀ, ਬਿਨਾ ਕੋਲੈਟਰਲ ਕੇ ਲੋਨ ਹੈ, ਔਰ ਇਸ ਲੋਨ ਕੀ ਪਹਿਲੀ ਕਿਸ਼ਤ ਕਬ ਸਟਾਰਟ ਹੈ, 2.5 ਸਾਲ ਕੇ ਬਾਅਦ।
0: 2.5 ਸਾਲ ਬਾਅਦ ਤੇ ਉਦੋਂ ਵੀ ਸਿਰਫ 2.5% ਹੀ ਇੰਟਰਸਟ ਸਲਾਨਾ ਹੈ, ਈਅਰਲੀ ਹੈ, ਨਾ ਕਿ ਮਹੀਨੇ ਦਾ, ਤੇ ਤੁਹਾਨੂੰ 15 ਸਾਲ ਤੱਕ ਟਾਈਮ ਹੈ ਉਹਨੂੰ ਰੀਪੇ ਕਰਨ ਲਈ। ਫੋਨ ਨੰਬਰ ਹੈ 4372-64-3175 4372-64-3175। ਨਾਗਬੋ ਸਾਹਿਬ, ਇਹ ਦੱਸੋ ਕਿ ਇਹ ਗੱਲ ਸੱਚ ਆ ਕਿ ਜੇ ਕਿਸੇ ਨੂੰ ਇਹ ਲੋਨ ਮਿਲ ਜਾਂਦਾ ਉਹਨਾਂ ਪੈਸਿਆਂ ਨਾਲ ਉਹ ਜਿੱਥੇ ਮਰਜ਼ੀ ਖਰਚ ਸਕਦੇ ਆ ਜਾਂ ਕੋਈ ਰਿਸਟ੍ਰਿਕਸ਼ਨ ਵੀ ਹੈਗੀ ਆ?
1: ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ, ਮੈਂ ਆਪਣੇ ਪੇ ਇਸਤੇਮਾਲ ਕਰ ਚੁੱਕਾ 2018 ਮੇ, ਔਰ ਹਮ 8 ਸਾਲ ਮੇ ਹਜ਼ਾਰਾਂ ਕੋਸ਼ਿਸ਼ ਕਰ ਚੁੱਕੇ। ਆਪਕੋ ਬੈਂਕ ਵੀ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਯਹਾਂ ਪੇ ਲਿਵਿੰਗ ਐਕਸਪੈਂਸਿਸ ਕੇ ਲਈ ਹੀ ਦੇ ਰਹੀ ਹੈ, ਕਿਸੀ ਕੇ ਲਈ ਲਿਵਿੰਗ ਐਕਸਪੈਂਸ ਹੈ, ਗਰੋਸਰੀ ਕਰਨਾ, ਮੋਰਗੇਜ ਕਰਨਾ, ਬੈਕ ਹੋਮ ਭੇਜਣਾ, ਇਨਵੈਸਟ ਕਰਨਾ, ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਕਈ ਵੀ ਪੈਸੇ ਕੋ ਆਪ ਯੂਜ਼ ਕਰ ਸਕਤੇ ਹੈ। ਹਮਾਰੇ ਪਾਸ ਲੋਕ ਆਤੇ ਕਹਿਤੇ ਸਰ ਹਮਾਰੇ ਪੇ ਕ੍ਰੈਡਿਟ ਕਾਰਡ ਕਾ 22% ਪੇ ਲੋਨ ਥਾ, ਹਮਨੇ ਵੋ ਉਤਾਰ ਦਿਆ, ਟਫ ਟਾਈਮ ਸੇ ਗੁਜ਼ਰ ਰਹੇ ਕੁਛ ਲੋਕ, ਤੋ ਆਪ ਅਸਲੀ ਡਾਕੂਮੈਂਟਸ ਲਗਤੇ ਹੈ ਇਸਮੇ, ਆਪਕੇ ਬੱਚੋਂ ਕਾ ਬਰਥ ਸਰਟੀਫਿਕੇਟ, ਆਪਕੇ NOA ਔਰ ਆਪਕਾ ਮੈਰਿਜ ਸਰਟੀਫਿਕੇਟ, ਨਾ ਕਿ ਕੋਈ ਇੰਪਲਾਇਮੈਂਟ ਕਾ ਡਾਕੂਮੈਂਟ, ਤੋ ਇੰਪਲਾਇਮੈਂਟ ਕਾ ਡਾਕੂਮੈਂਟ ਲਗਤਾ ਹੀ ਨਹੀਂ, ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਫੰਡਿੰਗ ਹਾਸਿਲ ਕਰੇ, ਕੋਈ ਵੀ ਨਕਲੀ ਵਾਲਾ ਕੰਮ ਨਹੀਂ ਹੈ, ਸਾਫ਼ ਕੰਮ ਸਾਫ਼ ਤਰੀਕੇ ਸੇ ਕਰ ਰਹੇ, 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ।
0: ਨੰਬਰ ਹੈ 4374-3175 4374-3175
1: ਇਸਲੀਏ ਨਾ ਕੋਈ ਕ੍ਰੈਡਿਟ ਚੈੱਕ ਵੀ ਨਹੀਂ ਹੈ ਇਸ ਕੇ ਅੰਦਰ, ਯਹਾਂ ਪੇ ਆਪਕੋ ਗਵਰਨਮੈਂਟ ਘਰ ਲੈਣੇ ਕੇ ਲੋਨ ਨਹੀਂ ਦੇ ਰਹੀ, ਚਾਹੇ ਉਸਕਾ ਘਰ ਲੈ ਲੇ, ਹੈਨਾ, ਤੋ ਵਹੀ ਬਾਤ ਹੈ। ਔਰ ਹਮਾਰੀ ਫੀਸ ਕਿਤਨੀ ਹੈ, ਕਾਮ ਹੋਣੇ ਕੇ ਬਾਅਦ 199 ਫਲੈਟ ਫੀਸ ਹੈ, ਕੋਈ ਲਾਲਚ ਨਹੀਂ ਹੈ, ਕੋਈ ਮੀਠੀ ਬਾਤੇ ਨਹੀਂ ਹੈ, ਕੋਈ ਚਲਾਕੀ ਨਹੀਂ ਹੈ ਇਸਮੇ। ਕਾਲ ਕਰੇ, ਆਫਿਸ ਆਏ, ਅਭੀ ਅਸੈਸਮੈਂਟ ਕਰਾਏ ਪਹਿਲੇ ਕਾਲ ਪੇ, ਦੈਨ ਹਮਾਰੇ ਆਫਿਸ ਆਈਏ, ਨੰਬਰ 437-234-3175 437-234-3175 4372-64-3175।
0: ਅਤੇ ਬਾਈ ਜੀ, ਜਾਣ ਤੋਂ ਪਹਿਲਾਂ ਇੱਕ ਸਭ ਤੋਂ ਅਹਿਮ ਸਵਾਲ, ਮੇਰੇ ਖਿਆਲ ਦੇ ਵਿੱਚ ਬਹੁਤ ਲੋਕ ਜੋ ਤੁਸੀਂ ਇਹ ਲੋਨ ਪ੍ਰੋਵਾਈਡ ਕਰਵਾ ਰਹੇ ਹੋ ਇਹ ਅਸੀਂ ਕੰਮ ਦਾ ਹੁਣ ਨਕਲ ਕਰਨ ਲੱਗ ਗਏ ਨੇ, ਸੋ ਆਪਸ਼ਨ ਸ਼ਾਇਦ ਹੋਰ ਵੀ ਹੋਣਗੀਆਂ, ਪਰ ਤੁਹਾਨੂੰ ਹੀ ਕਿਉਂ ਚੂਜ਼ ਕੀਤਾ ਜਾਵੇ?
1: ਹਾਂਜੀ, ਹਮ ਆਪਣੀ ਫੀਸ ਠਾ ਕਰਕੇ ਏਅਰ ਪੇ ਬਤਾਤੇ ਹੈ, ਨਾ ਕਿ ਹਮ ਕੋਈ ਪਰਸੈਂਟੇਜ ਲੇਤੇ ਹੈ, ਜੋ ਪਰਸੈਂਟੇਜ ਲੇਤੇ ਹੈ ਵੋ ਚੁੱਪੇ ਕਾਮ ਕਰਤੇ, ਹਮ ਠਾ ਕਰਕੇ ਇਮਾਨਦਾਰੀ ਸੇ ਕਾਮ ਕਰਤੇ ਹੈ, ਇਸ ਲਈ ਹਮ ਮਤਲਬ ਖੁੱਲ ਕੇ ਕਾਮ ਕਰਤੇ ਹੈ। ਪਹਿਲੀ ਬਾਤ, ਬਹੁਤ ਲੋਕ ਪਹਿਲੇ ਵੀ ਇਸ ਚੀਜ਼ ਕੋ ਜਾਣਤੇ, ਇਸ ਪ੍ਰੋਸੈਸ ਸੇ ਗੁਜ਼ਰ ਚੁੱਕੇ ਹੈ, ਵੋ ਕਹਤੇ ਹੈ ਸਰ ਪਹਿਲਾ ਵਾਲਾ ਹਮੇ ਬੰਦਾ ਏਜੰਟ ਟਿਮ ਹੋਰਟਨ ਮੇ ਕੋਟ ਪੈਂਟ ਪਹਿਨ ਕੇ ਮਿਲਾ ਤਾ, ਹਮਨੇ ਕਹਾ ਹਮਾਰਾ ਤਾਂ ਪ੍ਰੋਪਰ ਆਫਿਸ ਹੈ, ਰਾਈਟ, ਤੋ ਇਸ ਲਈ ਵੋ ਹਮਸੇ ਰਾਈਟ ਰੇਟੇ ਮੇ ਜਾਤੇ ਪੇ ਸੈਕਿੰਡ ਕੋਰਸ ਕੇ ਲੀਏ। ਅਗਰ ਆਪ ਪਹਿਲੇ ਵੀ ਲੇ ਚੁੱਕੇ ਸੈਕਿੰਡ ਕੋਰਸ ਕਰਨਾ ਚਾਹਤੇ ਹੈ, ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ, ਪ੍ਰੋਪਰ ਆਫਿਸ ਹੈ, 6 ਬੰਦੇ ਆਪਕੇ ਲਈ ਕੰਮ ਕਰ ਰਹੇ ਹੈ।
0: ਧੰਨਵਾਦ ਜੀ। ਨੰਬਰ ਹੈ ਯੂਨੋ ਗਲੋਬਲ ਐਡਵਾਈਜ਼ਰੀ, ਸਰੰਚ ਨਾਗਪਾਲ, 4372-64-3175 4372-64-3175। ਲੋਕੇਸ਼ਨ 218 ਐਕਸਪੋਰਟ ਬੁਲਵਰਡ, ਮਿਸਿਸਾਗਾ, ਸਵੀਟ 212 ਦੇ ਵਿੱਚ। ਇਹ ਤੁਹਾਨੂੰ ਪੜ੍ਹਾਈ ਦੇ ਲਈ 50,000 ਤੋਂ ਲੈ ਕੇ ਆਲ ਦ ਵੇ $170,000 ਤੱਕ 0% ਇੰਟਰਸਟ ਤੇ ਲੋਨ ਪ੍ਰੋਵਾਈਡ ਕਰਦੇ ਨੇ। ਜਦੋਂ ਪੜ੍ਹਾਈ ਖਤਮ ਹੋ ਗਈ 2 ਸਾਲ ਬਾਅਦ, ਉਸ ਤੋਂ ਵੀ ਅੱਧਾ ਸਾਲ ਬਾਅਦ ਜਾ ਕੇ ਪਹਿਲਾਂ ਕੋਈ ਵੀ ਤੁਸੀਂ ਕੋਈ ਕਿਸ਼ਤ ਜਾਂ

0: ਵਿਆਜ ਪੇ ਕਰਨਾ ਤੇ ਉਹ ਵੀ ਐਨੂਅਲ ਸਿਰਫ 2.5% ਇੰਟਰਸਟ ਰੇਟ ਹੈ ਜੋ ਕਿ 15 ਸਾਲ ਤੱਕ ਕਿਸ਼ਤਾਂ ਪੇ ਕਰ ਸਕਦੇ ਹੋ ਤੇ ਜਿਹੜੇ ਮਰਜ਼ੀ ਕੰਮ ਤੇ ਇਹ ਪੈਸੇ ਵਰਤ ਸਕਦੇ ਹੋ। ਸਰਕਾਰ ਦਾ ਹੀ ਇਹ ਪ੍ਰਬੰਧ ਕੀਤਾ ਹੋਇਆ ਹੈ, ਇਹ ਕੋਈ ਹਵਾ ਚੋਂ ਨਹੀਂ ਕੱਢਿਆ ਹੋਇਆ ਪ੍ਰੋਗਰਾਮ, ਸਾਡੀ ਹੀ ਇੰਟਰਵਿਊ ਸਰਕਾਰ ਦਾ ਇਹ ਪ੍ਰਬੰਧ ਕੀਤਾ ਹੋਇਆ ਹੈ, ਸੋ ਤੁਸੀਂ ਇਹਦਾ ਫਾਇਦਾ ਉਠਾਓ। ਕਾਲ ਯੂਨੋ ਗਲੋਬਲ ਐਡਵਾਈਜ਼ਰੀ 437-264-3175 437-264-3175। ਇੱਕ ਫਰਮੈਸ਼ੀ ਗਾਣਾ ਪੇਸ਼ ਕਰਦੇ ਹਾਂ ਤੇ ਵਾਪਸ ਆਉਂਦੇ ਹਾਂ। ਬਹੁਤ ਹੀ ਜਲਦ ਸਾਡੇ ਇੱਕ ਬਹੁਤ ਹੀ ਪਿਆਰੇ ਲਿਸਨਰ, ਸਾਡੇ ਬਾਈ ਹਰਪ੍ਰੀਤ ਸਿੰਘ ਢਿੱਲੋਂ ਨੇ ਫਰਮਾਇਸ਼ ਕੀਤੀ ਆ ਸਿੱਧੂ ਮੂਸੇਵਾਲ, ਕਹਿੰਦਾ ਜਿਹੜਾ ਮਰਜ਼ੀ ਗਾਣਾ ਲਾ ਦਿਓ ਸਾਡਾ ਫੇਵਰਟ ਆ, ਲਾਉਂਦੇ ਹਾਂ ਜ਼ਰੂਰ, ਸਾਡਾ ਵੀ ਫੇਵਰਟ ਹੀ ਆ। ਅਤੇ ਸਟੂਡੀਓ ਦਾ ਫੋਨ ਨੰਬਰ ਹੈ 905-564-6446 905-564-6446। ਤੁਸੀਂ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਆ ਆਹੀ ਨੰਬਰ ਕਮਾਓ ਮਿੱਤਰੋ, 905-564-6444 ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼।
1: ਸਿੱਧੂ ਮੂਸੇਵਾਲਾ ਆਓ ਏਰੀਏ ਚੋਂ ਫਿਰਦੇ ਆ ਪਹਿਲੇ।

0: Study visa, express entry, Canadian express entry, spousal file, parents PR, super visa, nanny, work permit, farmer, investor, या self-employed दी file, गल की, immigration दी हर problem दा solution लैण लई, community दे जाने पहचाने अते तजर्बेकार immigration consultant, Gary Virk नूं मिलो।
1: कोई case refuse हो गया या appeal ते चला गया, होवे immigration दा कोई भी मसला, हमेशा याद रखो इको ही ना, अते इको ही था, CIC immigration, हुणे ही call करो, 416-456-4
2: दुनिया ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 9052397711 Komal Travel and Tours
3: Solution to promote your business Desh Pardesh Prime Time Radio and TV Tohade Angsang 24 ghante 7 din Unta Desh Pardesh Prime Time Radio Hazara hi business di grand opening live on location nal karwa chuke hai te karwa reya hai Impossible is nothing Tusi vi apne business vich vada karan waste Desh Pardesh Radio da live on location Friday Saturday karwao For bookings call Tejinder Sidhu at 416-725-2551 416-725-2551
4: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਤੇ ਦੋਸਤੋ ਇਸ ਟਾਈਮ ਤੇ ਸਾਡੇ ਅਗਲੇ ਸਪਾਂਸਰ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤੁਹਾਨੂੰ ਮਿਲਾਉਂਦੇ ਹਾਂ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਦੇ ਨਾਲ ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ ਮੋਰਗੇਜ ਦਾ ਜਿਹੜਾ ਮਰਜ਼ੀ ਤੁਹਾਡਾ ਸਵਾਲ ਹੋਵੇ ਕੰਮ ਹੋਵੇ ਕੰਸਰਨ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਇਹ ਤੁਹਾਨੂੰ ਸਹੀ ਸਹੀ ਗਾਈਡ ਕਰਨਗੇ ਅਤੇ ਸਹੀ ਟਾਈਮ 'ਤੇ ਹੀ ਕੰਮ ਕਰਕੇ ਦੇਣਗੇ ਚਾਹੇ ਮੋਰਗੇਜ ਦੀ ਹੁਣ ਰਿਨਿਊਅਲ ਆ ਗਈ ਆ ਤੁਸੀਂ ਕਹਿੰਦੇ ਹੋ ਕਿ ਯਾਰ ਜਿੱਥੇ ਵੀ ਪੈਸਾ ਬਚਦਾ ਆਪਾਂ ਬਚਾ ਲਈਏ ਆਪਾਂ ਕੋਈ ਬੈਂਕ ਸਵਿੱਚ ਕਰਕੇ ਵਿਆਜ ਘਟਾ ਲਈਏ ਕਿਸ਼ਤ ਘਟਾ ਲਈਏ ਅਤੇ ਕੈਸ਼ਬੈਕ ਵੀ ਬੈਂਕ ਤੋਂ ਲੈ ਲਈਏ ਜਾਂ ਮੋਰਗੇਜ ਹੁਣ ਪਹਿਲੀ ਵਾਰੀ ਹੀ ਕਰਵਾਉਣੀ ਆ ਅਤੇ ਆਪਾਂ ਕਹਿੰਦੇ ਹਾਂ ਕਿ ਯਾਰ ਓਬਵੀਅਸਲੀ ਬੈਸਟ ਰੇਟ ਤਾਂ ਹੋਣਾ ਹੀ ਹੋਣਾ ਚਾਹੀਦਾ ਹੈ ਜੋ ਵੀ ਤੁਹਾਡਾ ਮੋਰਗੇਜ ਰਿਲੇਟਡ ਕੰਮ ਹੈ ਗਿਵ ਮ ਕਾਲ 5 ਮਿੰਟ ਦੇ ਵਿੱਚ ਤੁਹਾਡੇ ਯਾਰ ਤੁਹਾਨੂੰ ਕੀ ਪਤਾ ਕਿੰਨੇ ਹਜ਼ਾਰਾਂ ਹੀ ਡਾਲਰ ਬਚਾ ਸਕਦੇ ਨੇ ਸਹੀ ਸਲਾਹ ਮਸ਼ਵਰਾ ਕਰਕੇ 416-710-7524 ਇਹਨਾਂ ਦਾ ਨੰਬਰ ਹੈ 416-710-7524 ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਰ ਕਈ ਲੋਕ ਇਸ ਹੁਣ ਫਿਕਰ ਦੇ ਵਿੱਚ ਨੇ ਜਾਂ ਸੋਚ ਦੇ ਵਿੱਚ ਕਹਿ ਲਓ ਜਾਂ ਡਰ ਦੇ ਵਿੱਚ ਨੇ ਕਿ BOC ਵਾਲੇ ਵੀ ਚੱਕਣ ਲੱਗੇ ਨੇ ਫੱਟੇ ਇਸ ਹੀ ਸਾਲ ਦੇ ਐਂਡ ਤੱਕ ਹੀ ਕਹਿ ਸਕਦੇ ਨੇ ਕਿ ਆਹ ਚੱਕੋ 25 ਬੇਸਿਸ ਪੁਆਇੰਟ ਦੀ ਹਾਈਕ ਮੇ ਬੀ ਜੈਨੂਅਰੀ ਮੇ ਬੀ ਫੈਬਰੀ ਮੇ ਬੀ ਮਾਰਚ ਸੋ ਕੀ ਇੱਕ ਅਰਲੀ ਰਿਨਿਊਅਲ ਵੀ ਆਪਸ਼ਨ ਹੁੰਦੀ ਹੈ ਜਾਂ ਉਸੀ ਟਾਈਮ 'ਤੇ ਹੀ ਹੋ ਸਕਦੀ ਹੈ ਜਦੋਂ ਅਸਲੀ ਡੇਟ ਹੁੰਦੀ ਆ ਅਤੇ ਇਹਦੇ ਵਿੱਚ ਕੋਈ ਪ੍ਰੋਜ਼ ਐਂਡ ਕੌਨਸ ਵੀ ਹੈਗੇ ਨੇ ਕੋਈ ਅਰਲੀ ਰਿਨਿਊਅਲ ਦੀ ਕਿ ਨਹੀਂ
5: ਬਿਲਕੁਲ ਸੁਮਰਾਜਵੀਰ ਦੇਖੋ ਅਰਲੀ ਰੀਨਿਊਅਲ ਤੁਸੀਂ ਹਮੇਸ਼ਾ ਕਰਵਾ ਸਕਦੇ ਹੋ ਸਿਰਫ ਇੱਕੋ ਇੱਕ ਡਰਾਬੈਕ ਕੀ ਹੁੰਦਾ ਵੀ ਤੁਹਾਨੂੰ ਪੈਨਲਟੀ ਕਿੰਨੀ ਪੈ ਰਹੀ ਆ ਹੁਣ ਇਹ ਡਿਪੈਂਡ ਕਰਦਾ ਹਰੇਕ ਬੰਦੇ ਦੇ ਵੱਖਰੋ ਵੱਖਰੇ ਸਮੈਰੀਓ ਤੇ ਹੁਣ ਜਿਵੇਂ ਮੈਨੂੰ ਲੱਗਦਾ ਮੈਂ ਪਿਛਲੇ ਵੀ ਕਿਹਾ ਕੁਛ ਸਮੇਂ ਪਹਿਲਾਂ ਜ਼ਿਕਰ ਕੀਤਾ ਸੀਗਾ ਇੱਕ ਕੋਈ ਵੀਰ ਸਾਡਾ ਪ੍ਰਾਈਵੇਟ ਮੌਰਗੇਜ ਦੇ ਵਿੱਚ ਸਟੱਕ ਸੀਗਾ ਠੀਕ ਹੈ ਜੀ ਹੁਣ ਪ੍ਰਾਈਵੇਟ ਮੌਰਗੇਜ ਦੇ ਵਿੱਚ ਜ਼ਿਆਦਾਤਰ 3 ਮਹੀਨੇ ਦੀ ਪੈਨਲਟੀ ਲੱਗਦੀ ਹੈਗੀ ਹੁਣ ਜਦੋਂ ਉਹਦੀ ਮੋਰਗੇਜ ਖੜੇ ਪੈਰ ਬੈਂਕ ਤੋਂ ਨਹੀਂ ਉਹਨੂੰ ਪ੍ਰਾਈਵੇਟ ਲੈਣੀ ਪੈਗੀ ਹੁਣ ਜਦੋਂ ਰੈਦਰ ਉਹ 12 ਮਹੀਨੇ ਇੱਕ ਮੋਰਗੇਜ ਨੂੰ ਕੈਰੀ ਕਰੂਗਾ ਪ੍ਰਾਈਵੇਟ ਇੰਟਰਸਟ ਓਨਲੀ ਪੇਮੈਂਟ ਦੇ ਨਾਲ ਕਿ 3 ਮਹੀਨੇ ਦੀ ਪੈਨਲਟੀ ਪੇ ਕਰਕੇ ਪ੍ਰਾਈਵੇਟ ਨੂੰ ਮਗਰੋਂ ਲਾਉਣ ਦੀ ਕਰੇ ਸੋ ਡਿਪੈਂਡ ਕਰਦਾ ਤੁਹਾਡਾ ਸਿਨੈਰੀਓ ਕਿਹੋ ਜਿਹਾ ਤੁਹਾਨੂੰ ਉਹ ਹਾਈ ਇੰਟਰਸਟ ਵਾਲੀ ਮੋਰਗੇਜ 1 ਸਾਲ ਲਈ ਕੈਰੀ ਕਰਨੀ ਚੰਗੀ ਹੈ ਕਿ ਤੁਹਾਨੂੰ ਤੁੜਵਾ ਕੇ ਬੈਂਕ ਜਾਣਾ ਚੰਗਾ ਹੈਗਾ ਸੋ ਕਿਸੇ ਵੀ ਭੈਣ ਭਰਾ ਦੀ ਕਿਸੇ ਤਰੀਕੇ ਦੀ ਰੀਨਿਊਅਲ ਆ ਰਹੀ ਹੈ ਹਾਂਜੀ ਗੱਲ ਤੁਹਾਨੂੰ ਸਹੀ ਦੱਸਣ ਲੱਗੇ ਤੁਸੀਂ ਪਹਿਲਾਂ ਤੁੜਵਾ ਸਕਦੇ ਹੋ ਜੇ ਤੁਸੀਂ ਆਪਦੇ ਲੈਵਲ ਤੇ ਵੀ ਕਨਫਰਮ ਕਰਵਾਉਣਾ ਜਿਹੜੇ ਵੀ ਲੈਂਡਰ ਨਾਲ ਤੁਸੀਂ ਹੈਗੇ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਇਕੱਲੇ ਇਕੱਲੇ ਦਿਨ ਦੇ ਹਿਸਾਬ ਨਾਲ ਦੱਸ ਦੇਣਗੇ ਤੁਹਾਨੂੰ ਐਗਜੈਕਟ ਪੈਨਲਟੀ ਕੀ ਪੈਣੀ ਹੈ ਹੁਣ ਅਰਲੀ ਰੀਨਿਊਅਲ ਦੇ ਫਾਇਦੇ ਕੀ ਨੇ ਜਿਵੇਂ ਸਮਰਾਜ ਵੀਰੇ ਜ਼ਿਕਰ ਕਰਦੇ ਪਏ ਆ ਜੋ ਚਲੋ ਮਾਹੌਲ ਬਾਹਰ ਖਬਰਾਂ ਦਾ ਬਣੀ ਜਾਂਦਾ ਹੈਗਾ ਜਾਂ ਜਿਵੇਂ ਜਿਵੇਂ ਟੈਰਿਫ ਨੂੰ ਲੈ ਕੇ ਆ ਜਿਹੜੀਆਂ ਕਿਹੜੀਆਂ ਲੜਾਈਆਂ ਨੂੰ ਲੈ ਕੇ ਸਰਕਾਰਾਂ ਨੇ ਤਾਂ ਜੀ ਇੰਟਰਸਟ ਰੇਟ ਵਧਾਉਣਾ ਹੀ ਵਧਾਉਣਾ ਜੇ ਤੁਹਾਨੂੰ ਪਤਾ ਤੁਹਾਡੀ ਰੀਨੂਅਲ ਆਉਂਦੇ ਸਮੇਂ ਚ ਆਉਣ ਵਾਲੀ ਹੈਗੀ ਆ, ਜੇ ਤੁਸੀਂ ਆਪਣੇ ਰੇਟ ਅੱਜ ਲੌਗ ਇਨ ਕਰਵਾਉਣਾ ਚਾਹੁੰਦੇ ਤੁਸੀਂ ਆਪਦੇ ਰੇਟ ਅੱਜ ਲੌਗ ਇਨ ਕਰਵਾ ਸਕਦੇ ਹੋ। ਹਾਂ, ਜੇ ਸਿਰਫ ਇੱਕ ਚੀਜ਼ ਦਿਮਾਗ ਚ ਗੱਲ ਰੱਖ ਕੇ ਤੁਸੀਂ ਚੱਲਣੀ ਵੀ ਪੈਨਲਟੀ ਪਊਗੀ, ਤੁਸੀਂ ਆਪਦੇ ਲੈਂਡਰ ਤੋਂ ਕਨਫਰਮ ਵੀ ਕਰਾ ਸਕਦੇ ਹੋ ਪੈਨਲਟੀ ਨੂੰ ਲੈ ਕੇ। ਦੂਸਰੀ ਗੱਲ, ਜੇ ਪੈਨਲਟੀ ਨੂੰ ਅਸੀਂ ਕਹੀਏ ਕੰਪਨਸੇਟ ਕਿਵੇਂ ਹੋ ਸਕਦੀ ਹੈ, ਤਾਂ ਬਾਈ ਜੀ ਜਿਹੜੇ ਵੀ ਲੈਂਡਰ ਨਾਲ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਨੂੰ ਕੈਸ਼ ਬੈਕ ਦਵਾ ਦੇਵਾਂਗੇ, ਮੋਸਟ ਲਾਈਕਲੀ ਚਾਂਸਿਸ ਆ ਤੁਹਾਡੀ ਜਿਹੜੀ ਪੈਨਲਟੀ ਹੈ ਉਸ ਕੰਪਨਸੇਸ਼ਨ ਨਾਲ ਕਵਰ ਹੋ ਜਾਵੇ। ਦੂਸਰੀ ਜਿਹੜੀ ਮੇਨ ਗੱਲ ਹੁੰਦੀ ਹੈ ਕਿ ਜਿਹੜੇ ਵੀ ਲੈਂਡਰ ਨਾਲ ਤੁਸੀਂ ਅੱਜ ਹੈਗੇ ਹੋ ਸਕਦਾ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਉਦੋਂ ਨਹੀਂ ਹੋਗੀ ਜਦੋਂ ਕਿਸੇ ਪਹਿਲੇ ਤੁਸੀਂ ਮੌਰਗੇਜ ਦਾ ਕੰਮ ਕਰਵਾਇਆ ਸੀਗਾ, ਤੁਸੀਂ ਨਵੇਂ ਲੈਂਡਰ ਨਾਲ ਆ ਕੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਬਣ ਜਾਂਦੀ ਹੈਗੀ ਆ। ਉਸ ਤੋਂ ਹੋਰ ਫਾਇਦੇ ਵਾਲੀ ਗੱਲ ਇਹ ਹੈ ਕਿ ਜਿੱਥੇ ਹੁਣ ਅੱਜ ਤੁਹਾਡੇ ਘਰ ਦੀ ਵੈਲਿਊ ਜਿੰਨੀ ਕਿੰਨੀ ਕੁ ਵੀ ਆ ਰਹੀ ਹੈ, ਤੁਹਾਨੂੰ ਕੋਈ ਵੀ ਐਕੁਟੀ ਨਿਕਲਦੀ ਪਈ ਹੈ, ਤੁਸੀਂ ਅੱਜ ਕਢਵਾ ਸਕਦੇ ਹੋ। ਕੱਲ ਦਾ ਪਤਾ ਕੁਛ ਨਹੀਂ ਮਾਰਕੀਟ ਕਿਹੜੇ ਹਿਸਾਬ ਨਾਲ ਤੁਰ ਪਵੇ, ਤੁਹਾਡੇ ਜਿਹੜੇ ਘਰ ਦੇ ਵਿੱਚੋਂ ਅੱਜ ਪੈਸੇ ਨਿਕਲਦੇ ਪਏ ਆ ਤੁਹਾਡੇ ਕੱਲ ਨੂੰ ਸ਼ਾਇਦ ਨਾ ਵੀ ਨਿਕਲਣ। ਸੋ ਫਾਇਦਾ ਹੀ ਫਾਇਦਾ ਹੈ ਅਰਲੀ ਰੀਨੂਅਲ ਦਾ। ਇੱਕ ਵਾਰੀ ਡੈਫੀਨੇਟਲੀ ਸਲਾਹ ਕਰੋ, ਤੁਹਾਨੂੰ ਗੱਲ ਜਚੂਗੀ, ਹਮੇਸ਼ਾ ਇਹੀ ਕਹਿੰਦਾ ਨਾ ਤਾਂ ਹੀ ਗਾਹ ਵਧਾਂਗੇ, ਬਟ ਅਰਲੀ ਰੀਨੂਅਲ ਬਾਰੇ ਡੈਫੀਨੇਟਲੀ ਸੋਚਣਾ ਸ਼ੁਰੂ ਕਰੋ। ਕਈ ਵਾਰੀ ਐ ਹੁੰਦਾ ਤੁਹਾਨੂੰ ਪੈਨਲਟੀ ਪੈਂਦੀ ਵੀ ਨਹੀਂ ਹੁੰਦੀ, ਇਹ ਵੀ ਗੱਲ ਹੈਗੀ ਆ। ਸੋ ਕਿਸੇ ਤਰੀਕੇ ਦੇ ਲੈਂਡਰ ਨਾਲ ਵੀ ਤੁਸੀਂ ਹੈਗੇ ਹੋ, ਆਪਦੇ ਆਪ ਨੂੰ ਸਟੱਕ ਨਾ ਮਹਿਸੂਸ ਕਰੋ। ਪ੍ਰਾਈਵੇਟ ਲਈ ਵੀ ਹੈ, ਕੋਈ ਸੈਕਿੰਡ ਮੌਰਗੇਜ ਚੱਕੀ ਵੀ ਹੈ, ਕਿਸੇ ਤਰੀਕੇ ਦੇ ਵੀ ਤੁਸੀਂ ਹਾਈ ਇੰਟਰਸਟ ਵਾਲੀ ਮੌਰਗੇਜ ਚੱਕੀ ਬੈਠੇ ਹੋ, ਡੈਫੀਨੇਟਲੀ ਰੀਨੂਅਲ ਬਾਰੇ ਸੋਚੋ। ਜੇ ਨਹੀਂ ਕੁਛ ਸਮਝ ਲੱਗਦੀ ਪਤਾ ਲੱਗਦਾ ਮੇਰੇ ਆਫਿਸ 'ਚ ਆ ਜਾਓ, ਤੁਹਾਡੇ ਸਾਹਮਣੇ ਬੈਠ ਕੇ ਤੁਹਾਡੇ ਨਾਲ ਲੈਂਡਰ ਦੇ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ, ਤੁਹਾਨੂੰ ਕੀ ਪੈਨਲਟੀਜ਼ ਪੈਣਗੀਆਂ ਅਤੇ ਉਹ ਚੀਜ਼ ਦਾ ਆਪਾਂ ਕਿਵੇਂ ਕੰਪਨਸੇਟ ਕਰ ਸਕਦੇ ਹਾਂ। ਨੰਬਰ ਦੱਸ ਦਿੰਦਾ ਜੀ, 416-710-7524-416-710-7524। ਮੌਰਗੇ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਆ, ਭਾਵੇਂ ਰੈਜੀਡੈਂਸ਼ੀਅਲ ਹੈ, ਭਾਵੇਂ ਕਮਰਸ਼ੀਅਲ ਹੈ, ਕੋਈ ਪ੍ਰੀ ਕੰਸਟਰਕਸ਼ਨ ਯੂਨਿਟ ਬੁੱਕ ਕਰਵਾਇਆ ਕੈਨੇਡਾ ਵਾਈਡ, ਉਹਦੀ ਸ਼ਾਰਟਫਾਲ ਨੂੰ ਲੈ ਕੇ ਤੁਸੀਂ ਜੂਝ ਰਹੇ ਹੋ, ਕਿਸੇ ਤਰੀਕੇ ਦਾ ਕੋਈ ਵੀ ਤੁਹਾਡਾ ਸਵਾਲ ਹੈ, 7 ਦਿਨ ਮੇਰਾ ਫੋਨ ਅਵੇਲੇਬਲ ਹੈ, ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਕੋਈ ਵੀ ਸਲਾਹ ਲੈ ਸਕਦੇ ਹੋ, ਸਲਾਹ ਦਾ ਕੋਈ ਮੁੱਲ ਨੀਗਾ। ਨੰਬਰ ਇੱਕ ਵਾਰੀ ਫੇਰ ਦੱਸ ਦਿੰਦਾ ਜੀ, 416-710-7524-416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਸ ਦਾ ਸਮਾਂ ਦੇਣ ਲਈ।
4: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਪ੍ਰਭਦੀਪ ਸਿੰਘ ਨਾਲ ਹੁਣ ਗੱਲਬਾਤ ਕਰ ਸਕਦੇ ਹੋ। ਫੋਨ ਨੰਬਰ ਹੈ 416-710-7524, 416-710-7524। ਦੋਸਤੋ, ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਤੁਸੀਂ ਆਪਦੀ ਗੱਡੀ ਨੂੰ ਕਿਤੇ ਲੈ ਕੇ ਗਏ ਹੋ ਰਿਪੇਅਰ ਕਰਵਾਉਣ ਲਈ ਅਤੇ ਹਜੇ ਰਿਪੇਅਰ ਹੋਈ ਨਹੀਂ ਅਤੇ ਹੋਰ ਤੋਂ ਹੋਰ ਖਰਚੇ ਕਰੀ ਜਾਂਦੇ ਹੋ ਅਤੇ ਠੀਕ ਤੱਕ ਵੀ ਨਹੀਂ ਹੁੰਦੀ ਹੈਗੀ, ਇੱਕ ਵਾਰੀ ਲੈ ਕੇ ਜਾਓ ਗੱਡੀ ਨੂੰ, ਜਿਹੜੀ ਮਰਜ਼ੀ ਰਿਪੇਅਰ ਕਰਨ ਵਾਲੀ ਆ ਪੱਕੇ ਤੌਰ 'ਤੇ ਉਹਨੂੰ ਠੀਕ ਕਰ ਦੇਣਗੇ ANJ ਆਰੋ ਰਿਪੇਅਰ ਵਾਲੇ, ਜੋ ਕਿ 91 ਹੀਲੀ ਰੋਡ ਇਨ ਬੋਲਟਨ ਲੋਕੇਟਡ ਹਨ, ਰਾਈਟ ਬਾਏ ਹਾਈਵੇ 50 ਇਨ ਮੇਫੀਲਡ। ਹਾਈਵੇ 50 ਇਨ ਮੇਫੀਲਡ ਮੇਜਰ ਇੰਟਰਸੈਕਸ਼ਨ ਪੈਂਦੀ ਆ ਹੋਮ ਡੀਪੂ ਦੇ ਨੇੜੇ, 91 ਹੀਲੀ ਰੋਡ ਬੋਲਟਨ। ਇਹ ਜਿਹੜੀ ਮਰਜ਼ੀ ਮੇਕਰ ਮਾਡਲ ਗੱਡੀ ਹੋਵੇ, ਕਹਿੰਦੇ ਨੇ ਕਿ ਮਾਹਰ ਮਕੈਨਿਕ ਹੀ, ਜੋ ਕਿ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਬੋਲਦੇ ਨੇ, ਉਹ ਹੀ ਉਹਦੀ ਮੁਰੰਮਤ ਕਰਨਗੇ, ਚਾਹੇ ਸਸਪੈਂਸ਼ਨ, ਇੰਜਨ, ਐਗਜ਼ਾਸਟ ਜਾਂ ਬ੍ਰੇਕ ਕੰਮ ਹੋਵੇ, ਚਾਹੇ ਓਇਲ ਚੇਂਜ ਇਕੱਲੀ ਕਰਾਉਣੀ ਹੋਵੇ, ਸਰਵਿਸ ਹੀ ਕਰਾਉਣੀ ਹੋਵੇ, ਗੱਡੀ ਰਸਟ ਪਰੂਫ ਕਰਵਾਉਣੀ ਆ ਵਿੰਟਰ ਤੋਂ ਆਬਵੀਅਸਲੀ ਪਹਿਲਾਂ ਕਰਵਾਓ, ਅਤੇ ਜੇ ਵਿੰਟਰ ਟਾਇਰ ਪਵਾਉਣੇ ਆ ਵਿੰਟਰ ਤੋਂ ਆਬਵੀਅਸਲੀ ਪਹਿਲਾਂ ਪਵਾਓ, ਨਵੇਂ ਟਾਇਰ ਹੀ ਪਵਾਉਣੇ ਆ ਹੁਣੇ ਪਵਾਓ। ANJ ਆਟੋ ਰਿਪੇਅਰ 905-857-7596, 905-857-7596. The location, right by Highway 50 and Mayfield, near Home Depot, 91 Helio Bolton. So, dosto, je tusi ek takde vakil de pal de vichon kisse bhi legal claim da jawab dene layi, court case de vich aapde defense de layi, ja kisse bhi legal dispute da hal labna hove, ja koi workplace kam wale naal koi rola hai, ਫਿਰ ਮਨੀਤ ਗਿਰੀ ਲੀਗਲ ਲਾਅ ਆਫਿਸ ਤੋਂ ਤੁਹਾਡੀ ਮਦਦ ਕਰਨਗੇ, ਅਤੇ ਮਦਦ ਕਰਦੇ ਆ ਰਹੇ ਬਹੁਤ ਲੰਬੇ ਸਮੇਂ ਤੋਂ, ਇਹ ਬੇਰਿਸਟਰ ਐਂਡ ਸੋਲਿਸਿਟਰ ਹਨ ਫੋਰ ਆਲ ਟਾਈਪਸ ਆਫ ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ ਐਂਡ ਇੰਪਲੋਇਮੈਂਟ ਲਾਅ ਮੈਟਰਸ, ਇਸਪੈਸ਼ਲੀ ਪ੍ਰੀ ਕੰਸਟਰਕਸ਼ਨ ਕਾਂਡੋ ਅਤੇ ਘਰ ਦੇ ਜਿੰਨੇ ਵੀ ਹੁਣ ਬਿਲਡਰ ਨਾਲ ਰੌਲੇ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਬਚਾ ਚੁੱਕੇ ਨੇ, ਬੈਂਕਰਪਸੀ ਤੋਂ ਤਾਂ ਦੂਰ ਦੀ ਗੱਲ ਆ। ਕਹਿੰਦੇ ਨੇ ਕਿ ਤੁਹਾਡਾ ਹੀ ਡਿਪੋਜ਼ਿਟ ਪਲੱਸ ਪੈਨਲਟੀ ਪਲੱਸ ਇੰਟਰਸਟ ਨੂੰ ਦਿਲਵਾ ਦੇਵਾਂਗੇ। 437-551-8000, 437-551-8000, ਬਰੈਂਪਟਨ ਐਂਡ ਓਕਵਿਲ ਦੋ ਦਫ਼ਤਰ ਨੇ, ਮਨੀਤ ਗਿਰੀ ਲੀਗਲ ਲਾਅ ਆਫਿਸ। ਸੋ ਇਹਨਾਂ ਤੋਂ ਕਹਿਣਾ ਹੈ ਕਿ ਹੁਣ ਬਿਲਡਰ ਦੇ ਵੱਲੋਂ ਤੁਹਾਨੂੰ ਚਿੱਠੀ ਭੇਜੀ ਗਈ ਆ, ਕੋਈ ਤੁਸੀਂ ਕਾਂਡੋ ਜਾਂ ਘਰ ਬੁੱਕ ਕੀਤਾ ਸੀ, ਤੁਸੀਂ ਚਾਹੁੰਦੇ ਹੀ ਨਹੀਂ ਹੈਗੇ ਇਹਨੂੰ ਕਲੋਜ਼ ਕਰਨਾ, ਜਾਂ ਤਾਂ ਪੈਸੇ ਹੀ ਨਹੀਂ ਹੈਗੇ ਲੱਖਾਂ ਹੀ ਪੱਲਿਓ ਪੇ ਕਰਨ ਲਈ ਅਪਰੇਜ਼ਲ ਦੇ ਫਰਕ ਦੇ ਲਈ, ਜਾਂ ਤਾਂ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ। ਇਹ ਕਹਿੰਦੇ ਨੇ ਕਿ ਤੁਹਾਨੂੰ ਤੁਹਾਡਾ ਡਿਪੋਜ਼ਿਟ ਵੀ ਮਾਫ ਕਰਵਾ ਸਕਦੇ ਆ, ਵਾਪਸ ਦਿਲਵਾ ਸਕਦੇ ਆ, ਤੇ ਤੁਹਾਨੂੰ ਇਸ ਪ੍ਰਾਪਰਟੀ ਵਿੱਚੋਂ ਕੱਢਾ ਵੀ ਸਕਦੇ ਆ ਜੇ ਸਹੀ ਟਾਈਮ ਤੇ ਸਲਾਹ ਮਸ਼ਵਰਾ ਕਰੋਗੇ। ਬਹੁਤ ਵੱਡੀਆਂ ਵੱਡੀਆਂ ਤਰੀਕਾਂ ਹੁੰਦੀਆਂ ਨੇ, ਸਪੈਸੀਫਿਕ ਤਰੀਕਾਂ ਹੁੰਦੀਆਂ ਨੇ, ਯੂ ਗਾਟ ਐਕਟ ਕੁਇਕ। ਅੱਜ ਹੀ ਇਹਨਾਂ ਨਾਲ ਬਿਲਕੁਲ ਫਰੀ ਸਲਾਹ ਮਸ਼ਵਰਾ ਕਰੋ। ਮਨੀਤ ਗਿਰੀ, ਗਿਰੀ ਲੀਗਲ ਲਾਅ ਆਫਿਸ, ਇਹ ਬਥੇਰੇ ਹੀ ਲੋਕਾਂ ਨੂੰ ਮਾੜੀਆਂ ਪ੍ਰਾਪਰਟੀਜ਼ ਦੀਆਂ ਕਲੋਜ਼ਿੰਗ ਦੇ ਵਿੱਚੋਂ ਹੁਣ ਕਢਾ ਚੁੱਕੇ ਨੇ ਅਤੇ ਪੈਸਾ ਵੀ ਵਾਪਸ ਦਿਲਵਾ ਚੁੱਕੇ ਨੇ। 4375518000 ਬਿਲਡਰ ਹੀ ਮਨਾ ਕਰ ਰਿਹਾ, ਕਹਿੰਦਾ ਕਰ ਲਾ ਜੋ ਕਰਨਾ, ਅਸੀਂ ਡਿਪਾਜ਼ਿਟ ਦੇਣਾ ਹੀ ਨਹੀਂ ਹੈਗਾ। ਜਾਂ ਬਿਲਡਰ ਕਹਿ ਰਿਹਾ ਹੈ ਕਿ ਤੈਨੂੰ ਮੋਰਗੇਜ ਕਲੋਜ਼ਿੰਗ ਕਰਾਉਣੀ ਹੀ ਕਰਾਉਣੀ ਪੈਣੀ ਹੈ, ਜੋ ਮਰਜ਼ੀ ਹੋ ਜਾਵੇ। ਤੁਹਾਨੂੰ ਕੋਈ ਲੀਗਲ ਨੋਟਿਸ ਭੇਜਿਆ ਗਿਆ ਹੈ ਜਾਂ ਕੋਰਟ ਦਾ ਸਮਨ ਤੱਕ ਵੀ ਆ ਗਿਆ ਹੈ ਰੀਅਲ ਇਸਟੇਟ ਦੇ ਬਾਰੇ, ਗਿਵ ਹਿਮ ਅ ਕਾਲ ਰਾਈਟ ਅਵੇ। 4375518000 ਜੇ ਤੁਸੀਂ ਕਿਤੇ ਵੀ ਕੰਮ ਕੀਤਾ ਸੀ ਜਾਂ ਕੰਮ ਕਰਦੇ ਹੋ ਅਤੇ ਤੁਹਾਨੂੰ ਪੂਰੀ ਪੇ ਨਹੀਂ ਦਿੱਤੀ ਗਈ ਹੈ, ਪੈਸੇ ਮਾਰੇ ਗਏ ਨੇ ਜਾਂ ਲਾਰੇ ਲਾਏ ਜਾ ਰਹੇ ਨੇ ਕਿ ਦੇ ਦੇਵਾਂਗੇ ਦੇ ਦੇਵਾਂਗੇ ਦੇ ਦੇਵਾਂਗੇ, ਦਿੰਦੇ ਹੈ ਨਹੀਂ, ਇਹ ਕਹਿੰਦੇ ਨੇ ਕਿ ਤੁਹਾਨੂੰ ਕੋਰਟ ਕਚੇਰੀਆਂ ਜਾਣ ਤੋਂ ਪਹਿਲਾਂ ਦਿਨਾਂ ਦੇ ਵਿੱਚ ਹੀ ਤੁਹਾਡੀ ਹੱਕ ਦੀ ਕਮਾਈ ਤੁਹਾਨੂੰ ਦਿਲਵਾ ਸਕਦੇ ਨੇ, ਚਾਹੇ ਕੋਈ ਟਰੱਕਿੰਗ ਕੰਪਨੀ ਹੈ ਚਾਹੇ ਜਿਹੜੀ ਮਰਜ਼ੀ ਕੰਪਨੀ ਆ। ਮਨੀਤ ਗਿਰੀ, ਗਿਰੀ ਲੀਗਲ ਲਾਅ ਆਫਿਸ, ਪਰ ਇਹ ਮਾਹਰ ਨੇ ਮੇਨ, ਕੋਈ ਵੀ ਤੁਸੀਂ ਲੀਗਲ ਨੋਟਿਸ ਭੇਜਣਾ ਜਾਂ ਤੁਹਾਨੂੰ ਭੇਜਿਆ ਗਿਆ ਜਾਂ ਕੋਰਟ ਕਚੇਰੀਆਂ ਤੱਕ ਮਾਮਲਾ ਪਹੁੰਚ ਗਿਆ ਹੈ, ਤੁਹਾਨੂੰ ਰੈਪ੍ਰਜੈਂਟ ਕਰਨਗੇ। ਅਤੇ ਜੇ ਤੁਸੀਂ ਕਿਸੇ ਨੂੰ ਲੋਨ 'ਤੇ ਵੀ ਪੈਸੇ ਦਿੱਤੇ ਸੀ, ਹੁਣ ਮੋੜਦੇ ਨਹੀਂ, ਕਹਿੰਦੇ ਕਿ ਭਾਈ ਕਿਹੜਾ ਪੈਸਾ, ਤੁਹਾਨੂੰ ਵਾਪਸ ਦਿਲਵਾ ਦੇਣਗੇ। 4375518000 ਮਨੀਤ ਗਿਰੀ, ਗਿਰੀ ਲੀਗਲ ਲਾਅ ਆਫਿਸ ਨਾਲ ਜ਼ਰੂਰ ਸੰਪਰਕ ਕਰੋ, ਇਹ ਤੁਹਾਡੀ ਲੀਗਲ ਮਦਦ ਕਰਨਗੇ ਇਹਨਾਂ ਸਾਰੇ ਹੀ ਮਸਲਿਆਂ ਦੇ ਵਿੱਚ। ਜੇ ਤੁਹਾਡੇ ਜਵਾਕਾਂ ਨੂੰ ਸਾਇੰਸ ਅਤੇ ਮੈਥ ਦੇ ਵਿੱਚ ਮਦਦ ਚਾਹੀਦੀ ਹੈ, ਟਿਊਸ਼ਨ ਚਾਹੀਦੀ ਹੈ, ਮੈਂਟਰਸ਼ਿਪ ਚਾਹੀਦੀ ਹੈ, ਚਾਹੇ ਉਹ ਪਹਿਲੀ ਗ੍ਰੇਡ 'ਚ ਪੜ੍ਹਦੇ ਨੇ ਚਾਹੇ ਬਾਰ੍ਹਵੀਂ ਗ੍ਰੇਡ 'ਚ ਪੜ੍ਹਦੇ ਨੇ, ਗ੍ਰੇਡ 1 ਟੂ ਗ੍ਰੇਡ 12, ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੋਨੇ ਹੀ MSc ਨੇ ਮਾਸਟਰਸ ਇਨ ਸਾਇੰਸ, ਐਂਡ MPhil ਨੇ ਮਾਸਟਰਸ ਇਨ ਫਿਲਾਸਫੀ, ਐਂਡ ਦੋਨਾਂ ਹੀ ਕੋਲ PhD ਆ। ਸੋ 3 ਡਿਫਰੈਂਟ ਡਿਗਰੀਜ਼, MSc, MPhilosophy ਐਂਡ PhD ਡਿਗਰੀਜ਼। ਇਹ ਬਹੁਤ ਲੰਬੇ ਸਮੇਂ ਤੋਂ ਮੈਥ ਅਤੇ ਸਾਇੰਸ ਦੀ ਟਿਊਸ਼ਨ ਪ੍ਰੋਵਾਈਡ ਕਰਦੇ ਨੇ, ਕਹਿੰਦੇ ਨੇ ਕਿ ਗੇਰੰਟੀਡ ਤੁਹਾਡੇ ਜਵਾਕਾਂ ਦੀ ਗ੍ਰੇਡਸ ਇੰਪਰੂਵ ਕਰਵਾਵਾਂ। ਗੇਰੰਟੀ ਆ, ਗੇਰੰਟੀ ਕਿਉਂ ਤੁਹਾਨੂੰ ਦੇ ਸਕਦੇ ਨੇ, ਇੰਨਾ ਯਕੀਨ ਕਿਉਂ ਹੈ, ਕਿਉਂਕਿ ਪਹਿਲਾਂ ਹੀ ਤੁਹਾਡੇ ਜਵਾਕਾਂ ਨੂੰ ਬਿਲਕੁਲ ਫਰੀ ਅਵੈਲਿਊਏਸ਼ਨ ਟੈਸਟ ਕਰਵਾਉਂਦੇ ਨੇ, ਪਤਾ ਕਰਨ ਲਈ ਕਿ ਕਿੱਥੇ ਤੱਕ ਦੀ ਗ੍ਰੇਡ ਹੈਗੀ ਆ, ਕਿੱਥੇ ਤੱਕ ਦੀ ਪਹੁੰਚ ਹੈਗੀ ਆ, ਅਤੇ ਫਿਰ ਕਿੰਨਾ ਇੰਪਰੂਵਮੈਂਟ ਕਰ ਸਕਦੇ ਆ, ਇਹ ਤਾਂ ਇਹਨਾਂ ਨੂੰ ਪਤਾ ਹੀ ਪਤਾ ਹੈਗਾ, ਰੋਜ਼ ਦਾ ਇਹਨਾਂ ਦਾ ਕੰਮ ਹੈ। ਸੋ ਇਹ ਗ੍ਰੇਡ 1 ਟੂ ਗ੍ਰੇਡ 12, ਸਪੈਸ਼ਲੀ ਫੋਰ ਹਾਈ ਸਕੂਲ ਸਟੂਡੈਂਟਸ, ਚਾਹੇ ਗ੍ਰੇਡ 9, 10, 11, 12 ਦੇ ਵਿੱਚ ਹੁਣ ਨੇ, ਜੇ ਉਹ ਐਕਡੈਮਿਕ ਟਰੈਕ 'ਤੇ ਨੇ, ਯੂਨੀਵਰਸਿਟੀ ਆਪਦੀ ਮਨਪਸੰਦ ਦੇ ਵਿੱਚ ਇਨਰੋਲਮੈਂਟ ਚਾਹੁੰਦੇ ਨੇ, ਹਾਈਐਸਟ ਉਹ ਸਕਾਲਰਸ਼ਿਪ ਚਾਹੁੰਦੇ ਨੇ, ਪਲੇਸਮੈਂਟ ਗਰੰਟੀ ਚਾਹੁੰਦੇ ਨੇ, ਪ੍ਰਿੰਸੀਪਲਸ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸਡ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ, ਕੈਮਿਸਟਰੀ, ਇਹ ਸਾਰੇ ਕੋਰਸਿਸ ਦੇ ਵਿੱਚ ਇਹ ਟਿਊਸ਼ਨ ਪ੍ਰੋਵਾਈਡ ਕਰਦੇ ਨੇ, ਗੇਰੰਟੀਡ ਮਾਰਕਸ ਇੰਪਰੂਵ ਕਰਨਗੇ, ਸਪੈਸ਼ਲੀ ਜੇਕਰ ਤੁਹਾਡੇ ਖਿਡਸ ਗ੍ਰੇਡ 9, 10, 11, 12 ਦੇ ਵਿੱਚ ਨੇ। ਅੱਜ ਹੀ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਨਾਲ ਸੰਪਰਕ ਕਰੋ ਅਤੇ ਜਵਾਕਾਂ ਦਾ ਫਰੀ ਅਵੈਲਿਊਏਸ਼ਨ ਟੈਸਟ ਵੀ ਕਰਵਾਓ। 416-568-9192, 416-568-9192, 416-568-9192.

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਨ ਦੋਸਤੋ, ਜੇ ਤੁਹਾਨੂੰ ਕਿਸੇ ਵੀ ਕਿਸਮ ਦੇ ਇਵੈਂਟ ਦੇ ਲਈ ਜਿੱਥੇ ਹੀ ਮਰਜ਼ੀ, ਚਾਹੇ ਘਰੇ ਕੋਈ ਬੈਕਯਾਰਡ, ਕੋਈ ਓਪਨ ਫੀਲਡ, ਚਾਹੇ ਜਿੱਥੇ ਮਰਜ਼ੀ ਪਲਾਜ਼ਾ ਪਲੂਜ਼ਾ ਹੋਵੇ, ਟੈਂਟ ਚਾਹੀਦੇ ਨੇ, ਟੇਬਲ ਕੁਰਸੀਆਂ ਚਾਹੀਦੀਆਂ ਨੇ, ਇੱਕੋ ਇੱਕ ਨਾਮ ਮੱਲੀ ਟੈਂਟ ਸਰਵਿਸਿਸ। ਇਹ ਕਲੀਅਰ ਸੀ ਥਰੂ ਟੈਂਟਸ, ਵਾਈਟ ਟ੍ਰੈਡੀਸ਼ਨਲ ਟੈਂਟਸ, ਸਾਰੇ ਵਾਟਰਪਰੂਫ ਟੈਂਟ, 10x10, 50x160 ਫੁੱਟ ਦੇ ਟੈਂਟ ਸੈਟਅਪ ਕਰਦੇ ਨੇ। ਚਾਹੇ ਇੱਕ ਦਿਨ ਜਾਂ ਵਿਆਹ ਸ਼ਾਦੀ ਪੂਰੇ 7 ਦਿਨ ਚਾਹੀਦੇ ਨੇ, ਅਤੇ ਟੈਂਟ ਦੀ ਕਾਰਪੇਟ ਵੀ, ਟੈਂਟ ਦੀ ਫਲੋਰ ਵੀ, ਡਾਂਸ ਫਲੋਰ ਵੀ, ਸਟੇਜ ਵੀ, ਬਾਰ ਵੀ, ਅਤੇ ਨਾਲ ਦੀ ਨਾਲ ਲਾਈਟਾਂ ਲੂਟਾਂ, ਲਾਈਨਰ, ਡਰੇਪਿੰਗ, ਸ਼ੈਂਡਲੀਅਰ, ਡੈਕੋਰੇਸ਼ਨ ਵੀ, ਤੁਹਾਡੇ ਲਈ ਪੱਖੇ ਵੀ, ਪ੍ਰੋਪੇਨ ਦੇ ਹੀਟਰ ਵੀ, ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਵੀ, ਅਤੇ ਵਿਆਹ ਵਾਲੀਆਂ ਲਾਈਟਾਂ ਵੀ ਲਾ ਦਿੰਦੇ ਨੇ। ਕਾਲ ਮੱਲੀ ਟੈਂਟ ਸਰਵਿਸਿਸ, 6479992569, 6479992569, Mully Tent Services, 6479992569. SS Lawn Care ਵਾਲਿਆਂ ਨਾਲ ਅੱਜ ਹੀ ਸੰਪਰਕ ਕਰੋ। ਜੇ ਤੁਸੀਂ ਹੁਣ ਸਪਰਿੰਗ ਕਲੀਨਅਪ ਕੀ ਛੱਡੋ, ਹੁਣ ਤਾਂ ਫਾਲ ਦਾ ਟਾਈਮ ਆ ਗਿਆ ਹੈ, ਫਾਲ ਕਲੀਨਅਪ ਕਰਵਾਉਣੀ ਆ, ਜ਼ਿਆਦਾ ਹੀ ਪੱਤੇ ਡਿੱਗਣ ਲੱਗ ਗਏ ਨੇ, ਸਾਰੇ ਸਾਫ਼ ਕਰਵਾਉਣੇ ਆ, ਜਾਂ ਤੁਸੀਂ ਹੁਣ ਬਹੁਤ ਹੀ ਜਲਦ ਸਨੋ ਰਿਮੂਵਲ ਦਾ ਪੱਕਾ ਹੀ ਪੱਕਾ ਇਹਨਾਂ ਨਾਲ ਕੰਟਰੈਕਟ ਕਰਨਾ ਹੈ। ਕਾਲ ਐਸ ਐਸ ਲੋਨ ਕੇਅਰ ਐਂਡ ਸਨੋ ਰਿਮੂਵਲ ਐ 4376551984, lawn maintenance, tree trimming, yard waste removal, lawn cutting, gardening, new sod installation, flower bed da kam, fall clean up da kam, te bahut hi jald unfortunately snow removal da kam lord te pani pani hai, 4376551984, 4376551984। te program to baad ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਪ੍ਰੋਗਰਾਮ 'ਚ ਕੋਈ ਕਮਰਸ਼ਲ, ਕੋਈ ਐਡਵਰਟਾਈਜ਼ਮੈਂਟ ਸੁਣੀ ਸੀ ਅਤੇ ਕੋਈ ਨੰਬਰ, ਕੋਈ ਇਨਫੋਰਮੇਸ਼ਨ ਚਾਹੀਦਾ ਹੈ, ਤੁਸੀਂ ਆਪਦੇ ਬਿਜ਼ਨਸ ਨੂੰ ਦੇਸ਼ ਪ੍ਰਦੇਸ਼ ਦੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ, ਵਟਸਐਪ 416-457-3381, 416-457-3381, 83 ਨੰਬਰ 'ਤੇ ਮੇਰੇ ਨਾਲ ਸਮਰਾਜ ਸਿੱਧੂ ਨਾਲ ਵੀ ਤੁਸੀਂ ਪ੍ਰੋਗਰਾਮ ਤੋਂ ਬਾਅਦ, ਯਾਨੀ ਕਿ ਹੁਣ 2 ਮਿੰਟਾਂ ਬਾਅਦ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਆਪਣੇ ਪਰਿਵਾਰ ਲਈ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣੀ ਹੈ, ਜਾਂ ਪਲੈਨਿੰਗ ਕੀਤੀ ਹੋਈ ਆ ਅਤੇ ਉਹਨੂੰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ ਐ 416-457-3381, 416-457-3381, 83 ਇੱਥੇ ਤੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ,
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments.
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 7

0: कॉल करो 647-504-1557 या मैसेज करो पंजाबी लहरा दे इंस्टाग्राम पेज ते।
1: ढिलों वीडियो 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905

ਕਿਆ ਚੱਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਚੜ੍ਹਦੀ ਕਲਾ, ਇੰਜੋਏ ਕਰ ਰਹੇ ਹੋ? ਐਨ ਦਿਲ ਬਾਗੋ ਬਾਗ ਹੈ ਕਿ ਨਹੀਂ? ਦੇਖੋ ਮੰਡੇ ਆ, ਮੰਡੇ ਨੂੰ ਤਾਂ ਚਾਹ ਚੜਿਆ ਹੋਣਾ ਚਾਹੀਦਾ ਯਾਰ ਕਿ ਵਧੀਆ ਯਾਰ। ਇੱਕ ਹੋਰ ਹਫ਼ਤਾ ਦੇਖ ਰਹੇ ਹਾਂ ਅਤੇ ਇਸ ਵੀਕ ਲਿਖ ਲਿਆ ਕਰੋ, ਆਹ ਵੀ ਕਰਨਾ ਉਹ ਵੀ ਕਰਨਾ। ਸੋਚ ਤਾਂ ਬੜਾ ਕੁਛ ਲੈਂਦੇ ਹਾਂ ਬਟ ਜਦੋਂ ਤੱਕ ਲਿਖਦੇ ਨਹੀਂ, ਜਦੋਂ ਤੱਕ ਪਲੈਨਿੰਗ ਨਹੀਂ ਕਰਦੇ ਫਿਰ ਨਹੀਂ ਕੁਛ ਹੁੰਦਾ ਯਾਰ। ਮੈਂ ਵੀ ਵਿੱਚ ਹੀ ਹਾਂ ਹੁਣ। ਮੈਂ ਸੋਚਦਾ ਬਹੁਤ ਕੁਛ ਹੈ ਵੀ ਯਾਰ ਮੈਂ ਇਸ ਵੀਕ ਅੱਜ ਮੈਂ ਆਹ ਵੀ ਕਰਨਾ, ਕੱਲ੍ਹ ਨੂੰ ਮੈਂ ਉਹ ਵੀ ਕਰਨਾ, ਇਹ ਵੀ ਕੰਮ ਪਏ ਆ। ਅਤੇ ਜੇ ਨਾ ਤੁਸੀਂ ਕੰਮਾਂ ਨੂੰ ਦੇਖਦੇ ਨਹੀਂ, ਹੁਣ ਦੇਖਣ ਦਾ ਭਾਵ ਕਿ ਜੇ ਲਿਖਿਆ ਹੋਵੇ ਬੰਦਾ ਦੇਖ ਲੈਂਦਾ, ਅੱਛਾ ਯਾਰ ਠੀਕ ਆ ਆਹ ਚੀਜ਼ ਹੋ ਗਿਆ ਨਹੀਂ ਹੋਈ। ਐਵੇਂ ਪਤਾ ਨਹੀਂ ਕਰੋੜਾਂ ਹੀ ਸੋਚਾਂ ਆਉਂਦੀਆਂ ਨੇ ਰੋਜ਼, ਸੋ ਅੱਧੀਆਂ ਚੀਜ਼ਾਂ ਭੁੱਲ ਜਾਂਦੀਆਂ, ਅੱਧੀਆਂ ਯਾਦ ਰਹਿੰਦੀਆਂ। ਸੋ ਕਰਦੇ ਹਾਂ ਗੱਲਾਂ ਬਾਤਾਂ ਅਤੇ ਲਾਉਂਦੇ ਰੌਣਕਾਂ ਸਟੂਡੀਓ 'ਚ ਗੱਲਬਾਤ ਥੋੜ੍ਹੀ ਸਾਡੀ ਹੋਵੇਗੀ। ਐਂਡ ਲੈਟਸ ਹੈਵ ਅ ਗੁੱਡ ਟਾਈਮ, ਲੈਟਸ ਇੰਜੋਏ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਆਈਏ, ਜਸ਼ਨ ਮਨਾਈਏ ਤੇ ਖੂਬ ਭੰਗੜਾ ਪਾਈਏ। ਸੋ 9056733337 ਆਪਣਾ ਇੱਕ ਉਹ ਇੱਕ ਵਨ ਐਂਡ ਓਨਲੀ ਫੋਨ ਨੰਬਰ ਹੈ, 905-673-3337। 9056733337 ਆਪਣਾ ਇੱਕੋ ਇੱਕ ਨੰਬਰ ਹੈ ਅਤੇ ਤੁਹਾਡੇ ਨਾਲ ਕਰੀਏ ਗੱਲਾਂ ਬਾਤਾਂ, ਤੁਹਾਡੇ ਨਾਲ ਅੱਜ ਦੀ ਇਸ ਮਿੱਠੀ ਜਿਹੀ ਸ਼ਾਮ ਨੂੰ ਇੰਜੋਏ ਕਰੀਏ। ਸੋ ਅੱਜ ਗੀਤ ਸੰਗੀਤ ਵੀ ਲਾਵਾਂਗੇ, ਥੋੜ੍ਹਾ ਜਿਹਾ ਚਿਲ ਜਿਹਾ ਪ੍ਰੋਗਰਾਮ। ਕੋਸ਼ਿਸ਼ ਰਹਿੰਦੀ ਹੈ ਕਿ ਮੰਡੇ ਨੂੰ ਤੁਹਾਨੂੰ ਬੜੀ ਟੈਨਸ਼ਨ ਜੀ ਨਾ ਦੇਈਏ, ਐਵੇਂ ਮੈਂ ਟੈਨਸ਼ਨ ਵਾਲੀਆਂ ਗੱਲਾਂ ਬਾਤਾਂ ਕਰਨ ਲੱਗ ਗਿਆ। ਚਲੋ ਹੋ ਵੀ ਸਕਦੀਆਂ ਨੇ, ਇਹ ਨਹੀਂ ਪੱਕੀ ਗਰੰਟੀ ਨਹੀਂ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੋਵੇਗੀ, ਬਟ ਫਿਰ ਵੀ ਕਈ ਵਾਰ ਇਹ ਵੀ ਹੁੰਦਾ ਯਾਰ ਕਿ ਕੋਈ ਗੱਲ ਆ ਜਾਂਦੀ ਹੈ ਅਤੇ ਤੁਸੀਂ ਕਹਿੰਦੇ ਹੋ ਵੀ ਯਾਰ ਸਾਡੇ ਵੀ ਘਰ 'ਚ ਇਹੀ ਹੁੰਦਾ, ਸਾਡੇ ਵੀ ਪਰਿਵਾਰਾਂ 'ਚ ਐਂ ਹੋ ਰਿਹਾ, ਸਾਡੇ ਵੀ ਉਹ ਹੋ ਰਿਹਾ। ਸੋ ਜੇ ਉੱਦਾਂ ਦੀ ਕੋਈ ਗੱਲ ਆ ਵੀ ਜਾਂਦੀ ਹੈ ਤਾਂ ਫਿਰ ਕੋਈ ਬੁਰੀ ਵੀ ਚੀਜ਼ ਨਹੀਂ, ਡਿਸਕਸ਼ਨਾਂ ਵੀ ਹੋ ਲੈਣੀਆਂ ਚਾਹੀਦੀਆਂ ਨੇ, ਉਹ ਵੀ ਬਹੁਤ ਜ਼ਰੂਰੀ ਹੈ। ਸੋ ਆਈ ਹੋਪ ਕਿ ਤੁਹਾਡਾ ਵੀਕਐਂਡ ਵਧੀਆ ਰਿਹਾ ਹੋਵੇਗਾ। ਪਹਿਲੀ ਗੱਲ ਤਾਂ ਵੀਕਐਂਡ 'ਤੇ ਬਹੁਤ ਬਿਜ਼ੀ ਹੋਣ ਤੋਂ ਬਾਅਦ ਹੁਣ ਥੋੜ੍ਹੀ ਜਿਹੀ ਰਿਲੀਫ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਮਿਲ ਰਹੀ ਹੈ। ਥੋੜ੍ਹਾ ਜਿਹਾ ਆਫ ਸੀਜ਼ਨ ਹੈ, ਵੈਡਿੰਗਸ ਵੀ ਤਕਰੀਬਨ ਖਤਮ ਨੇ, ਫੰਕਸ਼ਨ ਬਹੁਤ ਸਾਰੇ ਸੀਗੇ, ਹੁਣ ਹੌਲੀ ਹੌਲੀ ਹੌਲੀ ਹੌਲੀ ਉਹ ਵੀ ਬੰਦ ਹੋ ਰਹੇ ਨੇ। ਸੋ ਆਈ ਹੋਪ ਕਿ ਤੁਸੀਂ ਆਪਣੇ ਹੁਣ ਇਸ ਰਿਲੈਕਸਿੰਗ, ਆਪਣੇ ਇਸ ਥੋੜ੍ਹੇ ਜਿਹੇ ਚਿਲ ਜਿਹੇ ਸਮੇਂ ਨੂੰ ਇੰਜੋਏ ਕਰ ਰਹੇ ਹੋ। ਹੁਣ ਥੋੜ੍ਹੇ ਜਿਹੇ ਲੋਕ ਫੋਕਸ ਨੇ, ਕਿ ਯਾਰ ਅਸੀਂ ਕੰਮ ਵੀ ਕਰਨੇ ਆ, ਨਾਲ ਦੀ ਨਾਲ ਅਸੀਂ ਜਿਹੜੀ ਹੁਣ ਚਿਲ ਕੀਤੀ ਹੈ ਇੰਨੀ, ਉਹ ਮੇਕਅਪ ਵੀ ਕਰਨੀ ਹੈ। ਹੁਣ ਸਮਰ ਤਾਂ ਬਹੁਤ ਸਾਰੇ ਲੋਕ ਕਹਿੰਦੇ ਨਵੀਂ ਯਾਰ ਕੋਈ ਕੰਮ ਹੀ ਨਹੀਂ ਹੋਏ, ਬਿਜ਼ੀ ਬਹੁਤ ਰਹੇ ਆ। ਚਲੋ ਇੰਜੋਇਮੈਂਟ ਵੀ ਜ਼ਰੂਰੀ ਹੈ, ਹੁਣ ਜੇ ਆਪਾਂ 24 ਘੰਟੇ 7 ਦਿਨ ਸਮਰ 'ਚ ਵੀ ਉਸ ਕੰਮ ਹੀ ਕੰਮ ਕਰੀ ਜਾਵਾਂਗੇ, ਫਿਰ ਥੋੜ੍ਹੇ ਕਿਤੇ ਨਾ ਕਿਤੇ ਹੁੰਦਾ ਯਾਰ ਕਿ ਬੰਦਾ ਉਸ ਰਿਲੈਕਸੇਸ਼ਨ ਨੂੰ ਮਿਸ ਕਰਦਾ। ਸੋ ਹੁਣ ਆਪਾਂ ਗੀਤ ਸਿੰਘ ਦੀ ਵੀ ਲਾਵਾਂਗੇ, ਪਹਿਲਾਂ ਤੁਹਾਨੂੰ ਇੱਕ ਮੈਸੇਜ ਦੇ ਦਈਏ ਅਤੇ ਉਸ ਮੈਸੇਜ ਤੋਂ ਬਾਅਦ ਫਿਰ ਪਤਾ ਨਹੀਂ ਆਹ ਲਾਈਏ ਜਾਂ ਕੋਈ ਨਵਾਂ ਗੀਤ ਹੈ ਉਹ ਲਾਵਾਂਗੇ, ਦੇਖਦੇ ਹਾਂ। ਮੈਨੂੰ ਤੁਸੀਂ 2-4 ਮਿੰਟ ਦਿਓ ਅਤੇ ਫਿਰ ਲੈਟਸ ਸੀ।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475415 1557। ਕਿਆ ਬਾਤ ਹੈ, ਜ਼ਰੂਰ। ਐਂਡ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਕਦੇ ਵੀ ਤੁਸੀਂ ਕੋਈ ਵੀ ਨੰਬਰ ਲੈਣੇ ਹੋਣ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਮੈਸੇਜ ਕਰਦਿਆ ਕਰੋ। ਹੁਣ ਬਹੁਤ ਸਾਰੇ ਨੰਬਰ ਨੇ ਅਸੀਂ ਬੋਲੀ ਦੇ ਨੇ, ਕਈ ਵਾਰ ਤੁਹਾਡੇ ਤੋਂ ਕੋਈ ਲਿਖਿਆ ਨਹੀਂ ਜਾਂਦਾ, ਤਾਂ ਇੰਸਟਾਗ੍ਰਾਮ PUNJABILARAN ਪੰਜਾਬੀ ਲਹਿਰਾਂ, PUNJABILARAN ਪੰਜਾਬੀ ਲਹਿਰਾਂ 'ਤੇ ਇੰਸਟਾਗ੍ਰਾਮ 'ਤੇ ਸਾਨੂੰ ਜ਼ਰੂਰ ਤੁਸੀਂ ਮੈਸੇਜ ਕਰੋ ਅਤੇ ਆਲਵੇਜ਼ ਅਸੀਂ ਹਾਜ਼ਰ ਹਾਂ। ਅਤੇ ਕੋਸ਼ਿਸ਼ ਕਰੀਦੀ ਹੈ ਯਾਰ ਕਿ ਜੇ ਕੋਈ ਨੰਬਰ ਮੰਗਦਾ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਸਾਨੂੰ ਨੰਬਰ ਦੇ ਦੀ। ਤੁਸੀਂ ਵੀ ਕਹੋ ਕਿ ਬੱਲੇ ਯਾਰ ਨਵੀਂ, ਤੁਸੀਂ ਤਾਂ ਬਸ ਮੈਸੇਜ ਭੇਜਿਆ ਅਤੇ ਨਾਲ ਹੀ ਸਾਨੂੰ ਨੰਬਰ ਮਿਲ ਗਿਆ, ਇਹ ਫਿਰ ਸਰਵਿਸ ਬਹੁਤ ਜ਼ਰੂਰੀ ਆ। ਦੁਆਬਾ ਟਰੈਵਲ ਦੀ ਟੀਮ ਨੇ ਬੜੀਆਂ ਜ਼ਬਰਦਸਤ ਡੀਲਾਂ ਲਾਈਆਂ ਹੋਈਆਂ ਨੇ। ਇੰਡੀਆ ਤਾਂ ਜਾਣਾ ਹੀ ਆ, ਹੁਣ ਸਰਦੀਆਂ ਦੇ ਵਿੱਚ ਇਹੀ ਕੰਮ ਹੁੰਦਾ ਕਿ ਚਲੋ ਹੁਣ ਜਾਂਦੇ ਹਾਂ ਅਤੇ ਸਨੋਅ ਨੂੰ ਮਿਸ ਕਰਦੇ ਹਾਂ ਅਤੇ ਲੈਟਸ ਗੋ ਇੰਜੋਏ। ਸੋ ਦੁਆਬਾ ਟਰੈਵਲ, ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ, ਟੋਰਾਂਟੋ ਟੂ ਅੰਮ੍ਰਿਤਸਰ ਦੀ ਫਲਾਈਟ ਹੈ, ਨਵੰਬਰ ਦੇ ਦੂਜੇ ਵੀਕ ਤੁਸੀਂ ਜਾਣਾ, ਇੱਕ ਸਟੋਪ ਹੈ, 2 ਅਟੈਚੀ ਹੈ, 1 ਵੇ, $1295 ਦੀ ਟਿਕਟ ਹੈ। ਅਤੇ ਦੁਆਬਾ ਟਰੈਵਲ ਦਾ ਨੰਬਰ ਹੈ 9057967800, ਦੁਆਬਾ ਟਰੈਵਲ 9057967800। ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਅਤੇ ਉਸ ਦੇ ਨਾਲ ਨਾਲ ਇੰਡੀਆ ਦੀਆਂ ਜੇ ਗੱਲਾਂ ਹੁੰਦੀਆਂ, ਟੈਚੀ ਵੀ ਚਾਹੀਦੇ ਆ, ਸਾਰਿਆਂ ਨੂੰ ਹੁੰਦਾ ਯਾਰ ਕਿ ਨਵਾਂ ਅਟੈਚੀ ਹੋਵੇ ਅਤੇ ਵਧੀਆ ਟੌਰ ਨਾਲ ਠਾਈ, ਅਗਲੇ ਵੀ ਕਹਿਣ ਕਿ ਭੱਲੇ ਯਾਰ ਤੁਸੀਂ ਤਾਂ ਪੂਰੀਆਂ ਤਿਆਰੀਆਂ ਕਰਕੇ ਆਏ ਹੋ। ਸੋ ਫੈਸ਼ਨ ਆਈ ਕਿਉਂ ਦੇ 3 ਪੀਸ ਲਗੇਜ ਸੈੱਟ $149 ਦਾ, 6 ਬੈੱਡਸ਼ੀਟ ਸੈੱਟ $99 'ਚ, 3 ਕੁਇਲਟ ਅਤੇ ਕੰਫਰਟਰ ਸੈੱਟ $99 'ਚ, ਬਾਕੀ ਕੱਪੜੇ ਲੈਣੇ ਆ ਤਾਂ ਕੱਪੜਿਆਂ ਦੀ ਇੱਥੇ ਕੋਈ ਰੀਸ ਹੀ ਨਹੀਂ। ਐਮੀ ਵਿਰਕ ਜਦੋਂ ਬਣੀ ਗਏ ਫੈਸ਼ਨ ਆਈ ਕਿਉਂ ਦੇ ਬ੍ਰਾਂਡ ਅੰਬੈਸਡਰ ਯਾਰ, ਤਾਂ ਹੋਰ ਕੀ ਚਾਹੀਦਾ। ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ। ਸੋ ਫੈਸ਼ਨ ਆਈ ਕਿਉਂ 905-453-2225-905-4-5-3-2-2-2-5 ਲਾ ਦੀ ਫਿਰ ਮੋਢੇ ਤੋਂ ਤਿਲਕਦਾ ਜਾਵੇ ਸਤਾਰਾਂ ਬਲ ਖਾਵੇ।

0: ਸੋ ਹੁਣ ਦੁਪੱਟਿਆਂ ਦਾ ਦੌਰ ਫਿਰ ਤੋਂ ਚੱਲ ਗਿਆ ਯਾਰ। ਇੱਕ ਸਮਾਂ ਸੀਗਾ ਜਦੋਂ ਬਸ ਜੀਨਾਂ ਹੀ ਦਿਸਦੀਆਂ ਸੀਗੀਆਂ। ਮੈਨੂੰ ਯਾਦ ਹੈ ਗਾਣੇ ਵੀ ਬੜੇ ਆਏ ਸੀਗੇ ਯਾਰ ਉਹਨਾਂ ਦਿਨਾਂ ਦੇ ਵਿੱਚ ਵੀ, ਸਾਰੀ ਫੈਮਿਲੀ ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ ਜੀਨ ਕੁੜੀਏ, ਤੇ ਬੜੀਆਂ ਹੋਰ ਚਲੋ ਚੀਜ਼ਾਂ ਸੀਗੀਆਂ ਉਦੋਂ। ਜੀਨਾਂ ਵੀ ਪਾਪੂਲਰ ਹੋਈਆਂ ਤੇ ਡਰੈੱਸਾਂ ਵੀ ਸਕਰਟਾਂ ਵੀ ਯੇ ਵੋ, ਪਰ ਫਿਰ ਉਹ ਸਾਰੇ ਦੌਰ ਤੋਂ ਬਾਅਦ ਅੱਜ ਹੁਣ ਇੱਕ ਵਾਰ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਜੋ ਪੰਜਾਬੀ ਇੰਡੀਅਨ ਹੈ ਜਿਹੜਾ ਆਪਣਾ ਪਹਿਰਾਵਾ, ਉਹ ਯਾਰ ਬਹੁਤ ਕਹਿੰਦੇ ਹੁੰਦੇ ਆ ਕਿ ਟ੍ਰੈਂਡ ਦੇ ਵਿੱਚ ਹੈ ਇੱਕ ਵਾਰ ਫਿਰ ਤੋਂ। ਕਿੰਨੇ ਸੂਟਾਂ ਵਾਲੇ ਸਟੋਰ ਕਸਟਮ ਡਿਜ਼ਾਈਨਰ ਇੱਥੇ ਵੀ ਯਾਰ ਖੁੱਲ ਚੁੱਕੇ ਨੇ ਤੇ ਦੇ ਸੋ ਬਿਜ਼ੀ। ਸੋ ਦੁਪੱਟਿਆਂ ਦੀ ਪੂਰੀ ਟੌਰ ਹੈ ਤੇ ਸ਼ਰਾਰੇ ਗਰਾਰੇ ਪਲਾਜ਼ੋ ਲਹਿੰਗੇ, ਇਹ ਜਿਹੜੀਆਂ ਚੀਜ਼ਾਂ ਨੇ ਨਾ ਆਪਾਂ ਨੂੰ ਵਿਰਾਸਤ 'ਚ ਮਿਲੀਆਂ, ਇਹ ਨਹੀਂ ਕਦੇ ਖਤਮ ਹੁੰਦੀਆਂ। ਚਲੋ ਟ੍ਰੈਂਡ ਆਉਂਦੇ ਜਾਂਦੇ ਰਹਿੰਦੇ ਆ, ਤੇ ਹੁਣ ਦੇਖੋ ਕੋਈ ਵੀ ਫੰਕਸ਼ਨ ਹੈ ਕੁੜੀਆਂ ਕਹਿੰਦੀਆਂ ਸਾਨੂੰ ਪਰਾਂਦੀਆਂ ਕਿੱਥੋਂ ਮਿਲਣਗੀਆਂ ਬਈ, ਸਾਨੂੰ ਘੱਗਰੇ ਕਿੱਥੋਂ ਮਿਲਣਗੇ, ਸਾਨੂੰ ਆਹ ਕਿੱਥੋਂ ਮਿਲੂ, ਸਾਨੂੰ ਉਹ ਕਿੱਥੋਂ ਮਿਲੂ, ਤੇ ਮੁੰਡੇ ਵੀ ਕੁੜਤੇ ਪਜਾਮੇ ਸ਼ੇਰਵਾਨੀਆਂ। ਤੇ ਕੱਲ ਪਰਸੋਂ ਮੇਰਾ ਕਿ ਯਾਰ ਮਿੱਤਰ ਹੈ ਉਹ ਕਹਿੰਦਾ ਨਵੀਂ ਯਾਰ ਤੇਰੇ ਕੋਲ ਕੋਈ ਸ਼ੋਲ ਜਾਂ ਲੋਈ ਹੈਗੀ ਆ? ਮੈਂ ਕਿਹਾ ਹਾਂ ਬਥੇਰੀਆਂ ਪਈਆਂ, ਲੈ ਜਾ। ਤੇ ਉਹ ਵੀ ਪਾ ਕੇ ਗਿਆ, ਕਹਿੰਦਾ ਯਾਰ ਸਾਰੇ ਕਹਿੰਦੇ ਵਾਹ ਬਈ ਵਾਹ, ਟੌਹਰ ਹੀ ਬੜੀ ਕੱਢੀ ਆ। ਸੋ ਟੌਹਰ ਤਾਂ ਆਪਣੇ ਪਹਿਰਾਵੇ ਦੀ ਬਿਲਕੁਲ, ਮੈਂ ਕਹਿੰਦਾ ਕਿ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਆ। ਸੋ ਪ੍ਰੋਗਰਾਮ ਪੰਜਾਬੀ ਦਾ ਤੇ ਨੰਬਰ ਹੈ ਆਪਣਾ 9056733337, 9056733337, ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ 905-673-3337 ਆਪਣਾ ਫੋਨ ਨੰਬਰ ਹੈ, ਯਾਦ ਰੱਖੋ ਜ਼ਰੂਰ ਮੈਸੇਜ ਤੁਸੀਂ ਅਨਾਜ ਮਾਰਟ ਦਾ। ਅਨਾਜ ਮਾਰਟ ਗਰੋਸਰੀ ਸਟੋਰ ਤੁਹਾਡੇ ਲਈ ਖੁੱਲ੍ਹ ਚੁੱਕਿਆ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ। ਤੇ ਅਨਾਜ ਮਾਰਟ ਦੀ ਸਫਾਈ, ਅਨਾਜ ਮਾਰਟ ਦੀ ਆਰਗੇਨਾਈਜੇਸ਼ਨ, ਤੇ ਮੈਂ ਕਹਿੰਦਾ ਕਿ ਅਨਾਜ ਮਾਰਟ ਦੀ ਜਿੰਨੀ ਤਾਰੀਫ ਕਰੀਏ ਓਨੀ ਘੱਟ ਹੈ। ਸਾਰੀ ਆਪਣੀ ਗਰੋਸਰੀ, ਬਾਕੀ ਸਾਰਾ ਆਪਣਾ ਘਰ ਦਾ ਜਿੰਨਾ ਸਮਾਨ ਚਾਹੀਦਾ ਤੁਹਾਨੂੰ ਅਨਾਜ ਮਾਰਟ ਏਅਰਪੋਰਟ ਰੋਡ ਐਂਡ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਮਿਲੇਗਾ। ਸੋ ਅਨਾਜ ਮਾਰਟ ਤੇ ਤੁਸੀਂ ਵਿਜ਼ਿਟ ਕਰੋ ਐਂਡ ਆਪਣੇ ਮਨਪਸੰਦ ਦੀ ਗਰੋਸਰੀ ਤੁਸੀਂ ਜ਼ਰੂਰ ਹੋ। ਹਾਰਡਵੁੱਡ ਜਾਇੰਟ ਦੀ ਟੀਮ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ। ਹਾਰਡਵੁੱਡ ਜਾਇੰਟ ਜਿੱਥੇ ਕਿ ਆਪਣੇ ਯਾਰ ਕਮਿਊਨਿਟੀ ਦਾ ਬਹੁਤ ਹੀ ਵੱਡਾ, ਬੜਾ ਹੀ ਸ਼ਾਨਦਾਰ ਹਾਰਡਵੁੱਡ ਲੈਮਨੇਟ ਵਾਈਨਲ ਟਾਇਲ ਫਲੋਰਿੰਗ ਦਾ ਸਟੋਰ ਹੈ। ਹਾਰਡਵੁੱਡ ਜਾਇੰਟ ਨੇ ਹੁਣ ਆਪਣੀ ਲੋਕੇਸ਼ਨ ਵੀ ਅਪਗ੍ਰੇਡ ਕੀਤੀ ਹੈ ਉੱਥੇ ਨਾਲ ਹੀ। ਸੋ ਸਟੀਲਸ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ। ਜਿੰਨੇ ਵੀ ਸਾਡੇ ਕੋਈ ਵੀ ਕੰਟਰੈਕਟਰ ਮਿੱਤਰ ਸੱਜਣੇ ਤੁਸੀਂ ਜਾਓ ਹਾਰਡਵੁੱਡ ਜਾਇੰਟ, ਹਾਰਡਵੁੱਡ ਜਾਇੰਟ, ਹਾਰਡਵੁੱਡ ਜਾਇੰਟ ਦੀ ਬੱਲੇ ਬੱਲੇ, ਹਾਰਡਵੁੱਡ ਜਾਇੰਟ ਦੀ ਟੌਰ, ਹਾਰਡਵੁੱਡ ਜਾਇੰਟ ਦੀ ਕਹਿੰਦੇ ਨਹੀਂ ਹੁੰਦੇ ਕਿ ਜਿੱਥੇ ਵੀ ਜਾਓ ਤਾਰੀਫ ਹੁੰਦੀ ਜ਼ਰੂਰ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਅੱਜ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਇੱਕ ਮੁੰਡਾ ਤੇ ਉਹ ਵੌਨ ਦੇ ਵਿੱਚ 205 ਕਿਲੋਮੀਟਰ ਪਰ ਆਵਰ ਦੀ ਸਪੀਡ ਤੇ ਜਾ ਰਿਹਾ ਸੀ। ਹੈ ਦੇਖੋ ਤੁਸੀਂ ਗੱਡੀ ਯਾਰ ਕਮਾਲ ਦੀ ਗੱਲ ਹੈ। ਗੱਡੀ ਐਸੀ ਕਿਹੜੀ ਸੀ ਭਰਾਵਾ ਤੇਰੇ ਕੋਲ ਜਿਹੜੀ 205 ਤੇ ਆਡੀ ਜਾ ਰਹੀ ਸੀਗੀ? ਸੋ ਸਵੇਰ ਦੀ 1:37 ਦੀ ਰਾਤ ਦੀ ਗੱਲ ਹੈ, ਰਾਤ ਕਹਿ ਲਓ ਸਵੇਰ ਕਹਿ ਲਓ, ਪਾਈਨ ਵੈਲੀ ਦੇ ਉੱਤੇ 40 ਸਾਲ ਦਾ ਪਿਕਰਿੰਗ ਦਾ ਰਹਿਣ ਵਾਲਾ ਬ੍ਰੈਥ ਸੈਂਪਲ ਵੀ ਦਿੱਤੀ ਤੇ ਇੱਕ ਅਲਰਟ ਵੀ ਰਜਿਸਟਰ ਹੋਇਆ। ਸੋ ਉਹਨੂੰ ਚਾਰਜ ਕੀਤਾ ਗਿਆ ਸਪੀਡਿੰਗ, ਸਟੰਟ ਡਰਾਈਵਿੰਗ ਅਤੇ ਕੇਅਰਲੈਸ ਡਰਾਈਵਿੰਗ ਦੇ ਨਾਲ। ਤੁਸੀਂ ਮੈਨੂੰ ਸੱਚੋ ਸੱਚ ਦੱਸਿਓ ਯਾਰ, ਤੁਸੀਂ ਮੈਕਸੀਮਮ ਕਿੰਨੀ ਕੁ ਸਪੀਡ ਤੱਕ ਗੱਡੀ ਚਲਾਈ ਹੈ? ਹੁਣ ਚਲੋ 150 ਤਾਂ ਆਪਾਂ ਟੱਚ ਕੀਤਾ ਹੋਇਆ, ਪਰ 205 ਬੰਦੇ ਦਾ ਯਾਰ ਕੰਟਰੋਲ ਕਿਵੇਂ ਰਹਿੰਦਾ ਗੱਡੀ ਤੇ? ਮੈਂ ਹੁਣ ਫੋਟੋ ਵੀ ਦੇਖ ਰਿਹਾ ਆਡੀ ਦਾ, ਮੈਨੂੰ ਲੱਗਦਾ ਯਾਰ ਆਡੀ ਦਾ SUV ਆ, ਪਤਾ ਨਹੀਂ Q5 ਹੈ Q7 ਹੈ ਕਿਹੜਾ, ਬਟ ਯਾਰ 200, 205 ਆਪਾਂ ਤਾਂ 140, 150 ਤੇ ਜਾਂਦੇ ਹਾਂ, ਤਾਂ ਲੱਗਦਾ ਜਿਵੇਂ ਗੱਡੀ ਉੱਡਦੀ ਜਾ ਰਹੀ ਹੈ, ਇਹ ਫਿਰ ਵੀ 205। ਸੋ ਨੰਬਰ ਹੈ ਆਪਣਾ 9056733337। ਮੈਨੂੰ ਸੱਚੋ ਸੱਚ ਦੱਸਿਓ, ਤੁਸੀਂ ਮੈਕਸੀਮਮ ਕਿਸ ਸਪੀਡ ਤੇ ਗੱਡੀ ਚਲਾਈ ਹੋਈ ਹੈ? ਜੇ 170, 180, 90 ਵੀ ਟੱਚ ਕੀਤਾ ਤਾਂ ਦੱਸੋ, ਪਰ 200 ਤਾਂ ਨਹੀਂ ਕਿਸੇ ਨੇ ਟੱਚ ਕੀਤਾ ਹੋਣਾ ਯਾਰ। ਤੁਸੀਂ ਇੰਨੇ ਡੇਅਰ ਡੈਵਲ ਹੈਗੇ ਹੋ ਯਾਰ, ਪਤਾ ਨਹੀਂ ਇੰਨੀ ਸਪੀਡ ਨਾਲ ਜਾਣਾ ਕਿੱਥੇ ਆ, ਇਹ ਤਾਂ ਜਹਾਜ਼ ਨੂੰ ਬੰਦਾ ਟੌਪ ਕਰਨ ਨੂੰ ਫਿਰਦਾ ਲੱਗਦਾ ਸੀਗਾ। ਸੋ ਚਲੋ ਫੜਿਆ ਗਿਆ, ਹੁਣ ਇਹੋ ਜਿਹੇ ਬੰਦੇ ਨੂੰ ਤਾਂ ਕਦੇ ਲਾਇਸੈਂਸ ਇਹਨਾਂ ਤੋਂ 205 'ਚ ਜਿਹੜੇ ਜਾ ਰਹੇ ਨੇ, ਮਾੜੀ ਜਿਹੀ ਵੀ ਗੱਡੀ ਕਿਤੇ ਟੱਕਰ ਜਾਂਦੀ ਤਾਂ ਚਲੋ ਜੀ ਨੁਕਸਾਨ ਜਿੰਨਾ ਮੀਨੋ ਹੋ ਸਕਦਾ ਸੀ, ਲੱਕੀਲੀ ਜਿਹੜੇ ਬਾਕੀ ਡਰਾਈਵਰ ਸੀਗੇ ਉਹ ਬਚ ਗਏ। ਇੱਕ ਮੈਂ ਬਿਯੋਂਡ ਆਈਵਰ ਦਾ ਨੰਬਰ ਤੁਹਾਨੂੰ ਜ਼ਰੂਰ ਦੇਵਾਂ, ਕਿਸੇ ਨੇ ਵੀ ਅਗਰ ਐਨਕਾਂ ਲੈਣੀ ਆ ਹੰਬਰ ਵੈਸਟ ਅਤੇ ਗੋਲਵੇ ਦੇ ਬਿਲਕੁਲ ਕੋਰਨਰ 'ਤੇ ਬਿਯੋਂਡ ਆਈਵਰ ਤੁਹਾਡੇ ਲਈ ਹਾਜ਼ਰ ਹੈ। ਇੱਕ ਐਨਕ ਲਓ, ਦੂਜੀ ਐਨਕ ਬਿਲਕੁਲ ਫਰੀ ਫਰੀ ਫਰੀ ਫਰੀ। ਬਿਯੋਂਡ ਆਈਵਰ ਹੰਬਰ ਵੈਸਟ ਗੋਲਵੇ ਬਿਯੋਂਡ ਆਈਵਰ ਦਾ ਨੰਬਰ ਹੈ 9057933937 9057933937। ਅਤੇ ਰੋਮੀ ਬਾਈ ਜੀ ਨੂੰ ਵਿਜ਼ਿਟ ਕਰੋ, ਆਈ ਡਾਕਟਰ ਇੱਥੇ ਅਵੇਲੇਬਲ ਨੇ ਅਤੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਇਹ ਕਰਦੇ ਨੇ। 1706 ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
1: ਬਾ ਵਧੀਆ, ਕੀ ਠੀਕ ਠਾਕ?
0: ਵਧੀਆ ਜੀ।
1: ਭਾਈ ਜੀ, ਭਲੇ ਆ ਰਿਹਾ ਚ ਚਲੋ ਨਵੀਂ ਨਵੀਂ ਡੋਜ ਚਾਰਜਰ ਲਈ ਸੀ, ਤੇ ਫਰੈਂਡ ਦੇ ਲਈ ਸੀ ਜੈਨੇਸਿਸ। ਹਾਂ, ਉਹ ਪਹਿਲਾਂ ਹੁੰਡਾਈ ਦੀ ਹੁੰਦੀ ਸੀ ਜੈਨੇਸਿਸ, ਤੇ ਉਹਨਾਂ
0: ਦਾ ਜੀ ਜੀ
1: ਤੇ ਅਰਾਊਂਡ 1670 ਦੀ ਗੱਲ ਹੈ
0: ਜੀ।
1: ਤੇ ਉਦੋਂ ਆਪਾਂ ਅਲਬਰਟਾ ਸੀ ਉੱਤੇ ਯੈਲੋ ਹੈਡ ਤੇ, ਉੱਥੇ ਭਜਾਈ ਸੀ 240-40 ਤੱਕ ਚੱਲ ਗਏ ਸੀ।
0: ਕਿੰਨੀ ਤੱਕ?
1: 240 ਤੱਕ।
0: 240
1: ਧੂਆ ਨਿਕਲ ਗਿਆ, ਪੂਰੀ ਸਮੈਲ ਆਉਣ ਲੱਗ ਪਿਆ ਜਦੋਂ ਕਰਵ ਤੇ ਇਕਦਮ ਮੋੜੀ ਜੀ ਹੈ। ਉਦੋਂ ਫਿਰ ਸਾਈਡ ਦੇ ਖਿਲਾਰ ਨੇ ਸਮੇਟਿੰਗ ਕੀਤੀ, ਫਸਟ ਐਂਡ ਲਾਸਟ ਸੀ।
0: 240 ਤੇ ਗੱਡੀ ਭਜਾਈ ਹੈ, ਕਿਵੇਂ ਫੀਲ ਹੋਇਆ ਜਦੋਂ ਬੰਦਾ ਗੱਡੀ 'ਚ ਬੈਠਾ 240 ਤੇ ਜਾ ਰਿਹਾ?
1: ਭਾਈ ਉੱਡਦਾ ਹੀ ਜਾਂਦਾ ਅੰਦਰ, ਦਿਲ ਬਾਹਰ ਆ ਜਾਂਦਾ ਇੱਕ ਵਾਰੀ, ਪਰ ਉਹ ਨਾ ਨਾਲ ਜਿਵੇਂ ਨਾਲ ਦਾ ਬੰਦਾ ਵੀ ਭਜਾਉਣ ਡਿਆ ਵੀ, ਫਿਰ ਉਹ ਜਦੋਂ ਜਦੀ ਹੋ ਜਾਂਦਾ ਕੰਮ ਕੀ ਤਰ੍ਹਾਂ, ਕੱਲਾ ਹੋਵੇ ਬੰਦਾ ਫਿਰ ਵੀ ਥੋੜੇ ਚਿਰ ਨੂੰ ਠੰਡਾ ਹੋ ਜਾਂਦਾ ਨਾ, ਜਦੋਂ ਨਾਲ ਦਾ ਹੀ ਭਜਾਈ ਜਾ ਰਿਹਾ ਫਿਰ ਰੇਸਿੰਗ ਵਾਲਾ ਕੰਮ ਜਿਹਾ ਹੋ ਜਾਵੇ, ਫਿਰ ਉਹ ਚੱਕਰ ਜਾ ਜਾਂਦਾ।
0: ਬੱਲੇ ਬੱਲੇ ਬੱਲੇ ਯਾਰ, 240 ਮੈਂ ਤਾਂ ਕਦੇ 200 ਹੀ ਨੀ ਟੱਚ ਕੀਤਾ, ਟੂ ਬੀ ਆਨੈਸਟ। ਫੜੇ ਨੀ ਗਏ, 240 ਤੇ ਬੰਦਾ ਫੜਿਆ ਜਾਂਦਾ ਚਾਰਜਰਾਂ ਦੀ ਟੌਰ ਵੀ ਬਹੁਤ ਸੀ, ਹੁਣ ਤਾਂ ਚਲੋ ਸਾਰਾ ਕੋਲ ਹੈ।
1: ਫੈਲਕਨ ਫੈਲਕਨ ਬਹੁਤ ਸੋਹਣਾ ਗਾਣਾ ਜੀ। ਹਾਂਜੀ ਹਾਂਜੀ, ਫੈਲਕਨ
0: ਕਿਹਦਾ ਗਾਣਾ ਇਹ?
1: ਮੈਂ ਤਾਂ ਟੈਕਸਟ ਕੀਤਾ, ਮੈਂ ਖਿਆਲ ਨੂੰ ਤੁਹਾਨੂੰ ਪਹੁੰਚਿਆ ਕਿ ਨਹੀਂ,
0: ਮੈਨੂੰ ਆਇਆ ਨੀ। ਫੈਲਕਨ ਗਾਣਾ,
1: ਫੈਲਕਨ ਬਾਈ ਲੱਕੀ
0: ਲੱਕੀ
1: ਲੱਕੀ ਘੁੰਮਣ।
0: ਠੀਕ ਹੈ ਠੀਕ ਹੈ, ਲੱਕੀ ਘੁੰਮਣ ਮੈਨੂੰ ਲੱਭ ਗਿਆ।
1: ਹਾਂਜੀ ਹਾਂਜੀ।

0: 337 ਤੇ ਗੱਲਬਾਤ ਹੋ ਰਹੀ ਹੈ। ਵੈਸੇ ਦੇਖੋ ਆਪਾਂ ਸਪੀਡਿੰਗ ਨੂੰ ਨਾ ਇੰਡੋਰਸ ਕਰ ਰਹੇ ਹਾਂ ਨਾ ਪ੍ਰਮੋਟ ਕਰ ਰਹੇ ਹਾਂ। ਮੈਂ ਤਾਂ ਦੇਖੋ ਮੈਨੂੰ ਤਾਂ 205 ਦੇ ਉੱਤੇ ਯਕੀਨ ਨਹੀਂ ਸੀ ਹੋ ਰਿਹਾ। ਮੈਂ ਹੁਣੇ ਆਪਣੇ ਡੈਡ ਨਾਲ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਨਵੀਂ ਯਾਰ 205 ਤੇ ਅਗਲਾ ਗੱਡੀ ਲੈ ਕੇ ਮੈਂ ਗਿਆ। ਮੈਂ ਕਿਹਾ ਦੇਖਦੇ ਰੈਡੀ, ਆਪਣੇ ਸੱਜਣ ਮਿੱਤਰ ਵੀ ਬਥੇਰੇ ਹੋਣਗੇ ਜਿਹੜੇ ਬਸ ਸ਼ੌਂਕ ਰੱਖਦੇ ਆ ਸਪੀਡਿੰਗ ਦਾ। ਰਾਜਵੰਤ ਕੌਰ ਨੂੰ ਕਾਲ ਕਰੋ ਜੇ ਗੱਡੀਆਂ ਦੀ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਨਹੀਂ ਹੋ ਰਹੀ ਤਾਂ ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਐਕਸਪਰਟ ਨੇ ਰਾਜਵੰਤ, ਅਤੇ ਰਾਜਵੰਤ 30 ਕੰਪਨੀਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਐਸਟੀਮੇਟ ਲੈ ਕੇ ਦਿੰਦੇ ਨੇ ਅਤੇ 30 ਤੋਂ ਲੈ ਕੇ 35% ਤੱਕ ਦੇ ਡਿਸਕਾਊਂਟ ਲੈ ਕੇ ਦਿੰਦੇ ਨੇ। ਰਾਜਵੰਤ ਕੌਰ 6474734735 6474734735 ਰਾਜਵੰਤ ਕੌਰ 2323 ਹੈਲੋ।
1: ਹਾਂਜੀ ਵੀਰੇ, ਕੀ ਹਾਲ ਚਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
1: ਠੀਕ ਜੀ। ਆਪਾਂ ਭਜਾਈ ਵੀਰੇ 164 ਤੱਕ
0: 164
1: ਆ ਰਹੇ ਸੀਗੇ। ਹਾਂਜੀ, ਔਰੇਲੀਆ ਤੋਂ ਆ ਰਹੇ ਸੀ ਹਾਈਵੇ 11 ਤੇ। ਨਾਰਮਲ 90 ਦੀ ਉੱਥੇ ਸਪੀਡ ਜ਼ੋਨ ਹੈ ਤੇ ਅਰਾਊਂਡ 100-510 ਤੇ ਆ ਰਹੇ ਤੇ ਐਸਯੂਵੀ ਲੰਘੀ ਨਾ ਕੋਲੋਂ ਬੜੀ ਤੇਜ਼ ਜੈਗੁਆਰ ਦੀ। ਵੈਸੇ ਅਸੀਂ 2-3 ਜਣੇ ਸੀਗੇ ਤੇ ਉਹਨੂੰ ਕਿਹਾ ਯਾਰ ਆਹ ਥੋੜੇ ਜਿਹਾ ਮਤਲਬ ਰੂਡਲੀ ਆਪਾਂ ਨੂੰ ਓਵਰਟੇਕ ਕਰਕੇ ਆਪਣੇ ਮੂਹਰੇ ਆ ਕੇ ਬ੍ਰੇਕਾਂ ਜਿਹਾ ਮਾਰ ਰਿਹਾ ਤੇ ਉਹਦੇ ਨਾਲ ਥੋੜੀ ਜਿਹੀ ਮਤਲਬ ਸੋਰਟ ਆਫ ਰੇਸਿੰਗ ਜੀ ਲੱਗ ਗਈ ਉਹਦੇ ਨਾਲ ਨਾ। ਤੇ ਇੱਕ ਵਾਰ ਤਾਂ ਜਿਵੇਂ 110 ਤੋਂ 120 ਹੋਈ, 30 ਹੋਈ, 40 ਹੋਈ, 50-54 ਤੇ ਉਹਨੂੰ ਓਵਰਟੇਕ ਕਰ ਲਿਆ। ਮੇਰੇ ਕੋਲ ਸੀਗੀ ਹੋਂਡਾ ਸਿਵਿਕ, ਆਪਾਂ ਤਾਂ ਜੈਗੁਆਰ ਦੱਬ ਲਈ। ਐਂਡ ਆਫਟਰ ਦੈਟ ਦੈਟ ਗਾਇ ਪਤਾ ਨੀ ਉਹਨੂੰ ਕੀ ਹੋਇਆ ਕੀ ਨਹੀਂ, ਉਹ ਤਾਂ ਦੇਖਿਆ ਹੀ ਨੀ ਫਿਰ ਸਾਨੂੰ। ਆਪਾਂ ਨੂੰ ਆਪਣੀ ਔਕਾਤ ਪਤਾ ਚੱਲ ਜਾਏਗੀ, ਸਿਵਿਕ ਇਜ਼ ਨੋਵੇਅਰ, ਯੂ ਨੋ ਨੋਵੇਅਰ।
0: ਤੁਸੀਂ ਸੋਚਿਆ ਹੋਣਾ ਹੈ ਜੈਗੁਆਰ ਕੀ ਚੀਜ਼ ਹੈ ਸਿਵਿਕ ਦੇ ਮੂਹਰੇ ਹੈ।
1: ਹਾਂ ਵੀ ਸੇਵਿੰਗ ਦੇ ਮੂਹਰੇ ਕੀਜੀਏ, ਬਟ ਉਹ ਤੋਂ ਬਾਅਦ ਤਾਂ ਬਾਈ ਨੇ ਤਾਂ ਮਤਲਬ ਬਾਈ ਗੁੱਸਾ ਇੰਨਾ ਕਰ ਗਿਆ ਵੀ ਸਾਨੂੰ ਤਾਂ ਦਿਖੇ ਨੀ ਮੁੜ ਕੇ। ਆਈ ਥਿੰਕ ਹੀ ਵਾਜ਼ ਓਵਰ 200
0: ਲਾਈਕ
1: ਨਹੀਂ ਚਲੋ ਦੁਬਾਰਾ ਫਿਰ 105 ਦੇ ਕਰੂਜ਼ ਲਾ ਕੇ ਬਹਿ ਗਿਆ।
0: ਚਲੋ ਫਿਰ ਵੀ ਦੇਖੋ 164 ਤੇ ਵੀ ਜਾ ਰਿਹਾ ਬੰਦਾ, ਲੱਗਦਾ ਜਿਵੇਂ ਵੀ ਆਪਾਂ ਕਿਤੇ ਉੱਡੀ ਨਾ ਜਾਈਏ। ਫਿਰ ਵੀ 164 ਵੀ ਕਿਹੜਾ ਕੋਈ ਘੱਟ ਸਪੀਡ ਹੈ।
1: ਹਾਂਜੀ ਬਿਲਕੁਲ, ਸ਼ੇਕ ਕਰਨ ਲੱਗ ਗਈ ਸੀ ਕਾਰ। ਵੈਸੇ ਵੀ ਸਿਵਿਕ ਥੋੜੀ ਹਲਕੀ ਕਾਰ ਹੈ, 20-30 ਤੱਕ ਠੀਕ ਹੈ, ਬਟ 164 ਤੇ ਉਹ ਕੰਬਣ ਜੇ ਲੱਗ ਗਈ ਸੀ। ਐਂਡ ਦੈਨ ਯੂ ਨੋ ਆਈ ਗਾਟ ਸਕੇਅਰਡ ਐਂਡ ਆਈ ਸੇਡ ਠੀਕ ਹੈ ਵਾਪਸ ਆ ਜਾਓ ਆਪਣੀ ਪੈਂਚ।
0: ਤੁਸੀਂ ਵੀ ਬੜੇ ਦਲੇਰ ਹੋ, ਸਿਵਿਕ ਨੂੰ ਹੀ ਲੈ ਗਏ 164 ਤੇ। ਪ੍ਰਸ਼ਾਂਤ ਬਾਈ ਜੀ, ਯਾਰ ਪ੍ਰਸ਼ਾਂਤ ਹੋਣਾ ਤੋਂ ਮੈਂ ਕਾਫੀ ਕੰਮ ਕਰਾ ਰਿਹਾ ਤੇ ਬੰਦੇ ਬਹੁਤ ਕਮਾਲ ਦੇ ਨੇ। ਇਹ ਜਿਹਨਾਂ ਤੋਂ ਕੋਈ ਥੋੜੀ ਰੈਨੋਵੇਸ਼ਨ ਹੋਣ ਵਾਲੀ ਹੈ, ਆਈ ਨੀ ਵੀ ਆਹ ਵੀ ਕਰਾ ਲਓ ਉਹ ਵੀ ਕਰਾ ਲਓ, ਇਹਨਾਂ ਨੇ ਤੁਹਾਨੂੰ ਉਹ ਚੀਜ਼ ਜਾਇਜ਼ ਜਾਇਜ਼ ਦੱਸਣੀ ਆ ਵੀ ਠੀਕ ਹੈ ਜੇ ਤੁਸੀਂ ਫੁੱਲ ਮੇਕਓਵਰ ਚਾਹੁੰਦੇ ਹੋ ਤਾਂ ਇੰਨਾ ਕੋਸਟ ਹੋਊਗਾ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਰੈਨੋਵੇਟ ਕਰਨੀ, ਕੋਈ ਰੈਂਟਲ ਪ੍ਰੋਪਰਟੀ ਆ, ਤਾਂ ਇਹ ਤੁਹਾਨੂੰ ਸਗਾਂ ਦੇ ਪੈਸੇ ਬਚਾ ਕੇ ਦੇਣਗੇ। ਫੁੱਲੀ ਇੰਸ਼ੋਰਡ ਕੰਪਨੀ ਆ, ਕੋਈ ਸ਼ੋਰਟਕੱਟ ਨਹੀਂ, ਵਧੀਆ ਕੰਮ ਕਰਦੇ ਆ। ਸੋ ਪ੍ਰਸ਼ਾਂਤ ਨੂੰ ਕਾਲ ਕਰੋ ਐਟ PNJ ਰੈਨੋਵੇਸ਼ਨ, ਬੰਦੇ ਬਹੁਤ ਵਧੀਆ ਨੇ, ਵਾਸ਼ਰੂਮ ਰੈਨੋਵੇਟ ਕਰਨੇ ਨੇ ਤਾਂ ਨੰਬਰ ਹੈ 4373180400 PNJ ਰੈਨੋਵੇਸ਼ਨ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰੋ ਜੀ। 2525 ਹਾਂਜੀ
2: ਓਮਾਨ ਚ ਚਲਾਈ ਸੀ, ਉੱਥੇ ਮੈਂ ਜੋਬ ਕਰਦਾ ਹੁੰਦਾ ਸੀ ਸੁਪਰਵਾਈਜ਼ਰ ਦੀ, ਤੇ ਉੱਥੇ ਮੇਰੇ ਨਾਲ ਇੱਕ ਮਾਨੀ ਸੀ ਜਿਹੜਾ ਮਤਲਬ ਕਿ ਉਹਦਾ ਪਾਰਟਨਰਸ਼ਿਪ ਸੀ ਉਹਦੇ ਵਿੱਚ, ਤੇ ਉਹ ਆਪਾਂ ਸਾਈਡ ਸੀ ਘੱਟੋ ਘੱਟ 500 ਕਿਲੋਮੀਟਰ ਦੂਰ ਹੁੰਦੀ, ਤੇ ਉਹ ਜਿਹੜਾ ਰੋਡ ਸੀ ਨਾ ਸਿਟੀ ਦੇ ਆਊਟ ਸਾਈਡ ਸੀ ਉਹ 300 ਕਿਲੋਮੀਟਰ ਦਾ ਡਿਸਟੈਂਸ ਹੁੰਦਾ ਸੀ ਉਹਦਾ, ਬਟ ਉਹ ਜੇ ਮਤਲਬ ਕਿ ਬਣਿਆ ਹੋਇਆ ਸੀ ਬਟ ਉੱਥੇ ਕੈਮਰੇ ਨਹੀਂ ਲੱਗੇ ਹੈਗੇ ਅਜੇ ਉੱਥੇ।
0: ਅੱਛਾ,
2: ਤੇ ਉਹ ਇਸ ਤਰ੍ਹਾਂ ਦਾ ਰੋਡ ਹੁੰਦਾ ਕਿ ਤੁਹਾਨੂੰ ਦੂਰ ਦੂਰ ਤੱਕ ਕੋਈ ਗੱਡੀ ਨਹੀਂ ਲੱਭਣੀ, ਸਿਰਫ ਪਲੇਨ ਰੋਡ ਹੀ ਹੁੰਦਾ, ਤੇ ਮੈਂ ਉੱਥੇ ਉਹ ਮਤਲਬ ਕਿ ਪਾਣੀ ਮੈਂ ਡਰਦਾ ਮੈਂ ਨਹੀਂ ਇੰਨੀ ਨੀ, ਉਹ ਕਹਿੰਦਾ 200 ਦੇ ਥੱਲੇ ਨੀ ਹੋਣੀ ਚਾਹੀਦੀ ਸੂਈ ਜਾ ਕੇ ਫੇਰ ਵਾਪਸ ਆਉਣਾ ਹੁੰਦਾ ਸੀ, ਉਹ ਮਤਲਬ ਕਿ ਕੋਈ ਕਰਦਾ ਹੁੰਦਾ ਸੀ ਤੇ ਉਹਨੇ ਉੱਥੇ ਹਾਂ ਉਹਨੇ ਵਾਪਸ ਵੀ ਆਉਣਾ ਹੁੰਦਾ ਸੀ, ਤੇ 200 ਉਹ ਲੈਂਡ ਕਰੂਜ਼ਰ ਚ ਭਾਜੀ

0: 220 ਦੀ ਸਪੀਡ ਤੇ ਗੱਡੀਆਂ ਲਾਦੀ ਹੁੰਦੀ ਜਿੱਦਾਂ ਤੁਸੀਂ ਬਸ 100 ਜਾਂ 120 ਦੀ ਚਲਾਉਂਦੇ ਤਾਂ ਉੱਥੋਂ ਦੇ ਰੋਡ ਬਹੁਤ ਸ਼ਾਨਦਾਰ ਆ।
1: ਅੱਛਾ
0: ਹਾਂ ਰੋਡ ਬਹੁਤ ਕੰਫਰਟੇਬਲ ਤੇ ਤੁਹਾਨੂੰ ਪਤਾ ਨੀ ਲੱਗੂਗਾ ਕਿ ਤੁਸੀਂ ਜਿੰਨੀ ਮਰਜ਼ੀ ਸਪੀਡ ਚਲਾਓ ਤੁਹਾਨੂੰ 220 ਦੀ ਸਪੀਡ ਤੇ ਵੀ ਐ ਲੱਗੂਗਾ ਤੁਸੀਂ ਨੋਰਮਲੀ 120 ਦੀ ਜਾਂ 100 ਦੀ ਸਪੀਡ ਤੇ ਗੱਡੀ
1: ਚਲਾਓ। ਅੱਛਾ ਉਹਨੇ ਤੁਹਾਨੂੰ ਇੰਨਾ ਵੀ ਕਹਿਤਾ ਕਿ ਜੇ ਪਾਣੀ ਡੁੱਲ ਗਿਆ ਤਾਂ ਗੱਡੀ ਤੂੰ ਜਿੰਨੀ ਮਰਜ਼ੀ ਸਲੋ ਕਰ ਲਈ ਹੈ
0: ਸਲੋ ਕਰਦੀ। ਹਾਂ ਉਹਨੇ ਪਾਣੀ ਦਾ ਗਲਾਸ ਈਵਨ ਕਿ ਪਾਣੀ ਦਾ ਗਲਾਸ ਹਿਲਦਾ ਨਹੀਂ ਉੱਥੋਂ।
1: ਉੱਥੇ ਸੜਕਾਂ ਇੰਨੀਆਂ ਯਾਰ ਸਮੂਥ ਬਣੀਆਂ ਹੋਈਆਂ
0: ਬਹੁਤ ਬਹੁਤ ਸਮੂਥ ਹੁੰਦੇ ਭਾਜੀ। ਮੈਂ ਬਲੀਵ ਕਰਦਾ ਮੈਂ ਕਦੀ ਇੰਨੀ ਸਮੂਥ ਸੜਕਾਂ ਕਿਤੇ ਮਤਲਬ ਅਗਰ ਤੁਸੀਂ ਦੁਬਈ ਚੱਲ ਜਾਓ ਜਾਂ ਕਿਸੇ ਵੀ ਅਰਬ 'ਚ ਜਾਂਦੇ ਹੋ ਤਾਂ ਸੜਕਾਂ ਬਹੁਤ ਸਮੂਥ ਆ ਭਾਜੀ ਉੱਥੋਂ ਦੀਆਂ।
1: ਉਹਨਾਂ ਨੂੰ ਕਹੋ ਕਿ ਯਾਰ ਆਪਦੇ ਬੰਦੇ ਸਾਡੇ ਕੋਲ ਵੀ ਭੇਜੋ ਇੱਥੇ ਆਪਣੇ ਤਾਂ ਜਿੱਥੇ ਇੱਕ ਲੇਨ ਹੈ ਦੋ ਬਣਾਉਣੀਆਂ ਹੁੰਦੀਆਂ 20 ਸਾਲ ਲੱਗ ਜਾਂਦੇ ਆ।
0: ਮੈਂ ਮੋਸਟਲੀ ਕਦੀ ਹੁਣ ਇੱਥੇ ਵੀ ਗੱਡੀ ਚਲਾਉਂਦਾ ਮੈਂ ਕਈ ਵਾਰ ਵਾਈਫ ਨਾਲ ਆਪਣੇ ਬੈਠੇ ਮੈਂ ਕਹਿ ਦਿੰਦਾ ਕਿ ਯਾਰ ਜੋ ਅਰਬ 'ਚ ਗੱਡੀ ਚਲਾਉਣ ਦਾ ਮਜ਼ਾ ਨਾ ਭਾਵੇਂ ਕੈਨੇਡਾ ਵੀ ਅਸੀਂ ਕੈਨੇਡਾ ਵੀ ਆ ਗਏ ਪਰ ਇੱਥੇ ਉਹੋ ਜਿਹਾ ਮਜ਼ਾ ਨਹੀਂ ਹੁੰਦਾ
1: ਮਜ਼ਾ ਨਹੀਂ ਹੈਗਾ
0: ਉਹਦਾ ਜਿੰਨਾ ਉੱਥੇ ਮਜ਼ਾ
1: ਵਾ। ਹਾਂ ਨਹੀਂ ਜਿੱਥੇ ਚਲੋ ਰੋਡਾਂ ਬੜੀਆਂ ਸ਼ਾਨਦਾਰ ਬਣੀਆਂ ਉੱਥੇ ਫਿਰ ਚਲੋ ਬੰਦਾ ਭਜਾ ਵੀ ਲੈਂਦਾ ਕੋਈ ਨਾ। ਇੱਥੇ ਮਾੜੇ ਵੀ ਤੁਸੀਂ ਹਾਈਵੇ ਤੇ ਭਜਾ ਲਓ ਗੱਡੀ ਨੂੰ ਉੱਥੇ ਪਤਾ ਨਹੀਂ ਕਿੱਥੇ ਕੋਈ ਪੋਟ ਹੋਲ ਆ ਜਾਣਾ ਤੇ ਚਲੋ ਜੀ ਗੱਡੀ ਦਾ ਟਾਇਰ ਡਨ।
0: ਬਿਲਕੁਲ ਉਹ ਤੇ ਸਰ ਚਲੋ ਭਾਈ ਆਊਟ ਸਾਈਡ ਹੀ ਚਲਾ ਲੈਂਦੇ ਬਟ ਉੱਥੇ ਸਿੱਧੀ ਸਾਈਡ 'ਚ ਤੁਸੀਂ ਨਹੀਂ ਚਲਾ ਸਕਦੇ ਜੋ ਲਿਮਿਟ ਹੈਗੀ ਆ ਤੁਹਾਨੂੰ ਉੱਥੇ ਉਹੀ ਚਲਾਉਣੀ ਪੈਣੀ ਤੇ ਬਹੁਤ ਕੈਮਰੇ ਬਹੁਤ ਆ।
1: ਅੱਛਾ ਚਲੋ 220 ਥੈਂਕ ਯੂ ਵੀਰੇ ਬਹੁਤ ਸ਼ੁਕਰੀਆ। ਸੋ 220 ਵਾਲੇ ਬਾਈ ਜੀ ਸਾਡੇ ਅੱਜ ਫਿਲਹਾਲ ਟੋਪਰ ਨੇ 220 ਸੋਰੀ ਇੱਕ ਬਾਈ ਜੀ 240 ਵਾਲੇ ਵੀ ਆਏ ਸੀਗੇ ਬਾਈ ਜੀ ਪਤਾ ਨਹੀਂ ਐਲਬਰਟਾ 240 ਦੀ ਤੁਸੀਂ ਚਲਾਈ ਹੈ ਚਲੋ ਲੈਟਸ ਸੀ। ਸੋ ਇੱਕ ਮੈਂ ਤੁਹਾਨੂੰ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਡੀਲ ਦੱਸ ਦਵਾਂ। ਸਿੰਪਲੀ ਇੰਡੀਅਨ ਦੀ ਕਿਸੇ ਵੀ ਲੋਕੇਸ਼ਨ 'ਤੇ ਜਾਓ ਅਤੇ ਤੁਸੀਂ ਇੱਕ ਚਨਾ ਭਟੂਰਾ ਲਓ ਦੂਜਾ ਫਰੀ, ਇੱਕ ਵੈਜ ਬਿਰਿਆਨੀ ਲਓ ਦੂਜੀ ਫਰੀ, ਇੱਕ ਅੰਮ੍ਰਿਤਸਰੀ ਕੁਲਚਾ ਲਓ ਦੂਜਾ ਫਰੀ, ਇੱਕ ਚਾਟ ਪਾਪੜੀ ਲਓ ਦੂਜੀ ਫਰੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਮੋਰ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ ਅਤੇ 15 ਫੈਂਡਰ ਵੇ ਬਵੇੜਨ ਸ਼ਿੰਕਿਊਜ਼ੀ। ਸਿੰਪਲੀ ਇੰਡੀਅਨ ਤੇ ਪਹੁੰਚੋ, ਵਿਜ਼ਿਟ ਕਰੋ ਤੇ ਬਾਏ ਵਨ ਗਿਟ ਵਨ ਫਰੀ, ਬੜੀਆਂ ਟੌਪ ਦੀ ਡੀਲ ਹੈ। ਇਹ ਨਾ ਹਾਇਰਿੰਗ ਵੀ ਕਰ ਰਹੇ ਆ, ਇਹਨਾਂ ਨੂੰ ਡਿਸ਼ਵਾਸ਼ਰ, ਸਰਵਰ, ਮੈਨੇਜਰ ਅਤੇ ਸ਼ੈਫ ਚਾਹੀਦੇ, ਵਧੀਆ ਪੇ ਹੈ, ਵਧੀਆ ਬੈਨੀਫਿਟ ਨੇ। ਵਟਸਐਪ 'ਤੇ ਫੋਨ ਕਰ ਲਓ 9057948111, 905-794-8111 ਜੀ 1862। ਹੈਲੋ
2: ਸਤਿ
1: ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ ਵੀਰੇ।
2: ਹਾਂਜੀ ਭਾਜੀ ਇੱਕ ਗਾਣਾ ਸੁਣਾ ਦਿਓ ਜੀ, ਗੁਰਦਾਸ ਮਾਨ ਦਾ ਰੋਟੀ।
1: ਗੁਰਦਾਸ ਮਾਨ ਜੀ ਦਾ ਰੋਟੀ, ਰੋਟੀ ਵੀ ਸੁਣਾ ਦਿੰਦੇ ਵੀਰੇ, ਕੋਈ ਗੱਲ ਨੀ। ਤੁਸੀਂ ਕਦੇ ਗੱਡੀ ਭਜਾਈ?
2: ਨਾ ਜੀ ਨਾ, ਬਿਲਕੁਲ ਨੀ।
1: ਕਦੇ ਸਪੀਡਿੰਗ ਨੀ ਕੀਤੀ?
2: ਨਹੀਂ ਜੀ, ਕਦੇ ਨੀ ਕੀਤੀ।
1: ਆਈ ਕਿਵੇਂ ਹੋ ਸਕਦਾ?
2: ਨਹੀਂ ਬਸ ਵੀ ਮੈਂ 100 ਤੋਂ ਵੱਧ ਨੀ ਚਲਾਉਂਦਾ, ਮੈਂ ਉਬਰ ਚਲਾਉਂਦਾ ਹੈਗਾ। ਉਬਰ ਵਾਲਿਆਂ ਨੂੰ ਚਲਾਉਣੀ ਪੈਂਦੀ ਆ, ਮਤਲਬ ਘੱਟ ਸਪੀਡਿੰਗ ਨੀ ਕਰਨੀ ਪੈਂਦੀ, ਨਹੀਂ ਤਾਂ ਸਾਡਾ ਰੇਟਿੰਗ ਘੱਟ ਜਾਂਦੀ ਹੈਗੀ ਆ।
1: ਉਬਰ ਤਾਂ ਠੀਕ ਹੈ, ਪਰ ਜਦੋਂ ਇਕੱਲੇ ਹੁੰਨੇ ਹੋ ਜਾਂ ਕਦੇ ਇਕੱਲੇ ਸੀ?
2: ਨਹੀਂ ਨਹੀਂ ਨਹੀਂ, ਸਪੀਡਿੰਗ ਨੀ ਕਰਦਾ ਜੀ।
1: ਅੱਛਾ ਚਲੋ ਵਧੀਆ ਗੱਲ ਹੈ,
2: ਬਿਲਕੁਲ ਨਹੀਂ ਕੀਤਾ।
1: ਹਾਂਜੀ ਸ਼ੌਂਕ ਨਹੀਂ ਹੈ ਕਦੇ ਰਿਹਾ?
2: ਨਹੀਂ ਨਹੀਂ ਜੀ, ਸਪੀਡਿੰਗ ਨਹੀਂ ਕਰਦਾ।
1: ਚਲੋ ਵੈਰੀ ਗੁੱਡ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਕਹਿੰਦੇ ਯਾਰ ਨਵੀਂ, ਅਸੀਂ ਤਾਂ 101 ਤੇ ਵੀ ਨਹੀਂ ਜਾਂਦੇ, ਜਾਈਦਾ ਤੇ 100 ਤੇ ਜਾਈਦਾ। ਬੰਦੇ ਦੇਖਿਆ ਰੂਲ ਫੋਲੋਅਰ ਇੱਦਾਂ ਦੇ ਹੋਣੇ ਚਾਹੀਦੇ ਆ, ਆਪਾਂ ਐਵੇਂ ਬਿਨਾਂ ਕਿਸੇ ਗੱਲੋਂ ਭਜਾਈ ਫਿਰਦੇ ਹਾਂ ਗੱਡੀਆਂ ਨੂੰ। ਸੋ ਤੁਹਾਡੀਆਂ ਕਾਲਾਂ ਜ਼ਰੂਰ ਲੈਂਦੇ ਹਾਂ, ਜਸਟ ਸਟੇ ਔਨ ਦਾ ਲਾਈਨ 4398074 ਸਾਰੇ ਹੋਲਡ ਕਰੋ, ਸਾਰੇ ਦੀਆਂ ਕਾਲਾਂ ਲਵਾਂਗੇ। ਜਸਟ ਮੈਨੂੰ ਇੱਕ ਅੱਧਾ ਮਿੰਟ ਦਿਓ ਅਤੇ ਫਿਰ ਬਾਕੀ ਵੀ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਅੰਸ਼ੁਲ ਜੁੜ ਰਹੇ ਨੇ ਕੈਲੇਡਨ ਮਿਤਸੂਬਿਸ਼ੀ ਤੋਂ। ਮਿਤਸੂਬਿਸ਼ੀ ਤੋਂ ਰਿਲਾਇਬਲ ਗੱਡੀ ਨਹੀਂ ਮਿਲਣੀ ਤੁਹਾਨੂੰ, 10 ਸਾਲ ਦੀ ਵਾਰੰਟੀ ਐਵੇਂ ਨਹੀਂ ਦੇ ਰਹੇ, ਇਹਨਾਂ ਨੂੰ ਪਤਾ ਗੱਡੀ ਬਣੀ ਹੈ ਤਾਂ ਬਣੀ, ਐਨ ਟੌਪ ਦੀ ਇੱਕ ਰਿਲਾਇਬਿਲਟੀ ਦੇ ਨਾਲ ਹੈ। ਸੋ ਅੰਸ਼ੁਲ ਵੈਲਕਮ।
3: ਸਤਿ ਸ਼੍ਰੀ ਅਕਾਲ ਨਵੀਂ ਭਾਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਵੀਰੇ, ਕੀ ਹਾਲ ਹੈ?
3: ਸਭ ਵਧੀਆ ਜੀ।
1: ਸੋ ਦੱਸੋ ਫਿਰ ਕੈਲੇਡਨ ਮਿਤਸੂਬਿਸ਼ੀ ਤੇ ਕੀ ਸਪੈਸ਼ਲ ਚੱਲ ਰਿਹਾ?
3: ਕੈਲੇਡਨ ਮਿਤਸੂਬਿਸ਼ੀ ਤੇ ਜੀ ਸਾਰਿਆਂ ਨੂੰ ਦੱਸ ਦਿੰਦੇ, ਮਿਤਸੂਬਿਸ਼ੀ ਬ੍ਰਾਂਡ ਉਹੀ ਬ੍ਰਾਂਡ ਆ ਹਰੇਕ ਵਾਰੀ ਕਹੀਦਾ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਪਜੈਰੋ ਲੈਂਸਰਾਂ ਗੱਡੀਆਂ ਆਉਂਦੀਆਂ ਸੀ, ਉਹੀ ਮਿਤਸੂਬਿਸ਼ੀ ਬ੍ਰਾਂਡ ਕੈਨੇਡਾ ਦੇ ਵਿੱਚ ਵੀ ਹੈਗਾ ਜੀ। ਮਿਤਸੂਬਿਸ਼ੀ ਦੀਆਂ 5-ਸੀਟਰ 7-ਸੀਟਰ ਐਸ ਯੂ ਵੀ, ਹਰੇਕ ਤਰ੍ਹਾਂ ਦੀ ਐਸ ਯੂ ਵੀ ਤੁਹਾਨੂੰ ਇੱਥੇ ਮਿਲ ਜਾਣੀ ਹੈ ਬਹੁਤ ਹੀ ਵਧੀਆ ਪ੍ਰਾਈਸ ਰੇਂਜ ਦੇ ਵਿੱਚ। 10 ਸਾਲ 1,60,000 ਕਿਲੋਮੀਟਰ ਦੀ ਤੁਹਾਨੂੰ ਮਿਲ ਜਾਣੀ ਹੈ ਗੱਡੀ ਤੇ ਵਾਰੰਟੀਆਂ। ਕਿਸੇ ਵੀ ਬ੍ਰਾਂਡ ਦੀ ਮਾਰਕੀਟ ਚ ਕੰਪੇਅਰ ਕਰੋਗੇ ਸਭ ਤੋਂ ਜ਼ਿਆਦਾ ਵਾਰੰਟੀ ਤੁਹਾਨੂੰ ਇਸ ਬ੍ਰਾਂਡ ਤੇ ਮਿਲ ਜਾਣੀ ਹੈ। ਨਾਲ ਦੀ ਨਾਲ ਇਸ ਮਹੀਨੇ ਦੀ ਆਫਰ ਹੈਗੀ ਹੈ ਜੀ 10 साल की फ्री रोड साइड असिस्टेंस भी तुहानू मिल जानी है मित्सुबिशी की गड्डिया ते। 5 सीटर SUV लेनी है, प्राइस शुरू हो जाता है सिर्फ 24,998 तो, 7 सीटर SUV का प्राइस शुरू हो जाता है सिर्फ 36,398 तो। पूरे ब्रांड्स कोई भी कंपेयर कर लो तुसी मार्केट च मोस्ट अफोर्डेबल ऑप्शंस है मित्सुबिशी की गड्डिया दे। इंटरेस्ट रेट की गल करिए 0% इंटरेस्ट रेट तो गड्डिया शुरू हो जाती है 3.99 तक तुहानू मिल जाने हैं। डिपेंड करता केड़ी गड्डी तुसी लैने हो, नवियां दे नाल नाल यूज्ड गड्डियां भी बहुत ही सारियां हरेक मेक मॉडल ट्रिम सेडान होवे SUV होवे मिनी वैन होवे पिकअप ट्रक सारा कुछ तुहानू कैलेडन मित्सुबिशी ते अवेलेबल मिल जाना है। नाल दी नाल तुहानू $500 ऑफ दे रहे हैं, सिर्फ 2 दिन रह गए सितंबर महीने दे 5 सीटर SUV गड्डी ते। स्पेशली नवी भाई दा रेडियो सुन के जो भी आएगा आखिरी 2 दिन रह गए सितंबर महीने दे $500 गड्डिया ते ऑफ, नाल दी नाल फ्री विंटर टायर पैकेज जस्ट पंजाबी लहरा नवी भाई दे रेडियो तो कोई भी साडे कोल सुन के आंदा फ्री विंटर टायर पैकेज। टॉप तुहानू ट्रेड इन वैल्यू मिलनी है जी तुहाडी गड्डी दी, जे तुहाडे को पुरानी गड्डी हैगी है डजन मैटर केड़े ईयर मेक मॉडल दी सेडान SUV टॉप ट्रेड इन वैल्यू कैलेडन मित्सुबिशी ते नवी गड्डी दी डील भी उन्नी वधिया बनेगी।
1: क्या बात है, वेरी गुड यार। सो तुसीं जरूर विजिट करो एंड डीला ही डीला ने ते सर्विस नंबर 1 है, तुहानू बहुत वधिया ऑफर्स भी मिलणगे। सो जरूर अंजल नंबर भी दे दो।
3: बिल्कुल जी बिल्कुल, एड्रेस साडा दस दिने आ जी 3511 हाईवे 9 इन कैलेडन। आखिरी 2 दिन रह गए सितंबर महीने दे, साडियां के डीलां देखो बहुत ही वधिया ऑफरां चल रही हैं। जिदा कि दस रहे हैं कैनेडियन हाईवे 9 दी मेजर इंटरसेक्शन ते हैगी है साडी डीलरशिप कैलेडन मित्सुबिशी दे नाम तो 3511 हाईवे 9 इन कैलेडन। फोन नंबर साडा हैगा जी 6476782754। फिर नंबर दस दिने जी 6476782754 ते एक करी कॉल करो ते वधिया जी डील ग्रैब करो।
1: क्या बात है, वेरी गुड, थैंक यू सो मच अंशल, टेक केयर।
3: ओके बाजी,
1: थैंक यू सर। सो प्रोग्राम पंजाबी लहरा 0743। हेलो
4: हेलो नवी जी, की हाल है, ठीक हो?
1: वधिया जी वधिया, की बनदा?
4: बस कुछ भी नहीं, एवं कार च बैठा सा, प्रोग्राम थोड़ा सुन रहा सी।
1: एवं कार च बैठे हो या किसी कारण करके कार च बैठे हो?
4: घरों निकला सी, घरों निकले भाई मैं चाह दा कप पीने टीम होटल तो।
1: ओ हाय हाय हाय, की बार ना वैसे घरे भी चाह बनी जा सकती है बट बाहर पीण दा भी कई बार स्वाद ही वखरा होंदा।
4: बाहर असि जरूर
1: चलाई
4: मुश्किल है थोड़ी देर लाई स्पीड जी। दूजा मैं तेन कहना अपना शेयर करना सी कि मैं सिंपली इंडियन से ना मैनू चांस होया, बाई चांस मैनू होया बनया उत्थे जाने दा जिहड़ा फ्रेशको वाला मिसिसागा रोड ते ना, चलो फ्रेशको वाले प्लाजे दे विच
1: मिसिसागा रोड एंड अपना फाइनेंशियल दे उत्ते
4: फाइनेंशियल दे कोल उस प्लाजे दे विच।
1: वेरी गुड,
4: ते ओ नबी जी बाय वन गेट वन टाइम ही नहीं हैगा इह कोई भी
1: नहीं। तुसी ना देखो जरूर हैगा ओदी टाइमिंग है, तुसी जे जाने हो तां तुहानू ਉੱਥੇ ਹੁਣ ਟਾਈਮਿੰਗ ਮੈਨੂੰ ਉਹਨਾਂ ਨੇ ਕਿਹੜੀ ਭੇਜੀ ਹੈ ਮੈਂ ਤੁਹਾਨੂੰ ਦੱਸ ਵੀ ਦੇਣਾ। ਉਹ ਟਾਈਮਿੰਗ ਹੈ 10 ਤੋਂ ਲੈ ਕੇ 8 ਵਜੇ ਤੱਕ, ਅਤੇ ਜੇ ਤੁਹਾਨੂੰ ਬਾਏ ਵਨ ਗੇਟ ਵਨ ਨਹੀਂ ਮਿਲੀ ਅਤੇ ਤੁਸੀਂ ਉਸ ਟਾਈਮ ਦੇ ਵਿੱਚ ਗਏ ਹੋ ਤਾਂ ਮੈਨੂੰ ਤੁਸੀਂ ਦੱਸੋ ਅਤੇ ਤੁਹਾਨੂੰ ਦਵਾ ਦਿੰਦੇ ਹਾਂ।
4: ਗੱਲ ਤਾਂ ਸੁਣੋ ਨਾ ਮੇਰੀ, ਮੈਂ ਗੱਲ ਜਿਹੜੀ ਤੁਹਾਨੂੰ ਦੱਸਣ ਲੱਗਾ
1: ਦੁਬਾਰ ਤੋਂ ਵਾਪਸ ਆਉਣਾ ਐਂਡ ਕੋਈ ਲੰਬੀ ਚੌੜੀ ਗੱਲ ਹੁੰਦੀ ਹੈ ਉਹ ਆਪਾਂ ਆਫ ਦੀ ਏਅਰ ਸੁਣ ਲੈਂਦੇ ਹਾਂ। ਗਿਵ ਮੀ ਅ ਕੁਇਕ ਸੈਕਿੰਡ ਐਂਡ ਵੀ ਵਿਲ ਬੀ ਰਾਈਟ ਬੈਕ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਮੀਟਰਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415015। ਓਕੇ ਜੀ 4398 ਹਾਂਜੀ ਵੀਰੇ।
1: ਹੈਲੋ, ਕਿਵੇਂ ਵੀਰੇ?
0: ਵਧੀਆ ਵੀਰੇ, ਕੀ ਬਣਦਾ?
1: ਮੈਂ ਪਹਿਲੇ ਕਹਿੰਦਾ ਕਿ ਕੋਈ ਮਾਣ ਵਾਲੀ ਗੱਲ ਨੀ, ਜਿਹੜਾ ਅਸੀਂ ਦੱਸੀ ਜਾਂਦੇ ਹਾਂ ਅਸੀਂ ਤਾਂ ਹੁੰਬ ਹੁੰਬ ਗਏ, ਹੁਣ ਅਸੀਂ ਕੁਛ ਨੀ ਕਰਦੇ ਉਦੋਂ ਬਚਪਨਾ ਵੀ ਜੋ ਵੀ ਕੀਤਾ। ਮੈਂ ਵੀ ਹਾਈਐਸਟ 220 ਸੀ 2019 ਚ, ਬਸ ਉਹ ਇੱਕ ਉਦੋਂ ਫਾਸਟ ਐਂਡ ਫਿਊਰੀਅਸ ਦੀ ਸਾਰੀ ਸੀਰੀਜ਼ ਜੀ ਨਵੇੜੀ ਨਵੇੜੀ ਦੇ ਸਾਰੇ ਪੈਸੇ
0: ਦੇ ਯਾਰ, ਫਿਲਮਾਂ ਦਾ ਇੰਨਾ ਅਸਰ ਹੋ ਜਾਂਦਾ ਤੁਹਾਡੇ ਤੇ।
1: ਮੈਂ ਤੁਸੀਂ ਕਹਿੰਦਾ ਵੀਰੇ, ਤੁਸੀਂ ਮੈਂ ਤੁਹਾਨੂੰ ਦੱਸ ਦਿੱਤਾ, ਤੁਸੀਂ ਇਕੱਲੇ ਬੈਠੇ ਹੋ, ਗੱਡੀ ਸਟਾਰਟ ਕਰੋ, ਕੋਈ ਵੀ ਗੱਡੀ ਲਾ ਲਓ, ਡਾਂਸ ਦਾ ਕੁੰਦਰੋ ਜਾਂ ਇੱਕ ਦੋ ਫਾਸਟ ਐਂਡ ਫਿਊਰੀਅਸ ਦੇ ਉਹ ਗਾਣੇ ਲਾ ਲਓ ਤੇ ਹਾਈਵੇ ਤੇ ਮੈਂ ਗੱਡੀ ਚਲਾਉਂਦਾ, ਫਿਰ ਮੈਨੂੰ ਫੋਟੋ ਖਿੱਚ ਕੇ ਭੇਜ ਦੇ, ਆਪ ਹੀ ਚੜ ਜਾਊਗੀ।
0: ਅੱਛਾ, ਜੇ ਜੇ ਗੱਡੀ ਚ ਬਹਿ ਕੇ ਫਾਸਟ ਐਂਡ ਫਿਊਰੀਅਸ ਦੇ ਗਾਣੇ ਲਾ ਲਓ ਤਾਂ ਗੱਡੀ ਆਪਣੇ ਆਪ ਹੀ ਸਪੀਡ ਚੱਕ ਲੈਂਦੀ ਹੈ।
1: ਹਾਂਜੀ, ਜੇ ਤੁਹਾਡੀ ਬਸ ਦਿਲੋਂ ਹੈ ਨਾ, ਦੇਖਿਓ ਤੇ ਗੱਡੀ ਨਾਲ ਬੜਾ ਪਿਆਰ ਆ ਤੁਹਾਨੂੰ, ਮੈਂ ਕਹਿੰਦਾ ਜਿੰਨੀ ਤੇਜ਼ ਗੱਡੀ ਜਾਂਦੀ ਓਨਾ ਵਧੀਆ ਬੈਲੈਂਸ ਬਣਦਾ, ਅੰਟਿਲ ਕੋਈ ਉਬਜੀ ਚੀਜ਼ ਨਾ ਆਵੇ, ਲਾਈਕ ਜਿਵੇਂ ਪੈਟ ਹੋਲ ਜਾਂ ਕੋਈ ਸਾਹਮਣੇ ਗਲਤੀ ਵਾਲਾ ਬੰਦਾ ਨਾ ਆਵੇ, ਬਹੁਤ ਵਧੀਆ ਬੈਲੈਂਸ ਬਣ ਜਾਂਦਾ ਬੰਦੇ ਤੋਂ।
0: ਜੀ ਜੀ ਜੀ,
1: ਪਰ ਕਦੇ ਹੀ ਨਾ ਕਰੋ, ਮੈਂ ਕਹਿੰਦਾ ਨਾ, ਤਾਂ ਹੀ ਮੈਂ ਪਹਿਲਾਂ ਹੀ ਸੋਰੀ ਮੰਗ ਲਈ ਹੈ ਸਾਰਿਆਂ ਤੋਂ।
0: ਮੇਰਾ ਤਾਂ ਜੀ ਕਰਿਆ ਗੱਡੀ ਚ ਬਹਿ ਕੇ ਨਾ ਚਲੀਏ ਆਪਣੇ 407 ਤੇ।
1: ਮੈਂ ਤੁਹਾਨੂੰ ਦੱਸ ਕੇ ਤੁਸੀਂ ਖੁਸ਼ ਹੋ ਜਾਓਗੇ।
0: ਚਲੋ, ਥੈਂਕ ਯੂ। ਓਕੇ, ਸੋ ਇਹ ਫਾਸਟ ਐਂਡ ਫਿਊਰੀਅਸ ਜਿਹਨੇ ਦੇਖੀ ਉਹਨਾਂ ਨੂੰ ਪਤਾ ਬਾਈ ਜੀ ਕਹਿੰਦੇ ਨਵੀਂ ਯਾਰ, ਜੇ ਆਹ ਗਾਣਾ ਲਾ ਕੇ ਤੁਸੀਂ ਗੱਡੀ ਚ ਬਹਿ ਜਾਓ ਨਾ, ਤੇ ਜੇ ਤੁਹਾਡੀ ਗੱਡੀ ਦਾ ਐਕਸੈਲਰੇਟਰ ਤੁਸੀਂ ਨਾ ਪੂਰਾ ਦੱਬਤਾ ਤਾਂ ਫਿਰ ਯੂਨੋ ਸਾਡਾ ਨਾਂ ਵੀ, ਜੋ ਵੀ ਉਹਨਾਂ ਦਾ ਨਾਮ ਹੈ ਉਹ ਹੈ ਨੀ ਗਾ। ਸੋ ਪ੍ਰੋਗਰਾਮ ਪੰਜਾਬੀ ਜਿਹੜਾ ਤੁਸੀਂ ਸੁਣ ਰਹੇ ਹੋ, ਦੇਖ ਲਓ ਬੰਦੇ ਹੈ ਫਿਲਮਾਂ ਤੋਂ ਕਿੰਨੇ ਇੰਸਪਾਇਰਡ ਨੇ। ਸੋ ਹੁਣ ਕੀ ਕਰੀਏ, ਇੱਦਾਂ ਦੀਆਂ ਫਿਲਮਾਂ ਨਾ ਦੇਖੀਏ? ਫਿਲਮਾਂ ਦੇ ਵਿੱਚ ਤਾਂ ਬੜਾ ਕੁਛ ਕਰਦੇ ਆ, ਫਿਲਮਾਂ 'ਚ ਤਾਂ ਸਪਾਈਡਰਮੈਨ ਵੀ ਬਣੇ ਫਿਰਦੇ ਆ। ਹੁਣ ਜੇ ਕਿਤੇ ਸਪਾਈਡਰਮੈਨ ਦਾ ਸਾਊਂਡ ਟਰੈਕ ਲਾ ਲਿਆ ਕਿ ਮੈਂ ਜਾ ਜਾ ਟੋਰਾਂਟੋ ਡਾਊਨਟਾਊਨ ਦੀਆਂ ਬਿਲਡਿੰਗਾਂ ਨੂੰ ਕਲਾਈਮ ਕਰਨ ਲੱਗ ਜਾਊਂਗਾ। ਸੋ ਓਕੇ, ਪੈਸ਼ਨ ਰੂਫਿੰਗ ਨੂੰ ਜ਼ਰੂਰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ। ਸੀਜ਼ਨ ਹੁਣ ਖਤਮ ਹੋ ਰਿਹਾ ਤੇ ਪਲੀਜ਼ ਰੂਫ ਦਾ ਕੰਮ ਹੋਣ ਵਾਲਾ ਟਾਈਮ ਸਿਰ ਕਰਵਾ ਲਓ, ਬਾਅਦ ਦੇ ਵਿੱਚ ਰੂਫ ਤੁਹਾਡੀ ਲੀਕ ਹੋ ਗਈ, ਸਨੋ ਪੈ ਗਈ, ਫਿਰ ਕੀ ਕਰੋਗੇ? ਸੋ ਪੈਸ਼ਨ ਰੂਫਿੰਗ ਗੁਰਲਾਲ ਭਾਜੀ ਨੂੰ ਫੋਨ ਘੁਮਾ ਲਓ 6479199413 6479199413 6479199413 ਅਗਰ ਕੋਈ ਵੀ ਰੂਫ ਦਾ ਕੰਮ ਹੈ ਗੁਰਲਾਲ ਭਾਜੀ ਪੈਸ਼ਨ ਰੂਫਿੰਗ ਤੋਂ ਤੁਹਾਡੀ ਸੇਵਾ 'ਚ। ਤੁਸੀਂ ਕਿਚਨ ਤਿਆਰ ਕਰਾਉਣੀ ਹੈ ਐਸੀ ਕਿ ਕੋਈ ਵੀ ਯਾਰ ਦੋਸਤ ਤੁਹਾਡੇ ਘਰੇ ਰਿਸ਼ਤੇਦਾਰ ਆਵੇ, ਹਰੇਕ ਖੜ ਕੇ ਪੁੱਛੇ ਜ਼ਰੂਰ ਕਿ ਬਈ ਕਿਚਨ ਕਿਹਨੇ ਤਿਆਰ ਕੀਤੀ ਹੈ ਇੰਨੀ ਸੋਹਣੀ, ਤਾਂ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਜੀ ਨੂੰ ਫੋਨ ਕਰੋ, ਨੰਬਰ ਹੈ 8591920, ਇਹਨਾਂ ਤੋਂ ਫ੍ਰੀ ਐਸਟੀਮੇਟ ਲਓ, ਕੰਸਲਟੇਸ਼ਨ ਕਰੋ, ਆਪਣੇ ਘਰੇ ਸੱਦੋ, ਦਿਖਾਓ ਕੀ ਕੰਮ ਹੋਣ ਵਾਲਾ 4168591920 ਨਿਊ ਹਾਈਟਸ ਕਿਚਨ। ਮੈਂ ਦੱਸ ਦਿੰਦਾ, ਮੈਂ ਨਾ ਭਾਜੀ ਹੁਣ ਦੀਆਂ ਬਣਾਈਆਂ ਹੋਈਆਂ ਕਿਚਨਸ ਮੈਂ ਆਪਣੀ ਵਾਈਫ ਨੂੰ ਦਿਖਾਈਆਂ ਤੇ ਉਹ ਕਹਿੰਦੀ ਨਵੀਂ ਇੰਨੀ ਵਧੀਆ ਜੋਬ ਹੈ, ਲਿਸਨਰਸ ਨੂੰ ਜ਼ਰੂਰ ਤੂੰ ਕਹੀ ਕਿ ਇੱਕ ਵਾਰ ਭਾਜੀ ਉਹਨਾਂ ਦਾ ਕੰਮ ਦੇਖ ਲੈਣ, ਅਗਲੇ ਕੰਮ ਦੇਖ ਕੇ ਆਪਣੇ ਆਪ ਤੁਸੀਂ ਕਹੋਗੇ ਵਾਹ ਇਹਨਾਂ ਤੋਂ ਕਰਾਉਣਾ ਸੀ। 0794 ਹੈਲੋ
2: ਹੈਲੋ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਵਧੀਆ ਭਾਜੀ, ਕਿੱਦਾਂ?
2: ਵਧੀਆ ਵਧੀਆ। ਮੈਂ ਨਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਤੁਹਾਡੇ ਨਾਲ। ਮੈਂ ਤਾਂ 160-170 ਤੱਕ 407 ਦੇ ਹਾਈਵੇ 407 ਚਲਾਈ ਆ, ਟੂ ਬੀ ਓਨੈਸਟ
0: ਜੀ।
2: ਤੇ ਮੈਂ ਜਰਮਨੀ ਗਿਆ ਸੀਗਾ, ਮੇਰੇ ਨੋਨ ਆ, 2018 ਦੇ ਵਿੱਚ ਮੈਂ ਜਰਮਨੀ ਗਿਆ ਸੀ, ਉੱਥੇ ਇੱਕ ਹਾਈਵੇ ਆ ਵੈਨ ਦੇ ਨਾਮ ਤੇ। ਹਾਂਜੀ, ਉਹ ਜਿਹੜਾ ਮੋਟੋਵੇ ਹਾਈਵੇ ਆ, ਉਹਦੀ ਕੋਈ ਸਪੀਡ ਲਿਮਿਟ ਨਹੀਂ ਆ। ਮੇਰਾ ਤਾਇਆ ਜੀ ਦਾ ਮੁੰਡਾ ਆ ਉੱਥੇ, ਉਹ ਮੋਟੀਵੇਸ਼ਨ ਕਰਦਾ ਆਪਣੇ ਕਾਰਾਂ ਦੀਆਂ, ਉਹ ਸਿਰਫ ਉੱਥੇ ਟੈਸਟ ਕਰਨ ਜਾਂਦੇ ਆ ਕਿ ਉੱਥੇ ਸਪੀਡ ਕਿੰਨੀ ਤੱਕ ਭੱਜ ਸਕਦੀ ਹੈ ਗੱਡੀ।
0: ਅੱਛਾ
2: ਹਾਂਜੀ, ਉਹ ਉਹਦੇ ਕੋਲ ਸ਼ੈਲਬੀ ਮਸਟੈਂਗ ਸ਼ੈਲਬੀ ਉਹਨੇ ਮੋਡੀਫਿਕੇਸ਼ਨ ਕੀਤੀ ਸੀਗੀ ਸੁਪਰਚਾਰਜਰ ਦੇ ਨਾਲ। ਮੈਂ ਐਜ ਅ ਪੈਸੰਜਰ ਸੀ ਸੀਟ ਤੇ ਬੈਠਾ ਸੀਗਾ, ਮੈਨੂੰ ਪਤਾ ਮੈਂ ਕੀ ਬਣਿਆ ਆਲਮੋਸਟ 300 ਪਲੱਸ ਉਹਦੇ ਵਿੱਚ
0: ਬੱਲੇ ਬੱਲੇ
2: ਸਪੀਡ ਰੀਡਿੰਗ ਸੀਗੀ।
0: ਅੱਛਾ,
2: ਮੇਰੀ ਅੱਖਾਂ ਬੰਦ ਹੋ ਰਹੀਆਂ ਆ ਕਿ ਮੈਂ ਉਹਨੂੰ ਕਹੀ ਸਟਾਪ ਸਟਾਪ ਸਟਾਪ।
0: ਹਾਂ, ਉਹਦਾ ਹੋਣਾ ਹੀ ਯਾਰ, ਬੰਦੇ ਨੂੰ ਡਰ ਲੱਗਦਾ
2: ਜਿਹੜਾ ਜਿਹੜਾ ਚਲਾ ਰਿਹਾ ਉਹਨੂੰ ਕੋਈ ਫੀਲ ਨੀ ਹੋ ਰਿਹਾ। ਮਤਲਬ ਮੈਨੂੰ ਪਤਾ ਸੀਗਾ ਕਿ ਜਿਹੜਾ ਦੇਖ ਰਿਹਾ ਸਾਹਮਣੇ, ਮੈਂ ਤਾਂ ਪੈਰਾਂ ਨਾਲ ਆਪਣੇ ਆਪ ਬ੍ਰੇਕ ਮਾਰਾ।
0: ਪਰ ਯਾਰ ਗੱਡੀ ਗੱਡੀ ਦਾ ਕੰਟਰੋਲ ਕਿਵੇਂ ਰਹਿੰਦਾ 300 ਪਲੱਸ ਤੇ?
2: ਆਈ ਡੋਨਟ ਨੋ ਭਾਜੀ, ਐਕਸਪੀਰੀਅੰਸ ਬਹੁਤ ਜ਼ਿਆਦਾ ਖਤਰਨਾਕ ਸੀ।
0: ਬੱਲੇ ਬੱਲੇ ਬੱਲੇ,
2: ਬਟ ਬਹੁਤ ਡਰੇ ਆ ਉੱਥੇ ਸਪੈਸ਼ਲ ਜਿਹੜੇ ਮੋਡੀਫਿਕੇਸ਼ਨ ਕਰਦੇ ਗੋਰੇ ਉਧਰ ਦੇ ਲੋਕ, ਉਹ ਸਪੈਸ਼ਲ ਉਸ ਮੋਟਰ ਵਿੱਚ ਚੜਾਉਂਦੇ ਆ ਗੱਡੀਆਂ ਦੇ, ਮੋਸਟਲੀ ਕਿੰਨੇ ਤੱਕ ਜਾ ਸਕਦੀਆਂ?
0: ਮੈਂ ਨਾ ਬੜੇ ਲੋਕ ਮੇਰੇ ਕੋਈ ਕੀ ਫਰੈਂਡਸ ਕੀ ਫੈਮਿਲੀ ਗਏ ਉੱਥੇ, ਤੇ ਸਾਰਿਆਂ ਨੇ ਉਸ ਹਾਈਵੇ ਦੀ ਬੜੀ ਤਾਰੀਫ ਕੀਤੀ ਹੈ ਵੀ ਯਾਰ ਜ਼ਿੰਦਗੀ 'ਚ ਇੱਕ ਵਾਰ ਟਰਾਈ ਕਰਨਾ ਬਣਦਾ।
2: ਜ਼ਰੂਰ, ਮੈਂ ਕਹਿੰਦਾ ਐਕਸਪੀਰੀਅੰਸ ਕਰਨਾ ਬਣਦਾ ਜ਼ਰੂਰ ਇੱਕ ਵਾਰ ਤਾਂ।
0: ਤੁਸੀਂ ਵੀ ਗੱਡੀ ਚਲਾਈ ਸੀਗੀ ਜਾਂ ਬਸ ਪੈਸੇਂਜਰ ਹੀ ਸੀ?
2: ਨਹੀਂ, ਮੈਂ ਪੈਸੇਂਜਰ ਸੀਗਾ, ਮੈਂ ਤਾਂ ਗੱਡੀ ਚਲਾਈ ਨਹੀਂ ਉੱਥੇ।
0: ਇਹ ਤੁਸੀਂ ਜੇ ਗਏ ਹੋ ਤਾਂ ਤੁਸੀਂ ਕਹਿਣਾ ਸੀਗਾ ਯਾਰ ਕਿ ਮੈਨੂੰ ਵੀ ਮੌਕਾ ਦੇ।
2: ਪਹਿਲਾਂ ਹੀ ਮੇਰਾ ਮੌਕਾ ਕੱਢਦਾ ਨੇ
0: ਜਾਵੇ ਉਹੀ ਡਰ ਜਾਂਦਾ ਬੰਦਾ ਅਗਲਾ। ਸੋ HK ਮੂਵਰਸ ਨੂੰ ਯਾਦ ਰੱਖੋ, ਨੰਬਰ 1 ਮੂਵਿੰਗ ਕੰਪਨੀ ਤੁਸੀਂ ਲੱਭ ਰਹੇ ਹੋ ਤਾਂ ਆਪਣੇ ਸ਼ਹਿਰ ਦੀ ਸਭ ਤੋਂ ਟਰਸਟਿਡ ਪੁਰਾਣੀ ਮੂਵਿੰਗ ਕੰਪਨੀ ਹੈ HK ਮੂਵਰਸ। ਇਹਨਾਂ ਕੋਲ ਤਕਰੀਬਨ 30-35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਵੈਰੀ ਪ੍ਰੋਫੈਸ਼ਨਲ ਟੀਮ। ਸੋ ਮੂਵ ਹੋ ਰਹੇ ਹੋ ਤਾਂ ਨੰਬਰ ਤੁਸੀਂ ਲਿਖ ਲਓ 416-524-6704 ਮੂਵਰਸ ਨੂੰ ਤੁਸੀਂ ਜ਼ਰੂਰ ਯਾਦ ਰੱਖੋ, 416-524-6704। ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਸੋ ਓਕੇ, ਤੁਹਾਡੀਆਂ ਕਾਲਾਂ ਲੈ ਰਹੇ ਹਾਂ, ਭਾਅ ਜੀ ਨੇ ਬੜਾ ਹਸਾਇਆ ਹੈ। ਸੋ ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਗਿੱਲ ਫਾਰਮ ਨੂੰ, ਕਿਉਂਕਿ ਹੁਣ ਸੀਜ਼ਨ ਹੈ ਜਿਹੜਾ ਉਹ ਕਈ ਸਬਜ਼ੀਆਂ ਦਾ ਨਾ ਐਂਡ 'ਤੇ ਆ ਰਿਹਾ, ਹੁਣ ਕਰੇਲੇ ਭਿੰਡੀਆਂ ਤੁਸੀਂ ਫਰੈਸ਼ ਲੈਣੀਆਂ ਫਾਰਮ ਦੀਆਂ ਹੁਣ ਲਓ, ਕਿਉਂਕਿ ਕੁਝ ਕੁ ਅਖੀਰਲੇ ਹਫ਼ਤੇ ਚੱਲ ਰਹੇ ਆ। ਬਾਕੀ ਡੇਲੀ ਇਹ ਫਰੈਸ਼ ਸਬਜ਼ੀਆਂ ਸਾਰੀਆਂ ਪਿੱਕ ਕਰਦੇ ਆ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਫਰੈਸ਼ ਦੇਸੀ ਆਂਡੇ ਵੀ ਇੱਥੋਂ ਮਿਲ ਰਹੇ ਆ, ਫਰੈਸ਼ ਦੁੱਧ ਅਤੇ ਫਰੈਸ਼ ਸ਼ਹਿਦ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਗਿੱਲ ਫਾਰਮ, ਸਵੇਰੇ 10 to 8 ਵਜੇ ਤੱਕ ਖੁੱਲ੍ਹੇ ਨੇ। 666-0 ਹਲੋ।
1: ਹਾਂਜੀ ਭਾਅ ਜੀ, ਕਿੱਦਾਂ ਹਾਲ ਜੀ?
0: ਵਧੀਆ ਵੀਰੇ, ਕੀ ਹਾਲ ਆ?
1: ਵਧੀਆ ਵਧੀਆ। ਮੈਂ ਕਿਹਾ ਗੱਡੀਆਂ ਦੀ ਸਪੀਡ ਦੀ ਗੱਲ ਆਈ ਆ, ਮੈਂ ਵੀ 407 ਤੇ ਲਗਾਈ ਸੀਗੀ। ਮੈਂ ਆਇਆ ਸੀ ਹੈਮਿਲਟਨ ਟੂ ਨਾਰਥ ਯਾਰਕ।
0: ਅੱਛਾ,
1: 230 ਤੇ
0: 200 ਬੱਲੇ ਤੁਸੀਂ ਬਚ ਗਏ, ਕਿਉਂਕਿ ਹੈਮਿਲਟਨ ਤੋਂ ਜਦੋਂ ਆ ਰਿਹਾ ਬੰਦਾ ਨਾ 407 ਤੇ OPP ਜ਼ਰੂਰ ਉੱਥੇ ਖੜੀ ਹੁੰਦੀ ਹੈ ਗੱਡੀ ਕੋਈ ਨਾ ਕੋਈ
1: ਉੱਥੇ। ਹਾਂਜੀ, ਖੜੀ ਤਾਂ ਹੁੰਦੀ ਆ, ਬਟ ਕਾਹਲੀ ਇੰਨੀ ਸੀਗੀ ਕਿਤੇ ਪਹੁੰਚਣਾ ਸੀਗਾ। 230 ਤੇ ਆਇਆ ਸੀ, ਜਿਹੜਾ ਮੇਰੇ ਨਾਲ ਬੈਠਾ ਸੀਗਾ ਉਹ ਕਹਿੰਦਾ ਭਾਜੀ ਗੱਡੀ ਆਰਾਮ ਨਾਲ ਚਲਾਓ। ਪਤਾ ਕੀ ਆ, ਗੱਡੀ ਗੱਡੀ ਸੀ ਰੇਂਜ ਰੋਵਰ।
0: ਅੱਛਾ,
1: ਤੇ ਜਦੋਂ ਤੁਸੀਂ ਚਲਾਉਂਦੇ ਆ ਨਾ, ਜਿੱਦਾਂ ਕਈ ਬੰਦੇ ਕਹਿ ਕੇ ਗਏ ਕਿ ਤੁਹਾਨੂੰ ਨੀ ਫੀਲ ਹੁੰਦਾ, ਨਾਲ ਦੇ ਨੂੰ ਫੀਲ ਹੁੰਦਾ ਆ,
0: ਉਹੀ ਤਾਂ ਹੈ,
1: ਮੱਖਣ ਵਾਂਗੂ ਗੱਡੀ ਚੱਲ ਰਹੀ ਆ। ਪਰ ਜਿਹੜੇ ਭਾਜੀ ਆਹ, ਮੈਂ 4 ਗੱਡੀਆਂ ਚਲਾਈਆਂ 407 ਤੇ, ਇੱਕ ਰੇਂਜ ਰੋਵਰ 230 ਤੇ, ਪਿਕਅਪ ਟਰੱਕ ਲਗਾਇਆ ਮੈਂ F-150 180 ਤੇ, ਉਹ 180 ਤੋਂ ਉੱਪਰ ਜਾਂਦਾ ਹੀ ਨੀ।
0: ਅੱਛਾ,
1: F-150 ਜਾਂਦਾ ਹੀ ਨੀ, ਉਹਨਾਂ ਨੇ ਕੈਪ ਲਗਾਇਆ ਹੋਇਆ ਉਹਦੇ ਤੇ। ਹਾਂ, RAV4 ਚਲਾਇਆ ਸੀਗਾ ਮੈਂ 197 ਤੇ।
0: ਅੱਛਾ,
1: ਤੇ ਮੈਂ BMW X3 ਚਲਾਈ ਸੀਗੀ 210 ਤੇ। ਤੇ ਜਿਹੜੇ ਭਾਜੀ ਕਹਿ ਕੇ ਗਏ ਨਾ ਉਹ ਹਾਈਵੇ ਦੀ ਜਰਮਨੀ ਚ, ਉਹ ਆਟੋ ਵਾਹਨ ਆ ਉੱਥੇ, ਉਹ ਟੈਸਟ ਕਰਦੇ ਆ ਨਾ ਗੱਡੀਆਂ, ਕਿਉਂਕਿ ਉੱਥੇ ਜੇ ਤੁਸੀਂ 100 ਦੀ ਸਪੀਡ ਤੇ ਜਾਓਗੇ ਤੁਹਾਨੂੰ ਫਾਈਨ ਆ, ਤੁਸੀਂ ਉੱਥੇ ਜਾ ਹੀ ਨੀ ਸਕਦੇ 100 ਦੀ ਸਪੀਡ ਤੇ ਉਸ ਹਾਈਵੇ ਤੇ।
0: ਅੱਛਾ, ਫਾਈਨ ਹੈ?
3: ਤੁਸੀਂ ਜਿੰਨਾ ਮਰਜ਼ੀ ਤੇ ਚਲ ਜਾਓ ਤੁਹਾਨੂੰ ਫੀਲ ਵੀ ਨੀ ਹੋਣਾ ਤੇ ਜਿੱਦਾਂ ਹੀ ਤੁਸੀਂ ਗੱਡੀ ਮੋੜੀ ਜਾਓਗੇ ਨਾ ਜਿੱਦਾਂ ਜਿੱਦਾਂ ਰੋਡ ਘੁੰਮੋਗਾ ਤੁਹਾਡੀ ਗੱਡੀ ਵੀ ਉੱਥੇ ਵੀ ਮੁੜੀ ਜਾਣੀ ਆ ਕੋਈ ਪਲਟਣ ਦਾ ਖਤਰਾ ਵੀ ਨੀ ਹੈਗਾ ਬੁਗਾਟੀ ਨੇ ਟੈਸਟ ਕੀਤਾ ਸੀ ਨਾ ਉੱਥੇ ਬੁਗਾਟੀ ਦੀ ਟੌਪ ਸਪੀਡ ਉਹਨਾਂ ਨੇ ਵੀਡੀਓ ਬਣਾਈ ਹੈ ਯੂਟਿਊਬ ਤੇ ਹੈਗੀ ਹੈ ਬੁਗਾਟੀ ਦੀ ਉਹਨਾਂ ਨੇ ਉਸੇ ਹਾਈਵੇ ਤੇ ਉਹਦੀ ਸਪੀਡ ਟੈਸਟ ਕੀਤੀ ਸੀ 340+
0: ਬੱਲੇ ਬੱਲੇ ਬੱਲੇ ਬੱਲੇ 340
3: ਬਹੁਤ ਤੇਜ਼ ਸੀਗੀ ਗੱਡੀ 340+ ਯੂਟਿਊਬ ਤੇ ਵੀਡੀਓ ਹੈਗੀ ਆ ਬੁਗਾਟੀ ਨੇ ਟੈਸਟ ਕੀਤਾ ਸੀਗਾ ਉਹਦਾ ਅੱਜ ਦੀ ਟੌਪ ਸਪੀਡ ਆ ਅੱਜ ਤੱਕ ਦੀ ਉਸ ਹਾਈਵੇ ਤੇ ਉਹ ਭਾਈ ਠੂਕਦੀ ਜਾਂਦੀ ਗੱਡੀ ਉਹ ਪਤਾ ਵੀ ਨੀ ਲੱਗਦਾ ਦੂਰੋਂ ਦਿਖਦਾ ਕਿ ਗੱਡੀ ਨਾ ਬਹੁਤ ਤੇਜ਼ ਆ ਰਹੀ ਆ ਬਟ ਜਦੋਂ ਕੋਲੋਂ ਜਾਂਦੀ ਨਾ ਭਾਈ ਉਹ ਬਲਿੰਕ ਆਫ ਐਨ ਆਈ ਕਿ ਦਿੱਤਾ ਨਾ ਤੁਹਾਨੂੰ ਪਤਾ ਹੀ ਨੀ ਲੱਗਣਾ ਜਪਾਨ ਦੀਆਂ ਬੁਲਟ ਟ੍ਰੇਨਾਂ ਹੀ ਜਾਂਦੀਆਂ ਓਦਾਂ ਆ ਜਿੱਦਾਂ ਲੋਕੀ ਕੈਪਚਰ ਕਰਨ ਲਈ ਖੜੇ ਹੁੰਦੇ ਆ ਫੋਟੋ ਬੁਲਟ ਟ੍ਰੇਨ ਦੀ ਕਿ ਉਸ ਟਨਲ ਦੇ ਵਿੱਚੋਂ ਨਿਕਲਣੀ ਆ ਬਟ ਉਹ ਇੰਨੀ ਤੇਜ਼ ਨਿਕਲਦੀ ਆ ਇੱਕ ਫੋਟੋ ਨੀ ਕਲਿੱਕ ਹੁੰਦੀ ਉਹਨਾਂ ਕੋਲੋਂ
0: ਤੁਸੀਂ ਮੈਨੂੰ ਇਹ ਦੱਸੋ ਜਦੋਂ ਤੁਸੀਂ 240 ਜਾਂ 220 ਜਿੰਨੇ ਤੇ ਕਹਿੰਦੇ ਹੋ ਤੁਸੀਂ ਆਪਣਾ ਰੇਂਜ ਰੋਵਰ ਚਲਾਈ ਹੈ ਤੁਸੀਂ ਕਿੰਨੇ ਚਿਰ ਚ ਪਹੁੰਚ ਗਏ ਸੀਗੇ ਹੈਮਿਲਟਨ ਤੋਂ ਨਾਰਥ ਯਾਰਕ
3: ਨਾਰਮਲ ਰੋਡ ਮੈਨੂੰ ਦੱਸਦਾ ਸੀਗਾ ਉਹ ਸੀਗਾ ਟ੍ਰੈਫਿਕ ਆਵਰ ਲਾਈਕ 2 or 3 o'clock ਰਾਈਟ ਮੈਂ ਜੇ ਨਾਰਮਲ ਆਵਰ ਚੱਕਦਾ ਤਾਂ ਉਹ ਸੀਗਾ 1 hour and 45 minutes
0: ਜੀ
3: ਤੇ ਮੈਂ 407 ਤੇ ਜਦੋਂ ਲਗਾਈ ਆ ਉਹ ਮੈਨੂੰ ਸ਼ੋ ਕਰਦਾ ਸੀਗਾ 45 minutes ਮੈਂ 45 minutes ਤੋਂ ਪਹਿਲਾਂ ਹੀ ਲਾਈਕ ਮੈਂ 30 minutes ਤੱਕ ਪਹੁੰਚ ਗਿਆ ਸੀਗਾ
0: ਅੱਛਾ 15 minutes ਦਾ ਫਰਕ ਪੈ ਗਿਆ ਸੀ
3: ਹਾਂ ਪੈਣਾ ਹੀ ਪੈਣਾ ਆ ਕਿਉਂਕਿ ਰਾਸਤੇ ਚ ਪਤਾ ਕੀ ਆ ਜ਼ਰੂਰੀ ਨੀ ਹੈਗਾ ਤੁਹਾਨੂੰ ਸਾਰਾ ਹਾਈਵੇ ਖਾਲੀ ਮਿਲਣਾ
0: ਨਾ
3: ਕਿਉਂਕਿ ਤੁਹਾਡੀ ਜੇ ਤੁਹਾਡੀ ਵਾਲੀ ਲੇਨ ਐਮਪਟੀ ਆ ਫਿਰ ਤਾਂ ਤੁਸੀਂ ਸਪੀਡ ਖਿੱਚੋਗੇ ਵੀ ਜੇ ਤੁਹਾਡੀ ਲੇਨ ਚ ਕੋਈ ਜਾ ਰਿਹਾ ਤੁਸੀਂ ਲੇਨ ਤਾਂ ਚੇਂਜ ਕਰੋਗੇ ਨਾ ਤੁਸੀਂ ਕਿਹੜਾ ਇੱਕੇ ਲੇਨ ਚ ਤੁਰਿਆ ਰਹਿਣਾ
0: ਜੀ ਜੀ ਬਿਲਕੁਲ
3: ਹਾਂਜੀ ਹਾਂਜੀ
0: ਚਲੋ ਵੈਰੀ ਗੁੱਡ 220 ਤੇ ਇੱਕ ਭਾਜੀ ਆਏ ਸੀ 240 ਵਾਲੇ ਸੋ ਉਹ ਫਿਲਹਾਲ ਟੌਪ ਤੇ ਨੇ ਸੋ ਦੇਖਦੇ ਆ ਅੱਗੇ ਕੌਣ ਕੌਣ ਆਉਂਦਾ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਮਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com ਤੇ ਜਿਨ੍ਹਾਂ ਨੇ ਅੱਖਾਂ ਦੀ ਸਰਜਰੀ ਕਰਾਉਣੀ ਹੈ ਹੁਣ ਕਈ ਵਾਰ ਉਮਰ ਦੇ ਨਾਲ ਨਾਲ ਨਾ ਆਪਣੇ ਕੈਟਰੈਕਟ ਜਿਹੜੇ ਨੇ ਉਹ ਡੈਮੇਜ ਹੋ ਜਾਂਦੇ ਆ ਇਟਸ ਓਕੇ ਹੁੰਦਾ ਸੋ ਅੱਖਾਂ ਦੀ ਸਰਜਰੀ ਲਈ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਓ ਵਾਹ ਵੀ ਵਾਹ ਬਿਲਕੁਲ ਜੀ 2645 ਹੈਲੋ
4: ਜਰਮਨੀ ਜਾਂਦਾ ਰਹਿੰਦਾ ਕੁਛ ਨੀ ਹੈਗਾ people drive on the extreme speed on the in the left lane. ਉਹ ਜਾਂਦੇ ਹੈਗੇ ਬੜੀ ਬੜਾ ਰਿਸਕੀ ਹੈਗਾ ਮੈਂ ਅਸੀਂ 190 ਤੱਕ ਤਾਂ ਮੈਂ ਵੀ ਚਲਾਈ ਹੈ ਉੱਥੇ ਬਟ ਯੂ ਕੈਨੋਟ ਡਰਾਈਵ ਫੋਰ ਦੈਟ ਲੌਂਗ ਕੰਸੈਂਟਰੇਟ ਇੰਨਾ ਕਰਨਾ ਪੈਂਦਾ ਨਾ ਵੀ ਇੱਕ ਮਾਈਕਰੋ ਸੈਕਿੰਡ ਦਾ ਵੀ ਕੁਛ ਇੱਥੇ ਫਰਕ ਪੈ ਗਿਆ
0: ਬਿਲਕੁਲ
4: ਗੱਡੀ ਰੋਲ ਓਵਰ ਹੋ ਜਾਣੀ
0: ਯਾ ਹੁਣ ਜੇ ਉਹੀ ਤਾਂ ਹੈ ਜੇ ਤੁਸੀਂ 250 240 ਤੇ ਜਾ ਰਹੇ ਹੋ ਜੇ ਮਾੜੀ ਮੋਟੀ ਵੀ ਗੱਡੀ ਇੱਧਰ ਉੱਧਰ ਹੋ ਗਈ ਤਾਂ ਐਨੀਥਿੰਗ ਕੈਨ ਹੈਪਨ
4: ਬਿਲਕੁਲ ਫ੍ਰੈਕਸ਼ਨ ਆਫ ਸੈਕਿੰਡ ਤੁਸੀਂ ਇੱਧਰ ਖੱਬੇ ਸੱਜੇ ਨਹੀਂ ਦੇਖ ਸਕਦੇ ਤੁਹਾਡਾ ਮਾੜਾ ਜਿਹਾ ਵੀ ਤੁਸੀਂ ਕੰਸੈਂਟਰੇਸ਼ਨ ਲੂਜ਼ ਕੀਤੀ ਤੁਸੀਂ ਗਏ ਯੂ ਆਰ ਗੋਨ ਤੇ ਇਸ ਕਰਕੇ ਮੇਰੇ ਹਿਸਾਬ ਨਾਲ ਇੰਨਾ ਰਿਸਕ ਨਹੀਂ ਲੈਣਾ ਚਾਹੀਦਾ ਕੋਈ ਉਹ ਨਹੀਂ ਹੈਗਾ ਕਿ ਮੈਂ ਇੰਨੀ ਹਾਈ ਸਪੀਡ ਚਲਾਈ ਹੈਗੀ ਹੈ
0: ਪਰ ਭਾਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਆਪਾਂ ਤਾਂ ਕਹਿੰਦੇ ਹਾਂ ਵੀ ਡੋਨਟ ਡੂ ਇਟ ਬਟ ਚਲੋ ਪਤਾ ਕੀ ਹੈ ਨੈਚੁਰਲੀ ਹੋ ਜਾਂਦਾ ਕਦੇ ਜ਼ਿੰਦਗੀ 'ਚ ਇੱਕ ਅੱਧੀ ਵਾਰ ਬੰਦਾ ਕਰ ਲੈਂਦਾ
4: ਨਹੀਂ ਉਹ ਹੋ ਜਾਂਦਾ ਹੈ ਤੇ ਉਹ ਕਰੋਗੇ ਨਾ ਤੁਸੀਂ ਹਾਰਡਲੀ ਫਾਰ 1 ਮਿੰਟ 2 ਮਿੰਟ ਕਰ ਸਕਦੇ ਹੋ ਨੀਅਰਲੀ 100 ਕਿਲੋਮੀਟਰ ਡਿਸਟੈਂਸ ਲਈ ਤਾਂ ਯੂ ਵਿਲ ਬੀ ਕਾਟ ਰਾਈਟ ਮੇਰੇ ਹਿਸਾਬ ਨਾਲ 407 ਤੇ ਤਾਂ ਤੁਸੀਂ ਇੰਨੀ ਲੌਂਗ ਡਿਸਟੈਂਸ ਨਹੀਂ ਕਰ ਸਕਦੇ
0: ਜੀ ਰੇਡੀਓ
4: ਕੈਮਰਾਸ ਔਰ ਜੋ ਵੀ ਹੈਗਾ ਉਹਨਾਂ ਦਾ ਵੀ ਹੈਗਾ ਕਾਸਟ ਵਿਲ ਕੈਚ ਯੂ
0: ਜੀ
4: ਜੀ ਯਾ ਬਟ ਲਾਈਕ ਅਦਰਵਾਈਜ਼
0: ਤੁਸੀਂ ਆਪਣਾ ਜਾਣੇ ਰਹਿੰਦੇ ਜਰਮਨੀ ਉੱਥੇ ਕੋਈ ਤੁਹਾਡੀ ਉੱਥੇ ਫੈਮਿਲੀ ਹੈ
4: ਨੋ ਨੋ ਜਸਟ ਗੋ ਫॉर माय ਵਰਕ
0: ਅੱਛਾ ਵਰਕ ਲਈ ਕੀ ਕੀ ਕੰਮ ਕਰਦੇ ਹੋ
4: ਬਿਲਕੁਲ ਨੀ ਜਾਣਾ ਚਾਹੀਦਾ ਤੁਹਾਨੂੰ ਪਤਾ ਹੀ ਨੀ ਲੱਗਦਾ ਫ੍ਰੈਕਸ਼ਨ ਆਫ ਸੈਕਿੰਡ ਪਿੱਛੋਂ ਕਾਰ ਆ ਗਈ
0: ਉਹਨਾਂ
4: ਨੂੰ ਸਪੇਸ ਚਾਹੀਦੀ ਹੈਗੀ
0: ਤੁਹਾਨੂੰ
4: ਲੈਫਟ ਲੇਨ ਤੇ ਚਲਾਉਣਾ ਹੀ ਨੀ ਚਾਹੀਦਾ ਜੇ ਤੁਸੀਂ 100-110 ਤੇ ਚਲਾ ਰਹੇ ਹੋ
0: ਪਿੱਛੋ ਗੱਡੀ ਤੁਸੀਂ ਜਾ ਰਹੇ ਹੋ 180 ਤੇ ਗੱਡੀ ਪਿੱਛੋਂ ਆ ਰਹੀ ਹੈ 250 ਤੇ ਯਾਰ ਉਹ ਬੰਦੇ ਕੋਲ ਸਮਾਂ ਕਿਵੇਂ ਰਹਿੰਦਾ ਹੈ ਵੀ ਉਹ ਗੱਡੀ ਨੂੰ ਰੋਕ ਲਵੇ ਗੱਡੀ ਨੂੰ ਸਲੋ ਕਰ ਲਵੇ ਪਤਾ ਨਹੀਂ ਉੱਥੇ ਐਕਸੀਡੈਂਟ ਕਿੰਨੇ ਹੁੰਦੇ ਆ ਲੈਟਸ ਸੀ ਮੈਂ ਥੋੜ੍ਹਾ ਰਿਸਰਚ ਕਰਦਾ ਪਹਿਲਾਂ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਨਾ ਐਕਿਰਾ ਦੀ ਤਾਂ ਏਰੀਅਨ ਮਿਲਸ ਐਕਿਰਾ ਦੇ ਮੈਨੇਜਰ ਨੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਸਾਡੇ ਬੜੇ ਪਿਆਰੇ ਮਿੱਤਰ ਨੇ ਜਗਦੀਪ ਨੂੰ ਅਤੇ ਕਰਨ ਨੂੰ ਕਾਲ ਕਰੋ ਨੰਬਰ ਹੈ 9058285800 ਦੇ ਉੱਤੇ ਇਹਨਾਂ ਨਾਲ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਬਿਲਕੁਲ ਨਾ ਲਓ ਜੀ ਟੀ ਏ ਕ੍ਰੈਡਿਟ ਨੂੰ ਕਾਲ ਕਰੋ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾਉਣ 'ਚ ਮਦਦ ਕਰਦੇ ਨੇ ਅਤੇ ਨੰਬਰ ਇਹਨਾਂ ਦਾ 416-650-1100-416-650-1100 ਜੀ ਟੀ ਏ ਕ੍ਰੈਡਿਟ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰ ਲਵੋ 2865 ਹਾਂਜੀ ਬਾਈ ਜੀ ਦੇਖੋ ਪਤਾ ਕੀ ਹੈ ਭਾਜੀ ਚਲੋ ਕਮ ਸੇ ਕਮ ਤੁਸੀਂ ਸੱਚ ਤਾਂ ਬੋਲਦੇ ਹੋ ਨਾ
5: ਚੈੱਕ ਕੀਤੀ ਮਾੜੀ ਜੀ ਮੈਂ ਚੈੱਕ ਕਰੀਏ ਮਾੜੀ ਜੀ
0: ਨਹੀਂ ਦੇਖੋ ਸੱਚ ਬੋਲਣਾ ਵੀ ਇੱਕ ਗੁਣ ਹੈ ਮੇਰੇ ਵਰਗਾ ਕਹੂਗਾ ਮੈਂ ਤਾਂ ਬਈ 300 ਤੇ ਗਿਆ ਸੀਗਾ 410 ਤੇ
5: ਚਲੋ
0: ਸ਼ੁਕਰ ਹੈ ਇਹ ਨੀ ਕਿਹਾ ਕਿ ਬਾਈ ਜੀ ਮੈਂ ਵੀ 110 ਤੱਕ ਗਿਆ ਹੋਇਆ ਦੇਖੋ ਇਦਾਂ ਦੇ ਆਨੈਸਟ ਬੰਦੇ ਵੀ ਚਾਹੀਦੇ ਆ 140 ਵੀ ਯਾਰ ਕਾਫੀ ਸਪੀਡ ਹੁੰਦੀ ਹੈ ਘੱਟ ਥੋੜਾ
6: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਕਿਆ ਬਾਤ ਹੈ, ਜ਼ਰੂਰ ਜ਼ਰੂਰ ਜ਼ਰੂਰ ਲਖਬੀਰ ਸਿੰਘ MD ਬਾਈ ਜੀ ਨੂੰ ਕਾਲ ਕਰੋ, ਉਹਨੇ ਵਾਪਸ ਫਿਰ ਅਗਲੀ ਤੁਹਾਡੀ ਕਾਲ ਲੈਣੇ ਆ। ਵੀ ਵਿਲ ਬੀ ਰਾਈਟ।

0: www.ecom.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ

0: all in good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

0: करो 6475041557 या मैसेज करो पंजाबी लहरां दे इंस्टाग्राम पेज ते।
1: ढिलों वीडियो 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313
2: ਬੱਲੇ ਬੱਲੇ ਨਹੀਂ ਰੀ ਸਾਂ ਜੀ 1167 ਹਾਂਜੀ ਕਿਵੇਂ ਹੋ?
3: ਹੈਲੋ
2: ਹੈਲੋ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ।
3: ਹਾਂਜੀ ਵਧੀਆ, ਟੌਪਿਕ ਬਹੁਤ ਵਧੀਆ ਆ। ਚਲੋ ਇਹਨੂੰ ਪਹਿਲਾਂ ਅਸੀਂ ਵੀ ਇਹੀ ਕਹਾਂਗੇ ਵੀ ਨਹੀਂ ਇੰਨੀ ਨਹੀਂ ਚਾਹੀਦੀ, ਨਹੀਂ ਕਰਨੀ, ਕਿਉਂਕਿ ਜਿਸ ਤਰ੍ਹਾਂ ਹੁਣ ਇੰਨੀ ਜ਼ਿਆਦਾ ਇੱਥੇ ਪਾਪੂਲੇਸ਼ਨ ਵਧੀ ਹੋਈ ਹੈ ਤੇ ਹਾਈਵੇ ਪਤਾ ਹੀ ਕਿੱਦਾਂ ਦੇ ਆਪਣੇ
2: ਜੀ।
3: ਬਟ ਇਹ ਵੀ ਹਾਂ ਯੰਗਸਟਰ ਕਈ ਵਾਰੀ ਕਰ ਲੈਂਦੇ ਐਕਸਪੀਰੀਅੰਸ, ਮੈਂ ਦੋ ਵਾਰੀ ਕੀਤਾ ਇੱਥੇ। ਇੱਕ ਵਾਰੀ 2005 ਦੇ ਵਿੱਚ ਆਏ ਸੀ ਨਵੇਂ ਨਵੇਂ, ਉਦੋਂ 401 ਤੇ ਆਟਵਾ ਤੋਂ ਆ ਰਹੇ ਸੀਗੇ ਤੇ 165 ਤੱਕ ਚਲਾਈ ਸੀਗੀ ਤੇ ਬਟ ਟਿਕਟ ਮਿਲ ਗਈ ਸੀ ਤੁਸੀਂ
2: ਫਰੋਮ ਅੱਛਾ ਫਰੋਮ ਆਟਵਾ ਤੁਸੀਂ ਆ ਰਹੇ ਸੀ ਤੇ ਤੁਹਾਨੂੰ ਫਿਰ ਸਟੰਟ ਡਰਾ ਵੀ
3: ਤੁਸੀਂ ਹਾਂਜੀ ਸਟੰਟ ਉਹਨੇ ਦਿੱਤੀ ਸੀ, ਸਪੀਡ ਦੀ ਦਿੱਤੀ ਸੀਗੀ।
2: ਅੱਛਾ
3: ਪੁਲਿਸ ਵਾਲਾ ਚੰਗਾ ਸੀ, ਨਵਾਂ ਹੀ ਲਾਇਸੈਂਸ ਸੀ ਮੇਰਾ ਉਦੋਂ ਤੇ ਚਲੋ ਨਾਲ ਫੈਮਿਲੀ ਸੀਗੀ, ਫਿਰ ਉਹਨੇ ਕਹਿਤਾ ਕਹਿੰਦਾ ਮੈਂ ਘਟਾ ਦਿੰਦਾ, ਬਟ 145 ਦੀ ਟਿਕਟ ਦਿੱਤੀ ਸੀ, ਮੈਂ 165 ਤੇ ਜਾ ਰਿਹਾ ਸੀ।
2: ਲੱਕੀ ਹੋ ਯਾਰ ਤੁਸੀਂ,
3: ਹਾਈਵੇ ਖਾਲੀ ਸੀ ਉਦੋਂ, ਇੰਨਾ ਰਸ਼ ਵੀ ਨਹੀਂ ਹੁੰਦਾ ਸੀਗਾ ਤੇ ਉਹ ਵੀ 2005 ਦੀ ਗੱਲ ਹੈ। ਇੱਕ ਰੀਸੈਂਟ ਚਲਾਈ ਸੀ ਉਹ ਵੀ, ਚਲੋ ਸਾਡੇ ਫੈਮਿਲੀ ਚ ਹੈਗੀ, ਇਹਨਾਂ ਨੇ ਪੋਰਸ਼ਨ ਲਈ ਸੀ, ਨਵੀਂ ਟੇਕ ਐਨ ਉਹ ਚਲਾਈ ਸੀ, ਉਹ ਵੀ ਆਟੋਆ ਚ 470 ਤੇ ਉਹ 230 ਤੱਕ ਮੈਕਸ ਚਲਾ ਕੇ ਦੇਖੀ ਸੀ, ਉਹ ਵੀ ਨਾਟ ਇਵਨ ਅ ਮਿੰਟ ਦਾ ਸਟ੍ਰਾਈਕ ਸੀ, ਕਦੇ ਇਲੈਕਟ੍ਰਿਕ ਸੀਗੀ ਤੇ ਉਸ ਤੋਂ ਬਾਅਦ ਫਿਰ ਨਹੀਂ, ਮੈਂ ਕਿਹਾ
2: ਨਹੀਂ
3: 230 ਬਿਲਕੁਲ ਨੀ ਪਤਾ ਲੱਗਦਾ। ਜਿਹੜੀ ਪਹਿਲਾਂ ਚਲਾਈ ਸੀ 2000 ਉਹ ਮਰਸੀਡੀ ਸੀਗੀ, ਉਹਦੇ ਚ ਥੋੜਾ ਜਾ ਫੀਲ ਹੋਇਆ ਸੀ ਕਿਉਂਕਿ 401 ਥੋੜਾ ਜਾ ਉਹ ਹੈਗਾ ਵੀ ਲਾਈਕ ਉੱਚਾ ਨੀਵਾਂ ਜਿਹਾ, ਬਟ 470 ਬਿਲਕੁਲ ਸਿੱਧਾ ਸੀਗਾ ਤੇ ਟੇਕ ਐਂਡ ਦਾ ਬਿਲਕੁਲ ਨਹੀਂ, ਉਹ ਬੇਸਿਕਲੀ ਪਤਾ ਨਹੀਂ ਲੱਗਾ ਵੀ ਕਿਹੜੇ ਵੇਲੇ 230 ਤੇ ਚਲੇਗੀ।
2: ਬੱਲੇ ਬੱਲੇ 230 ਯਾਰ ਲੱਗਦਾ ਨਾ ਫਿਰ ਵੀ ਬੰਦਾ ਬਸ ਉੱਡਦਾ ਜਾ ਰਿਹਾ।
3: ਯੈਸ ਯੈਸ ਪਤਾ ਲੱਗਿਆ ਕੁਦਰਤੀ, ਉਹ ਵੀ ਬੈਠੇ ਸੀ ਨਾਲ, ਉਹਨੇ ਦੇਖ ਲਿਆ ਕਹਿੰਦਾ ਬਹੁਤ ਤੇਜ਼ ਜਾ ਰਹੇ ਆਪਾਂ, ਤੇ ਮੈਂ ਵੀ ਕਦੋਂ, ਮੈਂ ਕਿਹਾ ਯਾਰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਲਾਈਕ ਪੈਡਲ ਪ੍ਰੈਸ।
2: ਮੈਂ ਨਾ ਮੈਂ ਪਿਛਲੇ ਵੀਕ ਇੱਕ ਮੈਂ ਆਪਣੇ ਮਿੱਤਰ ਨਾਲ ਸੀਗਾ ਤੇ ਉਹਦੇ ਕੋਲ ਵੀ ਨਾ ਪੋਰਸ਼ 911 ਆ ਤੇ ਮੈਂ ਬੈਠਾ ਪੈਸੰਜਰ ਸੀਟ ਦੇ ਵਿੱਚ, ਮੈਨੂੰ ਪਤਾ ਨਹੀਂ ਸੀ ਉਹਨੇ ਚੱਕ, ਉਹਨੇ ਵੀ ਨਾ ਚੱਕਤੀ 170-180 ਤੇ ਮੈਂ ਉਹਨੇ ਕਿਹਾ ਵੀ ਟਲ ਜਾ ਯਾਰ, ਜਿਹੜਾ ਬਾਕੀ ਪੈਸੰਜਰ ਸੀਟ ਬੈ
3: ਪੋਰਸ਼ੇ ਦਾ, ਹਾਂਜੀ ਪੋਰਸ਼ੇ ਦਾ ਆਈ ਡੋਨਟ ਨੋ, ਬਟ ਜਸਟ ਉਹ ਮੇ ਬੀ ਇਲੈਕਟ੍ਰਿਕ ਹੈਗੀ, ਇਹਦਾ ਨਹੀਂ 911 ਦਾ ਨਹੀਂ, ਉਹ ਇਲੈਕਟ੍ਰਿਕ ਕਰਕੇ ਉਹਦਾ ਪਤਾ ਨਹੀਂ ਲੱਗਿਆ ਕਿਹੜੇ ਵੇਲੇ, ਉਹ ਤਾਂ ਲਾਈਕ
2: 100
4: ਜਿਹੜੀ ਸਪੀਡ ਦਾ ਵੀਰੇ ਉਹਨਾਂ ਡਾਇਰੈਕਟ ਕੰਟੈਕਟ ਹੈਗਾ ਸੌਂਗ ਦੇ ਨਾਲ, ਜੇ ਥੋੜਾ ਸੌਂਗ ਚੱਕਮਾ ਲੱਗਾ ਨਾ ਫਿਰ ਉਧਰੋਂ ਸਪੀਡ ਬਹੁਤ ਮਜ਼ਾ ਆਉਂਦਾ ਚਲਾਉਣ ਦਾ। ਮੈਂ ਹਰ ਵੀਕ ਹੀ ਕਰਨਾ, ਮੇਰੀ ਹਰ ਵੀ ਮੈਂ ਟਰੈਵਲ ਕਰਦਾ 700-800 ਕਿਲੋਮੀਟਰ ਤੱਕ ਡੇਲੀ ਹੁੰਦਾ ਰੂਟ ਮੇਰਾ, ਤੇ ਜੇ ਮੈਂ ਇੱਥੇ ਚਲਾਈ ਹੋਈ ਆ ਸੱਢ ਭਰੀ, ਮਤਲਬ ਗੱਡੀ ਛੋਟੀ ਸੀਗੀ ਓਡੀਸੀ ਮੈਂ ਚਲਾਉਣਾ ਵਾ ਕੰਪਨੀ ਦੀ, ਤੇ ਉਹ 180-90 ਤੇ 100 ਉਹ ਬਾਈਕ ਇਜ਼ੀਲੀ ਚੜ ਜਾਂਦੀ ਆ, ਪਰ ਗੱਡੀ ਨੂੰ ਫੁੱਲ ਪਤਾ ਲੱਗਦਾ ਇਹ ਹਾਈਵੇ ਖਾਲੀ ਹੁੰਦਾ ਇੱਧਰ ਵਾਲਾ, ਜੇ ਆਪਾਂ ਜਾਂਦੇ 400 ਤੋਂ ਅੱਗੇ ਸਾਰਾ ਰੋਡ ਖਾਲੀ ਹੁੰਦਾ, ਤਕਰੀਬਨ ਖਾਲੀ ਉਵੇਂ ਹੁੰਦਾ, ਟ੍ਰੈਫਿਕ ਬਹੁਤ ਘੱਟ ਹੁੰਦਾ ਤੁਹਾਨੂੰ ਇੱਧਰ।
2: ਤੁਸੀਂ ਮੈਨੂੰ ਇਹ ਦੱਸੋ ਤੁਸੀਂ ਫਿਰ ਕਿਹੜਾ ਗਾਣਾ ਸੁਣ ਕੇ ਕਹਿੰਦੇ ਹੋ ਚਲੋ ਜੀ ਚੱਕ ਦੋ ਹੁਣ ਫੱਟੇ?
3: ਇੱਕ ਉਹ ਹੈਗਾ ਨਾ ਐਂਪਲੀਫਾਇਰ,
2: ਹਾਂ ਉਹ ਵੀ ਯਾਰ ਬਾਕੀ ਉਹ ਸੁਣ ਕੇ ਜੀ ਕਰਦਾ ਕਿ ਫਿਰ ਉਡਾ ਦੀ। ਇੱਕ ਮੈਨੂੰ ਵੀਰ ਦਾ ਫੋਨ ਆਇਆ ਸੀ ਤੇ ਉਹ ਕਹਿੰਦੇ ਨਵੀਂ ਮੈਂ ਵੀ ਕਿਹਾ 220 ਤੇ ਚਲਾਈ ਸੀ ਗੱਡੀ ਤੇ ਉਹ ਕਹਿੰਦੇ ਕਿ ਨਵੀਂ ਮੈਂ ਨਵੀਂ ਉਦੋਂ ਨਾ ਫਿਲਮ ਆਈ ਸੀ ਫਾਸਟ ਐਂਡ ਫਿਊਰੀਅਸ ਤੇ ਕਹਿੰਦੇ ਉਹ ਫਿਲਮ ਦੇਖੀ ਤੇ ਫਿਰ ਉਸ ਤੋਂ ਬਾਅਦ ਜੀ ਕੀਤਾ ਵੀ ਬਸ ਯਾਰ ਹੁਣ ਗੱਡੀ ਚ ਬੈਠੋ ਉਹ ਫਿਲਮ ਦੇ ਗਾਣੇ ਲਾਓ ਤੇ ਬਸ ਚੱਕ ਦੋ ਕੰਮ ਨੂੰ। ਆਪਣੀ ਗੱਡੀ ਕਿੰਨੇ ਤੇ ਲੈ ਕੇ ਗਿਆ ਮੈਂ ਬਾਹਲੀ ਸਪੀਡਿੰਗ ਕਰਨ ਯਾਰ ਮੈਨੂੰ ਕੋਈ ਬੜਾ ਇੰਨਾ ਸ਼ੌਂਕ ਨੀ, ਚਲੋ 150 ਤੇ ਕਈ ਵਾਰ ਗੱਡੀ ਟੱਚ ਹੋ ਜਾਂਦੀ ਹੈ ਮੇ ਬੀ 155 ਤੇ, ਬਟ ਮੈਨੂੰ ਆਈ ਨੀ ਕਿ ਯਾਰ ਗੱਡੀ ਚ ਬੈਠੀ ਤੇ ਗੱਡੀ ਨੂੰ ਦਵਲੀਏ। ਹੁਣ ਮੈਂ ਕੀ ਆਪਣੇ ਯਾਰਾਂ ਦੀਆਂ ਬੜੀਆਂ ਯੂ ਨੋ ਫਾਸਟ ਗੱਡੀਆਂ ਵੀ ਚਲਾਈਆਂ, ਬਟ ਆਈ ਡੋਨਟ ਨੋ ਮੈਨੂੰ ਕਦੇ ਯਾਰ ਸ਼ੌਂਕ ਹੀ ਨਹੀਂ ਹੋਇਆ ਵੀ ਗੱਡੀ ਭਜਾਉਣੀ ਆ।
3: ਕਦੇ ਕਦੇ ਹੋ ਜਾਂਦਾ ਜੋ ਕਈ ਵਾਰੀ ਸੌਂਗ ਤੁਹਾਡੇ ਸੌਂਗ ਦਾ ਲੱਗ ਜੇ, ਜੇ ਅੱਜ ਕੱਲ ਚੱਲ ਰਿਹਾ ਕਰਨ ਔਜਲੇ ਦਾ ਗਾਣਾ ਬਹੁਤ ਚੱਲ ਰਿਹਾ, ਘੈਂਟ ਚੱਲ ਰਿਹਾ
2: ਅਸ਼ਕੇ
3: ਸ਼ਾਮ ਨੂੰ ਲਾਉਂਦਾ ਹੁਣ ਜਦੋਂ ਹਾਂਜੀ ਅੱਜ ਕੇ ਲਾਈਕ ਜਿਹੜਾ ਸੌਂਗ ਹੈ ਨਾ ਜੋ ਸ਼ਾਮ ਨੂੰ ਐਨਰਜੀ ਲੋ ਹੁੰਦੀ ਨਾ ਉਦੋਂ ਜਿਹੜੇ ਨਵੇਂ ਗਾਣੇ ਆਏ ਹੁੰਦੇ ਜਿੱਦਾਂ ਹੁਣ ਕਰਨ ਔਜਲਾ ਟੌਪ ਤੇ ਚੱਲ ਰਿਹਾ ਤੇ ਜਾਂ ਫਿਰ 420 miles ਇਹ ਗਾਣੇ ਬਹੁਤ ਘੈਂਟ ਨੇ, ਮਤਲਬ ਐਨਰਜੀ ਤੁਹਾਡੀ ਭਰ ਦਿੰਦੇ
2: ਆ। ਸਹੀ ਗੱਲ ਹੈ, ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਓਕੇ ਲੈ ਕੇ ਚੱਲਦੇ ਤੁਹਾਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ। ਤੁਸੀਂ ਅਗਰ ਹਜੇ ਸੁਣਿਆ ਨਹੀਂ ਨਾ ਫਿਊਨਰਲ ਦੀ ਪ੍ਰੀ ਪਲੈਨਿੰਗ ਬਾਰੇ, ਤਾਂ ਸੁਣ ਕੇ ਤੁਹਾਨੂੰ ਵੀ ਹੋਊਗਾ ਯਾਰ ਕਿ ਕੋਨਸੈਪਟ ਬੜਾ ਵਧੀਆ। ਸੋ ਆਪਣੇ ਫਿਊਨਰਲ ਦੀ ਹੁਣ ਪ੍ਰੀ ਪਲੈਨਿੰਗ ਕਰੋ ਜਿਸ ਵਿੱਚ ਅੱਜ ਦਾ ਰੇਟ ਲੌਕ ਹੋ ਰਿਹਾ ਅਤੇ ਬਾਕੀ ਬੈਨੀਫਿਟ ਕੀ ਨੇ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ, ਦੱਸਣਗੇ ਹਰਜਿੰਦਰ ਜੀ। ਹਰਜਿੰਦਰ ਜੀ ਕਿਵੇਂ ਹੋ?
5: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ, ਤੁਹਾਡੇ ਸਾਰੇ ਪਿਆਰੇ ਸ਼ਰੋਤਾਵਾਂ ਨੂੰ, ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਗੱਲ ਕਰਾਂਗੇ ਜੀ ਪ੍ਰੀ ਪਲੈਨਿੰਗ ਬਾਰੇ। ਪ੍ਰੀ ਪਲੈਨਿੰਗ ਜਿਹੜੀ ਹੈ ਫਿਊਨਰਲ ਐਕਸਪੈਂਸਿਸ ਦੀ, ਉਹ ਮੈਂ ਕਹਾਂਗਾ ਜੀ ਕਿ ਇੱਕ ਬੜਾ ਸਮਝਦਾਰੀ ਵਾਲਾ ਤੇ ਜ਼ਿੰਮੇਵਾਰੀ ਵਾਲਾ ਫੈਸਲਾ ਹੈ। ਇਹਦੇ ਵਿੱਚ ਬੜਾ ਸਿੰਪਲ ਜਿਹਾ ਸਿਸਟਮ ਹੈ ਜੀ ਕਿ ਇੱਕ ਕੰਟਰੈਕਟ ਸਾਈਨ ਹੋ ਜਾਂਦਾ, ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਅੱਜ ਦੀ ਡੇਟ ਦੇ ਰੇਟ ਜਿਹੜੇ ਨੇ ਉਹ ਲੌਕ ਹੋ ਜਾਂਦੇ ਹਨ। ਕਿਸੇ ਨੂੰ ਅਸੀਂ ਵਿਸ਼ ਕਰਦੇ ਹਾਂ ਇੱਥੇ ਸੁਹਾਵੇ ਸੰਸਾਰ ਵਿੱਚ ਆਪਣੇ ਸਾਰੇ ਚੰਗੇ ਚੰਗੇ ਕੰਮ ਕਰਦੇ ਰਹਿਣ ਤੇ ਸੁਹਾਵੇ ਸੰਸਾਰ ਦਾ ਆਨੰਦ ਮਾਣਨ, ਪਰ ਜਿਹੜੀ ਅਲਟੀਮੇਟ ਸੱਚਾਈ ਹੈ ਉਹਦੇ ਬਾਰੇ ਵੀ, ਜਿਸ ਤਰ੍ਹਾਂ ਅਸੀਂ ਬਾਕੀ ਚੀਜ਼ਾਂ ਵਾਸਤੇ ਪਲੈਨਿੰਗ ਕਰਦੇ ਹਾਂ, ਵੈਡਿੰਗ ਦੀ, ਟਰੈਵਲ ਦੀ, ਬਿਜ਼ਨਸ ਦੀ, ਤਾਂ ਉਹ ਪਲੈਨਿੰਗ ਇਹਦੀ ਵੀ ਕਰ ਲੈਣੀ। ਇੱਕ ਮੈਂ ਕਹਾਂਗਾ ਆਪਣੇ ਲਵਡ ਵਨਸ ਨੂੰ ਇਹ ਮੈਸੇਜ ਦੇਣਾ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਇਹ ਜ਼ਿੰਮੇਵਾਰੀ ਵੀ ਮੈਂ ਆਪਣੀ ਨਿਭਾ ਰਹੀ ਹੈ। ਉਹਦੇ ਵਿੱਚ ਕੰਟਰੈਕਟ ਸਾਈਨ ਹੋ ਜਾਂਦਾ ਹੈ, ਅੱਜ ਦੇ ਪ੍ਰਾਈਸਿਸ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਲੌਕ ਹੋ ਜਾਂਦੇ ਹਨ। 10 ਸਾਲ 20 ਸਾਲ 30 ਸਾਲ ਬਾਅਦ ਵੀ ਕਿਸੇ ਨੂੰ ਲੋੜ ਪੈਂਦਾ ਤਾਂ ਪ੍ਰਾਈਸਿਸ ਨਹੀਂ ਵਧਣਗੇ। ਹਿਸਟਰੀ ਦੱਸਦੀ ਹੈ ਕਿ ਪਿਛਲੇ 10 ਸਾਲਾਂ ਚ ਪ੍ਰਾਈਸਿਸ ਆਲਮੋਸਟ ਡਬਲਡ ਹਨ, ਤੇ ਅੱਗੇ ਫਿਊਚਰ ਵਿੱਚ ਪ੍ਰਿਡਿਕਟ ਤਾਂ ਨਹੀਂ ਕੀਤੇ ਜਾ ਸਕਦੇ, ਪਰ ਡੈਫੀਨੇਟਲੀ ਇਨਫਲੇਸ਼ਨ ਪ੍ਰਾਈਸ ਰਾਈਜ਼ ਦੇ ਨਾਲ ਇਹ ਪ੍ਰਾਈਸਿਸ ਕਿੱਥੇ ਵੀ ਜਾਣ। ਸੋ ਇੱਕ ਤਾਂ ਅਸੀਂ ਫਾਈਨੈਂਸ਼ੀਅਲ ਜਿਹੜਾ ਉਹ ਅਰੇਂਜਮੈਂਟ ਹੋ ਗਿਆ, ਪਰ ਇਟਸ ਨਾਟ ਓਨਲੀ ਇਹ ਫਾਈਨੈਂਸ਼ੀਅਲ ਅਰੇਂਜਮੈਂਟ, ਇਹ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਵੀ ਗੱਲ ਹੈਗੀ ਹੈ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ। ਤੋ ਇਹਦੇ ਵਿੱਚ ਜਿਹੜਾ ਆਪਣੇ ਲਵਡ ਵਨਸ ਨੂੰ ਉਸ ਟਾਈਮ ਫੈਮਿਲੀ ਅਸੀਂ ਦੇਖਿਆ ਪਰਿਵਾਰਾਂ ਨਾਲ ਡੀਲ ਕਰਦੇ ਹੋਏ ਕਿ ਬੜਾ ਓਵਰਵੈਲਮਿੰਗ ਸਿਚੁਏਸ਼ਨ ਹੁੰਦੀ ਹੈ, ਤੇ ਇੱਕ ਇਹ ਸਟ੍ਰੈਸ, ਫਾਈਨੈਂਸ਼ੀਅਲ ਸਟ੍ਰੈਸ ਨੂੰ ਅਗਰ ਪਹਿਲੇ ਹੀ ਸੈਟਲ ਕਰ ਲਿਆ ਜਾਏ ਤਾਂ ਉਸ ਟਾਈਮ ਆਪਣੇ ਵਿਛੜਿਆਂ ਦੀ ਅਸੀਂ ਲਾਈਫ ਨੂੰ ਇੱਕ ਤਰ੍ਹਾਂ ਦਾ ਸੈਲੀਬ੍ਰੇਟ ਕਰ ਸਕਦੇ ਹਾਂ। ਤੇ ਉਸ ਟਾਈਮ ਇਹ ਅਰੇਂਜਮੈਂਟਸ ਦਾ ਜਿਹੜਾ ਮਤਲਬ ਇੱਕ ਮੈਂ ਕਹਾਂਗਾ ਬਰਡਨ ਜਿਹਾ ਫੀਲ ਹੁੰਦਾ ਉਸ ਟਾਈਮ, ਕਿ ਉਸਨੂੰ ਅਸੀਂ ਪਹਿਲੇ ਹੀ ਆਰਾਮ ਨਾਲ ਬੈਠ ਕੇ ਅਸੀਂ ਸਮਝ ਸਕਦੇ ਹਾਂ, ਉਸਦਾ ਡਿਸੀਜਨ ਲੈ ਸਕਦੇ ਹਾਂ। ਇਹਦੇ ਬਾਰੇ ਅੱਗੇ ਵੀ ਅਸੀਂ ਰਿਕੁਐਸਟ ਕਰਦੇ ਰਹਿੰਦੇ ਹਾਂ ਕਿ ਕਿਸੇ ਵੇਲੇ ਵੀ ਅਪੁਆਇੰਟਮੈਂਟ ਲੈ ਕੇ ਬੇਸ਼ੱਕ ਕ੍ਰੈਮੇਟੋਰੀਅਮ ਦੇ ਵਿੱਚ ਜਾਂ ਬਾਹਰ ਕਿਧਰੇ ਕਾਫੀ ਸ਼ਾਪ ਤੇ ਆਪਣੇ ਘਰ ਆਪ ਜੀ ਮਿਲ ਸਕਦੇ ਹੋ। ਨੰਬਰ ਆਪ ਜੀ ਨੂੰ ਨਵੀਂ ਜੀ ਆਪ ਜੀ ਸ਼ੇਅਰ ਕਰ ਹੀ ਦਿੰਦੇ ਹੋ ਸਾਡਾ, ਤੇ ਇੱਕ ਸੈਮੀਨਾਰ ਵੀ ਹੋਣੇ ਜਾ ਰਿਹਾ 3 ਅਕਤੂਬਰ ਨੂੰ, ਉਹਦੇ ਬਾਰੇ ਵੀ ਨਵੀਂ ਜੀ ਆਪ ਜੀ ਨੂੰ ਦੱਸਣਗੇ ਜ਼ਰੂਰ। ਤੇ ਉਹ 3 ਅਕਤੂਬਰ ਨੂੰ 11 ਤੋਂ 1 ਵਜੇ ਤੱਕ ਟੌਪਿਕ ਉਹਦੇ ਵਿੱਚ ਹੈਗਾ, ਐਗਜੈਕਟ ਲੋਕੇਸ਼ਨ ਦੱਸ ਦਿਆਂਗੇ। ਉਹਦੇ ਲਈ ਰਜਿਸਟਰੇਸ਼ਨ ਪਹਿਲੇ ਕਰ ਦਿੱਤੀ ਜਾਏ ਤਾਂ ਬਹੁਤ ਅੱਛਾ ਹੋਵੇਗਾ। ਉਹਦੇ ਵਿੱਚ ਇਸ ਗੱਲ ਨੂੰ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਜਾਏਗਾ, ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਤੇ ਇੱਕ ਟਰੈਵਲ ਪਲਾਨ ਦੇ ਬਾਰੇ ਵੀ ਗੱਲ ਕੀਤੀ ਜਾਏਗੀ ਜਿਹਦੇ ਚ ਅਸੀਂ ਵਰਲਡ ਵਾਈਡ ਟਰੈਵਲ ਕਰਦੇ ਹਾਂ। ਮਾਲਕ ਨਾ ਕਰੇ ਕਿਸੇ ਨਾਲ ਕੋਈ ਮਿਸ ਐਪ ਹੋ ਜਾਏ ਤਾਂ ਅੱਜ ਦੀ ਰੇਟ ਵਿੱਚ ਵੀ ਬਾਡੀ ਨੂੰ ਵਾਪਸ ਲਿਆਉਣ ਦਾ ਖਰਚਾ ਇਟਸ ਅਰਾਊਂਡ $10,000 ਤੇ ਉਹ $595 ਦੀ ਵਨ ਟਾਈਮ ਪੇਮੈਂਟ ਦੇ ਨਾਲ ਸਿਕਿਓਰ ਹੋ ਜਾਂਦਾ, ਕਵਰੇਜ ਮਿਲ ਜਾਂਦੀ ਹੈ। ਇੱਕ ਫੈਮਿਲੀ ਮੈਂਬਰ ਨੂੰ ਵੀ ਨਾਲ ਲਿਆਉਣ ਦਾ ਅਰੇਂਜਮੈਂਟ ਤੇ ਈਵਨ ਫੈਮਿਲੀ ਪੈਟ ਨੂੰ ਵੀ ਲਿਆਉਣ ਦਾ ਅਰੇਂਜਮੈਂਟ ਜਿਹੜਾ ਇਹਦੇ ਵਿੱਚ ਕਵਰ ਹੋ ਜਾਂਦਾ। ਸੋ ਦੋਨੋਂ ਹੀ ਚੀਜ਼ਾਂ ਜਿਹੜੀਆਂ ਪ੍ਰੀ ਪਲੈਨਿੰਗ ਆਫ ਲਾਸਟ ਐਕਸਪੈਂਸਿਸ ਤੇ ਜਰਨੀ ਬੈਕ ਹੋਮ, ਇਹਦੇ ਬਾਰੇ ਜਦੋਂ ਵੀ ਕਿਸੇ ਨੇ ਅਪਾਇੰਟਮੈਂਟ ਲੈ ਕੇ ਮੀਟਿੰਗ ਰੱਖਣੀ ਹੋਵੇ ਆਰਾਮ ਨਾਲ ਡਿਸਕਸ ਕਰਕੇ ਆਪਣੀਆਂ ਆਪਸ਼ਨਸ ਦੇਖ ਸਕਦਾ ਹੈ, ਕੋਸਟ ਨੂੰ ਲੌਕ ਕਰ ਸਕਦਾ, ਪ੍ਰਾਈਸਿਸ ਨੂੰ ਲੌਕ ਕਰ ਸਕਦਾ। ਤੇ ਇੱਕ ਮੈਂ ਕਹਾਂਗਾ ਇਸ ਨੂੰ ਜਿਹੜਾ ਫੰਡਿੰਗ ਵੀ ਉਹ ਵੀ ਇੱਕ ਮੁਸ਼ਤ ਨਹੀਂ ਹੈ, ਦੈਟ ਕੈਨ ਬੀ ਪੇਡ ਇਨ ਇੰਸਟਾਲਮੈਂਟ 12 ਇਕੁਅਲ ਇੰਸਟਾਲਮੈਂਟਸ ਵਿਦਆਊਟ ਐਨੀ ਇੰਟਰਸਟ ਤੇ ਲੌਂਗਰ ਪੀਰੀਅਡ ਲਈ 2-5 ਸਾਲ ਲਈ, ਔਰ ਈਵਨ ਮੋਰਟੈਲਿਟੀ ਬੈਨੀਫਿਟ ਨਾਲ ਇੰਸ਼ੋਰੈਂਸ ਆਪਸ਼ਨਸ ਵੀ ਅਵੇਲੇਬਲ ਹਨ। ਸੋ ਇਸ ਬਾਰੇ ਗੱਲਬਾਤ 905-458-2222 ਤੇ ਕੀਤੀ ਜਾ ਸਕਦੀ ਹੈ। ਮੇਰਾ ਪਰਸਨਲ ਨੰਬਰ ਵੀ 437-673-7555 ਤੇ ਗੱਲ ਕਰਕੇ ਆਪ ਜੀ ਅਪਾਇੰਟਮੈਂਟ ਲੈ ਸਕਦੇ। ਹਾਂਜੀ ਨਵੀ ਜੀ, ਹੈਲੋ ਨਵੀ ਜੀ,
2: ਜੀ ਬਿਲਕੁਲ। ਸੋ ਨੰਬਰ ਤੁਸੀਂ ਨੋਟ ਕਰੋ 905-458-2222, 905-458-2222 ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਤੁਹਾਡੀ ਸੇਵਾ ਚ ਆਲਵੇਸ ਆਲਵੇਸ ਆਲਵੇਸ ਹਾਜ਼ਰ ਹੈ। ਹਰਿੰਦਰ ਜੀ, ਐਨੀਥਿੰਗ ਐਲਸ ਕੁਝ ਐਡ ਕਰਨਾ ਚਾਹੋਗੇ?
5: ਹਾਂਜੀ, ਬਸ ਮੈਂ ਉਹੀ ਰਿਕੁਐਸਟ ਕਰਾਂਗਾ ਕਿ ਜਿਹੜਾ ਸੈਮੀਨਾਰ ਹੋਣੇ ਜਾ ਰਿਹਾ ਉਹਦੇ ਬਾਰੇ ਆਪ ਜੀ ਜ਼ਰੂਰ ਇਹਨਾਂ ਨੂੰ ਲੋਕੇਸ਼ਨ ਸ਼ੇਅਰ ਕਰ ਦਿਓ, ਸਾਡੇ ਬ੍ਰੈਂਪਟਨ ਵਿਜ਼ਿਟੇਸ਼ਨ .info ਤੇ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ। ਸੋ ਉੱਥੋਂ ਲੈ ਕੇ ਆਪ ਜੀ ਜੁਆਇਨ ਕਰ ਸਕਦੇ ਹੋ, ਜਿਹੜੇ ਵੀ ਲਿਸਨਰਸ ਹਨ ਟੋਪਿਕ ਹੋ ਜਿਹਨਾਂ ਨੂੰ ਨੇੜੇ ਪੈਂਦਾ ਹੈ, ਜਾਂ ਟਾਈਮ ਕੱਢ ਸਕਦੇ ਹਨ ਸੈਟਰਡੇ 3 ਅਕਤੂਬਰ 11 to 1 ਵਜੇ ਤੱਕ। ਉਹਦੀ ਲੋਕੇਸ਼ਨ ਐਗਜੈਕਟ ਆਪ ਜੀ ਆਪਣੇ ਰੇਡੀਓ ਤੇ ਪਲੀਜ਼ ਸ਼ੇਅਰ ਕਰ ਦਿਓ ਲਿਸਨਰਸ ਨਾਲ ਕਿ ਉਹ ਆ ਸਕਣ।
2: ਵੈਰੀ ਗੁੱਡ, ਸੋ ਜ਼ਰੂਰ ਤੁਸੀਂ ਨੰਬਰ ਨੋਟ ਕਰੋ 905-458-2222। ਬਹੁਤ ਸ਼ੁਕਰੀਆ ਸਰ, ਥੈਂਕ ਯੂ ਵਾਂਸ ਅਗੇਨ। 9181, ਹਾਂਜੀ
6: ਗੱਡੀ ਤਾਂ ਬੰਦੇ ਚਲਾ ਰਹੇ ਆ, ਗੱਡੀ ਆਪਾਂ ਤਾਂ ਵੀ 135 ਤੋਂ ਜਿਆਦਾ ਨੀ ਚਲਾਈ।
2: ਬਸ ਚਲੋ
6: ਬਾਈ ਰਾਤੀ ਇੱਕ ਹੁਣੀ
2: ਸਿਖਾਉਂਦੇ ਨੇ ਕਿ ਯਾਰ ਏਦਾਂ ਦੇ ਪੰਗੇ ਨਾ ਲਿਆ ਕਰੋ। ਚਲੋ ਪਰ ਉਹੀ ਹੈ ਨਾ, ਜਦੋਂ ਨਾ ਥੋੜੇ ਜਿਹਾ ਬਲੱਡ ਆਪਣਾ ਯੰਗ ਹੁੰਦਾ ਫਿਰ ਬੰਦਾ ਕਹਿੰਦਾ ਕੋਈ ਨਾ ਥੋੜੇ ਆ ਭਜਾ ਲਓ ਫਿਰ ਕੀ ਹੋਇਆ।
6: ਉਮਰ 91 ਦੀ ਪੜਾਈ 90 ਚ ਲਾਈ ਸੀ, 91 ਟੀਚਰੀ ਹਾਂ ਉਹਦੇ ਟਾਈਮ ਉਹ ਮੈਂ ਕਿਹਾ ਇੱਕ ਨੂੰ ਹੁਣ ਫੇਰ ਕਹਿੰਦਾ ਵੀ ਇੱਕ ਪਤਾ ਕਿ ਸੁਰਿੰਦਰ ਸਿੰਘ ਦਾ ਕਿ ਕੋਹਲੀ ਦਾ ਗਾਣਾ, ਸੁਰਿੰਦਰ ਕੋਹਲੀ ਦਾ ਪਤਾ ਨੀ ਕਿਹੜਾ ਆ ਮੈਨੂੰ ਯਾਦ ਨੀ ਆਦਾ ਪੂਰਾ। ਉਹ ਕਹਿੰਦਾ ਜੀ ਵੀ ਥੱਲੇ ਫੀਅਟ ਗੱਡੀ ਹੋਵੇ ਨਾਲ ਗੱਡੀ ਬੈਠੀ ਹੋਵੇ 200 ਸਪੀਡ ਤੇ ਛੱਡੀ ਹੋਵੇ।
2: ਅੱਛਾ, ਥੱਲੇ ਫੀਅਟ ਗੱਡੀ ਹੋਵੇ ਨਾਲ ਨੱਡੀ ਬੈਲਟ ਕੀ
6: ਨਾਲ ਨੱਡੀ ਬੈਠੀ ਹੋਵੇ
2: ਹਾਂ,
6: ਥੱਲੇ ਫੀਅਟ ਗੱਡੀ ਹੋਵੇ 200 ਸਪੀਡ ਤੇ ਛੱਡੀ ਹੋਵੇ।
2: ਨਹੀਂ ਫੀਅਟ ਚਲ ਜਾਂਦੀ ਹੈ 200 ਤੇ?
6: ਪਛਾਂਦੀ ਤਾਂ ਨਹੀਂ ਪਰ ਗਾਣਾ ਬਣਾਇਆ ਕਰੇ 100 ਤੇ ਕਿ 200 ਤੇ ਕੰਮ ਪੂਰਾ ਜਾ ਰਿਹਾ।
2: ਥੋੜੇ ਆ ਬੰਦਾ ਕਵੇ ਨਾ ਵੀ ਕੋਈ ਵੱਡੀ ਗੱਡੀ ਦੀ ਗੱਲ ਕਰੇ।
6: ਓਏ ਉਹ ਇੰਡੀਆ ਹਰੇ ਗਾਣਾ ਇਹ
2: ਚੱਲਦਾ, ਇਹ ਗਾਣਾ ਕੇਦੀਪ ਤੇ ਜਗਮੋਹਨ ਕੌਰ ਦਾ ਹੈ।
6: ਕੇਦੀਪ ਜਗਮੋਹਨ ਕੌਰ ਦਾ ਹੈ?
2: ਹਾਂਜੀ, ਆ ਲੋ ਇੱਕ

0: வெரிகுட். கேமரா இந்த குயே யாரு பிராளிகளே மீஷா பக்கம் என்ன பண்ண முடியும் சுனையாக்குறோம். ਮੈਨੂੰ ਦੋ ਚਾਰ ਯੰਗਸਟਰਸ ਦੇ ਮੈਸੇਜ ਆਏ ਸੀਗੇ ਭਾਅ ਜੀ ਅਸੀਂ 25 ਆਉਂਦੇ ਹਾਂ, ਅਸੀਂ 24 ਆਉਂਦੇ, ਅਸੀਂ ਸੁਣਦੇ ਹਾਂ 26 ਆਉਂਦੇ ਹਾਂ. ਵਧੀਆ ਗਾਣੇ ਨੇ ਯਾਰ ਇਹ, ਬੜੇ ਮਿੱਠੇ, ਬੜੇ ਪਿਆਰੇ ਅਤੇ ਬਸ ਫਨੀ ਜਿਹੇ ਵੀ ਹੁੰਦੇ ਆ. ਤੁਸੀਂ ਫਰਨੇਸ ਬ੍ਰੈਂਡ ਨਿਊ ਲਗਵਾਉਣੀ ਹੈ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ. ਲੈਨਕਸ ਕੰਪਨੀ ਵੱਲੋਂ ਹੁਣ ਰੀਬੇਟ ਔਫਰ ਕੀਤੇ ਜਾ ਰਹੇ ਹੈ ਲੈਨਕਸ ਦੀਆਂ ਫਰਨੇਸਿਸ ਦੇ ਉੱਤੇ, ਲੈਨਕਸ ਥਰਮੋਸਟੈਟ, ਲੈਨਕਸ ਏਸੀ, ਅਤੇ 350 ਤੋਂ ਲੈ ਕੇ $1800 ਤੱਕ ਤੁਹਾਨੂੰ ਵਾਪਸ ਮਿਲ ਰਿਹਾ, ਅਤੇ 60 ਮਹੀਨੇ ਕੋਈ ਇੰਟਰਸਟ ਨਹੀਂ, ਫਾਈਨੈਂਸਿੰਗ ਵੀ ਅਵੇਲੇਬਲ ਹੈ. ਸੋ ਫਰਨੇਸ ਨਵੀਂ ਲਵਾਉਣੀ ਹੈ, ਹੁਣ ਹੀਟ ਖਰਾਬ ਹੈ ਨਾ ਤਾਂ ਬੰਦਾ ਠਰੂ ਠਰੂ ਕਰੂਗਾ. ਸੋ ਫਰਨੇਸ ਲਵਾ ਲਓ 416-419-2112, 416-419-2112 ਨੰਬਰ ਹੈ. 1507, ਹਾਂਜੀ
1: ਨਵੀਂ ਕੀ ਹਾਲ ਚਾਲ ਆ?
0: ਵਧੀਆ ਜੀ, ਕਿੱਦਾਂ?

0: ਸਾਹਿਬ ਮੈਂ ਗੁੜ ਗਿਆ, ਮੈਂ ਤਾਂ ਵੇਖੀ ਨੀ ਮੈਂ ਕਿਹਾ ਲਾਇਸੈਂਸ ਲਿਆ ਉਹਨੇ ਸਾਰਾ ਕੁਛ ਚੈੱਕ ਕੀਤਾ ਅਸੀਂ ਉਹਦਾ ਓਕੇ ਹੈਵ ਨਾਈਸ ਡੇ।
1: ਅੱਛਾ ਉਹਨੇ ਕੁਛ ਨੀ ਕਿਹਾ ਤੁਹਾਨੂੰ? ਹੈ
0: ਕੁਛ ਨੀ ਮੈਨੂੰ ਜਾ
1: ਚਲੋ ਚੰਗੇ ਰਹਿ ਗਏ ਫਿਰ ਤਾਂ। ਹੈ ਤੁਹਾਡਾ ਨਾਂ ਚੱਲਦਾ ਦੇਖ ਲੋ, ਸਾਡੇ ਵਰਗੇ ਨੂੰ ਤਾਂ ਟਿਕਟ ਮਿਲਣੀ ਸੀ, ਹੈ ਤੁਹਾਨੂੰ ਤਾਂ ਮਾਫ਼ ਹੀ ਕਰਤਾ ਪੜਸੀਏ। ਹੋਰ ਕੁਛ ਨੀ ਮੈਨੂੰ ਸਪੀਡਿੰਗ ਦੀ ਮਿਲੀ।
0: ਸ਼ੁਕਰੇ ਕਰ ਲਈਦੇ, ਕਦੇ ਲੋੜ ਪਤਾ ਵੀ ਇੱਥੇ ਕੋਈ ਨੀ, ਨੱਪ ਕੇ ਕਿੱਲੀ ਦੇਖ ਲਈ
1: ਆ। ਚਲੋ ਠੀਕ ਹੈ, ਬਚ ਕੇ। ਥੈਂਕ ਯੂ, ਧੰਨਵਾਦ ਤੁਹਾਡਾ। ਤੇ ਇੱਕ ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ। ਤੁਸੀਂ ਈਗਲ ਟਰੱਕ ਤੇ ਜਾਣਾ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਪੈਂਦਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਸੋ ਜ਼ਰੂਰ ਵਿਜ਼ਿਟ ਕਰੋ, ਇਹਨਾਂ ਕੋਲ ਗੱਡੀਆਂ ਦੇ ਵੀ ਵਿੰਟਰ ਟਾਇਰ ਅਵੇਲੇਬਲ ਨੇ ਹੁਣ। ਸੋ ਡਿਲੇ ਨਾ ਕਰਿਆ ਕਰੋ, ਟਾਇਰ ਜੇ ਲਵਾਉਣੀ ਨੇ ਵਧੀਆ ਬੰਦਿਆਂ ਕੋਲੋਂ ਲਵਾਓ ਈਗਲ ਟਰੱਕ ਤੋਂ। ਤੇ ਈਗਲ ਟਰੱਕ ਤੁਹਾਡੇ ਲਈ ਹਾਜ਼ਰ, ਵਿਲੀਅਮਸ ਪਾਰਕ ਆਪਣੇ ਸੋਰੀ ਮਿਲਟਨ ਦੇ ਵਿੱਚ, ਸਟੀਲਸ ਐਂਡ ਜੇਮਸ ਸਨੋ ਪਾਰਕਵੇ। 3075 ਹਲੋ।
2: ਹਾਂਜੀ ਭਾਜੀ, ਕੀ ਹਾਲ
1: ਆ? ਹਾਂਜੀ ਕਿੱਦਾਂ?
2: ਵਧੀਆ ਵਧੀਆ। ਪੀੜੀ ਨੀ ਗੱਲ ਚੱਲਦੀ ਭਾਜੀ, ਮੈਂ ਵੀ ਪਿਛਲੇ ਸਾਲ ਤੋਂ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀਗਾ, ਪਹਿਲਾਂ ਨੀ ਸੀ ਮੈਂ ਕਰਦਾ। ਬਟ ਉਹਦੇ ਨਾਲ ਰੀਜ਼ਨ ਕੀ, ਚਲੋ ਮੈਂ ਹੁਣ ਇੱਕ ਜੋਬ ਚੇਂਜ ਕੀਤੀ, ਲਾ ਇਨਫੋਰਸਮੈਂਟ ਜੋਬ ਚ ਆਇਆ, ਤੇ ਮੈਂ ਸੋਚਦਾ ਜੀ ਚੱਲ ਬੈਜ ਕਦੋਂ ਕੰਮ ਆਏਗਾ, ਹਨਾ, ਰੋਕ ਵੀ ਲਿਆ। ਤੇ ਬਟ ਮੈਂ ਸੋਚਿਆ ਨਹੀਂ ਇਹ ਗਲਤ ਹੈ, ਇਹਦੇ ਲਈ ਕੰਟਰੋਲ ਕਰਨ ਵਾਸਤੇ ਭਾਜੀ ਮੈਂ ਨਾ ਹੁਣ ਲਾਈਕ ਸਪੈਸ਼ਲ ਦਾ ਫੋਨ ਵੀ ਬਹੁਤ ਯੂਜ਼ ਕਰਨ ਲੱਗ ਗਿਆ ਸੀਗਾ, ਹਨਾ, ਤੇ ਮੈਂ ਲੈ ਕੇ ਇੰਸ਼ੋਰੈਂਸ ਦੀ ਐਪ ਆਈ ਹੋਈ ਆ ਹੁਣ।
1: ਅੱਛਾ,
2: ਤੇ ਮੈਂ ਲੈ ਕੇ 60 ਤਾਂ ਮੈਂ 60 ਦੇ ਜਾਂਦਾ, 50 ਦਾ 50, ਤੇ ਮੈਂ ਫੋਨ ਵੀ ਨੀ ਯੂਜ਼ ਕਰਦਾ ਬਿਲਕੁਲ ਡਰਾਈਵ ਕਰਦੇ ਸਮੇਂ। ਤੇ ਇਹਦਾ ਮੇਰੀ ਹੈਬਿਟ ਬਹੁਤ ਜ਼ਿਆਦਾ ਚੇਂਜ ਹੋ ਗਈ ਪਹਿਲਾਂ ਨਾਲੋਂ, ਨਹੀਂ ਤਾਂ ਮੈਂ ਸਪੀਡਿੰਗ ਵੀ ਬਹੁਤ ਕਰਨ ਲੱਗ ਗਿਆ ਸੀ, ਤੇ ਲਾਈਕ ਫੋਨ ਚ ਡਿਸਟਰੈਕਟ ਰਹਿਣਾ, ਤੇ ਲਾਈਕ ਕੋਈ ਫਾਇਦਾ ਨੀ ਹੈਗਾ ਰਾਈਟ। ਤੇ ਸੋਚਿਆ ਮੈਂ ਰਿਸਪੋਂਸੀਬਲ ਜੋਬ ਚ ਹੈਗਾ, ਤੇ ਸਗੋਂ ਜੇ ਆਪ ਹੀ ਇਹ ਸਪੀਡਿੰਗ ਕਰਨ ਲੱਗੇ ਤਾਂ ਲੋਕਾਂ ਨੂੰ ਕੀ ਸਮਝਾਵਾਂਗੇ, ਹਨਾ।
1: ਪਰ ਦੇਖੋ ਤੁਹਾਡੇ ਵਰਗੇ ਤਾਂ ਜ਼ਿਆਦਾ ਹੀ ਕਰਦੇ ਆ ਸਪੀਡਿੰਗ ਵੀ, ਸਾਡੇ ਕੋਲ ਤਾਂ ਬਈ ਹੁਣ ਬੈਜ ਹੈ
2: ਕਰਦੇ ਭਾਜੀ 6 ਕਿੰਨੇ ਗਏ ਭਾਜੀ, ਮੈਂ ਬਹੁਤ ਭਜਾਈ ਗੱਡੀ ਨਾ, ਮੈਂ ਕੋਈ ਨੀ ਬੈਜ ਕਦੋਂ ਕੰਮ ਆਏਗਾ। ਬਟ ਜਦੋਂ ਮੈਂ ਦੇਖਿਆ ਕਿ ਮੈਂ ਨਾਲ ਦੇ ਨੂੰ ਟਿਕਟ ਦੇ ਤੀ ਉਹਨੇ, ਫਿਰ ਜੀ ਕਹਿੰਦਾ ਲਾਈਕ ਮੈਂ ਤਾਂ ਐਕਸਪੈਕਟ ਨਹੀਂ ਕਰਦਾ ਸੀ, ਹਨਾ।
1: ਉਹ ਫਿਰ ਉਹ ਕਿਸੇ ਹੋਰ ਫਿਰ ਡਿਵੀਜ਼ਨ ਦਾ ਹੋਣਾ, ਹਨਾ।
2: ਉਹ ਭਾਜੀ ਹੈਟਨ ਨੇ ਦਿੱਤੀ ਸੀ, ਹੈਟਨ ਰੀਜ਼ਨ ਚ ਸੀ ਚਲਾ ਗਿਆ ਸੀ ਉੱਤੇ, ਉਹਨੇ ਬੈਜ ਨਹੀਂ ਦਿਖਾਇਆ, ਚਲੋ ਉਹਨੇ ਆਪ ਨੂੰ ਯੂਨੀਫਾਰਮ ਸੀਗਾ, ਮੈਂ ਤਾਂ ਕਹਿੰਦਾ ਮੈਂ ਤਾਂ ਐਕਸਪੈਕਟ ਨਹੀਂ ਕਰਦਾ ਸੀ।
1: ਅੱਛਾ, ਫਿਰ ਵੀ ਟਿਕਟ ਦੇ ਦਿੱਤੀ ਹੈ,
2: ਦੇ ਦਿੱਤੀ ਉਹਨੇ ਇਹਨੂੰ।
1: ਤੁਸੀਂ ਤੁਸੀਂ ਕਿਹੜੇ ਰੀਜ਼ਨ ਚੋਂ? ਮੈਂ ਨਾ, ਮੈਨੂੰ ਓਪੀਪੀ ਨੇ ਪੁੱਲ ਓਵਰ ਕੀਤਾ ਸਟੋਪ ਸਾਈਨ ਲਈ, ਤੇ ਉਹ ਮੈਨੂੰ ਪੁੱਛਣ ਲੱਗ ਗਿਆ ਵੀ ਕਹਿੰਦਾ, ਬਸ ਉਹਨੇ ਕੁਛ ਨੀ ਪੁੱਛਿਆ, ਸੋਰੀ, ਉਹ ਆਇਆ ਕਹਿੰਦਾ ਲਾਇਸੈਂਸ ਰਜਿਸਟ੍ਰੇਸ਼ਨ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ
2: ਮੇਨਟੇਨ ਰੱਖ ਦੇਣਾ ਜੀ ਪ੍ਰੋਵੀਜ਼ਨ ਪੁਲਿਸ
1: ਨਹੀਂ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਆਮ ਸੋਰੀ, ਕਹਿੰਦਾ ਜਸਟ ਗਿਵ ਮੀ ਯਰ ਲਾਇਸੈਂਸ, ਮੈਂ ਕਿਹਾ ਵੀ ਕੈਨ ਆਈ ਟਾਕ ਟੂ ਯੂ ਫਾਰ 1 ਮਿੰਟ, ਕਹਿੰਦਾ ਨੋ, ਗਿਵ ਮੀ ਯਰ ਲਾਇਸੈਂਸ। ਕੋਈ ਗੱਲ ਨਹੀਂ ਕੀਤੀ, ਉਹ ਗਿਆ ਟਿਕਟ ਲਿਖੀ, ਉਹਨੇ ਮੈਨੂੰ ਫਲਾਈ ਟਿਕਟ, ਮੈਂ ਕਿਹਾ ਆਫੀਸਰ, ਕਹਿੰਦਾ ਗੁੱਡ ਬਾਏ, ਚਲਾ ਗਿਆ, ਗੱਲ ਹੀ ਨਹੀਂ ਕੀਤੀ ਕੋਈ। ਮੈਂ ਕਿਹਾ ਦੱਸ ਹੈ ਐਡੀ ਕਿਹੜੀ ਗੱਲ
2: ਹੁੰਦੇ ਭਾਜੀ, ਕਈ ਥੋੜੇ ਜਿਹੇ ਸਟ੍ਰਿਕਟ।
1: ਚਲੋ ਕੋਈ ਨਾ, ਤੁਹਾਡਾ ਨਾਂ ਲਵਾਂਗੇ ਹੁਣ ਜੇ ਅਗਲੀ ਵਾਰੀ ਫੜੇ ਗਏ, ਠੀਕ ਹੈ। ਥੈਂਕ ਯੂ ਵੀਰੇ, ਆਈ ਐਮ ਜਸਟ ਜੋਕਿੰਗ। ਸੋ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਜੀ, ਸੁਜੋਗ ਹੋਮਿਓ ਕਲੀਨਿਕ ਤੋਂ। ਸੋ ਪਰਮਿੰਦਰ ਜੀ ਬੜੀ ਬਰੀਕੀ ਨਾਲ ਹਰ ਇੱਕ ਬਿਮਾਰੀ ਨੂੰ ਸਮਝ ਕੇ, ਹਰ ਇੱਕ ਬਿਮਾਰੀ ਤੁਹਾਡੀ ਜਿਹੜੀ ਹੈ ਉਸਨੂੰ ਐਨਾਲਾਈਜ਼ ਕਰਕੇ, ਤੁਹਾਡੀ ਹੈਲਥ ਨੂੰ ਐਨਾਲਾਈਜ਼ ਕਰਕੇ, ਫਿਰ ਤੁਹਾਨੂੰ ਕਿਤੇ ਜਾ ਕੇ ਦਵਾਈ ਦੇਣਗੇ, ਜਦੋਂ ਇੱਕ ਇੱਕ ਚੀਜ਼ ਇਹਨਾਂ ਨੂੰ ਸਮਝ ਹੋਗੀ। ਸੋ ਪਰਮਿੰਦਰ ਜੀ, ਪਹਿਲਾਂ ਤਾਂ ਤੁਹਾਡਾ ਵੈਲਕਮ ਹੈ।
3: ਥੈਂਕ ਯੂ ਸੋ ਮਚ ਨਵੀ, ਸਾਰੇ ਤੋਂ ਪਹਿਲਾਂ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਪਰਮਿੰਦਰ ਜੀ, ਅਸੀਂ ਨਾ ਕੱਲ ਵੀ ਘਰੇ ਤੁਹਾਡੀ ਤਾਰੀਫ ਕਰ ਰਹੇ ਸੀ, ਤੇ ਸਾਨੂੰ ਬੜਾ ਅੱਛਾ ਲੱਗਦਾ ਕਿ ਤੁਸੀਂ ਨਾ ਆਏ ਨਹੀਂ ਵੀ ਅੱਛਾ ਤੁਹਾਨੂੰ ਇਹ ਚੀਜ਼ ਹੈ, ਆ ਚੁੱਕੋ ਆ ਦਵਾਈ ਲੈ ਲਓ, ਦੈਟਸ ਇਟ। ਨਹੀਂ, ਮੈਂ ਕੱਲ ਆਪਣੇ ਡੈਡ ਨਾਲ ਵੀ ਗੱਲ ਕਰ ਰਿਹਾ ਸੀਗਾ, ਅਸੀਂ ਕਿਹਾ ਕਿ ਬਹੁਤ ਅੱਛੀ ਗੱਲ ਇਹ ਹੈ ਕਿ ਹਰੇਕ

0: ਇੰਡੀਵਿਜੁਅਲ ਸਿਚੁਏਸ਼ਨ ਨੂੰ ਤੁਸੀਂ ਸਮਝਦੇ ਹੋ, ਜੋ ਵੀ ਬਿਮਾਰੀ ਹੈ, ਕਿਸ ਨੂੰ ਕੋਈ ਖੰਘ ਹੈ, ਕਿਸ ਨੂੰ ਕੋਈ ਸਕਿਨ ਕੰਡੀਸ਼ਨ ਹੈ, ਤੁਸੀਂ ਪ੍ਰੋਪਰ ਇੱਕ ਕੰਸਲਟੇਸ਼ਨ ਕਰਦੇ ਹੋ ਕਿ ਉਹ ਚੀਜ਼ ਕਿੱਥੋਂ ਸ਼ੁਰੂ ਹੋਈ ਅਤੇ ਬਾਕੀ ਉਹਦੇ ਪਿੱਛੇ ਕੀ ਕੀ ਫੈਕਟਰਸ ਹੋ ਸਕਦੇ ਨੇ। ਸੋ ਇਹਦੇ ਲਈ ਪਹਿਲਾਂ ਤਾਂ ਥੈਂਕ ਯੂ ਸੋ ਮਚ ਕਿ ਤੁਸੀਂ ਹਰ ਇੱਕ ਕਲਾਇੰਟ ਨੂੰ ਇੱਕ ਪ੍ਰੋਪਰ ਸਮਾਂ ਆਪਣਾ ਦਿੰਦੇ ਹੋ।
1: ਥੈਂਕ ਯੂ ਸੋ ਮਚ ਨਵੀ, ਐਂਡ ਆਈ ਅਪਰੀਸ਼ੀਏਟ ਦੈਟ ਯੂ ਬ੍ਰੌਟ ਇਟ ਇਨਟੂ ਲਾਈਟ, ਕਿਉਂਕਿ ਕਈ ਵਾਰੀ ਪੇਸ਼ੈਂਟਸ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ ਕਿ ਇੱਕ ਹੋਮਿਓਪੈਥ ਮੁੱਢੋਂ ਡੀਟੇਲਡ ਕੇਸ ਅਸੈਸਮੈਂਟ ਕਰਦੇ ਨੇ, ਕਿਉਂਕਿ ਨਾਰਮਲੀ ਜਦੋਂ ਆਪਾਂ ਯੂਜ਼ ਟੂ ਹੁੰਦੇ ਹਾਂ ਫੈਮਿਲੀ ਡਾਕਟਰ ਵਿਜ਼ਿਟ ਦੇ ਵਿੱਚ, ਜਿੱਥੇ ਸਾਨੂੰ ਹੁਣ ਤਾਂ ਹੋਰ ਵੀ ਜ਼ਿਆਦਾ ਪ੍ਰਿਸਾਈਜ਼ ਹੈਬਿਟ ਪਾ ਦਿੱਤੀ ਗਈ ਹੈ ਕਿ ਵਨ ਕੰਪਲੇਨ ਐਟ ਅ ਟਾਈਮ, ਤੇ ਮਰੀਜ਼ ਨੂੰ ਖਰੇ ਇਹੀ ਹੁੰਦਾ ਕਿ ਸ਼ਾਇਦ ਡਾਕਟਰ ਨੇ ਸਿਰਫ ਮੈਨੂੰ ਕੋਈ ਸੁਣਨਾ ਵੀ ਖਾਂਸੀ ਹੈ, ਓਕੇ ਜੀ ਆ ਲਓ ਪ੍ਰਿਸਕ੍ਰਿਪਸ਼ਨ ਐਂਡ ਗੋ। ਜਦੋਂ ਮੇਰੇ ਕੋਲ ਆ ਕੇ ਪੇਸ਼ੈਂਟ ਖਾਂਸੀ ਵਾਸਤੇ ਵੀ ਬੈਠਦਾ ਤੇ ਉਹ ਅਸੀਂ ਖਾਂਸੀ ਦਾ ਵੀ ਧਾਗਾ ਉਧੇੜ ਦਿੰਦੇ ਹਾਂ ਨਾ, ਵੀ ਇੰਨਾ ਕੁਛ ਡਿਟੇਲ ਚ ਪੁੱਛੀਦਾ ਕਿਸ ਤਰ੍ਹਾਂ ਵੱਧਦੀ ਕਿੱਦਾਂ ਘਟਦੀ, ਜੇ ਰੇਸ਼ਾ ਆਉਂਦਾ ਡਰਾਈ ਹੈਗੀ ਹੈ, ਦੈਨ ਉਹ ਰੇਸ਼ਾ ਕਿਸ ਤਰ੍ਹਾਂ ਦੇ ਕਲਰ ਦਾ ਹੈਗਾ, ਤੁਹਾਨੂੰ ਗਰਮ ਅੱਛਾ ਲੱਗਦਾ ਠੰਡਾ, ਉਹ ਪੇਸ਼ੈਂਟ ਕਹਿੰਦਾ ਇੰਨੇ ਸਵਾਲ ਤਾਂ ਕਦੀ ਕਿਸੇ ਨੇ ਪੁੱਛੇ ਹੀ ਨੀ। ਐਂਡ ਫੋਰ ਡਿਟੇਲਡ ਹੋਮਿਓਪੈਥਿਕ ਅਸੈਸਮੈਂਟ ਐਂਡ ਰਾਈਟ ਪ੍ਰਿਸਕ੍ਰਿਪਸ਼ਨ, ਇੰਨੀ ਡੀਪ ਚ ਜਾਣਾ ਜਾਂ ਇੰਨੇ ਡਿਟੇਲ ਦੇ ਵਿੱਚ ਸਿੰਪਟਮ ਨੂੰ ਲੈਣਾ ਬਹੁਤ ਹੀ ਜ਼ਰੂਰੀ ਹੁੰਦਾ।
0: ਨਹੀਂ ਬਿਲਕੁਲ, ਐਂਡ ਦੇਖੋ ਕੋਈ ਪੇਸ਼ੈਂਟ ਹੈ, ਹੁਣ ਮੈਂ ਆ, ਜੇ ਮੈਨੂੰ ਇੰਨੀਆਂ ਕੁਐਸਚਨਸ ਕੋਈ ਡਾਕਟਰ ਪੁੱਛੇ, ਆਈਡ ਬੀ ਹੈਪੀ ਕਿ ਮੇਰੇ ਸਿਚੁਏਸ਼ਨ ਨੂੰ ਸਮਝ ਰਹੇ ਨੇ। ਸੋ ਅੱਜ ਥੋੜ੍ਹੀ ਜਿਹੀ ਹੋਮਿਓਪੈਥੀ ਦੀਆਂ ਮਿਥਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਕਈ ਲੋਕ ਇਹ ਸੋਚਦੇ ਨੇ ਜਾਂ ਇਹ ਕਿਹਾ ਜਾਂਦਾ ਕਿ ਕਿਉਂ ਹੋਮਿਓਪੈਥੀ ਦੇ ਵਿੱਚ ਸੇਮ ਹੀ ਦਵਾਈ ਹਰੇਕ ਨੂੰ ਦਿੱਤੀ ਜਾਂਦੀ ਹੈ।
1: That's I think most common and most mythical question. ਦੇਖਣ ਨੂੰ ਦਵਾਈਆਂ ਸੇਮ ਲੱਗਦੀਆਂ, ਚਿੱਟੀਆਂ ਮਿੱਠੀਆਂ ਗੋਲੀਆਂ, ਔਰ ਜ਼ਿਆਦਾਤਰ ਪੇਸ਼ੈਂਟ ਕਹਿ ਵੀ ਦਿੰਦਾ ਚਿੱਟੀਆਂ ਮਿੱਠੀਆਂ ਗੋਲੀਆਂ ਮੈਂ ਬਹੁਤ ਵਾਰੀ ਲਈਆਂ, ਮੈਂ ਤਾਂ ਦਵਾਈ ਇਹ ਵਾਲੀ ਦਵਾਈ ਨਾ ਮੈਂ ਬਹੁਤ ਖਾਧੀ ਹੈ। ਅਸਲ ਦੇ ਵਿੱਚ ਜਿਹੜੀ ਉਹ ਚਿੱਟੀ ਮਿੱਠੀ ਗੋਲੀ ਹੈ ਸਿਰਫ ਲੈਕਟੋਸ ਪਿਲ ਹੈ ਨਵੀਂ, ਉਹ ਸਿਰਫ ਕੈਰੀਅਰ ਆਫ ਦ ਮੈਡੀਕੇਸ਼ਨ ਹੈ, ਦਵਾਈ ਨੂੰ ਦੇਣ ਦਾ ਜ਼ਰੀਆ ਹੈ। ਦਵਾਈਆਂ ਕਲਰਲੈਸ ਹੁੰਦੀਆਂ ਤੇ 90% ਅਲਕੋਹਲ ਦੇ ਅੰਦਰ ਪ੍ਰਿਜ਼ਰਵ ਕੀਤੀਆਂ ਜਾਂਦੀਆਂ, ਬਣਾਈਆਂ ਜਾਂਦੀਆਂ, ਤੇ ਸਾਨੂੰ ਪਤਾ 90% ਇਥਾਈਲ ਅਲਕੋਹਲ ਬਿਲਕੁਲ ਟ੍ਰਾਂਸਪੇਰੈਂਟ ਕਲੀਅਰ ਹੈ, ਸਿਰਫ ਅਲਕੋਹਲ ਦੀ ਸਮੈਲ ਆਉਂਦੀ ਹੈ। ਤੇ ਜਦੋਂ ਅਸੀਂ ਇਸ ਨੂੰ ਇਹਨਾਂ ਪੈਲਟਸ ਦੇ ਉੱਤੇ ਮਿਲਕ ਪੈਲਟਸ ਤੇ ਪਾਉਂਦੇ ਹਾਂ ਤਾਂ ਕਲਰਲੈਸ ਹੈ, ਇਸ ਕਰਕੇ ਉਹਦਾ ਰੰਗ ਵੀ ਨਹੀਂ ਬਦਲਦਾ। ਸੋ ਬਿਕਾਜ਼ ਦੈਟ ਇਜ਼ ਜਸਟ ਅ ਕੈਰੀਅਰ, ਜਦੋਂ ਅਸੀਂ ਦਵਾਈ ਬਣਾਉਂਦੇ ਹਾਂ ਦੇਖਣ ਨੂੰ ਸੇਮ ਲੱਗਦੀ ਹੈ, ਪਰ ਜੇ ਤੁਸੀਂ ਆਪਣੇ ਲੇਬਲ ਨੂੰ ਧਿਆਨ ਮਾਰੋ, ਜੇ ਤੁਸੀਂ ਹੋਮਿਓਪੈਥਿਕ ਮੈਡੀਕੇਸ਼ਨ ਖਾ ਰਹੇ ਹੋ ਤਾਂ ਇੱਕ ਚੀਜ਼ ਮੈਂ ਤੁਹਾਨੂੰ ਐਜੂਕੇਟ ਕਰਨਾ ਚਾਹਾਂਗੀ ਕਿ ਇਨ ਓਨਟੈਰੀਓ ਇਟਸ ਅ ਰੈਗੂਲੇਟਡ ਪ੍ਰੋਫੈਸ਼ਨ, ਸਿਰਫ ਸਰਟੀਫਾਈਡ ਹੋਮਿਓਪੈਥਸ ਤੁਹਾਨੂੰ ਪ੍ਰਿਸਕ੍ਰਾਈਬ ਕਰ ਸਕਦੇ ਨੇ, ਤੇ ਤੁਹਾਡੇ ਸ਼ੀਸ਼ੇ ਦੇ ਉੱਤੇ ਦਵਾਈ ਦਾ ਲੇਬਲ ਲੱਗਿਆ ਹੋਣਾ ਜ਼ਰੂਰੀ ਹੈ। ਇੱਕ ਤਾਂ ਇਸ ਕਰਕੇ ਵੀ ਕਿ ਤੁਸੀਂ ਕੀ ਖਾ ਰਹੇ ਹੋ ਤੁਹਾਨੂੰ ਪਤਾ ਹੋਵੇ, ਤੇ ਉਸ ਕਰਕੇ ਵੀ ਕਿ ਤੁਹਾਨੂੰ ਡਿਫਰੈਂਸ਼ੀਏਸ਼ਨ ਪਤਾ ਲੱਗੇ, ਅੱਛਾ ਜੀ ਮੇਰੇ ਬੱਚੇ ਦੀ ਦਵਾਈ ਦਾ ਨਾਮ ਇਹ ਵੈ ਦੇਖਣ ਨੂੰ ਉਸ ਤਰ੍ਹਾਂ ਹੀ ਲੱਗ ਰਹੀ ਹੈ, ਤੇ ਮੇਰੀ ਦਵਾਈ ਦਾ ਨਾਮ ਇਹ ਵੈ ਦੇਖਣ ਨੂੰ ਉਸ ਤਰ੍ਹਾਂ ਹੀ ਲੱਗ ਰਹੀ ਹੈ। ਬਿਕਾਜ਼ ਦ ਵਾਈਟ ਪੈਲਟ ਇਜ਼ ਜਸਟ ਅ ਕੈਰੀਅਰ। ਔਰ ਬਹੁਤ ਸਾਰੇ ਆਈ ਸੀ ਪੇਸ਼ੈਂਟਸ ਜਿਹੜੇ ਕਿ ਲੈ ਕੇ ਆਉਂਦੇ ਨੇ, ਮੈਂ ਦਵਾਈ ਖਾਈ ਸੀ ਡਾਕਟਰ ਸਾਹਿਬ, ਮੈਂ ਖਾਧੀ ਹੈ, ਬਹੁਤ ਖਾਧੀ ਹੈ, ਕਿਹੜੀ ਦਵਾਈ ਖਾਧੀ ਹੈ, ਸ਼ੀਸ਼ੇ ਦਿਖਾਉਂਦੇ ਨੇ ਉਹਦੇ ਤੇ ਕੋਈ ਲੇਬਲ ਨਹੀਂ ਹੁੰਦਾ, ਵਿਚ ਮੀਨਸ ਤੁਹਾਨੂੰ ਇਹ ਪਤਾ ਹੀ ਨਹੀਂ ਤੁਸੀਂ ਕੀ ਲੈ ਰਹੇ ਹੋ। ਐਂਡ ਓਬਵੀਅਸਲੀ ਵੀ ਆਰ ਪਲੇਇੰਗ ਵਿਦ ਆਰ ਸੈਲਫ ਐਂਡ ਆਰ ਹੈਲਥ ਜੇ ਅਸੀਂ ਪ੍ਰੋਪਰ ਲੇਬਲਡ ਮੈਡੀਕੇਸ਼ਨ ਨਹੀਂ ਲੈ ਰਹੇ। ਸੋ ਇਹ ਮੈਂ ਇਹ ਵੀ ਕਹਾਂਗੀ ਟੂ ਆਰ, ਮੈਂ ਐਜੂਕੇਟ ਕਰ ਰਹੀ ਹਾਂ ਆਪਣੇ ਲਿਸਨਰਸ ਨੂੰ ਕਿ ਮੇਕ ਸ਼ੋਰ ਯੂ ਆਰ ਗੋਇੰਗ ਟੂ ਅ ਸਰਟੀਫਾਈਡ ਹੋਮਿਓਪੈਥ who is already regulated by College of Homeopaths of Ontario, and they will always label the medication for you.
0: And ਇਹ ਵੀ ਇੱਕ ਬਹੁਤ ਸਾਰੇ ਲੋਕਾਂ ਨੂੰ ਵਹਿਮ ਹੈ ਕਿ ਹੋਮਿਓਪੈਥੀ ਦੀ ਜੇ ਆਪਾਂ ਟ੍ਰੀਟਮੈਂਟ ਲੈਂਦੇ ਹਾਂ ਤਾਂ ਬੜਾ ਲੰਬਾ ਸਮਾਂ ਲੱਗ ਜਾਏਗਾ ਟੂ ਗੈਟ ਬੈਟਰ।
1: ਬਿਲਕੁਲ ਨਵੀਂ, ਐਂਡ ਯੂ ਆਰ 100% ਰਾਈਟ, ਇਹ ਵੀ ਪੇਸ਼ੈਂਟ ਦੇ ਦਿਮਾਗ ਦੇ ਅੰਦਰ ਇੱਕ ਮਿਥ ਬਿਠਾਈ ਹੋਈ ਹੈ ਕਿ ਹੋਮਿਓਪੈਥੀ ਦਵਾਈ ਬਹੁਤ ਲੰਬਾ ਸਮਾਂ ਖਾਣੀ ਪੈਂਦੀ ਹੈ। ਮੈਂ ਇੱਥੇ ਇੱਕ ਚੀਜ਼ ਸਮਝਾਵਾਂਗੀ, ਇਨ ਓਨਟੈਰੀਓ ਸਾਡੇ ਕੋਲ ਜਾਂ ਇੱਕ ਹੋਮਿਓਪੈਥ ਕੋਲ ਜਾਂ ਨੈਚੁਰਪੈਥ ਕੋਲ ਆਊਟ ਆਫ ਪਾਕਿਟ ਪੇਸ਼ੈਂਟ ਕਦੋਂ ਜਾਂਦਾ ਹੈ? ਜਦੋਂ ਪੇਸ਼ੈਂਟ ਸਭ ਕੁਛ ਟਰਾਈ ਕਰ ਚੁੱਕਾ। ਸੋ ਇਹਦਾ ਮਤਲਬ ਹੈ ਕਿ ਕਨਵੈਨਸ਼ਨਲ ਅਪਰੋਚ ਚ ਉਸਨੂੰ ਇਲਾਜ ਨਹੀਂ ਮਿਲਿਆ, ਉਹ ਇਲਾਜ ਜਿਹੜਾ ਕਿ ਉਸਨੂੰ ਆਪਣੀ ਜੇਬ ਚ ਪੈਨੀ ਵੀ ਨਹੀਂ ਲੱਗ ਰਹੀ, ਨਾ ਡਾਕਟਰ ਦੀ ਫੀਸ ਲੱਗ ਰਹੀ ਹੈ। ਅੱਜ ਕੱਲ੍ਹ ਤਾਂ 25 ਸਾਲ ਦੇ ਉਮਰ ਤੱਕ ਬੱਚਿਆਂ ਦੀ ਦਵਾਈ ਵੀ ਫ੍ਰੀ ਹੈ ਤੇ 65 ਸਾਲ ਤੋਂ ਉੱਤੇ ਵੀ ਦਵਾਈ ਫ੍ਰੀ ਹੈ, ਤੇ ਜ਼ਿਆਦਾਤਰ ਲੋਕਾਂ ਕੋਲ ਆਪਣੀ ਇੰਸ਼ੋਰੈਂਸ ਕਵਰੇਜ ਵੀ ਹੈ ਜਿਹਦੇ ਅੰਦਰ ਪੇਸ਼ੈਂਟ ਨੂੰ ਹੋਮਿਓਪੈਥੀ ਲੈਣ ਦੀ ਜ਼ਰੂਰਤ ਪੈਂਦੀ ਹੈ। ਕਿਉਂ? ਕਿਉਂਕਿ ਉਸਨੂੰ ਉੱਥੇ ਇਲਾਜ ਨਹੀਂ ਮਿਲ ਰਿਹਾ, ਤੇ ਜੇ ਉਹ ਇਸ ਇਲਾਜ ਪ੍ਰਣਾਲੀ ਚ ਆਉਂਦਾ ਹੈ ਤੇ ਇਹਦਾ ਮਤਲਬ ਹੈ ਰੋਗ ਨੂੰ ਡੂੰਘਾ ਕਰਕੇ ਆਇਆ। ਹੁਣ ਇੱਥੇ ਦੋ ਚੀਜ਼ਾਂ ਨੇ, ਜੇ ਤੁਸੀਂ ਅਕਿਊਟ ਕੰਡੀਸ਼ਨ ਵਾਸਤੇ ਪ੍ਰੈਕਟੀਸ਼ਨਰ ਕੋ ਆਏ ਹੋ ਜਿਵੇਂ ਕਿ ਸਰਦੀ ਜ਼ੁਕਾਮ, ਜਿਹੜੇ ਪੇਸ਼ੈਂਟ ਤਾਂ ਇੱਕ ਵਾਰੀ ਆ ਜਾਂਦੇ ਨੇ ਉਹ ਫਿਰ ਅਸੀਂ ਉਹਨਾਂ ਦੇ ਫੈਮਿਲੀ ਡਾਕਟਰ ਬਣ ਜਾਂਦੇ ਹਾਂ, ਉਹ ਫਿਰ ਸਰਦੀ ਜ਼ੁਕਾਮ, ਡਾਇਰੀਆ, ਵੋਮਿਟਿੰਗ, ਬੁਖਾਰ ਲਈ ਵੀ ਬੱਚੇ ਨੂੰ ਹੋਮਿਓਪੈਥੀ ਦਿੰਦੇ ਨੇ। ਉੱਥੇ ਉਹਨਾਂ ਨੂੰ ਝਟਪਟ ਇਲਾਜ, ਫਾਸਟਰ ਦੈਨ ਦੇਅਰ ਕਨਵੈਨਸ਼ਨਲ ਅਪਰੋਚ ਮਿਲਦਾ ਹੈ। ਤੇ ਜਦੋਂ ਅਸੀਂ ਦੂਸਰੇ ਪਾਸੇ ਅਸੀਂ ਕਰੋਨਿਕ ਡਿਜ਼ੀਜ਼ ਲਈ ਹੋਮਿਓਪੈਥੀ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਬਲੱਡ ਪ੍ਰੈਸ਼ਰ, ਥਾਇਰਾਇਡ, ਕੋਲੈਸਟ੍ਰੋਲ ਐਂਡ ਆਲ, ਤਾਂ ਉੱਥੇ ਤਾਂ ਸਾਨੂੰ ਪਤਾ ਵੀ ਸਾਰੀ ਉਮਰ ਦਾ ਟ੍ਰੀਟਮੈਂਟ ਹੈ ਕਨਵੈਨਸ਼ਨਲ। ਤੇ ਜੇ ਹੋਮਿਓਪੈਥੀ ਕੈਨ ਬ੍ਰਿੰਗ ਯੋਰ ਬਲੱਡ ਪ੍ਰੈਸ਼ਰ, ਯੋਰ ਕੋਲੈਸਟ੍ਰੋਲ ਇਨ ਕੰਟਰੋਲ ਵਿਦ ਇਨ 1 ਈਅਰ ਜਾਂ 1.5 ਸਾਲ ਜਾਂ 2 ਸਾਲ ਚ ਵੀ ਕਿ ਖਤਮ ਹੋ ਗਿਆ, ਉਸ ਤੋਂ ਬਾਅਦ ਦਵਾਈ ਲੈਣ ਦੀ ਲੋੜ ਹੀ ਨਹੀਂ, ਤਾਂ ਮੈਨੂੰ ਤਾਂ ਲੱਗਦਾ ਹੋਮਿਓਪੈਥੀ ਤੋਂ ਤੇਜ਼ ਟ੍ਰੀਟਮੈਂਟ ਹੀ ਕੋਈ ਨਹੀਂ।
0: ਬਿਲਕੁਲ ਯਾ, ਸੋ ਜੇ ਤੁਸੀਂ ਜੜ ਤੋਂ ਬਿਮਾਰੀ ਖਤਮ ਹੀ ਕਰ ਰਹੇ ਹੋ, ਆਏ ਨਹੀਂ ਵੀ ਤੁਹਾਨੂੰ ਹਰ 2-3 ਮਹੀਨਿਆਂ ਬਾਅਦ ਦਵਾਈ ਲੈਣੀ ਪੈ ਜਾਵੇ, ਤਾਂ ਅਫਕੋਰਸ ਇਟਸ ਯੂ ਨੋ ਲਾਈਫ ਲੌਂਗ ਟ੍ਰੀਟਮੈਂਟ। ਅਤੇ ਨਾਲ ਦੀ ਨਾਲ ਪਰਵਿੰਦਰ ਜੀ, ਅਖੀਰ ਦੇ ਵਿੱਚ ਬੜੇ ਲੋਕਾਂ ਨੂੰ ਲੱਗਦਾ ਕਿ ਜੇ ਸਾਨੂੰ ਕੋਈ ਬਿਮਾਰੀ ਹੈ ਤਾਂ ਉਹ ਬਿਮਾਰੀ ਬਹੁਤ ਜ਼ਿਆਦਾ ਛਿੜ ਜਾਵੇਗੀ, ਯਾਨੀ ਕਿ ਹੋਮਿਓਪੈਥੀ ਐਗਰੀਵੇਟ ਕਰੇਗਾ ਸਾਡੀ ਡਿਜ਼ੀਜ਼ ਨੂੰ ਰਿਲੀਫ ਦੇਣ ਤੋਂ ਪਹਿਲਾਂ।
1: ਯੈਸ ਨਵੀਂ, ਇਹ ਚੀਜ਼ ਵੀ ਇੱਕ ਮਿਥ ਵਾਂਗੂ ਸਰਕੂਲੇਟ ਹੁੰਦੀ ਹੈ ਕਿ ਹੋਮਿਓਪੈਥੀ ਪਹਿਲਾਂ ਨਾ ਬਿਮਾਰੀ ਨੂੰ ਵਧਾਏਗੀ ਠੀਕ ਕਰਨ ਤੋਂ ਪਹਿਲਾਂ। ਇਹ ਨਾ ਕੁਝ ਹੱਦ ਤੱਕ ਸਿਰਫ ਇੱਕ ਹੈਲਥ ਇਸ਼ੂ ਦੇ ਨਾਲ ਰਿਲੇਟਡ ਹੈ, ਉਹ ਹੈ ਚਮੜੀ ਰੋਗ। ਚਮੜੀ ਰੋਗ ਦੇ ਵਿੱਚ ਅਸੀਂ ਕਨਵੈਨਸ਼ਨਲ ਅਪਰੋਚ ਲੈ ਕੇ ਕਰੀਮਾਂ, ਦਵਾਈਆਂ, ਸਟੀਰੋਇਡ ਲਗਾ ਕੇ ਚਮੜੀ ਨੂੰ ਠੀਕ ਕਰਨ ਦੀ ਲੰਬੀ ਕੋਸ਼ਿਸ਼ ਕਰਦੇ ਹਾਂ, ਔਰ ਉਹ ਸਾਡੀ ਜਿਹੜੀ ਚਮੜੀ ਹੈ ਉਸ ਤੇ ਜੋ ਵੀ ਡਿਜ਼ੀਜ਼ ਨੇ ਉਹਨਾਂ ਨੂੰ ਉੱਪਰੋਂ ਦੀ ਸ਼ੇਵ ਕਰਦਾ ਹੈ। ਜਿੰਨੀ ਦੇਰ ਕਰੀਮ ਲਗਾਉਂਦੇ ਹਾਂ ਉਹ ਚੀਜ਼ ਨਹੀਂ ਦਿਖਦੀ, ਤੇ ਜਦੋਂ ਹੀ ਅਸੀਂ ਫਿਰ ਉਸਨੂੰ ਲਗਾਉਣਾ ਬੰਦ ਕਰਦੇ ਹਾਂ, ਚਮੜੀ ਰੋਗ ਉੱਥੇ ਹੀ ਆ ਜਾਂਦਾ, ਚਾਹੇ ਉਹ ਸਰਾਈਸਿਸ, ਐਗਜ਼ੀਮਾ ਹੈ, ਵਟਐਵਰ ਇਟ ਇਜ਼, ਜਾਂ ਫਿਰ ਇੱਕ ਜਗ੍ਹਾ ਤੋਂ ਅਸੀਂ ਉਸਨੂੰ ਲਗਾਉਂਦੇ ਹਾਂ ਉੱਥੇ ਦੱਬ ਜਾਂਦਾ ਪਰ ਦੂਸਰੀ ਜਗ੍ਹਾ ਨਿਕਲਦਾ। ਇਹੋ ਜਿਹੇ ਕੇਸ ਜਿੱਥੇ ਤੁਸੀਂ ਬਹੁਤ ਲੰਬਾ ਸਮਾਂ ਰੋਗ ਨੂੰ ਦੱਬਿਆ ਹੋਇਆ ਹੈ, ਚਮੜੀ ਰੋਗ ਦੇ ਕੇਸ ਦੇ ਅੰਦਰ ਓਨਲੀ ਹੋਮਿਓਪੈਥੀ ਦੀ ਅਪਰੋਚ ਹੈ ਹਮੇਸ਼ਾ ਨਵੀਂ ਇਨਸਾਈਡ ਆਊਟ ਆਫ ਦ ਬਾਡੀ, ਅੰਦਰੋਂ ਰੋਗ ਨੂੰ ਬਾਹਰ ਕੱਢਣਾ ਤੇ ਖਤਮ ਕਰਨਾ ਜੜੋਂ। ਸੋ ਉਹ ਦੱਬੀ ਹੋਈ ਜਿਹੜੀ ਚਮੜੀ ਦੀ ਰੋਗ ਦੀ ਇਨਫਲਮੇਸ਼ਨ ਹੈ ਤੁਸੀਂ ਸਿਸਟਮ ਚ ਭੇਜੀ ਹੋਈ ਹੈ, ਜਿਸ ਨਾਲ ਕਿ ਤੁਹਾਡੀ ਚਮੜੀ ਤੋਂ ਇਨਫਲਮੇਸ਼ਨ ਲੰਗਸ ਚ ਜਾ ਕੇ ਲੰਗਸ ਚ ਦਮਾ ਆ ਚੁੱਕਾ ਹੈ, ਉੱਥੇ ਯੈਸ ਇਟ ਵਿਲ ਰਿਟਰਨ ਬੈਕ ਟੂ ਸਕਿਨ ਐਂਡ ਹੀਅਰ। ਸੋ ਉੱਥੇ ਤੁਸੀਂ ਟੈਂਪਰੇਰੀ ਐਗਰੇਵੇਸ਼ਨ ਦੇ ਕਿਸੇ ਹੋਰ ਰੋਗ ਦੇ ਵਿੱਚ, ਚਾਹੇ ਉਹ ਤੁਸੀਂ ਆਰਥਰਾਈਟਿਸ ਲਈ ਲੈ ਰਹੇ ਹੋ, ਜੋੜਾਂ ਦੀ ਪ੍ਰੋਬਲਮ ਹੈ, ਵਾਲ ਝੜਨਾ ਹੈ, ਥੋੜੀ ਨਾ ਕਿ ਪਹਿਲਾਂ ਵਾਲ ਜ਼ਿਆਦਾ ਝੜਨਗੇ ਤੇ ਫਿਰ ਆਉਣੇ ਸ਼ੁਰੂ ਹੋਣਗੇ, ਨਨ ਆਫ ਦੈਟ। ਇਹ ਨਹੀਂ ਹੈ ਦਰਦਾਂ ਪਹਿਲਾਂ ਵੱਧ ਜਾਣਗੀਆਂ ਫਿਰ ਠੀਕ ਹੋਣਗੀਆਂ, ਨਨ ਆਫ ਦੈਟ। ਓਨਲੀ ਇਨ ਸਕਿਨ ਡਿਸਆਰਡਰ, ਕਿਉਂਕਿ ਅਸੀਂ ਡਿਜ਼ੀਜ਼ ਨੂੰ ਸਪਰੈਸ ਕੀਤਾ ਹੋਇਆ, ਉੱਥੇ ਹੀ ਟੈਂਪਰੇਰੀ ਹੋਮਿਓਪੈਥਿਕ ਐਗਰੇਵੇਸ਼ਨ ਕੇਸਿਸ ਦੇ ਅੰਦਰ ਦੇਖਣ ਨੂੰ ਮਿਲਦੀ ਹੈ, ਬਿਫੋਰ ਜੜੋਂ ਜਿਹੜੀ ਉਹ ਚੀਜ਼ ਪੂਰੀ ਤਰ੍ਹਾਂ ਖਤਮ ਹੁੰਦੀ ਹੈ।
0: ਸੋ ਯਾਦ ਰੱਖੋ, ਜ਼ਰੂਰ ਸੁਜੋਕ ਹੋਮਿਓ ਕਲੀਨਿਕ ਪਰਮਿੰਦਰ ਜੀ ਨੂੰ ਮਿਲੋ, 6478562516 ਬ੍ਰੈਂਪਟਨ ਮਿਸਾਗਾ, ਦੋ ਦਫ਼ਤਰ ਨੇ ਤੇ ਨੰਬਰ ਹੈ 6478562516। ਬਹੁਤ ਸ਼ੁਕਰੀਆ ਜੀ, ਥੈਂਕ ਯੂ।
1: ਥੈਂਕ ਯੂ ਸੋ ਮਚ,
0: ਥੈਂਕ ਯੂ ਜੀ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਵੀਰ ਦਾ ਮੈਸੇਜ ਆਇਆ ਕਿ ਨਵੀਂ, ਇੱਕ ਮਿੰਟ ਉਹਨਾਂ ਨੇ ਗੱਡੀਆਂ ਵੀ ਦੱਸੀਆਂ, ਕਹਿੰਦੇ ਮਸਟੈਂਗ 'ਚ 240 ਤੇ ਜੈਟਾ 210। ਉਹ ਬੱਲੇ, ਤੁਹਾਡੇ ਤੁਸੀਂ ਗੱਡੀਆਂ ਬੜੀਆਂ ਰੱਖੀਆਂ ਫਿਰਦੇ ਹੋ ਹੈ। ਸੋ ਬੀ ਸੇਫ, ਬੀ ਸਲੋ। ਓਕੇ, ਕੁਝ ਕਾਲਸ ਵੀ ਲਵਾਂਗੇ ਇੱਕ ਵਾਰ ਫਿਰ ਤੋਂ, ਬਟ ਉਸ ਤੋਂ ਪਹਿਲਾਂ ਮੈਂ ਬੋਲਟਨ ਕੀਆ ਦਾ ਮੈਸੇਜ ਦੇ ਦੇਵਾਂ, ਕਿਉਂਕਿ ਕੀਆ ਦੀਆਂ ਗੱਡੀਆਂ ਯਾਰ ਜਿਹਨੇ ਦੇਖ ਲਈਆਂ ਤੁਸੀਂ ਕਹੋਗੇ ਨਵੀਂ ਯਾਰ ਇਹ ਲੱਗਦੀ ਹੋਈ ਨਹੀਂ ਕੀਆ। ਅਤੇ ਮੈਂ ਓਨੈਸਟਲੀ ਕੀਆ ਦੀ ਰੀਮੋਡਲਿੰਗ ਦੇਖ ਕੇ ਬਹੁਤ ਯਾਰ ਇੰਪ੍ਰੈਸ ਹੋਇਆ, ਗੱਡੀ ਦਾ ਸ਼ੇਪ ਹੀ ਬਦਲਤਾ ਯਾਰ, ਇੰਨਾ ਸੋਹਣਾ ਸ਼ੇਪ ਹੈ ਗੱਡੀਆਂ ਦਾ ਹੁਣ। ਸੋ ਕੀਆ ਦੀਆਂ ਗੱਡੀਆਂ ਤੁਸੀਂ ਜਾ ਕੇ ਦੇਖੋ, ਅਤੇ ਬੋਲਟਨ ਕੀਆ ਆਪਣੇ ਇੱਥੋਂ ਬ੍ਰੈਂਪਟਨ ਤੋਂ 10 ਮਿੰਟ ਹੈ, 8-10 ਮਿੰਟ, ਮੇਫੀਅਰ ਅਤੇ ਹਾਈਵੇ 50 'ਤੇ ਹੈ, ਕਹਿ ਲਓ ਕਿ ਲੱਗਦਾ ਕਿ ਬ੍ਰੈਂਪਟਨ 'ਚ ਹੀ ਹੈ। ਸੋ ਬ੍ਰੈਂਡ ਨਿਊ ਕੀਆ ਦੇ ਸਿਡਾਨ 24,000 ਤੋਂ, ਅਤੇ ਇੰਟਰਸਟ ਰੇਟ 0.99% ਤੋਂ, ਅਤੇ ਵਿੰਟਰ ਟਾਇਰ ਪੈਕੇਜ ਫ੍ਰੀ ਹੈ, ਅਤੇ ਬਾਕੀ 5 ਸਾਲ 1,00,000 ਕਿਲੋਮੀਟਰ ਦੀ ਵਾਰੰਟੀ ਹੈ। ਬੋਲਟਨ ਕੀਆ ਦੇ ਜੀਵਨ ਨੂੰ ਕਾਲ ਕਰ ਲਓ, 6476786 7 5 4 6 4 7 6 7 8 2 7 5 4 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ। ਇਹ ਗੀਤ ਦੀ ਰਿਕੁਐਸਟ ਆਈ ਸੀ ਕਿ ਬਾਈ ਜੀ ਚੀਮਾ ਬਾਈ ਸੁਣਾ ਦਿਓ, ਚੀਮੇ ਦਾ ਕਿਹੜਾ ਸੁਣੀਏ ਯਾਰ, ਪੁਲੀਸ ਸੁਣ ਲਈਏ, ਕਾਫੀ ਚਿਰ ਹੋ ਗਿਆ ਪੁਲੀਸ ਨਹੀਂ ਗਾਣਾ ਸੁਣਿਆ। ਸੋ ਤੁਹਾਨੂੰ ਯਾਰ ਟੂਟਰ ਸੁਣਾਈਏ, ਟੂਟਰ ਹੀ ਸੁਣਦੇ ਹਾਂ।

0: ਠੀਕ ਹੈ ਹਰਸ਼ਰਾਜ ਵੀਰੇ। ਸੋ ਹਰਸ਼ਰਾਜ ਦਾ ਮੈਸੇਜ ਆਇਆ ਸੀ ਕਿ ਭਾਜੀ ਗਾਣਾ ਲਾ ਦਿਓ। ਸੋ ਵਧੀਆ ਇੰਜੋਏ ਕਰੋ ਯਾਰ, ਗੀਤ ਸੰਗੀਤ ਜਿਹੜਾ ਅਸੀਂ ਲਾਉਣੇ ਆ ਅਤੇ ਤੁਹਾਡੇ ਲਈ ਲਾਈਦਾ, ਤੁਸੀਂ ਇੰਜੋਏ ਕਰੋ। ਵਧੀਆ ਜਿਹੜਾ ਵੀ ਕੋਈ ਗਾਣੇ ਦੀ ਰਿਕੁਐਸਟ ਕਰਨੀ ਹੈ ਸਾਨੂੰ ਨਾ ਇੰਸਟਾਗ੍ਰਾਮ 'ਤੇ ਮੈਸੇਜ ਕਰਦਿਆ ਕਰੋ। ਪੇਜ ਹੈ ਪੰਜਾਬੀ ਦਾਰਾ PUNJABILEHRAN ਪੰਜਾਬੀ ਦਾਰਾ ਔਨ ਇੰਸਟਾਗ੍ਰਾਮ। ਇੰਸਟਾਗ੍ਰਾਮ 'ਤੇ ਕਰ ਦਿਉ ਮੈਸੇਜ ਅਤੇ ਜਿਹੜੀਆਂ ਰਿਕੁਐਸਟ ਨੇ ਲਾ ਦਿੰਦੇ ਆ। ਇੱਕ ਤੁਸੀਂ ਯਾਦ ਰੱਖੋ ਇੰਡੀਅਨ ਫਰੂਟ ਲੈਂਡ, ਵਧੀਆ ਟੋਪ ਦੀ ਆਪਣੇ ਮਨਪਸੰਦ ਦੀ ਤੁਸੀਂ ਗਰੋਸਰੀ ਕਰਨੀ ਹੈ ਨਾ, ਇੰਡੀਅਨ ਫਰੂਟ ਲੈਂਡ ਦੀਆਂ 7 ਲੋਕੇਸ਼ਨਾਂ ਨੇ। ਹਰ ਇੱਕ ਇਹਨਾਂ ਦੇ ਸਟੋਰ ਦੇ ਵਿੱਚ ਤੰਦੂਰੀ ਗ੍ਰਿਲ, ਮੀਟ ਸ਼ੋਪ, ਬੜਾ ਵਧੀਆ ਰੈਸਟੋਰੈਂਟ ਵੀ ਹੈ। ਸੋ ਯਾਦ ਰੱਖੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਇੰਡੀਅਨ ਫਰੂਟ ਲੈਂਡ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਕੋਲੋਂ ਕੁਝ ਖਾਸ ਅਪਲਾਇੰਸ ਦੀਆਂ ਡੀਲਾਂ ਲੈਂਦੇ ਹਾਂ। ਮੈਂ ਕਿਹਾ ਮੰਡੇ ਹੈ ਅਤੇ ਮੰਡੇ ਨੂੰ ਫਿਰ ਤੁਸੀਂ ਵੀ ਕਹੋਗੇ ਨਵੀਂ ਯਾਰ ਮੰਡੇ ਨੂੰ ਇੰਨੀਆਂ ਸਭ ਵਧੀਆ ਡੀਲਾਂ ਦਵਾਤੀਆਂ, ਚੱਕ ਤੇ ਫੱਟੇ। ਸੋ ਮਨਜੀਤ ਕਿਵੇਂ ਹੋ, ਕੀ ਹਾਲ ਹੈ?
1: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਇੰਸਸ ਦਾ ਜੇ ਕੋਂਬੋ ਦੇਖ ਰਹੇ ਹੋ। ਸੋ ਇਹ ਸਟੇਨਲੈਸ ਸਟੀਲ ਦੇ 5 ਪ੍ਰੀਮੀਅਮ ਅਪਲਾਇੰਸਸ ਦਾ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ। $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਸ ਦਾ ਇਹ ਬੰਡਲ ਹੈ, ਜਿਹੜਾ ਕਿ ਸਿਰਫ $3,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਇੰਸਸ ਦੇ ਉੱਪਰ ਹਰੇਕ ਬ੍ਰਾਂਡ ਦੇ ਉੱਪਰ ਅਪਲਾਇੰਸ ਜੰਕਸ਼ਨ ਦੇ ਉੱਪਰ ਅਵੇਲੇਬਲ ਹੈ। ਜਿਹੜੇ ਵੀ ਕਲਾਇੰਟ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਅਪਲਾਇੰਸਸ ਦਾ ਸੈੱਟ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ 4 ਬੇਸਮੈਂਟ ਦੇ ਅਪਲਾਇੰਸਸ ਨੇ, ਜਿਹੜੇ ਕਿ ਸਿਰਫ $2,599 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ, ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $899 ਦੇ ਵਿੱਚ ਅਸੀਂ ਲੈ ਕੇ ਦੇ ਰਹੇ ਹਾਂ। ਸੋ ਕੋਈ ਵੀ ਡੀਲ ਤੁਸੀਂ ਅਪਲਾਇੰਸਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 0054 ਉਸ ਦੇ ਨਾਲ ਨਾਲ ਇੱਕ ਤੁਸੀਂ ਯਾਦ ਰੱਖੋ ਫਾਈਵ ਰਿਵਰਸ ਡਕਟ ਕਲੀਨਿੰਗ ਨੂੰ ਤੁਸੀਂ ਆਪਣੇ ਮਨਪਸੰਦ ਦੀ ਡਕਟ ਕਲੀਨਿੰਗ ਮਨਪਸੰਦ ਨਹੀਂ ਯਾਨੀ ਕਿ ਇਹ ਸਾਡੀ ਮਨਪਸੰਦ ਦੀ ਕੰਪਨੀ ਹੈ ਇਹਨਾਂ ਕੋਲੋਂ ਡਕਟ ਕਲੀਨਿੰਗ ਕਰਾਓ ਨੰਬਰ ਹੈ ਫਾਈਵ ਰਿਵਰਸ ਦਾ 4376887750 4376887750 ਨੰਬਰ ਵਨ ਡਕਟ ਕਲੀਨਿੰਗ ਟੀਮ ਫਾਈਵ ਰਿਵਰਸ ਡਕਟ ਕਲੀਨਿੰਗ ਐਂਡ ਇੱਕ ਤੁਹਾਨੂੰ ਅੱਖਾਂ ਦੀ ਸਰਜਰੀ ਦਾ ਨੰਬਰ ਦੇ ਦਈਏ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਇਹ ਲਾਈਟ ਅਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ ਪੰਜਾਬੀ ਐਟ ਲੂਮੀਆ ਡੋਟ ਆਈ ਓ PUNJABI ਐਟ LUMEA.IO 289-982-9597 ਓ ਜ਼ਰੂਰ ਕਾਲ ਕਰੋ ਇਹਨਾਂ ਨੂੰ ਤੇ ਪ੍ਰਦੀਪਾ ਜੀ ਵੀ ਹਾਜ਼ਰ ਨੇ ਜੇ ਤੁਸੀਂ ਆਪਣੇ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਆ ਪੁਰਾਣੇ ਅਪਲਾਇੰਸਿਸ ਨੂੰ ਨਵਾਂ ਨਕੋਰ ਬਣਾ ਦਿੰਦੇ ਆ ਮਿਸਟਰ ਪ੍ਰਦੀਪ ਬਾਈ ਜੀ। ਪ੍ਰਦੀਪ ਜੀ ਦਾ ਨੰਬਰ ਹੈ 647-6422-0364-7622-3203। ਮੈਂ ਗਾਣਾ ਲਾ ਰਿਹਾ, ਐਵੇਂ ਨਾ ਗੱਡੀ ਭਜਾਉਣ ਲੱਗ ਜਾਓ ਗਾਣਾ ਸੁਣ ਕੇ, ਹੈ ਹੀ ਬੜਾ ਟੌਪ ਦਾ ਗੀਤ ਹੈ।

0: ਹਾਂ ਯਾਰ ਬੜਾ ਹੀ ਕਮਾਲ ਦਾ ਗੀਤ ਹੈ, ਚੱਕਦੇ ਫੱਟੇ ਮੁੰਡਿਆ। ਸੋ ਪ੍ਰੋਗਰਾਮ ਪੰਜਾਬੀ ਰਹਿਣਾ ਤੇ 905-673-33 ਨੰਬਰ ਹੈ। ਉਹ ਦੋ ਚਾਰ ਵੀਰਾਂ ਦੇ ਮੈਸੇਜ ਆਏ ਕਿ ਸਾਡਾ ਗਾਣਾ ਨਵੀਂ ਭੁੱਲ ਹੀ ਗਏ, ਕੋਈ ਨਾ ਬਾਈ ਜੀ, ਨੋ ਪ੍ਰੋਬਲਮ, ਤੁਹਾਡਾ ਵੀ ਲਾਉਂਦੇ ਹਾਂ ਜ਼ਰੂਰ, ਡੋਂਟ ਵਰੀ। ਸੋ ਸਰਾਸ਼ ਜੀ ਕੈਸੇ ਹੋ? ਸਰਾਸ਼ ਦਾ ਫੋਨ ਆਇਆ ਤੇ ਮੈਂ ਤੋਂ ਚੱਕ ਨਹੀਂ ਹੋਇਆ, ਹੁਣ ਸਰਾਸ਼ ਹੁਣੇ ਕਹਿੰਦੇ ਕਿ ਨਵੀਂ ਮੈਂ ਵੀ ਨਹੀਂ ਤੁਹਾਡਾ ਚੱਕਣਾ। ਸੋ ਓਕੇ, ਸਰਾਸ਼ ਨਾਲ ਜਲਦੀ ਹੀ ਗੱਲਬਾਤ ਕਰਦੇ ਹਾਂ ਤੇ ਗਵਰਨਮੈਂਟ ਦੇ ਲੋਨਸ ਦੀ ਡਿਸਕਸ਼ਨ ਤੁਹਾਡੇ ਨਾਲ ਕਰਨੀ ਹੈ। ਸੋ ਸਰਾਜ ਜੀ ਕੈਸੇ ਹੋ ਸਰ?
1: ਸਤਿ ਸ਼੍ਰੀ ਅਕਾਲ, ਵਧੀਆ ਜੀ।
0: ਮੈਂ ਕਿਹਾ ਯਾਰ ਸਰਾਜ ਨਾਰਾਜ਼ ਹੋ ਗਏ ਕਿ ਨਵੀਂ ਬਾਈ ਨੇ ਫੋਨ ਨਹੀਂ ਚੁੱਕਾ, ਮੈਂ ਵੀ ਨਹੀਂ
1: ਬਿਜ਼ੀ ਰਹਿ ਤੇ ਵਧੀਆ ਟੌਪਿਕ ਚੱਲ ਰਿਹਾ ਥਾ ਜੋ ਗਾੜੀ ਕੀ ਸਪੀਡ ਵਾਲਾ।
0: ਗਾੜੀ ਕੀ ਸਪੀਡ? ਆਪ ਤੋਂ ਨਹੀਂ ਸਪੀਡਿੰਗ ਕਰਦੇ?
1: ਨਹੀਂ ਜੀ, ਨਹੀਂ ਹਮੇ ਲੋਗੋ ਲੋਗੋ ਕਹਿੰਦਾ ਯੰਗ ਬਲੱਡ ਹੋਤਾ ਹੈ ਤੋ ਗਲਤੀ ਕਰ ਜਾਤੇ ਹੈ। ਔਰ ਲਾਈਕ ਮੈਂ ਸ਼ੁਰੂ ਸੇ ਮਤਲਬ ਅੰਕਲ ਆਂਟੀ ਕੇ ਬੀਚ ਮੇ ਰਹਾ ਹੂੰ ਤੋ ਪਹਿਲੇ ਸੇ ਮੈਚੂਰ, ਪਹਿਲੇ ਸੇ ਰਾਮ ਹੈ, ਚੀਜ਼ੋ ਸੇ ਦੂਰ ਰਾਮ ਹੈ।
0: ਅੱਛਾ, ਦੂਰ ਹੀ ਰਹੇ ਹੋ। ਸੋ ਕਿਤਨੀ ਸਪੀਡਿੰਗ ਕਰ ਲੈਤੇ ਹੋ? 5 10 15 ਬਸ ਮੈਕਸਿਮਮ?
1: ਸੌਰੀ, ਸਪੀਡ ਗਾੜੀ ਕੀ?
0: ਹਾਂ
1: ਨਹੀਂ, ਅਗਰ 100 ਹੈ ਤੋ 100, 50 ਹੈ ਤੋ 50।
0: ਅੱਛਾ, ਕੀ ਬਾਤ ਹੈ,
1: ਸਿੰਪਲ ਆ ਜੀ।
0: ਚਲੋ ਸਿੰਪਲ, ਐਂਡ ਦੇਖੋ ਆਪ ਸਿੰਪਲ ਹੋ, ਆਪ ਰੂਲਸ ਫਾਲੋ ਕਰਤੇ ਹੋ, ਇਸਕੇ ਲੀਏ ਇਤਨੇ ਲੋਕ ਆਪਕੇ ਪਾਸ ਆਤੇ ਹੈ। ਆਪ ਦੇਖੋ ਸਿਰਫ 199 ਫੀਸ ਚਾਰਜ ਕਰਤੇ ਹੋ, ਵੋ ਵੀ ਕਾਮ ਹੋਣੇ ਸੇ ਬਾਹਰ। ਸੋ ਸਰਾਸ਼ ਥੋੜ੍ਹਾ ਜਿਹਾ ਦੱਸੋ, ਜਿਹੜੇ ਆਪਾਂ ਲੋਨ ਦੀ ਗੱਲ ਕਰ ਰਹੇ ਹਾਂ, ਐਜੂਕੇਸ਼ਨ ਲਈ ਲੋਨ ਮਿਲਦਾ, ਇਹ ਲੋਨ ਦੇ ਵਿੱਚ ਕੋਈ ਕਲੈਟਰਲ, ਕੋਈ ਸਿਕਿਉਰਿਟੀ ਵੀ ਹੈਗੀ ਹੈ? ਇਹ ਸਕਿੱਲ ਡਿਵੈਲਪਮੈਂਟ ਦਾ ਲੋਨ ਹੈ ਜੋ ਲੋਕ ਹੁਣ ਟਫ ਟਾਈਪ ਤੋਂ ਗੁਜ਼ਰ ਰਹੇ ਨੇ, ਕੀ ਉਹੀ ਲੈਂਦੇ ਨੇ?
1: इसकी खास बात यही है कि इसमें कुछ भी ना गिरवी नहीं है, कोलैटरल नहीं है। बाकी आप कोई भी लोन कहीं भी देख लीजिए, पहले ही बंदा स्ट्रेस में होता है, दिक्कत में होता है, ऊपर से जिनसे लोन लेता है पहले तो उनको मोटे पैसे देने पड़ते हैं और ऊपर से इतना कोलैटरल, इतनी हिडन, इतनी चीजें, इतना मतलब बंदे को तंगी कर देते हैं, थप्पा सा लगता है डॉक्यूमेंट्स का। बट यहाँ पे डॉक्यूमेंट्स भी आपके एनवे, आपके बच्चों के बर्थ सर्टिफिकेट, आपका मैरिज सर्टिफिकेट लगता है, गवर्नमेंट दे रही है, बैंक नहीं दे रहा, ये इसका सीक्रेट है, इसलिए इतना इजी है। ये 50,000 से 1,70,000 का लोन हासिल करें। ऑन अदर हैंड आप आसान से कोर्स कर रहे हैं ऑनलाइन, कहीं नहीं जाना, फोन पे लैपटॉप पे क्लास लगानी है, 20 घंटे हफ्ते में ऑनलाइन रहना है, नो एज लिमिट, नो क्रेडिट चेक।
0: सो इहदे च अप्रूवल रेट किन्ना क्या है, की सब नो अप्रूवल मिल जाती है, ते कोर्सेज किन्ने के इजी ने?
1: हाँ जी, इसमें टेस्ट सबको अप्रूवल आ जाती है 1.5 से 3 महीने में। अगर किसी के पास लाइक डॉक्यूमेंट्स नहीं है, जैसे बच्चों का बर्थ सर्टिफिकेट, जैसे आपकी फाइल मैंने आज लगाई, आपका बच्चा महीने बाद हो गया, देन उसका बर्थ सर्टिफिकेट आने में 2 महीने लग जाते हैं, तब थोड़ा डिले होता है उस चक्कर में। बट यस, 90% क्लाइंट्स का काम विदिन 1 से 3 महीने में आ जाता है, और इसलिए आप हमें अभी भी कॉल कर सकते हैं, स्टाफ रेडी आपकी कॉल के लिए, असेसमेंट कराएं, कल ऑफिस आए, एडमिशन कराएं, नया बैच स्टार्ट हो रहा है, स्किल एंड फंडिंग दोनों हासिल करें।
0: ਵੈਰੀ ਗੁੱਡ। ਸਰਾਸ਼ ਦਾ ਨੰਬਰ ਹੈ 437-264-3175। ਐਂਡ ਸਰਾਸ਼, ਇਹ ਜੋ ਲੋਨ ਹੈ ਇਹਦੀ ਕਿੰਨੀ ਕੁ ਰੇਂਜ ਹੈ, ਐਂਡ ਜੇ ਕਿਸੇ ਕੋਲ ਕੋਈ ਹੋਰ ਲੋਨ ਹੈ ਹਾਇਰ ਇੰਟਰਸਟ ਰੇਟ 'ਤੇ, ਕੀ ਉਸ ਲੋਨ ਨੂੰ